0: ਹਾਂ ਛੁੱਟੀ ਬਾਰੇ, ਕਿਉਂਕਿ ਆਸਟ੍ਰੇਲੀਆ ਦੇ ਵਿੱਚ ਛੁੱਟੀ ਆ ਅਤੇ ਛੁੱਟੀ ਵਾਲੇ ਦਿਨ ਸਿਰ ਨਹਾ ਕੇ ਆ ਗਏ ਨੇ ਜਸ਼ਪ੍ਰੀਤ।
1: ਤੁਸੀਂ ਇੰਨਾ ਲੰਬਾ ਪੌਜ਼ ਲਿਆ, ਮੈਨੂੰ ਲੱਗਿਆ ਤੁਸੀਂ ਕਹਿ ਰਹੇ ਹਾਂ ਤੁਹਾਡੇ ਲਈ ਤੇ ਛੁੱਟੀ, ਅਸੀਂ ਤੇ ਆਏ ਆ।
0: ਮੈਂ ਵੇਖਿਆ ਨਾ, ਮੈਂ ਕਿਹਾ ਸਿਰ ਸੁੱਕ ਗਿਆ। ਛੁੱਟੀ ਆਪਣੇ ਇੰਡੀਆ ਚ ਤੇ ਇਸ ਲਈ ਹੁੰਦੀ ਨਾ ਵੀ ਸਿਰ ਸੁਰ ਨਾ ਲਓ, ਹਨਾ।
1: ਸੀਰੀਅਸਲੀ ਹੈ ਨਾ, ਇੱਕ ਮੈਨੂੰ ਤਾਂ ਹੋਸਟਲ ਲਾਈਫ ਯਾਦ ਆ ਜਾਂਦੀ ਹੈ ਕਿ ਸੈਟਰਡੇ ਨੂੰ ਸਾਰੀ ਕੁੜੀਆਂ ਨੇ ਕਾਲਜ 'ਚ ਤੇਲ ਲੈ ਕੇ ਇੱਕ ਦੂਜੇ ਦੇ ਤੇਲ ਲਾਣਾ ਕਿ ਕੱਲ੍ਹ ਸੰਡੇ ਆਪਾਂ ਸਿਰ ਧੋ ਕੇ
0: ਦੀਦੀ ਸਿਰ ਦੀਦੀ ਤੇਲ ਲਾ ਦੋ,
1: ਤੇਲ ਲਾ ਦੋ, ਹਾਂ ਤੇਲ ਲਾ ਦੋ ਇੱਕ ਦੂਜੇ ਦਾ। ਅਤੇ ਫਿਰ ਜਿਵੇਂ ਉਹ ਕਹਿੰਦੀ ਸੀ ਨਾ ਕਿ ਅਸੀਂ ਮੂਵੀ ਵੇਖੀ ਕਭੀ ਖੁਸ਼ੀ ਕਭੀ ਗਮ, ਉਹੀ ਲੱਗਣੀ ਮਤਲਬ ਇਸ ਤਰੀਕੇ ਦੀ ਮੂਵੀ ਸੰਡੇ ਨੂੰ ਆਇਆ ਕਰਦੀ ਸੀਗੀ ਨਾ,
0: ਫੈਮਿਲੀ ਟਾਈਪ,
1: ਉਹੀ ਕਾਮਨ ਟੀਵੀ ਹੋਣਾ ਮੈਸ ਦੇ ਵਿੱਚ, ਤੇ ਉਹ ਇਸ ਤਰੀਕੇ ਦੀ ਮੂਵੀ। ਮੈਂ ਸਵੇਰੇ ਇੱਕਦਮ ਮੇਰੇ ਦਿਮਾਗ 'ਚ ਉਹ ਮੈਮਰੀ ਆਈ ਕਿ ਅਸੀਂ ਵੀ ਜਾ ਕੇ ਮੈਸ ਦੇ ਵਿੱਚ ਆਪਣਾ ਆਪਣਾ ਘਿਓ ਅਤੇ ਅਚਾਰ ਲੈ ਕੇ ਜਾਣਾ
0: ਮੈਸ ਪਾਉਣ। ਮੈਨੂੰ ਇਹ ਨਹੀਂ ਸਮਝ ਆਈ ਵੀ ਮੈਸ ਦਾ ਮਤਲਬ, ਮੈਨੂੰ ਇਹੋ ਲੱਗਦਾ ਵੀ ਜਦੋਂ ਮੈਸੇਜ ਹੀ ਪਈ ਹੁੰਦੀ ਹੈ।
1: ਸਹੀ ਗੱਲ ਹੈ।
0: What a mess.
1: What a mess.
0: ਤੁਹਾਡਾ ਕੀ ਹੁੰਦਾ ਸੀ ਸਕੈਜੂਲ ਛੁੱਟੀ ਵਾਲੇ ਦਿਨ ਹੋਸਟਲ ਦੇ ਵਿੱਚ?
1: ਹੋਸਟਲ ਦੇ ਵਿੱਚ ਜਿਵੇਂ ਮੈਂ ਦੱਸਿਆ ਹੀ ਆ ਤੁਹਾਨੂੰ, ਇੱਕ ਤਾਂ ਇੱਕ ਇਹ ਹੁੰਦਾ ਸੀਗਾ ਕਿ ਭਾਵੇਂ ਛੁੱਟੀ ਹੈ ਨਾ, ਲੇਕਿਨ 9 ਵਜੇ ਦੇ ਬਾਅਦ ਚਾਹ ਨਹੀਂ ਮਿਲਦੀ ਸੀ।
0: ਉਹ ਫਿਕਸ ਟਾਈਮ ਤੇ ਮਿਲਣੀ ਆ,
1: ਮਤਲਬ 8 to 9 ਦੇ ਵਿੱਚ ਹੀ ਸਿਰਫ ਚਾਹ ਦੇ ਲਈ ਉੱਠਣਾ,
0: ਅਰਲੀ ਉੱਠਣਾ ਪੈਣਾ।
1: ਹਾਂ, ਨਹੀਂ ਤੇ ਫਿਰ ਤੇ ਆਰਾਮ ਨਾਲ ਸੋਣਾ, ਕਿਉਂਕਿ ਲੰਚ ਤੇ 12 ਵਜੇ ਦਾ ਲੱਗਦਾ ਹੁੰਦਾ ਸੀਗਾ।
0: ਪਰ ਉਸ ਤੋਂ ਬਾਅਦ ਕੰਟੀਨ 'ਚ ਸ਼ੁਰੂ ਹੋ ਜਾਂਦੀ ਆ?
1: ਨਹੀਂ, ਉਹ ਨਹੀਂ ਸੀਗੀ, ਉਹ ਕੰਟੀਨ ਨਹੀਂ ਸੀਗੀ, ਉਹ ਕਾਮਨ ਮੈਸ ਸੀਗੀ ਤੇ ਗਵਰਨਮੈਂਟ ਹੋਸਟਲ ਸੀਗਾ ਮੇਰਾ, ਤੇ ਉੱਥੇ ਕੋਈ ਸ਼ੋਪ ਸ਼ੂਪ ਨਹੀਂ ਸੀਗੀ।
0: ਅੱਛਾ, ਸਾਡੇ ਤੇ ਇਹ ਵੀ ਮੈਸ ਤੇ ਮੈਸ ਵਾਲਿਆਂ ਦੀ ਠੇਕਾ ਹੁੰਦਾ ਸੀ, ਉਹ ਸਗੋਂ ਛੇਤੀ ਬੰਦ ਕਰਦੇ ਸੀ, ਉਹਦਾ ਕੋਈ ਨਹੀਂ ਭਾਈ ਬਾਅਦ ਚੋਂ ਇੱਧਰ ਦੇ
1: ਬਾਅਦ ਚੋਂ। ਨਹੀਂ, ਉਹ ਫਿਕਸ ਹੁੰਦਾ ਸੀਗਾ, ਪਰ ਇਹ ਹੈ ਕਿ ਚਾਹ ਬੜਾ ਹੁੰਦਾ ਸੀਗਾ ਸੰਡੇ ਨੂੰ, ਕਿਉਂਕਿ ਸੰਡੇ ਨੂੰ ਸਪੈਸ਼ਲ ਮੀਲ ਹੁੰਦੀ ਸੀਗੀ, ਤੇ ਉਹ ਫੀਸਟ ਦੇ ਵਿੱਚ ਪਹਿਲਾਂ ਹੀ ਪਤਾ ਕਰ ਲੈਣਾ ਕੀ ਮਿਲਣਾ, ਨਹੀਂ ਤੇ ਫਿਰ ਕਰੇਜ਼ ਹੋਣਾ ਕਿ ਕਈ ਵਾਰੀ ਦਾਲ ਬਾਟੀ ਹੁੰਦੀ ਸੀਗੀ, ਕਈ ਵਾਰੀ ਇਡਲੀ ਸਾਂਬਰ, ਕਈ ਵਾਰੀ ਛੋਲੇ ਭਟੂਰੇ, ਮਤਲਬ ਸੰਡੇ ਇਸ ਤਰੀਕੇ ਦਾ ਹੁੰਦਾ ਸੀਗਾ।
0: ਸੰਡੇ ਰੋਟੇਟਿੰਗ ਮੈਨਿਊ ਹੁੰਦਾ ਸੰਡੇ?
1: ਮਤਲਬ ਸੰਡੇ ਉਹਨਾਂ ਦੇ ਉੱਤੇ ਡਿਪੈਂਡ ਕਰਦਾ ਹੈ ਮੂਡ, ਫਿਕਸ ਮੈਨਿਊ ਤਾਂ ਮਿਲਦਾ ਸੀਗਾ ਜਿਹੜਾ, ਲੇਕਿਨ ਉਹ ਕੋਈ ਵੀ ਇੰਨਾ ਫੋਲੋ ਨਹੀਂ ਕਰਦਾ ਸੀ। ਫਿਕਸ ਮੈਨਿਊ ਤਾਂ ਹੁੰਦਾ ਸੀਗਾ ਨਿਊਟ੍ਰੀਸ਼ਨ, ਇਹ ਉਹ ਸਾਰਾ ਕੁਛ, ਬਟ ਉਹ ਝੋਲ ਜਿਹਾ ਕਰ ਹੀ ਦਿੰਦੇ ਸੀਗੇ ਜਿਹੜੀ।
0: ਪਰ ਮੈਂ ਤਾਂ ਜਿੰਨਾ ਕਰਿਆ ਫਿਕਸ ਹੀ ਹੁੰਦਾ ਮੈਨਿਊ, ਫਿਕਸ ਇਨ ਦਾ ਸੈਂਸ ਵੀ ਪਤਾ ਹੁੰਦਾ ਵੀ ਸੋਮਵਾਰ ਆਹ ਬਣਨਾ, ਮੰਗਲਵਾਰ ਆਹ ਬਣਨਾ, ਬੁੱਧਵਾਰ ਆਹ ਬਣਨਾ, ਫਿਕਸ ਹੀ ਹੁੰਦਾ ਇਹ।
1: ਇੱਥੇ ਤਾਂ ਸਾਡੇ ਇਹੀ ਸੀਗਾ, ਕਿਉਂਕਿ ਉਹਨਾਂ ਨੂੰ ਲੱਗਣਾ ਕਿ ਇਹ ਚੀਜ਼ ਤਾਜ਼ੀ ਸਬਜ਼ੀਆਂ 'ਚ ਗੱਲ ਕਰੀਏ, ਆਹ ਨਹੀਂ ਮਿਲੀ ਸੀ, ਆਹ ਮਹਿੰਗੀ ਸੀ, ਮਤਲਬ ਇਸ ਤਰੀਕੇ ਨਾਲ ਕਰਕੇ ਜ਼ਿਆਦਾ ਉਹਨੇ ਦੋ ਹੀ ਦਾਲਾਂ, ਮੂੰਗੀ ਮਸਰੀ, ਮੂੰਗੀ ਮਸਰੀ ਵੀ ਨਹੀਂ ਹੁੰਦੀ ਸੀਗੀ, ਉਹ ਤਾਂ ਆਪਣੇ ਪੰਜਾਬੀ ਘਰਾਂ 'ਚ ਬਣਦੀ, ਤੂਰ ਦੀ ਦਾਲ ਹੁੰਦੀ ਸੀਗੀ।
0: ਰਾਜਮਾਂਹ ਤਾਂ ਹੁੰਦੇ ਹੁੰਦੇ ਨਾ
1: ਉਹਨਾਂ ਦੇ? ਰਾਜਮਾਂਹ ਵੀ ਠੀਕ, ਉਹਨਾਂ ਦੇ ਰਾਜਮਾਂਹ ਤੋਂ ਤਾਂ ਨਾ ਹੀ ਰਾਜਮਾਂਹ।
0: ਅੱਛਾ,
1: ਬੜੇ ਬੇਕਾਰ ਬਣਾਉਂਦੇ ਸੀਗੇ।
0: ਸਾਡੇ ਦੋ ਤਿੰਨ ਚੀਜ਼ਾਂ ਜ਼ਿਆਦਾ ਮਸ਼ਹੂਰ ਹੁੰਦੀਆਂ, ਰਾਜਮਾਂਹ, ਕਾਲੇ ਛੋਲੇ ਬਹੁਤ ਮਸ਼ਹੂਰ ਹੁੰਦੇ ਸੀ।
1: ਹਾਂ, ਕਾਲੇ ਚਨੇ
0: ਤੇ ਮਸ਼ਹੂਰ ਇਨ ਦਾ ਸੈਂਸ ਵੀ ਇਹ ਉਹ ਦਿਨ ਹੁੰਦੇ ਸੀ ਜਿੱਦਣ ਤੁਸੀਂ ਆਪ ਵੀ ਖਾ ਲੈਂਦੇ ਸੀ ਤੇ ਕਲਾਸ 'ਚ ਵੀ ਕਹਿ ਦਿੰਦੇ ਸੀ ਮੁੰਡੇ ਵੀ ਅੱਜ ਤੁਹਾਡੇ ਉਹ ਬਣਿਆ ਹੋਣਾ, ਸਾਨੂੰ ਵੀ ਲੈ ਜਾਓ।
1: ਅੱਛਾ,
0: ਤੇ ਕੜੀ
1: ਕੜੀ, ਹਾਂ ਕੜੀ ਪੂਰੀ
0: ਕੜੀ, ਪਰ ਹਰ ਇੱਕ ਡਿਪੈਂਡ ਕਰਦਾ ਵਾ ਠੇਕਾ ਕਿਹਦੇ ਕੋ, ਕਈ ਤੇ ਬਹੁਤ ਵਧੀਆ ਬਣਾਉਂਦੇ ਆ ਤੇ ਕਈ ਉਹ 'ਚ ਵੀ ਡੰਡ ਲਾ ਦਿੰਦੇ।
1: ਜਿਵੇਂ ਮੇਰਾ ਹੋਸਟਲ ਸੀਗਾ MP ਦੇ ਵਿੱਚ, ਇੰਦੌਰ ਮੈਂ ਕੀਤੀ ਆਪਣੀ ਸਟੱਡੀ, ਤੇ ਉੱਥੇ ਹੁਣ ਤੁਹਾਨੂੰ ਪਤਾ ਕਿ ਉਹ ਰਾਜਮਾਂਹ ਨਹੀਂ ਉੱਥੇ ਵਧੀਆ ਹੋਣਗੇ, ਕਿਉਂਕਿ MP ਵਾਲਾ ਟੇਸਟ, ਕੜੀ ਡੈਫੀਨੇਟਲੀ ਬਹੁਤ ਸਵਾਦ ਹੁੰਦੀ ਸੀਗੀ, ਦਾਲ ਬਾਟੀ ਬਹੁਤ, ਕਿਉਂਕਿ ਇੰਦੌਰ ਦੇ ਵਿੱਚ ਵੀ।
0: ਅੱਛਾ, ਰੈਸਪੀ ਦੱਸੋ ਇਹ ਦਾਲ ਬਾਟੀ ਹੈ ਕਿ ਬਾਟੀ 'ਚ ਪਾ ਕੇ ਦੇ ਦਿੰਦੇ, ਦਾਲ ਕੇ ਕੁਛ ਫਰਕ ਹੈ?
1: ਬਾਟੀ ਬੇਸਿਕਲੀ ਜਿਵੇਂ ਆਪਾਂ ਰੋਟੀ ਵੇਲਣ ਲਈ ਗੋਲਾ ਬਣਾਉਂਦੇ ਨਾ ਪੇੜਾ, ਉਹਨੂੰ ਹੀ ਉਹਨੂੰ ਰੋਸਟ ਕਰ, ਮਤਲਬ ਉਹਨੂੰ,
0: ਉਹ ਮੈਨੂੰ ਯਾਦ ਆ ਗਿਆ, ਕੋਲਿਆਂ ਦੇ ਉੱਤੇ ਜਿਹੜੀ ਉਹ ਪੇੜਾ ਜਿਹਾ ਪਕਾ ਲੈਂਦੇ ਆ
1: ਆਪਾਂ, ਇੱਥੇ ਓਵਨ ਜਾਂ ਏਅਰ ਫਰਾਇਰ 'ਚ ਕਰ ਲੈਂਦੇ ਆ। ਵੈਸੇ ਉਹਦਾ ਇੱਕ ਸਾਂਚਾ ਜਾਂਦਾ, ਇੱਕ ਓਵਨ ਆਉਂਦਾ, ਉਹਨੂੰ ਗੈਸ ਦੇ ਉੱਤੇ ਰੱਖ ਕੇ ਨਾ ਤੰਦੂਰ ਜਾਂਦਾ, ਉਹਦੇ 'ਤੇ ਬਣਾਉਂਦੇ ਆ।
0: ਪਰ ਉਹ ਜੋ ਕੋਲਿਆਂ 'ਤੇ ਬਣਦਾ ਸਵਾਦ ਹੈ ਨਾ, ਕੋਲੇ ਝਾੜ ਝਾੜ ਕੇ ਉੱਤੋਂ।
1: ਹਾਂ, ਦਾਲ ਬਾਟੀ ਦੀ ਕਹਾਣੀ ਵੀ ਐਵੇਂ ਹੀ ਹੈ ਰਾਜਸਥਾਨ, ਮਤਲਬ ਹਿਸਟਰੀ ਮੈਨੂੰ ਹਲਕੀ ਫੁਲਕੀ ਯਾਦ ਹੈ, ਮਤਲਬ ਉਹਦੀ ਇਹੀ ਕਹਾਣੀ ਹੈ ਕਿ ਉਹ, ਵੈਸੇ ਤਾਂ ਰਾਜਸਥਾਨ ਦਾ ਫੂਡ ਹੈ ਕਹਿੰਦੇ ਨਾ, ਰਾਜਸਥਾਨੀ ਦਾਲ ਬਾਟੀ ਸਟੇਪਲ ਫੂਡ ਹੈ ਉੱਥੇ ਦਾ, ਲੇਕਿਨ ਜਿਹੜੇ ਰਾਜਸਥਾਨ ਦੇ ਰਾਜਪੂਤ ਸੀਗੇ ਜਦੋਂ ਉਹ ਯੁੱਧ ਲਈ ਜਾਂ ਕੋਈ ਸ਼ਿਕਾਰ ਲਈ ਜਾਂਦੇ ਹੁੰਦੇ ਸੀ ਨਾ, ਉਸ ਟਾਈਮ ਉਹਨਾਂ ਕੋਲ ਲਿਮਿਟਿਡ ਸਮਾਨ ਹੁੰਦਾ ਸੀਗਾ, ਅਤੇ ਇਹ ਹੁੰਦਾ ਸੀਗਾ ਕਿ ਮਤਲਬ 3-4 ਘੰਟੇ ਲੱਗਣਗੇ ਅਤੇ ਆ ਕੇ ਬੜੀ ਭੁੱਖ ਲੱਗਣੀ ਹੈ, ਅਤੇ ਉਹਨਾਂ ਨੇ ਨਾ ਅੱਗ ਜੀ ਜਾਂ ਕੋਲੇ ਜੇ ਬਾਲ ਕੇ ਐਵੇਂ ਉਹ ਰੱਖ ਕੇ ਉਹਦੇ ਉੱਤੇ ਰੇਤ ਕਰਕੇ ਫਿਰ ਵਾਪਿਸ ਮਤਲਬ ਐਵੇਂ ਕਰਕੇ ਉਹ ਰੱਖ ਕੇ ਜਾਂਦੇ ਸੀਗੇ
0: ਅੱਗ ਨੂੰ ਦੱਬ ਜਾਣਾ
1: ਤੇ ਉਹ ਜਦੋਂ ਤੱਕ ਉਹਨਾਂ ਨੇ ਆਉਣਾ ਤੇ ਬਾਟੀ ਪਹਿਲਾਂ ਸਟਫਡ ਹੁੰਦੀ ਸੀ ਉਹਦੇ ਵਿੱਚ ਆਲੂ ਜਾਂ ਕੋਈ ਕੁਛ ਨਾ ਕੁਛ ਮਿਕਸ ਕਰਕੇ ਉਹ ਗੋਲੇ ਜਿਹੇ ਬਣਾ ਕੇ ਉਹ ਇਸ ਤਰੀਕੇ ਨਾਲ ਜਦੋਂ 3-4 ਘੰਟੇ ਬਾਅਦ ਆਉਣਾ ਨਾ ਉਹਨਾਂ ਨੇ ਉਹ ਮੱਠੀ ਮੱਠੀ ਜੀ ਅੱਗ ਦੇ ਵਿੱਚ ਉਹਨਾਂ ਨੇ ਬੜਾ ਵਧੀਆ ਮਤਲਬ ਪੱਕ ਜਾਣਾ ਫਿਰ ਉਹ ਖਾਣਾ ਘਿਓ ਪਾ ਕੇ ਫਿਰ ਅੱਗੇ ਚੱਲ ਕੇ ਜਦੋਂ ਟ੍ਰੇਡਿੰਗ ਜਦੋਂ ਆਪਣੇ ਇੰਡੀਆ ਦੇ ਵਿੱਚ ਦਾਲਾਂ ਇੰਟਰੋਡਿਊਸ ਹੋਈ ਅਰਬ ਆਏ ਸਾਰਾ ਕੁਛ ਫਿਰ ਇਹਨਾਂ ਨੇ 5-7 ਦਾਲਾਂ ਨੂੰ ਮਿਕਸ ਕਰਕੇ ਉਹਦੇ ਨਾਲ ਬਾਟੀ ਦਾ ਕੰਬੀਨੇਸ਼ਨ ਬਣਾਇਆ
0: ਸੋ ਬਾਟੀ ਜਿਹੜੀ ਆ ਉਹ ਹੀ ਆ ਪੇੜਾ ਜਿਹਾ
1: ਪੇੜਾ ਹੀ ਹੈ
0: ਹਾਂ ਪੇੜਾ ਵੱਡਾ ਹਰਾ ਪੇੜਾ ਕਰਕੇ ਤੇ
1: ਹਾਂਜੀ ਹਾਂ
0: ਉਹਨੂੰ ਅੱਗ 'ਚ ਦੱਬ ਦੇਣਾ
1: ਪਰ ਪੇੜਾ ਜਿਹੜਾ ਹੁੰਦਾ ਨਾ ਭਾਜੀ ਮਤਲਬ ਸਿੰਪਲ ਆਪਾਂ ਰੋਟੀ ਦੇ ਲਈ ਜਿਹੜਾ ਆਪਾਂ ਆਟਾ ਗੁੰਨਦੇ ਆ ਉਹ ਤੇ ਆਪਾਂ ਸਿੰਪਲ ਆਟਾ ਤੇ ਪਾਣੀ ਜ਼ਿਆਦਾ ਤੁਸੀਂ ਲੂਣ ਪਾ ਲੋਗੇ ਹੈ ਨਾ ਇਹਦੇ 'ਚ ਹੁੰਦਾ ਇੱਕ ਤੇ ਮੋਨ ਪੈਂਦਾ ਮਤਲਬ ਤੁਸੀਂ ਘਿਓ ਪਾਉਂਦੇ ਹੋ ਹੈ ਨਾ ਅਜਵੈਨ ਪਾਉਂਦੇ ਹੋ ਕਿਉਂਕਿ ਵਾਈ ਕਰਦੀ ਹੈ ਤੇ ਨਾ ਥੋੜੀ ਜਿਹੀ ਸੌਂਫ ਵੀ ਪਾਉਂਦੇ ਹੋ
0: ਓਕੇ
1: ਹਾਂ ਉਹ ਫਲੇਵਰ ਦਿੰਦੀ ਹੈ ਸੌਂਫ ਤੇ ਜੇ ਤੁਹਾਨੂੰ ਮਸਾਲਾ ਵਾਟੀ ਕਰਨੀ ਹੈ ਤਾਂ ਤੁਸੀਂ ਕਸੂਰੀ ਮੇਥੀ ਵੀ ਪਾ ਸਕਦੇ ਹੋ ਤੇ ਨਮਕ ਅਜਵੈਨ ਸੌਂਫ ਤੇ ਕਸੂਰੀ ਮੇਥੀ ਤੇ ਘਿਓ ਤੇ ਉਹਨੂੰ ਮਤਲਬ ਸਾਰਿਆਂ ਨੂੰ ਮਿਕਸ ਕਰਕੇ ਨਾ ਤੁਸੀਂ ਜਿਵੇਂ ਆਪਾਂ ਬਿਸਕਿਟ ਦਾ ਬਾਈਂਡਿੰਗ ਨਹੀਂ ਕਰਦੇ ਮੱਠੀ ਦਾ ਜਿਵੇਂ ਮੁੱਠੀਆਂ ਜੀ ਬਣਾਉਂਦੇ ਹੋ
0: ਸੰਘਣਾ ਰੱਖਣਾ
1: ਥੋੜਾ ਜਿਹਾ ਮਤਲਬ ਪਾਣੀ ਪਾਉਣ ਤੋਂ ਪਹਿਲਾਂ ਤੁਸੀਂ ਇੱਦਾਂ ਦਾ ਦੇਖਣਾ ਕਿ ਮੋਇਨ ਇੰਨਾ ਹੈ ਕਿ ਉਹ ਤੁਸੀਂ ਜਦੋਂ ਹੱਥ 'ਚ ਲਓ ਤੇ ਉਹ ਮੁੱਠੀਆਂ ਜੀ ਬਣਨ ਫਿਰ ਤੁਸੀਂ ਹਲਕੇ ਹਲਕੇ ਪਾਣੀ ਨਾਲ ਉਹਨੂੰ ਟਾਈਟ ਆਟਾ ਜਿਹੜਾ ਪੂੜੀ ਦਾ ਆਟਾ ਹੁੰਦਾ ਟਾਈਟ ਆਟਾ ਗੁੰਨਦੇ ਹੋ
0: ਉਹ ਨਹੀਂ ਰੋਟੀ ਟਾਈਪ ਨਹੀਂ ਬਣਨਾ ਟਾਈਟ ਬਣਨਾ
1: ਹਾਂ ਟਾਈਟ ਆਟਾ ਹੋਣਾ ਚਾਹੀਦਾ ਉਹਨੂੰ ਫਿਰ ਤੁਸੀਂ ਉਹਦੇ ਗੋਲੇ ਬਣਾ ਕੇ ਉਹਨੂੰ ਬਸ ਇੱਥੇ ਜੇ ਕਰ ਰਹੇ ਹੋ ਇੱਥੇ ਤੇ ਅਵਨ ਜਾਂ ਏਅਰ ਫਰਾਇਰ 'ਚ ਕਰ ਲਓ ਤੁਸੀਂ ਜੇ ਅਵਨ ਦੇ ਵਿੱਚ ਕਰ ਰਹੇ ਹੋ ਤੁਸੀਂ 180 ਤੇ 20-25 ਮਿੰਟ ਲੱਗਦੇ ਕਿਉਂਕਿ ਪ੍ਰੋਪਰ ਕਿਉਂਕਿ ਜੇ ਬਾਹਰੋਂ ਬਾਹਰੋਂ ਤੁਸੀਂ ਕਰੋਗੇ ਤਾਂ ਅੰਦਰੋਂ ਕੱਚਾ ਰਹਿ ਜਾਂਦਾ ਉਹਨੂੰ ਅੰਦਰੋਂ ਪਕਾਉਣਾ ਬਹੁਤ ਜ਼ਰੂਰੀ ਹੁੰਦਾ
0: ਕਿੱਦਾਂ ਚੈੱਕ ਕਰਦੇ ਹੋ ਅੰਦਰੋਂ
1: ਉਹ ਫਿਰ ਦੇਖਣ ਮੈਨੂੰ ਤਾਂ ਮਤਲਬ ਹੁਣ ਇੰਨੇ ਸਾਲਾਂ ਤੋਂ ਬਣਾ ਰਹੀ ਹਾਂ ਪਰ ਇੱਕ ਤੁਸੀਂ ਪੋਣੇ 'ਚ ਲੈ ਕੇ ਨਾ ਉਹਨੂੰ ਦੱਬ ਕੇ ਫੋੜ ਲਓ ਤੇ ਪਤਾ ਲੱਗ ਜਾਂਦਾ ਤੁਹਾਨੂੰ ਅੰਦਰੋਂ ਨਾ ਪੱਕਿਆ ਹੋਇਆ ਕੱਚਾ ਆਟਾ ਤੇ ਦੇਖਿਆ ਜਾਂਦਾ ਉਹ ਪਤਾ ਲੱਗ ਜਾਂਦਾ ਜਾਂ ਖਾ ਕੇ ਦੇਖ ਲਓ ਤੁਸੀਂ
0: ਤੋੜਨ ਤੋਂ ਬਿਨਾਂ ਨਹੀਂ ਕੋਈ ਹੱਲ
1: ਹਾਂ ਉਹ ਵੈਸੇ ਉਸਦੇ ਜਦੋਂ ਪੂਰੇ ਪੱਕ ਜਾਂਦੇ ਨਾ ਉਸ 'ਚ ਪਰਤਾਂ ਹੈ ਨਾ ਦਿਖਣ ਲੱਗ
0: ਜਾਂਦੀਆਂ
1: ਹਾਂਜੀ ਹਾਂ
0: ਓਕੇ ਵੈਸੇ ਟੂਥਪਿਕ ਵੀ ਮਾਰ ਕੇ ਵੇਖ ਸਕਦੇ
1: ਨਹੀਂ ਉਹ ਤਾਂ ਫਿਰ ਕੇਕ ਵਾਲੀ ਗੱਲ ਨਾ ਉਹ ਬਾਹਰੋਂ ਤੇ ਟੂਥਪਿਕ ਵੱਜੇਗੀ ਨਾ ਪੱਥਰ ਜਿਹਾ ਹੋ ਜਾਂਦਾ ਬਾਹਰੋਂ ਤੇ
0: ਕੜਕ ਹੋ ਜਾਂਦਾ
1: ਹਾਂਜੀ ਹਾਂ ਤੇ ਚੂਰਮੇ ਚੂਰਮਾ ਜਿਹੜਾ ਇਹਦੇ ਨਾਲ ਡੈਜ਼ਰਟ ਮਿਲਦੀ ਹੈ ਦਾਲ ਬਾਟੀ ਨਾਲ ਉਹ ਵੀ ਐਕਸੀਡੈਂਟਲੀ ਬਣਿਆ ਸੀਗਾ ਉਹਦੀ ਵੀ ਇਹ ਕਹਾਣੀ ਹੈ ਕਿ ਦਾਲ ਬਾਟੀ ਜਦੋਂ ਆ ਗਈ ਸੀਗੀ ਮਤਲਬ ਸਾਰੇ ਖਾਣ ਲੱਗੇ ਸੀਗੇ ਫਿਰ ਕੋਈ ਇਹਨਾਂ ਦਾ ਮਹਾਰਾਜ ਸੀਗਾ ਮਹਾਰਾਜ ਕਹਿੰਦੇ ਸੀ ਨਾ ਜਿਹੜੇ ਸ਼ੈਫ ਨੂੰ ਤੇ ਉਸ ਤੋਂ ਹੋ ਗਈ ਉਹ ਵਿਗੜ ਗਿਆ ਉਹਨੇ ਕਿਹਾ ਕੀ ਕਰਾਂ ਉਹਨੇ ਕੀ ਕੀਤਾ ਉਸ 'ਚ ਘਿਓ ਤੇ ਗੁੜ ਪਾ ਦਿੱਤਾ
0: ਦਾਲ ਬਾਟੀ 'ਚ
1: ਬਾਟੀ ਦੇ ਵਿੱਚ
0: ਓਕੇ
1: ਤੇ ਉਹ ਮਤਲਬ ਉਹਨੇ ਫਿਰ ਕਿਹਾ ਕਿ ਇਹਨੂੰ ਮਤਲਬ ਮੈਂ ਨਾ ਵਧੀਆ ਮਤਲਬ ਪੀਸ ਦਿੰਦਾ ਹੱਥ ਨਾਲ ਹੀ ਉਹਨੇ ਜਿਵੇਂ ਕਿ ਚੂਰੀ ਟਾਈਪ ਬਣਾਤੀ ਤੇ ਉਹ ਇਹਦੇ ਨਾਲ ਇੰਨਾ ਵਧੀਆ ਗਿਆ ਤੇ ਸਾਰਿਆਂ ਨੂੰ ਪਸੰਦ ਆਇਆ ਤੇ ਫਿਰ ਉਹਨੇ ਪੱਕਾ ਹੀ ਕੰਬੀਨੇਸ਼ਨ ਬਣ ਗਿਆ ਦਾਲ ਬਾਟੀ ਚੂਰਮਾ
0: ਵੈਸੇ ਤੇ ਜ਼ਿਆਦਾਤਰ ਕਹਿੰਦੇ ਨੇ ਕਿ ਜਿਹੜੀਆਂ ਪੁਰਾਣੀਆਂ ਰੈਸਪੀਜ਼ ਨੇ ਉਹ ਐਕਸੀਡੈਂਟਲੀ
1: ਹੈ ਭਾਵੇਂ ਤੁਸੀਂ ਦਾਲ ਮੱਖਣੀ ਕਹਿ ਲਓ
0: ਚਾਰ ਵੀ ਇਵਨ
1: ਅਚਾਰ ਦਾ ਵੀ ਹਾਂ ਭਾਵੇਂ ਆਪਣਾ ਜਿਹੜਾ ਟਿੱਕਾ ਚਿਕਨ ਟਿੱਕਾ ਦਾ ਵੀ ਇਹੀ ਹੈ ਕਿ ਬਟਰ ਚਿਕਨ ਦੀ ਵੀ ਇਹੀ ਕਹਾਣੀ ਹੈ ਕਿ ਉਹ
0: ਬਹੁਤੀਆਂ ਚੀਜ਼ਾਂ ਜਿਹੜੀਆਂ ਨੇ ਉਹ ਐਕਸੀਡੈਂਟਲੀ ਨੇ ਪਰ ਜੇ ਕੋਈ ਹਿੰਮਤ ਕਰੇ ਤੇ ਕੁਛ ਨਵਾਂ ਬਣ ਜਾਂਦਾ ਹੈ
1: ਨਾ ਹਾਂਜੀ ਹਾਂ ਉਹ ਤੇ ਹੈ ਡੈਫੀਨਿਟਲੀ ਈਵਨ ਹਰ ਕੋਈ ਮਤਲਬ ਹਰ ਇੱਕ ਇਨਸਾਨ ਜਿਹੜਾ ਵੀ ਕੁਕਿੰਗ ਕਰਦਾ ਨਾ ਕਈ ਵਾਰੀ ਤੁਸੀਂ ਜਲਦੀਬਾਜ਼ੀ 'ਚ ਜਿਹੜੀ ਚੀਜ਼ ਬਣਾਉਂਦੇ ਹੋ ਨਾ ਉਹ ਵਧੀਆ ਬਣ ਜਾਂਦੀ ਹੈ ਮੈਨੂੰ ਲੱਗਦਾ ਜਦੋਂ ਪ੍ਰੋਪਰ ਤੁਸੀਂ ਪਲੈਨਿੰਗ ਕਰਕੇ ਬਣਾਓ ਅੱਜ ਇਹ ਬਣਾਉਣਾ ਇਹ ਕਰਨਾ ਲੇਕਿਨ ਕਈ ਵਾਰੀ ਤੁਸੀਂ ਸੋਚਦੋ ਕਿ ਚੱਲ ਠੀਕ ਹੈ ਲੇਕਿਨ ਤੁਸੀਂ ਬਸ ਇਹ ਕਿ ਪਿਆਰ ਨਾਲ ਬਣਾਓ ਤੇ ਚੀਜ਼ ਬੜੀ ਵਧੀਆ ਬਣ ਜਾਂਦੀ ਹੈ
0: ਪਿਆਰ ਨਾਲ ਇਹ ਕੁਕਿੰਗ ਦਾ ਇਹ ਆ ਕਿ ਜੇ ਤੁਹਾਡੇ ਕੋਲ ਮੰਨ ਲਓ ਕੋਈ ਚੀਜ਼ ਉੱਤੇ ਥੱਲੇ ਹੋ ਵੀ ਗਈ ਹੈ ਕੋਈ ਪ੍ਰੋਬਲਮ ਹੋ ਗਈ ਆ ਅਤੇ ਉਹਨੂੰ ਤੁਸੀਂ ਸੁੱਟੋ ਨਾ ਕੋਸ਼ਿਸ਼ ਕਰੋ ਵੀ ਉਹਨੂੰ ਕਿੱਦਾਂ ਹੁਣ ਅੱਗੇ ਵਰਤਣਾ ਕਿੱਦਾਂ ਉਹਨੂੰ ਠੀਕ ਕਿੱਦਾਂ ਕਰਨਾ ਅਤੇ ਮੈਂ ਤਾਂ ਬੜੀ ਵਾਰੀ ਵੇਖਿਆ ਵੀ ਕੁਛ ਨਾ ਕੁਛ ਤਾਂ ਜ਼ਰੂਰ ਬਣ ਜਾਂਦਾ ਹੈ ਨਾ ਮਤਲਬ ਮੰਨ ਲਓ ਜੇ ਤੁਹਾਡੇ ਕੋਲ ਕੋਈ ਥੱਲੇ ਲੱਗ ਗਈ ਤੁਹਾਡੇ ਕੋਲ ਓਵਰ ਕੁੱਕ ਹੋ ਗਈ ਸੜ ਗਈ ਕੱਚੀ ਰਹਿ ਗਈ ਹੈ ਨਾ ਲੂਣ ਵੱਧ ਹੋ ਗਿਆ ਘੱਟ ਹੋ ਗਿਆ ਹਰ ਇੱਕ ਚੀਜ਼ ਦਾ ਕੁਕਿੰਗ ਦੇ ਵਿੱਚ ਕੋਈ ਨਾ ਕੋਈ ਹੱਲ ਹੁੰਦਾ
1: ਹਾਂ
0: ਡਿਪੈਂਡ ਕਰਦਾ ਵਾ ਵੀ ਤੁਸੀਂ ਉਹਨਾਂ ਨੂੰ ਕਈ ਮੈਂ ਵੇਖਣਾ ਵਾ ਜਦੋਂ ਨਹੀਂ ਪਤਾ ਹੁੰਦਾ ਉਹਨਾਂ ਉਹ ਫਿਕਸ ਚੀਜ਼ਾਂ ਫੋਲੋ ਕਰਦੇ ਆ ਅਤੇ ਉਹ ਨਾਲ ਦੀ ਨਾਲ ਹੀ ਸੁੱਟ ਦਿੰਦੇ ਨੇ ਹੁਣ ਖਰਾਬ ਹੋ ਗਏ। ਪਰ ਉਹਦੇ ਵਿੱਚੋਂ ਹੀ ਜੇ ਤੁਸੀਂ ਕੁਛ ਗਾਂ ਕੱਢੋਗੇ ਅਤੇ ਉਹ ਐਕਸੀਡੈਂਟਲ ਰੈਸਪੀ ਜਿਹੜੀ ਉਹ ਤੁਹਾਡੀ
1: ਹੋਰ ਜ਼ਿਆਦਾ
0: ਹਾਂ ਤੁਹਾਡੀ ਖੁਦ ਦੀ ਸੰਤਾਨ ਹੋ ਗਈ ਉਹ ਤੁਸੀਂ ਮਾਣ ਕਰੋਗੇ ਵੀ ਹਾਂ ਇਹ ਮੈਂ
1: ਸਹੀ ਗੱਲ
0: ਅਤੇ ਬੜਾ ਕੁਛ ਬਣ ਜਾਂਦਾ ਉਹਦਾ ਬੜੀ ਵਾਰੀ ਮੈਂ ਵੇਖਿਆ ਕੁਛ ਨਾ ਕੁਛ ਜ਼ਰੂਰ ਬਣ ਜਾਂਦਾ ਅੰਟਿਲ ਅਨਲੈਸ ਤੁਸੀਂ ਬਿਲਕੁਲ ਹੀ ਨਾ ਅੱਗ ਕੱਢਤੀ ਹੋਵੇ।
1: ਮੈਨੂੰ ਯਾਦ ਹੈ ਅਸੀਂ ਜਦੋਂ ਇੱਥੇ ਡਾਰਵਿਨ ਰਹਿੰਦੇ ਸੀ ਥੋੜ੍ਹੇ ਟਾਈਮ ਕਿਸੇ ਨਾਲ ਸ਼ੇਅਰਿੰਗ 'ਚ ਰਹੇ ਸੀ ਅਤੇ ਉਹ ਭਾਜੀ ਬੜੀ ਵਧੀਆ ਕੁਕਿੰਗ ਕਰਦੇ ਸੀਗੇ ਅਤੇ ਨਾ ਇੱਕ ਵਾਰੀ ਚਿਕਨ ਬਣਾ ਰਹੇ ਸੀਗੇ ਅਤੇ ਨਾ ਜੀਰੇ ਦੀ ਤਾਂ ਨਾ ਅਜਵਾਇਨ ਪਾਤੀ ਉਹਨਾਂ ਨੇ ਅਤੇ ਉਹ ਹੁਣ ਕਹਿੰਦੇ ਕਿ ਉਹ ਮੇਰੀ ਰੈਸਿਪੀ ਆ ਅਜਵਾਇਨ ਚਿਕਨ ਉਹ ਇੰਨਾ ਵਧੀਆ ਉਹਨਾਂ ਨੇ ਫਲੇਵਰ ਇੰਨਾ ਵਧੀਆ ਆਇਆ ਅਜਵਾਇਨ ਦਾ ਆਪਾਂ ਅਜਵਾਇਨ ਕਿੱਥੇ ਪਾਉਂਦੇ ਹਾਂ ਨਾ ਇੱਦਾਂ ਦੀ ਚੀਜ਼ ਅਤੇ ਉਹਨਾਂ ਨੇ

0: ਪੀਤੀ ਖਾਧੀ ਚ
1: ਬੜਾ ਪਤਾ ਲੱਗ
0: ਰਿਹਾ
1: ਪਰ ਓਹੀ ਹੈ ਮੈਨੂੰ ਮਿਲ ਤੇ ਰਹਿਣਾ ਖਾਣ
0: ਨੂੰ ਵਧੀਆ ਤੁਸੀਂ ਵੈਸੇ ਤੁਸੀਂ ਵੀ ਦੱਸੋ ਅੱਜ ਛੁੱਟੀ ਵਾਲਾ ਦਿਨ ਆ ਅਤੇ ਅੱਜ ਆਪਾਂ ਵੀ ਛੁੱਟੀ ਛੁੱਟੀ ਵਾਲੇ ਮੂਡ 'ਚ ਹੀ ਹਾਂ ਅਤੇ ਤੁਸੀਂ ਵੀ ਦੱਸੋ ਵੀ ਤੁਸੀਂ ਕੁਛ ਐਕਸੀਡੈਂਟਲੀ ਕੁਛ ਇੱਦਾਂ ਨਵਾਂ ਕੋ ਕ੍ਰੀਏਟ ਕੀਤਾ ਹੋਵੇ ਤੁਸੀਂ
1: ਤੁਸੀਂ ਵੀ ਕੁਕਿੰਗ ਦੇ ਵਿੱਚ ਵਾਲੇ ਦਿਨ ਵੀ ਕੁਕਿੰਗ ਦਾ ਵੀ ਬੜੀ ਇੰਪੋਰਟੈਂਸ ਹੁੰਦੀ ਹੈ ਕਿ ਅੱਜ ਸਾਰੇ ਘਰੇ ਹੋਣਗੇ ਅਤੇ ਓਬਵੀਅਸਲੀ ਤੁਸੀਂ ਖਿਚੜੀ ਤਾਂ ਬਣਾਓਗੇ ਨਹੀਂ ਕੁਛ ਵਧੀਆ ਹੀ ਹਰ ਕਿਸੇ ਨੂੰ ਇੱਕ ਇੱਕ ਚਾਹ ਵੀ ਹੁੰਦਾ ਇੱਕ ਪ੍ਰੈਸ਼ਰ ਵੀ ਹੁੰਦਾ ਇੱਕ ਇਹ ਵੀ ਹੁੰਦਾ ਕਿ ਹਾਂ ਹੁਣ ਤਾਂ ਸਾਰਾ ਪਰਿਵਾਰ ਘਰੇ ਕੀ ਬਣਾਈਏ
0: ਹਾਂ ਸੋ ਇਹ ਵੀ ਇੱਕ ਮਿਸ਼ਨ ਜਿਹਾ ਬਣ ਜਾਂਦਾ ਸੋ ਛੁੱਟੀ ਵਾਲਾ ਦਿਨ ਜਿੱਥੇ ਆਪਾਂ ਨੂੰ ਕੁਛ ਪਕਾਉਣ ਦਾ ਕੁਛ ਖਾਣ ਦਾ ਵੀ ਹੁੰਦਾ ਜੇ ਆਪਾਂ ਘਰ ਰਹੇ ਹਾਂ ਸਫਾਈਆਂ ਕਰਨ ਦਾ ਹੋਊਗਾ ਕਿਸੇ ਨੂੰ ਹੋਊਗਾ ਬਾਹਰ ਘੁੰਮਣ ਫਿਰਨ ਜਾਣਾ ਕਿਸੇ ਨੂੰ ਹੋਊਗਾ ਵੀ ਨਹੀਂ ਅੱਜ ਤਾਂ ਆਪਾਂ ਕਰਨਾ ਹੀ ਕੁਛ ਨਹੀਂ ਆਰਾਮ ਦੇ ਨਾਲ
1: ਆਪਾਂ ਉਹ ਤਾਂ ਵੇਖ ਕੇ ਜਾ ਕੇ ਮਿਲਦਾ
0: ਆਰਾਮ ਦੇ ਨਾਲ ਆਪਾਂ ਸੋਣਾ ਇਸੇ ਕਰਕੇ ਬੀਬੀਆਂ ਉੱਥੇ ਜਾ ਕੇ ਪੈ ਜਾਂਦੀਆਂ ਪਰ ਇੱਦਾਂ ਦਾ ਜੇ ਚਾਚੀ ਮਿਲ ਵੀ ਜਾਵੇ ਨਾ ਤਾਂ ਇੱਦਾਂ ਤੁਹਾਨੂੰ ਲੱਗਦਾ ਵੀ ਮੁੜ ਕੇ ਐਂਡ ਆਫ ਦਾ ਡੇ ਤੁਸੀਂ ਸਗੋਂ ਉਸ ਚੀਜ਼ ਨੂੰ ਲੈ ਕੇ ਨਾ ਬੰਦਾ ਸਗੋਂ
1: ਡਿਪਰੈਸ ਹੀ ਹੁੰਦਾ
0: ਹੈ ਨਾ ਪਛਤਾਉਂਦਾ ਜਿਹਾ ਵਾ ਇਹ ਸਾਰਾ ਹੀ ਦਿਨ ਕਈ ਵਾਰੀ ਨਾ ਜਦੋਂ ਤੁਸੀਂ ਸ਼ਾਇਦ ਇੱਦਾਂ ਦਾ ਤੁਹਾਨੂੰ ਬੱਚਿਆਂ ਤੋਂ ਬਾਅਦ ਤਾਂ ਘੱਟ ਹੁੰਦਾ ਪਰ ਤੁਹਾਨੂੰ ਸ਼ਾਇਦ ਮਿਲਿਆ ਹੋਵੇ ਇੱਦਾਂ ਦਾ ਚਾਂਸ ਅਤੇ ਤੁਸੀਂ ਐਂਡ ਆਫ ਦਾ ਡੇ ਇਹ ਚੀਜ਼ ਫੀਲ ਕਰਦੇ ਹੋ ਵੀ ਜਦੋਂ ਆਪਾਂ ਲੰਮਾ ਸਮਾਂ ਆਪਾਂ ਇੱਕ ਹੀ ਰੂਟੀਨ ਦੇ ਵਿੱਚ ਹੁੰਦੇ ਹਾਂ ਨਾ ਕੰਮ ਦੀ ਜਾਂ ਬੱਚਿਆਂ ਦੀ ਜਾਂ ਸਾਰਾ ਅਤੇ ਉਸ ਰੂਟੀਨ 'ਚੋਂ ਜਦੋਂ ਆਪਾਂ ਹਟ ਕੇ ਕੁਛ ਇੱਦਾਂ ਕਰਦੇ ਹਾਂ ਤਾਂ ਸਾਨੂੰ ਲੱਗਦਾ ਇਹ ਨਹੀਂ ਆ ਨਹੀਂ ਸਹੀ ਹੋਇਆ ਪਰ ਇੱਕ ਸੱਚਾਈ ਇਹ ਆ ਵੀ ਜੋ ਆਪਾਂ ਕਰ ਰਹੇ ਹੁੰਦੇ ਹਾਂ ਸਾਨੂੰ ਇਹ ਲੱਗ ਰਿਹਾ ਹੁੰਦਾ ਵੀ ਆਪਾਂ ਹਮੇਸ਼ਾ ਉਹਦੇ ਤੋਂ ਕੁਛ ਹਟ ਕੇ ਕਰਾਂਗੇ ਅਤੇ ਸਾਨੂੰ ਜ਼ਿਆਦਾ ਸਕੂਨ ਮਿਲੂਗਾ ਜ਼ਿਆਦਾ ਆਪਾਂ ਰਿਲੈਕਸ ਫੀਲ ਕਰਾਂਗੇ ਪਰ ਉਲਟਾ ਆਪਾਂ ਕੰਮ ਕਰ ਕਰਕੇ ਅਤੇ ਉਹ ਇੰਨਾ ਕੁ ਜ਼ਿਆਦਾ ਸਾਡਾ ਆਪਾਂ ਉਸ ਰੂਟੀਨ ਦੇ ਵਿੱਚ ਆਪਾਂ ਫਸੇ ਹੁੰਦੇ ਹਾਂ ਗਿੱਜ ਜਾਂਦੇ ਹਾਂ ਜਾਂ ਫਸੇ ਹੁੰਦੇ ਹਾਂ ਵੀ ਸਾਨੂੰ ਇੱਦਾਂ ਲੱਗਦਾ ਵੀ ਆਪਾਂ ਬੜੀਆਂ ਚੀਜ਼ਾਂ 'ਚੋਂ ਪਿੱਛੇ ਛੁੱਟ ਗਏ ਆਪਾਂ ਖੈਰ ਤੁਸੀਂ ਵੀ ਅੱਜ ਆਪਣੀ ਛੁੱਟੀ ਬਾਰੇ ਦੱਸੋ ਕੀ ਤੁਹਾਡੀਆਂ ਕੀ ਆਈਡੀਅਲ ਛੁੱਟੀ ਦੇ ਤੁਹਾਡੇ ਮਨਸੂਬੇ ਨੇ ਬਾਹਰ ਗਏ ਹੋ ਘਰ ਰਹੇ ਹੋ ਇਹ ਛੁੱਟੀਆਂ ਤੁਸੀਂ ਲੌਂਗ ਵੀਕਐਂਡ ਕਿਵੇਂ ਤੁਸੀਂ ਬਿਤਾਇਆ ਕੀ ਤੁਹਾਡੇ ਮਨਸੂਬੇ ਨੇ ਜਾਂ ਹਾਲੇ ਵੀ ਤੁਸੀਂ ਬਾਹਰ ਹੋ ਜਾਂ ਤੁਹਾਡਾ ਆਈਡੀਅਲ ਕੀ ਹੈ ਤੁਹਾਡਾ
1: ਛੁੱਟੀ 'ਚੋਂ
0: ਹਾਂ ਆਈਡੀਅਲ ਲੌਂਗ ਵੀਕਐਂਡ ਅਤੇ ਪਲੱਸ ਕੀ ਛੁੱਟੀ 'ਚੋਂ ਆਪਾਂ ਰਿਲੈਕਸੇਸ਼ਨ ਲੈ ਕੇ ਨਿਕਲਦੇ ਹਾਂ ਜਾਂ ਛੁੱਟੀ 'ਚੋਂ ਆਪਾਂ ਉਲਟਾ ਹੋਰ ਬੋਝ ਲੈ ਕੇ ਨਿਕਲਦੇ ਹਾਂ
1: ਅਕਸਰ ਤਾਂ ਇਹੀ ਹੁੰਦਾ ਆਪਾਂ ਨਾ ਕਈ ਵਾਰੀ ਤਾਂ ਇਹ ਹੁੰਦਾ ਕਿ ਜੇ ਡੈਸਟੀਨੇਸ਼ਨ ਲੱਭਦੇ ਹਾਂ ਕਿ ਇੱਥੇ ਜਾਣਾ ਤਾਂ ਆਪਾਂ ਨੂੰ ਲੱਗਦਾ ਕਿ ਹੁਣ ਮੁੜ ਕੇ ਕਦੋਂ ਆਉਣਾ ਅਤੇ ਸਾਰਾ ਕੁਛ ਹੀ ਕਵਰ ਕਰਨ ਦੇ ਚੱਕਰ ਦੇ ਵਿੱਚ ਨਾ ਟੂ ਮੱਚ ਕਰ ਲੈਂਦੇ ਹਾਂ ਆਪਣਾ
0: ਛੁੱਟੀ ਵੀ ਖਰਾਬ ਕਰ ਲੈਂਦੇ ਆਪਾਂ ਸੋ ਜਿੰਨਾ ਲਿਮਿਟਿਡ ਹੋਵੇ ਉਹਨਾਂ ਹੀ ਚੰਗਾ ਰਹਿੰਦਾ ਕਈ ਵਾਰੀ ਆਪਾਂ ਇੰਨੀ ਕੁ ਥਾਈਂ ਫੋਨ ਕਰ ਦਿੰਦੇ ਨਾ ਹਾਂਜੀ ਆ ਰਹੇ ਉੱਧਰਲੇ ਪਾਸੇ ਆਵਾਂਗੇ ਤੁਹਾਡੇ ਕੋਲ ਦੁਪਹਿਰੇ ਆਵਾਂਗੇ ਦੂਜੇ ਨੂੰ ਕਹਿੰਦੇ ਨਹੀਂ ਸ਼ਾਮੀ ਆਵਾਂਗੇ ਤੂੰ ਅਸੀਂ ਆਵਾਂਗੇ ਰਾਤ ਜੀ ਨੂੰ ਜਾਂਦੇ ਜਾਂਦੇ ਗੇੜਾ ਮਾਰ ਲਾਂਗੇ ਚਾਹ ਪੀ ਲਾਂਗੇ ਉਹ ਸਾਰੇ ਚੱਕਰ ਦੇ ਵਿੱਚ ਤੁਸੀਂ ਇੰਨੀ ਕੁ ਭੱਜ ਨੱਠ ਆਪਣੇ ਆਪ ਨੂੰ ਪਾ ਲੈਂਦੇ ਹੋ ਵੀ ਉੱਥੇ ਵੀ ਤੁਸੀਂ ਖਰਾਬ ਕਰ ਲੈਂਦੇ ਸੋ ਓਵਰ ਜਦੋਂ ਆਪਾਂ ਜਾਂਦੇ ਹਾਂ ਅਤੇ ਓਵਰ ਕਮਿਟਮੈਂਟ ਵੀ ਤੁਹਾਨੂੰ ਮਾਰਦੀ ਕਿਉਂਕਿ ਆਪਾਂ ਜਦੋਂ ਸ਼ੁਰੂ ਹੁੰਦੀਆਂ ਨੇ ਛੁੱਟੀਆਂ ਉਦੋਂ ਨਾ ਆਪਾਂ ਕਿਸੇ ਹੋਰ ਮੋਡ 'ਚ ਹੁੰਦੇ ਹਾਂ ਉਦੋਂ ਸਾਨੂੰ ਇਹ ਲੱਗਦਾ ਵੀ ਆਪਾਂ ਬੜਾ ਕੁਛ ਕਰ ਲੈਣਾ ਇੱਕ ਐਨਰਜੀ ਹੁੰਦੀ ਹੈ ਇੱਕ ਉਤਸ਼ਾਹ ਹੁੰਦਾ ਪਰ ਜਿੱਦਾਂ ਹੌਲੀ ਹੌਲੀ ਤੁਸੀਂ ਸਫ਼ਰ 'ਤੇ ਨਿਕਲਦੇ ਹੋ ਤੁਸੀਂ ਚਾਹੇ ਤੁਸੀਂ ਘੁੰਮਣ ਫਿਰਨ ਗਏ ਹੋ ਚਾਹੇ ਤੁਸੀਂ ਕਿਸੇ ਰਿਸ਼ਤੇਦਾਰੀ 'ਤੇ ਗਏ ਹੋ ਕਿਤੇ ਵੀ ਗਏ ਅਤੇ ਹੌਲੀ ਹੌਲੀ ਤੁਸੀਂ ਰਿਲਾਈਜ਼ ਕਰਦੇ ਵੀ ਨਹੀਂ ਯਾਰ ਜ਼ਿਆਦਾ ਹੀ ਕਰ ਬੈਠੇ
1: ਹਾਂਜੀ ਹਾਂ ਕਿਉਂਕਿ ਅੱਜ ਤੁਹਾਨੂੰ ਉਹ ਲੱਗਦਾ ਨਾ ਕਿ ਸਭ ਕੁਛ ਕਵਰ ਕਰ ਲਏ ਇੱਕ ਉਹ ਪਤਾ ਨਹੀਂ ਭੁੱਖ ਜਿਹੀ ਹੁੰਦੀ ਹੈ ਕਿ ਆਹ ਵੀ ਨਾ ਰਹਿ ਜਾਏ ਉਹ ਵੀ ਨਾ ਰਹਿ ਜਾਏ ਹੈ ਨਾ ਇੱਕ ਜ਼ਿੰਦਗੀ ਪਈ ਹੈ ਵਾਪਸ ਆ ਜਾਓ ਹੈ ਨਾ ਉਹ ਪਰ ਉਹ ਨਹੀਂ ਉਹ ਇੱਦਾਂ
0: ਫਿਰ ਕਿੱਥੇ ਵਾਰ ਵਾਰ ਥੋੜ੍ਹੀ ਫਿਰ ਕਿਤੇ ਜਾਇਆ ਜਾਂਦਾ ਸੋ ਖੈਰ ਹੋਰ ਵੀ ਬਹੁਤ ਸਾਰਾ ਕੁਛ ਅੱਜ ਦੇ ਹਲਕੀ ਜਿਹੀ ਹਿਸਟਰੀ ਦੇ ਉੱਤੇ ਵੀ ਝਾਤੀ ਮਾਰਾਂਗੇ ਆਸਟ੍ਰੇਲੀਆ ਦੀ ਉੱਨ ਦੇ ਬਾਰੇ ਅੱਜ ਗੱਲਬਾਤ ਕਰਾਂਗੇ
1: ਓਕੇ
0: ਮਰੀਨੋ ਵੂਲ ਜਿਹੜੀ ਕਿ ਦੁਨੀਆ ਭਰ ਦੇ ਵਿੱਚ ਮਸ਼ਹੂਰ ਆ ਕਿੱਦਾਂ ਅਤੇ ਕਿਵੇਂ ਅਗਲੇ ਹਿੱਸੇ ਦੇ ਵਿੱਚ ਜਾ ਕੇ ਝਾਤੀ ਮਾਰਾਂਗੇ ਪਰ ਤੁਸੀਂ ਵੀ ਆਪਣੀਆਂ ਛੁੱਟੀਆਂ ਦੇ ਆਈਡੀਅਲ ਮਨਸੂਬੇ ਦੱਸੋ ਕਈ ਵਾਰੀ ਤੁਹਾਨੂੰ ਕਈ ਵਾਰੀ ਛੁੱਟੀ ਇੱਦਾਂ ਦੀ ਹੁੰਦੀ ਆ ਵੀ ਸਾਡਾ ਜੀ ਕਰਦਾ ਵੀ ਆਪਾਂ ਗਾਣੇ ਗੁਣੇ ਜਿਹੇ ਸੁਣੀਏ ਨਾ
1: ਹਾਂ ਹੁਣ ਉਹ ਚੀਜ਼ ਜਿਹੜੀ ਆਈ ਸੀਗੀ ਹੁਣ ਕੋਵਿਡ ਦੇ ਟਾਈਮ ਕੋਵਿਡ ਦੇ ਬਾਅਦ ਆਇਆ ਸੀਗਾ ਸਟੇਕੇਸ਼ਨ ਉਹ ਵੀ ਇਹੀ ਸੀਗਾ ਕਿ ਤੁਸੀਂ ਭਾਵੇਂ ਮਤਲਬ ਜਗ੍ਹਾ ਹੀ ਬਦਲ ਲਓ ਜਿਵੇਂ ਕਿਤੇ ਹੋਰ ਜਾ ਕੇ ਰਹਿ ਲਓ
0: ਕੀ ਆਓ
1: ਸਟੇਕੇਸ਼ਨ
0: ਅੱਛਾ ਉਹ
1: ਕਿਹੜੀ ਵੈਕੇਸ਼ਨ ਦੀ ਥਾਂ ਤੁਸੀਂ ਕਿੱਥੇ ਬਸ ਤੁਸੀਂ ਰਹਿਣ ਜਾਣਾ ਆਪਣੀ ਥਾਂ ਹੀ ਬਦਲਣੀ ਹੈ ਮਤਲਬ ਕੋਈ ਹੋਟਲ 'ਚ ਰਹਿ ਲਓ ਜਾਂ ਕੋਈ
0: ਭਾਵੇਂ ਬਾਹਰ ਨਾ ਨਿਕਲੋ ਪਰ ਜਗ੍ਹਾ ਬਦਲ ਕੇ ਹੋਰ ਥਾਂ ਸੌਂ ਜਾਓ ਕਿਤੇ ਜਾ ਕੇ
1: ਸਟੇਕੇਸ਼ਨ ਉਹਨੂੰ ਇਹ ਰਿਲੈਕਸੇਸ਼ਨ ਦੀ ਨਵੀਂ ਪਰਿਭਾਸ਼ਾ
0: ਅੱਜ ਕੱਲ੍ਹ ਬੜੇ ਨਵੇਂ ਨਵੇਂ ਨਾਂ ਆ ਗਏ
1: ਇਹ ਸਟੇਕੇਸ਼ਨ ਮਤਲਬ ਉਸ ਜਦੋਂ ਇਹ ਕੋਵਿਡ ਦੇ ਟਾਈਮ ਨਾ ਕਿੰਨੀ ਇੱਥੇ ਦੀ ਹੋ ਗਿਆ ਸੀਗਾ ਕਿ ਕੋਈ ਟੂਰਿਸਟ ਨਹੀਂ ਆ ਰਹੇ ਸੀ, ਕੁਛ ਨਹੀਂ ਆ ਰਹੇ ਸੀ, ਅਤੇ ਇੱਥੇ

0: ਇਹਦਾ ਮੈਨੂੰ ਨਹੀਂ ਪਤਾ ਵਿਕਟੋਰੀਆ ਦਾ, ਵਿਕਟੋਰੀਆ ਗਵਰਨਮੈਂਟ ਦਾ ਤੇ ਨਹੀਂ, ਪਰ ਉੱਥੇ ਸਾਡੇ ਨਾ ਇਹਨਾਂ ਨੇ ਵਾਊਚਰਸ ਵੰਡੇ ਸੀਗੇ, ਉਹਦੇ ਵਿੱਚ ਹਰ ਇੱਕ ਨੂੰ ਕੂਪਨਸ ਮਿਲ ਰਹੇ ਸੀਗੇ, ਤੇ ਨਾ ਕੋਈ ਜਗ੍ਹਾ ਤੇ ਖੋਲੀ ਨਹੀਂ ਸੀਗੀ, ਤੇ ਇਹ ਅਸੀਂ ਮਤਲਬ ਅਸੀਂ ਤਿੰਨ ਫੈਮਲੀਆਂ ਸੀਗੇ ਤੇ ਛੇ ਅਡਲਟ ਸੀਗੇ, ਤੇ ਸਾਡੇ ਕੋਲ ਛੇ ਕੂਪਨ ਹੋ ਗਏ ਹੈ ਨਾ, ਤੇ ਕੂਪਨ ਸੀਗੇ ਹਜ਼ਾਰ ਹਜ਼ਾਰ ਡਾਲਰ ਦੇ ਜਾਂ ਪਤਾ ਨਹੀਂ ਬਾਰ, ਮਤਲਬ ਵਧੀਆ ਕੂਪਨ ਸੀਗੇ, ਤੇ ਅਸੀਂ ਕੁਛ ਵੀ ਤੁਸੀਂ ਵਰਤ ਸਕਦੇ ਹੋ, ਉਹਨੂੰ ਖਾ ਪੀ ਸਕਦੇ ਹੋ,
1: ਪੈਸਿਆਂ ਲਈ ਹੀ, ਪੈਸਿਆਂ ਦੇ ਕੂਪਨ ਹੀ,
0: ਹਾਂ ਰੀਇੰਬਰਸ ਕਰ ਸਕਦੇ ਹੋ, ਘੁੰਮ ਸਕਦੇ ਹੋ, ਕੋਈ ਜਗ੍ਹਾ ਬੁੱਕ ਕਰ ਸਕਦੇ ਹੋ, ਤੇ ਅਸੀਂ ਹੁਣ ਐਵੇਂ ਤੇ ਜਾਣਾ ਨਹੀਂ, ਤੇ ਅਸੀਂ ਅਲੱਗ ਅਲੱਗ ਜਗ੍ਹਾ ਵਧੀਆ ਵਧੀਆ ਜਿੰਨੇ ਵੀ ਉੱਥੇ ਦੇ ਡਾਰਵਿਨ ਦੇ ਸੀਗੇ ਵਧੀਆ ਵਧੀਆ ਹੋਟਲ, ਅਸੀਂ ਤਿੰਨਾਂ ਫੈਮਲੀਆਂ ਨੇ ਮਤਲਬ ਇੱਕ ਇੱਕ ਸਾਰਿਆਂ ਦੇ ਵਾਊਚਰ ਐਵੇਂ ਕਰਕੇ ਵਰਤੇ ਕਿ ਅਲੱਗ ਅਲੱਗ ਸਟੇਕੇਸ਼ਨ ਤੇ ਚਲੋ ਬਸ ਸੂਟਕੇਸ ਲੈ ਕੇ, ਕਿਉਂਕਿ ਟਰੈਵਲ ਬੰਦ ਸੀਗਾ, ਸਭ ਕੁਛ ਬੰਦ ਸੀਗਾ ਕਿ ਕਿਤੇ ਬਾਹਰ ਤੇ ਨਿਕਲੀਏ, ਤੇ ਇਹ ਰਿਲੈਕਸੇਸ਼ਨ ਕਿ ਤੁਹਾਨੂੰ ਮਤਲਬ ਅਗਲੇ ਦਿਨ ਬ੍ਰੈਕਫਾਸਟ ਵਿਦ ਬ੍ਰੈਕਫਾਸਟ ਹੁੰਦੇ ਹੈ ਨਾ, ਤੁਸੀਂ ਵਧੀਆ ਜਗ੍ਹਾ ਜਾਓ ਤੇ ਪੂਲ ਸਾਈਡ ਇੰਜੋਏ ਕਰੋ ਸਾਰਾ ਕੁਛ, ਤੇ ਉਹ ਇੱਕ ਅਲੱਗ ਟਾਈਪ ਦਾ ਵੇਕੇਸ਼ਨ ਸੀਗਾ, ਜਿਸ ਵਿੱਚ ਘੁੰਮੇ ਕੁਛ ਨਹੀਂ ਪਰ ਤੁਸੀਂ ਬਸ ਇੱਕ ਹੋਟਲ 'ਚ ਜਾ ਕੇ ਉਹ ਲੁਤਫ ਉਠਾਇਆ,
1: ਵਧੀਆ ਵਧੀਆ
0: ਬਲਕਿ ਬਹੁਤ ਜ਼ਿਆਦਾ ਵਧੀਆ ਚੀਜ਼ ਹੈ, ਕਿਉਂਕਿ ਤੁਸੀਂ ਤੁਹਾਨੂੰ ਕੋਈ ਭਜਨਟ ਨਹੀਂ ਹੈ, ਤੁਹਾਡੇ ਕੋਲ ਆਪਣਾ ਵਧੀਆ ਰੂਮ ਹੈ, ਜਦ ਤੱਕ ਸਾਰਿਆਂ ਨੇ ਖਾਣਾ ਪੀਣਾ ਹੈ ਤੇ ਇੱਕ ਰੂਮ 'ਚ ਸਾਰੇ ਹੋ ਜਾਓ, ਪੂਲ ਬੱਚੇ ਇੰਜੋਏ ਕਰ ਸਕਦੇ ਸਵਿਮਿੰਗ ਪੂਲ 'ਚ, ਤੇ ਅਗਲੇ ਦਿਨ ਬ੍ਰੈਕਫਾਸਟ ਖਾ ਪੀ ਕੇ ਘਰਾਂ ਨੂੰ ਵਾਪਸ,
1: ਕਿਉਂਕਿ ਆਪਾਂ ਕਈ ਥਾਵਾਂ ਦੇ ਉੱਤੇ ਆਪਾਂ ਜਾਂਦੇ ਨਾ, ਕਈ ਮੰਨ ਲਓ ਜਗ੍ਹਾ ਕੋਈ ਸਪੈਸ਼ਲ ਸਪੁਸ਼ਲ ਲੱਗੇ ਆ ਜਾਂ ਕੋਈ ਜਗ੍ਹਾ ਹੀ ਤੁਸੀਂ ਇੱਦਾਂ ਦੀ ਬੁੱਕ ਕਰਦੇ ਹੋ ਜਿੱਥੇ ਅੰਦਰ ਹੀ ਕਾਫੀ ਕੁਛ ਹੁੰਦਾ ਕਰਨ ਵਾਲਾ, ਤੁਸੀਂ ਉੱਥੇ ਸਵਿਮਿੰਗ ਤੋਂ ਲੈ ਕੇ ਜਿਮ ਤੋਂ ਲੈ ਕੇ ਟੈਨਿਸ ਕੋਰਟ ਦਿਸ ਦੈਟ ਸਪਾ ਪਤਾ ਨਹੀਂ ਕਿੰਨਾ
0: ਕੁਛ ਹੁੰਦਾ,
1: ਲਾਈਵ ਪਰਫਾਰਮੈਂਸਿਸ ਉੱਥੇ ਅੰਦਰ, ਕੈਫੇ ਅੰਦਰ, ਰੈਸਟੋਰੈਂਟ ਕਈ ਵਾਰੀ ਬਹੁਤ ਕੁਛ ਹੁੰਦਾ ਜਾਂ ਫਿਰ ਲਾਗੇ ਲਾਗੇ ਬਹੁਤ ਕੁਛ ਹੁੰਦਾ, ਪਰ ਤੁਸੀਂ ਹੋਰ ਬਾਹਰ ਦਾ ਇੰਨਾ ਕੁ ਕੁਛ ਬੁੱਕ ਕਰਾਇਆ ਹੁੰਦਾ ਨਾਲ, ਬਾਅਦ 'ਚ ਤੁਸੀਂ ਇਹ ਇਹ ਚੀਜ਼ ਪਛਤਾਉਂਦੇ ਹੋ ਵੀ ਆਪਾਂ ਇੱਥੇ ਇੰਨੇ ਪੈਸੇ ਖਰਚੇ, ਉਹ ਤਾਂ ਆਪਾਂ ਵੇਖਿਆ ਨਹੀਂ ਕੁਛ, ਸੋ ਇਹ ਸਾਰੀਆਂ ਚੀਜ਼ਾਂ ਕਈ ਵਾਰੀ ਉਲਟਾ ਜਿਹੜੀ ਚੀਜ਼ ਆਪਾਂ ਵੇਖ ਆਉਂਦੇ ਹਾਂ ਉਹ ਤਾਂ ਠੀਕ ਹੈ, ਪਰ ਜਿਹੜੀ ਰਹਿ ਜਾਂਦੀ ਹੈ ਉਹ ਤੁਹਾਨੂੰ ਜ਼ਿਆਦਾ ਤੰਗ ਕਰਦੀ,
0: ਬਿਲਕੁਲ ਉਹ ਤਾਂ ਫਿਰ ਤੁਹਾਨੂੰ ਖਟਕਦੀ ਹੈ ਨਾ ਹਰ ਟਾਈਮ, ਔਰ ਮੁੜ ਮੁੜ ਕੇ ਸੋਸ਼ਲ ਮੀਡੀਆ ਵੀ ਮੁੜ ਮੁੜ ਕੇ ਤੁਹਾਨੂੰ ਉਹੀ ਦਿਖਾਉਂਦਾ, ਅੱਜ ਕੱਲ੍ਹ ਤਾਂ ਇਹ ਵੀ ਪ੍ਰੋਬਲਮ ਹੈ ਤੁਹਾਡੀ ਐਲਗੋਰਿਥਮ ਫਿਰ ਉਸ ਪਾਸੇ ਹੀ ਚਲੀ
1: ਜਾਂਦੀ, ਆ ਰਹਿ ਗਿਆ ਤੁਹਾਡਾ, ਆ ਰਹਿ ਗਿਆ ਤੁਹਾਡਾ, ਜਦੋਂ ਤੁਸੀਂ ਹੋ ਕੇ ਵੀ ਆ ਜਾਂਦੇ ਫਿਰ ਤੁਹਾਨੂੰ ਉਹ ਵਿਖਾਈ ਜਾਂਦੇ ਇੱਥੇ, ਤੁਸੀਂ ਨੈਕਸਟ ਟਾਈਮ ਆਓਗੇ ਤੁਸੀਂ ਆਪ ਵੇਖੋ। ਚਲੋ ਖੈਰ ਇਹਦਾ ਇਹ ਹੈ ਕਿ ਪਰਿਵਾਰ ਦੇ ਵਿੱਚੋਂ ਨਾ ਇੱਕ ਕੋਈ ਜੀ ਹੁੰਦਾ ਜਿਹੜਾ ਬੜਾ ਵਧੀਆ ਹੁੰਦਾ ਵਾ ਸਰਚਾਂ ਸੋਚਾਂ 'ਚ, ਇੱਕ ਸਟੇਜ 'ਤੇ ਜਾ ਕੇ ਨਿਆਣੇ ਵੀ ਉਸ ਆ ਜਾਂਦੇ ਆ ਉਮਰ ਦੇ ਵਿੱਚ ਵੀ ਉਹ ਸਾਰਾ ਕੁਛ ਵੇਖ ਕੇ ਤੁਹਾਨੂੰ ਦੱਸ ਦਿੰਦੇ, ਪਰ ਜਦੋਂ ਉਸ ਉਮਰ ਦੇ ਵਿੱਚ ਆਉਂਦੇ ਆ ਤੇ ਫਿਰ ਉਹ ਥੋੜਾ ਚਿਰ ਹੀ ਆਉਂਦੇ ਆ, ਫਿਰ ਉਹਨਾਂ ਨੂੰ ਇਹ ਹੁੰਦਾ ਵੀ ਆਪਾਂ ਆਪਣੇ ਇਕੱਲੇ ਘੁੰਮੀਏ, ਤੇ ਖੈਰ ਅੱਗੇ ਆਪਾਂ ਇਹਨਾਂ ਗੱਲਾਂ ਨੂੰ ਜਾਰੀ ਰੱਖਦੇ ਹਾਂ, ਤੇ ਫਿਲਹਾਲ ਸਾਡੇ ਨਾਲ ਤਮਨੀਤ ਹੁਣੀ ਆਏ ਨੇ ਤੇ ਆਪਾਂ ਇਹਨਾਂ ਨਾਲ ਗੱਲ ਕਰ ਲਈਏ, ਤੇ ਫਿਰ ਆਪਾਂ ਅਗਲੇ ਸੈਕਸ਼ਨ 'ਚ ਆ ਕੇ ਇਹਨਾਂ ਗੱਲਾਂ ਨੂੰ ਅੱਗੇ ਤੋਰਾਂਗੇ, ਆਪਾਂ ਅੱਗੇ ਆ ਕੇ ਆਪਾਂ ਉਹਨਾਂ ਦੇ ਪਿੰਨੇ ਵੀ ਕਰਾਂਗੇ। ਤਮਨੀਤ ਸਤਿ ਸ਼੍ਰੀ ਅਕਾਲ, ਤੁਸੀਂ ਆਉਂਦੇ ਰਹੋ।
2: ਸਤਿ ਸ਼੍ਰੀ ਅਕਾਲ ਅੰਕਲ ਜੀ ਤੇ ਆਂਟੀ ਜੀ।
1: ਸਤਿ ਸ਼੍ਰੀ ਅਕਾਲ, ਕੀ ਹਾਲ?
2: ਮੇਰਾ ਠੀਕ ਆ, ਤੁਹਾਡਾ ਕੀ ਹਾਲ ਹੈ?
1: ਸਾਡਾ ਵੀ ਠੀਕ ਆ, ਤੇ ਤੁਸੀਂ ਕੀ ਕੀਤਾ? ਸੁੱਤੀਆਂ 'ਚ ਕੀ ਕੀਤਾ? ਛੁੱਟੀਆਂ ਸ਼ੁਰੂ ਹੋਈਆਂ ਫਰਾਈਡੇ ਤੋਂ ਲੈ ਕੇ ਤੇ ਹੁਣ ਤੱਕ ਤੁਸੀਂ ਕਿਤੇ ਗਏ ਕਿ ਘਰੇ ਰਹੇ?
2: ਕਿਤੇ ਗਏ?
1: ਗਏ ਹੀ?
2: ਹਾਂਜੀ।
1: ਓਕੇ, ਘੁੰਮ ਫਿਰ ਕੇ ਆਏ ਹੋ?
2: ਹਾਂਜੀ।
1: ਓਕੇ, ਗੁੱਡ, ਫਨ ਹੋਇਆ?
2: ਹਾਂਜੀ।
0: ਹੁਣ ਕੱਲ ਤੋਂ ਸਕੂਲ ਜਾਣਾ?
2: ਹਾਂਜੀ, ਕੱਲ ਸਕੂਲ ਜਾਣਾ।
1: ਓਕੇ, ਤੇ ਤੁਸੀਂ ਆਪਣਾ ਫਨ ਸਾਨੂੰ ਦੱਸਣਾ ਨਹੀਂ?
2: ਦੱਸਣਾ
1: ਸੀਕ੍ਰੇਟ ਹੈ?
2: ਨਹੀਂ। ਫਰਾਈਡੇ ਨੂੰ ਅਸੀਂ ਕਿਤੇ ਵੀ ਨਹੀਂ ਗਏ, ਸੈਟਰਡੇ ਅਸੀਂ ਡੀਐਫ ਹੋ ਗਏ। ਫਰਾਈਡੇ ਅਸੀਂ ਡੀਐਫ ਹੋ ਗਏ, ਸੈਟਰਡੇ ਕਿਤੇ ਵੀ ਨਹੀਂ ਗਏ, ਸੰਡੇ ਨੂੰ ਗੁਰਦੁਆਰਾ ਸਾਹਿਬ ਗਏ ਕੱਲ।
1: ਫਿਰ ਤੇ ਕਾਫੀ ਕੁਛ ਕੀਤਾ ਤੁਸੀਂ।
2: ਹਾਂਜੀ।
1: ਵੈਰੀ ਗੁੱਡ, ਤੇ ਅੱਜ ਕੀ ਕਰਨਾ?
2: ਤੇ ਤੁਸੀਂ ਵੀਡੀਓ ਦੇਖੀ ਜਦੋਂ ਮੈਂ ਐਸੀ ਤੇ ਵੀ ਜੀ ਕ੍ਰੇਨ ਦੇ ਉੱਪਰ ਚੜੇ ਸੀ?
1: ਉਹ ਤੁਸੀਂ ਤਾਂ ਬੜਾ ਫਨ ਕਰਦੇ ਸੀ।
2: ਹਾਂਜੀ।
1: ਤੁਹਾਨੂੰ ਡਰ ਨਹੀਂ ਲੱਗਦਾ? ਤੁਹਾਨੂੰ
2: ਨਹੀਂ
1: ਹੈ? ਮੈਨੂੰ
2: ਮੰਮਾ ਕਹਿੰਦੇ ਚਾਜੋ
1: ਮੰਮਾ ਕਹਿੰਦੇ ਚਾਹੋ ਚੜ ਜਾਓ ਐਸ਼ ਕਰੋ ਹੈ।
2: ਹਾਂਜੀ
1: ਮੰਮਾ ਲੋ ਕਰਦੇ ਤੁਹਾਨੂੰ।
2: ਹਾਂਜੀ
1: ਮੈਨੂੰ ਲੱਗਦਾ ਤੁਸੀਂ
2: ਸਮਟਾਈਮਸ ਨਹੀਂ ਅਲਾਉ ਕਰਦੇ,
1: ਸਮਟਾਈਮਸ ਨਹੀਂ ਕਰਦੇ। ਤੁਸੀਂ ਵੱਡੇ ਹੋ ਨਾ ਤੇ ਫਿਰ ਉਹ ਤੁਹਾਡੇ ਕਰਕੇ ਲੋ ਕਰ ਦਿੰਦੇ ਵੀ ਚੱਲ ਤੁਸੀਂ ਬਾਕੀਆਂ ਦੀ ਟੇਕ ਕੇਅਰ ਕਰ ਲੈਣੀ ਹੈ ਨਾ।
2: ਤੇ ਮੰਮਾ ਨੇ ਸਕਾਈ ਡਾਈਵਿੰਗ ਕਰਨੀ ਤੇ ਡੈਡਾ ਕਹਿੰਦੇ ਨਹੀਂ ਕਰਨੀ।
1: ਓ ਮੰਮਾ ਨੂੰ ਨਹੀਂ ਡਰ ਲੱਗਦਾ?
2: ਨਹੀਂ ਨਹੀਂ
1: ਤੁਸੀਂ ਕਰ ਸਕਦੇ ਜਾਸੀ?
0: ਮੇਰਾ ਬੜਾ ਦਿਲ ਹੈ, ਮੈਂ ਕਰਾਂਗੀ ਕਦੇ ਨਾ ਕਦੇ ਤੇ। ਹਾਂ
1: ਮੈਨੂੰ ਨਹੀਂ ਲੱਗਦਾ ਮੈਂ ਕਰੂੰਗਾ ਇਹੋ ਜਿਹਾ ਕੰਮ।
0: ਮੈਨੂੰ ਬੜਾ ਮਤਲਬ ਮੇਰੇ ਹੈ ਕਿ ਮੈਂ ਕਰਨੀ ਹੈ ਪਰ ਪਤਾ ਨਹੀਂ ਆਇਆ।
2: ਮੰਮਾ ਮੇਰੇ ਕੰਨ ਚ ਕਹਿੰਦੇ ਮਾਝੇ ਵਾਲੇ ਨੂੰ ਨਹੀਂ ਡਰ ਲੱਗਦਾ।
1: ਮੈਨੂੰ ਤਾਂ ਲੱਗਦਾ ਹੀ ਭੈਣਾ
0: ਮੇਰਾ ਬੜਾ ਜੀ ਹੈ ਪਰ ਪਤਾ ਨਹੀਂ ਕਦੋਂ ਹੋਣਾ। ਆਈ ਡੋਨਟ ਨੋ, ਪਤਾ ਨਹੀਂ।
1: ਤੇਈ ਚੱਕੀ ਆ, ਤੁਸੀਂ ਦੋਵੇਂ ਜਾਣੀਆਂ ਇਕੱਠੇ ਚੱਲ ਜਾਓ।
0: ਹਾਂ ਆਹਨੀ ਭੈੜੇ ਭੜੇ ਚੱਲੀਏ।
1: ਮੰਮਾ ਨੂੰ ਕਹੋ ਵੀ ਤੁਸੀਂ ਨਾ ਜਾਸ਼ੀ ਆਂਟੀ ਨੂੰ ਲੈ ਜਾਓ ਤੇ ਦੋਵੇਂ ਜਾਣੀਆਂ ਮਾਰੋ ਛਾਲ ਉਤੋਂ ਤੇ ਅਸੀਂ ਵੇਖਾਂਗੇ ਅਸਾਂਗੇ ਥੱਲੇ।
2: ਮੰਮਾ ਕਹਿੰਦੇ ਡਨ
1: ਡਨ
0: ਡਨ।
1: ਚਲੋ ਠੀਕ ਆ ਫਿਰ, ਇਹਨਾਂ ਨੂੰ ਯਾਹ ਜੀ ਨੂੰ ਉਦੋਂ ਖੜੇ ਹੋ ਜਦੋਂ ਜ਼ੁਕਾਮ ਚ ਘੁਮਾੜ ਜਾਓ ਉਹਨਾਂ ਮੈਂ ਉਤੋਂ ਕਿਤੇ ਹਾਂਜੀ
2: ਤੁਹਾਡੇ ਪ੍ਰੋਹਣੇ ਆਏ
1: ਹੈ ਪ੍ਰੋਹਣੇ? ਹਾਂਜੀ ਆ ਰਹੇ ਔਨ ਦਾ ਵੇ ਆ
0: ਪ੍ਰੋਹਣੇ
2: ਔਨ ਦਾ ਵੇ
1: ਔਨ ਦਾ ਵੇ
2: ਓਕੇ
1: ਸਹਿਦ ਆ ਗਏ ਹੁਣ
2: ਹੈ
1: ਸਹਿਦ ਆ ਗਏ ਵੀ ਹੁਣ
2: ਓਕੇ
0: ਅੱਜ ਕੀ ਬਣਵਾ ਰਹੇ ਹੋ ਫਿਰ ਸਪੈਸ਼ਲ ਮੰਮੀ ਤੋਂ?
2: ਮੰਮਾ ਪਨੀਰ ਵਾਲੇ ਪਰੌਂਠੇ ਬਣਾ ਲਈ।
1: ਯਮ ਯਮ
0: ਸਹੀ ਹੈ ਨਾ। ਕਦ ਤੱਕ ਸੀਰੀਅਲ ਏ ਉਹ ਹੈ ਨਾ?
1: ਆਹੋ ਕਦੋਂ ਤੱਕ ਖਾਵਾਂਗੇ ਸੀਰੀਅਲ?
2: ਸੁਣਾਓਗੇ
1: ਫਿਰ ਅੱਜ
2: ਇੱਕ ਬੁਜਾਰਤ ਓਹਨੂੰ ਕੀ ਕਹੋਗੇ ਜਿਹੜੀ ਤੁਸੀਂ ਨਹੀਂ ਯੂਜ ਕਰਦੇ ਲੋਕੀ ਯੂਜ ਕਰਦੇ? ਉਹਨੂੰ ਕੀ ਕਹੋਗੇ ਜੇ ਤੁਸੀਂ ਨੀ ਇੰਨਾ ਯੂਜ ਕਰਦੇ ਪਰ ਲੋਕੀ ਯੂਜ ਕਰਦੇ?
1: ਤੁਸੀਂ ਨੀ ਯੂਜ ਕਰਦੇ ਪਰ ਲੋਕੀ ਯੂਜ ਕਰਦੇ?
0: ਤੁਸੀਂ ਮਤਲਬ ਅਸੀਂ
2: ਜੀ ਹੈ ਤੁਸੀਂ
1: ਕੋਈ ਵੀ ਕੋਈ ਵੀ ਐਨੀ ਆਫ ਹੈ ਨਾ?
0: ਓਕੇ
2: ਹਾਂਜੀ
1: ਤੇ
2: ਜੀ ਮੈਂ ਹੈਗੇ ਫਿਰ ਮੈਂ ਨੀ ਯੂਜ ਕਰਦੀ ਲੋਕੀ ਯੂਜ ਕਰਦੇ?
1: ਅੱਛਾ ਕੋਈ ਵੀ ਹੋਊਗਾ ਤੇ ਉਹ ਨੀ ਯੂਜ ਕਰੂਗਾ ਤੇ ਦੂਜਾ ਯੂਜ ਕਰੂਗਾ?
2: ਹਾਂਜੀ
1: ਕੁਛ ਤੇ ਬੁੱਝਿਆ ਕਰੋ, ਕੁਛ ਤੇ ਬੁੱਝ ਲਿਆ ਕਰੋ।
0: ਮੈਂ ਦਿੱਤਾ ਸੀ ਸਵੇਰੇ ਆਂਸਰ ਮੱਛਰ, ਉਹ ਤੁਸੀਂ ਪਹਿਲਾਂ ਕਹਿਤਾ ਸੀਗਾ ਮੈਨੂੰ ਵੀ ਪਤਾ ਸੀਗਾ। ਅੱਛਾ ਹਿੰਟ ਦੇ ਦੋ ਹਿੰਟ।
1: ਇਹ ਮੱਖੀ ਹੋਣੀ ਫਿਰ?
2: ਪੇਰੈਂਟਸ
1: ਚੂਜ ਕਰਦੇ ਆ ਓਏ ਫਿਰ ਨਾ ਹੀ ਹੋਣਾ ਫਿਰ ਤੇ।
2: ਹਾਂਜੀ
1: ਪਰ ਤੁਸੀਂ ਤੇ ਹਮੇਸ਼ਾ ਯੂਜ ਕਰਦੇ ਹੋ, ਤੁਸੀਂ ਕਹਿੰਦੇ ਮੈਂ ਤਵਨੀਤ ਬੋਲਦੀ, ਪਰ ਨਾ ਤੇ ਤੁਸੀਂ ਲੈਂਦੇ ਹੀ ਹੋ ਨਾ ਆਪਣਾ। ਮੈਂ ਤੇ ਰੋਜ਼ ਆ ਕੇ ਕਹਿੰਦਾ ਹੈਲੋ ਰੇਡੀਓ, ਹਾਂਜੀ ਮੈਂ ਰਣਜੋਤ ਸਿੰਘ।
2: ਤੂੰ
1: ਤੇ ਕੁੜੀ ਹੈ ਬੜੀ ਇੰਟੈਲੀਜੈਂਟ ਹੁੰਦੀ ਜਾਨੀ ਆ। ਪਨੀਰ ਦੇ ਪਰੌਂਠੇ ਬਣੇ ਨੀ ਆ ਤੇ ਗੱਲਾਂ ਹੀ ਸੁਣ ਕੇ ਇੰਟੈਲੀਜੈਂਟ ਹੋ ਗਈ ਹੈ।
2: ਬਿਕੋਜ਼ ਮੈਂ ਫਰੂਟ ਖਾਦਾ।
1: ਹਾਏ ਕਿਹੜਾ ਫਰੂਟ ਖਾਦਾ?
2: ਨਾਸ਼ਪਤੀ ਤੇ ਐਪਲ।
1: ਨਾਸ਼ਪਾਤੀ ਤੇ ਐਪਲ ਓਕੇ ਦੋਵੇਂ ਹੀ
2: ਹਾਂਜੀ
1: ਲੂਣ ਲਾ ਕੇ
2: ਨਹੀਂ ਮੈਂ ਨਹੀਂ ਲੂਣ ਲਾ ਕੇ ਖਾਂਦੇ
1: ਓਕੇ ਓਕੇ ਖੰਡ ਲਾ ਕੇ
2: ਨਹੀਂ
1: ਨੱਕ ਲਾ ਕੇ
2: ਨਹੀਂ
1: ਜਦੋਂ ਖਾਈਦਾ ਨੱਕ ਲੱਗ ਜਾਂਦਾ
2: ਨਹੀਂ ਮੂੰਹ ਲਾਈਦਾ
1: ਆਹ ਪਰ ਜਦੋਂ ਮੈਂ ਮੂੰਹ ਚੋਂ ਇਦਾਂ ਕਰਕੇ ਟੱਕੀ ਵੱਢਦਾ ਤੇ ਨੱਕ ਵੀ ਕਈ ਵਾਰੀ ਲੱਗ ਜਾਂਦਾ ਤੁਹਾਡਾ ਨਹੀਂ ਲੱਗਦਾ ਤੁਹਾਡਾ ਨਹੀਂ ਲੱਗਦਾ
0: ਨਹੀਂ
2: ਬਿਕੋਜ਼ ਫਿਰ ਤੁਸੀਂ ਫਰੂਟ ਉੱਚੇ ਖਾਦੇ
1: ਹਾਂ ਤਾਂ ਤੁਹਾਡਾ ਫਿਰ ਨੱਕ ਥੋੜੀ ਤਾਂ ਹੋਣਾ ਵਾ ਮੇਰੇ ਹਿਸਾਬ ਨਾਲ
2: ਨਹੀਂ ਥੱਲੇ ਆ
1: ਥੱਲੇ ਹੀ ਆ ਫਿਰ ਤੇ ਲੱਗ ਹੀ ਜਾਂਦਾ ਹੋਣਾ
2: ਨਹੀਂ
1: ਕਦੀ ਨਹੀਂ ਟੱਚ ਹੁੰਦਾ
2: ਨਹੀਂ
1: ਮੈਂ ਤੁਹਾਨੂੰ ਖਾਂਦਿਆਂ ਨੂੰ ਵੇਖੂੰਗਾ ਤੁਸੀਂ ਜਦੋਂ ਨੈਕਸਟ ਟਾਈਮ ਆਓਗੇ ਨਾ ਨਾਲ ਇੱਕ ਐਪਲ ਤੇ ਇੱਕ ਨਾਸ਼ਪਾਤੀ ਲੈ ਕੇ ਆਇਓ
0: ਤੁਸੀਂ ਨਹੀਂ ਲੈ ਕੇ ਰੱਖ ਸਕਦੇ ਲੈ ਕੇ ਵੀ ਆਉਣ ਅਗਲੇ
2: ਤੁਸੀਂ ਰੱਖੋ
0: ਇਹ ਤੇ ਹੱਦ ਹੋ ਗਈ
1: ਨਹੀਂ ਹੋ ਸਕਦਾ ਇਹ ਡਿਫਰੈਂਟ ਕੁਆਲਿਟੀ ਦਾ ਖਾਂਦੇ ਹੋਣ ਨਾ
0: ਅੱਛਾ
1: ਜਿਹੜਾ ਮੈਂ ਲਿਆਉਣਾ ਉਹ ਤੇ ਲੱਗ ਜਾਂਦਾ ਫਿਰ ਇਹ ਕਹਿਣਗੇ ਨਹੀਂ ਤੁਹਾਡਾ ਤੇ
2: ਕਿਹੜਾ ਐਪਲ ਲੈ ਕੇ ਆਂਦੇ
1: ਅਸੀਂ ਕਿਹੜਾ ਲੈ ਕੇ ਆਂਦੇ ਰਾਇਲ ਗੱਲਾ ਜ਼ਿਆਦਾ ਲੈ ਕੇ ਆਉਂਦੇ
2: ਮੈਂ ਨਹੀਂ ਰਾਇਲ ਗੱਲਾ ਲੈ ਕੇ ਆਂਦੇ
1: ਤੁਸੀਂ ਵੀ ਉਹੀ ਲਿਆਉਂਦੇ ਹੋ
2: ਨਹੀਂ
1: ਹਾਂ ਤੁਸੀਂ ਕਿਹੜਾ ਲਿਆਉਂਦੇ
2: ਜੈਜ਼ ਮੈਂ ਪਿੰਕ ਲੇਡੀ ਲੈ ਕੇ ਮੈਂ ਪਿੰਕ ਲੇਡੀ
0: ਖੱਟੇ ਬੜੇ ਹੁੰਦੇ
1: ਉਹ ਤੇ ਖੱਟੇ ਹੁੰਦੇ ਆ
2: ਨਹੀਂ ਮਿੱਠੇ ਹੁੰਦੇ ਤੇ ਜੂਸੀ ਹੁੰਦੇ
1: ਓਹ ਅੱਛਾ ਤੁਹਾਨੂੰ ਉਹ ਪਸੰਦ ਹੈ ਹੈ
2: ਹਾਂਜੀ
1: ਤੁਸੀਂ ਰਾਇਲ ਗੱਲਾ ਟਰਾਈ ਕੀਤੇ
2: ਹਾਂਜੀ ਮੈਨੂੰ ਯਾਮੀ ਨਹੀਂ ਲੱਗਦੇ ਉਹ ਸਾਵਰ ਹੁੰਦੇ
1: ਅੱਛਾ ਉਹ ਸਾਵਰ ਹੁੰਦੇ ਆ ਨਹੀਂ ਨਹੀਂ
0: ਨਹੀਂ ਤੁਸੀਂ ਉਲਟਾ ਬੋਲ ਗਏ ਪਿੰਕ ਲੇਡੀ ਬੜੇ ਖੱਟੇ ਹੁੰਦੇ
2: ਨਹੀਂ
1: ਚਲੋ ਤੁਹਾਨੂੰ ਉਹ ਪਸੰਦ ਆ ਗੁੱਡ ਹੋ ਗਿਆ ਤਾਂਹੀ ਫਿਰ ਉਹ ਨੱਕ ਨੂੰ ਨਹੀਂ ਲੱਗਦੇ
0: ਉਹ ਛੋਟੇ ਛੋਟੇ ਜਿਹੇ ਹੁੰਦੇ
2: ਹਾਂ ਬਸ ਮੰਮਾ ਸਿਰ ਰੋਈ ਗੱਲਾਂ ਲੈ ਕੇ ਆਉਂਦੇ
1: ਮੰਮਾ ਗੱਲਾਂ ਆਪਣੇ ਲਈ ਲੈ ਕੇ ਆਉਂਦੇ ਆ
2: ਨਹੀਂ ਸਾਨੂੰ ਦਿੰਦੇ ਮੰਮਾ ਨਹੀਂ ਖਾਂਦੇ
1: ਅੱਛਾ ਮੰਮਾ ਨਹੀਂ ਖਾਂਦੇ ਓਕੇ
2: ਚਲੋ ਪਤਾ ਰੋਏ ਤਾਂ ਪਤਾ ਐਪਲ ਨੂੰ ਰੋਇਲ ਗੱਲਾਂ ਕਿਉਂ ਕਹਿੰਦੇ
1: ਕਿਉਂ ਕਹਿੰਦੇ ਮੈਨੂੰ ਲੱਗਦਾ ਹੁੰਦਾ ਸੀ ਵੀ ਉਹਨੂੰ ਰਾਇਲ ਲੋਕਾਂ ਨੇ ਗਾਲਾਂ ਕੱਢੀਆਂ ਤਾਂ ਕਰਕੇ
0: ਰਾਇਲ
2: ਨਹੀਂ ਗੱਲਾਂ ਇਹ ਹੁੰਦਾ ਜਿੱਥੇ ਤੁਹਾਡੇ ਮੂੰਹ ਮਤਲਬ ਸਿਰ ਤੇ ਨੈਕ ਜੁੜਿਆ ਹੁੰਦਾ
0: ਅੱਛਾ
1: ਅੱਛਾ ਉਹ ਹੁੰਦਾ ਗਲਾ
0: ਨਵੀਂ ਚੀਜ਼ ਅੱਜ ਪਤਾ ਲੱਗੀ
1: ਕੀ ਹਾਲ ਚਾਲ ਤੁਹਾਡਾ
2: ਠੀਕ ਹੈ ਤੁਹਾਡਾ ਕੀ ਹਾਲ ਹੈ
1: ਸਾਡਾ ਠੀਕ ਹੈ
0: ਸਾਡਾ ਵਧੀਆ
1: ਤੁਸੀਂ ਸੁਣਾਓ ਬੱਚੇ ਕੁੱਟ ਕੱਟ ਤੋਂ
0: ਮੈਨੂੰ ਲੱਗਦਾ ਇਹ ਜ਼ਿਆਦਾ ਕਰਦਾ ਹੈ ਨਾ ਇਹ ਇਹ ਮਾਰਦਾ ਹੈ ਨਾ
1: ਨਹੀਂ ਮਾਰਦੀ ਹੈ
0: ਮੈਂ ਫਿਰ ਕਨਫਿਊਜ਼ ਇਹਨਾਂ ਦਾ ਸਮਝ ਨਹੀਂ ਆਉਂਦਾ ਮੈਨੂੰ ਤਾਂ ਲੱਗਿਆ ਇਹ ਤੇ ਵੀਰ ਜੀ ਹੈ
1: ਐਸ਼ਲੀਨ ਹੈ ਕਿ ਵੀਰ ਜੀ ਹੈ ਐਸ਼ਲੀਨ ਐਸ਼ਲੀਨ ਫੇਰ ਨਹੀਂ ਭੁਲੇਖਾ ਪੈ ਗਏ ਫੇਰ ਨਹੀਂ ਪਛਾਣਿਆ ਗਿਆ
0: ਐਵੇਂ ਕਿਵੇਂ ਹੋ ਸਕਦਾ ਤਿੰਨਾਂ ਦੀ ਆਵਾਜ਼ ਇੱਕੋ ਜੀ
1: ਇਹਨਾਂ ਨੇ ਭੁਲੇਖਾ ਪਾਉਣ ਨੂੰ ਰੱਖੀ ਸਾਰਿਆਂ ਦੀ ਆਵਾਜ਼ ਇੱਕੋ ਜੀ
0: ਇਹੀ ਗੱਲ ਹੈ
1: ਇਹਨਾਂ ਦੀ ਮੰਮੀ ਨੇ ਨਾ ਪੈਸੇ ਬਚਾਏ ਆ
0: ਜਿਵੇਂ
1: ਜਦੋਂ ਇਹ ਹੋਏ ਸੀ ਨਾ ਤੇ ਉਹਨਾਂ ਕੋਲ ਪਹਿਲਾਂ ਤਵਨੀਤ ਦੀ ਆਵਾਜ਼ ਪਈ ਸੀ ਤੇ ਉਹਨਾਂ ਦੂਜਿਆਂ ਦੋਵਾਂ ਨੂੰ ਵੀ ਉਹ ਪਵਾਤੀ ਨਵੀਂ ਨੀ ਬਾਇ ਕੀਤੀ
0: ਆਹੀ ਹੁੰਦਾ ਵੱਡਿਆਂ ਦੀ ਚੀਜ਼ਾਂ ਕੰਮ ਆਉਂਦੀ ਨਿੱਕਿਆਂ ਨੂੰ
1: ਐਸ਼ਲੀਨ ਨੂੰ ਐਸ਼ਲੀਨ ਨੂੰ ਉਹ ਹੀ ਆਵਾਜ਼ ਪਾਤੀ ਤਵਨੀਤ ਵਾਲੀ ਨਵੀਂ ਪਾਉਣੀ ਚਾਹੀਦੀ ਸੀ ਹੈ ਨਾ ਤੁਹਾਨੂੰ ਪਤਾ ਸੀ ਇਸ ਗੱਲ ਦਾ ਨਹੀਂ ਪਤਾ ਨਾ ਹਾਂ ਮੰਮਾ ਨੂੰ ਪੁੱਛੋ ਫਿਰ ਮੰਮਾ ਨੇ ਨਾ
0: ਸੀਕ੍ਰੇਟ ਅਸੀਂ ਤੁਹਾਨੂੰ ਦੱਸਤਾ ਮੰਮਾ ਦਾ ਸੀਕ੍ਰੇਟ
1: ਥੋੜੇ ਜੇ ਪੈਸੇ ਸੇਵ ਕਰਨ ਦੇ ਲਈ ਤੁਹਾਨੂੰ ਨਾ ਦੀਦੀ ਵਾਲੀ ਆਵਾਜ਼ ਪਾਤੀ ਤੁਹਾਨੂੰ
0: ਓਕੇ
1: ਤਾਂ ਹੀ ਥੋੜੀ ਹੌਲੀ ਵੀ ਰਹਿ ਜਾਂਦੀ ਨਾ ਹੁਣ ਆਵਾਜ਼ ਤੁਹਾਡੀ
0: ਸੋਚਾ ਚ ਪੈ ਗਈ ਕੁੜੀ
1: ਹਾਲੇ ਵੀ ਜੇ ਕਿਤੇ ਤੁਸੀਂ $11 ਖਰਚ ਲਓ ਨਾ ਤੇ ਤੁਹਾਡੀ ਆਵਾਜ਼ ਚ ਨਵੀਂ ਪੈ ਸਕਦੀ ਤੁਹਾਡੀ ਹੈਗੇ ਤੁਹਾਡੇ
2: ਕੋਲ
1: ਹੈ
0: ਥੋੜੇ ਜੇ
1: ਪੁੱਤ ਉੱਚੀ ਬੋਲੋ ਆਵਾਜ਼ ਨਹੀਂ ਆਉਣ ਡੀ ਬਿਲਕੁਲ ਵੀ ਹੁਣ ਇਹ ਨਾ ਕਿਤੇ ਖਰਚਣੇ ਪੈ ਜਾਣ ਥੋੜੀ ਜੀ ਕੀ ਥੋੜੇ ਪੈਸੇ ਹੈਗੇ ਆ ਕਿੰਨੇ ਹੈਗੇ ਆ ਪੁੱਤ ਆਵਾਜ਼ ਬਹੁਤ ਘੱਟ ਆਉਂਦੀ ਤੁਹਾਡੀ ਫੋਨ ਲਾਗੇ ਕਰ ਲਓ
0: ਤੁਸੀਂ ਕੁਛ ਹੋਰ ਕਰ ਰਹੇ ਹੋ
1: ਹਾਂ ਬਾਕੀ ਕੰਮ ਛੱਡ ਦਿਓ ਮੇਰਾ ਪੁੱਤ ਬਾਅਦ ਚ ਕਰ ਲਿਓ ਪਹਿਲਾਂ ਤੁਸੀਂ ਗੱਲ ਕਰ ਲਓ ਤੇ ਜੇ ਤੁਸੀਂ ਬਿਜ਼ੀ ਹੋ ਤੇ ਤੁਸੀਂ ਛੇਤੀ ਛੇਤੀ ਸੁਣਾ ਲਓ ਜੋ ਸੁਣਾਉਣਾ ਤੇ ਫਿਰ ਤੁਸੀਂ ਕਰ ਲਿਓ ਜੋ ਕਰਨਾ ਠੀਕ ਆ ਓਕੇ ਤੇ ਸੁਣਾਓ ਤੁਸੀਂ ਕੀ ਸੁਣਾਓਗੇ
2: ਓਕੇ ਕਿਹੜੀ ਚੀਜ਼ ਹੈ ਜਦੋਂ ਪਾਣੀ ਦੇ ਅੰਦਰ ਜਾਂਦੀ ਫਿਰ ਡਿਸਪੀਅਰ ਹੋ ਜਾਂਦੀ
1: ਅੱਛਾ ਪਾਣੀ ਦੇ ਅੰਦਰ ਜਾਂਦੀ ਤੇ ਫਿਰ ਡਿਸਪੀਅਰ ਹੋ ਜਾਂਦੀ ਆ ਉਹ ਤੇ ਬਰਫ਼ ਹੀ ਹੋਣੀ ਆ ਫਿਰ
2: ਨਹੀਂ
1: ਹਾਂ ਵਾਟਰ
2: ਕੁਛ ਹੋਰ
1: ਹੈ ਵਾਟਰ
0: ਸ਼ੂਗਰ ਸਾਲਟ
2: ਨਹੀਂ
1: ਹੂੰ
0: ਸ਼ੂਗਰ ਤੇ ਸਾਲਟ ਵੀ ਨਹੀਂ ਹੈ
1: ਉਹ ਵੀ ਨਹੀਂ ਆ
2: ਨਹੀਂ
1: ਓਹ ਓਹੋ ਫਿਰ ਕੀ ਆ
0: ਫਿਰ ਡਿਸਪ੍ਰਿਨ
1: ਡਿਸਪ੍ਰਿਨ
2: ਨਹੀਂ
1: ਫਿਰ ਪਾਪਾ ਦੀ ਕੋਈ ਚੀਜ਼ ਆ ਮੈਨੂੰ ਲੱਗਦਾ ਇੱਕ ਪਾਪਾ ਦੀ ਚੀਜ਼ ਹੋ ਜਾਂਦੀ ਨਾ ਪਾਣੀ ਚ ਗੈਬ ਹੋ ਜਾਂਦੀ ਓਹੀ ਆ ਓਕੇ
0: ਅੱਛਾ ਹਿੰਟ ਦੋ ਫਿਰ ਇੰਨੀ ਸਾਰੀ ਚੀਜ਼ਾਂ ਅਸੀਂ ਕਿਹਾ
1: ਉਹ ਤੁਹਾਨੂੰ ਵਾਰਮ ਕਰਦੀ
0: ਚਾਹ
1: ਉਹ ਤੁਹਾਨੂੰ ਵਾਰਮ
0: ਪਾਣੀ ਚ ਜਾਂਦੀ
1: ਹੈ ਗਰਮ ਪਾਣੀ
0: ਖੰਡ ਗਿਆ ਸੀ
1: ਚਲ ਤੁਸੀਂ ਦੱਸ ਦੋ ਫਿਰ
2: ਅੱਗ
1: ਅੱਗ ਅੱਛਾ ਅੱਗ ਪਾਣੀ ਚ ਜਾਂਦੀ ਆ ਕਿੱਦਣ ਜਾਂਦੀ ਹੁੰਦੀ ਮੈਨੂੰ ਦੱਸੋ
0: ਇਹ ਬਾਤ ਕੁਛ ਹਜ਼ਮ ਨਹੀਂ ਹੋਈ
1: ਮੈਨੂੰ ਦੱਸਿਓ ਪੁੱਤ ਮੈਂ ਵੀ ਵੇਖਣੀ ਆ
0: ਮੈਂ ਤੇ ਮਤਲਬ ਮੈਂ ਸਾਰੇ ਆਨਸਰ ਦੇ ਦਿੱਤੇ ਕੁਛ ਵੀ ਨਹੀਂ ਆਇਆ ਸੁਸ਼ੀ ਤੱਕ ਆ ਗਏ ਆਨਸਰ ਹੈ
1: ਕਿਹੜੇ ਕਿਹੜੇ ਦਿਨ ਜਾਂਦੀ ਅੱਗ ਪਾਣੀ ਚ ਸੰਡੇ ਵਾਲੇ ਦਿਨ ਕਿ ਮੰਡੇ ਹੈ
0: ਜਦੋਂ
2: ਫਾਇਰ ਲੱਗਦਾ
1: ਅੱਛਾ ਜਦੋਂ ਫਾਇਰ ਲੱਗਦਾ ਉਦੋਂ ਫਾਇਰ ਪਾਣੀ ਚ ਜਾਂਦੀ ਆ
0: ਉਹ ਗਾਣਾ ਆ ਗਿਆ ਅੱਗ ਪਾਣੀਆਂ ਚ ਕਿਹੜਾ ਸੌਂਗ
1: ਆ ਤੇ ਉਹਦੇ ਵਾਲੀ ਗੱਲ ਕੀਤੀ ਆਪਣੀ ਜਿਹੜੀ ਉਹ ਆ ਦਿੱਲੀ ਵਾਲੀ ਜਿਹੜੀ
0: ਸੂਟ ਵੇਚਦੀ ਆ
1: ਨਹੀਂ ਨਹੀਂ ਦਿੱਲੀ ਵਾਲੀ ਮੁੱਖ ਮੰਤਰੀ ਨੀ ਕਹਿੰਦੀ ਵੀ ਪਾਣੀ ਗਰਮੀ ਚ ਤਾਂ ਨੀ ਲੱਭਣ ਡਿਆ ਕਿਉਂਕਿ ਰਾਹ ਚ ਵੈਪੋਰੇਟ ਬੜਾ ਹੋ ਜਾਂਦਾ ਆਉਂਦੇ ਆਉਂਦੇ ਸਰਦਾਰ ਜੀ ਵੀ ਆ ਸੋਤੇ ਆ ਵੀਰ ਜੀ ਗੱਲ ਕਰਨ ਲੱਗਾ
0: ਚਲਾ ਗਿਆ
1: ਵੀਰ ਜੀ ਬੂਹੇ ਨਾਲ ਲਮਕਿਆ
0: ਵੀਰ ਜੀ ਨੂੰ ਅੱਖਾਂ ਕੱਢ ਕੇ ਬੁਲਾਇਆ ਜਾ ਰਿਹਾ
1: ਸਤਿ ਸ੍ਰੀ ਅਕਾਲ ਉਹ ਜਿੰਨਾ ਚਿਰ ਮੰਮਾ ਗੁੱਸੇ ਨਾਲ ਨਾ ਵੇਖਣ ਉਹਨਾਂ ਚਿਰ ਆਉਂਦਾ ਹੀ ਨਹੀਂ ਆ ਯਾਰ ਤੂੰ ਇਹਨੇ ਕਹਿਣਾ ਹਾਂਜੀ ਇੱਕ ਗੱਲ ਤਾਂ ਹੈਗੀ ਵੇਖ ਲਓ
2: ਛੁੱਟੀ
1: ਆ ਵੇਖਿਆ
0: ਦੇਖਿਆ
1: ਛੁੱਟੀ ਵਾਲੇ ਦਿਨ ਤੇ ਡਾਊਨਲੋਡਿੰਗ ਵੀ ਸਲੋ ਹੋ ਜਾਂਦੀ ਆ ਛੁੱਟੀ ਵਾਲੇ ਦਿਨ ਨਾ ਸਭ ਤੋਂ ਵੱਧ ਨਿਆਣੇ ਰਿਲੈਕਸ ਮੋਡ ਚ ਜਾਂਦੇ ਆ ਹਾਂਜੀ ਹੈਲੋ
2: ਹਾਂਜੀ
1: ਕੀ ਹਾਲ ਚਾਲ ਆ
0: ਉਹ ਕਹਿੰਦੇ ਤੁਸੀਂ ਆਪਣੀ ਲੱਗ ਗਏ
1: ਠੀਕ ਹੋ
2: ਹਾਂਜੀ
1: ਕੀ ਕਰਦੇ ਸੀ
2: ਮੈਂ ਨਾਲ ਹੀ ਸੀਗੇ
1: ਅੱਛਾ ਨਹਾ ਰਿਹਾ ਸੀ
0: ਮੈਂ ਨਾਲ ਹੀ ਸੀਗੇ
2: ਹਾਂਜੀ
1: ਕਿ ਨਾਲ ਹੀ ਸੀ
2: ਨਾਲ ਹੀ ਸੀਗੇ
1: ਲੱਗੇ ਮਤਲਬ ਲੱਗੇ ਹੀ
2: ਹਾਂਜੀ
1: ਓਕੇ ਤੁਸੀਂ ਦੋ ਤਿੰਨ ਗੱਲਾਂ ਇਕੱਠੀਆਂ ਕਰ ਜਾਂਦੇ ਜੀ ਸਰਦਾਰ ਜੀ
0: ਹਜੇ ਵੀ ਸਾਨੂੰ ਸਮਝ ਨਹੀਂ ਆਇਆ ਕਿ ਨਾਲ ਹੀ ਸੀਗੇ ਕਿ ਨਾਰੇ ਸੀਗੇ ਕਿ
2: ਨਾਰੇ ਸੀਗੇ
1: ਹਾਂ ਕਹਿੰਦਾ ਮੈਂ ਕੋਲ ਹੀ ਸੀ
2: ਹਾਂਜੀ
1: ਤੇ ਫਿਰ ਆਏ ਕਿਉਂ ਨਹੀਂ ਏਡੀ ਛੇਤੀ ਹਾਂਜੀ
0: ਕੀ ਸੁਣਾਓਗੇ?
2: ਟ੍ਰੇਨ ਉੱਪਰ ਚੜੇ ਸੀਗੇ।
1: ਅੱਛਾ, ਟ੍ਰੇਨ ਉੱਪਰ ਚੜੇ
2: ਸੀਗੇ।
1: ਅੱਛਾ ਅੱਛਾ ਅੱਛਾ,
2: ਕਲੇਨ।
1: ਅੱਛਾ, ਕਰੇਨ ਉੱਪਰ ਚੜੇ ਸੀ। ਓਕੇ, ਫਿਰ
2: ਦਾਦਾ ਛੱਡਿਆ।
1: ਅੱਛਾ, ਤੇ ਫਿਰ ਕਰੇਨ ਥੱਲੇ ਆ ਗਈ।
2: ਹਾਂਜੀ।
1: ਤੁਹਾਨੂੰ ਚਲਾਉਣੀ ਆਉਂਦੀ ਆ?
2: ਨਹੀਂ।
1: ਸਿੱਖਣੀ ਆ?
2: ਜਾਜਾ
1: ਹੈ,
2: ਹੈਲੀ ਚਾਚਾ।
0: ਹੈਲੀਕਾਪਟਰ ਸਿੱਖਦਾ?
2: ਹੈਲੀ ਚਾਚਾ ਸੀਗੇ।
1: ਹਾਂ, ਚਾਚਾ ਨਾ ਕੋਈ ਚਾਚਾ,
0: ਹੈਰੀ ਚਾਚਾ ਸੀ।
1: ਹੈਰੀ?
2: ਹਾਂਜੀ
1: ਹਾਂ, ਹੈਰੀ ਚਾਚਾ।
2: ਉਹ ਚਲਾਉਂਦੇ ਸੀ,
1: ਉਹ ਚਲਾਉਂਦੇ ਤੇ ਇਹ ਉੱਪਰ ਬੈਠੇ ਸੀ।
0: ਹਾਂ, ਉਹਨਾਂ ਨੇ ਰਾਈਡ ਦਿੱਤੀ ਤੁਹਾਨੂੰ?
1: ਰਾਈਡ ਲਈ ਤੁਸੀਂ?
2: ਹਾਂਜੀ।
1: ਓਕੇ, ਫਨ ਹੋਇਆ?
2: ਹਾਂਜੀ।
1: ਓਕੇ, ਗੁੱਡ। ਤੇ ਕੀ ਸੁਣਾਓਗੇ ਫਿਰ?
2: ਇੱਕ ਮੇਰੇ ਲਈ ਸੇ ਦੰਦ ਕਰੀਸ, ਮੇਰੀ ਲੀਸ ਦੰਦ ਕਰੀਸ, ਖੋਟੇ ਜਾ ਕੇ ਆਟਾ ਪੀਸ, ਤੈਨੂੰ ਕੋਈ ਬੁਲਾਉਂਦਾ ਨਹੀਂ, ਤੇਰੀ ਮੇਰੀ ਕੱਟੀ।
1: ਓ, ਮੈਨੂੰ ਲੱਗਦਾ ਵਾ ਤੂੰ ਨਾ ਇਹੋ ਹੀ ਮੁੰਡਿਆ ਕਹਿੰਦਾ ਰਹਿੰਦਾ ਭੈਣਾਂ ਨੂੰ।
2: ਹਾਂਜੀ
0: ਹਾਂਜੀ
1: ਹਾਂਜੀ,
2: ਤੇ ਉਹਦੀ ਵੀ ਨਾ ਪੁੱਠਾ ਮੂੰਹ ਬੁਲਾਇਆ।
1: ਓ, ਕਿਹੜੀ ਭੈਣ ਨੇ ਪੁੱਠਾ ਮੂੰਹ ਬਣਾਇਆ?
2: ਵੱਡੀ ਦੀਦੀ।
1: ਓਹੋ, ਵੱਡੀ ਦੀਦੀ ਤੇ ਨੀ ਬਣਾਉਂਦੀ ਹੁੰਦੀ ਪੁੱਠਾ ਮੂੰਹ? ਜਿਹੜਾ ਪੁੱਠਾ ਬਣਾਉਂਦਾ ਹੁੰਦਾ ਨਾ, ਉਹਦਾ ਪੁੱਠਾ ਹੀ ਹੁੰਦਾ ਵਾ, ਹੈਨਾ? ਹੂੰ, ਕਹੋ ਵੀ ਨਾ ਮੇਰੇ ਨਾਲ ਪੁੱਠਾ ਮੂੰਹ ਨਾ ਬਣਾਇਆ ਕਰੋ ਕੁੜੀਓ।
2: ਜਦੋਂ ਦਾਦਾ ਚਲ ਗਏ, ਵੱਡੀ ਦੀਦੀ ਮਾਊਸ ਹੈਗੇ।
1: ਮਾਊਸ?
2: ਹਾਂਜੀ।
1: ਉਹ ਕਿੱਦਾਂ?
2: ਛੋਟੀ ਮੈਜਿਕ ਹੈਗੇ, ਫਿਰ ਛੋਟੀ ਵੱਡੀ ਦੀਦੀ ਨੂੰ ਮਾਊਸ ਟਰਨ ਕਰਤਾ।
1: ਹਾਂ, ਅੱਛਾ, ਛੋਟੀ ਦੀਦੀ ਕੋ ਮੈਜਿਕ ਹੈ ਤੇ ਉਹਨੇ ਵੱਡੀ ਦੀਦੀ ਨੂੰ ਮਾਊਸ ਬਣਾ ਤਾ। ਤੇ ਮੈਜਿਕ ਵੱਡੀ ਦੀਦੀ ਕੋ ਨੀ ਹੈਗਾ?
2: ਨਹੀਂ,
1: ਛੋਟੀ ਦੀਦੀ
2: ਕੋਲੇ ਵੱਡੀ ਦੀ ਬੱਸੀ ਹੈਗੇ।
1: ਹੈ?
2: ਵੱਡੀ ਬੱਸੀ ਹੈਗੇ।
1: ਬੱਸੀ ਆ,
0: ਫਿਰ ਵੱਡੇ ਬੱਸੀ ਹੁੰਦੇ ਨਾ?
2: ਹਾਂਜੀ, ਦਾਦਾ ਵੀ ਹੁੰਦੇ।
1: ਅਜਾ, ਡੈਡਾ ਵੀ ਬੱਸੀ ਆ। ਓਏ ਹੋਏ ਹੋਏ। ਤੇ ਮੰਮਾ?
2: ਮੰਮਾ ਮੈਨੂੰ ਪਤਾ ਦੀ
0: ਡਿਪਲੋਮੈਟ, ਡਿਪਲੋਮੈਟਿਕ ਆਂਸਰ।
1: ਤੇ ਛੋਟੀ ਦੀਦੀ?
2: ਛੋਟੀ ਦੀਦੀ ਮੈਜਿਕ।
1: ਹਾਏ ਹਾਏ। ਤੇ ਸਰਦਾਰ ਜੀ?
2: ਬੱਲੇ ਬੱਲੇ
0: ਬੱਲੇ ਬੱਲੇ।
1: ਬੜਾ ਚਾਤਰੇ ਹੋਏ ਤੂੰ ਮੁੰਡਿਆ।
0: ਇਹ ਸਹੀ ਸੀਗਾ, ਡੈਡੀ ਨਹੀਂ ਹੈ ਤੇ ਡੈਡੀ ਬੋਸੀ ਹੈ ਤੇ ਮੰਮੀ ਸਾਹਮਣੇ, ਤੇ ਆਈ ਡੋਂਟ ਨੋ, ਨੋ ਕਮੈਂਟ।
1: ਥੈਂਕ ਯੂ, ਥੈਂਕ ਯੂ ਸਰਦਾਰ ਜੀ। ਤੁਸੀਂ ਤੇ ਬੜੇ ਬੜੇ ਤੇਜ਼ ਹੋ ਗਏ ਤੁਸੀਂ ਛੁੱਟੀਆਂ ਚ। ਥੈਂਕ ਯੂ, ਥੈਂਕ ਯੂ ਸਰਦਾਰ ਜੀ। ਬੱਲੇ ਬੱਲੇ ਸਰਦਾਰ ਜੀ, ਸ਼ਾਬਾਸ਼
0: ਸ਼ਾਬਾਸ਼,
1: ਥੈਂਕ ਯੂ ਥੈਂਕ ਯੂ। ਇੱਕ ਆਪਾਂ ਬ੍ਰੇਕ ਲੈ ਕੇ ਵਾਪਸੀ ਕਰਦੇ ਹਾਂ ਜੀ, ਅਤੇ ਆ ਕੇ ਫਿਰ ਹੁੰਦੀਆਂ ਨੇ ਬਾਕੀ ਦੀਆਂ ਗੱਲਾਂ ਬਾਤਾਂ, ਅਤੇ ਤੁਸੀਂ ਵੀ ਅਗਲੇ ਹਿੱਸੇ ਦੇ ਵਿੱਚ ਪਾਇਓ ਸਾਂਝ। ਫਿਲਹਾਲ ਆਪਾਂ ਇੱਕ ਬ੍ਰੇਕ ਲੈ ਕੇ ਵਾਪਸੀ ਕਰਦੇ ਹਾਂ। ਰੇਡੀਓ ਹਾਂਜੀ 1674 AM।
3: ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ। ਸਲੀਪ ਐਂਡ ਰਿਲੈਕਸ, ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 0433 465

0: રેડી સેટ ગો ચેટસ્ટન ફોર્ડ ડેન્ડેનોંગ રોડ તે તમારો ઉડીક રહ્યા છે ફોર્ડ રેન્જર રેન્જર સુપર ડ્યુટી એવરેસ્ટ તે સદાબહાર મસ્ટેંગ બ્રાન્ડ ન્યુ ડેમો તે ક્વોલિટી પ્રી ઓન્ડ વ્હીકલ્સ ટ્રેડ ઇન અતે ફાઇનાન્સ ઓપ્શન્સ વી અવેલેબલ આવો તે આપની નવી ફોર્ડ દા ટેસ્ટ ડ્રાઈવ કરો બિઝનેસ ફ્લીટ લઈ ગલ કરો વ્હીકલ એક્સપર્ટ ટીમ ફોર્બ્સ યા કોરી નાલ રેડિયો હાંજી દે હવાલે નાલ પાઓ 3 સાલ દી ફ્રી સર્વિસ ચેટસ્ટન ફોર્ડ રેડી સેટ Ford.
1: Wow, तेरी सब्जी दी खुशबू अते टेस्ट विच कुछ ता कमाल है मैनू भी दस दे सीक्रेट
2: अमृत ए कमाल है गोल्ड लीफ डेयरी दे प्योर न्यूजीलैंड टी दा न्यूजीलैंड विच फ्री रेंज ग्रास फेड गावां दे दूध तो तैयार ना ता इस विच ऑयल ना ही कोई कलर हार्मोन्स या एंटीबायोटिक्स बिल्कुल प्योर है की प्लास्टिक दे डब्बियां च नहीं बल्कि ग्लास कंटेनर च पैक हुंदा है
1: तुसी भी आज ही बाय करो गोल्ड लीफ दा प्योर न्यूजीलैंड की अपने नेड़े दे इंडियन ग्रोसरी स्टोर तो विजिट गोल्ड लीफ डेयरी .com
3: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਣੇ ਹੋ ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ ਯਾਦ ਰੱਖੋ ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ ਫੈਮਿਲੀ ਇਸ਼ੂ ਪ੍ਰਾਪਰਟੀ ਦਾ ਮਸਲਾ ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ ਬੰਸਲ ਲਾਇਰਸ ਤੁਹਾਡਾ ਭਰੋਸਾ ਸਾਡਾ ਤਜਰਬਾ ਤੇ ਜਿੱਤ ਆਪਣੀ ਕਾਲ 422-905-860 ਔਰ ਵਿਜ਼ਿਟ bansallawyers.com.au
4: ਬਹੁਤ ਲੰਬੇ ਸਮੇਂ ਤੋਂ ਔਰਤਾਂ ਦੀ ਸਿਹਤ ਨੂੰ ਗੰਭੀਰਤਾ ਨਾਲ ਨਹੀਂ ਲਿਆ ਗਿਆ ਹੈ ਹੁਣ ਬਿਹਤਰ ਕਰਨ ਦਾ ਸਮਾਂ ਹੈ ਬਿਹਤਰ ਸਹਾਇਤਾ ਵਧੇਰੇ ਸਪਸ਼ਟ ਜਾਣਕਾਰੀ ਅਤੇ ਵਧੇਰੇ ਆਸਾਨੀ ਨਾਲ ਉਪਲਬਧ ਦੇਖਭਾਲ ਐਂਡੋਮੈਟਰੀਓਸਿਸ ਵਿੱਚ ਸਹਾਇਤਾ IUD ਲਗਵਾਉਣ ਸਮੇਂ ਮੁਫਤ ਦਰਦ ਰਾਹਤ ਅਤੇ ਮੈਨੋਪੌਜ਼ ਦੌਰਾਨ ਸਹਾਇਤਾ ਅਸੀਂ ਬਿਹਤਰ ਹੋ ਰਹੇ ਹਾਂ ਤਾਂ ਜੋ ਤੁਸੀਂ ਵੀ ਬਿਹਤਰ ਹੋ ਸਕੋ womenshealth.wick.gov.au ਤੇ ਜਾ ਕੇ ਹੋਰ ਜਾਣੋ ਵਿਕਟੋਰੀਅਨ ਸਰਕਾਰ ਮੈਲਬੌਰਨ ਦੁਆਰਾ ਜਾਰੀ
5: ਭੈਣ ਜੀ ਕੀ ਹਾਲ ਹੈ ਪਿੱਠ ਦਰਦ ਦਾ
6: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ ਸਭ ਕੁਝ ਠੀਕ ਹੈ ਥੈਂਕ ਯੂ ਇਹਦੇ ਬਾਰੇ ਦੱਸਣ ਲਈ
7: ਹੋਰ ਸੁਣੋ ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ ਵੇਕ ਅਪ ਫੀਲਿੰਗ ਟੋਟਲੀ ਰੈਸਟਡ ਸਰਚ ਅਸ ਆਨਲਾਈਨ ਔਰ ਕਾਲ 0433465

0: ਰੇਡੀਓ ਹਾਂਜੀ 1674 ਗਾਣਾ ਤੁਸੀਂ ਸੁਣ ਰਹੇ ਸੀ ਫਿਲਮ 40 ਦਿਨ ਦੇ ਵਿੱਚੋਂ 40 ਦਿਨ ਫਿਲਮ ਜਲਦ ਰਿਲੀਜ਼ ਹੋਣ ਵਾਲੀ ਹੈ ਅਤੇ ਇਹਨਾਂ ਦੀ ਟੀਮ ਵੀ ਆਸਟ੍ਰੇਲੀਆ ਪਹੁੰਚਣ ਵਾਲੀ ਆ ਸੋ ਉਹਨਾਂ ਦੇ ਨਾਲ ਗੱਲਬਾਤ ਆਪਾਂ ਕਰਾਂਗੇ ਅਤੇ ਫਿਲਮ ਦੇ ਬਾਰੇ ਹੋਰ ਵਧੇਰੇ ਆਪਾਂ ਜਾਣਾਂਗੇ ਫਿਲਮ ਜਿਹੜੀ ਕਿ ਇੱਕ ਨਾਵਲ ਦੇ ਉੱਤੇ ਆਧਾਰਿਤ ਆ ਉਹ ਨਾਵਲ ਜਿਹੜਾ ਕਿ ਪੰਜਾਬੀ ਦੇ ਵਿੱਚ ਸਭ ਤੋਂ ਵੱਧ ਵਿਕਣ ਵਾਲੇ ਨਾਵਲਾਂ ਦੇ ਵਿੱਚੋਂ ਇੱਕ ਸੋਸੇ ਦੇ ਉੱਤੇ ਆਧਾਰਿਤ ਇੱਕ ਫਿਲਮ ਬਣੀ ਆ ਅਤੇ ਪ੍ਰੋਗਰਾਮ ਹਾਂਜੀ ਮੈਲਬਨ ਚੱਲ ਰਿਹਾ ਵਾ ਅਤੇ ਮੇਰੇ ਨਾਲ ਨੇ ਯਸ਼ਪ੍ਰੀਤ
1: ਹਾਂਜੀ ਬਿਲਕੁਲ ਮੂਵੀ ਦਾ ਉਹ ਮਤਲਬ ਮੂਵੀ ਦਾ ਇੰਤਜ਼ਾਰ ਹਾਂ
0: ਖੜਾ ਨਹੀਂ ਛੱਡਦਾ ਹੈ ਨਾ
1: ਮੂਵੀ ਦਾ ਇੰਤਜ਼ਾਰ ਤਾਂ ਸਾਰਿਆਂ ਨੂੰ ਹੈ ਕਿਉਂਕਿ ਇਹ ਮਤਲਬ ਇਹਦੇ ਜਿੰਨੇ ਵੀ ਆਪਾਂ ਟ੍ਰੇਲਰ ਦੇਖੇ ਸਾਰਾ ਕੁਛ ਤੇ ਉਹ ਲੱਗ ਰਿਹਾ ਕਿ ਇਹ ਸੋਹਣੀ ਮੂਵੀ ਹੋਣੀ ਹੈ ਟੀਜ਼ਰ ਹਾਂ ਸੋਰੀ ਟੀਜ਼ਰ ਮਾਫ ਕਰੀਏਗਾ ਪਰ ਇਹ ਗਾਣਾ ਵੀ ਬੜਾ
0: ਗਾਣੇ ਬਹੁਤ
1: ਸੌਫਟ ਜਿਹਾ ਹੈ ਨਾ
0: ਜੀ ਅਤੇ ਟ੍ਰੇਲਰ ਵੀ ਬਹੁਤ ਚੱਲਦਾ ਜੂਗਾ ਅਤੇ ਟੀਜ਼ਰ ਬਹੁਤ ਵਧੀਆ ਪਸੰਦ ਕੀਤਾ ਗਿਆ ਅਤੇ ਆਪਾਂ ਪ੍ਰੋਗਰਾਮ ਦੇ ਵਿੱਚ ਅੱਗੇ ਵੱਧਦੇ ਹਾਂ ਪ੍ਰੋਗਰਾਮ ਦੇ ਵਿੱਚ ਤੁਸੀਂ ਵੀ ਹੁਣ ਕਾਲ ਕਰ ਸਕਦੇ ਹੋ ਅਤੇ ਦੱਸ ਸਕਦੇ ਹੋ ਆਪਣੇ ਛੁੱਟੀ ਦੇ ਮਨਸੂਬੇ ਹੋਏ ਨੇ ਪੂਰੇ ਕਿ ਨਹੀਂ ਹੋਏ ਜਾਂ ਫਿਰ ਕੀ ਤੁਹਾਡੇ ਆਈਡੀਅਲ ਮਨਸੂਬੇ ਨੇ ਕਦੀ ਉਹਨਾਂ ਮਨਸੂਬਿਆਂ ਦੇ ਵਿੱਚ ਘਰ ਵਾਲਾ ਅੜਚਣ ਬਣ ਜਾਂਦਾ ਵਾ ਕਦੀ ਵਹੁਟੀ ਬਣ ਜਾਂਦੀ ਆ ਕਦੀ ਬੱਚੇ ਬਣ ਜਾਂਦੇ ਨੇ ਕਦੀ ਹਾਲਾਤ ਬਣ ਜਾਂਦੇ ਨੇ ਕਦੀ ਕੋਈ ਅਚਾਨਕ ਨਿਕਲਿਆ ਕੰਮ ਕਦੀ ਫਾਈਨੈਂਸ ਕਦੀ ਬਾਹਰੋਂ ਆਉਣ ਵਾਲੇ ਪ੍ਰਾਹੁਣੇ ਕਦੀ ਕੁਛ ਤੇ ਕਦੀ ਕੁਛ ਕਦੀ ਬਿਮਾਰੀ
1: ਇਫ ਬਟ ਤੇ ਚੱਲਦੀ ਰਹਿਣੀ ਜ਼ਿੰਦਗੀ ਦੇ ਵਿੱਚ
0: ਹਾਂ ਇਫ ਬਟ ਮੈਂ ਵੇਖਦਾ ਵੀ ਜਿੱਦਾਂ ਜਿੱਦਾਂ ਲਾਈਫ ਅੱਗੇ ਵੱਧਦੀ ਆ ਇਫ ਬਟਸ ਵੱਧਦੇ ਜਾਂਦੇ
1: ਆ ਹਾਂਜੀ ਹਾਂ
0: ਹੈ ਨਾ ਇਫ ਬਟਸ ਬਹੁਤ ਜ਼ਿਆਦਾ ਵੱਧਦੇ ਜਾਂਦੇ ਆ ਸੋ ਬੜੀ ਵਾਰੀ ਤੁਸੀਂ ਸਾਰਾ ਕੁਛ ਇਗਨੋਰ ਕਰਕੇ ਅੱਖਾਂ ਜੀਆਂ ਮੇਟ ਕੇ ਅਤੇ ਫਿਰ ਤੁਸੀਂ ਅੱਗੇ ਵੱਧਦੇ ਹੋ ਆਪਣੇ ਮਨਸੂਬਿਆਂ ਦੇ ਵਿੱਚ ਉਹ ਵੀ ਉਦੋਂ ਜਦੋਂ ਮੰਨ ਲਓ ਕਿ ਤੁਹਾਨੂੰ ਪਤਾ ਹੋਵੇ ਵੀ ਹੁਣ ਕੰਢੇ 'ਤੇ ਆ ਗਿਆ ਕੰਮ
1: ਹਾਂਜੀ ਹਾਂ
0: ਸਾਡੇ ਪਲਾਨ ਬਹੁਤ ਐਡਵਾਂਸ ਦੇ ਵਿੱਚ ਨਹੀਂ ਬਣਦੇ ਬਿਲਕੁਲ ਟਾਈਮ ਦੇ ਟਾਈਮ ਜਾ ਕੇ ਬਣਨ ਲੱਗ ਪਏ ਕਿਉਂਕਿ ਆਪਾਂ ਅਖੀਰ ਮੂਮੈਂਟ ਤੱਕ ਇਹ ਵੇਨੇ ਹਾਂ ਵੀ ਕੁਛ ਹੋਰ ਨਾ ਨਿਕਲਾਵੇ ਮਤਲਬ ਇੰਨਾ ਕੁ ਕੁਛ ਹੁੰਦਾ ਵੀ ਆਪਾਂ ਸਮੇਂ ਸਿਰ ਡਿਸੀਜ਼ਨ ਵੀ ਨਹੀਂ ਇਹੋ ਜਿਹੇ ਲੈ ਪਾਉਂਦੇ ਅਤੇ ਜੇ ਆਪਾਂ ਲੈ ਲਈਏ
1: ਕਿਹੜੇ ਲੋਕ ਹੁੰਦੇ ਨਾ ਜਿਹੜੇ ਪੂਰਾ ਸਾਰਾ ਕੁਛ ਕਰਕੇ ਰੱਖਦੇ
0: ਜ਼ਿਆਦਾਤਰ ਲੋਕਾਂ ਦੀ ਇੱਦਾਂ ਦੀ ਲਾਈਫ ਉਹ ਜਿਹੜੇ ਬਹੁਤ ਐਡਵਾਂਸ ਵਾਲਿਆਂ ਦੀ ਤੁਸੀਂ ਗੱਲ ਕਰਦੇ ਹੋ ਉਹ ਪਤਾ ਕਿਹੜੇ ਲੋਕ ਨੇ ਜਿਨ੍ਹਾਂ ਨੂੰ ਪਤਾ ਵਾ ਵੀ ਇਹੋ ਹੀ ਸਮਾਂ ਵਾ ਸਾਡੇ ਕੋਲ
1: ਹਾਂ ਉਹਨਾਂ ਦੀ ਪਲੈਨ ਹੋਲੀਡੇ ਉਹਨਾਂ ਨੂੰ ਪਤਾ ਇਹ ਇਹ ਕੈਲਕੂਲੇਟਡ ਦੀ ਜੀ ਛੁੱਟੀਆਂ ਇਹਦੇ 'ਚ ਆਪਾਂ ਹੁਣ ਜਿਵੇਂ ਛੋਟੇ ਹੁੰਦੇ ਹੁੰਦਾ ਸੀਗਾ ਕਿ ਮਈ ਜੂਨ ਦੇ ਵਿੱਚ ਨਾਨੀ ਦੇ ਘਰ ਜਾਣਾ ਪਤਾ ਹੀ ਸੀਗਾ ਕਿ
0: ਇਹਨਾਂ ਦਿਨਾਂ 'ਚ ਜਾਇਆ ਗਿਆ ਨਹੀਂ ਤਾਂ ਨਹੀਂ ਜਾਇਆ
1: ਪੂਰਾ ਸਾਲ ਫਿਰ ਨਹੀਂ ਜਾਣਾ
0: ਮੰਨ ਲਓ ਦੋਵੇਂ ਜੀ ਕੰਮ ਕਰਦੇ ਪਤਾ ਵੀ ਇਹੋ ਹੀ ਉਹ ਦਿਨ ਨੇ ਜਦੋਂ ਸਾਨੂੰ ਇਕੱਠਿਆਂ ਨੂੰ ਛੁੱਟੀਆਂ ਹੋਣੀਆਂ ਇਹੋ ਹੀ ਉਹ ਦਿਨ ਨੇ ਜਦੋਂ ਬੱਚਿਆਂ ਨੂੰ ਵੀ ਨਾਲ ਛੁੱਟੀਆਂ ਨੇ ਤੇ ਯੂ ਹੈਵ ਟੂ
1: ਹਾਂ ਪਰ ਇੱਥੇ ਤੇ ਜਿਹੜੇ ਲੌਂਗ ਵੀਕਐਂਡ ਵਗੈਰਾ ਹੁੰਦੇ ਆ ਇੱਥੇ ਦੇ ਸਗੋਂ ਜੇ ਘੁੰਮਣ ਫਿਰਨ ਵਾਲੀ ਥਾਵਾਂ ਜਾਂ ਜਿੱਥੇ ਸਟੇ ਕਰਨਾ ਉਹ ਸਾਰਿਆਂ ਦੇ ਪ੍ਰਾਈਜ਼ਸ ਵੀ ਵੱਧ ਜਾਂਦੇ ਨੇ ਤੁਹਾਡੀ ਜੇਬ ਮਤਲਬ
0: ਉਹ
1: ਹਾਂ ਕਿਉਂਕਿ ਉਹ ਪਹਿਲਾਂ ਤਾਂ ਉਹਨਾਂ ਨੂੰ ਵੀ ਜੇ ਤੁਹਾਨੂੰ ਪਤਾ ਕਿ ਛੁੱਟੀਆਂ ਉਹਨਾਂ ਨੂੰ ਵੀ ਪਤਾ ਹੈ ਕਿ ਛੁੱਟੀਆਂ ਅਤੇ
0: ਉਹਨਾਂ ਨੇ ਵੀ ਇਹਨਾਂ ਦਿਨਾਂ 'ਚ
1: ਕਮਾਉਣਾ ਹੁੰਦਾ ਉਹ ਸਾਰੇ ਸਾਲ ਐਗਜੈਕਟਲੀ ਉਹ ਮੋਟੇਲ ਵਾਲੇ ਜਾਂ ਜੋ ਵੀ ਉਹਨਾਂ ਨੂੰ ਵੀ ਲੱਗਦਾ ਕਿ ਹਾਂ ਇਹੀ ਟਾਈਮ ਹੈ ਜਿਸ 'ਚ ਕਮਾਈ ਕਰ ਸਕਦੇ
0: ਸੋ ਚਲੋ ਹਰ ਇੱਕ ਕਾਰੋਬਾਰ ਦਾ ਸਮਾਂ ਹੁੰਦਾ ਨਾ ਕਈ ਕਾਰੋਬਾਰ ਸੀਜ਼ਨਲ ਹੁੰਦੇ ਆ ਕਈ ਕਾਰੋਬਾਰ ਜਿਹੜੇ ਨੇ ਉਹ
1: ਹੁਣ ਜਿਹੜੇ ਠੰਡ ਵਾਲੀ ਜਗ੍ਹਾ ਹੈ ਹੁਣ ਜਿੰਨੀ ਵੀ ਹੈ ਉਹ ਹੁਣੇ ਹੁਣੇ ਕਮਾਈਆਂ ਕਰਨੀਆਂ ਉਹਨਾਂ ਨੇ
0: ਹਾਂ ਉਹਨਾਂ ਨੇ ਫਿਰ ਬਾਕੀ 6-8 ਮਹੀਨੇ ਵੀ ਤੇ ਥੋੜਾ ਥੋੜਾ ਜਿਹਾ ਕਰਕੇ ਗੁਜ਼ਾਰਾ ਕਰਨਾ ਨਾ ਉਹਨਾਂ ਨੇ ਫਿਰ ਇਹਨਾਂ ਦਿਨਾਂ 'ਚ ਹੀ ਕਿਰਾਏ ਕੱਢਣੇ ਆ ਸਾਰੇ ਖੈਰ ਹਰ ਇੱਕ ਦੀ ਆਪਣੀ ਆਪਣੀ ਉਹ ਆ ਹੈ ਨਾ ਅਤੇ ਐਵੇਂ ਕੋਈ ਵੱਧ ਪੈਸੇ ਦੇ ਵੀ ਨਹੀਂ ਦਿੰਦਾ ਜਦੋਂ ਪਤਾ ਵਾ ਵੀ ਹੁਣ ਮਜਬੂਰੀ ਆ ਤੇ ਇਹਨਾਂ ਦਿਨਾਂ 'ਚ ਆਪਾਂ ਦੇਣੇ ਆ ਕਹਿੰਦੇ ਮੈਂ ਇੱਕ ਦਿਨ ਆਪਣੇ ਹਸਬੈਂਡ ਨੂੰ ਕਿਹਾ ਵੀ ਅੱਜ ਮੈਂ ਕੰਮ ਤੋਂ ਥੱਕੀ ਆਈ ਹਾਂ ਤੇ ਮੇਰੇ ਲਈ ਚਾਹ ਬਣਾ ਦਿਓ ਉਹਨਾਂ ਨੇ ਕਿਹਾ ਚਾਹ ਬਣਾਈ ਕਿਆ ਉਹਨਾਂ ਨੇ ਚਾਹ ਬਣਾਈ ਤੇ ਸੱਚ ਦੱਸਾਂ ਚਾਹ ਬਹੁਤ ਹੀ ਕਰਾਰੀ ਤੇ ਸਵਾਦ ਤੇ ਮੈਂ ਹੈਰਾਨ ਹੋ ਕੇ ਪੁੱਛਿਆ ਅੱਜ ਕੀ ਵੱਖਰਾ ਪਾਇਆ ਚਾਹ ਦੇ ਵਿੱਚ ਤੇ ਉਹ ਕਹਿੰਦੇ ਕੁਝ ਨਹੀਂ ਜੋ ਚਾਹ ਦਾ ਮਸਾਲਾ ਤੇ ਹੋਰ ਸਮਾਨ ਪਿਆ ਸੀ ਉਹ ਸਭ ਕੁਛ ਪਾ ਦਿੱਤਾ ਅਤੇ ਮੈਂ ਸੋਚਿਆ ਚਲੋ ਠੀਕ ਹੈ ਮੈਂ ਵੀ ਤਾਂ ਇਹੋ ਹੀ ਚੀਜ਼ਾਂ ਪਾਉਂਦੀ ਹਾਂ ਪਰ ਮੇਰੀ ਚਾਹ ਕਦੇ ਇੰਨੀ ਸਵਾਦ ਨਹੀਂ ਬਣਦੀ ਅਤੇ ਫਿਰ 2-3 ਵਾਰੀ ਹੋਰ ਵੀ ਉਹਨਾਂ ਨੇ ਚਾਹ ਬਣਾਈ ਅਤੇ ਹਰ ਵਾਰੀ ਬਹੁਤ ਹੀ ਵਧੀਆ ਬਣੀ
1: ਅੱਛਾ
0: ਅਤੇ ਇੱਕ ਦਿਨ ਮੇਰੇ ਮਨ ਦੇ ਵਿੱਚ ਆਇਆ ਵੀ ਆਖਰ ਇਹ ਕਿਹੜਾ ਖਾਸ ਇੱਦਾਂ ਦਾ ਮਸਾਲਾ ਪਾਉਣ ਲੱਗ ਪਏ ਮੈਂ ਵੀ ਵੇਖਾਂ ਅਤੇ ਜਦੋਂ ਮੈਂ ਡੱਬਾ ਚੁੱਕਿਆ ਵੇਖਿਆ ਅਤੇ ਹਾਏ ਹੋਸ਼ ਹੀ ਉੱਡ ਗਏ ਮੇਰੇ ਉਹ ਚਾਹ ਦਾ ਮਸਾਲਾ ਨਹੀਂ ਸੀ, ਉਹ ਤਾਂ ਚਾਟ ਮਸਾਲਾ ਸੀ।
1: ਵਾਹ,
0: ਮਤਲਬ ਜਨਾਬ ਕਈ ਦਿਨਾਂ ਤੋਂ ਚਾਹ ਦੇ ਵਿੱਚ ਚਾਟ ਮਸਾਲਾ ਪਾ ਕੇ ਮੈਨੂੰ ਪਿਆ ਰਹੇ ਸੀ, ਤੇ ਹਰ ਵਾਰ ਮੈਂ ਕਹਿ ਰਹੀ ਸੀ ਵਾਹ ਚਾਹ ਤਾਂ ਅੱਜ ਬਹੁਤ ਸਵਾਦ ਵੱਖਰਾ। ਧੰਨਵਾਦ ਕੁਲਵੀਰ ਜੀ। ਪਰ ਇਹ ਗੱਲ ਤੇ ਆ ਨਾ ਵੀ ਜੇ ਮੰਨ ਲਓ ਵਧੀਆ ਬਣ ਗਈ,
1: ਗੱਲ ਤੇ ਉਹੀ ਹੈ ਨਾ ਕਿ ਕੰਮ
0: ਬਣ ਗਈ,
1: ਨਮਕੀਨ ਚਾਹ ਪਸੰਦ ਹੋਣੀ ਮੈਨੂੰ ਲੱਗਦਾ।
0: ਹੁਣ ਦਿਸ ਨੋਟ ਮੈਂ ਤੇ ਜਾ ਕੇ ਤੇ ਪਾ ਕੇ ਵੇਖੂ ਇੱਕ ਵਾਰੀ
1: ਤੁਸੀਂ ਪਾਇਓ
0: ਕੀ ਫਰਕ ਨਿਕਲਦਾ। ਐਕਸੀਡੈਂਟਲ ਕਈ ਵਾਰੀ ਫਾਰਮੂਲੇ, ਵੈਸੇ ਵੇਖਿਆ ਜਾਵੇ ਤੇ ਚਾਟ ਮਸਾਲੇ ਦੇ ਵਿੱਚ ਇਹੋ ਜਿਹਾ ਹੈ ਵੀ ਕੀ, ਚਾਟ ਮਸਾਲੇ 'ਚ ਕਾਲੀ ਮਿਰਚ ਆ ਉਹ ਤੇ ਉੱਦਾਂ ਆਪਾਂ ਕਾਲੇ ਪਾਉਂਦੇ ਹਾਂ, ਜੇਕਰ ਲੂਣ ਆ ਉਹ ਆਪਾਂ ਉੱਦਾਂ ਪਾ ਦਿੰਦੇ ਹਾਂ, ਹੈ ਨਾ, ਕਾਲਾ ਨਮਕ ਆ ਉਹ ਆਪਾਂ ਉੱਦਾਂ ਪਾਉਂਦੇ ਹਾਂ, ਧਨੀਆ ਵਾ, ਜੀਰਾ ਵਾ, ਉਹ ਵੱਖਰਾ ਵਾ, ਹੈ ਨਾ, ਉਹ ਥੋੜ੍ਹਾ ਜਿਹਾ ਉਹਨੂੰ ਵੱਖਰਾ ਟੱਚ
1: ਦਿੰਦੀ।
0: ਜਿੰਦਲ ਜੀ ਕਹਿੰਦੇ ਨੇ ਗੁੱਡ ਮਾਰਨਿੰਗ, ਥੈਂਕ ਯੂ ਜੀ ਰਾਮਪਾਲ ਜਿੰਦਲ ਜੀ, ਕਿੱਥੇ ਮਤਲਬ ਬੜੀਆਂ ਮੁੱਦਤਾਂ ਹੋਈਆਂ ਸੱਜਣ ਟਕਰੇ, ਤੇ ਥੈਂਕ ਯੂ। ਅੱਛਾ ਗਿੱਲ ਸਾਹਿਬ ਕਹਿੰਦੇ ਨੇ ਕਿ ਨੀਡ ਅਸਿਸਟੈਂਟ ਪਰਥ ਤੋਂ ਮੈਲਬਨ, ਸੋਰੀ ਪਰਥ ਤੋਂ ਆਸਟ੍ਰੇਲੀਆ, ਪਰਥ ਟੂ ਮਤਲਬ ਮੇਰੀਆਂ ਵੀ ਉਹ ਮਾਫੀ ਚਾਹੁੰਦਾ ਬੜਾ ਪਹਿਲਾਂ ਭੁੱਲ ਜਾਓ, ਪਰਥ ਤੋਂ ਅੰਮ੍ਰਿਤਸਰ, ਸਤਿ ਸ਼੍ਰੀ ਅਕਾਲ। ਕਹਿੰਦੇ ਕਿ ਮੇਰੇ ਮੰਮੀ ਪਲੈਨਿੰਗ ਟੂ ਗੋ ਟੂ ਅੰਮ੍ਰਿਤਸਰ ਦਿਸ ਮੰਥ, ਜੂਨ ਮਹੀਨੇ ਦੇ ਵਿੱਚ ਫਰੋਮ ਪਰਥ, ਪਰਥ ਤੋਂ ਅੰਮ੍ਰਿਤਸਰ ਇਹਨਾਂ ਨੇ ਜਾਣਾ, ਅਤੇ ਜੇਕਰ ਕੋਈ ਵੀ ਜਾ ਰਿਹਾ ਵਾ ਅਤੇ ਉਹਨਾਂ ਦੇ ਟ੍ਰਿਪ ਦੇ ਦਰਮਿਆਨ ਉਹਨਾਂ ਦੀ ਮਦਦ ਕਰ ਸਕਦਾ ਤਾਂ ਕਹਿੰਦੇ ਕਿ ਬਹੁਤ ਥੈਂਕਫੁੱਲ ਹੋਵਾਂਗੇ, ਪਲੀਜ਼ ਕੰਟੈਕਟ। ਇਹਨਾਂ ਨੇ ਨੰਬਰ ਭੇਜਿਆ, ਅਤੇ ਜੇ ਕੋਈ ਵੀ ਜਾ ਰਿਹਾ ਤਾਂ ਜ਼ਰੂਰ ਦੱਸੋ ਵੀ ਜੂਨ ਦੇ ਮਹੀਨੇ ਦੇ ਵਿੱਚ ਇਹਨਾਂ ਨੇ ਅੰਮ੍ਰਿਤਸਰ ਜਾਣਾ ਵਾ ਪਰਥ ਤੋਂ, ਅਤੇ ਹਾਲੇ ਟਿਕਟ ਆਈ ਜ਼ੂਮ 'ਤੇ ਫਿਰ ਨਹੀਂ ਕਰਵਾਈ ਹੋਣੀ, ਅਤੇ ਉਹਨਾਂ ਨੂੰ ਇਹ ਹੋਊਗਾ ਵੀ ਨਾਲ ਹੀ ਕਰਵਾ ਲਵਾਂਗੇ ਜਿਹੜੀ ਡੇਟ ਹੋਊਗੀ, ਅਤੇ ਜੇ ਕੋਈ ਜਾ ਆ ਰਿਹਾ ਤਾਂ ਦੱਸਿਓ ਭਾਈ ਇਸੇ ਮਹੀਨੇ ਦੇ ਵਿੱਚ। ਗੁੱਡ ਮਾਰਨਿੰਗ ਕਹਿੰਦੇ ਨੇ ਕਿ ਅਸੀਂ ਵੀਕਐਂਡ ਦੇ ਉੱਤੇ ਕੈਂਪਿੰਗ ਦੇ ਉੱਤੇ ਗਏ ਸੀ, ਅਤੇ ਬਹੁਤ ਪੀਸਫੁੱਲ ਇਨਵਾਇਰਮੈਂਟ, ਰਿਲੈਕਸਿੰਗ ਐਂਡ ਨੇਚਰ ਦੇ ਨਾਲ ਟਾਈਮ ਸਪੈਂਡ ਕਰਨ ਦਾ ਮੌਕਾ ਮਿਲਿਆ, ਅਤੇ ਬਹੁਤ ਵਧੀਆ ਐਕਸਪੀਰੀਅੰਸ ਸੀ। ਰਵਨੀਤ ਜੀ ਕਹਿੰਦੇ ਨੇ ਧੰਨਵਾਦ ਜੀ ਤੁਹਾਡਾ ਐਡੀਲੇਡ ਵਾਲਿਓ, ਅਤੇ ਉੱਦਾਂ ਤੁਸੀਂ ਦੱਸਿਓ ਵੀ ਇਹਨਾਂ ਦਿਨਾਂ ਦੇ ਵਿੱਚ, ਕਿਉਂਕਿ ਮੈਂ ਕਦੀ ਗਿਆ ਤਾਂ ਨਹੀਂ, ਪਰ ਮੈਨੂੰ ਇੱਦਾਂ ਲੱਗਦਾ ਵੀ ਇਹਨਾਂ ਦਿਨਾਂ ਦੇ ਵਿੱਚ ਤਾਂ ਠੰਡ ਹੋ ਜਾਂਦੀ ਆ,
1: ਇਹਨਾਂ ਦਿਨਾਂ ਦੇ ਵਿੱਚ
0: ਕਿੱਦਾਂ? ਹਾਂ, ਪਰ ਤੁਸੀਂ ਦੱਸਿਓ, ਹੋ ਸਕਦਾ ਵੀ ਕਿਸੇ ਉਸ ਇਲਾਕੇ 'ਚ ਗਏ ਹੋਣ ਜਿੱਥੇ ਠੀਕ ਹੋਵੇ ਮੌਸਮ, ਤੇ ਜਾਂ ਫਿਰ ਠੰਡ ਠੁੰਡ ਕਾਹਦੀ ਆ, ਹੈ ਨਾ, ਮਤਲਬ
1: ਕੈਂਪਿੰਗ ਦੇ ਵਿੱਚ ਵੈਸੇ ਠੰਡ ਤੋਂ ਜ਼ਿਆਦਾ ਬਾਰਿਸ਼ ਦਾ ਜ਼ਿਆਦਾ ਡਰ ਲੱਗਦਾ, ਹੈ ਨਾ, ਠੰਡ ਤਾਂ ਫਿਰ ਵੀ ਤੁਸੀਂ, ਕਿਉਂਕਿ ਟੈਂਟ ਪੈਕ ਜਿਹੇ ਹੋ ਜਾਂਦੇ ਔਰ ਤੁਸੀਂ ਰਜਾਈ,
0: ਮੌਸਮ ਵੇਖ ਕੇ ਚੱਲ ਜਾਂਦਾ ਬੰਦਾ ਵੀ ਉਸ ਇਲਾਕੇ 'ਚ ਕਿੱਦਾਂ ਦਾ, ਅਤੇ ਐਨੀਵੇ ਤੁਸੀਂ ਦੱਸਿਓ ਵੀ ਇਸ ਠੰਡ ਦੇ ਵਿੱਚ ਕਿੱਦਾਂ ਦਾ ਰਿਹਾ ਮਾਹੌਲ ਚੱਲ ਤੁਹਾਡਾ, ਅਤੇ ਧੰਨਵਾਦ ਤੁਸੀਂ ਆਪਣੀ ਇਹ ਸਾਡੇ ਨਾਲ ਸਾਂਝ ਪਾਈ ਹੈ, ਧੰਨਵਾਦ ਸੁਖਵਿੰਦਰ ਭੈਣ ਜੀ, ਧੰਨਵਾਦ ਜਸਵੀਰ ਜੀ, ਅਤੇ ਬਹੁਤ ਮਿਹਰਬਾਨੀ ਜੀ ਤੁਹਾਡੀ। ਅਤੇ ਇਸ ਤੋਂ ਪਹਿਲਾਂ ਕਿ ਆਪਾਂ ਕੋਲਰ ਲਈਏ, ਆਪਾਂ ਗੱਲ ਆਪਾਂ ਕਰ ਰਹੇ ਹਾਂ ਉਹਨਾਂ ਦੀ, ਸੋ ਅੱਜ ਦਾ ਦਿਨ ਇਸ ਕਰਕੇ ਵੀ ਤੁਹਾਡੇ ਨਾਲ ਗੱਲ ਕਰ ਰਹੇ ਹਾਂ ਕਿਉਂਕਿ ਅੱਜ ਦਾ ਦਿਨ ਜਿਹੜੇ ਜੌਨ ਮਕਾਰਥਰ ਸੀ ਉਹ ਵਾਪਸ ਆਸਟ੍ਰੇਲੀਆ ਦੇ ਵਿੱਚ ਆਏ ਸੀ, ਸ਼ਾਇਦ ਅੱਜ ਦਾ ਦਿਨ, ਮਤਲਬ ਇੱਕ ਦੋ ਹਵਾਲੇ ਮੈਂ ਵੇਖ ਰਿਹਾ, ਅਤੇ ਉਸ ਹਿਸਾਬ ਦੇ ਨਾਲ ਵਾਪਸ ਕਿਉਂ ਆਏ ਸੀ ਕਿਉਂਕਿ ਇੱਕ ਵਾਰੀ ਇਹਨਾਂ ਨੂੰ ਇੱਥੋਂ ਕੱਢ ਦਿੱਤਾ ਹੈ। ਪਹਿਲਾਂ ਤਾਂ ਫੌਜੀ ਸੀ, ਫੌਜ ਦੇ ਵਿੱਚ ਆਏ, ਅਤੇ ਉਸ ਤੋਂ ਬਾਅਦ ਫਿਰ ਇਹਨਾਂ ਰਿਟਾਇਰਮੈਂਟ ਤੋਂ ਬਾਅਦ ਫਿਰ, ਜਾਂ ਫਿਰ ਰਿਟਾਇਰਮੈਂਟ ਤੋਂ ਬਾਅਦ ਜਾਂ ਫਿਰ ਕੱਢੇ ਜਾਣ ਤੋਂ ਬਾਅਦ ਜਾਂ ਫਿਰ ਸੇਵਾ ਮੁਕਤੀ ਤੋਂ ਬਾਅਦ ਇਹਨਾਂ ਨੇ ਫਿਰ ਫੈਸਲਾ ਕੀਤਾ ਵੀ ਮੈਂ ਆਸਟ੍ਰੇਲੀਆ ਜਾ ਕੇ ਰਹਿਣਾ। ਅਤੇ ਇਹ ਉਹ ਬੰਦੇ ਨੇ ਜਿਨ੍ਹਾਂ ਨੇ ਆਸਟ੍ਰੇਲੀਆ ਨੂੰ ਪਹਿਲੇ ਉਹਨਾਂ ਬੰਦਿਆਂ ਦੇ ਵਿੱਚੋਂ, ਅਤੇ ਪ੍ਰਮੁੱਖ ਉਹਨਾਂ ਬੰਦਿਆਂ ਦੇ ਵਿੱਚੋਂ ਜਿਹੜੇ ਬੰਦੇ ਨੇ ਆਸਟ੍ਰੇਲੀਆ ਦੇ ਵਿੱਚੋਂ ਬਿਜ਼ਨਸ ਕੱਢਿਆ। ਜ਼ਿਆਦਾ ਨਾਂ ਇਸ ਕਰਕੇ ਵੀ ਮਸ਼ਹੂਰ ਮੰਨਿਆ ਜਾਂਦਾ, ਖੈਰ ਇਹਦੇ ਨਾਲ ਵਿਵਾਦ ਵੀ ਬਹੁਤ ਜੁੜੇ ਨੇ ਇਸ ਨਾਂ ਦੇ ਨਾਲ, ਉਹ ਆਪਾਂ ਬਾਅਦ 'ਚ ਗੱਲ ਕਰਦੇ ਹਾਂ। ਪਰ ਇਹਨਾਂ ਦਾ ਜਿਹੜਾ ਇਹ ਉਹ ਪਹਿਲਾ ਬੰਦਾ ਮੰਨਿਆ ਗਿਆ ਜਿਹੜੇ ਬੰਦੇ ਨੇ ਆਸਟ੍ਰੇਲੀਆ ਦੇ ਵਿੱਚੋਂ ਵੀ ਕੁਛ ਬਾਹਰ ਐਕਸਪੋਰਟ ਕੀਤਾ। ਇਸ ਤੋਂ ਪਹਿਲਾਂ ਇੰਪੋਰਟ ਹੀ ਹੁੰਦਾ ਆ ਰਿਹਾ ਸੀ ਆਸਟ੍ਰੇਲੀਆ ਦੇ ਵਿੱਚ, ਕਿ ਕੋਈ ਵੀ ਚੀਜ਼ ਹੈ ਜੋ ਵੀ ਚਾਹੀਦੀ ਸੀ, ਸੂਈ ਧਾਗੇ ਤੋਂ ਲੈ ਕੇ ਕੋਈ ਘਰ ਮੰਜਿਆਂ ਤੱਕ, ਈਵਨ ਘਰ ਵੀ ਕਹਿੰਦੇ ਨੇ ਕਿ ਬਣੇ ਬਣਾਏ ਫਰੇਮ ਉੱਥੋਂ ਆਉਂਦੇ ਸੀ, ਇੱਥੇ ਸਿਰਫ ਫਿੱਟ ਹੀ ਕੀਤੇ ਜਾਂਦੇ ਸੀ, ਸਾਰਾ ਕੁਛ ਇੰਗਲੈਂਡ ਤੋਂ ਆਉਂਦਾ ਸੀ। ਉਸ ਤੋਂ ਬਾਅਦ ਫਿਰ ਇੱਕ ਸਮਾਂ ਆਇਆ ਜਦੋਂ ਇੰਡੀਆ ਤੋਂ ਜਾਂ ਹੋਰ ਜਿਹੜੀਆਂ ਕਲੋਨੀਆਂ ਬਣੀਆਂ ਉੱਥੋਂ ਵੀ ਆਉਣਾ ਸ਼ੁਰੂ ਹੋ ਗਿਆ ਸਮਾਨ, ਜਿੱਥੋਂ ਜਿੱਥੋਂ ਵੀ ਸ਼ਿਪ ਆਉਂਦੇ ਸੀ, ਜਿੱਥੇ ਜਿੱਥੇ ਵੀ ਗੋਰਿਆਂ ਦਾ ਰਾਜ ਸੀ। ਪਰ ਇਹ ਜਿਹੜਾ ਇਹਨਾਂ ਦਾ ਬਿਜ਼ਨਸ ਜਿਹੜਾ ਇਹਨਾਂ ਨੇ ਕੀਤਾ, ਉਹ ਫਿਰ ਪਹਿਲੀ ਵਾਰ ਆਸਟ੍ਰੇਲੀਆ ਦੇ ਵਿੱਚੋਂ ਵੀ ਬਾਹਰ ਸਮਾਨ ਜਾਣਾ ਸ਼ੁਰੂ ਹੋਇਆ, ਅਤੇ ਐਸਾ ਜਾਣਾ ਸ਼ੁਰੂ ਹੋਇਆ ਵੀ ਖਾਸ ਤੌਰ ਦੇ ਉੱਤੇ ਇੰਗਲੈਂਡ ਦੇ ਵਿੱਚ ਜਦੋਂ ਇੱਥੋਂ ਦੀ ਉੱਨ ਪਹੁੰਚੀ
1: ਜੀ,
0: ਅਤੇ ਮਤਲਬ ਬਾਕੀ ਸਾਰੀ ਦੀ ਸਾਰੀ ਮੰਡੀ ਕਹਿੰਦੇ ਉਹਨੇ ਵਾਈਪ ਆਊਟ ਹੀ ਕਰਤੀ, ਵੀ ਇੰਨੀ ਕੁ ਜ਼ਿਆਦਾ ਵਧੀਆ ਉੱਨ ਸੀ ਜਿਹੜੀ ਮਰੀਨੋ ਵੂਲ ਦੀ ਆਪਾਂ ਗੱਲ ਕਰ ਰਹੇ ਹਾਂ। ਸੋ ਉਸ ਨਾਂ ਦੇ ਪਿੱਛੇ ਮਰੀਨੋ ਵੂਲ ਦੇ ਪਿੱਛੇ ਇਹ ਨਾਂ ਜੁੜਿਆ ਵਾ ਜੌਨ ਮੈਕਆਰਥਰ। ਇਹ ਵੈਸੇ ਕੋਈ ਬਹੁਤ ਕੁਇਕ ਅਤੇ ਬੜਾ ਆਸਾਨ ਸਫ਼ਰ ਨਹੀਂ ਸੀ। ਇਸ ਤੋਂ ਪਹਿਲਾਂ ਕਹਿੰਦੇ ਨੇ ਕਿ ਜਿਹੜੀਆਂ ਭੇਡਾਂ ਇੱਥੇ ਲੈ ਕੇ ਆਏ ਸੀ ਗੋਰੇ, ਉਹ ਭੇਡਾਂ ਸਿਰਫ ਮੀਟ ਦੇ ਕੰਮ ਆਉਂਦੀਆਂ। ਉਹ ਭੇਡਾਂ ਦੇ ਜਿਹੜੀ ਉੱਨ ਸੀ ਉਹ ਕੋਈ ਐਡੀ ਵਧੀਆ ਕੋਈ ਕਲਾਸ ਉੱਨ ਨਹੀਂ ਸੀ। ਅਤੇ ਜੇਕਰ ਉਹ ਉੱਨ ਵਾਲੀ ਭੇਡ ਵਰਤਦੇ ਤਾਂ ਫਿਰ ਉਹਦਾ ਮੀਟ ਨਹੀਂ ਸਹੀ ਹੁੰਦਾ।
1: ਓਕੇ,
0: ਸੋ ਇਹ ਜਿਹੜੀਆਂ ਯੂਰਪ ਤੋਂ ਲਿਆਂਦੀਆਂ ਇਹਨਾਂ ਨੇ ਭੇਡਾਂ। ਅਤੇ ਉਸ ਤੋਂ ਬਾਅਦ ਮੈਂ ਥੋੜ੍ਹੀ ਡਿਟੇਲ ਜਿਹੜੀ ਫਿਰ ਅੱਗੇ ਦੱਸ ਦਿੰਦੇ। ਪਹਿਲਾਂ ਮੋਟਾ ਮੋਟਾ ਜਿਹਾ ਇਹ ਆ ਵੀ ਇਹਨਾਂ ਨੇ ਫਿਰ ਕੀ ਕੀਤਾ ਵੀ ਦੋ ਅਲੱਗ ਅਲੱਗ ਨਸਲਾਂ ਦੀਆਂ ਭੇਡਾਂ ਲੈ ਕੇ ਆਉਂਦੀਆਂ, ਉਹਨਾਂ ਦੀ ਕ੍ਰੋਸ ਬਰੀਡ ਕਰਵਾਈ ਅਤੇ ਫਿਰ ਮਰੀਨੋ ਵੂਲ ਜਿਹੜੀ ਪੈਦਾ ਹੋਈ, ਜਿਹਦੇ ਵਿੱਚ ਕਿ ਮੀਟ ਵੀ ਠੀਕ ਬਣਨ ਲੱਗ ਪਿਆ ਅਤੇ ਉਹਦੀ ਜਿਹੜੀ ਉੱਨ ਆ ਉਹ ਵੀ ਬਹੁਤ ਵਧੀਆ ਹੋਣ ਲੱਗ ਪਈ। ਅਤੇ ਉਸ ਤੋਂ ਬਾਅਦ ਫਿਰ ਇਹ ਬਾਹਰ ਅੰਦਰ ਵੀ, ਮਤਲਬ ਆਸਟ੍ਰੇਲੀਆ ਦਾ ਜਿਹੜਾ ਇਹਨਾਂ ਨੇ ਇੱਕ ਚੀਜ਼ ਜਿਹੜੀ ਆ ਉਹ ਪਹਿਲਾਂ ਆਪਣੇ ਇੱਥੇ ਕੰਮ ਕਰਦਿਆਂ ਕਹਿੰਦੇ ਵੀ ਇਸ ਬੰਦੇ ਨੇ ਉਹ ਵੇਖ ਲਈ ਸੀ ਵੀ ਇੱਥੋਂ ਦਾ ਜਿਹੜਾ ਮਾਹੌਲ ਚਾਲ ਆ, ਜਲਵਾਯੂ ਆ, ਇੱਥੋਂ ਦਾ ਇਨਵਾਇਰਮੈਂਟ ਆ ਉਹ ਬੜਾ ਸੂਟ ਕਰੂਗਾ ਇਸ ਚੀਜ਼ ਦੇ ਲਈ। ਸੋ ਇਸ ਕਰਕੇ ਆਸਟ੍ਰੇਲੀਆ ਦੇ ਵਿੱਚ ਉੱਨ ਦਾ ਕਾਰੋਬਾਰ ਕੀਤਾ ਜਾਵੇ, ਇੱਥੇ ਭੇਡਾਂ ਪਾਲੀਆਂ ਜਾਣ ਅਤੇ ਭੇਡਾਂ ਤੋਂ ਉੱਨ ਲਾਈ ਜਾਵੇ। ਸੋ ਸਪੇਨ ਤੋਂ ਪਹਿਲਾਂ ਇਹਨਾਂ ਨੇ ਜਿਹੜੀਆਂ ਨੇ ਮਰੀਨੋ ਭੇਡਾਂ ਉਹ ਮੰਗਵਾਈਆਂ, ਫਿਰ ਉਸ ਤੋਂ ਬਾਅਦ ਜਿਹੜੀਆਂ ਇੱਥੇ ਪਹਿਲਾਂ ਤੋਂ ਜਿਹੜੀਆਂ ਲੈ ਕੇ ਆਉਂਦੀਆਂ ਸੀ ਜਾਂ ਫਿਰ ਲੋਕਲ ਸੀ ਜਿਹੜੀਆਂ ਕਿ ਸਿਰਫ ਮੀਟ ਦੇ ਲਈ ਵਰਤੀਆਂ ਜਾਂਦੀਆਂ ਸੀ, ਜਿਹਦੀ ਕਿ ਉੱਨ ਕਿਸੇ ਕੰਮ ਨਹੀਂ ਆਉਂਦੀ, ਅਤੇ ਉਹਨੂੰ ਫਿਰ ਉਹਦੇ ਨਾਲ ਕ੍ਰੋਸ ਬਰੀਡ ਕਰਵਾਇਆ ਗਿਆ ਕਿਉਂਕਿ ਜਿਹੜੀ ਦੂਸਰੀ ਸੀ ਉਹਦਾ ਮੀਟ ਬੜਾ ਚੀੜਾ ਸੀ, ਉਹ ਮੀਟ ਦੇ ਨਹੀਂ ਕੰਮ ਆਉਂਦੀ। ਸੋ ਇਸ ਕਰਕੇ ਹੁਣ ਅੱਜ ਦੇ ਸਮੇਂ ਦੇ ਵਿੱਚ ਜੇ ਵੇਖੀਏ ਤਾਂ ਆਸਟ੍ਰੇਲੀਆ ਦੀਆਂ ਭੇਡਾਂ ਜਿਹੜੀਆਂ ਨੇ ਦੁਨੀਆ ਭਰ ਦੇ ਵਿੱਚੋਂ ਵਨ ਆਫ ਦਾ ਬੈਸਟ ਭੇਡਾਂ ਮੰਨੀਆਂ ਜਾਂਦੀਆਂ।
1: ਓਕੇ,
0: ਸੋ ਉਸ ਤੋਂ ਬਾਅਦ ਫਿਰ ਉੱਨ ਦੀ ਮੰਗ ਜਿਹੜੀ ਆ ਬ੍ਰਿਟੇਨ ਦੇ ਵਿੱਚ ਟੈਕਸਟਾਈਲ ਬਾਜ਼ਾਰਾਂ ਦੇ ਵਿੱਚ ਬੜੀ ਤੇਜ਼ੀ ਦੇ ਨਾਲ ਵਧੀ, ਕਿਉਂਕਿ ਉਹੀ ਉਹ ਸਮਾਂ ਸੀ ਜਦੋਂ ਬਹੁਤ ਜ਼ਿਆਦਾ ਉੱਧਰਲੇ ਪਾਸੇ ਇੰਡਸਟਰੀ ਵੀ ਡਿਵੈਲਪ ਕਰ ਰਹੀ। ਸੋ 1805 ਦਾ ਸਮਾਂ ਸੀ ਜਦੋਂ ਇਹ ਫਿਰ ਦੁਬਾਰਾ ਤੋਂ ਇੱਥੇ, ਇਤਿਹਾਸ ਕਹਿੰਦਾ ਵਾ ਕਿ ਫਿਰ ਦੁਬਾਰਾ ਤੋਂ ਇਹ ਇੱਥੇ ਪਹੁੰਚਦਾ ਵਾ ਇਹ ਸ਼ਖਸ 8 June 1805 ਨੂੰ ਨਿਊ ਸਾਊਥ ਵੇਲ ਦੇ ਵਿੱਚ ਇਹ ਵਾਪਸ ਪਰਤਦਾ। ਅਤੇ ਉਸ ਤੋਂ ਬਾਅਦ ਫਿਰ ਵੂਲ ਇੰਡਸਟਰੀ ਦੇ ਵਿੱਚ ਇੱਕ ਨਵੀਂ ਕ੍ਰਾਂਤੀ ਆਉਂਦੀ ਆ, ਹਾਲਾਂਕਿ ਇਕੱਲਾ ਨਾਂ ਨਹੀਂ, ਉਸ ਤੋਂ ਬਾਅਦ ਕਈ ਨਾਂ ਜਿਹੜੇ ਨੇ ਨਾਲ ਆ ਕੇ ਜੁੜ ਜਾਂਦੇ ਨੇ, ਪਰ ਇਹ ਉਹ ਬੰਦਾ ਸੀ ਜਿਹਦੇ ਵਿੱਚ ਬਾਅਦ ਵਿੱਚ ਇਹ ਵੀ ਦੋਸ਼ ਲੱਗਦੇ ਰਹੇ ਕਿ ਇਹਨੇ ਸਿਰਫ ਆਪਣੀ ਨਿੱਜੀ ਜਾਇਦਾਦ ਵਧਾਉਣ ਦੇ ਲਈ, ਨਿੱਜੀ ਕਾਰੋਬਾਰ ਨੂੰ ਪ੍ਰਫੁੱਲਿਤ ਕਰਨ ਦੇ ਲਈ ਸਾਰਾ ਕੁਛ ਕੀਤਾ, ਕੋਈ ਐਡਾ ਨਹੀਂ ਆ ਵੀ ਉਹਦੇ ਪਿੱਛੇ ਮਨਸੂਬੇ ਕੋਈ ਮਤਲਬ ਲੋਕ ਭਲਾਈ ਵਾਲੇ ਸੀ ਜਾਂ ਕਿੱਦਾਂ ਸੀ, ਪਰ ਖੈਰ ਕੁਛ ਵੀ ਹੋਇਆ ਉਸ ਸਮੇਂ ਦੀ ਜਿਹੜੀ ਖੇਤੀਬਾੜੀ ਸੀ ਉਹਨੂੰ ਵੀ ਪ੍ਰਫੁੱਲਿਤ ਕਰਨ ਦੇ ਵਿੱਚ ਫਿਰ ਭਾਵੇਂ ਉਹ ਆਪਣੇ ਮਤਲਬ ਦੇ ਲਈ ਕੀਤਾ ਹੋਵੇ, ਪਰ ਕਾਫੀ ਜ਼ਿਆਦਾ ਉਸ ਸਮੇਂ ਕਈ ਚੀਜ਼ਾਂ ਜਿਹੜੀਆਂ ਨੇ ਉਹ ਇੱਥੇ ਫਿਰ ਬਦਲੇ ਰੂਪ ਦੇ ਵਿੱਚ ਨਜ਼ਰ ਆਈਆਂ, ਜਦਕਿ ਉਸ ਤੋਂ ਪਹਿਲਾਂ ਇਹੋ ਹੀ ਮੰਨਿਆ ਜਾਂਦਾ ਸੀ ਵੀ ਸਾਰਾ ਕੁਛ ਤਾਂ ਬਾਹਰੋਂ ਹੀ ਆਉਣਾ, ਇੱਥੇ ਕੁਛ ਖਾਸ ਨਹੀਂ ਹੈਗਾ। ਇਹ ਗੱਲਾਂ ਨੇ ਜਦੋਂ ਆਪਣਾ ਸੋਨਾ ਵਗੈਰਾ ਤੇ ਬਾਅਦ ਵਿੱਚ ਟੇਕ ਓਵਰ ਕਰ ਗਿਆ, ਪਰ ਉਸ ਤੋਂ ਪਹਿਲਾਂ ਉੱਨ ਨੇ ਕਾਫੀ ਧੂਪ ਆ ਛੱਡੀ ਆਸਟ੍ਰੇਲੀਆ ਤੋਂ। ਅੱਜ ਵੀ ਆਪਾਂ ਜਿਹੜੀਆਂ ਮਰੀਨੋ ਵੂਲ ਦੀਆਂ ਜਿਹੜੀਆਂ ਨੇ ਕੋਟੀਆਂ ਕਾਟੀਆਂ ਬਣੀਆਂ ਜਾਂ ਫਿਰ ਕੁੱਲੋਈਆਂ ਜਾਂ ਕੰਬਲ ਉਹ ਬਹੁਤ ਪਸੰਦ ਕੀਤੇ ਜਾਂਦੇ ਆ। ਸੋ ਬ੍ਰਿਟਿਸ਼ ਸਰਕਾਰ ਦੇ ਵੱਲੋਂ ਨਿਊ ਸਾਊਥ ਵੇਲ ਦੇ ਵਿੱਚ ਜਿਹੜਾ ਜਦੋਂ ਇਹਨਾਂ ਦਾ ਅਸਤੀਫਾ ਜਦੋਂ ਸਰਕਾਰੀ ਤੌਰ ਦੇ ਉੱਤੇ ਦਿੱਤਾ, ਤਾਂ ਉੱਥੋਂ ਬਾਅਦ ਫਿਰ ਐਜ਼ ਏ ਸਿਵਿਲੀਅਨ ਫਿਰ ਵਾਪਸ ਜਦੋਂ ਆਸਟ੍ਰੇਲੀਆ ਦੇ ਵਿੱਚ ਇਹ ਬੰਦਾ ਆਉਂਦਾ ਤਾਂ ਫਿਰ ਆਉਂਦੇ ਇਹਨੇ ਜ਼ਮੀਨ ਜਿਹੜੀ ਅਲੋਟ ਕਰਵਾਈ, ਕਿਉਂਕਿ ਸਰਕਾਰੀ ਕੋਈ ਲਿੰਕ ਹੈਗੇ ਸੀ, ਜ਼ਮੀਨ ਜਿਹੜੀ ਆ ਨਾ ਅਲੋਟ ਕਰਵਾ ਕੇ ਅਤੇ ਗ੍ਰਾਂਟਾਂ ਜਿਹੜੀਆਂ ਨੇ ਉਹ ਗ੍ਰਾਂਟ ਦੇ ਉੱਤੇ ਜ਼ਮੀਨਾਂ ਲਈਆਂ ਬਹੁਤ ਸਸਤੇ ਦੇ ਵਿੱਚ, ਸਸਤੇ ਦੇ ਵਿੱਚ ਕਾਹਦੀਆਂ ਵੀ ਕਈ ਤਾਂ ਕਹਿੰਦੇ ਵੀ ਐਵੇਂ ਫਰੀ ਦੇ ਵਿੱਚ ਹੀ ਕਿਉਂਕਿ ਜ਼ਮੀਨ ਤਾਂ ਇੱਥੇ ਵਾਧੂ ਪਈ ਸੀ। ਅਤੇ ਉਹ ਸਾਰੇ ਕੁਛ ਦੇ ਵਿੱਚ ਫਿਰ ਇਹਨੇ ਖੇਤੀਬਾੜੀ, ਫਿਰ ਉਸ ਤੋਂ ਬਾਅਦ ਜਿਹੜੀਆਂ ਭੇਡਾਂ ਦਾ ਜਿਹੜਾ ਪ੍ਰਯੋਗ ਕਰਨਾ ਸ਼ੁਰੂ ਕਰ ਦਿੱਤਾ, ਹੌਲੀ ਹੌਲੀ ਉਹ ਚੀਜ਼ਾਂ ਅੱਗੇ ਵਧਾਈਆਂ। ਅਤੇ ਆਸਟ੍ਰੇਲੀਆ ਦੀ ਉਸ ਸਮੇਂ ਦੀ, ਹਾਲਾਂਕਿ ਇੱਕ ਬਹੁਤ ਵੱਡਾ ਨਹੀਂ ਸੀ ਠੁੰਮਣਾ, ਪਰ ਉਸ ਸਮੇਂ ਦੇ ਹਿਸਾਬ ਨਾਲ ਵੇਖੀਏ ਤਾਂ ਬਹੁਤ ਵੱਡਾ ਸੀ ਕਿ ਆਸਟ੍ਰੇਲੀਆ ਦੀ ਜਿਹੜੀ ਇਕੋਨਮੀ ਸੀ ਉਹਨੂੰ ਮਜ਼ਬੂਤੀ ਮਿਲੀ, ਕਿਉਂਕਿ ਉਸ ਤੋਂ ਪਹਿਲਾਂ ਤੱਕ ਤਾਂ ਕੁਛ ਖਾਸ ਕਹਿੰਦੇ ਨੇ ਕਿ ਹੈਗਾ ਹੀ ਨਹੀਂ ਇੱਥੇ। ਮੈਕਆਰਥਰ ਨੇ ਸਭ ਤੋਂ ਪਹਿਲਾਂ ਜਿਹੜਾ ਵਾ ਉਹ ਉਹਨਾਂ ਬੰਦਿਆਂ ਦੇ ਵਿੱਚ ਇਹਦਾ ਨਾਂ ਆਉਂਦਾ ਜਿਹਨੇ ਇੱਥੋਂ ਦਾ ਮਾਹੌਲ ਚਾਲ ਸਮਝ ਲਿਆ ਸੀ ਵੀ ਇੱਥੇ ਆਖਿਰਕਾਰ ਕੀ ਹੋ ਸਕਦਾ, ਇੱਥੋਂ ਬਿਜ਼ਨਸ ਕਿੱਦਾਂ ਕੱਢਿਆ ਜਾ ਸਕਦਾ, ਇੱਥੋਂ ਕਮਾਈ ਕਿੱਦਾਂ ਕੀਤੀ ਜਾ ਸਕਦੀ ਹੈ। 1807 ਦੇ ਵਿੱਚ ਉਹਨੇ ਪਹਿਲੀ ਵਾਰ ਬ੍ਰਿਟੇਨ ਨੂੰ ਉੱਨ ਭੇਜੀ ਸੀ। ਸੋ ਉਹ ਸਮਾਂ ਸੀ ਜਦੋਂ ਆਸਟ੍ਰੇਲੀਆ ਦੇ ਵਿੱਚ ਜਿਹੜਾ ਇੰਪੋਰਟ ਐਕਸਪੋਰਟ ਦਾ, ਇੰਪੋਰਟ ਤਾਂ ਔਲਰੇਡੀ ਹੋ ਰਹੀ, ਐਕਸਪੋਰਟ ਦਾ ਜਿਹੜਾ ਉਹ ਰਾਹ ਖੁੱਲ੍ਹਾ। ਹੁਣ ਇਹ ਕਿੱਥੇ ਸੀ? ਅਜੋਕੇ ਸਮੇਂ ਦੇ ਵਿੱਚ ਨਿਊ ਸਾਊਥ ਵੇਲ, ਜੇ ਆਪਾਂ ਪੈਰਾਮਾਟਾ ਨੂੰ ਜਾਣਦੇ ਹਾਂ ਬਹੁਤ ਆਪਾਂ ਆਸਟ੍ਰੇਲੀਆ 'ਚ ਤਾਂ ਆਪਾਂ ਪੈਰਾਮਾਟਾ ਜ਼ਰੂਰ ਸੁਣਿਆ ਹੋਊਗਾ ਕੈਮਡਨ ਪਾਰਕ ਅਸਟੇਟ ਜਿਹੜੀ ਉਹ ਇਹਦੇ ਵੱਲੋਂ ਵਸਾਈ ਗਈ ਸੀ ਸਿਡਨੀ ਦੇ ਵਿੱਚ ਕੈਮਡਨ ਪਾਰਕ ਦੇ ਵਿੱਚ ਇੱਕ ਕਾਫੀ ਵੱਡੀ ਜਿਹੜੀ ਐਗਰੀਕਲਚਰ ਅਸਟੇਟ ਇਹਦੇ ਵੱਲੋਂ ਸਥਾਪਿਤ ਕੀਤੀ ਗਈ ਅਤੇ ਉਸ ਤੋਂ ਬਾਅਦ ਹੌਲੀ ਹੌਲੀ ਇਹ ਇਕੱਲਾ ਫਾਰਮ ਹੀ ਨਹੀਂ ਰਿਹਾ ਖੇਤੀਬਾੜੀ ਨਹੀਂ ਰਹੀ ਇਹ ਇੱਕ ਤਰ੍ਹਾਂ ਦੀ ਇੱਕ ਪ੍ਰਯੋਗਸ਼ਾਲਾ ਬਣ ਗਈ ਜਿੱਥੇ ਕਿ ਖੇਤੀਬਾੜੀ ਦੇ ਨਵੇਂ ਨਵੇਂ ਹੋਰ ਤਰੀਕੇ ਹੋਰ ਜਿਹੜੇ ਐਕਸਪੈਰੀਮੈਂਟ ਵੀ ਕੀਤੇ ਜਾਣੇ ਸ਼ੁਰੂ ਹੋ ਗਏ ਕਿਉਂਕਿ ਇੱਥੋਂ ਦਾ ਜਿਹੜਾ ਵਾਤਾਵਰਣ ਸੀ ਉਸ ਹਿਸਾਬ ਦੇ ਨਾਲ ਇੱਥੇ ਹਰ ਇੱਕ ਤਰ੍ਹਾਂ ਦੀ ਖੇਤੀ ਸਿੱਧੀ ਸਿੱਧੀ ਜੀ ਫਿੱਟ ਨਹੀਂ ਬਹਿੰਦੀ ਜਿੱਦਾਂ ਬਾਕੀ ਥਾਵਾਂ ਦੇ ਉੱਤੇ ਅਤੇ ਖਾਸ ਤੌਰ ਦੇ ਉੱਤੇ ਫਸਲਾਂ ਦੇ ਨਾਲ ਨਾਲ ਜਿਹੜਾ ਪਸ਼ੂ ਪਾਲਣ ਆ ਜਾਂ ਫਿਰ ਖਾਸ ਤੌਰ ਦੇ ਉੱਤੇ ਭੇਡਾਂ ਦਾ ਜਿਹੜਾ ਐਕਸਪੈਰੀਮੈਂਟ ਆ ਉਹ ਇਸ ਜਗ੍ਹਾ ਦੇ ਉੱਤੇ ਸਭ ਤੋਂ ਵਧੇਰੇ ਹੋਇਆ ਇਸ ਤੋਂ ਇਲਾਵਾ ਜਿਹੜੇ ਮਕਾਰਥਰ ਦੇ ਨਾਂ ਦੇ ਉੱਤੇ ਸਿਰਫ ਉਨੀ ਨਹੀਂ ਅੰਗੂਰਾਂ ਦੀ ਜਿਹੜੀ ਖੇਤੀ ਵਿਕਸਿਤ ਕਰਨ ਦੇ ਵਿੱਚ ਵੀ ਇਹਦਾ ਬੰਦੇ ਦਾ ਕਾਫੀ ਥਾਵਾਂ ਦੇ ਉੱਤੇ ਨਾਂ ਆਉਂਦਾ ਵਾ ਇਸ ਤੋਂ ਇਲਾਵਾ ਇਹਨੇ ਫਿਰ ਇਹ ਵੀ ਟਰਾਈ ਕੀਤਾ ਕਿ ਜਿਹੜੇ ਬਹੁਤ ਸਾਰੇ ਲੋਕ ਨੇ ਉਹ ਇੱਥੇ ਡਿਮਾਂਡ ਵੱਧ ਰਹੀ ਆ ਜੈਤੂਨ ਦੀ ਯਾਨੀ ਕਿ ਓਲਿਵ ਸੀ ਓਲਿਵ ਦੀ ਓਲਿਵ ਓਇਲ ਦੀ ਸੋ ਉਹਨਾਂ ਸਾਰੀਆਂ ਚੀਜ਼ਾਂ ਨੂੰ ਧਿਆਨ ਦੇ ਵਿੱਚ ਰੱਖਦੇ ਇਹਨੇ ਵੇਖਿਆ ਵੀ ਜੈਤੂਨ ਤਾਂ ਫਿਰ ਇੱਥੇ ਵੀ ਹੋ ਸਕਦਾ ਸੋ ਅੰਗੂਰ ਇਸ ਕਰਕੇ ਕਿਉਂਕਿ ਵਾਈਨ ਜਿਹੜੇ ਯੂਰਪ ਤੋਂ ਆ ਰਹੇ ਲੋਕ ਉਹ ਤਾਂ ਵਾਈਨ ਵਾਈਨ ਕਰਦੇ ਸੀ ਸਾਰੇ ਅਤੇ ਉਸ ਸਮੇਂ ਉਹ ਮਤਲਬ ਉਸ ਡਿਮਾਂਡ ਦੇ ਹਿਸਾਬ ਦੇ ਨਾਲ ਜਿਹੜੀ ਸ਼ਰਾਬ ਹੋ ਗਈ ਵਾਈਨ ਹੋ ਗਈ ਜੈਤੂਨ ਹੋ ਗਈ ਹਾਲਾਂਕਿ ਕਈ ਹਵਾਲੇ ਇੱਦਾਂ ਦੇ ਵੀ ਮਿਲਦੇ ਨੇ ਕਿ ਜਿਹੜਾ 2 ਨੰਬਰ ਦਾ ਸ਼ਰਾਬ ਦਾ ਕਾਰੋਬਾਰ ਸੀ ਉਹ ਵੀ ਇਹਨੇ ਤਸੱਲੀ ਬਖਸ਼ ਕੀਤਾ
1: ਅੱਛਾ
0: ਉਸ ਤੋਂ ਬਾਅਦ ਫਿਰ ਇਸੇ ਵਜ੍ਹਾ ਦੇ ਕਰਕੇ ਜਿਹੜੇ ਉਸ ਸਮੇਂ ਦਾ ਜਿਹੜੇ ਗੋਰੇ ਅਫਸਰ ਸੀ ਉਹਨਾਂ ਦੇ ਨਾਲ ਵੀ ਪੰਗਾ ਪਿਆ ਕਿਉਂਕਿ ਜਦੋਂ ਉਹਨਾਂ ਨੇ 2 ਨੰਬਰ ਦੀ ਸ਼ਰਾਬ ਬੰਦ ਕਰਵਾਉਣ ਦੀ ਕੋਸ਼ਿਸ਼ ਕੀਤੀ ਤਾਂ ਫਿਰ ਉਸ ਸਮੇਂ ਨੂੰ ਲੈ ਕੇ ਵੀ ਕਾਫੀ ਜ਼ਿਆਦਾ ਇਹ ਬੰਦੇ ਦਾ ਵਿਵਾਦਾਂ ਦੇ ਵਿੱਚ ਵੀ ਨਾਂ ਆਉਂਦਾ ਵਾ ਉਸ ਸਮੇਂ ਇੱਕ ਮਤਲਬ ਹਾਲੇ ਕੋਲ ਬਹੁਤ ਜ਼ਿਆਦਾ ਇੱਥੇ ਨਹੀਂ ਸੀ ਗੋਰੇ ਜਾਂ ਫਿਰ ਅਫਸਰ ਬਹੁਤ ਜ਼ਿਆਦਾ ਨਹੀਂ ਨਾਲੇ ਇਸ ਸਿਸਟਮ ਨੂੰ ਜਾਣਦਾ ਸੀ ਅਤੇ ਉਹ ਸਿਸਟਮ ਨੂੰ ਜਾਣਦਿਆਂ ਹੋਣ ਦੇ ਕਰਕੇ ਕਹਿੰਦੇ ਨੇ ਇੱਕ ਵਾਰੀ ਉਹਨਾਂ ਨੂੰ ਇਹਨਾਂ ਨੇ ਹਰਾ ਵੀ ਦਿੱਤਾ ਅਤੇ ਜਿਹੜੇ ਦੇ ਸਾਥੀ ਸੀ ਉਹਨਾਂ ਨੇ ਧੱਕੇ ਦੇ ਨਾਲ ਇਹਨੂੰ ਗ੍ਰਿਫਤਾਰੀ 'ਚੋਂ ਕਢਾ ਵੀ ਲਿਆ ਛਡਾ ਵੀ ਲਿਆ ਅਤੇ ਫਿਰ ਉਸ ਤੋਂ ਬਾਅਦ ਫਿਰ ਉਹਨਾਂ ਨੇ ਦੁਬਾਰਾ ਇਹਨਾਂ ਦੇ ਉੱਤੇ ਥੋੜ੍ਹਾ ਜਿਹਾ ਜਿਹੜਾ ਉਹ ਕਾਬੂ ਪਾਇਆ ਉਹਨਾਂ ਨੇ ਪਰ ਕੁੱਲ ਮਿਲਾ ਕੇ ਜੇ ਵੇਖਿਆ ਜਾਵੇ ਤਾਂ ਕੁਛ ਇੱਕ ਨਾਲ ਕੰਟਰੋਵਰਸੀਆਂ ਵੀ ਨੇ ਇਸ ਬੰਦੇ ਦੇ ਨਾਂ ਦੇ ਨਾਲ ਇੱਕ ਸਮਾਂ ਇੱਦਾਂ ਦਾ ਆਇਆ ਸੀ ਜਦੋਂ ਇਹਨੇ ਕਹਿੰਦੇ ਕਿ 28,000 ਏਕੜ ਤੱਕ ਜ਼ਮੀਨ ਇਸ ਬੰਦੇ ਨੇ ਇੱਥੇ ਆਪਣੀ ਬਣਾ ਲਈ ਸੀ ਸੋ ਉਸ ਸਮੇਂ ਦੇ ਹਿਸਾਬ ਦੇ ਨਾਲ ਇਹ ਕੋਈ ਨਿੱਕੀ ਮੋਟੀ ਗੱਲ ਨਹੀਂ ਸੀ ਇੰਨੀ ਜਗ੍ਹਾ ਜਿਹੜੀ ਅਕਵਾਇਰ ਕਰਨੀ ਇੰਨੀ ਜਗ੍ਹਾ ਆਬਾਦ ਕਰਨੀ ਸੋ ਉਸ ਸਭ ਕੁਛ ਤੋਂ ਬਾਅਦ ਫਿਰ ਕਾਫੀ ਸਮੀਕਰਨ ਜਿਹੜੇ ਬਦਲ ਗਏ ਸੀ ਫਿਰ ਹੋਰ ਵੀ ਬੜੇ ਬੰਦੇ ਕਹਿੰਦੇ ਨੇ ਕਿ ਆ ਗਏ ਸੀ ਇਸ ਸਾਰੇ
1: ਇਸ ਫੀਲਡ ਦੇ ਵਿੱਚ
0: ਹਾਂ ਇਸ ਫੀਲਡ ਦੇ ਵਿੱਚ ਸੋ ਇਸ ਤਰੀਕੇ ਦੇ ਨਾਲ ਜਿੱਥੇ ਮਰੀਨੋ ਦੀ ਸ਼ੁਰੂਆਤ ਹੋਈ ਉੱਥੇ ਕਹਿ ਲਓ ਇਹ ਉਹ ਸਮਾਂ ਸੀ ਜਦੋਂ ਜੈਤੂਨ ਦੀ ਅੰਗੂਰਾਂ ਦੀ ਖੇਤੀ ਜਿਹੜੀ ਉਹ ਪ੍ਰਫੁੱਲਿਤ ਹੋਈ ਜਦੋਂ ਇਹ ਲੋਕਾਂ ਨੂੰ ਪਤਾ ਲੱਗ ਗਿਆ ਜਾਂ ਕਿਸਾਨਾਂ ਨੂੰ ਪਤਾ ਲੱਗ ਗਿਆ ਵੀ ਇਹ ਚੀਜ਼ ਜਿਹੜੀ ਆ ਬਾਹਰ ਵੀ ਜਾ ਕੇ ਵੇਚੀ ਜਾ ਸਕਦੀ ਹੈ ਅਤੇ ਫਿਰ ਹੌਲੀ ਹੌਲੀ ਚੀਜ਼ਾਂ ਜਿਹੜੀਆਂ ਬਦਲਦੀਆਂ ਫਿਰ ਅਜੋਕੇ ਸਮੇਂ ਦੇ ਵਿੱਚ ਆ ਗਈਆਂ ਸੋ ਇਹ ਸਾਨੂੰ ਇੱਕ ਇਤਿਹਾਸ ਦੇ ਵਿੱਚੋਂ ਛੋਟੀ ਜਿਹੀ ਇੱਕ ਝਾਤ ਜਿਹਦੇ ਵਿੱਚ ਆਪਾਂ ਵੇਖਦੇ ਹਾਂ ਕਿ ਕਿਵੇਂ ਆਸਟ੍ਰੇਲੀਆ ਦੇ ਅਲੱਗ ਅਲੱਗ ਸਮੇਂ ਦਰ ਸਮੇਂ ਤੁਹਾਡੇ ਨਾਲ ਆਪਾਂ ਨਿੱਕੇ ਨਿੱਕੇ ਜੇ ਅੰਗ ਨਾਲੇ ਆਪ ਜਾਣਦੇ ਰਹਾਂਗੇ ਅਤੇ ਨਾਲੇ ਤੁਹਾਡੇ ਨਾਲ ਸਾਂਝ ਪਾਉਂਦੇ ਰਹਾਂਗੇ ਸੋ ਹੁਣ ਮਰੀਨੋ ਖਾਸ ਕਿਉਂ ਆ ਖਾਸ ਤੌਰ ਦੇ ਉੱਤੇ ਜਾਂਦੇ ਇਹ ਜ਼ਰੂਰ ਦੱਸਦੇ ਨੇ ਕਿ ਮਰੀਨੋ ਮੇਰੇ ਵੀ ਮਨ 'ਚ ਵੀ ਮਰੀਨੋ ਕਿਉਂ ਹੁੰਦੀ ਰਹਿੰਦੀ ਹੈ ਅਤੇ ਜਿੰਨਾ ਕੁ ਮੈਨੂੰ ਲੱਭਿਆ ਵਾ ਉਹ ਕਹਿੰਦੇ ਨੇ ਕਿ ਇਹ ਬੜੀ ਬਰੀਕ ਹੈ ਮਰੀਨੋ ਦੇ ਉੱਨ ਦੇ ਰੇਸ਼ੇ ਜਿਹੜੇ ਉਹ ਬਹੁਤ ਬਰੀਕ ਨੇ ਜਦਕਿ ਬਾਕੀ ਜਿਹੜੀਆਂ ਉੱਨਾਂ ਸੀ ਉਹਨਾਂ ਦੇ ਰੇਸ਼ੇ ਮੋਟੇ ਸੀ ਸੋ ਇਸ ਕਰਕੇ ਜਿਹੜਾ ਮਨੁੱਖੀ ਸਰੀਰ ਦੇ ਨਾਲ ਜਦੋਂ ਇਹ ਟੱਚ ਕਰਦੇ ਤਾਂ ਉਹਨਾਂ ਨੂੰ ਆਪਣਾਪਨ ਫੀਲ ਹੁੰਦਾ ਕਿਉਂਕਿ ਮਨੁੱਖ ਦੇ ਵਾਲ ਵੀ ਬਰੀਕ ਨੇ ਸੋ ਇਸ ਕਰਕੇ ਇਹ ਚਮੜੀ ਦੇ ਉੱਤੇ ਖੁਰਕ ਨਹੀਂ ਕਰਦੇ ਜਿਹੜੇ ਪੁਰਾਣੇ ਰੇਸ਼ੇ ਸੀ ਉਹ ਮੋਟੇ ਸੀ ਅਤੇ ਉਹ ਥੋੜ੍ਹੇ ਜਿਹੇ ਚੁੱਭਦੇ ਸੀ ਸਰੀਰ ਦੇ ਉੱਤੇ ਅੱਜ ਵੀ ਆਪਾਂ ਕਈ ਉਨ੍ਹਾਂ ਵੇਖਦੇ ਹਾਂ ਤਾਂ ਸਰੀਰ 'ਤੇ ਚੁੱਭਦੇ
1: ਮੋਟੀ ਉਨ ਕੋਈ ਨਹੀਂ ਪ੍ਰੀਫਰ ਕਰਦਾ ਹੈ ਨਾ ਜਿਹਨਾਂ ਨੂੰ ਜੇ ਮੰਮੀ ਵੀ ਚੂਜ਼ ਕਰਦੇ ਹੋ ਦੇਖਦੇ ਹਾਂ ਇਹ ਬਰੀਕ

0: ਮਾੜੀ ਮੋਟੀ, ਕਿਉਂਕਿ ਆਪਾਂ ਠੰਡ 'ਚ ਹੀ ਪਾਉਂਦੇ ਹਾਂ।
1: ਹਾਂਜੀ,
0: ਠੰਡ 'ਚ ਤਰੇਲ ਤਰੂਲ ਪੈ ਗਈ ਜਾਂ ਮੰਨ ਲਓ ਉੱਦਾਂ ਤੁਸੀਂ ਬਾਹਰ ਹੋ, ਮਾੜਾ ਮੋਟਾ ਮੀਂਹ ਪੈ ਗਿਆ ਜਾਂ ਹਵਾ 'ਚ ਹੀ ਨਮੀ ਹੁੰਦੀ ਹੈ ਜ਼ਿਆਦਾ, ਅਤੇ ਉਹ ਜਦੋਂ ਇਹਨਾਂ ਦੇ ਕੋਟੀਆਂ ਦੇ ਉੱਤੇ ਪੈਂਦੀ ਸੀ ਅਤੇ ਉਦੋਂ ਕਿਹੜਾ ਇੱਦਾਂ ਸੀ ਵੀ ਆਪਾਂ 5-7 ਕੋਟੀਆਂ ਕੋਲ ਰੱਖਦਾ ਸੀ, ਲਿਮਿਟਿਡ ਲੋਕਾਂ ਕੋਲ ਹੁੰਦਾ ਸੀ, ਅਤੇ ਉਸ ਤੋਂ ਬਾਅਦ ਜੇ ਧੁੱਪਾਂ ਨਹੀਂ ਲੱਗਦੀਆਂ ਤਾਂ ਉਹਦੇ 'ਚੋਂ ਬੋਲਣ ਲੱਗ ਪੈਂਦੀ ਸੀ ਇਹਨਾਂ ਨੂੰ, ਕਿਉਂਕਿ ਧੁੱਪੇ ਪਾ ਲੈਂਦੇ ਤਾਂ ਠੀਕ ਹੈ ਪਰ ਧੁੱਪ ਜੇ ਨਹੀਂ ਆਉਂਦੀ। ਸੋ ਇਸ ਕਰਕੇ ਨਾਲ ਦੀ ਨਾਲ ਜਿਹੜਾ ਸਰੀਰ ਦਾ ਸਾਡਾ ਤਾਪਮਾਨ ਆ ਉਹਨੂੰ ਕੰਟਰੋਲ ਰੱਖਣ ਦੇ ਲਈ, ਜਿਹੜੀ ਗਰਮੀ ਦੇ ਵਿੱਚ ਠੰਡਾ ਜਾਂ ਸਰਦੀ ਦੇ ਵਿੱਚ ਨਿੱਘਾ ਰੱਖਣ ਦੇ ਲਈ, ਉਹ ਫਿਰ ਇੱਕ ਆਈਡੀਅਲ ਇਹ ਵੀ ਮੰਨੀ ਗਈ।
1: ਓਕੇ,
0: ਦੂਸਰੀ ਜਿਹੜੀ ਉਹ ਇੱਕਦਮ ਚੁਭਣ ਲੱਗ ਪੈਂਦੀ ਸੀ ਮਾੜੀ ਜਿਹੀ ਵੀ ਧੁੱਪ ਹੁੰਦੀ ਤੇ, ਹੈ ਨਾ। ਸੋ ਇਸ ਦੇ ਨਾਲ ਨਾਲ ਇਹ ਮਜ਼ਬੂਤ ਵੀ ਹੈ ਇਹਦੇ ਰੇਸ਼ੇ ਮਰੀਨੋ ਦੇ, ਪਹਿਲਾਂ ਰੇਸ਼ੇ ਇੰਨੇ ਮਜ਼ਬੂਤ ਨਹੀਂ ਹੁੰਦੇ, ਟੁੱਟ ਜਾਂਦੇ ਸੀ ਕਈ ਵਾਰੀ ਮਸ਼ੀਨਾਂ ਦੇ ਉੱਤੇ ਉਣਦਿਆਂ ਹੀ ਉਹ ਟੁੱਟ ਜਾਂਦੀ ਹੁੰਦੀ ਸੀ, ਉਣਦਿਆਂ ਉਣਦਿਆਂ ਵੀ ਉਹ 'ਚ ਵੀ ਕਾਫੀ ਪ੍ਰੋਬਲਮ ਆਉਂਦੀ ਸੀ। ਸੋ ਉਸ ਤੋਂ ਬਾਅਦ ਫਿਰ ਇਹ ਰੇਸ਼ੇ ਜਿਹੜੇ ਸੀ ਕਾਫੀ ਬਰੀਕ ਹੋਣ ਦੇ ਕਰਕੇ ਬਹੁਤ ਜ਼ਿਆਦਾ ਜਦੋਂ ਮਸ਼ੀਨਾਂ, ਕਿਉਂਕਿ ਉਹ ਤੁਸੀਂ ਵੇਖੀਆਂ ਹੋਣੀਆਂ ਮਸ਼ੀਨਾਂ, ਜਿਹੜਾ ਮਸ਼ੀਨੀ ਬੁਣਤੀ ਹੁੰਦੀ ਹੈ ਉਹ 'ਚ ਕੁੰਡੀਆਂ ਘੰਡੀਆਂ ਜਿਹੀਆਂ ਵਾਹਵਾ ਹੀ ਹੁੰਦੀਆਂ, ਹੈ ਨਾ, ਇੱਧਰੋਂ ਧਾਗਾ ਪਾਇਆ, ਉੱਧਰੋਂ ਲੰਘਾਇਆ, ਇੱਧਰੋਂ ਦੀ ਲੈ ਗਿਆ, ਜਿੱਦਾਂ ਹੁਣ ਮੈਂ ਫੋਟੋ 'ਚ ਵੇਖ ਰਿਹਾ, ਅਤੇ ਉਹ ਉਹਦੇ ਵਿੱਚ ਇੰਨੇ ਜ਼ਿਆਦਾ ਜਿਹੜੇ ਮੋੜ ਸੀ ਜਦੋਂ ਉਹ ਘਸਰਦੀ ਸੀ ਨਾਲ ਉੱਨ, ਅਤੇ ਉਹ ਟੁੱਟ ਜਾਂਦੀ ਸੀ ਥਾਵਾਂ ਥਾਵਾਂ ਤੋਂ। ਸੋ ਇਹ ਕਿਉਂਕਿ ਰੇਸ਼ੇ ਜਿਹੜੇ ਇਹਦੇ ਨਰਮ ਸੀ, ਪਤਲੇ ਸੀ, ਅਤੇ ਆਪਣਾ ਕਹਿ ਲਓ ਤੁਸੀਂ ਵੀ ਖਿਸਕਦੇ ਸੀ, ਵਿੱਚੋਂ ਖਿਸਕ ਜਾਂਦੇ ਸੀ। ਸੋ ਇਸ ਕਰਕੇ ਉਹ ਇਹ ਜ਼ਿਆਦਾ ਸਕਸੈਸਫੁੱਲ ਹੋਈ ਇਸ ਵਜ੍ਹਾ ਦੇ ਕਰਕੇ। ਸੋ ਅੱਜ ਵੀ ਜੇਕਰ ਆਪਾਂ ਆਸਟ੍ਰੇਲੀਆ ਦੀ ਇਸ ਉੱਨ ਦੀ ਗੱਲ ਕਰੀਏ ਤਾਂ ਮਰੀਨੋ ਦੁਨੀਆਂ ਦੀਆਂ ਵਧੀਆ ਕੁਆਲਿਟੀ ਦੀਆਂ ਜਿਹੜੀਆਂ ਵੂਲਸ ਨੇ ਉਹਨਾਂ ਦੇ ਵਿੱਚੋਂ ਅੱਜ ਵੀ ਇੱਕ ਮੰਨੀ ਜਾਂਦੀ ਹੈ, ਅਤੇ ਅੱਜ ਵੀ ਆਸਟ੍ਰੇਲੀਆ ਮੁੱਖ ਉਤਪਾਦਕ ਆ।
1: ਓਕੇ,
0: ਅੱਜ ਵੀ ਆਸਟ੍ਰੇਲੀਆ ਦਾ ਜਿਹੜਾ ਉੱਨ ਆ ਉਹ ਦੁਨੀਆ ਭਰ ਦੇ ਵਿੱਚ, ਤੁਸੀਂ ਚਾਹੇ ਇੰਡੀਆ ਤੋਂ ਵੀ ਕਈ ਚੀਜ਼ਾਂ ਨੋਟ ਕੀਤੀਆਂ ਹੁਣ ਜਿਹੜੀ ਵਧੀਆ ਕੁਆਲਿਟੀ ਦੇ ਜਦੋਂ ਆਪਾਂ ਵੇਖਦੇ ਹਾਂ ਕੋਟੀਆਂ ਸਵੈਟਰ, ਮੈਂ ਤਿਆਰ ਕੀ ਵੇਖਿਆ ਅਤੇ ਉਹਦੇ ਉੱਤੇ ਲਿਖਿਆ ਹੁੰਦਾ ਵਾ ਵੀ ਸਟਿੱਕਰ ਅੰਦਰ ਲਿਖਿਆ ਹੁੰਦਾ ਮਰੀਨੋ ਆਸਟ੍ਰੇਲੀਅਨ ਵੂਲ ਜਾਂ ਮਰੀਨੋ ਲਿਖਿਆ ਹੁੰਦਾ ਉਹਦੇ ਉੱਤੇ। ਸੋ ਉਹਦਾ ਮਤਲਬ ਇਹ ਕਿ ਉਹ ਜਿਹਨਾਂ ਨੂੰ ਸਮਝ ਆ ਉਹਨਾਂ ਨੂੰ ਪਤਾ ਵੀ ਇਹ ਚੀਜ਼ ਕੀ ਆ। ਸੋ ਮਤਲਬ ਇਹ ਸੀ ਉਹਨਾਂ ਦਾ, ਅਤੇ ਇਹ ਸੀ ਆਸਟ੍ਰੇਲੀਆ ਦੇ ਉਦਯੋਗ ਦਾ ਕੁਛ ਥੋੜ੍ਹਾ ਜਿਹਾ ਤੁਹਾਡੇ ਨਾਲ ਸਾਂਝਾ ਕਰਨ ਵਾਲਾ ਅੱਜ ਦੇ ਦਿਨ ਦੇ ਲਈ। ਅਤੇ ਹੁਣ ਆਪਾਂ ਅੱਗੇ ਵੱਧਦੇ ਹਾਂ, ਅਤੇ ਅੱਗੇ ਵੱਧ ਕੇ ਅਤੇ ਆਪਾਂ ਆਪਣੇ ਕੋਲਰ ਲੈਂਦੇ ਹਾਂ, ਅਤੇ ਕੋਲਰ ਤੋਂ ਬਾਅਦ ਫਿਰ ਬ੍ਰੇਕ ਲਵਾਂਗੇ। ਸਾਡੇ ਨਾਲ ਲਾਲ ਜੀ ਨੇ, ਅਤੇ ਉਸ ਤੋਂ ਪਹਿਲਾਂ ਨੀਤੂ ਜੀ ਨੇ। ਸਤਿ ਸ਼੍ਰੀ ਅਕਾਲ ਨੀਤੂ ਜੀ, ਕੀ ਹਾਲ ਨੇ? ਓਏ ਸਤਿ ਸ਼੍ਰੀ ਅਕਾਲ, ਪਰ ਸਤਿ ਸ਼੍ਰੀ ਅਕਾਲ ਤਾਂ ਰਾਹ 'ਚ ਹੀ ਰਹਿ ਗਈ ਪੁੱਤ, ਫੋਨ ਚੰਗੀ ਤਰ੍ਹਾਂ ਦੇ ਨਾਲ ਤੁਸੀਂ ਫੜੋ ਅਤੇ ਫਿਰ ਤੁਹਾਡੀ ਸਤਿ ਸ਼੍ਰੀ ਅਕਾਲ ਪ੍ਰੋਪਰ ਆਊਗੀ। ਬੜਾ ਸੋਹਣਾ ਬੋਲਣ ਲੱਗ ਪਏ ਹੋ, ਤੁਹਾਡਾ ਕਿਤੇ ਬਰਥਡੇ ਤੇ ਨਹੀਂ ਆ ਗਿਆ ਤੁਸੀਂ? ਬੜਾ ਅੱਛਾ, ਮੈਨੂੰ ਤਾਂ ਪਤਾ ਹੀ ਨਹੀਂ, ਮੈਨੂੰ ਲੱਗਾ ਤੁਹਾਡਾ ਨਾਂ ਜਪ ਮੰਨਿਆ। ਅੱਛਾ, ਮੈਂ ਤੂਫਾਨ,
1: ਇੱਕ ਵਾਰੀ ਫੇਰ, ਇੱਕ ਵਾਰੀ,
0: ਇੱਕ ਵਾਰੀ ਫੇਰ, ਮੇਰਾ ਨਾਂ ਰੂਹਾਨੀ ਆ,
2: ਮੇਰਾ ਨਾਮ ਰੂਹਾਨੀ ਆ, ਬੁਜੀ ਗੱਟ ਤੂਫਾਨੀ ਆ।
0: ਵੀਰ ਜੀ ਕਹਿੰਦਾ ਤੂਫਾਨੀ ਆ?
2: ਹਾਂਜੀ।
0: ਤੇ ਵੀਰ ਜੀ ਤੂਫਾਨੀ ਆ ਕਿ ਤੁਸੀਂ ਤੂਫਾਨੀ ਹੋ?
1: ਇਹ ਸਹੀ, ਆਪਣੇ ਆਪ ਦੱਸ ਰਹੀ ਕਿ ਹਾਂ ਮੈਂ।
0: ਵੀਰ ਜੀ ਲੜਦੇ ਹੁੰਦੇ ਕਿ ਨਹੀਂ ਤੁਹਾਡੇ ਨਾਲ?
2: ਹਾਂਜੀ
0: ਲੜਦੇ ਆ। ਹੋ,
1: ਉਹ ਤੇ ਕਹਿੰਦੇ ਤੁਸੀਂ ਲੜਦੇ ਹੋ,
0: ਟੀਜ਼ ਕਰਦੇ, ਤੁਹਾਨੂੰ ਤੰਗ ਕਰਦੇ ਆ,
2: ਬੋਲ ਲੜਦੇ ਆ।
0: ਹਾਏ ਹਾਏ, ਤੇ ਫਿਰ ਤੁਸੀਂ ਸ਼ਿਕਾਇਤ ਨਹੀਂ ਲਾਉਂਦੇ ਪਾਪਾ ਨੂੰ? ਸ਼ਿਕਾਇਤ ਲਾਉਂਦੇ ਪਾਪਾ ਨੂੰ?
2: ਹਾਂਜੀ।
0: ਤੇ ਫਿਰ ਪਾਪਾ ਕੀ ਕਹਿੰਦੇ? ਕੁਛ ਨੀ ਕਹਿੰਦੇ। ਵੀਰ ਜੀ ਨੂੰ ਲਵ ਕਰਦੇ ਆ? ਅੱਛਾ, ਤੁਹਾਨੂੰ ਲਵ ਕਰਦੇ ਆ?
1: ਹਾਂ, ਤੇ ਫਿਰ ਤੇ ਕਹਿਣਾ ਚਾਹੀਦਾ ਵੀਰ ਜੀ ਨੂੰ।
0: ਪਰ ਵੀਰ ਜੀ ਵੀ ਬੜਾ ਲਵ ਕਰਦਾ ਨਾ ਇਹਦੇ ਨਾਲ।
2: ਹਾਂਜੀ,
0: ਵੀਰ ਜੀ ਵੀ ਰੂਹਾਨੀ ਨੂੰ ਬੜਾ ਪਿਆਰ ਕਰਦਾ, ਖਡਾਉਂਦਾ ਵੀ ਕਿੰਨਾ।
2: ਔਰ ਵਧੀਆ।

0: ਲੈ ਕੇ ਆਉਂਗੇ,
1: ਗਿਫਟ ਵੀ ਲੈ ਕੇ ਆਉਂਦਾ ਤੇ ਸਾਨੂੰ ਤੁਹਾਡੀਆਂ ਤੇ ਬੜੀਆਂ ਗੱਲਾਂ ਸੁਣਾਉਂਦਾ ਵੀਰ ਜੀ।
0: ਸੱਚੀ?
1: ਹਾਂ ਸੱਚੀ ਵੀਰ ਜੀ, ਆਲਵੇਜ਼ ਤੁਹਾਡੀਆਂ ਗੱਲਾਂ ਸੁਣਾਉਂਦਾ ਸਾਨੂੰ।
2: ਤਾਂ ਹੀ ਤੇ ਤੁਹਾਨੂੰ ਤੁਹਾਡਾ ਨਾਮ ਪਤਾ ਹੈ।
0: ਮੈਂ ਵੀ ਸੁਣਾਉਂਦੀ ਆ ਪੱਤੇ ਗਾਲ।
1: ਅੱਛਾ ਤੁਸੀਂ ਵੀ? ਓਕੇ ਤੇ ਤੁਸੀਂ ਕੀ ਸੁਣਾਓਗੇ?
0: ਆ ਪੱਤੇ,
1: ਆਪ ਤਾਪ ਤੇ, ਆਪ ਤਾਪ ਤੇ।
0: ਆ ਹਾਂਜੀ,
1: ਤੁਸੀਂ ਮੈਨੂੰ ਲੱਗਦਾ ਇੰਗਲਿਸ਼ ਸਿੰਗਰ ਹੀ ਬਣ ਜਾਣਾ। ਆ
0: ਪੱਤੇ ਆ ਹਾ ਹਾ, ਆ ਪੱਤੇ ਆ ਪੱਤੇ ਆ
1: ਇਹਦੇ ਜਪਮਨ ਨੇ ਟੇਕ ਓਵਰ ਕਰ ਲਿਆ ਵਿੱਚ
2: ਕੋਰਸ।
0: ਸਤਿ ਸ਼੍ਰੀ ਅਕਾਲ ਅੰਕਲ ਜੀ ਤੇ ਆਂਟੀ ਜੀ, ਬੜਾ ਜਪਮਨ ਸਿੰਨੀ ਵਾਲਾ।
1: ਸਤਿ ਸ਼੍ਰੀ ਅਕਾਲ ਜਪਮਨ ਸਿੰਨੀ ਵਾਲਾ, ਕੀ ਹਾਲ ਆ?
0: ਮੈਂ ਠੀਕ ਆ, ਤੁਸੀਂ ਠੀਕ ਹੋ?
1: ਅਸੀਂ ਠੀਕ ਆ। ਇਹ ਕੀ ਕਹਿੰਦੀ ਸੀ? ਆ ਫਤਿਹ ਫਤਿਹ ਫਤਿਹ ਨੂੰ ਵਾਜਾ ਮਾਰਦੀ? ਹਾਂ ਇਹ ਤੇ ਬੜੇ ਗਾਣੇ ਸੁਣਾਉਂਦੀ ਯਾਰ ਅੰਗਰੇਜ਼ੀ ਵਾਲੇ।
0: ਹਾਂਜੀ ਬਹੁਤ ਗੱਲਾਂ ਮਾਰਦੀ ਆ।
1: ਤੁਹਾਨੂੰ ਸਮਝ ਲੱਗ ਜਾਂਦੀ ਇਹਦੀਆਂ ਗੱਲਾਂ?
0: ਹਾਂਜੀ।
1: ਕਿੰਨੇ ਸਾਲ ਦੀ ਹੋ ਗਈ ਹੈ?
0: 4 ਹੁਣ 5 ਹੋ ਜੂਗੀ ਜੁਲਾਈ ਤੇ।
1: ਓਹ ਅੱਛਾ, ਫਿਰ ਤੇ ਹੋਰ ਵੱਡੀ ਹੋ ਜਾਣੀ ਹੈ।
2: ਤੇ ਤੁਸੀਂ?
0: ਹਾਂਜੀ ਤੇ ਮੈਂ 9 ਹੋ ਗਿਆ।
2: ਓਹ ਇਹ ਤੇ ਵੱਡਾ ਹੋ ਗਿਆ ਫਿਰ ਤੇ।
0: ਹਾਂਜੀ
1: ਜਪਮਨ ਤੇ ਬਿਗ ਹੋ ਗਿਆ ਹੁਣ, ਤੈਨੂੰ ਪ੍ਰੀਮੀਅਰ ਬਣਾ ਦੇਣਾ ਇਹਨੂੰ ਆਪਾਂ ਨਿਊ ਸਾਊਥ ਵੇਲ ਦਾ। ਹੈ
0: ਮੈਂ ਵੀ ਰੈਡੀ ਹਾਂ।
2: ਮੈਂ ਵੀ ਰੈਡੀ ਹਾਂ।
1: ਰੈਡੀ ਆ? ਹਾਂ ਠੀਕ ਹੈ ਗੇ। ਕੀ ਸੁਣਾਓਗੇ ਫਿਰ ਅੱਜ?
0: ਬੁਝਾਨਤਾ।
1: ਓਕੇ
2: ਓਕੇ।
0: ਉਹ ਚੀਜ਼ ਜਸੋ ਜਿਹੜੀ ਫਰਿੱਜ ਚ ਰੱਖਦੇ ਆ ਪਰ ਸਟਿਲ ਗਰਮ ਹੁੰਦੀ ਆ।
1: ਫਰਿੱਜ ਰੱਖਦੇ ਆ ਪਰ ਫਿਰ ਵੀ ਗਰਮ ਹੁੰਦੀ ਆ।
0: ਹਾਂਜੀ ਰਹਿੰਦੀ ਆ,
1: ਗਰਮੀ ਰਹਿੰਦੀ ਆ। ਗਰਮ ਮਸਾਲਾ? ਪਰ ਉਹ ਫਰਿੱਜ ਚ ਥੋੜੀ ਰੱਖੀਦਾ,
0: ਰੱਖ ਦਿੰਦੇ ਆ।
1: ਕੌਣ
2: ਕੌਣ
1: ਕੌਣ ਰੱਖਦਾ?
0: ਮੈਂ ਰੱਖ ਦਿੰਦਾ।
2: ਮੇਰੀ ਬੁਝਾਰਤ ਮੇਰੀ ਮਰਜ਼ੀ।
1: ਨਹੀਂ ਯਾਰ ਇੰਨਾ ਧੱਕਾ ਨਾ ਕਰਿਆ ਕਰੋ, ਫਰਿੱਜ ਚ ਗਰਮ ਮਸਾਲਾ।
2: ਤੁਸੀਂ ਕਿਵੇਂ ਆਨਸਰ ਬੋਲਿਆ ਇੱਕਦਮ ਗਰਮ ਮਸਾਲਾ ਪਤਾ ਸੀਗਾ?
1: ਨਹੀਂ ਮੈਂ ਉਦਾਂ ਸੁਣਿਆ ਜਿਹਾ ਸੀ ਕੋਈ ਇੱਦਾਂ ਦੀ ਰਲਦੀ ਮਿਲਦੀ ਬਜ਼ਾਰ ਤੱਕ ਹੋਰ।
2: ਓਕੇ ਓਕੇ।
1: ਪਰ ਮੈਨੂੰ ਇਹ ਨਹੀਂ ਸੀ ਆਸ ਵੀ ਇਹਨਾਂ ਫਰਿੱਜ 'ਚ ਰੱਖ ਦੇਣ
2: ਜਿੱਥੇ ਸੈੱਟ ਹੋ ਜਾ ਬੁਝਾਰਤ।
1: ਹੈ
0: ਨਹੀਂ ਮੈਂ ਕੰਮ ਕਰਦਾ।
1: ਮੈਨੂੰ
0: ਪਤਾ।
1: ਅੱਛਾ ਤੁਸੀਂ ਕਿਤੇ ਗਰਮ ਮਸਾਲਾ ਕਿਤੇ ਫ੍ਰੀਜ਼ਰ 'ਚ ਤੇ ਨਹੀਂ ਰੱਖਦੇ ਭਲਾ?
0: ਨਹੀਂ
2: ਕਿ ਠੰਡਾ ਮਸਾਲਾ ਹੋ ਜਾਏ।
1: ਆਹੋ
0: ਇੱਕ ਤੇ ਰੱਖਣਾ,
1: ਇੱਕ ਕਿਊਬ ਕੱਢ ਕੇ ਭਲਾ ਸਬਜ਼ੀ 'ਚ ਪਾ ਲੈਂਦੇ ਹੋ?
0: ਹਵਾ
1: ਭਰ ਲਈ?
0: ਹਾਂਜੀ ਆਲਰੇਡੀ ਸੀ ਉਹਦੇ ਕੋਲ।
1: ਚਲੋ ਗੁੱਡ ਹੋ ਗਿਆ ਫਿਰ ਤੇ, ਫਿਰ ਤੇ ਓਕੇ ਰਿਪੋਰਟ ਹੋ ਗਿਆ ਕੰਮ।
0: ਹਾਂਜੀ ਹੁਣ ਮੈਂ ਮਮਾ ਨੂੰ ਟੰਗ ਕਰਨਾ ਨਾ, ਅੱਜ ਛੁੱਟੀ ਆ। ਬਾਏ ਬਾਏ ਟਾਟਾ। ਬਾਏ ਬਾਏ। ਓਕੇ
2: ਬਾਏ ਬਾਏ।
1: ਚਲੋ ਛੇਤੀ ਛੇਤੀ ਤੰਗ ਕਰਨਾ ਸ਼ੁਰੂ ਕਰੋ। ਥੈਂਕ ਯੂ।
0: ਬਾਏ ਬਾਏ। ਆਏ ਹੋਏ ਹੋਏ ਬੱਦੋ ਹੋਏ
2: ਬੱਦੋ ਬੱਦੀ।
1: ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ। ਇਹਦੇ ਸ਼ਰਿਆਮ ਹੀ ਧਮਕੀਆਂ ਦੇ ਰਹੇ ਵੀ ਮਮਾ ਤੰਗ ਕਰਨਾ। ਥੈਂਕ ਯੂ। ਇੱਕ ਬ੍ਰੇਕ ਲੈ ਕੇ ਵਾਪਸੀ ਕਰਦੀ ਹਾਂ ਪਰ ਰੇਡੀਓ। ਹਾਂਜੀ 1674
2: AM।
3: ਟੈਨਸ਼ਨ ਟੈਨਸ਼ਨ ਨਿਰੀ ਟੈਨਸ਼ਨ।
4: ਕੀ ਹੋਇਆ?
3: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
4: ਕਾਕਾ ਜੀ ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਇਰ ਸਪਾਂਸਰ, ਪਾਰਟਨਰ ਜਾਂ ਪੇਰੈਂਟਸ, ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-500-3500
3: ਜਾਂ 90-77-97-33
4: ਜਾਂ ਈਮੇਲ info@vyimmigration.com.au।
3: ਯਾਦ ਰੱਖੋ 9077973
4: VY Immigration and Education Consultant
3: ਹਰ ਕਦਮ ਤੁਹਾਡੇ ਨਾਲ

0: ਬਲਜੀਤ ਵਿਆਹ ਵਾਸਤੇ ਜੁਲਰੀ ਵੇਖਣ ਤੁਨਾ ਜੁਲਰ ਚਲੀਏ
1: ਯਾਰ ਉਹਨਾਂ ਦਾ ਡੈਂਡੀ ਨੋਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ
0: ਉਹ ਹੁਣ ਟੈਨਸ਼ਨ ਨਹੀਂ ਹੁਣ ਡੈਂਡੀ ਨੋਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਤੁਨਾ ਜੁਲਰ ਸਟੋਰ ਖੁੱਲ ਗਿਆ ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ ਰੈਡੀਮੇਡ ਗੋਲਡ ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ ਤੁਨਾ ਜੁਲਰਸ 99 ਮੇਨ ਰੋਡ ਵੈਸਟ ਸੈਂਟ ਐਲਬਨਸ ਅਤੇ 341 ਲੌਨਸਡੇਲ ਸਟਰੀਟ ਡੈਂਡੀ ਨੋਗ ਫੋਰ ਮੋਰ ਇਨਫੋ ਕਾਲ 0499-2535-45 ਤੇ
2: ਕਿੱਥੇ ਵੱਜ ਗਈ ਤੇਰੀ ਗੱਡੀ
3: ਗੱਡੀ ਤਾਂ ਠੀਕ ਹੋਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ
2: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7748 ਤੇ ਸਿੰਘ ਸਮੈਸ਼ ਰਿਪੇਅਰ 8 ਗ੍ਰੇਸ ਵੇ ਰੇਵਨ ਹਾਲ
4: ਓ ਮਾਰੇ ਗਏ ਦੁਬਾਰਾ ਦੇਰ ਹੋ ਗਈ ਗੱਡੀ ਚਲਾਉਣ ਵਿੱਚੋਂ ਤਣਾਅ ਨੂੰ ਬਾਹਰ ਕੱਢੋ ਅਤੇ ਘਰੋਂ ਪਹਿਲਾਂ ਹੀ ਤੁਰ ਪਾਓ ਜੇ ਤੁਸੀਂ ਗਤੀ ਸੀਮਾ ਤੋਂ ਤੇਜ਼ ਗੱਡੀ ਚਲਾਉਂਦੇ ਹੋ ਤਾਂ ਤੁਸੀਂ ਕਾਨੂੰਨ ਨੂੰ ਤੋੜ ਰਹੇ ਹੋ ਅਤੇ ਤੁਹਾਨੂੰ ਮਹਿੰਗਾ ਜੁਰਮਾਨਾ ਹੋ ਸਕਦਾ ਹੈ ਜਾਂ ਆਪਣਾ ਲਾਇਸੈਂਸ ਗੁਆ ਸਕਦੇ ਹੋ TSC ਵੱਲੋਂ ਸੁਨੇਹਾ ਹਰ ਕਿਸੇ ਵਾਸਤੇ ਸੁਰੱਖਿਅਤ ਤਰੀਕੇ ਨਾਲ ਗੱਡੀ ਚਲਾ
5: ਕਿਚਨ ਦਾ ਸਟਾਈਲ ਡਲ ਲੱਗਦਾ ਬਾਥਰੂਮ ਵੈਨਿਟੀ ਸਿੰਪਲ ਜਿਹਾ ਹੁਣ ਟੈਨਸ਼ਨ ਖਤਮ ਕਰੋ ਆ ਗਿਆ ZJ ਸਟੋਨ ਮੈਸਨ ਤੁਹਾਡੇ ਘਰ ਨੂੰ ਬਣਾਏ ਇਕਦਮ ਕਲਾਸੀ ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ ਕਾਲ ਕਰੋ 0400-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿਨਸ ਰੋਡ ਮਿਲਟਨ
6: ਸੋਨਾ ਚਾਹੀਦਾ
7: ਭਰੋਸਾ ਚਾਹੀਦਾ
6: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ ਚਲੇ ਆਓ ਡੈਲੀ ਜੁਲਰ ਸਟਾਕਲੈਂਡ ਪੁਆਇੰਟ ਕੁੱਕ ਵਿਖੇ ਜਿੱਥੇ 22 ਕੈਰੇਟ ਗੋਲਡ ਕਲਾਸੀ ਸਿਲਵਰ ਡੈਜ਼ਲਿੰਗ ਡਾਇਮੰਡਸ ਅਤੇ ਜੈਮ ਸਟੋਨਸ ਕਸਟਮ ਜੁਲਰੀ ਤੁਹਾਡੇ ਆਰਡਰ ਤੇ ਰੈਡੀ ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ ਕੈਸ਼ ਚਾਹੀਦਾ ਗੋਲਡ ਲੋਨ ਈਜ਼ੀ ਐਂਡ ਸੇਫ ਰਿਪੇਅਰ ਬੁਲੀਅਨ ਬਾਇੰਗ ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ ਡੈਲੀ ਜੁਲਰਸ 310/2 ਮੇਨ ਸਟਰੀਟ ਪੁਆਇੰਟ ਕੁੱਕ ਕਾਲ 0493-536-042 ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ ਯਾਦ ਰੱਖੋ ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ ਫੈਮਿਲੀ ਇਸ਼ੂ ਪ੍ਰਾਪਰਟੀ ਦਾ ਮਸਲਾ ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ ਬੰਸਲ ਲਾਇਰਸ ਤੁਹਾਡਾ ਭਰੋਸਾ ਸਾਡਾ ਤਜਰਬਾ ਤੇ ਜਿੱਤ ਆਪਣੀ ਕਾਲ 422-905-860 ਔਰ ਵਿਜ਼ਿਟ bansallawyers.com.au
8: ਚਲਦੀ ਦਾ ਨਾਮ ਗੱਡੀ ਆ ਤੇ ਸੁਣਿਆ ਹੀ ਹੋਣਾ ਤੇ ਤੁਹਾਡੀ ਗੱਡੀ ਕੋਈ ਵੀ ਹੋਵੇ ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ ਮਕੈਨੀਕਲ ਰਿਪੇਅਰਸ ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ ਟਾਇਰ ਫੋਰਸ ਯੂਨਿਟ 1 19-25 ਸੋਮਰਟਨ ਰੋਡ ਕੈਂਪਲਫੀਲਡ ਕਾਲ 0390-8665 ਔਰ ਵਿਜ਼ਿਟ tireforce.com.au

0: ਰੇਡੀਓ। ਹਾਂਜੀ, 1674 ਗਾਣਾ ਤੁਸੀਂ ਸੁਣ ਰਹੇ ਸੀ ਓਏ ਭੋਲੇ ਓਏ 2 ਦੇ ਵਿੱਚੋਂ, ਸੁਲਤਾਨ ਦੀ ਆਵਾਜ਼ ਦੇ ਵਿੱਚ। ਅਤੇ ਫਿਲਮ ਤਿਆਰ ਬਰ ਤਿਆਰ ਇਸੇ ਹਫ਼ਤੇ ਰਿਲੀਜ਼ ਹੋ ਜਾਣੀ ਆ, ਅਤੇ ਫਿਰ ਆਪਾਂ ਇੰਜੋਏ ਕਰਾਂਗੇ। ਕਾਫ਼ੀ ਐਂਟਰਟੇਨਿੰਗ ਲੱਗ ਰਹੀ ਹੈ ਫਿਲਮ, ਬਾਕੀ ਰਿਲੀਜ਼ ਹੋਣ 'ਤੇ ਪਤਾ ਲੱਗੂਗਾ। ਅਤੇ ਪ੍ਰੋਗਰਾਮ ਹਾਂਜੀ ਮੈਲਬਨ ਨੂੰ ਅੱਗੇ ਤੋਰਦੇ, ਮੇਰੇ ਨਾਲ ਨੇ ਯਸ਼ਪ੍ਰੀਤ।
1: ਮੇਰਾ ਨਾਮ ਭੁੱਲ ਗਿਆ ਸੀ ਤੁਸੀਂ,
0: ਮੈਂ ਪੇਸ਼ੈਂਸ ਚੈੱਕ ਕਰ ਰਿਹਾ ਸੀ, ਵੇਖ ਰਹੇ ਕਿੰਨਾ ਕਿੰਨਾ ਕੁ ਬਰਦਾਸ਼ਤ ਕਰ ਸਕਦੇ, ਬੀਬੀਆਂ ਕਿੰਨਾ ਕੁ ਚਰਚ ਉੱਪਰ ਰਹਿ ਸਕਦੀਆਂ।
1: ਇਹ ਤੇ ਫਿਰ ਜੋਕ ਹੋ ਗਿਆ ਨਾ, ਬੀਬੀਆਂ ਕਿੱਥੇ ਚੁੱਪ ਰਹਿ ਸਕਦੀ, ਅਸੀਂ ਤੇ ਅੱਛੇ ਅੱਛੇ ਨੂੰ ਚੁੱਪ ਕਰਾਤਾ, ਅਸੀਂ ਕਿਵੇਂ ਚੁੱਪ ਰਹਿਣਾ।
0: ਅੱਛੇ ਅੱਛੇ ਗਏ ਨੇ ਅੱਜ ਕੰਮ ਤੇ,
1: ਹੈ ਨਹੀਂ
0: ਹਾਂਜੀ, ਹੋਰ ਸੁਣਾਓ ਠੀਕ ਠਾਕ ਹੋ?
1: ਬਸ
0: ਓਕੇ, ਬੱਚੇ ਮੌਸਮ ਸਾਡੇ ਤਾਂ ਡਰ ਗਏ, ਉਹ ਜਿਹੜੇ ਸ਼ੁਰੂ 'ਚ ਫੜੇ ਜਾਂਦੇ ਆ ਨਾ, ਅਤੇ ਫਿਰ ਸਾਰਾ ਸਾਲ ਇਸੇ ਤਰ੍ਹਾਂ ਨਾਲ ਚੱਲਦੀ ਸਾਡੇ,
1: ਜਦੋਂ ਲੱਗਦਾ ਕਿ ਅੱਜ ਠੀਕ ਹੈ ਅਤੇ ਉਹਦੇ ਕੰਮ ਖਰਾਬ ਹੋ ਜਾਂਦਾ।
0: ਨਹੀਂ ਤਾਂ ਹੈਗਾ ਇਹ ਮਾੜਾ ਮੋਟਾ ਵੀ ਕਿਤੇ ਥੋੜ੍ਹਾ ਬਹੁਤ ਤੁਸੀਂ ਕਿਤੇ ਸੁੰਘ ਲਓ ਕੁਛ,
1: ਹਾਂਜੀ
0: ਹੈ ਨਾ, ਅਤੇ ਬਿਹਤਰ ਹੈ ਵੀ ਸਵੇਰੇ ਬੰਦਾ ਗਰਮ ਮਸਾਲਾ ਸੁੰਘ ਕੇ ਆਵੇ।
1: ਹਾਂ, ਚਾਟ ਮਸਾਲੇ ਵਾਲੀ ਚਾਹ ਪੀ ਕੇ ਆਵੇ।
0: ਇਹ ਤਾਂ ਮੈਂ ਟਰਾਈ ਕਰਾਂਗਾ
1: ਜਿਸ ਹਿਸਾਬ ਨਾਲ ਉਹਨਾਂ ਨੇ ਤੇਰੀ, ਮੈਨੂੰ ਉਹਨਾਂ ਦੀ ਗੱਲ ਤੋਂ ਇਹ ਲੱਗਿਆ ਕਿ ਨਾ ਕੋਈ ਹੋਰ ਬਣਾ ਕੇ ਦਿੰਦਾ ਨਾ ਕੋਈ ਵੀ ਚੀਜ਼, ਉਹ ਵਧੀਆ ਲੱਗਦੀ ਹੈ, ਆਪਣੇ ਆਪਣੇ ਹੱਥ ਦੀ ਖਾ ਪੀ ਕੇ ਬੰਦਾ ਅੱਕ ਜਾਂਦਾ ਨਾ।
0: ਕਈ ਵਾਰੀ ਨਾ ਸਾਹਮਣੇ ਤੁਹਾਡੇ ਕੋਈ ਚੀਜ਼ਾਂ ਪਾਵੇ ਨਾ, ਅਤੇ ਤੁਹਾਨੂੰ ਉਦੋਂ ਵੀ ਤੁਹਾਨੂੰ ਲੱਗਦਾ ਵਾ ਆਹ ਕਿੱਦਾਂ, ਮੰਨ ਲਓ ਮਿੱਠਾ ਹੀ ਵੱਧ ਪਾ ਦੇ, ਨਹੀਂ ਇੰਨਾ ਮਿੱਠਾ ਪਾ ਤਾ। ਸੋ ਜਦੋਂ ਤੁਹਾਨੂੰ ਬਣੀ ਬਣਾਤੀ ਮਿਲ ਜਾਂਦੀ ਨਾ, ਉਹਦੇ ਵਿੱਚ ਫਿਰ ਬੰਦਾ ਇਹ ਜੱਜਮੈਂਟ ਤੋਂ ਪਾਸੇ ਹੋ ਜਾਂਦਾ ਵਾ ਵੀ ਕੀ ਪਾਇਆ ਗਿਆ ਇਹਦੇ 'ਚ। ਉੱਥੇ ਪਰ ਸਿਰਫ ਇੱਕੋ ਚੀਜ਼ ਹੁੰਦੀ ਆ ਵੀ ਇਹ ਸਵਾਦ ਆ ਜਾਂ ਇਹ ਨਹੀਂ ਸਵਾਦ, ਹੈ ਨਾ, ਕਿਉਂਕਿ ਜਿਹੜਾ ਬੰਦਾ ਖੁਦ ਬਣਾਉਣ ਵਾਲਾ ਨਾ, ਉਹ ਜਦੋਂ ਲਾਗੇ ਖਲੋਤਾ ਹੋਵੇ ਤਾਂ ਉਹਦੀਆਂ ਬੜੀਆਂ ਫਿਰ ਨੁਕਤਾ ਚੀਨੀਆਂ ਆਉਂਦੀਆਂ। ਮੈਂ ਤਾਂ ਹੁਣ ਮੈਂ ਖੁਦ ਬਣਾ ਲੈਂਦਾ, ਮੈਂ ਜਿੱਦਾਂ ਇਸੇ ਕੰਮ 'ਚੋਂ ਰਿਟਾਇਰ ਹੋਇਆ, ਅਤੇ ਮੇਰਾ ਤਾਂ ਖੁਦ ਬੜਾ ਸੁਭਾਅ ਮਾੜਾ, ਮੇਰੇ ਸਾਹਮਣੇ ਕੋਈ ਜਿੱਦਾਂ ਮਰਜ਼ੀ ਕੋਈ ਬਣਾਉਣ ਡਿਆ ਹੋਵੇ ਤਾਂ ਮੈਂ ਤਾਂ ਆਪ ਕੱਢ ਦਿੰਦਾ ਹੁੰਦਾ ਵੀ ਨਹੀਂ,
1: ਜਿਵੇਂ ਉਹੀ ਵਾਲੀ ਗੱਲ ਹੋ ਗਈ ਇਹਦੇ ਖਾਣ ਦੀ। ਹੁਣ ਕੋਈ ਵੀ ਪ੍ਰੋਫੈਸ਼ਨ ਦਾ ਹੋਇਆ, ਹੁਣ ਜਿਵੇਂ ਇਹ ਗੱਡੀ ਚਲਾਉਂਦੇ ਨੇ, ਟਰੱਕ ਚਲਾਉਂਦੇ, ਅਤੇ ਜੇ ਮੈਂ ਗੱਡੀ ਚਲਾਵਾਂ ਕਾਰ, ਇੰਨੀ ਕਮੀਆਂ, ਅਤੇ ਉਸੇ ਦਿਨ ਮੇਰੇ ਤੋਂ ਸਾਰੀ ਗਲਤੀ ਆਉਣੀ ਹੈ ਗੱਡੀ ਚਲਾਉਂਦੇ ਹੋਏ।
0: ਇਹ ਤਾਂ ਇਹ ਤਾਂ ਸਾਰੇ ਹਸਬੈਂਡ ਵਾਈਫ 'ਚ ਹੈ ਨਾ, ਇਕੱਲੇ ਟਰੱਕ ਡਰਾਈਵਰਾਂ 'ਚ ਥੋੜ੍ਹੀ, ਇਹ ਤਾਂ ਸਾਰਿਆਂ 'ਚ ਹੀ ਹੈ ਨਾ।
1: ਮਤਲਬ ਇੰਨਾ ਜ਼ਿਆਦਾ, ਇੰਨਾ ਟੈਡੇ ਪੈਪੇ ਹੁੰਦੇ ਗੱਲ 'ਤੇ। ਮਤਲਬ ਮੈਨੂੰ ਛੱਡਣਾ ਸੀਗਾ ਸਟੇਸ਼ਨ, ਕਿ ਟ੍ਰੇਨ 'ਤੇ ਜਾਣਾ ਸੀ ਇਹਨਾਂ ਨੇ ਆਪਣੇ ਫਰੈਂਡ ਨਾਲ, ਅਤੇ ਇੰਨੀ ਮੈਂ ਗਲਤੀਆਂ ਖੁਦ ਵੀ ਕਰੀ ਜਾਵਾਂ ਕਿੰਨੇ ਹੌਰਨ ਵੱਜਦੇ ਤੈਨੂੰ ਇਹ, ਤੇ ਮੈਂ ਕਿਹਾ ਇਹੋ ਜਿਹੀ ਗੱਲ, ਚਲਦੀ ਗੱਡੀ ਚ ਉਤਾਰ ਦਾਂਗੀ, ਰਾਹ ਚ ਫਿਰ ਤੁਰ ਕੇ ਆਇਓ, ਮੈਂ ਪੰਕਜ ਨੂੰ ਛੱਡ ਦਾਂਗੀ, ਤੁਸੀਂ ਫਿਰ ਤੁਰ ਕੇ ਆਇਓ, ਮੈਂ ਨੀ ਫਿਰ ਮੁੜ ਕੇ ਦੇਖਣਾ।
0: ਤੁਹਾਨੂੰ ਪਤਾ ਇੱਧਰ ਰਿਐਲਿਟੀ ਚ ਵੀ ਆਇਆ ਇਹ ਕੰਮ, ਭਾਬੀ ਜੀ ਨੇ ਅੱਕ ਕੇ ਤੇ ਰਾਹ ਚ ਹੀ ਤਾਰਤਾ ਇਹ ਗਰਮੀ ਦੇ ਦਿਨਾਂ ਚ, ਉਹਨੇ ਮੈਨੂੰ ਲੱਗਾ ਵੀ ਚਲੋ ਓਦਾਂ ਹੀ ਕਰਨ ਡਈ ਆ ਵੀ ਇੱਥੇ ਜਾ ਕੇ ਖਿਲਾਰ ਦੂਗੀ, ਵਾਹਵਾ ਹੀ ਤੁਰ ਕੇ ਆਉਣਾ ਪਿਆ ਘਰ। ਕਹਿੰਦੇ ਆਉਂਦੇ ਨੂੰ ਨਿੰਬੂ ਪਾਣੀ ਪੀਣ ਡੀ, ਕਹਿੰਦਾ ਮੈਮ ਮੈਨੂੰ ਪੁੱਛੂਗੀ, ਕਹਿੰਦੀ ਮੈਂ ਉਹਨੂੰ ਉਹ ਵੀ ਨਹੀਂ ਪੁੱਛਿਆ। ਇਸ ਕਰਕੇ ਬਹੁਤਾ ਨਹੀਂ ਕਰਨਾ ਚਾਹੀਦਾ,
1: ਹੈ ਨਾ,
0: ਜਰਦਾ ਜਰਦਾ ਜਾ
1: ਉਹ ਹੈ ਨਾ ਸੰਸਕ੍ਰਿਤ ਦਾ ਸ਼ਲੋਕ, ਅਤੀ ਸਰਵਤ੍ਰ ਵਰਜੇਤ।
0: ਅੱਛਾ, ਇਸੇ ਤੋਂ ਮੈਨੂੰ ਯਾਦ ਆ ਗਿਆ ਲਾਲ ਜੀ ਵੀ ਸੀ। ਲਾਲ ਜੀ ਕੀ ਹਾਲ ਚਾਲ ਨੇ? ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ, ਆ ਗਏ ਤੁਸੀਂ ਚਾਹ ਚੂ ਪੀ ਲਈ?
0: ਨਹੀਂ ਹਲੇ, ਕਿੱਥੇ ਹਲੇ, ਨਹੀਂ ਹਲੇ, ਗੱਡੀ 'ਚ ਹੀ ਲੱਗਦੇ ਆ ਇਹਨਾਂ ਦੇ, ਜਦੋਂ ਘਰ ਪਹੁੰਚ ਗਏ ਉਦੋਂ ਆਵਾਜ਼ ਹੀ ਬਦਲ ਜਾਣੀ ਵੇਖੀ।
2: ਤੁਸੀਂ
0: ਇਸ ਲਈ ਤੇ ਨੀ ਕੀਤਾ ਵੀ ਰੋਟੀ ਰਾਟੀ ਬਣਾਓ, ਸਦੋ ਮੈਨੂੰ
1: ਹਿੰਟ ਹੈ,
0: ਮੈਂ ਤੁਸੀਂ ਹਿੰਟ ਤੇ ਨੀ ਦੇਣ ਡੇ ਵੀ ਰੋਟੀ ਰਾਟੀ ਬਣਾਓ ਹੀ ਆਉਣ ਡੇ ਰਾਜ। ਸਹੀ ਗੱਲ ਹੈ, ਸਫ਼ਰ 'ਚ ਬੰਦਾ ਥੱਕ ਜਾਂਦਾ, ਉਮਰ ਵੀ ਨਹੀਂ ਰਹੀ ਇੰਨਾ ਸਫ਼ਰ ਕਰਨ ਵਾਲੀ ਬੀਬੀਆਂ ਦੇ ਨਾਲ ਹੋਲਡ ਰਹਿਣ ਦਾ ਸੀਕ੍ਰੇਟ ਸੁਕ੍ਰੇਟ ਸੁਣਦਾ
2: ਕੱਲ ਸੁਣਦਾ ਆਪਣਾ ਰੇਡੀਓ ਦਾ ਹਾਂਜੀ ਯੂਨੀਵਰਸਿਟੀ ਦਾ ਲਾਈਵ ਹਨਾ ਉਹਦੇ ਜਿਵੇਂ ਤੁਸੀਂ ਗੱਲ ਕਹਿੰਦੇ ਵੀ ਆਪਣਾ ਵੀ ਸਾਡਾ ਕੋਈ ਪਲਾਨ ਨੀ ਕੋਈ ਚੀਜ਼ ਨਾ ਬੀਚਬਰਦ
0: ਸਾਲੇ ਸਾਲੀ ਘੇਰਾ ਪਾਇਆ ਤੁਸੀਂ ਮੈਲਬਨ
1: ਆਪਣੀ ਖਾਤਰ ਜਵਾਈਆਂ ਨੇ
2: ਜਗ੍ਹਾ ਹੀਰਾ ਮਾਲਕ ਰੱਖੀ ਆ ਮੈਂ ਕਿਹਾ ਇੰਨੀ ਜਦੋਂ ਭਾਈ ਇੰਨੀ ਵੀ ਦੇਗਾ ਬੜਾ ਰੋਂਦਾ ਰਹਿੰਦਾ
1: ਇੰਨਾ ਸੱਚ ਬੋਲਤਾ ਤੁਸੀਂ
0: ਜਾਜੀ
1: ਕੇ ਲਈ ਤੰਦੂਰੀ ਰੋਟੀਆਂ ਬਣੀ ਤੇ ਮੈਂ ਹੀ ਉਜੀ ਜਾਜੀ ਜਿਹੜਾ ਬਣਾ ਰਹਾ
2: ਤੰਦੂਰ ਥੋੜਾ ਛੋਟਾ
0: ਅਗਲੇ ਮੇਲੇ ਤੱਕ ਹੋ ਜਾਣਾ ਵੱਡਾ ਕੋਈ
2: ਮੈਨੂੰ
0: ਲੱਗਦਾ ਵੱਖਰੀ ਵੱਖਰੀ ਗੱਡੀ ਚ ਹੋ ਤੁਸੀਂ ਜਿਹੜਾ ਇੰਨਾ ਤੁਸੀਂ ਬੋਲੀ ਜਾਂਦੇ ਹੋ ਬਹੁਤਾ ਬਹੁਤ ਜਿਆਦਾ ਪਲਾਨ ਕਰ ਲੋ ਤਾਂ ਵੀ ਖੱਜਲ ਹੁੰਦਾ ਬੰਦਾ
1: ਪਰ ਇੰਨੀ ਸਾਰੀ ਚੀਜ਼ਾਂ ਘੁੰਮ ਕੇ ਫਿਰ ਕੰਮ ਤੇ ਜਾਣ ਨੂੰ ਐਵੇਂ ਨੀ ਲੱਗਦਾ ਤੁਹਾਨੂੰ ਕਿ ਹਾਏ ਬਹੁਤ ਥੱਕ ਗਏ ਟੂ ਮਚ ਹੋ ਗਿਆ ਕੱਲ ਫਿਰ ਜਾਣਾ
0: ਨਹੀਂ ਇਹਨਾਂ ਦੀ ਨਾ ਲਾਲ ਜੀ ਦੀ ਇੱਕ ਚੀਜ਼ ਆ ਵੀ ਇਹਨਾਂ ਨੇ ਨਾ ਉਸ ਪੱਖੋਂ ਬਹੁਤ ਜ਼ਿਆਦਾ ਝੰਬੇਲੇ ਨਹੀਂ ਪਾਏ ਜਿੱਦਾਂ ਆਮ ਮੈਂ ਵੇਹਨਾ ਨਾ ਵੀ ਆਮ ਇੱਥੋਂ ਦਾ ਸਟਰਕਚਰ ਹੈ ਵੀ ਤੁਹਾਡੇ ਕੋਲ ਬਰੀਦਿੰਗ ਸਪੇਸ ਹੈ ਹੀ ਨਹੀਂ ਹੈ ਸੋ ਇਹ ਇਹਨਾਂ ਦਾ ਵੀਕਐਂਡ ਕੰਪਲੀਟ ਵਿਹਲਾ ਹੁੰਦਾ ਇਹ ਫਰਕ ਜ਼ਰੂਰ ਹੈਗਾ ਬਾਕੀ ਉਹ ਇਸ ਕਰਕੇ ਫਿਰ ਜਾਂਦੇ ਇੱਕ ਟਾਈਮ ਨਾਲ ਆ ਵੀ ਜਾਣਾ ਹੁੰਦਾ ਇਹਨਾਂ ਨੇ 9 to 5 ਵਾਲਾ ਟਾਈਪ ਕੰਮ ਹਨ ਹਾਂ
2: ਜੀ ਮੈਂ ਆਪਣਾ ਗੁੜੀਆ ਦੀ ਛੁੱਟੀ ਹੈ ਕੱਲ੍ਹ
0: ਹਾਂ ਫਿਰ ਪਤਾ ਹੁੰਦਾ ਵੀ ਬਹੁਤਾ ਅਸੀਂ ਕਿਉਂ ਪਛਤਾਉਂਦੇ ਹਾਂ ਜਾ ਕੇ ਯਾਰ ਜੀ ਇਹ ਵੀ ਆਪਾਂ ਨਾ ਉਹ ਨਹੀਂ ਰੱਖਦੇ ਸਪੇਸ ਵਿੱਚ ਮੰਨ ਲਓ ਹੁਣ ਜਿੱਦਾਂ ਅੱਜ ਹੀ ਆ ਅਤੇ ਜਿੱਦਾਂ ਅੱਜ ਦੀ ਅੱਜ ਹੀ ਹੋਰ ਕੰਮ 'ਤੇ ਜਾਣਾ ਹੋਵੇ ਅਤੇ ਫਿਰ ਬੰਦੇ ਨੂੰ ਨਾ ਉਹ ਚੀਜ਼ ਜ਼ਿਆਦਾ ਸਾਈਕੋਲੋਜੀਕਲੀ ਥਕਾਉਂਦੀ ਆ ਵੀ ਯਾਰ ਜਾਂਦਿਆਂ ਹੀ ਰੈਸਟ ਲਈ ਟਾਈਮ ਨਹੀਂ ਮਿਲਣਾ
1: ਅਤੇ
0: ਤੁਹਾਨੂੰ ਇਹ ਚੀਜ਼ ਹੋਵੇ ਨਾ ਵੀ ਮੈਂ ਜਾਂਦਿਆਂ ਰੈਸਟ ਕਰ ਲੈਣੀ ਆ ਥੱਕੇ ਟੁੱਟੇ ਅਤੇ ਉਹ ਉਹ ਫਿਰ ਨਹੀਂ ਬੰਦਾ ਲਈਦਾ
1: ਟੂ ਮਚ ਤਾਂ ਹੀ ਹੁੰਦਾ ਕਿਉਂਕਿ ਤੁਹਾਨੂੰ ਫਿਰ ਬਿਲਕੁਲ ਘਰੇ ਜਾ ਕੇ ਸਾਹ ਲੈਣ ਦਾ ਵੀ ਨਹੀਂ ਤੁਹਾਨੂੰ ਫਿਰ ਕੰਮ ਲਈ
0: ਭੱਜ ਹਾਂ ਨਾਲ ਦੀ ਨਾਲ ਹੀ ਤੁਸੀਂ ਫਿਰ ਤੁਰ ਪਏਗਾ ਹਾਂਜੀ ਚਲੋ ਕਰੋ ਰੈਸਟ ਤੁਸੀਂ ਲਾਲ ਜੀ ਥੈਂਕ ਯੂ ਕਰੋ ਤੁਸੀਂ ਇੰਜੋਏ ਤੁਸੀਂ ਅੱਜ ਦੇ ਦਿਨ ਨੂੰ ਸੌਂ ਕੇ
1: ਛੁੱਟੀ ਦਾ ਇਹ ਵੀ ਮਜ਼ਾ ਹੁੰਦਾ ਨਾ ਕਿ ਸਾਰੇ ਇਕੱਠੇ ਹੁੰਦੇ ਅਤੇ ਵਧੀਆ ਕੁਛ ਬਣਿਆ ਹੋਇਆ ਉਹ ਵੀ ਇੱਕ ਅਲੱਗ ਤੁਹਾਡੀ ਕਿੱਥੇ ਨਹੀਂ ਜਾਣਾ ਤੇ ਘਰੇ ਵੀ ਕੁਛ ਇੱਕ ਵਧੀਆ ਚੀਜ਼ ਬਣ ਜਾਂਦੀ ਜਿਵੇਂ ਉਹ ਪਨੀਰ ਵਾਲੇ ਪਰੌਂਠੇ ਬਣ ਰਹੇ ਉਹਨਾਂ ਦੇ ਘਰ ਉਹ ਚੀਜ਼ ਮਤਲਬ ਉਹ ਵੀ ਵਧੀਆ
0: ਲੱਗਦੀ ਪਰੌਂਠਿਆਂ ਚ ਕਿਹੜੇ ਪਰੌਂਠੇ ਸਭ ਤੋਂ ਵਧੀਆ ਲੱਗਦੇ ਆ
1: ਮੈਨੂੰ ਗੋਭੀ ਵਾਲੇ
0: ਗੋਭੀ ਵਾਲੇ
1: ਹਾਂਜੀ
0: ਕਿਹੜੀ ਗੱਲ ਤੋਂ
1: ਪਤਾ ਨਹੀਂ ਸਵਾਦ ਲੱਗਦਾ
0: ਉਹਨਾਂ ਬਾਰੇ ਇਹ ਮਸ਼ਹੂਰੀ ਆ ਵੀ ਇਹਨਾਂ ਚ ਇਹਨਾਂ ਦੇ ਨਾਲ ਘੱਟ ਮੋਟੇ ਹੋਈਦਾ ਤਾਂ ਕਰਕੇ
1: ਆਇਆ ਪਰੌਂਠੇ ਦਾ ਮੋਟਾਪੇ ਮਤਲਬ ਉਹਦੇ ਨਾਲ ਤਾਂ ਕੋਈ ਲੈਣਾ ਦੇਣਾ ਹੀ ਨਹੀਂ ਹੈ
0: ਨਹੀਂ
1: ਸਵਾਦ
0: ਨਹੀਂ ਨਹੀਂ ਮੰਨਿਆ ਜਾਂਦਾ ਇਹ ਤਾਂ ਹੈ ਆ ਜਿਹੜੇ ਤੁਸੀਂ ਅੱਜ ਜਦੋਂ ਆਪਣਾ ਡਾਇਟੀਸ਼ਨ ਨਾਲ ਕਰਦੇ ਹੋ ਨਾ ਗੱਲ ਤੇ ਉਹ ਤੁਹਾਨੂੰ ਦੱਸਦੇ ਆ ਵੀ ਜਿਹੜਾ ਆਲੂ ਆ ਉਹ ਚ ਕਾਰਬ ਵੱਧ ਨੇ ਉਹਦੇ ਚ ਵੱਧ ਨੇ ਬਾਕੀ ਉਹ ਵੈਸੇ ਮੇਰੇ ਮੈਨੂੰ ਲੱਗਦਾ ਵਾ ਵੀ ਇਹੋ ਜਿਹੀ ਕੋਈ ਉਹ ਨਹੀਂ ਹੈ ਕਿਉਂਕਿ ਜਿੰਨੇ ਕੁ ਚ ਕਾਰਬ ਵੱਧ ਆ ਉਨੀ ਕੁ ਚ ਵਾਈ ਵੱਧ ਆ
1: ਇਹ ਵੀ ਗੱਲ ਹੈ ਐਗਜੈਕਟਲੀ ਗੋਭੀ ਦਾ ਪਰਾਂਠਾ ਤੁਹਾਨੂੰ ਵਾਈ ਤੇ ਕਰਦੇ ਆ ਪਰ ਸਵਾਦ ਬਹੁਤ ਲੱਗਦਾ ਮੈਨੂੰ
0: ਸਵਾਦ ਲੱਗਦਾ
1: ਗੋਭੀ ਆਲੂ ਤੇ ਵੀ ਵਧੀਆ ਲੱਗਦਾ ਪਰ ਜੇ ਉਹ ਦੋਵਾਂ ਚੋਂ ਆਪਸ਼ਨ ਮਿਲੇ ਤੇ ਮੈਂ ਗੋਭੀ
0: ਗੋਭੀ ਤੁਹਾਨੂੰ ਗੋਭੀ ਖਾਓਗੇ ਤੁਸੀਂ ਗੁੱਡ ਗੁੱਡ ਨਾਈਸ
1: ਤੁਸੀਂ ਤੁਹਾਨੂੰ ਕਿਹੜੇ ਪਸੰਦ ਹੈ
0: ਮੈਨੂੰ ਜ਼ਿਆਦਾ ਮੈਨੂੰ ਲੱਗਦਾ ਵੀ ਵੈਸੇ ਮੈਂ ਦੋਵੇਂ ਹੀ ਖਾ ਲੈਣਾ ਪਰ ਹਰ ਇੱਕ ਦੀ ਆਪਣੀ ਆਪਣੀ ਚੀਜ਼ਾਂ ਜਿਹੜੀਆਂ ਪਲੱਸ ਮਾਈਨਸ ਨੇ ਜਿੱਦਾਂ ਮੰਨ ਲਓ ਆਲੂ ਵਾਲੇ ਜਿਹੜੇ ਨੇ ਉਹਦੇ ਮੈਨੂੰ ਚੰਗੀ ਚੀਜ਼ ਇਹ ਲੱਗਦੀ ਹੈ ਵੀ ਜਿੱਦਾਂ ਆਟੇ ਦੇ ਨਾਲ ਇੱਕ ਮਿਕ ਹੋ ਜਾਂਦੇ ਆ ਐਂ ਲੱਗਦੇ ਵੀ ਜਿੱਦਾਂ ਬਣੇ ਆਲੂ ਤਾਂ ਐਂ ਲੱਗਦਾ ਵਾ ਵੀ ਜਿੱਦਾਂ ਨਾ ਇਹ ਬਣਿਆ ਹੀ ਇਸੇ ਲਈ ਆ ਵੀ ਸਟਫਿੰਗ ਲਈ ਬਣੀ ਚੀਜ਼ ਆ ਗੋਭੀ ਜਿਹੜੀ ਆ ਉਹ ਉਹ ਧੱਕੇ ਦੇ ਨਾਲ ਅਸੀਂ ਸਟਫਿੰਗ ਜਿੱਦਾਂ ਕਰਦੇ ਹਾਂ ਇਕੱਲੀ ਇਕੱਲੀ ਵਿਚਾਰੀ ਤੁਰੀ ਫਿਰਦੀ ਫਿਰ ਵੀ
1: ਖਿਲਰ ਜਾਂਦੀ ਹੈ ਹਾਂ ਉਹਦੇ ਪਰੌਂਠਾ ਬਣਾਉਣਾ ਵੀ ਇੱਕ
0: ਰੋਟੀ ਬਣਾਉਂਦੇ ਹੋ ਨਾ ਤੇ ਰੋਟੀ ਦੇ ਨਾਲੋਂ ਵੀ ਭਾਵੇਂ ਅੱਧਾ ਪੇੜਾ ਲੈ ਲਓ ਤੁਸੀਂ ਆਟਾ ਥੋੜਾ ਜਿਹਾ ਪਤਲਾ ਕਰ ਲਓ ਤੇ ਉਹ ਚ ਜਿੰਨੀ ਮਰਜ਼ੀ ਸਟਫਿੰਗ ਕਰ ਲਓ ਤੇ ਉਹ ਐਂ ਲੱਗਦਾ ਇੱਕ ਮਿਕ ਜਿਹਾ ਹੋ ਗਿਆ ਵਾ ਉਹਦੇ ਚ ਬਹੁਤ ਜ਼ਿਆਦਾ ਤੁਹਾਨੂੰ ਆਟਾ ਥੱਪਣ ਦੀ ਲੋੜ ਨਹੀਂ ਪੈਂਦੀ ਪਰ ਜਿੱਦਾਂ ਇਹ ਗੋਭੀ ਵਾਲੇ ਹੋ ਗਏ ਪਨੀਰ ਦੇ ਹੋ ਗਏ ਇਹ ਤੁਹਾਨੂੰ ਇਹਦੇ ਚ ਤੁਹਾਨੂੰ ਆਟਾ ਪਾਉਣਾ ਹੀ ਪੈਣਾ ਵੱਧ ਇਹ ਚ ਤੁਹਾਨੂੰ
1: ਇਹ ਤਾਂ ਕਰਨਾ ਹੀ ਪੈਣਾ
0: ਵਾਹਵਾ ਹੀ ਆਟਾ ਤੁਹਾਨੂੰ ਪਾਉਣਾ ਪੈਣਾ ਸੋ ਇਹ ਇੱਕ ਫਰਕ
1: ਇੱਕ ਮੈਨੂੰ ਉਹ ਵੀ ਬਹੁਤ ਵਧੀਆ ਲੱਗਦੇ ਹਨ ਜਿਹੜੇ ਮੱਕੇ ਦੇ ਆਟੇ ਦੇ ਵਿੱਚ ਮੇਥੀ ਮਿਕਸ ਕਰਕੇ ਬਣਾਉਂਦੇ ਉਹ ਬਹੁਤ ਵਧੀਆ ਲੱਗਦਾ
0: ਹਾਂ ਉਹ ਵੀ ਵਧੀਆ ਚੀਜ਼ ਆ ਜੇ ਕੋਈ ਮੰਨ ਲਓ ਇੱਕ ਤੇ ਸਬਰ ਕਰ ਸਕਦਾ ਹੋਵੇ ਤੇ ਉਹ ਵੀ ਵਧੀਆ
1: ਚੀਜ਼ ਉਹ ਜਿਹੜਾ ਬਣਾ ਰਿਹਾ ਹੁੰਦਾ ਨਾ ਉਹਨੂੰ ਲੱਗਦਾ ਹੋਰ ਕਿੰਨੇ ਖਾਣੇ ਤੁਸੀਂ ਅਸੀਂ ਤੇ ਠੱਪ ਠੱਪ ਠੱਪ ਕਰ ਕਰਕੇ ਥੱਕ ਗਿਆ
0: ਉਹ ਵੀ ਸੋਹਣੀ ਆਪਸ਼ਨ ਹੈ ਅਤੇ ਜਿਹੜੀ ਪਨੀਰ ਵਾਲੇ ਉਹ ਮੈਨੂੰ ਇੱਦਾਂ ਲੱਗਦਾ ਹੁੰਦਾ ਵੀ ਜਿੱਦਾਂ ਨਾ ਉਹ ਥੋੜ੍ਹੇ ਰੁੱਖੇ ਜੇ ਉਹ ਨਾਲ ਘੁੱਟ ਭਰਨਾ ਪੈਂਦਾ ਡਰਾਈ ਬਹੁਤ ਨੇ
1: ਡਰਾਈ ਬਹੁਤ
0: ਅਤੇ ਚਲੋ ਐਨੀਵੇ ਅੱਜ ਛੁੱਟੀ ਹੋ ਰਹੀ ਹੈ ਅਤੇ ਛੁੱਟੀ ਤੁਹਾਨੂੰ ਦੱਸਦੀ ਜਿਹੜੇ ਬਾਹਰੋਂ ਅੰਦਰੋਂ ਸੁਣ ਰਹੇ ਨੇ ਉਹਨਾਂ ਦੇ ਲਈ ਦੱਸਦੀ ਆਪਾਂ ਵੀ ਅੱਜ ਛੁੱਟੀ ਕਾਹਦੀ ਹੋ ਰਹੀ ਆ ਅੱਜ ਕਿੰਗਸ ਬਰਥਡੇ ਆ ਆਸਟ੍ਰੇਲੀਆ ਦੇ ਵਿੱਚ 8 ਜੂਨ ਆਸਟ੍ਰੇਲੀਆ ਦੇ ਵਿੱਚ ਜਿਹੜਾ ਵੀ ਕੋਈ ਰਾਜਾ ਹੋਵੇ ਰਾਣੀ ਹੋਵੇ ਜਿਹਦੇ ਕੋਈ ਵੀ ਗੱਦੀ ਹੋਵੇ ਉਹਦੇ ਨਾਂ ਦੇ ਉੱਤੇ ਛੁੱਟੀ ਕੀਤੀ ਜਾਂਦੀ ਹੈ ਹੁਣ ਇਹਦਾ ਮਤਲਬ ਇਹ ਨਹੀਂ ਆ ਵੀ ਉਹਦਾ ਬਰਥਡੇ ਹੁੰਦਾ ਅੱਜ ਕਿਉਂਕਿ ਹਰ ਇੱਕ ਬੰਦੇ ਦਾ ਅਲੱਗ ਅਲੱਗ ਦਿਨਾਂ ਦੇ ਵਿੱਚ ਬਰਥਡੇ ਹੋਊਗਾ ਪਹਿਲਾਂ ਰਾਣੀ ਹੀ ਅਤੇ ਇਹ ਨਹੀਂ ਆ ਵੀ ਉਹਦਾ ਵੀ ਅੱਜ ਹੀ ਬਰਥਡੇ ਸੀ ਅਤੇ ਇਹਦਾ ਵੀ ਹੁਣ ਅੱਜ ਹੀ ਬਰਥਡੇ ਆ ਅਤੇ ਹਰ ਇੱਕ ਦਾ ਅੱਜ ਹੀ ਬਰਥਡੇ ਹੋਊਗਾ ਸੋ ਇਹ ਇੱਕ ਦਿਨ ਰੱਖਿਆ ਗਿਆ ਸੀ ਕੋਮਨ ਵੀ ਇਹ
1: ਉਹਨਾਂ ਦੇ ਸਨਮਾਨ ਦੇ ਵਿੱਚ
0: ਇਸ ਪੱਖੋਂ ਮੈਨੂੰ ਇਹ ਚੀਜ਼ ਠੀਕ ਲੱਗਦੀ ਆ ਵੀ ਮੰਨ ਲਓ ਤੁਹਾਡਾ ਕੋਈ ਦਿਨ ਤਿਉਹਾਰ ਆ ਕੋਈ ਛੁੱਟੀ ਆ ਅਤੇ ਉਹ ਪਤਾ ਵਾ ਵੀ ਹਾਂ ਇੱਕ ਦਿਨ ਹੀ ਫੋਲ ਉਸੇ ਦਿਨ ਹੀ ਹੋਣੀ ਆ ਭਾਵੇਂ ਆਪਣਾ ਮੰਨ ਲਓ ਕੀ ਉਹਨੂੰ ਕਹਿੰਦੇ ਆ ਕ੍ਰਿਸਮਿਸ ਆ ਤੇ ਪਤਾ ਵਾ ਵੀ ਇੱਕੋ ਦਿਨ ਆ ਸਾਡੇ ਦਿਨ ਤਿਉਹਾਰ ਜਿਹੜੇ ਨੇ ਨਾ ਉਹ ਬਹੁਤ
1: ਕਈ ਵਾਰੀ ਦੋ ਦੋ ਦਿਨ ਮਨਾਏ ਜਾਂਦੇ
0: ਇਹ ਪ੍ਰੋਬਲਮ ਆਉਂਦੀ ਹੈ ਸੋ ਇਸ ਕਰਕੇ ਇੱਕ ਦਿਨ ਰੱਖਿਆ ਗਿਆ ਸੀ ਸੋ ਕਿੰਗਸ ਬਰਥਡੇ ਦਾ ਦਿਨ ਅੱਜ ਹੈ ਸੋ ਇੱਥੇ ਅਲੱਗ ਅਲੱਗ ਸਟੇਟਾਂ ਦੇ ਵਿੱਚ ਅਲੱਗ ਅਲੱਗ ਦਿਨਾਂ ਦੇ ਵਿੱਚ ਇਹ ਰੱਖਿਆ ਜਾਂਦਾ ਵਾ ਜਿੱਦਾਂ ਕਿ ਕੁਈਨਜ਼ਲੈਂਡ ਵੈਸਟਰਨ ਆਸਟ੍ਰੇਲੀਆ ਦੇ ਵਿੱਚ ਅੱਜ ਛੁੱਟੀ ਨਹੀਂ ਹੈ
1: ਓਕੇ
0: ਪੂਰੇ ਆਸਟ੍ਰੇਲੀਆ ਦੇ ਵਿੱਚ ਨਹੀਂ ਆ ਜਾਨੀ ਕਿ ਬਾਕੀ ਸਟੇਟਾਂ ਜਿੱਦਾਂ ਕਿ ਨਿਊ ਸਾਊਥ ਵੇਲ ਹੋ ਗਿਆ ਵਿਕਟੋਰੀਆ ਹੋ ਗਿਆ ਆਪਣਾ ਸਾਊਥ ਆਸਟ੍ਰੇਲੀਆ ਤਸਮਾਨੀਆ ਫਿਰ ਏ ਸੀ ਟੀ ਅਤੇ ਆਪਣਾ ਨੌਰਥਨ ਟੈਰੀਟਰੀ ਇਹਨਾਂ ਦੇ ਵਿੱਚ ਅੱਜ ਦੇ ਦਿਨ ਛੁੱਟੀ ਆ
1: ਅੱਛਾ ਛੁੱਟੀ
0: ਅੱਜ ਦੇ ਦਿਨ ਛੁੱਟੀ ਆ ਕੁਈਨਜ਼ਲੈਂਡ ਅਤੇ ਵੈਸਟਰਨ ਆਸਟ੍ਰੇਲੀਆ ਦੇ ਵਿੱਚ ਨਹੀਂ ਆ ਕੁਈਨਜ਼ਲੈਂਡ ਦੇ ਵਿੱਚ ਇਹੋ ਹੀ ਦਿਨ 5 ਅਕਤੂਬਰ ਨੂੰ ਮਨਾਇਆ ਜਾਂਦਾ
1: ਓਕੇ
0: ਸੋ ਇਹ ਜਿਹੜੀ ਛੁੱਟੀ ਆ ਬਰਥਡੇ 5 ਅਕਤੂਬਰ ਨੂੰ ਮਨਾਇਆ ਜਾਊਗਾ। ਵੈਸਟਰਨ ਆਸਟ੍ਰੇਲੀਆ ਦੇ ਵਿੱਚ ਇਹ 28 ਸਤੰਬਰ ਨੂੰ ਇਹ ਜਿਹੜੀ ਛੁੱਟੀ ਹੈ ਪਬਲਿਕ ਹੋਲੀਡੇ ਆ ਇਹ ਇਹ ਸ਼ਾਇਦ ਮੌਸਮ ਦੇ ਲਿਹਾਜ਼ ਦੇ ਨਾਲ ਵੀ ਉੱਤੇ ਥੱਲੇ ਕੀਤਾ ਗਿਆ। ਅਤੇ ਜਿਹੜਾ ਅਸਲ ਜਨਮ ਦਿਨ ਆ ਕਿੰਗ ਚਾਰਲਸ ਤੀਜੇ ਦਾ ਇਹ 14 ਨਵੰਬਰ ਨੂੰ ਹੁੰਦਾ ਵੈਸੇ, ਠੀਕ ਹੈ ਜੀ। ਸੋ ਇਸ ਕਰਕੇ ਜਿਹੜਾ ਯੂਕੇ ਅਤੇ ਆਸਟ੍ਰੇਲੀਆ ਦੇ ਵਿੱਚ ਦੋਵਾਂ ਦਿਨਾਂ ਦੇ ਵਿੱਚ ਇੱਕ ਸਾਂਝੀ ਜਿਹੀ ਤਰੀਕ ਇੱਕ ਸਮੇਂ ਦੇ ਉੱਤੇ ਮਿੱਥੀ ਗਈ ਸੀ ਮੌਸਮ ਦੇ ਲਿਹਾਜ਼ ਦੇ ਨਾਲ, ਲੋਕਾਂ ਦੇ ਵੇਲ ਦੇ ਹਿਸਾਬ ਦੇ ਨਾਲ। ਸੋ ਉਦੋਂ ਇਹ ਜੂਨ ਮਹੀਨਾ ਚੁਣਿਆ ਗਿਆ। ਹਾਂ, ਅਤੇ ਮੌਸਮ ਜਿਹੜਾ ਵਾ ਦੋਹੀਂ ਪਾਸੇ ਉੱਧਰ ਅਤੇ ਇੱਧਰ ਦੇ ਹਿਸਾਬ ਦੇ ਨਾਲ ਮਿਲਾ ਕੇ ਅਤੇ ਬਿਹਤਰ ਹੋਵੇ। ਸੋ ਹੁਣ ਇਸ ਕਰਕੇ ਚੁਣਿਆ ਗਿਆ ਸੀ ਕਿਉਂਕਿ ਜਿਹੜੇ ਬਾਹਰਲੇ ਪ੍ਰੋਗਰਾਮ ਕਰਨੇ ਨੇ, ਬਹੁਤ ਸਾਰੇ ਇੱਦਾਂ ਦੇ ਪ੍ਰੋਗਰਾਮ ਹੁੰਦੇ ਨੇ ਜਿੱਦਾਂ ਸਿਟੀਜ਼ਨਸ਼ਿਪ ਸੈਰੇਮਨੀਆਂ ਦਿਸ ਦੈਟ, ਜਾਂ ਲੋਕਾਂ ਨੇ ਪਿਕਨਿਕ 'ਤੇ ਜਾਣਾ, ਹੋਰ ਬੜੇ ਸਾਰੇ ਸਰਕਾਰੀ ਪ੍ਰੋਗਰਾਮ ਵੀ ਹੁੰਦੇ ਨੇ। ਸੋ ਉਹ ਉਹਨਾਂ ਨੂੰ ਧਿਆਨ ਦੇ ਵਿੱਚ ਰੱਖਦੇ ਹਾਂ, ਨਾ ਕਿ ਇਕੱਲੇ ਆਸਟ੍ਰੇਲੀਆ, ਇੰਗਲੈਂਡ ਨੂੰ ਵੀ ਧਿਆਨ ਦੇ ਵਿੱਚ ਰੱਖਦੇ ਹਾਂ ਜਾਂ ਹੋਰ ਜਿਹੜੀਆਂ ਬਸਤੀਆਂ ਸੀ ਉਸ ਸਮੇਂ ਦੀਆਂ, ਅਤੇ ਉਦੋਂ ਇਹ ਵਾਲਾ ਸਮਾਂ ਚੁਣਿਆ ਗਿਆ। ਸੋ ਇਸ ਸਮੇਂ ਕਿੰਗਸ ਬਰਥਡੇ ਦੇ ਉੱਤੇ ਜਿਹੜਾ ਇੱਕ ਕਿੰਗਸ ਬਰਥਡੇ ਆਨਰਸ ਲਿਸਟ, ਜਿਹੜੀ ਕਿ ਇੱਕ ਆਨਰਸ ਲਿਸਟ ਤਿਆਰ ਕੀਤੀ ਜਾਂਦੀ ਆ ਆਸਟ੍ਰੇਲੀਆ ਦੇ ਵਿੱਚ, ਉਸ ਐਲਾਨ ਦੇ ਲਈ ਵੀ ਇਹ ਜਾਣਿਆ ਜਾਂਦਾ, ਜਿਹਦੇ ਵਿੱਚ ਕਿ ਸਾਡੇ ਸੋਸ਼ਲ ਯਾਨੀ ਕਿ ਸਮਾਜ ਦੇ ਵਿੱਚ, ਦੇਸ਼ ਦੇ ਵਿੱਚ ਜਿੰਨੇ ਵੀ ਵਧੀਆ ਕੰਮ ਕਰਨ ਵਾਲੇ ਲੋਕ ਨੇ, ਨਾਗਰਿਕ ਨੇ, ਉਹਨਾਂ ਨੂੰ ਸਨਮਾਨਿਤ ਕੀਤਾ ਜਾਂਦਾ। ਸੋ ਇਸ ਕਰਕੇ ਬਾਹਰ ਅੰਦਰ ਪ੍ਰੋਗਰਾਮ ਜਿਹੜੇ ਕਾਫੀ ਰੱਖੇ ਜਾਂਦੇ ਨੇ। ਅਤੇ ਹੁਣ ਇਸ ਟਾਈਮ ਦੇ ਉੱਤੇ ਤੁਸੀਂ ਇਹ ਵਾਲੀ ਛੁੱਟੀ ਦਾ ਤੁਸੀਂ ਆਨੰਦ ਮਾਣ ਰਹੇ ਹੋ ਤੁਸੀਂ। ਸੋ ਵੱਖ ਵੱਖ ਤਰੀਕਾਂ ਕਿਉਂ ਨੇ, ਕਿਉਂਕਿ ਕਵੀਨਜ਼ਲੈਂਡ ਦੇ ਵਿੱਚ ਇੱਥੋਂ ਦੀ ਸਰਕਾਰ ਨੇ 2015 ਦੇ ਵਿੱਚ ਇਹ ਛੁੱਟੀ ਤਬਦੀਲ ਕਰਕੇ ਅਕਤੂਬਰ ਦੇ ਵਿੱਚ ਕਰ ਦਿੱਤੀ ਇਹ, ਤਾਂ ਕਿ ਸਰਕਾਰ ਦੇ ਵਿੱਚ ਜਿਹੜੀਆਂ ਸੋਰੀ ਸਾਲ ਭਰ ਦੇ ਵਿੱਚ ਜਿਹੜੀਆਂ ਸਾਰੀਆਂ ਸਰਕਾਰੀ ਛੁੱਟੀਆਂ ਵਾ ਉਹਨਾਂ ਦਾ ਬੈਲੈਂਸ ਜਿਹਾ ਨਹੀਂ ਰਹਿੰਦਾ। ਮਤਲਬ ਇੱਕ ਹਿੱਸੇ ਦੇ ਵਿੱਚ ਵੱਧ ਛੁੱਟੀਆਂ ਆ ਰਹੀਆਂ ਸੀ ਮਹੀਨਿਆਂ ਦੇ ਵਿੱਚ, ਅਤੇ ਕਈਆਂ ਤੱਕ ਦੂਰ ਦੂਰ ਤੱਕ ਕੁਛ ਵੀ ਨਹੀਂ। ਸੋ ਉਹ ਸੰਤੁਲਨ ਜਾਂ ਬੈਲੈਂਸ ਜਿਹਾ ਬਣਾਉਣ ਦੇ ਲਈ ਉਹਨਾਂ ਨੇ ਇਹਨੂੰ ਚੇਂਜ ਕਰ ਲਿਆ। ਇੱਧਰ ਵੈਸਟਰਨ ਆਸਟ੍ਰੇਲੀਆ ਦੀ ਗੱਲ ਕਰੀਏ ਤਾਂ ਇੱਥੇ ਪੁਰਾਣੇ ਸਮੇਂ ਤੋਂ ਹੀ ਇਸੇ ਤਰੀਕੇ ਦੇ ਨਾਲ ਚੱਲਦਾ ਆ ਰਿਹਾ ਵਾ, ਅਤੇ ਪਰਥ ਰੋਇਲ ਸ਼ੋਅ ਦੇ ਨਾਲ ਜਿਹੜਾ ਇਹਨੂੰ ਮੇਲ ਕੇ ਰੱਖਿਆ ਗਿਆ ਵਾ। ਸੋ ਇਹ ਦੋਵੇਂ ਚੀਜ਼ਾਂ ਜਿਹੜੀਆਂ ਨੇ ਫਿਰ ਇੱਕੋ ਦਿਨ ਮਨਾ ਲਈਆਂ ਜਾਂਦੀਆਂ। ਜੂਨ ਮਹੀਨੇ ਦੇ ਵਿੱਚ ਆਉਣ ਵਾਲੀਆਂ ਹੋਰ ਵੀ ਜਿਹੜੀਆਂ ਛੁੱਟੀਆਂ ਨੇ ਉਹਨਾਂ ਤੋਂ ਥੋੜ੍ਹਾ ਜਿਹਾ ਵੱਖਰਾ, ਤਾਂ ਕਿ ਇਹ ਹੋ ਸਕੇ, ਕਿਉਂਕਿ ਉੱਥੇ ਵੀ ਇਹ ਪ੍ਰੋਬਲਮ ਕਹਿੰਦੇ ਨੇ ਆਉਂਦੀ ਸੀ ਵੀ ਇਕੱਠੀਆਂ ਜਿਹੀਆਂ ਛੁੱਟੀਆਂ ਆ ਜਾਂਦੀਆਂ, ਕਿਉਂਕਿ ਜੂਨ ਜੁਲਾਈ ਹੁਣ ਗਾਂ ਅੱਗੇ ਨਿਆਣਿਆਂ ਦੇ ਵੀ ਉਹ ਹੋਣੇ ਆ, ਹੈ ਨਾ, ਅਤੇ ਉਹ ਫਿਰ ਲਗਾਤਾਰ ਹੀ ਉਹ ਛੁੱਟੀਆਂ ਫਿਰ ਫੋਲ ਕਰਦੀਆਂ। ਸੋ ਇਸ ਵਜ੍ਹਾ ਦੇ ਕਰਕੇ ਇਹਨੂੰ ਅਲੱਗ ਅਲੱਗ ਕਰ ਲਿਆ ਗਿਆ। ਸੋ ਇਸ ਵਜ੍ਹਾ ਦੇ ਕਰਕੇ ਆਪਾਂ ਅੱਜ ਛੁੱਟੀ ਦਾ ਆਨੰਦ ਮਾਣ ਰਹੇ ਹਾਂ, ਜੇ ਤੁਸੀਂ ਮਾਣ ਰਹੇ ਹੋ ਤਾਂ। ਲਾਸਟ ਕਾਲਰ ਹੋਣਗੇ ਤਾਂ ਫਿਰ ਆਪਾਂ ਇਜਾਜ਼ਤ ਲਵਾਂਗੇ। 897 ਰੁਪਿੰਦਰ ਜੀ ਤੁਸੀਂ ਆਉਂਦੇ ਰਹੋ। ਹਾਂਜੀ ਲਾ ਲੋ ਜੀ, ਆਪਾਂ ਵੀ ਪਾਣੀ ਪੀ ਲਿਆ, ਤੁਸੀਂ ਵੀ ਬੰਦ ਚਲ ਲਾ ਲੋ ਕੰਨਾਂ ਤੋਂ। ਹੁਣ ਬਿਲਕੁਲ ਵਧੀਆ ਜੀ, ਹੁਣ ਤੇ ਬਿਲਕੁਲ
2: ਅਸੀਂ ਫਤਿਹ ਨੂੰ ਲੱਭਿਆ, ਉੱਥੇ ਬਹੁਤ ਗ੍ਰਸਤ
0: ਨਹੀਂ ਲੱਭਾ ਨਾ, ਵੇਲ ਉਲਟਾ ਸਾਨੂੰ ਦਿੰਦਾ, ਜੇ ਲਾਮੇ ਤੇ ਉਲਟਾ ਆਪ ਨਹੀਂ ਲੱਭਦਾ ਹੈ।
2: ਪਰ ਭਾਜੀ ਭਾਜੀ ਇਹ ਵੇਖੋ, ਬੱਚਿਆਂ ਨੂੰ ਤੁਸੀਂ ਕਿਹੜੀ ਕੰਮਾਂ ਤੇ ਲਾਤਾ ਤੁਸੀਂ? ਸਾਡੇ ਉੱਠਣ ਸਾਰ ਅਸੀਂ ਇੰਨਾ ਹਾਸੇ ਮੈਰ, ਅਸੀਂ ਵੀ ਰਾਤ ਲੇਟ ਆਏ ਉੱਥੋਂ, ਤੇ ਫਤਿਹ ਦੀ ਆਵਾਜ਼ ਸੁਣ ਕੇ ਤੁਹਾਡੇ ਰੇਡੀਓ ਦੇ ਨਾਲ, ਮਤਲਬ ਲੱਗਦਾ ਵੀ ਯਾਰ ਜ਼ਿੰਦਗੀ ਬੜੀ ਖੂਬਸੂਰਤ ਆ, ਫਰੈਸ਼ ਹੋ ਜਾਂਦਾ ਬੰਦਾ। ਭਾਜੀ ਮੈਂ ਕੋਈ ਵੈਲ ਪਲਾਨ ਨਹੀਂ ਸੀ ਮੇਰਾ ਜਾਣ ਦਾ, ਉਧਰ ਕੀ ਮੈਡਮ ਨੇ ਅੱਗੇ, ਮੇਰੀ ਮੈਡਮ ਬਹੁਤ ਘੱਟ ਗਿਆ ਕੇ ਰਾਜੀ ਆ, ਨਹੀਂ ਘਰੇ ਬਹਿੰਦੇ ਆ ਉਹ, ਹੁਣ ਉਹਨੇ ਉੱਥੇ ਕਮਰਾ ਲੱਭਿਆ ਆਪੇ ਹੀ, ਮੈਨੂੰ ਨੀ ਦੱਸਿਆ, ਮੈਂ ਕਿਹਾ ਛੱਡ ਭਰਾ ਯਾਰ ਤੂੰ ਐਕਸਪੈਂਸਿਵ ਆ ਹੈਨਾ ਬਲਾ ਬਲਾ, ਪਰ ਸਾਨੂੰ ਮੇਰੇ ਬੇਟਾ ਵੱਡਾ ਵਾ, ਮੈਨੂੰ ਕਿਹਾ ਪਾਪਾ ਤੁਸੀਂ ਦੋਨੇ ਜਾਓ। ਈਵਨ ਮੈਨੂੰ ਬੜੇ ਉੱਥੇ ਮਿੱਤਰ ਪਿਆਰੇ ਮਿਲੇ, ਉਹ ਇਕੱਲੇ ਇਕੱਲੇ ਆਏ ਆਪਦੀਆਂ ਘਰਵਾਲੀ ਨਾਲ ਹੀ ਲੈ ਕੇ ਆਏ, ਮੁੰਡੇ ਆਏ, ਮੈਂ ਜਿੰਨਿਆਂ ਨੂੰ ਮਿਲਿਆ ਮੈਂ ਕਿਹਾ ਯਾਰ ਤੁਸੀਂ ਆਪਦੀ ਘਰ ਕਿਉਂ ਨੀ ਲੈ ਗਏ? ਉਹ ਨਹੀਂ ਭਾਜੀ ਏਦਾਂ, ਮੈਂ ਸਾਰਿਆਂ ਨੂੰ ਇਹ ਵੀ ਕਿਹਾ, ਮੈਂ ਕਿਹਾ ਭਰਾਈ ਤੁਹਾਡਾ ਸਭ ਤੋਂ ਚੰਗਾ ਜਿਹੜਾ ਦੋਸਤ ਆ ਨਾ ਉਹ ਤੁਹਾਡੀ ਵਾਈਫ ਹੀ ਆ, ਜਿੱਥੇ ਮਰਜ਼ੀ ਭੱਜ ਲਓ, ਮੈਨੂੰ 46 ਸਾਲ ਦੀ ਆ ਕੇ ਅਗਲ ਆਈ ਆ, ਮੈਂ ਵੀ ਯਾਰਾਂ ਮਿੱਤਰਾਂ ਨਾਲ ਗ੍ਰਿਫਤ ਇਕੱਲਾ ਜਾਂਦਾ ਸੀ, ਹੁਣ ਮੈਨੂੰ ਭਾਜੀ 2-3 ਸਾਲ ਹੋ ਗਏ, ਸਿਹਤ ਦਾ ਧਿਆਨ ਦਿੱਤਾ, ਦਾਰੂ ਪਿਆਲੇ ਤੋਂ ਘਟਿਆ ਕੰਮ ਜਮਾ ਆਲਮੋਸਟ, ਭਾਜੀ ਮੈਨੂੰ ਮਿੱਤਰ ਪਿਆਰੇ ਮਿਲੇ, ਮੈਂ ਇਹ ਨਾ ਸਮਝ, ਮੈਂ ਆਪਣੇ ਆਪ ਲਈ ਤਾਰੀਫ ਕਰ ਰਿਹਾ, ਲੋਕਾਂ ਨੂੰ ਦੱਸ ਰਿਹਾ ਸਭ ਤੋਂ ਦੋਸਤ ਤੁਹਾਡਾ ਤੁਹਾਡੀ ਵਾਈਫ ਆ, ਤੁਸੀਂ ਆਪਦੀ ਸਿਹਤ ਨੂੰ ਚੰਗਾ ਰੱਖੋਗੇ, ਤੁਹਾਨੂੰ ਕੰਪਲੀਮੈਂਟ ਮਿਲਦੇ ਵੀ ਤੁਸੀਂ ਆਪਦਾ ਸੈਕਿੰਡ ਹਨੀਮੂਨ ਮਨਾਉਂਦੇ ਫਿਰਦੇ ਆ, ਤੁਹਾਡੇ ਬੱਚੇ ਕਿੱਥੇ ਆ, ਹੁਣ ਮੈਂ 46 ਸਾਲਾਂ ਦੀ ਸੀ, ਘਰ ਵਾਲੀ ਵੀ 46 ਸਾਲਾਂ ਦੀ ਆ, ਤੇ ਬਾਈ ਅਸੀਂ ਸਾਡਾ ਕੋਈ ਵੀ ਪ੍ਰੋਗਰਾਮ ਹੁੰਦਾ ਨਾ ਜੇ ਆਈ ਬਣੇ ਕੁਇਕਲੀ ਤੇ ਸਾਡਾ ਬਹੁਤ ਵਧੀਆ ਬਣਦਾ, ਅਸੀਂ ਵੈਲ ਬਹੁਤ ਲੰਬੇ ਲੰਬੇ ਨਹੀਂ, ਤੂੰ 6 ਮਹੀਨੇ ਬਾਅਦ ਜਾਵਾਂਗੇ ਘੁੰਮਣ ਫਿਰਨ, ਸਾਡੀ ਕਹਾਣੀ ਆ ਖੜੇ ਪੈਰ ਬਸ ਚੱਲੀਏ ਚੱਲੀਏ, ਭਲਾ ਮਹਿੰਗਾ ਹੀ ਮਿਲਦਾ ਵਾ, ਪਰ ਭਾਜੀ ਇਹ ਸਮਾਂ ਬੜਾ ਵਧੀਆ ਵਾ, ਤੁਸੀਂ ਇਹਨੂੰ ਘੁੰਮ ਫਿਰ ਕੇ ਆਪਣੀ ਜ਼ਿੰਦਗੀ ਨਾਲ ਵਧੀਆ ਗੁਜ਼ਾਰੋ, ਇਦੋਂ ਵਧੀਆ ਸਮਾਂ ਸਾਡਾ ਨਹੀਂ ਹੋਣਾ ਭਾਅ ਜੀ, ਬੜਾ ਸਮਾਂ ਲੰਘ ਰਿਹਾ ਟੈਨਸ਼ਨਾਂ ਨਾਲ, ਹਨਾ, ਪਰ ਘੁੰਮਣਾ ਫਿਰਨਾ ਜਿਵੇਂ ਸਮਾਂ ਕੱਢ ਸਕਦੇ ਹਾਂ ਥੋੜੇ ਤੋਂ ਥੋੜੇ ਪੈਸੇ 'ਚ, ਆਪਦੀ ਜ਼ਿੰਦਗੀ ਨੂੰ ਆਪਦੇ ਪਰਿਵਾਰ ਨੂੰ ਵੱਧ ਤੋਂ ਵੱਧ ਸਮਾਂ ਦਿਓ ਭਾਈ, ਸੱਚੀ ਗੱਲ ਆ। ਇਕੱਲੇ ਠੀਕ ਆ, ਤੁਸੀਂ ਘੁੰਮਣ ਜਾਂਦੇ ਆ ਇਕੱਲੇ, ਯਾਰ ਮਿੱਤਰ ਉੱਥੇ ਦਾਰੂ ਪੀਂਦੇ ਮਿੱਤਰ, ਅਸੀਂ ਵੀ ਉਹਨਾਂ 'ਚੋਂ ਸੀ, ਮੈਂ ਬੜਾ ਗਿਆਨ ਨਹੀਂ ਦਿੰਦਾ, ਪਰ ਜਦੋਂ ਬੰਦੇ ਨੂੰ ਅਕਲ ਆ ਜਾਈ, ਜਦੋਂ ਕਹਿੰਦੇ ਵੀ ਜਾਗੇ ਉਹੀ ਸਵੇਰਾ, ਤੇ ਬਸ ਘੁੰਮਣ ਫਿਰਨ ਦਾ ਭਾਜੀ ਬਹੁਤ ਜ਼ਰੂਰੀ ਆ, ਤੁਹਾਨੂੰ ਫਰੈਸ਼ ਕਰਨ ਦਾ। ਭੈਣ ਜੀ ਦੀ ਗੱਲ ਸਹੀ ਆ ਵੀ ਸਾਡੇ ਬੱਚੇ ਥੋੜੇ ਵੱਡੇ ਆ, ਅਸੀਂ ਜਿਵੇਂ ਘਰ ਛੱਡ ਕੇ ਗਏ ਸੀ, ਮੇਰੇ ਬੇਟੇ ਨੇ ਮੇਰੀ ਬੇਟੀ ਨੇ ਉਵੇਂ ਰੱਖਿਆ, ਕਿਉਂਕਿ ਮੁੰਡਾ ਮੇਰਾ 21 ਦਾ, ਕੁੜੀ ਮੇਰੀ 16 ਦੀ ਆ। ਹੁਣ ਵੀ ਮੈਂ ਉਹ ਕਹਿੰਦੀ ਮੇਰਾ ਸਿਰ ਦੁਖਦਾ ਵਾ, ਹੁਣ ਮੈਂ ਕਿਹਾ ਬਹੁਤ ਉੱਥੇ ਤੂੰ ਸਮਾਨ ਖਾਧੇ ਗੋਲ ਗੱਪੇ ਦੋ ਦਿਨ ਭਾਜੀ, ਇੰਨਾ ਉਹ ਬੰਦਿਆਂ ਦੀ ਸੇਵਾ ਨਾ ਭਾਜੀ, ਉਹਨਾਂ ਦੇ ਉਹਨਾਂ ਨੂੰ ਸਲਾਮ ਹੀ ਆ ਉਹ ਲੋਕਾਂ ਨੂੰ।
0: ਨਹੀਂ ਸਹੀ ਗੱਲ,
1: ਸਲਾਮ ਬਹੁਤ ਸੇਵਾ ਕਰਦੇ,
0: ਪਿੰਨੀ ਤੇ ਪਿੰਨੀ ਭਰਵਾ ਦਿੰਦੇ ਅਗਲੇ,
1: ਪਿੰਨੀ ਦੀ ਫੋਟੋ ਤੇ ਹਾਂ ਕਿੰਨੇ ਟਾਈਮ ਤੋਂ ਸੋਸ਼ਲ ਮੀਡੀਆ ਤੇ ਨਹੀਂ।
2: ਮੇਰੇ ਉੱਤੇ ਕਾਫੀ ਮਿੱਤਰ ਆ ਜਿਹੜੇ ਮੁੰਡਿਆਂ ਨੇ ਨਾ ਇੱਥੇ ਕੰਮ ਕਰਦੇ, ਉਹ ਭਾਜੀ ਉੱਥੇ ਸਾਰੀ ਸਾਰੀ ਰਾਤ ਕੰਮ ਕਰਦੇ ਆ, ਸੌਂਦੇ ਨਹੀਂ ਉਹ ਸਾਡੀ ਖਾਤਰ, ਅਸੀਂ ਉੱਥੇ ਜਾ ਕੇ, ਪਰ ਭਾਜੀ ਬਹੁਤ ਵਧੀਆ ਲੱਗਦਾ, ਮਤਲਬ ਆਪਣੇ ਬੰਦਿਆਂ ਨੇ ਇੰਨੀ ਮਿਹਨਤ ਕਰਕੇ ਜੰਗਲ 'ਚ ਮੰਗਲ ਆਇਆ ਵੀਰ ਜੀ। ਅਸੀਂ ਹੁਣ ਮੈਂ ਘਰ ਵਾਲੀ ਕਹਿੰਦੀ ਮੇਰਾ ਸਿਰ ਦੁਖਦਾ, ਮੈਂ ਕਹਿੰਦਾ ਜਿੰਮ ਚਲੀ ਗਈ, ਅੱਧਾ ਪੌਣਾ ਘੰਟਾ ਲਾ ਕੇ ਆਈਏ। ਤੋਂ ਮੈਂ ਵੀਰ ਜੀ ਇਹੀ ਆ ਮੇਰੀ ਸਭ ਨੂੰ ਬੇਨਤੀ ਆ, ਤੁਹਾਡਾ ਸਭ ਤੋਂ ਪੰਗਾ ਪੱਕਾ ਸਾਥੀ ਆ ਤੁਹਾਡੀ ਵਾਈਫ ਆ, ਮੇਰੀ ਤਾਂ ਇਹੀ ਬੇਨਤੀ ਰਹਿੰਦੀ ਆ, ਜੋ ਮੈਂ ਸਮਾਂ ਪਹਿਲਾਂ ਗੁਜ਼ਾਰਿਆ ਵਰਤਾ ਨਾ ਆਪਦੇ ਯਾਰਾਂ ਮਿੱਤਰਾਂ ਨਾਲ, ਉਹ ਮਾੜਾ ਨਹੀਂ ਕਹਿੰਦਾ ਮੈਂ, ਪਰ ਤੁਸੀਂ ਆਪਦੇ ਪਰਿਵਾਰ ਨੂੰ ਨਾ ਰੱਖੋ, ਸਭ ਤੋਂ ਜ਼ਰੂਰੀ ਆ। ਬੀਬੀਆਂ ਭਾਜੀ ਨਹੀਂ ਹਟਦੀਆਂ, ਇਹ ਜੀ ਗੱਲ ਕਰ ਦਿੰਦੀਆਂ ਨੇ ਕਈ ਵਾਰ, ਸੀਨਾ ਪਾੜ ਕੇ ਲੰਘ ਜਾਂਦੀ ਆ, ਪਰ ਸਮਝੋ ਵੀ ਤੁਹਾਡਾ ਤੁਹਾਡਾ ਤੁਹਾਡਾ ਤੁਹਾਡਾ ਤੁਸੀਂ ਭਰਾ, ਤੁਹਾਡੀ ਭੈਣ, ਤੁਹਾਡੀ ਮਾਂ ਪਿਓ ਤੁਹਾਨੂੰ ਇਹਦੀ ਗੱਲ ਨਹੀਂ ਕਰਦੇ, ਉਹ ਆਪਾਂ ਕਹਿ ਦਿੰਦੇ ਨਹੀਂ ਕੋਈ ਨਾ, ਇਹ ਵੀ ਤੁਹਾਡਾ ਯਾਰ ਮਿੱਤਰ ਸਾਥੀ ਆ, ਜੇ ਕਹਿ ਦੇ ਭਾਜੀ ਸੱਚੀ ਗੱਲ ਆ, ਸਾਰਾ ਕੁਛ ਕਰਨ ਦੇ ਬਾਵਜੂਦ ਵੀ ਨਾ ਐਡਾ ਕੁ ਮਤਲਬ ਰੇੜਦੀਆਂ, ਬੰਦਾ ਕਹਿੰਦਾ ਯਾਰ ਕੀ ਕਰੇ, ਕਿਹੜੀ ਕੰਧ ਨਾਲ ਟੱਕਰ ਮਾਰਾਂ, ਫੇਰ ਗੇੜਾ ਯਾਰ ਭਾਜੀ, ਫੇਰ ਗੇੜਾ ਯਾਰ ਕੱਢ ਕੇ ਹਾਂ ਭਾਗਵਾਨ ਨੂੰ ਕੀ ਕਰੀਏ, ਕੀ ਕਰ ਭਾਜੀ, ਜਾਣਾ ਕਿੱਥੇ ਜਾਣਾ
0: ਹੁਣ, ਪਲੇਟ ਚ ਪਹਿਲਾਂ ਸੁੱਕੀ ਸਬਜ਼ੀ ਪਾਈ, ਫੇਰ ਤੁਸੀਂ ਦਾਲ ਪਾਈ, ਹੁਣ ਦਹੀਂ ਵੀ ਨਾਲ ਪਾਤਾ ਜੀ,
1: ਪਹਿਲਾਂ ਤਾਰੀਫ ਕਰਦੇ ਕਰਦੇ ਫਿਰ ਆਪਣੇ ਦੁੱਖੜੇ ਸੁਣਾਉਣ ਲੱਗੇ,
2: ਇਹਨਾਂ ਨੇ ਨਹੀਂ ਹਟਣਾ, ਇਹਨਾਂ ਦੀ
0: ਹੁਣ ਤੁਸੀਂ ਚਾਰ ਵੀ ਰੱਖ ਲਿਆ ਨਾਲ,
1: ਥੋੜੀ ਚਟਨੀ ਵੀ ਆਈ,
2: ਥੋੜਾ ਗੰਢੇ ਗੁੰਢੇ ਰੱਖ ਲਾ ਨਾਲ, ਬੜਾ ਵਧੀਆ ਸਮਾਂ, ਅਸੀਂ ਦੋਨੇ ਗਏ ਮੀਆਂ ਬੀਬੀ ਲੜਦੇ, ਵਧੀਆ ਖੜਦੇ ਖੜਾਉਂਦੇ, ਸੰਤਰੇ ਖਾਂਦੇ ਖੁੰਦੇ ਆਏ ਜਾਂਦੇ, ਕਿਉਂਕਿ ਉਹ ਵੀ ਡਰਾਈਵ ਕਰਦੀ, ਮੈਂ ਵੀ ਡਰਾਈਵਰ, ਦੋਨੇ ਡਰਾਈਵਰ ਹੀ ਆ, ਸਾਨੂੰ ਪੰਜ ਛੇ ਘੰਟੇ ਦਾ ਸਾਡੇ ਵਾਸਤੇ ਨਥਿੰਗ ਆ, ਪਰ ਅਸੀਂ ਰਾਤ ਘਰੇ ਆ ਗਏ ਸੀਗੇ 10 ਵਜੇ ਨੂੰ,
0: ਗੁੱਡ
2: ਹੁਣ ਉੱਠੇ ਤੇ ਭਾਜੀ, ਹੁਣ ਬੜੀ ਸੋਹਣੀ ਸੁਬਾਹ ਤੇ ਬੱਚੇ ਫਤਿਹ ਤੁਹਾਡਾ ਰੇਡੀਓ, ਹਾਂਜੀ ਮੈਂ ਉਹਨੂੰ ਮਿਲਿਆ ਨੀ, ਬਸੰਤ ਲਾਲ ਜੀ ਲਾਈਨ ਚ ਲੱਗੇ ਹੋਏ ਸੀ, ਬਹੁਤ ਆਵਾਜ਼ਾਂ ਮਾਰੀਆਂ ਲੈਣ, ਬਸੰਤ ਲਾਲ ਜੀ, ਬਸੰਤ ਲਾਲ ਪੂਰੇ ਗੋਲ ਗੱਪਿਆਂ ਦੀ ਲਾਈਨ ਚ ਲੱਗੇ ਹੋਏ, ਨਹੀਂ ਨਹੀਂ ਮਿਲੇ ਮੈਨੂੰ
0: ਲਾਈਨ ਚ ਲੱਗੇ ਨੀ ਸੁਣਦੇ ਹੁੰਦੇ,
2: ਪਰ ਸੱਚੀ ਗੱਲ ਆ, ਤੁਸੀਂ ਜਿਉਂਦੇ ਰਹੋ ਵਸਦੇ ਰਹੋ ਪਰਮਾਤਮਾ, ਪਰ ਘੁੰਮਿਆ ਫਿਰਿਆ ਕਰੋ, ਪਰ ਥੋੜਾ ਘੁੰਮਿਆ ਕਰੋ, ਪਰ ਜਾਇਆ ਕਰੋ ਟਾਈਮ ਕੱਢ ਕੇ ਸਾਲ ਚ,
0: ਖਾਣ ਦੇ ਲਈ ਵੈਸੇ ਆਪਾਂ ਚਿਕਨ ਤੇ ਦਾਲ ਬਣਾ ਲਈ ਆਪਾਂ ਲੰਚ ਦੇ ਲਈ, ਤੇ ਹੁਣ ਤੁਸੀਂ ਪਰੌਂਠੇ ਦੀਆਂ ਗੱਲਾਂ ਸ਼ੁਰੂ ਕਰਦੀਆਂ,
1: ਉਹ ਡਿਨਰ ਚ ਖਾ ਲਿਓ ਪਰੌਂਠੇ ਬਣਾ ਲਓ,
0: ਨਹੀਂ ਫਿਰ ਚਲੋ ਜੋ ਦਿਲ ਕਰਦਾ ਚਲੀ ਫਿਰ ਆਪਾਂ,
1: ਹਾਂਜੀ ਹਾਂਜੀ ਬਿਲਕੁਲ, ਬਸ ਇਹ ਹੈ ਛੁੱਟੀਆਂ ਦਾ ਇਹੀ ਹੁੰਦਾ ਨਾ ਕਿ ਤੁਸੀਂ ਇੱਕ ਰੀਸਟਾਰਟ, ਇੱਕ ਰੀਫਰੈਸ਼ ਜਿਹਾ ਮਿਲ ਜਾਂਦਾ ਤੁਹਾਨੂੰ, ਹੈ ਨਾ, ਬ੍ਰੇਕ ਜਾਂ ਰੂਟੀਨ ਤੋਂ,
0: ਰੂਟੀਨ ਤੋਂ ਹਟ ਕੇ ਕੁਛ ਹੋ ਜਾਂਦਾ ਵੇਖੋ, ਹੈ ਨਾ, ਕੁਛ ਵੀ ਆ, ਤੁਸੀਂ ਰੂਟੀਨ ਤੋਂ ਹਟ ਕੇ ਕੁਛ ਕਰ ਲਓ, ਤੁਹਾਨੂੰ ਰਿਫਰੈਸ਼ ਜਿਹਾ ਬੰਦਾ ਹੋ ਜਾਂਦਾ,
1: ਹਾਂਜੀ ਹਾਂ,
0: ਸੋ ਕਰੋ ਤੁਸੀਂ ਹਟ ਕੇ, ਉਹ ਜਿਹੜਾ ਤੁਹਾਨੂੰ ਖੁਸ਼ੀ ਦੇਵੇ, ਉਹ ਜਿਹੜਾ ਤੁਹਾਨੂੰ ਥੋੜ੍ਹਾ ਜਿਹਾ ਸਕੂਨ ਦੇਵੇ, ਉਹ ਨਾ ਜਿਹੜਾ ਤੁਹਾਨੂੰ ਹੋਰ ਬੋਝ ਦੇ ਹੋਰ ਭਾਰ ਦੇ, ਉਹ ਆਪਾਂ ਕਿਉਂ ਕਰਨਾ,
1: ਉਹ ਤੁਸੀਂ ਆਪ ਡਿਸਾਈਡ ਕਰਨਾ ਹੈ ਨਾ, ਤੁਹਾਨੂੰ ਆਪ ਪਤਾ ਲੱਗਣਾ ਕਿ
0: ਰਿਲੈਕਸ
1: ਜੀ
0: ਰਹੋ, ਥੋੜ੍ਹਾ ਜਿਹਾ ਛੁੱਟੀ ਦਾ ਮਤਲਬ ਤਾਂ ਇਹੋ ਹੀ ਆ ਵੀ ਥੋੜ੍ਹਾ ਜਿਹਾ ਆਪਾਂ ਰਿਲੈਕਸ ਰਹੀਏ, ਅਤੇ ਹੁਣ ਇਜਾਜ਼ਤ ਲੈਂਦੇ ਹਾਂ ਵੀ ਤੁਹਾਡੇ ਕੋਲੋਂ, ਅਤੇ ਛੁੱਟੀ ਤੁਹਾਡੀ ਵਧੀਆ ਵਧੀਆ ਰਹੇ, ਚੜ੍ਹਦੀ ਕਲਾ ਦੇ ਵਿੱਚ ਰਹੋ, ਹੱਸਦੇ ਖੇਡਦੇ ਰਹੋ, ਅਤੇ ਸੁਣਦੇ ਰਹੋ ਰੇਡੀਓ, ਹਾਂਜੀ 1674 AM।

ready, set, go! Chadston Ford, Dandenong Road ਤੇ ਤੁਹਾਨੂੰ ਉਡੀਕ ਰਿਹਾ ਹੈ। Ford Ranger, Ranger Super Duty, Everest ਤੇ ਸਦਾਬਹਾਰ Mustang, brand new demo ਤੇ quality pre-owned vehicles, trade-in ਅਤੇ finance options ਵੀ available। ਆਓ ਤੇ ਆਪਣੀ ਨਵੀਂ Ford ਦਾ test drive ਕਰੋ, business fleet ਲਈ ਗੱਲ ਕਰੋ, vehicle experts Tim Forbes ਜਾਂ Corey ਨਾਲ। Radio ਹਾਂਜੀ ਦੇ ਹਵਾਲੇ ਨਾਲ ਪਾਓ 3 ਸਾਲ ਦੀ free service। Chadston Ford, ready, set, Ford.

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਭਾਰਤੀ ਖਬਰਾਂ ਤੇ ਝਾਤ ਮਾਰਦਾ ਇਸ ਟਾਈਮ ਸਾਡੇ ਨਾਲ ਪ੍ਰੀਤਮ ਰੁਪਾਲ ਜੀ ਨੇ ਫੋਨ ਲਾਈਨ ਦੇ ਉੱਤੇ ਆਓ ਜਾਣਦੇ ਹਾਂ ਕਿਹੜੀਆਂ ਨੇ ਖਾਸ ਅਪਡੇਟਸ ਹਾਂਜੀ ਸਰ ਤੁਸੀਂ ਆਉਂਦੇ ਰਹੋ ਸਵਾਗਤ ਤੁਹਾਡਾ ਰੇਡੀਓ ਹਾਂਜੀ ਤੇ
1: ਬਹੁਤ ਬਹੁਤ ਸ਼ੁਕਰੀਆ ਰਣਜੋਤ ਜੀ ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਦੀਆਂ ਖਾਸ ਖਬਰਾਂ ਚ ਸਭ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਚ ਵਾਪਸੀ ਦੀ ਚਰਚਾ ਨੇ ਬੀਜੇਪੀ ਨੂੰ ਸੁਚੇਤ ਕਰ ਦਿੱਤਾ ਕੇਂਦਰੀ ਮੰਤਰੀਆਂ ਅਮਿਤ ਸ਼ਾਹ ਤੇ ਜੇ ਪੀ ਨੱਡਾ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਦੀਆਂ ਮੀਟਿੰਗਾਂ ਹੋਈਆਂ ਨੇ ਜਿਹਦੇ ਚ ਪੰਜਾਬ ਬਾਰੇ ਉਹਨਾਂ ਨੇ ਕੋਈ ਗੱਲਬਾਤ ਵੀ ਕੀਤੀ ਹੈ ਉਧਰ ਇੰਡੀਆ ਗਠਜੋੜ ਦੀ ਅੱਜ ਦਿੱਲੀ ਚ ਜਿਹੜੀ ਹੈ ਹੋ ਰਹੀ ਮੀਟਿੰਗ ਦੇ ਵਿੱਚ ਸਿਆਸੀ ਪਾਰਟੀਆਂ ਭਵਿੱਖ ਦੀ ਰਣਨੀਤੀ ਹੁਣ ਤੈਅ ਕਰਨਗੀਆਂ ਇਹ ਚ 23 ਪਾਰਟੀਆਂ ਦੇ ਸ਼ਾਮਿਲ ਹੋਣ ਦੀ ਸੰਭਾਵਨਾ ਤੇ ਨਾਲ ਹੀ ਜਿਹੜੀ ਇੱਕ ਨਵੀਂ ਬਣੀ ਹੁਣੇ ਜਿਹੜੀ ਹੈਗੀ ਜੈਨਸੀ ਦੀ ਪਾਰਟੀ ਕਾਕਰੋਚ ਜਨਤਾ ਪਾਰਟੀ ਜਿਹਨਾਂ ਨੇ ਨਾਂ ਰੱਖਿਆ ਤੇ ਉਹਨਾਂ ਨੇ ਕੱਲ ਜੰਤਰ ਮੰਤਰ ਦੇ ਉੱਤੇ ਜਿਹੜਾ ਸੀਗਾ ਆਪਣਾ ਰੋਸ ਮੁਜ਼ਾਹਰਾ ਕੀਤਾ ਤੇ ਧਰਨਾ ਦਿੱਤਾ ਤੇ ਜਿਹਦੇ ਚ ਹੋਰ ਸਮਾਜਿਕ ਕਾਰਕੁਨ ਵੀ ਜਿਹੜੇ ਸੀ ਉਹ ਸ਼ਾਮਿਲ ਹੋਏ ਤੇ ਉਹਨਾਂ ਨੇ ਇਹੀ ਗੱਲ ਦੁਹਰਾਈ ਕਿ ਜਿੰਨਾ ਚਿਰ ਜਿਹੜੇ ਹੈਗੇ ਕੇਂਦਰੀ ਵਿਦਿਆ ਮੰਤਰੀ ਧਰਮਿੰਦਰ ਪ੍ਰਧਾਨ ਅਸਤੀਫਾ ਨਹੀਂ ਦਿੰਦੇ ਉਹ ਟਿਕ ਕੇ ਨਹੀਂ ਬੈਠਣਗੇ ਤੇ ਇਹਦੇ ਨਾਲ ਹੀ ਵਿਰੋਧੀ ਧਿਰਾਂ ਨੇ ਮਹਿੰਗਾਈ ਨੂੰ ਲੈ ਕੇ ਜਿਹੜਾ ਸੀ ਤੇ ਉਹ ਕੇਂਦਰ ਦੇ ਖਿਲਾਫ ਹੁਣ ਮੋਰਚਾ ਖੋਲ ਦਿੱਤਾ ਤੇ ਇਹਨਾਂ ਨੇ ਕਿਹਾ ਕਿ ਜਿਹੜਾ ਹੈਗਾ ਕੀਮਤਾਂ ਚ ਲਗਾਤਾਰ ਵਾਧਾ ਹੋ ਰਿਹਾ ਤੇ ਉਧਰ ਜਿਹੜਾ ਹੈਗਾ ਪੰਜਾਬ ਤੇ ਖਾਸ ਕਰਕੇ ਉੱਤਰੀ ਖੇਤਰ ਦੇ ਵਿੱਚ ਪੰਜਾਬ ਹਰਿਆਣਾ ਦੇ ਵਿੱਚ ਜਿਹੜਾ ਹੈਗਾ ਤਾਪਮਾਨ ਹੁਣ ਕਾਫੀ ਵੱਧ ਗਿਆ ਕੁਛ ਦਿਨਾਂ ਦੀ ਰਾਹਤ ਤੋਂ ਬਾਅਦ ਕੱਲ ਜਿਹੜਾ ਹੈਗਾ 45 ਡਿਗਰੀ ਸੈਲਸੀਅਸ ਦੇ ਨੇੜੇ ਜਿਹੜਾ ਸੀ ਉਹ ਰਿਕਾਰਡ ਕੀਤਾ ਗਿਆ ਵੱਧ ਤੋਂ ਵੱਧ ਤਾਪਮਾਨ ਇਹ ਖਾਸ ਖਬਰਾਂ ਨੇ ਹਾਂਜੀ
0: ਜੀ ਬਹੁਤ ਸ਼ੁਕਰੀਆ ਇੱਧਰ ਕੈਪਟਨ ਅਮਰਿੰਦਰ ਸਿੰਘ ਲੰਮਾ ਸਮਾਂ ਪਹਿਲਾਂ ਖਬਰਾਂ ਤੋਂ ਪਰੇ ਰਹੇ ਤੇ ਹੁਣ ਫਿਰ ਦੁਬਾਰਾ ਤੋਂ ਜੇ ਖਬਰਾਂ 'ਚ ਆਏ ਤੇ ਲਗਾਤਾਰ ਖਬਰਾਂ ਦੇ ਵਿੱਚ ਨੇ ਹੁਣ ਦੋਵੇਂ ਪਾਸੇ ਕਹਿੰਦੇ ਨੇ ਕਿ ਖਿੱਚ ਤੂੰ ਚੱਲ ਰਹੀ ਆ ਉੱਧਰੋਂ ਭਾਜਪਾ ਦੇ ਨਾਲ ਵੀ ਮੀਟਿੰਗਾਂ ਚੱਲ ਰਹੀਆਂ ਨੇ ਇੱਧਰ ਕਾਂਗਰਸ ਦੇ ਨਾਲ ਵੀ ਮੀਟਿੰਗਾਂ ਚੱਲ ਰਹੀਆਂ ਨੇ ਕੀ ਹੋਣ ਦੇ ਆਸਾਰ ਨੇ ਇਹਨਾਂ ਦੇ ਫੇਵਰ ਦੇ ਵਿੱਚ ਕੀ ਪੰਜਾਬ ਪੱਧਰ ਦੇ ਉੱਤੇ ਕਾਂਗਰਸ ਜਾਂ ਬੀਜੇਪੀ ਦੇ ਫੇਵਰ ਦੇ ਵਿੱਚ ਕੀ ਰਹਿਣ ਵਾਲਾ ਕੀ ਇਹਨਾਂ ਦੇ ਜਾਣ ਆਉਣ ਰਹਿਣ ਦੇ ਨਾਲ ਕੋਈ ਵੱਡਾ ਫਰਕ ਪੈਣ ਦੇ ਆਸਾਰ ਨੇ
1: ਨਹੀਂ ਦੇਖੋ ਇੱਕ ਗੱਲ ਤਾਂ ਜਿਹੜੀ ਰਣਜੋਤ ਜੀ ਉਹ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਸਮਝ ਆ ਗਈ ਤੇ ਬੀਜੇਪੀ ਨੂੰ ਵੀ ਸਮਝ ਆ ਗਈ ਸ਼ਾਇਦ ਕਾਂਗਰਸ ਨੂੰ ਅਜੇ ਕਿਤੇ ਨਾ ਉਹ ਸਮਝ ਨਹੀਂ ਆਈ ਇੱਕ ਤਾਂ ਇਹ ਸੀ ਕਿ ਜਦੋਂ ਕੈਪਟਨ ਅਮਰਿੰਦਰ ਸਿੰਘ ਬੀਜੇਪੀ ਦੇ ਵਿੱਚ ਆਏ ਉਦੋਂ ਬੀਜੇਪੀ ਨੂੰ ਲੱਗਦਾ ਸੀ ਕਿ ਅਸੀਂ ਸਾਡੀ ਬਹੁਤ ਵੱਡੀ ਅਚੀਵਮੈਂਟ ਹੈ ਪੰਜਾਬ ਦੇ ਵਿੱਚ ਅਸੀਂ ਦੋ ਵਾਰ ਮੁੱਖ ਮੰਤਰੀ ਰਹੇ ਤੇ ਕਾਂਗਰਸ ਦੇ ਐਡੇ ਵੱਡੇ ਲੀਡਰ ਨੂੰ ਅਸੀਂ ਆਪਣੇ ਕਲਾਵੇ ਦੇ ਵਿੱਚ ਲੈ ਆਏ ਤੇ ਹੁਣ ਜਿਹੜਾ ਹੈ ਅਸੀਂ ਪੰਜਾਬ ਦੇ ਵਿੱਚ ਬਹੁਤ ਕੁਛ ਜਿਹੜਾ ਹੈ ਉਹ ਕਰ ਲਾਂਗੇ ਤੇ ਪਰ ਆਉਂਦੇ ਹੀ ਜਿਹੜਾ ਸੀ ਕੈਪਟਨ ਅਮਰਿੰਦਰ ਸਿੰਘ ਇਕੱਲੇ ਨਹੀਂ ਆਏ ਉਹਨਾਂ ਦਾ ਸਾਰਾ ਪਰਿਵਾਰ ਉਹਨਾਂ ਦੀ ਬੇਟੀ ਉਹਨਾਂ ਦੀ ਪਤਨੀ ਉਹ ਵੀ ਨਾਲ ਹੀ ਜਿਹੜੇ ਆਏ ਪੂਰੇ ਦਾ ਪੂਰਾ ਜਿਹਨੂੰ ਸ਼ਾਹੀ ਘਰਾਣਾ ਜਾਂ ਸ਼ਾਹੀ ਪਰਿਵਾਰ ਕਹਿੰਦੇ ਆ ਰਾਜਨੀਤੀ ਦੇ ਵਿੱਚ ਵੀ ਪਰ ਉਹ ਕ੍ਰਿਸ਼ਮਾ ਜਿਹੜਾ ਹੈ ਕੋਈ ਦਿਖਾ ਨਹੀਂ ਸਕੇ ਤੇ ਜਾਂ ਤਾਂ ਇਹ ਹੈ ਕਿ ਬੀਜੇਪੀ ਦੇ ਆਪਾਂ ਇਹ ਕਹਿ ਸਕਦੇ ਹਾਂ ਕਿ ਅਜੇ ਜਿਹੜਾ ਸੀ ਉਹ ਜਿਹੜੇ ਨਛੱਤਰ ਮਾੜੇ ਆ ਜਿਹਨੂੰ ਕਹਿੰਦੇ ਹੁੰਦੇ ਕਿ ਪੰਜਾਬ ਦੇ ਵਿੱਚ ਉਹਨਾਂ ਦਾ ਕਿਤੇ ਅਜੇ ਕੋਈ ਗੱਲਬਾਤ ਚੱਲ ਨਹੀਂ ਰਹੀ ਇਹ ਕਾਰਨ ਸੀ ਤੇ ਜਾਂ ਇਹ ਸੀ ਕਿ ਉਦੋਂ ਤੱਕ ਕੈਪਟਨ ਅਮਰਿੰਦਰ ਸਿੰਘ ਜਿਹੜਾ ਹੈ ਲੋਕਾਂ 'ਚ ਆਪਣਾ ਆਧਾਰ ਵੀ ਗੁਆ ਚੁੱਕੇ ਸੀ ਤੇ ਪਰ ਇਹ ਹੈ ਕਿ ਹੌਲੀ ਹੌਲੀ ਹੌਲੀ ਹੌਲੀ ਇਹ ਬਾਅਦ ਦੇ ਵਿੱਚ ਜਦੋਂ ਲੋਕ ਸਭਾ ਦੀਆਂ ਚੋਣਾਂ ਆਉਂਦੀਆਂ 2024 ਦੇ ਵਿੱਚ ਤੇ ਕਿਉਂਕਿ ਇਹ ਜਿਹੜਾ ਪਹਿਲੀ ਗੱਲ ਸੀ ਸਾਰੀ ਇਹ ਭਾਣਾ 2022 ਚ ਵਾਪਰ ਚੁੱਕਿਆ ਸੀਗਾ ਤੇ ਉਸ ਤੋਂ ਬਾਅਦ 2 ਸਾਲ ਦੇ ਅਰਸੇ ਦੇ ਦੌਰਾਨ ਤੇ ਸ਼ੁਰੂ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਉਹਨਾਂ ਦੇ ਪਰਿਵਾਰ ਨੇ ਉਹਨਾਂ ਦੀ ਬੇਟੀ ਨੇ ਪਟਿਆਲੇ ਦੇ ਵਿੱਚ ਮੀਟਿੰਗਾਂ ਵੀ ਕੀਤੀਆਂ ਤੇ ਵੱਡੀਆਂ ਮੀਟਿੰਗਾਂ ਦੀਆਂ ਵੀ ਜਿਹੜੀਆਂ ਖਬਰਾਂ ਆਉਂਦੀਆਂ ਰਹੀਆਂ ਤੇ ਪਰ ਉਹਨਾਂ ਨੂੰ ਜਿਹੜਾ ਸੀ ਉਹ ਕੋਈ ਉੱਦਾਂ ਰਿਸਪੋਂਸ ਆਮ ਲੋਕਾਂ ਵੱਲੋਂ ਇਸ ਤੱਕ ਕਿ ਪਟਿਆਲੇ ਜਿੱਥੇ ਉਹਨਾਂ ਦਾ ਆਧਾਰ ਆ ਉਹਨਾਂ ਵੱਲੋਂ ਵੀ ਰਿਸਪੋਂਸ ਜਿਹੜਾ ਨਹੀਂ ਮਿਲਿਆ ਤੇ ਉਹਨਾਂ ਦਾ ਜਿਹੜਾ ਹੈ ਸੀ ਮਿਊਂਸਪਲ ਕਾਰਪੋਰੇਸ਼ਨ ਦੇ ਵਿੱਚ ਵੀ ਕੋਈ ਆਪਣਾ ਆਧਾਰ ਜਿਹੜਾ ਨਹੀਂ ਬਣਾ ਸਕੇ ਤੇ 2024 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਬੀਬੀ ਪਰਨੀਤ ਕੌਰ ਜੋ ਕੈਪਟਨ ਅਮਰਿੰਦਰ ਸਿੰਘ ਦੀ ਧਰਮ ਪਤਨੀ ਹੈ ਉਹ ਬੀਜੇਪੀ ਦੀ ਟਿਕਟ ਤੇ ਖੜੇ ਹੋਏ ਤੇ ਉਹ ਬਹੁਤ ਪਿੱਛੇ ਚਲੇ ਗਏ ਤੇ ਹਾਲਾਂਕਿ ਇਹ ਉਮੀਦ ਸੀ ਕਿ ਸ਼ਾਇਦ ਇਹ ਚੋਣ ਜਿੱਤਣਗੇ ਪ੍ਰਚਾਰ ਵੀ ਇਹ ਕੀਤਾ ਜਾ ਰਿਹਾ ਸੀਗਾ ਤੇ ਉਹਨਾਂ ਨੂੰ ਜੋ ਕਾਂਗਰਸ ਦੇ ਉਮੀਦਵਾਰ ਸੀ ਧਰਮਵੀਰ ਗਾਂਧੀ ਉਹਨਾਂ ਨੇ ਹਰਾ ਦਿੱਤਾ ਤੇ ਹੁਣ ਗੱਲ ਇਹ ਹੈ ਕਿ ਉਸ ਤੋਂ ਬਾਅਦ ਬਿਲਕੁਲ ਜਿੱਦਾਂ ਤੁਸੀਂ ਕਹਿ ਕਿ ਉਹ ਕੈਪਟਨ ਅਮਰਿੰਦਰ ਸਿੰਘ ਬਿਲਕੁਲ ਘਰ ਬੈਠ ਗਏ ਸੀ, ਨਾ ਬੀਜੇਪੀ ਚ, ਨਾ ਕਾਂਗਰਸ ਚ, ਨਾ ਕਿਤੇ ਹੋਰ ਉਹਨਾਂ ਦੀ ਕੋਈ ਇਹ ਜਿਹੜੀ ਸੀ ਉਹ ਚਰਚਾ ਨਹੀਂ ਸੀ, ਜਾਂ ਕਦੇ ਕਦਾਈ ਕੋਈ ਛੋਟਾ ਮੋਟਾ ਜਿਹੜਾ ਬਿਆਨ ਆ ਜਾਣਾ ਜਾਂ ਕੋਈ ਗੱਲ ਹੋ ਜਾਣੀ। ਤੇ ਹੁਣ ਪਿਛਲੇ ਸਮੇਂ ਤੋਂ ਜਦੋਂ ਖਾਸ ਕਰਕੇ ਆਪਾਂ ਇਹ ਕਹਿ ਸਕਦੇ ਹਾਂ ਕਿ ਜਦੋਂ ਬੀਜੇਪੀ ਦਾ ਜਿਹੜਾ ਸੀ ਉਹ ਪ੍ਰਧਾਨ ਬਦਲਣ ਦੀ ਗੱਲ ਆਈ, ਤੇ ਉਦੋਂ ਕੈਪਟਨ ਅਮਰਿੰਦਰ ਸਿੰਘ ਜਿਹੜਾ ਫੇਰ ਸਰਗਰਮ ਹੋ ਗਏ, ਜਾਂ ਆਪਾਂ ਇਹ ਕਹਿ ਸਕਦੇ ਹਾਂ ਕਿ ਮੀਡੀਆ ਨੇ ਉਹਨੂੰ ਜਿਹੜਾ ਸੀ ਉਹ ਦੁਬਾਰਾ ਫੇਰ ਸੈਂਟਰ ਸਟੇਜ ਤੇ ਲਿਆਂਦਾ। ਤੇ ਜਦੋਂ ਉਹਨਾਂ ਨੇ ਬੜਾ ਇੱਕ ਸਿੰਪਲ ਜਿਹਾ ਉਹਨਾਂ ਦਾ ਬਿਆਨ ਸੀਗਾ ਕਿ ਬੀਜੇਪੀ ਦੇ ਵਿੱਚ ਉਹਨਾਂ ਦੀ ਬਹੁਤ ਹੀ ਪੁੱਛਦਾਛ ਨਹੀਂ ਹੈ, ਜਿਵੇਂ ਕਾਂਗਰਸ ਦੇ ਵਿੱਚ ਉਹਨਾਂ ਦੀ ਪੁੱਛਦਾ ਸੀ ਉਦਾਂ ਜਿਹੜੀ ਇਹ ਨਹੀਂ ਹੈ, ਉਹਨਾਂ ਤੋਂ ਕੋਈ ਪੰਜਾਬ ਬਾਰੇ ਜਾਂ ਹੋਰ ਕੋਈ ਰਾਏ ਨਹੀਂ ਲਈ ਜਾਂਦੀ ਇੱਦਾਂ ਦੀ ਗੱਲ। ਤੇ ਕੇਵਲ ਸਿੰਘ ਢਿੱਲੋਂ ਨੂੰ ਜਿਹੜਾ ਹੈ ਪ੍ਰਧਾਨ ਬਣਾਉਣ ਤੋਂ ਬਾਅਦ ਉਹ ਪੂਰੇ ਸਰਗਰਮ ਹੋ ਗਏ, ਤੇ ਉਹਨਾਂ ਨੇ ਸਿੱਧੇ ਕਹਿ ਦਿੱਤਾ ਆਊਟ ਰਾਈਟ ਲਿਖੇ ਕੇਵਲ ਸਿੰਘ ਢਿੱਲੋਂ ਜਿਹੜਾ ਹੈ ਉਹ ਅਗਵਾਈ ਜਿਹੜਾ ਹੈ ਬੀਜੇਪੀ ਦੀ ਪੰਜਾਬ ਦੇ ਵਿੱਚ ਨਹੀਂ ਕਰ ਸਕਦੇ, ਤੇ ਉਹ ਨਹੀਂ ਕਾਮਯਾਬੀ ਨਾਲ ਪਾਰਟੀ ਨੂੰ ਅੱਗੇ ਲਿਜਾ ਸਕਣਗੇ। ਇਹਦੇ ਤੇ ਫਿਰ ਹੋਰ ਮੀਡੀਆ ਦਾ ਧਿਆਨ ਉੱਧਰ ਗਿਆ, ਤੇ ਨਾਲ ਹੀ ਜਿਹੜੀ ਸੀ ਇਹ ਫਿਰ ਚਰਚਾ ਸ਼ੁਰੂ ਹੋ ਗਈ ਜਦੋਂ ਉਹਨਾਂ ਨੇ ਲਗਾਤਾਰ ਇੰਟਰਵਿਊ ਦੇ ਵਿੱਚ ਜਿਹੜੀ ਭਾਵੇਂ ਉਹ ਸੋਸ਼ਲ ਮੀਡੀਆ ਪਲੇਟਫਾਰਮ ਸੀ ਭਾਵੇਂ ਅਖਬਾਰਾਂ ਸੀ, ਤੇ ਉਹਨਾਂ ਨੇ ਜਦੋਂ ਇਹ ਗੱਲ ਜਿਹੜੀ ਲਗਾਤਾਰ ਕਹੀ ਤੇ ਨਾਲ ਹੀ ਫਿਰ ਉਹਨਾਂ ਨੇ ਇਹ ਗੱਲਾਂ ਖੁੱਲ ਕੇ ਕਹਿਣੀਆਂ ਸ਼ੁਰੂ ਕਰ ਦਿੱਤੀਆਂ ਕਿ ਜਿਹੜੀ ਕਾਂਗਰਸ ਦੇ ਵਿੱਚ ਜਿਹੜੀ ਉਹਦੀ ਵਕਤ ਸੀ ਤੇ ਜਾਂ ਜਿਹੜੀ ਉਹਨਾਂ ਦੀ ਰਾਏ ਲਈ ਜਾਂਦੀ ਸੀ ਜਾਂ ਪੰਜਾਬ ਬਾਰੇ ਕੋਈ ਗੱਲ ਹੁੰਦੀ ਸੀ ਉਹਨਾਂ ਨੂੰ ਪੁੱਛਿਆ ਜਾਂਦਾ ਸੀ, ਪਰ ਬੀਜੇਪੀ ਚ ਕੋਈ ਬਿਲਕੁਲ ਵੀ ਨਹੀਂ, ਬੀਜੇਪੀ ਨੇ ਕਦੇ ਉਹਨਾਂ ਦੀ ਰਾਏ ਨਹੀਂ ਲਈ, ਪ੍ਰਧਾਨ ਬਣਾਉਣ ਵੇਲੇ ਵੀ ਉਹਨਾਂ ਨੂੰ ਪੁੱਛਿਆ ਨਹੀਂ ਗਿਆ ਕਿ ਕਿਹਨੂੰ ਬਣਾਇਆ ਜਾਵੇ। ਤੇ ਸੋ ਇਸ ਕਿਸਮ ਦੀ ਜਿਹੜੀ ਚਰਚਾ ਤੋਂ ਬਾਅਦ ਫਿਰ ਹੁਣ ਇਹ ਗੱਲਾਂ ਜਿਹੜੀਆਂ ਸਾਹਮਣੇ ਆਉਣ ਲੱਗ ਗਈਆਂ, ਫਿਰ ਬੀਜੇਪੀ ਨੂੰ ਵੀ ਇਹ ਲੱਗਣ ਲੱਗ ਗਿਆ ਕਿ ਸ਼ਾਇਦ ਕੈਪਟਨ ਅਮਰਿੰਦਰ ਸਿੰਘ ਕਿਤੇ ਦੁਬਾਰਾ ਕਾਂਗਰਸ ਚ ਨਾ ਚਲੇ ਜਾਣ, ਕਿਉਂਕਿ ਮੀਡੀਆ ਨੇ ਤਾਂ ਇਹ ਗੱਲ ਇੱਕ ਤਰ੍ਹਾਂ ਦਾ ਐਲਾਨ ਹੀ ਕਰਤਾ ਸੀ ਕਿ ਘਰ ਵਾਪਸੀ ਹੋ ਰਹੀ ਹੈ ਕੈਪਟਨ ਅਮਰਿੰਦਰ ਸਿੰਘ ਦੀ, ਦੁਬਾਰਾ ਫਿਰ ਕਾਂਗਰਸ ਜਾ ਰਹੇ ਹੈ, ਕਿਹਨਾਂ ਰਾਹੀਂ ਜਾ ਰਹੇ ਹੈ, ਕਿਉਂਕਿ ਕਾਂਗਰਸ ਹਾਈਕਮਾਨ ਦੇ ਵਿੱਚੋਂ ਵੀ ਜਦੋਂ ਉਹਨਾਂ ਬਾਰੇ ਪੁੱਛਿਆ ਗਿਆ ਇੱਕ ਦੋ ਜਿਹੜੇ ਸੀਨੀਅਰ ਲੀਡਰ ਸੀ ਆਗੂ ਸੀ, ਤੇ ਉਹਨਾਂ ਨੇ ਕਿਹਾ ਕਿ ਨਹੀਂ ਉਹ ਵੱਡਾ ਫੇਸ ਹੈ, ਵੱਡਾ ਚਿਹਰਾ ਪੰਜਾਬ ਦੇ ਵਿੱਚ, ਵੱਡੇ ਲੀਡਰ ਨੇ, ਆਗੂ ਨੇ, ਏਦਾਂ ਦੀਆਂ ਜਿਹੜੀਆਂ ਗੱਲਾਂ। ਤੇ ਇੱਥੋਂ ਤੱਕ ਵੀ ਗੱਲਾਂ ਜਿਹੜੀਆਂ ਭੁਪਿੰਦਰ ਸਿੰਘ ਹੁੱਡਾ ਦਾ ਜਦੋਂ ਬਿਆਨ ਹੁੰਦਾ ਹਰਿਆਣੇ ਦੇ ਜੋ ਦੋ ਵਾਰ ਮੁੱਖ ਮੰਤਰੀ ਰਹੇ ਨੇ, MP ਵੀ ਰਹੇ ਨੇ, ਕਿ ਉਹਨਾਂ ਦੇ ਸੰਪਰਕ ਚ ਨੇ ਕੈਪਟਨ ਅਮਰਿੰਦਰ ਸਿੰਘ, ਤੇ ਉਸ ਤੋਂ ਬਾਅਦ ਜਿਹੜੀ ਫਿਰ ਇਹ ਗੱਲ ਹੋਰ ਇਹ ਤਿੱਖੀ ਹੋ ਗਈ। ਤੇ ਹੁਣ ਜਿਹੜਾ ਸੀ ਇਹ ਚੱਲ ਰਹੀ ਹੈ, ਇੱਕ ਪਾਸੇ ਤਾਂ ਇਹ ਕਿਹਾ ਜਾ ਰਿਹਾ ਕਿ ਕਾਂਗਰਸ ਵੀ ਇਹ ਪੁੱਛ ਰਹੀ ਹੈ ਜਿਹੜੀ ਹੈ ਸੂਬੇ ਦੀ ਲੀਡਰਸ਼ਿਪ ਨੂੰ ਕਿ ਕੀ ਕੀਤਾ ਜਾਵੇ ਜਾਂ ਕੀ ਕੈਪਟਨ ਅਮਰਿੰਦਰ ਸਿੰਘ ਨੂੰ ਦੁਬਾਰਾ ਲਿਆਂਦਾ ਜਾ ਸਕਦਾ ਹੈ, ਜਾਂ ਉਹਨਾਂ ਦਾ ਕੀ ਸਕੋਪ ਹੈ, ਕੀ ਫਿਊਚਰ ਹੈ, ਉਹਦੇ ਨਾਲ ਪਾਰਟੀ ਨੂੰ ਸੂਬੇ ਦੇ ਵਿੱਚ ਕੋਈ ਫਾਇਦਾ ਹੋ ਸਕਦਾ, ਏਦਾਂ ਦੀਆਂ ਗੱਲਾਂ ਚੱਲ ਰਹੀਆਂ ਨੇ। ਕਿਉਂਕਿ ਪਿੱਛੇ ਜਦੋਂ ਇਹ ਗੱਲ ਚੱਲੀ ਸੀ ਕਿ ਪੰਜਾਬ ਦਾ ਜਿਹੜਾ ਹੈ ਪ੍ਰਧਾਨ ਵੀ ਜਿਹੜਾ ਉਹ ਬਦਲਿਆ ਜਾਊਗਾ, ਤੇ ਲਗਾਤਾਰ ਜਿਹੜੀਆਂ ਦਿੱਲੀ ਦੇ

0: ਬਾਹਰ ਆ ਕੇ ਉਹਨਾਂ ਨੇ ਭਾਵੇਂ ਕੋਈ ਮੀਡੀਆ ਦੇ ਸਾਹਮਣੇ ਗੱਲ ਨਹੀਂ ਕੀਤੀ, ਤੇ ਜਿਹੜਾ ਕਾਂਗਰਸ ਦੇ ਜਿਹੜੇ ਸੀਨੀਅਰ ਲੀਡਰਸ਼ਿਪ ਸੀ, ਤੇ ਜਿਹਦੇ ਚ ਭੁਪੇਸ਼ ਬਘੇਲ ਵੀ ਸੀ, ਜਿਨ੍ਹਾਂ ਨੇ ਸਿਰਫ ਇੰਨਾ ਹੀ ਬਿਆਨ ਦਿੱਤਾ ਕਿ ਕੋਈ ਲੀਡਰਸ਼ਿਪ ਪੰਜਾਬ ਚ ਬਦਲੀ ਨਹੀਂ ਜਾਊਗੀ, ਤੇ ਉਹਨਾਂ ਨੇ ਵੀ ਇਸ ਮੁੱਦੇ ਤੇ ਕੋਈ ਗੱਲ ਨਹੀਂ ਕੀਤੀ। ਉੱਥੋਂ ਲੱਗਦਾ ਕਿ ਸ਼ਾਇਦ ਕੋਈ ਏਦਾਂ ਦੀ ਗੱਲ ਵੀ ਚੱਲੀ ਹੋਵੇ ਉੱਥੇ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਕੀ ਅੱਗੇ ਲਾਇਆ ਜਾ ਸਕਦਾ, ਕਿਉਂਕਿ ਇੱਕ ਤਜਰਬਾ ਪਹਿਲਾਂ ਕਾਂਗਰਸ ਕਰ ਚੁੱਕੀ ਹੈ। ਜਦੋਂ ਇੱਥੇ ਬੇਅੰਤ ਸਿੰਘ ਦੀ ਸਰਕਾਰ ਸੀ, ਕੈਪਟਨ ਅਮਰਿੰਦਰ ਸਿੰਘ ਨੇ ਉਦੋਂ ਆਪਣਾ ਇੱਕ ਅਕਾਲੀ ਧੜਾ ਬਣਾਇਆ ਹੋਇਆ ਸੀਗਾ, ਤੇ ਅਕਾਲੀ ਦਲ ਜਿਹੜਾ ਸੀਗਾ, ਤੇ ਉਹ ਉਸ ਵੱਲੋਂ ਹੀ ਉਦੋਂ MLA ਸੀ, ਪਰ ਉਹ ਜਿਹੜਾ ਸੀ ਉਹ ਕਿਸੇ ਸਰਗਰਮੀ ਦੇ ਵਿੱਚ, ਨਾ ਅਕਾਲੀਆਂ ਦੀ ਕਿਸੇ ਸਾਂਝੀ ਸਰਗਰਮੀ ਚ ਕਦੇ ਸ਼ਾਮਿਲ ਨਹੀਂ ਸੀ ਹੁੰਦੇ। ਉਦੋਂ ਬਾਅਦ ਹੌਲੀ ਹੌਲੀ ਜਿਹੜਾ ਸੀ ਉਹ ਕਾਂਗਰਸ ਨੇ ਦੁਬਾਰਾ ਫੇਰ ਉਹਨਾਂ ਨੂੰ ਆਪਣੇ ਨਾਲ ਲਿਆਉਣ ਲਈ ਮਨਾ ਲਿਆ ਸੀ, ਖਾਸ ਕਰਕੇ ਜਦੋਂ ਉਸ ਤੋਂ ਬਾਅਦ 1997 ਦੇ ਵਿੱਚ ਜਦੋਂ ਪ੍ਰਕਾਸ਼ ਸਿੰਘ ਬਾਦਲ ਦੀ ਜਿਹੜੀ ਅਗਵਾਈ ਦੇ ਵਿੱਚ ਸਰਕਾਰ ਬਣਦੀ ਆ ਅਗਲੀ, ਤੇ ਉਸ ਤੋਂ ਪਹਿਲਾਂ ਜਿਹੜਾ ਸੀ ਕਾਂਗਰਸ ਨੇ ਕਾਫੀ ਕੁਝ ਜਿਹੜਾ ਕਲੀਅਰ ਕਰ ਲਿਆ ਸੀ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਅੱਗੇ ਲਾਇਆ ਜਾਏਗਾ। ਪਹਿਲਾਂ ਉਹਨਾਂ ਤੋਂ ਪਾਰਟੀ ਜੁਆਇਨ ਕਰਾਈ, ਫਿਰ ਉਹਨਾਂ ਨੂੰ ਪ੍ਰਧਾਨ ਬਣਾਤਾ, ਤੇ ਫਿਰ ਜਿਹੜਾ ਸੀਗਾ ਇਸ ਦੇ ਬਾਅਦ ਜਿਹੜਾ ਸੀਗਾ 97 ਵਾਲੇ ਪਲਾਨ ਤੋਂ ਬਾਅਦ ਜਿਹੜੀਆਂ 2002 ਦੀਆਂ ਚੋਣਾਂ ਸੀ, ਉਸ ਤੋਂ ਪਹਿਲਾਂ ਇਹ ਸਾਰਾ ਡਿਕਲੇਅਰ ਹੀ ਕਰਤਾ ਕਿ ਜਿਹੜੀਆਂ ਇਹ ਚੋਣਾਂ ਨੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਚ ਲੜੀਆਂ ਜਾਣਗੀਆਂ, ਤੇ ਜਿੱਥੇ ਉਹਨਾਂ ਨੇ ਕਾਫੀ ਜਿਹੜਾ ਸੀ ਕੁਛ ਕੀਤਾ, ਉਹ ਜਿਹੜਾ ਖੂੰਡੇ ਵਾਲਾ ਜਿਹੜਾ ਉਹਨਾਂ ਦਾ ਮੁਹਾਵਰਾ ਏਡੀ ਮੋਦੋਂ ਹੀ ਚੱਲਿਆ ਕਿ ਏਦਾਂ ਸਿੱਧੇ ਕਰ ਦੂ ਮੈਂ, ਏਦਾਂ ਕਰ ਦੂ, ਜਿੱਦਾਂ ਦੀਆਂ ਗੱਲਾਂ ਸੀ। ਤੇ ਸ਼ਾਇਦ ਕਿਤੇ ਇਹ ਵੀ ਗੱਲ ਚੱਲੀ ਹੋਵੇ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਕੀ ਦੁਬਾਰਾ ਏਦਾਂ ਦੀ ਜ਼ਿੰਮੇਵਾਰੀ ਦਿੱਤੀ ਜਾ ਸਕਦੀ ਹੈ, ਜਾਂ ਕੀ ਲੋਕ ਉਹਨਾਂ ਨੂੰ ਚਾਹੁੰਦੇ ਨੇ, ਇਸ ਤਰ੍ਹਾਂ ਦਾ ਜਿਹੜਾ ਹੈਗਾ। ਕਿਉਂਕਿ ਅਜੇ ਵੀ ਕਿਹਾ ਜਾ ਰਿਹਾ ਕਿ ਇਹ ਮੰਥਨ ਜਿਹੜਾ ਹੈ ਉਹ ਹੋ ਰਿਹਾ ਸੂਬੇ ਦੇ ਵਿੱਚ, ਤੇ ਜਿਹੜੀ ਕਾਂਗਰਸ ਹਾਈ ਕਮਾਨ ਹੈ, ਜਿਹੜੀ ਪੰਜਾਬ ਦੀ ਲੀਡਰਸ਼ਿਪ ਦੇ ਨਾਲ ਏਦਾਂ ਦੀ ਉਹ ਜਿਹੜੀ ਉਹ ਗੱਲ ਚੱਲ ਰਹੀ ਹੈ। ਕਿਉਂਕਿ ਪੰਜਾਬ ਦੇ ਵਿੱਚ ਹਾਲਾਂਕਿ ਜਿੱਦਾਂ ਇੱਕ ਦਿਨ ਪਹਿਲਾਂ ਵੀ ਆਪਾਂ ਗੱਲ ਕੀਤੀ ਸੀ ਕਿ ਜਿਹੜੀਆਂ 2024 ਦੀਆਂ ਜਿਹੜੀਆਂ ਲੋਕ ਸਭਾ ਚੋਣਾਂ ਸੀ, ਕਾਂਗਰਸ ਦੀ ਕਾਰਗੁਜ਼ਾਰੀ ਸਭ ਤੋਂ ਅੱਛੀ ਰਹੀ ਸੀ, ਉੱਥੇ 7 MP ਉਹਨਾਂ ਨੇ ਜਿੱਤ ਗਏ ਸੀ, ਤੇ ਪਰ ਉਸ ਤੋਂ ਬਾਅਦ ਕਾਂਗਰਸ ਦਾ ਗ੍ਰਾਫ ਫਿਰ ਬਹੁਤ ਥੱਲੇ ਆਉਣਾ ਸ਼ੁਰੂ ਹੋ ਗਿਆ। ਲਗਾਤਾਰ ਜ਼ਿਮਨੀ ਚੋਣਾਂ ਹਾਰ ਗਏ, ਤੇ ਫਿਰ ਅੱਗੇ ਕਿਤੇ ਪੰਚਾਇਤਾਂ ਚ ਵੀ ਉਹਨਾਂ ਦੀ ਕੋਈ ਗੱਲ ਜਿਹੜੀ ਆ ਉਹ ਨਹੀਂ ਚੱਲੀ, ਭਾਵੇਂ ਦੂਜੇ ਨੰਬਰ ਦੀ ਪਾਰਟੀ ਅਜੇ ਵੀ ਬਣੀ ਹੋਈ ਹੈ, ਤੇ ਪਰ ਜਿਹੜੀ ਸੀ ਉਵੇਂ ਦੀ ਗੱਲ ਨਹੀਂ ਚੱਲੀ। ਇਹਦੇ ਚ ਇਹ ਸਮਝ ਆਉਂਦਾ ਕਿ ਜਿਹੜੀ ਇੱਥੋਂ ਦੀ ਸੂਬਾਈ ਜਿਹੜੀ ਲੀਡਰਸ਼ਿਪ ਹੈ, ਉਹ ਆਪਸ ਦੇ ਵਿੱਚ ਬਹੁਤ ਜਿਹੜੀ ਹੈਗੀ ਉਹ ਵੰਡੀ ਹੋਈ ਹੈ, ਪਾਟੋ ਧਾੜ ਹੋਈ ਹੋਈ ਹੈ, ਇਹੀ ਇੱਕ ਕਾਰਨ। ਤੇ ਜਿਹੜੀ ਹਾਈ ਕਮਾਂਡ ਇਸ ਦੇ ਚੱਕਰ ਦੇ ਵਿੱਚ ਹੈ ਕਿ ਕਿਹਨੂੰ ਅੱਗੇ ਲਾਇਆ ਜਾਵੇ, ਤੇ ਇਹ ਵੀ ਨਾਲ ਜਿਹੜੀ ਚਰਚਾ ਚੱਲ ਰਹੀ ਸੀ ਕਿ ਵੀ ਸ਼ਾਇਦ ਦੁਬਾਰਾ ਫੇਰ ਕੈਪਟਨ ਅਮਰਿੰਦਰ ਸਿੰਘ ਜਿਹੜਾ ਹੈਗਾ ਇੱਧਰ ਆ ਕੇ ਦੁਬਾਰਾ ਅਗਵਾਈ ਕਰੇ। ਤੇ ਪਰ ਹੁਣ ਜਿਹੜਾ ਕੈਪਟਨ ਅਮਰਿੰਦਰ ਸਿੰਘ ਦਾ ਜਿਹੜਾ ਕੇਂਦਰ ਦੇ ਵਜ਼ੀਰਾਂ ਨੂੰ ਮਿਲਣ ਦਾ, ਉਹਨਾਂ ਨਾਲ ਮੁਲਾਕਾਤਾਂ ਦਾ ਜਿਹੜਾ ਗੇਟ ਸ਼ੁਰੂ ਹੋਇਆ, ਕਿਉਂਕਿ ਦੋ ਕੇਂਦਰੀ ਮੰਤਰੀਆਂ ਨੂੰ ਤਾਂ ਮਿਲ ਹੀ ਚੁੱਕੇ ਨੇ ਜਿਨ੍ਹਾਂ ਦਾ ਸਭ ਤੋਂ ਵੱਧ ਪ੍ਰਭਾਵ ਹੈ, ਅਮਿਤ ਸ਼ਾਹ ਜਿਹੜੇ ਗ੍ਰਹਿ ਮੰਤਰੀ ਨੇ ਤੇ ਸਹਿਕਾਰਤਾ ਮੰਤਰੀ ਨੇ ਕੇਂਦਰ ਦੇ ਵਿੱਚ, ਤੇ ਮੋਦੀ ਸਾਹਿਬ ਤੋਂ ਬਾਅਦ ਉਹਨਾਂ ਦਾ ਹੀ ਨਾਂ ਆਉਂਦਾ। ਦੂਜਾ JP ਨੱਡਾ, JP ਨੱਡਾ ਕਿਉਂਕਿ ਇਸ ਇਲਾਕੇ ਨੂੰ ਬਹੁਤ ਚੰਗੀ ਤਰ੍ਹਾਂ ਜਾਣਦੇ, ਭਾਵੇਂ ਉਹ ਹਿਮਾਚਲ ਨੂੰ ਬਿਲੋਂਗ ਕਰਦੇ ਨੇ, ਤੇ ਪਰ ਉਹ ਪੰਜਾਬੀ ਨੇ, ਸਾਰਾ ਉਹਨਾਂ ਨੂੰ ਸਮਝ ਹੈਗੀ ਇੱਥੋਂ ਦੀ ਰਾਜਨੀਤੀ ਦੀ, ਤੇ ਉਹਨਾਂ ਦੇ ਨਾਲ ਵੀ ਜਿਹੜੀ ਆ ਉਹਨਾਂ ਨੇ ਮੁਲਾਕਾਤ ਜਿਹੜੀ ਕੀਤੀ ਹੈ। ਤੇ ਪਰ ਹੁਣ ਕੀ ਅੱਗੋਂ ਦੋਵੇਂ ਸਿਆਸੀ ਪਾਰਟੀਆਂ ਸੂਬੇ ਦੇ ਵਿੱਚ ਤੇ ਕਿੱਦਾਂ ਇਹ ਕਰਨਗੀਆਂ, ਜਦਕਿ BJP ਤਾਂ ਨੇ ਤਾਂ ਕਲੀਅਰ ਕਰ ਹੀ ਦਿੱਤਾ ਕੇਵਲ ਢਿੱਲੋਂ ਨੂੰ, ਤੇ ਕੇਵਲ ਢਿੱਲੋਂ ਨੂੰ ਇੰਸਟਾਲ ਕਰਨ ਵਾਸਤੇ, ਉਹਨੂੰ ਬੱਲੇ ਬੱਲੇ ਉਹਦੀ ਕਰਾਉਣ ਵਾਸਤੇ ਹਰਿਆਣਾ ਦੇ ਜਿਹੜੇ ਮੁੱਖ ਮੰਤਰੀ ਨੇ ਉਹ ਵੀ ਦੁਬਾਰਾ ਫੇਰ ਪੰਜਾਬ ਦਾ ਕਾਫੀ ਚਿਰ ਬਾਅਦ ਉਹਨਾਂ ਨੇ ਫੇਰਾ ਲਾਇਆ। ਧੂਰੀ ਜੋ ਮੁੱਖ ਮੰਤਰੀ ਭਗਵੰਤ ਮਾਨ ਦਾ ਇਲਾਕਾ ਸਮਝਿਆ ਜਾਂਦਾ, ਉੱਥੇ ਜਾ ਕੇ ਉਹਨਾਂ ਨੇ ਜਿਹੜੀ ਆ ਉਹ ਰੈਲੀ ਕੀਤੀ ਹੈ, ਤੇ ਉਹ ਤਾਂ ਸਪੋਰਟ ਕਰ ਹੀ ਰਹੇ ਨੇ। ਪਰ ਕੀ ਕੈਪਟਨ ਅਮਰਿੰਦਰ ਸਿੰਘ ਨੂੰ ਜਿਹੜਾ ਹੈਗਾ ਕੁਛ ਮਿਲੇਗਾ ਪਾਰਟੀ ਚ ਜਾਂ ਸਰਕਾਰ ਦੇ ਵਿੱਚ, ਕੀ ਏਦਾਂ ਏਦਾਂ ਦਾ ਕੋਈ ਗੱਲ ਚੱਲ ਸਕਦੀ ਹੈ ਰੋਕ ਕੇ ਰੱਖਣ ਵਾਸਤੇ BJP ਦੇ ਵਿੱਚ, ਕਿ ਜਾਂ ਫਿਰ ਜੇ BJP ਵੀ ਇਹ ਸਮਝਦੀ ਹੈ ਕਿ ਸ਼ਾਇਦ ਹੁਣ ਉਹ ਉਦਾਂ ਦੇ ਲੀਡਰ ਨਹੀਂ ਰਹੇ ਜਾਂ ਲੋਕਾਂ ਚ ਉਹਨਾਂ ਦੀ ਕੋਈ ਬਹੁਤੀ ਵੁਕਤ ਹੈ ਨਹੀਂ, ਤੇ ਫਿਰ ਹੋ ਸਕਦਾ ਹੈ ਕਿ ਉਹਨਾਂ ਨੂੰ ਜਿਹੜਾ ਸੀ ਖੁੱਲਾ ਉਹ ਦਿੱਤਾ ਹੈ ਵੀ ਜੇ ਕਾਂਗਰਸ ਜਾਂਦੇ ਤਾਂ ਜਾਣ, ਨਾਲ ਹੀ ਕਾਂਗਰਸ ਇਹ ਸੋਚ ਰਹੀ ਹੈ। ਇਸ ਕਰਕੇ ਪਿਛਲੇ ਹਫਤੇ ਤੋਂ ਕੈਪਟਨ ਅਮਰਿੰਦਰ ਸਿੰਘ ਜਿਹੜਾ ਹੈ ਪੂਰੀ ਤਰ੍ਹਾਂ ਮੀਡੀਆ ਦੇ ਵਿੱਚ ਚਰਚਾ ਦੇ ਵਿੱਚ ਹੈ।
1: ਸੁਦਿਨ ਨਾਲ ਹੀ ਇੱਕ ਚਿਹਰਾ ਹੋਰ ਡਿਸਕਸ ਕਰ ਲੈਣਾ ਬਣਦਾ। ਸਿੱਧੂ ਸਾਹਿਬ ਵੀ ਬੜੇ ਲੰਮੇ ਸਮੇਂ ਤੋਂ ਹੁਣ ਬਿਲਕੁਲ ਖਬਰਾਂ ਤੋਂ ਪਰੇ ਹੀ ਨੇ। ਜੇ ਇਹ

0: ਚਰਚਾ 'ਤੇ ਆਏ ਨੇ ਅਤੇ ਕੀ ਆਸਾਰ ਫਿਰ ਉੱਧਰੋਂ ਵੀ ਨੇ ਚਰਚਾ ਦੇ ਵਿੱਚ ਆਉਣ ਦੇ, ਉਹਨਾਂ ਦਾ ਬਾਅਦ ਵਿੱਚ ਕੁਛ ਵੀ ਪਤਾ ਨਹੀਂ ਲੱਗਾ ਕਿੱਧਰ ਗਏ ਕਿੱਧਰ ਆਏ।
1: ਦੇਖੋ ਨਵਜੋਤ ਸਿੱਧੂ ਨੂੰ ਸਿਆਸਤ ਦੇ ਵਿੱਚ ਲਿਆਉਣ ਵਾਲੀ ਬੀਜੇਪੀ ਹੈ, ਤੇ ਹਾਲਾਂਕਿ ਨਵਜੋਤ ਸਿੱਧੂ ਦੇ ਪਿਤਾ ਜਿਹੜੇ ਸੀ ਉਹ ਕਾਂਗਰਸ ਦੇ ਲੀਡਰ ਰਹੇ ਨੇ, ਤੇ ਉਹਨਾਂ ਨੂੰ ਵੀ ਜਿਹੜਾ ਹੈ ਪੰਜਾਬ ਕਾਂਗਰਸ ਦੇ ਵਿੱਚ ਇੰਨਾ ਹੀ ਨਹੀਂ ਕਿ ਪੂਰੇ ਸੂਬੇ ਦੇ ਵਿੱਚ ਉਹਨਾਂ ਨੂੰ ਲੋਕ ਜਿਹੜੇ ਸੀ ਉਹ ਜਾਣਦੇ ਸੀ ਜਾਂ ਉਹਨਾਂ ਦਾ ਇੱਕ ਨਾਂ ਜਿਹੜਾ ਸੀਗਾ ਉਹ ਸੀਗਾ। ਤੇ ਪਰ ਕਿਉਂਕਿ ਨਵਜੋਤ ਸਿੱਧੂ ਦਾ ਪੋਲੀਟੀਕਲ ਕੋਈ ਬਹੁਤਾ ਉਹ ਹੈ ਨਹੀਂ ਸੀ, ਉਹ ਕ੍ਰਿਕਟ ਕਰਕੇ ਤੇ ਜਾਂ ਫਿਰ ਕ੍ਰਿਕਟ ਦੀ ਕਮੈਂਟਰੀ ਕਰਕੇ ਤੇ ਜਾਂ ਫਿਰ ਜਿਹੜਾ ਸੀ ਜਿਹੜਾ ਲਾਫਿੰਗ ਲਾਫਟਰ ਸ਼ੋ ਵਗੈਰਾ ਉਹਦੇ ਕਰਕੇ, ਤੇ ਉਹ ਬੀਜੇਪੀ ਨੂੰ ਲੱਗਿਆ ਕਿ ਉਹਨਾਂ ਨੂੰ ਕੋਈ ਪੱਗ ਵਾਲਾ ਏਦਾਂ ਦਾ ਚਿਹਰਾ ਚਾਹੀਦਾ। ਇਹ ਬਹੁਤ ਸਮਾਂ ਪਹਿਲਾਂ ਦੀ ਗੱਲ ਹੈ ਜਦੋਂ ਬੀਜੇਪੀ ਨੇ ਉਹਨਾਂ ਨੂੰ ਪਾਰਟੀ ਸ਼ਾਮਿਲ ਕਰਾਇਆ। ਫਿਰ ਉਹ ਜਿਹੜੇ ਸੀ ਅੰਮ੍ਰਿਤਸਰ ਤੋਂ ਚੋਣ ਲੜੀ ਬੀਜੇਪੀ ਦੀ ਸੀਟ ਤੇ, ਤੇ ਉਹ MP ਵੀ ਬਣੇ। ਤੇ ਪਰ ਬਾਅਦ ਦੇ ਵਿੱਚ ਜਦੋਂ ਇੱਥੇ ਲਗਾਤਾਰ ਜਿਹੜੀਆਂ ਸਰਕਾਰਾਂ ਬੀਜੇਪੀ ਤੇ ਅਕਾਲੀ ਦਲ ਦੇ ਗੱਠਜੋੜ ਦੀਆਂ ਬਣਦੀਆਂ ਰਹੀਆਂ, ਤੇ ਕਿਉਂਕਿ ਅਕਾਲੀ ਦਲ ਦੇ ਵਿੱਚ ਕੋਈ ਬਹੁਤੀ ਪੁੱਛ ਪ੍ਰਤੀਤ ਨਵਜੋਤ ਸਿੱਧੂ ਦੀ ਹੈ ਨਹੀਂ ਸੀ, ਸਰਕਾਰਾਂ ਹੋਣ ਦੇ ਬਾਵਜੂਦ ਵੀ ਜਿਹੜੀ ਸੀ ਨਵਜੋਤ ਸਿੱਧੂ ਨੂੰ ਕਿਤੇ ਗਿਣਿਆ ਨਹੀਂ ਸੀ ਜਾਂਦਾ, ਭਤੀਜਿਆ ਨਹੀਂ ਸੀ ਜਾਂਦਾ। ਇਹੀ ਕਾਰਨ ਹੈ ਕਿ ਬਾਅਦ ਦੇ ਵਿੱਚ ਫਿਰ ਉਹ ਜਿਹੜਾ ਸੀ ਕਾਂਗਰਸ ਜੁਆਇਨ ਕਰ ਗਏ। ਤੇ ਕਾਂਗਰਸ ਦੇ ਵਿੱਚ ਵੀ ਉਹਨਾਂ ਨੂੰ ਉਹਨਾਂ ਨੇ ਫਿਰ ਇਹੀ ਕਿਹਾ ਕਾਂਗਰਸ ਜੁਆਇਨ ਕਰਕੇ ਵੀ ਇਹ ਮੇਰੀ ਤਾਂ ਮੇਰੀ ਮਾਂ ਪਾਰਟੀ ਹੈ ਕਾਂਗਰਸ, ਸਾਡਾ ਪਰਿਵਾਰ ਸਾਰਾ ਕਾਂਗਰਸ, ਏਦਾਂ ਦੀਆਂ ਗੱਲਾਂ ਲੈ ਕੇ ਉਹ ਆਏ। ਤੇ ਉਹਨਾਂ ਨੇ ਪਟਿਆਲਾ ਤੇ ਅੰਮ੍ਰਿਤਸਰ ਦੋਵੇਂ ਥਾਵਾਂ ਨੂੰ ਜਿਹੜਾ ਸੀ ਆਪਣਾ ਪੋਲੀਟੀਕਲ ਗਰਾਊਂਡ ਦੇ ਤੌਰ ਤੇ ਪੋਲੀਟੀਕਲ ਪਿੱਚ ਦੇ ਤੌਰ ਤੇ ਜਿਹੜਾ ਸੀਗਾ ਉਹ ਵਰਤਿਆ, ਤੇ ਉਹਨਾਂ ਦੀ ਧਰਮ ਪਤਨੀ ਸੀ ਜਿਹੜੇ ਨਾਲ ਉਹ ਵੀ ਕਾਂਗਰਸ ਦੇ ਵਿੱਚ ਆਏ, ਫਿਰ ਉਹ ਮੰਤਰੀ ਵੀ ਰਹੇ। ਤੇ ਸਿੱਧੂ ਸਾਹਿਬ ਫਿਰ ਕੈਪਟਨ ਅਮਰਿੰਦਰ ਸਿੰਘ ਦੀ ਜਿਹੜੀ ਸਰਕਾਰ ਸੀ ਤੇ ਜਿਹੜੀ 2017 ਚ ਬਣੀ ਤੇ ਉਹਦੇ ਵਿੱਚ ਖੁਦ ਮੰਤਰੀ ਰਹੇ। ਤੇ ਪਰ ਇਹ ਸੀਗਾ ਕਿ ਉੱਥੇ ਵੀ ਜਿਹੜਾ ਸੀ ਉਹ ਉਹਨਾਂ ਦਾ ਆਪਣੇ ਸੁਭਾਅ ਕਰਕੇ ਕਹਿ ਲਓ ਜਾਂ ਜਿਵੇਂ ਵੀ ਕਹਿ ਲਓ, ਤੇ ਉਹ ਉਹਨਾਂ ਨੇ ਰਿਜ਼ਾਈਨ ਕਰਤਾ। ਤੇ ਪਹਿਲਾਂ ਉਹਨਾਂ ਨੂੰ ਤਕਲੀਫ਼ ਇਹ ਰਹਿੰਦੀ ਸੀ ਜਾਂ ਉਹਨਾਂ ਨੂੰ ਆਪਾਂ ਇਹ ਕਹਿ ਲਈਏ ਕਿ ਇਹ ਗਿਲਾ ਸੀ ਕਿ ਅਕਾਲੀ ਦਲ ਜਿਹੜਾ ਹੈ ਉਹ ਬੀਜੇਪੀ ਨੂੰ ਜਿੰਨੀ ਉਹਦੀ ਥਾਂ ਬਣਦੀ ਉਹ ਨਹੀਂ ਦਿੰਦਾ ਜਾਂ ਅਕਾਲੀ ਦਲ ਉਹਨਾਂ ਨੂੰ ਜਿਹੜਾ ਹੈ ਉਹ ਤਰਜੀਹ ਨਹੀਂ ਦਿੰਦਾ ਸਰਕਾਰ ਦੇ ਵਿੱਚ। ਤੇ ਫਿਰ ਇਹੀ ਗਿਲਾ ਜਿਹੜਾ ਸੀ ਉਹਨਾਂ ਨੂੰ ਕਾਂਗਰਸ ਪ੍ਰਤੀ ਰਿਹਾ, ਕੈਪਟਨ ਅਮਰਿੰਦਰ ਸਿੰਘ ਪ੍ਰਤੀ ਰਿਹਾ, ਜਦੋਂ ਉਹਨਾਂ ਨੂੰ ਜਿਹੜਾ ਸੀ ਇਹਦਾ ਲੋਕਲ ਬਾਡੀ ਦੇ ਮੰਤਰੀ ਦੇ ਅਹੁਦੇ ਤੋਂ ਉਹਨਾਂ ਨੇ ਅਸਤੀਫਾ ਦੇ ਦਿੱਤਾ ਜਾਂ ਅਸਤੀਫਾ ਲੈ ਲਿਆ। ਤੇ ਫਿਰ ਜਿਹੜਾ ਸੀਗਾ ਉਸ ਤੋਂ ਬਾਅਦ, ਤੇ ਹਾਲਾਂਕਿ ਇਸ ਸਮੇਂ ਦੇ ਦੌਰਾਨ ਉਹ ਕਾਂਗਰਸ ਦੇ ਪ੍ਰਧਾਨ ਵੀ ਰਹੇ, ਕਾਂਗਰਸ ਦੇ ਪ੍ਰਧਾਨ ਦਾ ਵੀ ਜਿਹੜਾ ਹੈਗਾ ਸੂਬੇ ਦਾ ਪ੍ਰਧਾਨ ਹੋਣਾ ਵੀ ਬਹੁਤ ਵੱਡੀ ਗੱਲ ਹੁੰਦੀ ਹੈ। ਤੇ ਪਰ ਉਹ ਕਿਤੇ ਕਾਂਗਰਸ ਨੂੰ ਉਵੇਂ ਕੰਸੋਲੀਡੇਟ ਜਿਹੜਾ ਸੀ ਉਹ ਨਹੀਂ ਕਰ ਸਕੇ, ਤੇ ਕਿਉਂਕਿ ਮੀਡੀਆ ਦੇ ਵਿੱਚ ਇੱਕ ਚਿਹਰਾ ਹੋਣ ਕਰਕੇ ਇੱਕ ਫੇਸ ਹੋਣ ਕਰਕੇ ਉਹ ਬਿਆਨ ਵੀ ਇੱਦਾਂ ਦੇ ਜਿਹੜੇ ਦਿੰਦੇ ਸੀ, ਸਟੇਜ ਤੇ ਆਪਣੀ ਐਂਟਰੀ ਵੀ ਇਸ ਤਰੀਕੇ ਦੀ ਕਰਦੇ ਸੀ ਜਿਵੇਂ ਲਾਫਟਰ ਸ਼ੋ ਚ ਬੈਠੇ ਹੋਣ ਜਾਂ ਇਸ ਤਰ੍ਹਾਂ ਦਾ ਆ ਕੇ ਉਹ ਸ਼ੋ ਕਰਦੇ ਸੀ, ਤੇ ਕਈ ਲੋਕਾਂ ਨੂੰ ਚੰਗਾ ਵੀ ਲੱਗਦਾ ਸੀ ਇੱਦਾਂ ਦਾ। ਪਰ ਪੋਲਿਟਿਕਸ ਦੇ ਵਿੱਚ ਹਮੇਸ਼ਾ ਇੱਦਾਂ ਦੀਆਂ ਨੋਨ ਸੀਰੀਅਸ ਗੱਲਾਂ ਨਹੀਂ ਚੱਲਦੀਆਂ ਹੁੰਦੀਆਂ। ਤੇ ਉਹਨਾਂ ਨੇ ਜਦੋਂ ਪ੍ਰਧਾਨ ਬਣੇ ਕਾਂਗਰਸ ਦੇ, ਉਹਨਾਂ ਨੇ ਕਿਹਾ ਕਿ ਉਹ ਤਾਂ ਆਪਣਾ ਬਿਸਤਰਾ ਹੁਣ ਇੱਥੇ ਹੀ ਚੱਕ ਲਿਆਉਣਗੇ ਜਿਹੜਾ ਚੰਡੀਗੜ੍ਹ ਕਾਂਗਰਸ ਭਵਨ ਦੇ ਵਿੱਚ ਹੀ, ਤੇ ਪੂਰੀ ਤਰ੍ਹਾਂ ਸਮਰਪਿਤ ਨੇ। ਪਰ ਉਹ ਬਹੁਤਾ ਚਿਰ ਜਿਹੜੀ ਸੀ ਬਹੁਤਾ ਲੰਬਾ ਸਮਾਂ ਇਹ ਗੱਲ ਜਿਹੜੀ ਇਹ ਉਹ ਚੱਲੀ ਨੀ, ਖਾਸ ਕਰਕੇ ਜਦੋਂ ਇਹ ਸਾਰਾ ਦੌਰ ਚੱਲਿਆ ਆਪਣਾ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਲਾਉਣ ਦਾ, ਫਿਰ ਕੌਣ ਮੁੱਖ ਮੰਤਰੀ ਬਣੇ, ਫਿਰ ਉਹਦੇ ਚ ਚੰਨੀ ਦਾ ਨਾਂ ਅੱਗੇ ਗੁਣਾ ਪੈਣ ਦਾ, ਤੇ ਇਹਦੇ ਨਾਲ ਹੀ ਜਿਹੜਾ ਹੈਗਾ ਪੰਜਾਬ ਕਾਂਗਰਸ ਦੇ ਵਿੱਚ ਵੀ ਫਿਰ ਨੀਚੇ ਜਥੇਬੰਦਕ ਤੌਰ ਤੇ ਵੀ ਕਾਫੀ ਕੁਛ ਜਿਹੜਾ ਇੱਦਾਂ ਜਿਹੜਾ ਉਹ ਚੱਲਦਾ ਰਿਹਾ, ਜਿਸ ਕਰਕੇ ਫਿਰ ਜਾਖੜ ਸਾਹਿਬ ਨੂੰ ਜਿਹੜਾ ਸੀਗਾ ਉਹ ਪ੍ਰਧਾਨ ਬਣਾ ਦਿੱਤਾ ਗਿਆ ਉਸ ਤੋਂ ਬਾਅਦ। ਤੇ ਇਹ ਇਹ ਸਾਰੇ ਕੁਛ ਦੇ ਵਿੱਚ ਜਿਹੜਾ ਹੈਗਾ ਨਵਜੋਤ ਸਿੱਧੂ ਭਾਵੇਂ ਚਰਚਾ ਚ ਰਹੇ, ਪਰ ਨਵਜੋਤ ਸਿੱਧੂ ਜਿਹੜਾ ਇੱਕ ਸਿਆਸੀ ਮੈਦਾਨ ਸੀ ਜਾਂ ਆਪਾਂ ਕਹਿ ਲਈਏ ਕਿ ਜਿਹੜੀ ਸਿਆਸੀ ਪਿੱਚ ਸੀ ਜਿਹੜੀ ਉਹਨਾਂ ਦੇ ਪੈਰਾਂ ਹੇਠੋਂ ਉਦੋਂ ਖਿਸਕ ਗਈ, ਲਗਾਤਾਰ ਖਿਸਕਦੀ ਰਹੀ ਹੈ। ਤੇ ਪਰ ਇਹ ਵੀ ਕਿਉਂਕਿ ਉਹਨਾਂ ਦਾ ਇੱਕ ਗਰੁੱਪ ਇੱਕ ਧੜਾ ਹੈਗਾ ਅਜੇ ਵੀ ਐਗਜਿਸਟ ਕਰਦਾ, ਉਹ ਭਾਵੇਂ ਗਰੁੱਪ ਛੋਟਾ ਵੱਡਾ ਇਹ ਗੱਲ ਨਹੀਂ ਹੁੰਦੀ, ਤੇ ਪਰ ਉਹ ਆਪ ਸਿਆਸੀ ਤੌਰ ਤੇ ਬਿਲਕੁਲ ਚੁੱਪ ਹੈ, ਨਾ ਕਦੇ ਕੋਈ ਬਿਆਨ ਨਾ ਹੋਰ। ਠੀਕ ਹੈ, ਉਹਨਾਂ ਦੇ ਮਿਸਿਜ ਸਿੱਧੂ ਨਿਊ ਸਟੇਟਮੈਂਟਸ ਵਗੈਰਾ ਬਿਆਨ ਵਗੈਰਾ ਵੀ ਆਉਂਦੇ ਰਹਿੰਦੇ ਨੇ, ਉਹ ਵੀ ਆਪਣਾ ਅਜੇ ਪੋਲੀਟੀਕਲ ਕੋਈ ਉਹ ਸਾਫ ਸਪਸ਼ਟ ਨਹੀਂ ਕਰ ਸਕੇ ਕਿ ਕਿੱਥੇ ਖੜੇ ਆ ਜਾਂ ਕਿਹੜੀ ਪਾਰਟੀ ਨੂੰ ਚੰਗਾ ਸਮਝਦੇ ਆ ਕਿਹੜੀ ਨੂੰ ਮਾੜਾ ਸਮਝਦੇ ਆ। ਤੇ ਪਰ ਇਹ ਵੀ ਜਦੋਂ ਵੀ ਪੰਜਾਬ ਦੇ ਵਿੱਚ ਪੋਲੀਟੀਕਲ ਕੋਈ ਇਦਾਂ ਦੀ ਫੇਰ ਬਦਲ ਦੀ ਗੱਲ ਚੱਲਦੀ ਹੈ ਜਾਂ ਜਿਹੜੇ ਸਿਆਸੀ ਪੰਡਿਤ ਜਿਨ੍ਹਾਂ ਨੂੰ ਆਪਾਂ ਕਹਿੰਦੇ ਹਾਂ ਵਿਸ਼ਲੇਸ਼ਕ ਕਹਿੰਦੇ ਹਾਂ, ਉਹ ਹੈ ਤੇ ਸਿੱਧੂ ਦਾ ਜ਼ਿਕਰ ਜ਼ਰੂਰ ਹੁੰਦਾ, ਇਹ ਇਹਦੇ ਇਹਦੇ ਤੋਂ ਕੋਈ ਜਿਹੜਾ ਹੈ ਉਹ ਮੁਨਕਰ ਨਹੀਂ ਹੋ ਸਕਦਾ ਵੀ ਕੀ ਉਹ ਦੁਬਾਰਾ ਰਾਜਨੀਤੀ ਚ ਆਉਣਗੇ ਜਾਂ ਨਹੀਂ ਆਉਣਗੇ ਜਾਂ ਜੇ ਆਉਣਗੇ ਤਾਂ ਕਿੱਥੋਂ ਆਉਣਗੇ ਕਿਹੜੀ ਪਾਰਟੀ ਨਾਲ ਆਉਣਗੇ। ਇਹ ਇਹ ਕਾਫੀ ਜਿਹੜਾ ਹੈ ਇਹ ਇਹ ਅੱਡ ਪੱਧਰ ਤੇ ਹੁੰਦਾ ਹੈ। ਤੇ ਕੋਈ ਕਹਿੰਦੇ ਕਿ ਨਹੀਂ ਉਹ ਹੁਣ ਸੰਨਿਆਸ ਲੈ ਗਏ ਨੇ, ਕੀ ਕਹਿੰਦੇ ਕਿ ਨਹੀਂ ਇਹਦੇ ਚ ਕੋਈ ਪਰਮਾਨੈਂਟ ਸੰਨਿਆਸ ਥੋੜੀ ਹੁੰਦਾ ਸਿਆਸਤ ਦੇ ਵਿੱਚ, ਦੁਬਾਰਾ ਵੀ ਲੋਕ ਆ ਜਾਂਦੇ ਨੇ ਘਰੇ ਬੈਠੇ ਦੁਬਾਰਾ ਤੁਰ ਪੈਂਦੇ ਨੇ। ਸੋ ਇਸ ਤਰ੍ਹਾਂ ਦੀ ਜਿਹੜੀ ਹੈ ਉਹ ਸਿੱਧੂ ਦੀ ਜਿਹੜੀ ਹੈ ਚਰਚਾ
0: ਜੀ ਬਿਲਕੁਲ, ਇਹ ਚਰਚਾ ਕਿੱਥੋਂ ਕੁ ਤੱਕ ਵੱਧਦੀ ਆ, ਕਦੋਂ ਕੁ ਵਾਪਸੀ ਕਰਦੇ ਨੇ, ਇਸ ਨਾਂ ਦਾ ਹਮੇਸ਼ਾ ਇੰਤਜ਼ਾਰ ਰਹਿੰਦਾ ਵਾ ਸਿਆਸਤ ਦੇ ਵਿੱਚ, ਕਿਉਂਕਿ ਇੱਕ ਰੋਮਾਂਚ ਵੀ ਉਦੋਂ ਹੀ ਆਉਂਦਾ ਜਦੋਂ ਫਿਰ ਇਹਨਾਂ ਦੇ ਨਾਲ ਪੈਰਲਰ ਬਿਆਨਬਾਜ਼ੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ। ਸੋ ਜਦੋਂ ਕੈਪਟਨ ਸਾਹਿਬ ਦਾ ਨਾਮ ਆਉਂਦਾ ਅਤੇ ਫਿਰ ਸਿੱਧੂ ਸਾਹਿਬ ਦਾ ਵੀ ਨਾਲ ਹੀ ਸਾਰੇ ਲੋਕ ਲੈਣਾ ਸ਼ੁਰੂ ਹੋ ਜਾਂਦੇ, ਅਤੇ ਇੱਧਰ ਇੰਡੀਆ ਗੱਠਜੋੜ ਵੀ ਫਿਰ ਦੁਬਾਰਾ ਤੱਤਾ ਲੱਗਦਾ, ਫਿਰ ਦੁਬਾਰਾ ਤੋਂ ਹੁਣ ਗੱਲਾਂ ਬਾਤਾਂ ਹੋਣੀਆਂ ਸ਼ੁਰੂ ਹੋਈਆਂ ਨੇ, ਹੁਣ ਕੀ ਅਸਾਰ ਲੱਗਦੇ ਨੇ। ਹੁਣ ਤਾਂ ਉੱਧਰ ਸੁੱਖ ਦੇ ਨਾਲ ਮਮਤਾ ਬੈਨਰਜੀ ਵੀ, ਉਹਨਾਂ ਨੇ ਵੀ ਹੱਥ ਲੱਗ ਚੁੱਕੇ ਨੇ, ਇੱਧਰ ਕੇਜਰੀਵਾਲ ਨੂੰ ਵੀ ਹੱਥ ਲੱਗ ਚੁੱਕੇ ਨੇ। ਪਿਛਲੀ ਵਾਰ ਇਹ ਸੁਣਨ ਦੇ ਵਿੱਚ ਆਇਆ ਹੈ ਕਿ ਇਹੋ ਦੋਵੇਂ ਧੜੇ ਜਿਹੜੇ ਨੇ ਇਹੋ ਹੀ ਨਹੀਂ ਕਿਸੇ ਪਾਸੇ ਲੱਗਦੇ।
1: ਨਹੀਂ ਇਹ ਬਿਲਕੁਲ ਠੀਕ ਹੈ, ਇਹਦੇ ਚ ਕੋਈ ਦੋ ਰਾਵਾਂ ਨਹੀਂ ਕਿ ਜਦੋਂ ਇੰਡੀਆ ਗੱਠਜੋੜ ਦੀ ਪਿਛਲੀਆਂ ਲੋਕ ਸਭਾ ਚੋਣਾਂ ਦੇ ਵਿੱਚ ਵੀ ਤੇ ਉਦੋਂ ਬਾਅਦ ਵੀ ਜਦੋਂ ਗੱਲ ਚੱਲੀ ਤੇ ਮਮਤਾ ਬੈਨਰਜੀ ਹਰ ਇੱਕ ਗੱਲ ਦੇ ਨਾਲ ਇਤਫਾਕ ਨੂੰ ਸਿਰਾ ਦੇ, ਠੀਕ ਹੈ ਗੱਠਜੋੜ ਦੇ ਨਾਲ ਉਹ ਸ਼ਾਮਿਲ ਹੁੰਦੇ ਰਹੇ ਤੇ ਪਰ ਫਿਰ ਉਹ ਮੀਟਿੰਗਾਂ ਚੋਂ ਬਾਹਰ ਹੋ ਜਾਣਾ ਜਾਂ ਫਿਰ ਉਹਨਾਂ ਦਾ ਐਲਾਨੀਆ ਤੌਰ ਤੇ ਕਹਿ ਦੇਣਾ ਕਿ ਉਹ ਗੱਠਜੋੜ ਨਾਲ ਨਹੀਂ ਹੈਗੇ। ਤੇ ਇਹੀ ਜਿਹੜੀ ਏਦਾਂ ਦੀ ਗੱਲ ਜਿਹੜੀ ਆ ਉਹ ਅਰਵਿੰਦ ਕੇਜਰੀਵਾਲ ਦੀ ਵੀ ਰਹੀ, ਕਿਉਂਕਿ ਇਸ ਗੱਠਜੋੜ ਦੀ ਅਗਵਾਈ ਬਿਨਾਂ ਸ਼ੱਕ ਜਿਹੜੀ ਉਹ ਕਾਂਗਰਸ ਕਰ ਰਹੀ ਹੈ। ਤੇ ਜਿੱਥੇ ਜਿਹੜੀਆਂ ਜਿਹੜੀਆਂ ਪੋਲੀਟੀਕਲ ਪਾਰਟੀਆਂ ਨੂੰ ਇਹ ਲੱਗਦਾ ਕਿ ਕਾਂਗਰਸ ਜਿਹੜਾ ਹੈ ਉਹਨਾਂ ਦਾ ਕਾਂਗਰਸ ਨਾਲ ਕਿਤੇ ਵਿਰੋਧ ਹੈ, ਸਿਆਸੀ ਵਿਰੋਧ ਹੈ ਜਾਂ ਤਿੱਖ ਹੈ, ਉਹ ਫਿਰ ਉਹ ਪਿੱਛੇ ਹਟਣ ਦੀ ਕੋਸ਼ਿਸ਼ ਕਰਦੇ। ਤੇ ਆਮ ਆਦਮੀ ਪਾਰਟੀ ਨੂੰ ਵੀ ਦਿੱਲੀ ਚ ਇਹ ਲੱਗਦਾ ਸੀ ਕਿ ਜਿਹੜਾ ਹੈ ਕਾਂਗਰਸ ਦੇ ਨਾਲ ਜਿਹੜਾ ਉਹਨਾਂ ਦਾ ਜਿਵੇਂ ਬੀਜੇਪੀ ਦੇ ਨਾਲ ਵਿਰੋਧ ਹੈ, ਉਵੇਂ ਹੀ ਜਿਹੜੀ ਵਿਰੋਧੀ ਸਿਆਸੀ ਪਾਰਟੀ ਕਾਂਗਰਸ ਬਾਕੀ ਸਟੇਟਾਂ ਦੇ ਵਿੱਚ ਵੀ ਜਦੋਂ ਇਹ ਲੱਗਦਾ ਸੀ, ਖੈਰ ਪੰਜਾਬ ਦੇ ਵਿੱਚ ਤਾਂ ਹੈ ਹੀ ਹੈ, ਤੇ ਉਦੋਂ ਫਿਰ ਉਹਨਾਂ ਨੂੰ ਲੱਗਦਾ ਸੀ ਕਿ ਗੱਠਜੋੜ ਨਾਲ ਮਿਲ ਕੇ ਜਿਹੜਾ ਨਹੀਂ ਚੱਲਿਆ ਜਾ ਸਕਦਾ। ਤੇ ਪਰ ਹੁਣ ਜਦੋਂ ਸਾਰਿਆਂ ਨੂੰ ਪਤਾ ਲੱਗ ਗਿਆ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਇਹ ਬੀਜੇਪੀ ਦਾ ਜਿਹੜਾ ਇਹ ਇੱਕ ਮੱਕੜ ਜਾਲ ਹੈ ਤੇ ਜਿਹਦੇ ਚ ਬਹੁਤ ਕੁਛ ਹੋਰ ਗੱਲਾਂ ਵੀ ਸ਼ਾਮਿਲ ਨੇ, ਤੇ ਇਹ ਸਾਰੀਆਂ ਸਟੇਟਾਂ ਦੇ ਵਿੱਚ ਵੀ ਜਿਹੜਾ ਹੈਗਾ ਆਪਣਾ ਜਿਹੜਾ ਉਹ ਵਧਾ ਰਿਹਾ ਜਿਹੜਾ ਆਪਣਾ ਤੰਦੂਆ ਜਾਲ ਆ, ਤੇ ਉਹ ਹੁਣ ਜਿਹੜੀਆਂ ਆਪਣੀਆਂ ਤੰਦਾਂ ਬਣ ਰਿਹਾ। ਤੇ ਫਿਰ ਕੁਦਰਤੀ ਇਹ ਹੈ ਕਿ ਜਦੋਂ ਤੁਹਾਨੂੰ ਕਿਤੋਂ ਵੀ ਕਿਸੇ ਪਾਸੋਂ ਤੁਹਾਨੂੰ ਠੋਕਰ ਲੱਗਦੀ ਆ, ਸੱਟ ਲੱਗਦੀ ਆ, ਫਿਰ ਤੁਸੀਂ ਜਿਹੜੇ ਉਹਨਾਂ ਦੇ ਸਭ ਤੋਂ ਵੱਡੇ ਦੁਸ਼ਮਣ ਆ, ਫਿਰ ਉਹਨਾਂ ਦੇ ਖੇਮੇ ਵੱਲ ਆਪ ਕੁਦਰਤੀ ਤੌਰ ਤੇ ਜਿਹੜੇ ਹੈਗੇ ਉਹ ਖਿੱਚੇ ਜਾਂਦੇ ਹੋ। ਹੁਣ ਇਹਨਾਂ ਨੂੰ ਵੀ ਮਮਤਾ ਬੈਨਰਜੀ ਨੂੰ ਜਾਂ ਇੰਡੀਆ ਗੱਠਜੋੜ ਨੂੰ ਜਿਹੜਾ ਅਰਵਿੰਦ ਕੇਜਰੀਵਾਲ ਨੂੰ ਜਾਂ ਆਮ ਆਦਮੀ ਪਾਰਟੀ ਨੂੰ ਇਹ ਲੱਗਦਾ ਕਿ ਗੱਠਜੋੜ ਦੇ ਵਿੱਚ ਹੀ ਰਿਹਾ ਜਾਵੇ, ਤੇ ਜੇ ਇਕੱਠੇ ਹੋਣਗੇ ਸਾਰੇ ਤਾਂ ਹੀ ਜਿਹੜਾ ਹੈ ਕੁਛ ਨਾ ਕੁਛ ਕੀਤਾ ਜਾ ਸਕਦਾ। ਉਧਰ ਹੁਣ ਇੱਕ ਜਿਹੜੀ ਇਹਦੇ ਚ ਨਵੀਂ ਡਿਵੈਲਪਮੈਂਟ ਇਹ ਵੀ ਹੋਈ ਹੈ ਕਿ DMK ਜਿਹੜੀ ਵੱਡੀ ਧਿਰ ਸੀ ਹਮੇਸ਼ਾ ਕਾਂਗਰਸ ਦੇ ਨਾਲ ਸੀ, ਤੇ ਜਾਂ ਇਹ ਕਹਿ ਸਕਦੇ ਹਾਂ ਕਿ ਜਿਹੜਾ ਹੈ ਤਾਮਿਲਨਾਡੂ ਦੇ ਵਿੱਚ DMK ਨੂੰ ਕਾਂਗਰਸ ਦੀ ਸਪੋਰਟ ਸੀ, ਤੇ ਹੁਣ ਇਹ ਸਮਝਿਆ ਜਾ ਰਿਹਾ ਕਿ DMK ਸ਼ਾਇਦ ਇਹ ਬਾਹਰ ਰਹੇਗੀ ਜਾਂ ਉਸ ਤਰੀਕੇ ਨਾਲ ਗੱਠਜੋੜ ਚ ਸ਼ਾਮਿਲ ਨਹੀਂ ਹੋਵੇਗੀ, ਕਿਉਂਕਿ ਹੁਣੇ ਜਿਹੜੀਆਂ ਪਿੱਛੇ ਤਾਮਿਲਨਾਡੂ ਦੇ ਵਿੱਚ ਚੋਣਾਂ ਹੋ ਕੇ ਹਟੀਆਂ, ਉਹਦੇ ਚ ਜਿਹੜੀ ਨਵੀਂ ਜਿਹੜੀ ਉੱਥੇ ਪਾਰਟੀ ਸਾਹਮਣੇ ਆਈ ਹੈ ਤੇ ਕਾਂਗਰਸ ਨੇ ਉਹਨੂੰ ਜਿਹੜੀ ਸੀ ਉਹ ਸਪੋਰਟ ਦਿੱਤੀ, ਤਾਂ ਹੀ ਉਹਨਾਂ ਦਾ ਉੱਥੇ ਉਹ ਸਰਕਾਰ ਬਣੀ ਹੈ, ਜਦਕਿ DMK ਉਹਨੂੰ ਆਪਣੀ ਮੁੱਖ ਵਿਰੋਧੀ ਪਾਰਟੀ ਵੱਡੀ ਵਿਰੋਧੀ ਪਾਰਟੀ ਜਿਹੜੀ ਆ ਉਹ ਸਮਝਦੀ ਹੈ TMC ਨੂੰ। ਤੇ ਸੋ ਹੁਣ ਇਹ ਲੱਗਦਾ ਹੈ ਕਿ ਕਾਂਗਰਸ ਨਾਲੋਂ ਵੀ ਜਿਹੜੀ ਆ DMK ਵੀ ਨਾਤਾ ਤੋੜੇਗੀ, ਕਿਉਂਕਿ ਪਿੱਛੇ ਜੋ ਉਹਨਾਂ ਨੇ ਲੋਕ ਸਭਾ ਦੇ ਵਿੱਚ ਜੋ ਲਿਖ ਕੇ ਦਿੱਤਾ, ਕਿਉਂਕਿ ਪਹਿਲਾਂ ਇਕੱਠੇ ਬੈਠਦੇ ਸੀ ਸਾਰੇ, ਉਹ ਸੀ ਕਿ ਉਹ ਕਿਹਾ ਸੀ ਕਿ ਉਹਨਾਂ ਨੂੰ ਸੀਟਾਂ ਹੁਣ ਅਲੱਗ ਅਲਾਟ ਕੀਤੀਆਂ ਜਾਣ ਕਾਂਗਰਸ ਨਾਲੋਂ, ਕਿਉਂਕਿ ਕਾਂਗਰਸ ਨੇ ਉੱਥੇ ਪਾਰਟੀ ਦੀ ਜਿਹੜੀ ਉਹ ਸਪੋਰਟ ਕੀਤੀ ਹੈ ਜੋ DMK ਇਹ ਨਹੀਂ ਸੀ ਚਾਹੁੰਦੀ। ਇਹ ਵੀ ਜਿਹੜਾ ਹੈਗਾ ਨਾਲ ਮਸਲਾ ਚੱਲਦਾ। ਤੇ ਉਧਰ CPIM ਖਾਸ ਕਰਕੇ, ਤੇ ਕਿਉਂਕਿ ਉਹ ਵੀ ਇਸ ਗੱਠਜੋੜ ਦਾ ਹਿੱਸਾ ਹੈ, ਤੇ ਉਹ ਕਿਉਂਕਿ ਕੇਰਲਾ ਦੇ ਵਿੱਚ ਜਿਹੜਾ ਮੁੱਖ ਮੁਕਾਬਲਾ ਉੱਥੇ ਕਾਂਗਰਸ ਤੇ ਖੱਬੇ ਪੱਖੀਆਂ ਦੇ ਵਿੱਚ ਸੀ, ਤੇ ਉਹ ਫਿਰ ਚੋਣ ਪ੍ਰਚਾਰ ਦੇ ਦੌਰਾਨ ਕੁਦਰਤੀ ਹੈ ਕਿ ਤੁਸੀਂ ਵਿਰੋਧੀਆਂ ਨੂੰ ਭੰਡਦੇ ਹੋ ਜਾਂ ਉਹਨਾਂ ਦੇ ਖਿਲਾਫ਼ ਕੋਈ ਗੱਲਾਂ ਫੈਕਟ ਲੈ ਕੇ ਆਉਂਦੇ ਹੋ, ਜਿਹੜਾ ਹੈਗਾ ਡਾਟਾ ਲੈ ਕੇ ਆਉਂਦੇ ਹੋ, ਤੇ ਉਹ ਵੀ ਇਸ ਗੱਲ ਤੋਂ ਖਫ਼ਾ ਹੈ ਕਿ ਉੱਥੇ ਕਾਂਗਰਸ ਨੇ ਜਿਹੜਾ ਗਲਤ ਤਰੀਕੇ ਨਾਲ ਉੱਥੇ ਖੱਬੇ ਪੱਖੀਆਂ ਨੂੰ ਜਿਹੜਾ ਹੈ ਉਹ ਭੰਡਿਆ ਗਿਆ, ਤੇ ਉਹ ਵੀ ਸ਼ਾਇਦ ਜਿਹੜਾ ਹੈਗਾ ਇਹਦੇ ਚਰਚਾ ਬਣੇਗੀ। ਪਰ ਹੁਣ ਇੱਕ ਗੱਲ ਸਾਫ਼ ਹੈ ਕਿ ਅੱਜ ਦੀ ਜਿਹੜੀ ਇਹ ਮੀਟਿੰਗ ਦੇ ਵਿੱਚ 23 ਪਾਰਟੀਆਂ ਜਿਹੜੀਆਂ ਛੋਟੀਆਂ ਰੀਜਨਲ ਪਾਰਟੀਆਂ ਵੀ ਸ਼ਾਮਲ ਨੇ, ਤੇ ਉਹ ਸ਼ਾਮਲ ਹੋਈਆਂ ਜਿਹੜੀਆਂ ਨੇ ਮੀਟਿੰਗ ਦੇ ਵਿੱਚ, ਤੇ ਇਹ ਜ਼ਰੂਰ ਕੋਈ ਨਾ ਕੋਈ ਗੱਲ ਜਾਂ ਚਰਚਾ ਚੱਲੇਗੀ ਕਿ ਫਿਰ ਫਿਊਚਰ ਦੀ ਜਿਹੜੀ ਹੈ ਉਹ ਭਵਿੱਖ ਦੀ ਜਿਹੜੀ ਰਣਨੀਤੀ ਜਿਹੜੀ ਹੈ ਉਹ ਕੀ ਹੋਵੇ, ਕਿਉਂਕਿ ਆਮ ਤੌਰ ਤੇ ਪਿਛਲੇ ਸਮੇਂ ਦੇ ਦੌਰਾਨ ਬੀਜੇਪੀ ਦਾ ਜੋ ਤਜਰਬਾ ਰਿਹਾ ਖੇਤਰੀ ਪਾਰਟੀਆਂ ਨੂੰ ਤੋੜਨ ਦਾ, ਉਹ ਹਮੇਸ਼ਾ ਉਦੋਂ ਹੁੰਦਾ ਸੀ ਜਦੋਂ ਉਹਨਾਂ ਨੂੰ ਇਹ ਹੁੰਦਾ ਸੀ ਕਿ ਅਸੀਂ ਸੱਤਾ ਹਾਸਲ ਕਰ ਲਈਏ। ਪਰ ਪੱਛਮੀ ਬੰਗਾਲ ਦੇ ਵਿੱਚ ਜੋ ਕੁਛ ਚੱਲ ਰਿਹਾ ਉੱਥੇ ਜਿਹੜੀ ਹੈ ਬਿਲਕੁਲ ਸਪਸ਼ਟ ਬਹੁਮਤ ਮਿਲ ਗਿਆ, ਬੀਜੇਪੀ ਦੀ ਸਰਕਾਰ ਵੀ ਬਣ ਗਈ ਹੈ, ਉਹਨਾਂ ਨੇ ਕੰਮ ਵੀ ਕਰਨੇ ਸ਼ੁਰੂ ਕਰਤੇ, ਪਰ ਉੱਥੇ ਵਿਰੋਧੀ ਜਿਹੜੀ ਧਿਰ ਦੇ ਵਿੱਚ ਪਾਰਟੀ ਬੈਠੀ ਹੈ ਉਹਨੂੰ ਤੋੜਨ ਦਾ ਜਿਹੜਾ ਹੈਗਾ ਉਹ ਇੱਕ ਦਸਤੂਰ ਜਿਹੜਾ ਚੱਲ ਰਿਹਾ ਉਹ ਵੀ ਸ਼ਾਇਦ ਜਿਹੜਾ ਹੈਗਾ ਇਸ ਮੀਟਿੰਗ ਦੇ ਵਿੱਚ ਇਹ ਚਰਚਾ ਦਾ ਜਿਹੜਾ ਹੈਗਾ ਉਹ ਹਿੱਸਾ ਹੋਏਗਾ। ਤੇ ਪਰ ਕਾਂਗਰਸ ਦਾ ਮੇਰਾ ਖਿਆਲ ਇਹੀ ਹੋਣਾ ਚਾਹੀਦਾ ਕਾਂਗਰਸ ਨੂੰ ਕਿ ਭਾਵੇਂ ਗਿੱਲੇ ਸ਼ਿਕਵੇ ਹੈ ਉਹ ਉੱਥੇ ਦੂਰ ਕਰਨ ਜਾਂ ਆਪਣੇ ਆਪਣੇ ਅਲੱਗ ਪਲੇਟਫਾਰਮ ਤੇ ਦੂਰ ਕਰਨ, ਪਰ ਇਹ ਕਿ ਸਾਰਿਆਂ ਨੂੰ ਜਿਹੜਾ ਨਾਲ ਜੋੜਨਾ ਜ਼ਰੂਰੀ ਹੈ ਤਾਂ ਕਿ ਜਿਹੜਾ ਹੈਗਾ ਇੱਕ ਵੱਡੀ ਜਿਹੜੀ ਹੈ ਵਿਰੋਧੀ ਧਿਰ ਜਿਹੜੀ ਹੈ ਮਜ਼ਬੂਤ ਹੋ ਸਕੇ।
0: ਜੀ ਬਿਲਕੁਲ, ਇਹਨਾਂ ਦੀ ਇਕਜੁੱਟਤਾ ਦੇ ਉੱਤੇ ਹੁਣ ਕਾਫੀ ਜ਼ਿਆਦਾ ਨਿਰਭਰ ਕਰੂਗਾ ਕਿ ਦੇਸ਼ ਦੀ ਸਿਆਸਤ ਅੱਗੇ ਕਿਹੜੇ ਪਾਸੇ ਜਾਂਦੀ ਹੈ। ਇਜਾਜ਼ਤ ਲੈਂਦੇ ਹਾਂ ਤੁਹਾਡੇ ਕੋਲੋਂ, ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਮਾਂ ਦੇਣ ਦੇ ਲਈ।
1: ਹਾਂਜੀ ਧੰਨਵਾਦ
0: ਜੀ। ਜੀ ਦੋਸਤੋ, ਇਹ ਸਨ ਸਾਡੇ ਨਾਲ ਪ੍ਰੀਤਮ ਰੁਪਾਲ ਜੀ, ਅਤੇ ਹੁਣ ਸਮਾਂ ਆ ਗਿਆ ਤੁਹਾਡੇ ਕੋਲੋਂ ਵੀ ਇਜਾਜ਼ਤ ਲੈਣ ਦਾ। ਹੱਸਦੇ ਖੇਡਦੇ ਚੜ੍ਹਦੀ ਕਲਾ 'ਚ ਰਹੋ, ਸੁਣਦੇ ਰਹੋ ਰੇਡੀਓ ਹਾਂਜੀ 1674।

ਗਈਆਂ, ਸੁੱਕ ਗਈਆਂ ਜੜਾਂ, ਮੁਰਝਾਈਆਂ ਟਾਣੀਆਂ, ਛੇਤੀ ਕੀਤੇ ਮੈਥੋਂ ਦੱਸੀਆਂ ਨੀ ਜਾਣੀਆਂ, ਛੇਤੀ ਕੀਤੇ ਮੈਥੋਂ ਦੱਸੀਆਂ।

0: तेरी सब्जी दी खुशबू अते टेस्ट विच कुछ ता कमाल है। मेनू भी दस दे सीक्रेट।
1: अमृत ए कमाल है गोल्ड लीफ डेयरी दे प्योर न्यूजीलैंड घी दा। न्यूजीलैंड विच फ्री रेंज ग्रास फेड गावां दे दूध तो तैयार, ना ता इस विच ऑयल, ना ही कोई कलर, हार्मोन्स या एंटीबायोटिक्स। बिल्कुल प्योर है की प्लास्टिक दे डब्बियां च नहीं बल्कि ग्लास कंटेनर च पैक हुंदा है।
0: तुसी भी आज ही बाय करो गोल्ड लीफ दा प्योर न्यूजीलैंड घी अपने नेड़े दे इंडियन ग्रोसरी स्टोर तो। विजिट goldleafdairy.com।
2: बलजीत ਵਿਆਹ ਵਾਸਤੇ ਜੁਲਰੀ ਵੇਖਣ ਤੁਨਾ ਜੁਲਰ ਚਲੀਏ
3: ਯਾਰ, ਉਹਨਾਂ ਦਾ ਡੈਂਡੀ ਨੋਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
2: ਓ ਹੁਣ ਟੈਨਸ਼ਨ ਨਹੀਂ, ਹੁਣ ਡੈਂਡੀ ਨੋਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਤੁਨਾ ਜੁਲਰ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਤੁਨਾ ਜੁਲਰ 99 ਮੇਨ ਰੋਡ ਵੈਸਟ, ਸੈਂਟ ਐਲਬਨਸ ਅਤੇ 341 ਲੌਨਸਡੇਲ ਸਟਰੀਟ, ਡੈਂਡੀ ਨੋਗ। ਫੋਰ ਮੋਰ ਇਨਫੋ ਕਾਲ 0499-2535-45 ਤੇ।
4: ਸੋਨਾ ਚਾਹੀਦਾ,
5: ਭਰੋਸਾ ਚਾਹੀਦਾ,
4: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਲਰਸ 310/2 ਮੇਨ ਸਟਰੀਟ ਪੁਆਇੰਟ ਕੁੱਕ, ਕਾਲ 0493-536-042।
6: ਕੀ ਹੋਇਆ, ਇੰਨੀ ਟੈਨਸ਼ਨ ਕਿਉਂ ਲੈਤੀ ਹੋਈ ਹੈ?
7: ਯਾਰ ਕੀ ਦੱਸਾਂ, ਮੌਰਗੇਜ ਦਾ ਕੰਮ ਅੱਜ ਵੀ ਨਹੀਂ ਬਣਿਆ।
6: ਅੱਜ ਸਿੰਮੀ ਭੈਣ ਜੀ ਆਏ ਸੀ, ਉਹਨਾਂ ਨੇ ਆਪਣਾ ਮੌਰਗੇਜ UV ਫਾਈਨੈਂਸ਼ੀਅਲ ਸਰਵਿਸਿਜ਼ ਤੋਂ ਥੋੜੇ ਟਾਈਮ ਵਿੱਚ ਹੀ ਕਰਵਾ ਲਿੱਤਾ।
7: ਅੱਛਾ, ਅਸੀਂ ਵੀ ਉਹਨਾਂ ਨੂੰ ਕੰਟੈਕਟ ਕਰਦੇ ਹਾਂ ਫਿਰ ਤਾਂ।
6: ਜੇਕਰ ਤੁਹਾਨੂੰ ਵੀ ਲੋੜ ਹੈ ਹੋਮ ਲੋਨ, ਰੀਫਾਈਨਾਂਸ, ਕਾਰ ਲੋਨ ਜਾਂ ਫਿਰ ਐਨੀ ਅਦਰ ਲੋਨ ਦੀ, ਤਾਂ ਅੱਜ ਹੀ ਕੰਟੈਕਟ ਕਰੋ ਹਰਪ੍ਰੀਤ ਸਿੰਘ ਫਰੋਮ UV ਫਾਈਨੈਂਸ਼ੀਅਲ ਸਰਵਿਸਿਜ਼ ਐਟ 0430-8330-11 ਔਰ ਵਿਜ਼ਿਟ uvfinancial.com.au।
8: ਕੀ ਤੁਸੀਂ ਜਾਣਦੇ ਹੋ ਕਿ ਬੱਚੇ ਦਾ ਲਗਭਗ 90% ਦਿਮਾਗ ਉਹਨਾਂ ਦੇ 5 ਸਾਲ ਦੇ ਹੋਣ ਤੋਂ ਪਹਿਲਾਂ ਹੀ ਵਿਕਸਿਤ ਹੋ ਜਾਂਦਾ ਹੈ? ਮੁਫਤ ਕਿੰਡਰ 3 ਅਤੇ 4 ਸਾਲ ਦੇ ਬੱਚਿਆਂ ਨੂੰ ਪ੍ਰਾਇਮਰੀ ਸਕੂਲ ਸ਼ੁਰੂ ਕਰਨ ਤੋਂ ਪਹਿਲਾਂ 2 ਸਾਲ ਲਈ ਗੁਣਵੱਤਾ ਵਾਲੀ ਸਿੱਖਿਆ ਪ੍ਰਦਾਨ ਕਰਦਾ ਹੈ ਅਤੇ ਪਰਿਵਾਰਾਂ ਲਈ ਪੈਸਿਆਂ ਦੀ ਬਚਤ ਕਰਦਾ ਹੈ। ਕਿੰਡਰ ਵਿੱਚ ਬੱਚੇ ਖੇਡ ਰਾਹੀਂ ਸਿੱਖਦੇ ਹਨ, ਜਿਸ ਨਾਲ ਉਹ ਮਹੱਤਵਪੂਰਨ ਸਮਾਜਿਕ, ਭਾਵਾਤਮਕ ਅਤੇ ਬੌਧਿਕ ਹੁਨਰ ਵਿਕਸਿਤ ਕਰਦੇ ਹਨ ਅਤੇ ਨਵੇਂ ਦੋਸਤ ਵੀ ਬਣਾਉਂਦੇ ਹਨ। ਵਧੇਰੇ ਜਾਣਕਾਰੀ ਲਈ vic.gov.au/kinder ਤੇ ਜਾਓ।
9: ਓਬਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਬਿਟ ਹੋਮਸ ਆਪਣੇ 44 ਵਰਿਆਂ ਦੇ ਤਜੁਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ।
10: ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ, ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 0433-465-492।
11: ਰੋਜ਼ ਰੋਜ਼ ਸ਼ਾਪਿੰਗ ਹੁੰਦੀਆਂ ਨੇ,
12: ਪਤਾ ਨੀ ਕਿਹੜਾ ਦੇਵਤਾ ਰਾਜ਼ੀ ਕੀਤਾ ਇਹਨਾਂ ਨੇ।
13: ਸੂਰਜ ਦੇਵਤਾ
12: ਕੀ ਮਤਲਬ?
13: ਓ ਕਮਲੀਏ, ਸਨ ਕਰੰਟ ਵਾਲਿਆਂ ਤੋਂ ਜਦ ਦਾ ਇਹਨਾਂ ਨੇ ਸੋਲਰ ਪੈਨਲ ਲਗਵਾਇਆ ਤਾਂ ਇਹਨਾਂ ਦੀ ਸੇਵਿੰਗਸ ਵੱਧ ਗਈ।
12: ਮੈਨੂੰ ਨਹੀਂ ਪਤਾ, ਆਪਾਂ ਵੀ ਸੋਲਰ ਪੈਨਲ ਲਗਵਾਉਣਾ ਹੈ ਹੁਣੇ।
13: ਤੁਸੀਂ ਵੀ ਕਰੋ ਬਚਤ ਤੇ ਲਗਵਾਓ ਸੋਲਰ ਪੈਨਲ। ਕਾਲ ਸਨ ਕਰੰਟ 0448-0694-494 ਤੇ। ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ, ਸਨ ਕਰੰਟ। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ ਵੀ।
14: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
15: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
14: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
15: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ ਬੰਸਲ immigration.com.au।
16: ਆ ਰਹੀ ਹੈ ਪੰਜਾਬ ਦੀ ਇੱਕ ਸੱਚੀ ਕਹਾਣੀ ਤੇ ਆਧਾਰਿਤ ਫਿਲਮ ਚੜ੍ਹਦੀ ਕਲਾ। ਦਿਲ ਨੂੰ ਛੂਹ ਜਾਣ ਵਾਲੀ ਅਤੇ ਰੂਹ ਨੂੰ ਹਿਲਾ ਦੇਣ ਵਾਲੀ ਫਿਲਮ ਹੈ ਚੜ੍ਹਦੀ ਕਲਾ।
17: ਦੇਖੋ ਸੱਚ ਬਤਾ ਦੋ।
18: ਮੈਂ ਝੂਠ ਨਹੀਂ ਬੋਲ ਰਹੀ, ਮੈਨੂੰ ਸੱਚੀ ਕੁਛ ਨਹੀਂ ਪਤਾ।
16: ਸਟਾਰਿੰਗ ਐਮੀ ਵਿਰਕ, ਰੂਪੀ ਗਿੱਲ ਅਤੇ ਹਿੰਮਤ ਸੰਧੂ। ਪੰਜਾਬੀ ਫਿਲਮ ਚੜ੍ਹਦੀ ਕਲਾ ਰਿਲੀਜ਼ ਹੋਵੇਗੀ 29 ਮਈ ਨੂੰ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ।
5: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ। ਰੇਡੀਓ ਹਾਂਜੀ 1674 ਐ ਮੈਂ ਦੋਸਤੋ, ਅੱਜ ਜੂਨ 1984 ਤੇ ਗੱਲਬਾਤ ਕਰਾਂਗੇ। ਜੂਨ ਦਾ ਮਹੀਨਾ ਚੜ੍ਹਾਉਂਦਾ ਤਾਂ ਉਹ ਦਿਨ ਯਾਦ ਆਉਂਦੇ ਨੇ ਜਦੋਂ 1 ਤੋਂ 10 ਜੂਨ 1984 ਦੇ ਦਰਮਿਆਨ ਦਰਬਾਰ ਸਾਹਿਬ ਦੇ ਉੱਤੇ ਸਮੇਂ ਦੀਆਂ ਸਰਕਾਰਾਂ ਦੇ ਵੱਲੋਂ ਹਮਲਾ ਕੀਤਾ ਗਿਆ ਸੀ। ਬੜੇ ਸਾਰੇ ਸਵਾਲ ਮਨ ਦੇ ਵਿੱਚ ਆਉਂਦੇ ਨੇ, ਬੜੀਆਂ ਸਾਰੀਆਂ ਕਿਤਾਬਾਂ, ਬੜੇ ਸਾਰੇ ਪ੍ਰਚਾਰਕ ਆਪਾਂ ਸੁਣਦੇ ਹਾਂ ਅਤੇ ਇਹਨਾਂ ਦੇ ਜਵਾਬ ਜ਼ਰੂਰ ਸਾਨੂੰ ਮਿਲਦੇ ਨੇ, ਪਰ ਫਿਰ ਵੀ ਬੜੇ ਸਾਰੇ ਸਵਾਲ ਅੱਧੇ ਅਧੂਰੇ ਪਏ ਰਹਿੰਦੇ ਨੇ ਕਿ ਆਖਿਰਕਾਰ ਇੱਦਾਂ ਕਿਉਂ ਹੋਇਆ, ਵਾਪਰਿਆ, ਕਿਉਂ ਸਿੱਖਾਂ ਦੇ ਧਾਰਮਿਕ ਸਥਾਨ ਦੇ ਉੱਤੇ ਹਮਲਾ ਕੀਤਾ ਗਿਆ, ਪਿੱਛੇ ਕਿਹੜੇ ਕਿਹੜੇ ਘਟਨਾਕ੍ਰਮ ਵਾਪਰੇ ਸੀ, ਕਿਹੜੇ ਕਿਹੜੇ ਲੋਕ ਜ਼ਿੰਮੇਵਾਰ ਸੀ, ਉਸ ਸਮੇਂ ਦੇ ਰਾਜਨੀਤਿਕ ਤਾਣੇ ਬਾਣੇ ਕਿੱਦਾਂ ਦੇ ਸੀ, ਇਹ ਸਭ ਕੁਛ ਜਾਣਨ ਦੇ ਲਈ ਅੱਜ ਆਪਾਂ ਗੱਲਬਾਤ ਕਰਾਂਗੇ ਪ੍ਰੀਤਮ ਰੁਪਾਲ ਜੀ ਦੇ ਨਾਲ। ਸਾਡੇ ਨਾਲ ਅਕਸਰ ਹੀ ਜੁੜਦੇ ਨੇ ਅਤੇ ਅਲੱਗ ਅਲੱਗ ਵਿਸ਼ਿਆਂ ਦੇ ਉੱਤੇ ਆਪਾਂ ਇਹਨਾਂ ਦੇ ਕੋਲੋਂ ਜਾਣਕਾਰੀ ਲੈਂਦੇ, ਇਹਨਾਂ ਦੇ ਤਜਰਬੇ ਦੇ ਵਿੱਚੋਂ ਆਪਾਂ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਉਸ ਸਮੇਂ ਦੇ ਕਿੱਦਾਂ ਦੇ ਹਾਲਾਤ ਸੀ, ਕੀ ਘਟਨਾਕ੍ਰਮ ਵਾਪਰਿਆ ਅਤੇ ਕੀ ਹੋਰ ਵੀ ਕੋਈ ਹੱਲ ਹੋ ਸਕਦਾ ਸੀ ਤਾਂ ਕਿ ਇੱਦਾਂ ਦਾ ਕੁਛ ਵੱਡਾ ਨਾਮ ਵਾਪਰਦਾ। ਹਾਂਜੀ ਸਰ, ਸਤਿ ਸ਼੍ਰੀ ਅਕਾਲ, ਤੁਸੀਂ ਆਉਂਦੇ ਰਹੋ, ਸਵਾਗਤ ਤੁਹਾਡਾ ਰੇਡੀਓ ਹਾਂਜੀ ਦੇ।
17: ਸਤਿ ਸ਼੍ਰੀ ਅਕਾਲ ਰਣਜੋਤ ਜੀ, ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ।
5: ਸੋ ਇਹ ਜਿਹੜੀ ਫੌਜੀ ਕਾਰਵਾਈ ਸੀ, ਕੀ ਕਹਾਂਗੇ ਇਹਦੇ ਬਾਰੇ? ਤੁਸੀਂ ਉਹਨਾਂ ਦਿਨਾਂ ਦੇ ਵਿੱਚ ਬਹੁਤ ਕੁਛ ਸੁਣਿਆ ਅਤੇ ਅੱਖੀਂ ਵੇਖਿਆ ਆਮ ਲੋਕਾਂ ਦੇ ਨਾਲ, ਉਸ ਸਮੇਂ ਦੇ ਦਰਮਿਆਨ ਕਈ ਜਿਹੜੇ ਪ੍ਰਮੁੱਖ ਚਿਹਰੇ ਮੋਹਰੇ ਉਹਨਾਂ ਦੇ ਨਾਲ ਤੁਸੀਂ ਵਿਚਰੇ ਵੀ, ਜੇ ਆਪਾਂ ਉਸ ਸਮੇਂ ਦੇ ਵਿੱਚ ਜਾਈਏ ਵਾਪਸ, ਤਾਂ ਕਿਵੇਂ ਦਾ ਮਾਹੌਲ ਸੀ, ਕਿੱਦਾਂ ਇੱਦਾਂ ਦੇ ਸਮੀਕਰਨ ਬਣ ਗਏ?
17: ਦੇਖੋ, ਇੱਕ ਤਾਂ ਜਿਹੜਾ ਹੈ ਰਣਜੋਤ ਜੀ, ਇਸ ਘਟਨਾ ਨੂੰ ਕਮਾਲ ਦੀ ਗੱਲ ਇਹ ਹੈ ਕਿ 42 ਸਾਲ ਵਾਪਰਿਆ ਹੋ ਗਏ ਆ, ਤੇ ਪਰ ਅਜੇ ਵੀ ਉਹ ਇਹ ਘਟਨਾ ਉਵੇਂ ਹੀ ਜਿਹੜੀ ਹੈ ਉਹ ਤਾਜ਼ਾ ਘਟਨਾ ਲੱਗਦੀ ਹੈ, ਜਿਵੇਂ ਅਜੇ ਕੱਲ੍ਹ ਜਿਹੜੀ ਆ ਉਹ ਵਾਪਰੀ ਹੋਵੇ। ਉਹਦੇ 2-3 ਵੱਡੇ ਕਾਰਨ ਨੇ ਕਿ ਆਮ ਤੌਰ ਤੇ ਜਿਹੜਾ ਹੁੰਦਾ ਹੈ, ਕਿਹਾ ਵੀ ਜਾਂਦਾ, ਜਿਹੜੇ ਵੱਡੇ ਵੱਡੇ ਦੁਨੀਆਂ ਦੇ ਸਾਈਕਾਲੋਜਿਸਟ ਹੋਏ ਨੇ ਜਾਂ ਹੋਰ, ਉਹ ਵੀ ਕਹਿੰਦੇ ਕਿ ਜਿਹੜੀਆਂ ਟ੍ਰੈਜਡੀਜ਼ ਹੁੰਦੀਆਂ ਨੇ ਤੇ ਪਰ ਉਹਨਾਂ ਨੂੰ ਭੁੱਲ ਜਾਣਾ ਚਾਹੀਦਾ ਤੇ ਫੇਰ ਹੀ ਉਹ ਕੌਮਾਂ ਜਿਹੜੀਆਂ ਨੇ ਉਹ ਅੱਗੇ ਡਿਵੈਲਪ ਕਰ ਸਕਦੀਆਂ ਨੇ। ਜੇ ਉਹਦੇ ਰੋਣੇ ਰੋਂਦੇ ਰਹਿਣ ਤਾਂ ਫੇਰ ਜਿਹੜੀ ਉਹ ਡਿਵੈਲਪਮੈਂਟ ਹੁੰਦੀ ਨੀ, ਪਰ ਇਹ ਭੁੱਲਣ ਵਾਲੀ ਜਿਹੜੀ ਘਟਨਾ ਉਹ ਹੈ ਨੀ। ਤੇ ਪਰ ਇਹ ਹੈ ਵੀ ਇਹਨੂੰ ਚੇਤਿਆਂ ਚ ਰੱਖਿਆ ਜਾਵੇ ਜਾਂ ਇਹਨੂੰ ਯਾਦ ਰੱਖਿਆ ਜਾਵੇ, ਯਾਦ ਕੀਤਾ ਜਾਵੇ ਤਾਂ ਕਿਵੇਂ ਯਾਦ ਕੀਤਾ ਜਾਵੇ, ਇਹ ਵੀ ਜਿਹੜਾ ਹੈਗਾ ਇੱਕ ਵੱਡਾ ਇੱਕ ਸਵਾਲ। ਪਹਿਲਾਂ ਤਾਂ ਆਪਾਂ ਥੋੜਾ ਜਿਹਾ 2-4 ਮਿੰਟ ਇਹਦੀ ਜਿਹੜਾ ਦਾ ਪਿਛੋਕੜ ਹੈ ਵੀ ਕੀ ਕਾਰਨ ਕੀ ਬਣਿਆ, ਵਜ੍ਹਾ ਕੀ ਬਣੀ ਇੱਦਾਂ ਦੀ ਐਡੀ ਵੱਡੀ ਕਾਰਵਾਈ ਜਿਹੜੀ ਉੱਥੇ ਕਰਨੀ ਪਈ, ਫੌਜ ਦਾਖਲ ਹੋਈ। ਤੇ ਕਿਉਂਕਿ ਜਦੋਂ 1955 ਦੇ ਵਿੱਚ ਜਦੋਂ ਤਾਂ ਪੰਜਾਬੀ ਸੂਬੇ ਦਾ ਮੋਰਚਾ ਸ਼ੁਰੂ ਹੋਇਆ ਸੀ, 1955 ਦੇ ਵਿੱਚ ਇੱਕ ਵਾਰੀ ਪੁਲਿਸ ਦਾਖਲ ਹੋਈ ਸੀ ਪੰਜਾਬ ਪੁਲਿਸ, ਉਹਦਾ ਵੀ ਇੰਨਾ ਜ਼ਿਆਦਾ ਜਿਹੜਾ ਰੌਲਾ ਪਿਆ ਸੀ, ਮਾਫ਼ੀ ਮੰਗਣੀ ਪਈ ਸੀ ਜਿਹੜੀ ਸੀ। ਤੇ ਉਹ ਇਹ ਤਾਂ ਉਸ ਤੋਂ ਕਿਤੇ ਵੱਡੀ ਘਟਨਾ ਵਾਪਰ ਗਈ, ਕਿਉਂ ਜਦੋਂ ਫੌਜ ਹੀ ਦਾਖਲ ਹੋ ਗਈ। ਤੇ ਗੱਲ ਅਸਲ ਦੇ ਵਿੱਚ ਜਿਹੜਾ ਅਸਲ ਇਹਦਾ ਪਿਛੋਕੜ ਤਾਂ ਜੁੜਦਾ 47 ਦੀ ਤਕਸੀਮ ਤੋਂ ਬਾਅਦ ਜੋ ਸਿਚੁਏਸ਼ਨ ਜੋ ਬਣਦੀ ਰਹੀ, ਕਿਉਂਕਿ 47 ਤੋਂ ਪਹਿਲਾਂ ਜਦੋਂ ਵੀ ਅਕਾਲੀਆਂ ਦੇ ਮੋਰਚੇ ਚੱਲੇ ਜਾਂ ਕਾਂਗਰਸ ਤੇ ਅਕਾਲੀਆਂ ਨੇ ਰਲ ਕੇ ਵੀ ਕੁਛ ਏਦਾਂ ਦਾ ਕੀਤਾ ਜਾਂ ਇੱਥੇ, ਉਦੋਂ ਵੀ ਜਿਹੜੀਆਂ ਸੀ ਮਿਲੀਟੈਂਸੀ ਦੀਆਂ ਜਿਹੜੀਆਂ ਮੂਵਮੈਂਟ ਜਿਹੜੀਆਂ ਨੇ ਉਹ ਚੱਲੀਆਂ ਨੇ। ਤੇ ਉਹ ਜਿਹੜਾ ਹੈ ਸਾਰਾ ਜਦੋਂ ਆਪਾਂ ਦੇਖਦੇ ਹਾਂ ਕੁੱਲ ਮਿਲਾ ਕੇ ਜਦੋਂ ਆਪਾਂ, ਤੇ ਉਹ ਇੱਕ ਏਦਾਂ ਦਾ ਇੱਕ ਮਾਹੌਲ ਇਹ ਬਣਿਆ ਕਿ ਆਜ਼ਾਦੀ ਮਿਲੇ ਤੇ ਕਿਸ ਤਰੀਕੇ ਨਾਲ ਮਿਲੇ, ਜਦੋਂ ਅੰਗਰੇਜ਼ਾਂ ਨੇ ਜਿਹੜਾ ਸੀਗਾ ਅਲੱਗ ਅਲੱਗ ਜਿਹੜਾ 2 ਨੇਸ਼ਨ ਫਾਰਮੂਲਾ ਲਿਆਂਦਾ ਕਿ ਜਿਹੜੇ ਸੀ ਹਿੰਦੂ ਸਿੱਖ ਇੱਕ ਪਾਸੇ, ਮੁਸਲਿਮ ਇੱਕ ਪਾਸੇ, ਉਹਨਾਂ ਨੂੰ ਇੱਕ ਅਲੱਗ ਦੇਸ਼ ਦਿੱਤਾ ਜਾਵੇ, ਉਹ ਦੇਸ਼ ਦਾ ਨਾਮ ਵੀ ਪਾਕਿਸਤਾਨ ਰੱਖਿਆ। ਤੇ ਫਿਰ ਉੱਥੇ ਨਾਲ ਇਹ ਵੀ ਗੱਲ ਚੱਲੀ ਕਿ ਜੇ 2 ਨੇਸ਼ਨ ਫਾਰਮੂਲਾ 3 ਨੇਸ਼ਨ ਫਾਰਮੂਲਾ ਕਿਉਂ ਨੀਗਾ, ਸਿੱਖ ਕਿੱਥੇ ਜਾਣ। ਤੇ ਪਰ ਕਿਉਂਕਿ ਉਦੋਂ ਦੀ ਜਿਹੜੀ ਸੈਂਸਸ ਦੇ ਰਿਪੋਰਟ ਦੇ ਮੁਤਾਬਕ ਸਿੱਖਾਂ ਦੀ ਕਿਤੇ ਬਹੁ ਗਿਣਤੀ 2 ਤਹਿਸੀਲਾਂ ਨੂੰ ਛੱਡ ਕੇ ਕਿਤੇ ਬਣਦੀ ਨੀ ਸੀ ਹੋਰ, ਤੇ ਇਹ ਇਸ ਰੂਪ ਦੇ ਵਿੱਚ ਇਹ ਗੱਲ ਜਿਹੜੀ ਉੱਭਰ ਕੇ ਸਾਹਮਣੇ ਆਈ ਜਦੋਂ ਜਿਹੜੇ ਜਦੋਂ ਆਪਾਂ ਰੈਡਕਲਿਫ ਦੀ ਗੱਲ ਕਰਦੇ ਹਾਂ। ਤੇ ਹੁਣ ਉਸ ਤੋਂ ਬਾਅਦ ਫਿਰ ਇਹ ਹੋਇਆ ਕਿ ਚਲੋ ਇਸ ਤਰੀਕੇ ਦਾ ਬਣਾਇਆ ਜਾਵੇ। ਤੇ ਉਦੋਂ ਮਹਾਤਮਾ ਗਾਂਧੀ ਦਾ, ਨਹਿਰੂ ਦਾ, ਜਿਹੜੇ ਨੈਸ਼ਨਲ ਲੀਡਰ ਸੀ ਉਸ ਵੇਲੇ ਆਜ਼ਾਦੀ ਦੀ ਲੜਾਈ ਮੂਵਮੈਂਟ ਦੇ, ਉਹਨਾਂ ਦਾ ਅਸਰ ਵੀ ਸੀ ਅਕਾਲੀਆਂ ਤੇ। ਤੇ ਇਹ ਪਰ ਇਹ ਗੱਲ ਅਕਾਲੀ ਦਲ ਦੇ ਅੰਦਰ ਜਾਂ ਇਹ ਕਹਿ ਲਓ ਕਿ ਸਿੱਖਾਂ ਦੇ ਅੰਦਰ ਇਹ ਗੱਲ ਘਰ ਕਰਦੀ ਸੀ ਕਿ ਸਾਨੂੰ ਜਿਹੜਾ ਅਸੀਂ ਇੰਨਾ ਕੁਛ, ਹੁਣ ਤੱਕ ਵੀ ਸਟੇਜਾਂ ਤੇ ਅਕਸਰ ਕਹਿੰਦੇ ਕਿ ਸਾਡੀਆਂ ਇੰਨੀਆਂ ਕੁਰਬਾਨੀਆਂ, ਇੰਨੀਆਂ ਸ਼ਹੀਦੀਆਂ, 80% ਜਿਹੜੇ ਸੀ ਪੰਜਾਬੀ ਜਿਸ ਤੋਂ ਜ਼ਿਆਦਾਤਰ ਸਿੱਖ ਸੀ ਉਹ ਕੁਰਬਾਨ ਹੋਏ, ਤੇ ਪਰ ਸਾਨੂੰ ਮਿਲਿਆ ਕੀ। ਇਹ ਇਸ ਕਿਸਮ ਦੀਆਂ ਜਿਹੜੀਆਂ ਉਹ ਗੱਲਾਂ ਜਿਹੜੀਆਂ ਨਾਲ ਨਾਲ ਚੱਲੀਆਂ, ਜਿਹੜਾ ਇਹਦੇ ਪਿੱਛੇ ਇੱਕ ਪੋਲੀਟੀਕਲ ਜਿਹੜਾ ਕਾਰਨ ਜਿਹੜਾ ਸੀ ਉਹ ਬਣਿਆ। ਤੇ ਪਰ ਇਹ ਵੀ ਕਮਿਊਨਲ ਕਾਰਨ ਕਦੇ ਨੀ ਸੀ ਬਣਿਆ, ਤੇ ਕਿਉਂਕਿ ਜਦੋਂ ਵੱਡੇ ਕਮਿਊਨਲ ਰਾਇਟਸ ਜਦੋਂ ਉਦੋਂ ਹੋਏ 47 ਦੀ ਤਕਸੀਮ ਵੇਲੇ, ਉਦੋਂ ਹਿੰਦੂ ਤੇ ਸਿੱਖ ਇਕੱਠੇ ਸੀ, ਮੁਸਲਮਾਨ ਦੂਜੇ ਪਾਸੇ ਸੀ, ਤੇ ਵਿੱਚ ਵਿਚਾਲੇ ਜਿਹੜੇ ਸੀ ਉਹ ਵੀ ਲੋਕ ਸੀ ਜਿਹੜੇ ਸੈਕੂਲਰ ਸੀ, ਉਹ ਕਹਿੰਦੇ ਸੀ ਵੀ ਬਿਲਕੁਲ ਗਲਤ ਹੋ ਰਹੀ ਆ, ਉਹ ਸਾਰੇ ਧਰਮਾਂ ਨਾਲ ਸੰਬੰਧਿਤ ਸੀ ਜਿਹੜੇ ਸੈਕੂਲਰ ਸੋਚ ਰੱਖਦੇ ਸੀ। ਤੇ ਪਰ ਮਗਰੋਂ ਬਾਅਦ ਦੇ ਵਿੱਚ ਜਦੋਂ ਖਾਸ ਕਰਕੇ ਇਹ ਗੱਲ ਸਾਹਮਣੇ ਆਈ, ਜਦੋਂ ਪੰਜਾਬ ਦੇ ਵਿੱਚ ਰਾਜ ਕਰਨ ਦੀ ਗੱਲ ਸਾਹਮਣੇ ਆਈ, ਤੇ ਹਾਲਾਂਕਿ ਇਹ ਨੀ ਹੋਇਆ ਕਿ ਕੋਈ ਏਦਾਂ ਦਾ ਡੈਲੀਬਰੇਟਲੀ ਕੋਈ ਇਹ ਗੱਲ ਹੋਈ, ਕਿਉਂਕਿ ਜਦੋਂ ਇੰਡੀਪੈਂਡੈਂਟ ਭਾਰਤ ਦੇ ਵਿੱਚ ਬਾਅਦ ਦੇ ਵਿੱਚ ਵਜ਼ਾਰਤ ਬਣੀ ਤਾਂ ਜਿਹੜਾ ਸੀਗਾ ਸਿੱਖਾਂ ਨੂੰ ਉੱਥੇ ਵੀ ਜਿਹੜੀ ਆ ਪ੍ਰਤੀਨਿਧਤਾ ਮਿਲੀ, ਐਸੀ ਗੱਲ ਨੀ ਕਿ ਮਿਲੀ ਨੀ। ਸਾਡੇ ਡਿਫੈਂਸ ਮੰਤਰੀ ਜਿਹੜੇ ਪਹਿਲੇ ਸੀਗੇ ਉਹ ਬਲਦੇਵ ਸਿੰਘ, ਉਹ ਸਿੱਖ ਸੀਗੇ, ਤੇ ਫਿਰ ਹੁਕਮ ਸਿੰਘ ਜਿਹੜੇ ਹੈਗੇ ਸਪੀਕਰ ਵੀ ਰਹੇ, ਤੇ ਉਹ ਇਸ ਤਰ੍ਹਾਂ ਦੀ ਨੀ ਸੀ। ਪਰ ਪੰਜਾਬ ਦੇ ਵਿੱਚ ਜਦੋਂ ਇਹ ਪੰਜਾਬ ਦੀ, ਕਿਉਂਕਿ ਡੈਮੋਗ੍ਰਾਫੀ ਏਦਾਂ ਦੀ ਸੀ, ਪੰਜਾਬ ਬਹੁਤ ਵੱਡਾ ਸੀ, ਤੇ ਇੱਥੇ ਏਦਾਂ ਦੀ ਸ਼ੁਰੂ ਸ਼ੁਰੂ ਦੇ ਵਿੱਚ ਸਾਰੇ ਕੋਈ ਸਿੱਖਾਂ ਦੇ ਵਿੱਚੋਂ ਨਹੀਂ ਬਣਿਆ। ਫਿਰ ਜਦੋਂ ਕੈਰੋਂ ਸਾਹਿਬ ਬਣੇ ਤਾਂ ਉਦੋਂ ਵੀ ਅਕਾਲੀਆਂ ਨੂੰ ਇਹ ਲੱਗਿਆ ਕਿ ਸਾਡਾ ਕਿਤੇ ਗੁਣਾ

ਬਹੁਤ ਕੁਛ ਹੋਇਆ ਲਗਭਗ ਜਿਹੜਾ ਸੀ 1950 ਤੋਂ ਸ਼ੁਰੂ ਹੋ ਕੇ 1966 ਤੱਕ ਜਦੋਂ ਅਵਾਰਡ ਜਿਹੜਾ ਹੈ ਇੰਦਰਾ ਗਾਂਧੀ ਨੇ ਦਿੱਤਾ, ਤੇ ਉਦੋਂ ਤੱਕ ਜਿਹੜਾ ਸੀ ਇਹ ਮੋਰਚਾ ਜਿਹੜਾ ਸੀ ਉਹ ਚੱਲਦਾ ਰਿਹਾ। ਤੇ ਉਹਦੇ ਚ ਵੀ ਇਹ ਫਿਰ ਲੱਗਿਆ ਕਿ ਆਹ ਇਲਾਕੇ ਇੱਦਾਂ ਦੇਣੇ ਸੀ, ਉਹ ਉੱਥੇ ਕਾਣੀ ਵੰਡ ਇਸ ਤਰੀਕੇ ਦੀ ਪਈ, ਹਰਿਆਣਾ ਅਲੱਗ ਬਣਿਆ, ਕੁਛ ਇਲਾਕੇ ਹਿਮਾਚਲ ਨਾਲ ਜੋੜਤੇ, ਤੇ ਉਹ ਇੱਕ ਤਰੀਕੇ ਦਾ ਇਨਸਾਫ ਜਿਹੜਾ ਸੀ ਉਹ ਪੰਜਾਬ ਨਾਲ ਨਹੀਂ ਹੋਇਆ। ਤੇ ਜਿੱਥੋਂ ਬਾਅਦ ਫਿਰ ਉਹ ਗੱਲ ਦੁਖਦੀ ਦੁਖਦੀ ਫਿਰ ਅੱਗੇ ਪਹੁੰਚੀ ਅਨੰਦਪੁਰ ਸਾਹਿਬ ਦੇ ਮਤੇ ਤੱਕ। ਅਨੰਦਪੁਰ ਸਾਹਿਬ ਰੈਜੂਲੂਸ਼ਨ ਜਿਹੜਾ ਪਹਿਲਾ ਅਨੰਦਪੁਰ ਸਾਹਿਬ ਰੈਜੂਲੂਸ਼ਨ ਹੁੰਦਾ, ਉਹ ਹੁੰਦਾ 1972 ਦੇ ਵਿੱਚ। ਤੇ 1972 ਦਾ ਅਨੰਦਪੁਰ ਸਾਹਿਬ ਰੈਜੂਲੂਸ਼ਨ ਨੂੰ ਬਿਲਕੁਲ ਆਊਟਰਾਈਟਲੀ ਕਾਂਗਰਸ ਨੇ ਜਾਂ ਇੰਦਰਾ ਗਾਂਧੀ ਨੇ ਇਹ ਕਹਿ ਕੇ ਰੱਦ ਕਰਤਾ ਕਿ ਇਹ ਤਾਂ ਵੱਖਵਾਦੀ ਮਤਾ ਹੈ। ਤੇ ਹਾਲਾਂਕਿ ਉਹ ਚ ਵੱਖਵਾਦੀ ਕੋਈ ਗੱਲ ਨਹੀਂ ਸੀ, ਸਾਊਥ ਦੀਆਂ ਪਾਰਟੀਆਂ ਈਵਨ ਪੱਛਮੀ ਬੰਗਾਲ ਦੇ ਵਿੱਚ CPM ਦੀ ਸਰਕਾਰ ਸੀ, ਉਹਨਾਂ ਨੇ ਵੀ ਕਿਹਾ ਸੀ ਵੀ ਨਹੀਂ ਇਹ ਠੀਕ ਹੈ, ਬਿਲਕੁਲ ਸੂਬਿਆਂ ਨੂੰ ਵੱਧ ਅਧਿਕਾਰ ਹੋਣੇ ਚਾਹੀਦੇ ਨੇ, ਪਰ ਉਹ ਨਹੀਂ, ਉਹ ਗੱਲ ਚੱਲੀ। ਉਹ ਵੱਧ ਅਧਿਕਾਰਾਂ ਨੂੰ ਲੈ ਕੇ ਜਿਹੜਾ ਸੀ ਉਹ ਫਿਰ ਅਕਾਲੀ ਮੂਵਮੈਂਟ ਉਵੇਂ ਚੱਲਦੀ ਰਹੀ, ਤੇ ਵਿੱਚ ਜਿਹੜਾ ਬਲਦੀ ਤੇ ਤੇਲ ਪਾਉਣ ਵਾਲਾ ਕੰਮ ਕੀਤਾ ਉਹ ਕੀਤਾ ਫਿਰ ਜਿਹੜਾ SYL ਵਾਲਾ ਜਿਹੜਾ ਅਵਾਰਡ ਸੀ ਜਿਹੜਾ ਇੰਦਰਾ ਗਾਂਧੀ ਨੇ, ਕਿਉਂਕਿ ਜਦੋਂ ਦੁਬਾਰਾ ਜਿਹੜੀ ਸੀ ਇੰਦਰਾ ਗਾਂਧੀ ਵਿੱਚ ਜਿਹੜਾ ਬਲਦੀ ਤੇ ਤੇਲ ਪਾਉਣ ਵਾਲਾ ਕੰਮ ਕੀਤਾ ਉਹ ਕੀਤਾ ਫਿਰ ਜਿਹੜਾ SYL ਵਾਲਾ ਜਿਹੜਾ ਅਵਾਰਡ ਸੀ ਜਿਹੜਾ ਇੰਦਰਾ ਗਾਂਧੀ ਨੇ, ਕਿਉਂਕਿ ਜਦੋਂ ਦੁਬਾਰਾ ਜਿਹੜੀ ਸੀ ਇੰਦਰਾ ਗਾਂਧੀ ਸੱਤਾ ਦੇ ਵਿੱਚ ਆਈ, ਤੇ ਕਿਉਂਕਿ ਇੱਕ ਵਾਰ ਤਾਂ 1977 ਦੇ ਵਿੱਚ ਜਿਹੜੀ ਸੀ ਇਹ ਸਾਰੇ ਕਾਂਗਰਸ ਹਾਰ ਗਈ ਸੀ, ਤੇ ਬੜੀ ਛੇਤੀ ਜਿਹੜੀ ਹੈ ਕਾਂਗਰਸ ਜਿਹੜੀ ਹੈ ਸਰਕਾਰ ਬੜਾ ਘੱਟ ਸਮਾਂ ਚੱਲੀ ਜਨਤਾ ਪਾਰਟੀ ਦੀ। 1980 ਦੇ ਵਿੱਚ ਫਿਰ ਜਦੋਂ ਇੰਦਰਾ ਗਾਂਧੀ ਆਪਣਾ ਇਹਦੇ ਚ ਆਈ ਤੇ ਫਿਰ ਉਹ ਜਿਹੜਾ ਸੀ ਸਾਰਾ ਕੰਮ ਤੇਜ਼ ਹੋ ਗਿਆ, SYL ਵਾਲਾ ਕੰਮ ਤੇਜ਼ ਹੋ ਗਿਆ, ਫਿਰ ਉਹ ਨਵਾਂ ਇੱਕ ਮੋਰਚਾ ਸ਼ੁਰੂ ਹੋ ਗਿਆ SYL ਨੂੰ ਲੈ ਕੇ, ਫਿਰ ਉਹ ਧਰਮ ਯੁੱਧ ਮੋਰਚੇ ਚ ਬਦਲ ਗਿਆ, ਦਰਬਾਰ ਸਾਹਿਬ ਚ ਆ ਗਿਆ। ਤੇ ਪੈਰਲਲ ਜਿਹੜਾ ਸੀ ਇੱਕ ਦੋ ਗੱਲਾਂ, ਇੱਕ ਅਕਾਲੀ ਦਲ ਦੀ ਮੂਵਮੈਂਟ ਚੱਲ ਰਹੀ ਸੀ, ਪੈਰਲਲ ਦਮਦਮੀ ਟਕਸਾਲ ਦੇ ਮੁਖੀ ਜਿਹੜਾ ਉਹਨਾਂ ਦੇ ਨਾਂ ਦੇ ਵਿੱਚ ਸਨ ਜਰਨੈਲ ਸਿੰਘ ਭਿੰਡਰਾਂ ਵਾਲੇ ਸੀ, ਤੇ ਉਹਨਾਂ ਨੇ ਜਿਹੜਾ ਹੈਗਾ ਇੱਕ ਧਰਮ ਯੁੱਧ ਮੋਰਚਾ ਕਹਿ ਲਓ ਜਾਂ ਹੋਰ ਇੱਕ ਬਿਲਕੁਲ ਧਾਰਮਿਕ ਐਂਗਲ ਤੋਂ ਇਹ ਨਾਲ ਸ਼ੁਰੂ ਕੀਤਾ। ਤੇ ਫਿਰ ਹੌਲੀ ਹੌਲੀ ਜਿਹੜਾ ਸੀ ਤਿੰਨ ਮੋਰਚੇ ਉਸ ਵੇਲੇ ਪੈਰਲ ਚੱਲ ਰਹੇ ਸੀਗੇ, ਤੇ ਇੱਕ ਤਾਂ ਜਿਹੜਾ ਕਪੂਰੀ ਮੋਰਚਾ ਅਕਾਲੀ ਦਲ ਨੇ ਲਾਇਆ, ਉਦੋਂ CPM ਵੀ ਨਾਲ ਸੀ ਅਕਾਲੀ ਦਲ ਦੇ, ਜਿਹੜੀ SYL ਦੇ ਖਿਲਾਫ ਲੱਗਿਆ। ਦੂਜਾ ਮੋਰਚਾ ਜਗਦੇਵ ਸਿੰਘ ਤਲਵੰਡੀ ਨੇ ਜਿਹੜਾ ਉਹ ਹਰਿਆਣਾ ਸ਼ੁਰੂ ਕੀਤਾ ਸੀ, ਬਾਅਦ ਦੇ ਵਿੱਚ ਉਹ ਦਿੱਲੀ ਸ਼ਿਫਟ ਹੋਣ ਦੀ ਗੱਲ ਹੋ ਗਈ, ਤੇ ਪਰ ਫਿਰ ਤਿੰਨੇ ਇਕੱਠੇ ਹੋ ਗਏ। ਉਧਰੋਂ ਸਨ ਜਰਨੈਲ ਸਿੰਘ ਭਿੰਡਰਾਂ ਵਾਲੇ ਦਾ ਜਿਹੜਾ ਸੀਗਾ ਐਜੀਟੇਸ਼ਨ ਚੱਲ ਰਹੀ ਸੀ, ਉਹ ਫਿਰ ਦਰਬਾਰ ਸਾਹਿਬ ਦੇ ਵਿੱਚ ਜਿਹੜਾ ਸੀ ਮੋਰਚਾ ਸ਼ਿਫਟ ਹੋ ਗਿਆ, ਫਿਰ ਉੱਥੋਂ ਗ੍ਰਿਫਤਾਰੀਆਂ ਜਿਹੜੀਆਂ ਉਹ ਸ਼ੁਰੂ ਹੋਈਆਂ। ਤੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਪਹਿਲਾਂ ਚੌਕ ਮਹਿਤਾ ਜਿਹੜਾ ਹੈਡਕੁਆਟਰ ਹੈ ਟਕਸਾਲ ਦਾ ਉੱਥੇ ਸੀ, ਫਿਰ ਉੱਥੋਂ ਬਕਾਇਦਾ ਕਿਹਾ ਜਾਂਦਾ ਕਿ ਉਸ ਵੇਲੇ ਜਿਹੜੇ ਮੋਰਚਾ ਡਿਕਟੇਟਰ ਸੰਤ ਹਰਚੰਦ ਸਿੰਘ ਲੌਂਗੋਵਾਲ ਸੀ, ਉਹਨਾਂ ਨੇ ਬਕਾਇਦਾ ਇਨਵਾਈਟ ਕੀਤਾ ਕਿ ਤੁਸੀਂ ਇੱਥੋਂ ਸ਼ੁਰੂ ਕਰੋ ਆ ਕੇ, ਨਾਨਕ ਨਿਵਾਸ ਉਹਨਾਂ ਨੂੰ ਜਗ੍ਹਾ ਦਿੱਤੀ, ਤੇ ਉੱਥੋਂ ਫਿਰ ਇਹ ਲਗਾਤਾਰ ਜਿਹੜਾ ਮੋਰਚਾ ਜਿਹੜਾ ਉਹ ਚੱਲਿਆ। ਹੁਣ ਉਹਨਾਂ ਦਿਨਾਂ ਦੇ ਵਿੱਚ ਇੱਕ ਪਾਸੇ ਗ੍ਰਿਫਤਾਰੀਆਂ ਹੋ ਰਹੀਆਂ ਨੇ, ਲੋਕ ਜਿਹੜਾ ਹੈਗਾ ਲਗਾਤਾਰ ਜਥੇ ਪੂਰੇ ਪੰਜਾਬ ਚੋਂ ਜਾ ਰਹੇ ਨੇ, ਜੇਲ੍ਹਾਂ ਭਰੀਆਂ ਜਾ ਰਹੀਆਂ ਨੇ ਇਹਨਾਂ ਇਸ਼ੂ ਨੂੰ ਲੈ ਕੇ, ਅਨੰਦਪੁਰ ਦਾ ਮਤਾ, ਹੋਰ ਜਿਹੜੀਆਂ ਉਦੋਂ ਮੰਗਾਂ ਸੀ, ਕਾਫੀ ਮੰਗਾਂ ਸੀ ਜਿਹਦੇ ਚ SYL ਦਾ ਇਸ਼ੂ ਸੀ, ਪਾਣੀਆਂ ਦਾ ਮੁੱਦਾ ਸੀ, ਚੰਡੀਗੜ੍ਹ ਦਾ ਮੁੱਦਾ ਸੀ, ਚੰਡੀਗੜ੍ਹ ਪੰਜਾਬ ਨੂੰ ਦਿੱਤਾ ਜਾਵੇ, ਤੇ ਉਸ ਤੋਂ ਬਾਅਦ ਪੰਜਾਬੀ ਬੋਲਦੇ ਇਲਾਕੇ ਪੰਜਾਬ ਨੂੰ ਦਿੱਤੇ ਜਾਣ, ਇਹ ਜਿਹੜਾ ਮੁੱਦਾ ਸੀ ਨਾਲ, ਤੇ ਕੁਛ ਜਿਹੜੀਆਂ ਧਾਰਮਿਕ ਮੰਗਾਂ ਸੀ, ਇਹ ਕਾਫੀ ਲੈ ਕੇ ਜਿਹੜਾ ਇਹ ਮੋਰਚਾ ਜਿਹੜਾ ਸ਼ੁਰੂ ਹੋਇਆ ਲਗਾਤਾਰ ਚੱਲਦਾ ਰਿਹਾ। ਪਰ ਨਾਲ ਜਿਹੜਾ ਸੀ ਇਹਦੇ ਇੱਕ ਇਹ ਸੀ ਕਿ ਇੱਦਾਂ ਦੀਆਂ ਇੰਸੀਡੈਂਟ ਘਟਨਾਵਾਂ ਸ਼ੁਰੂ ਹੋ ਗਈਆਂ, ਤੇ ਪੰਜਾਬ ਦੇ ਵਿੱਚ ਬਾਹਰ ਜਿਹਦੇ ਚ ਮਾਨਾ ਵਾਲਾ ਕਾਂਡ ਹੋਇਆ, ਜਦੋਂ ਬੱਸ ਚੋਂ ਲਾ ਕੇ ਜਿਹੜਾ ਸੀਗਾ ਕੁਛ ਜਿਹੜੇ ਹਿੰਦੂ ਕਮਿਊਨਿਟੀ ਦੇ ਲੋਕਾਂ ਨੂੰ ਬਾਹਰ ਅੱਡ ਕੱਢ ਕੇ ਮਾਰਤਾ ਮਿਲੀਟੈਂਟਾਂ ਨੇ, ਤੇ ਹੋਰ ਘਟਨਾਵਾਂ ਵਾਪਰੀਆਂ ਜਿਹਦੇ ਕਰਕੇ ਉਦੋਂ ਦਰਬਾਰਾ ਸਿੰਘ ਦੀ ਸਰਕਾਰ ਸੀਗੀ ਕਾਂਗਰਸ ਦੀ ਇੱਥੇ ਪੰਜਾਬ ਦੇ ਵਿੱਚ, ਉਹ ਭੰਗ ਕਰਕੇ ਰਾਸ਼ਟਰਪਤੀ ਰਾਜ ਲੱਗਿਆ। ਤੇ ਸੋ ਨਾਲ ਨਾਲ ਜਿਹੜੀ ਸੀ ਗੱਲਬਾਤ ਵੀ ਜਿਹੜੀ ਚੱਲਦੀ ਰਹੀ ਪ੍ਰਧਾਨ ਮੰਤਰੀ ਨਾਲ, ਵਿੱਚ ਉਹਨਾਂ ਦੀ ਪ੍ਰਧਾਨ ਮੰਤਰੀ ਦੀ ਜਿਹੜੀ ਆਪਣੀ ਕਿਚਨ ਕੈਬਨਿਟ ਸੀ ਉਹਦੇ ਬੰਦਿਆਂ ਦੇ ਨਾਲ, ਇਧਰੋਂ ਅਕਾਲੀਆਂ ਦੇ ਜਿਹੜੇ ਲੀਡਰ ਸੀਗੇ ਜਿਹਦੇ ਚ ਪ੍ਰਕਾਸ਼ ਸਿੰਘ ਬਾਦਲ ਵੀ ਸੀ, ਗੁਰਚਰਨ ਸਿੰਘ ਟੌਹੜਾ ਸੀ ਜਾਂ ਹਰਚੰਦ ਸਿੰਘ ਲੌਂਗੋਵਾਲ ਸੀ, ਜਗਦੇਵ ਸਿੰਘ ਤਲਵੰਡੀ ਸੀ, ਇਹ ਇਹਨਾਂ ਦੇ ਨਾਲ, ਤੇ ਉਹ ਪਰ ਗੱਲਬਾਤ ਕਿਤੇ ਜਿਹੜੀ ਉਹ ਸਿਰੇ ਨਹੀਂ ਚੜੀ, ਮੰਗਾਂ ਜਿਹੜੀਆਂ ਉਹ ਨਹੀਂ ਮੰਨੀਆਂ ਗਈਆਂ। ਤੇ ਅਲਟੀਮੇਟਲੀ ਪੰਜਾਬ ਦੇ ਵਿੱਚ ਜਿਹੜੀਆਂ ਬਾਹਰ ਇਦਾਂ ਦੀਆਂ ਘਟਨਾਵਾਂ ਜਿਹੜੀਆਂ ਸੀ ਉਹ ਸ਼ੁਰੂ ਹੋਈਆਂ।
ਹੁਣ ਉਹਦੇ ਵਿੱਚ ਜਿਹੜੀ

0: ਇੱਕ ਵੱਡੀ ਘਟਨਾ 1982 ਦੇ ਵਿੱਚ ਵਾਪਰਦੀ ਹੈ। ਉਹ ਜਿਹੜੇ DIG ਸੀਗੇ ਉੱਥੇ ਅਵਤਾਰ ਸਿੰਘ ਅਟਵਾਲ, ਉਹਦਾ ਦਰਬਾਰ ਸਾਹਿਬ ਦੇ ਅੰਦਰ ਪੌੜੀਆਂ ਚੜ੍ਹਦੇ ਜਿਹੜੇ ਮੇਨ ਜਿਹੜਾ ਐਂਟਰੀ ਹੈ ਜਿਹੜੀ ਘੰਟਾ ਘਰ ਵਾਲੀ, ਤੇ ਉਧਰੋਂ ਬਹੁਤ ਨੇੜਿਓ ਜਿਹੜੀ ਗੋਲੀ ਮਾਰ ਕੇ ਜਿਹੜੀ ਉਹ ਉਹਦੀ ਹੱਤਿਆ ਕਰ ਦਿੱਤੀ ਗਈ ਉੱਥੇ। ਹਾਲਾਂਕਿ ਉਦੋਂ ਜਰਨੈਲ ਸਿੰਘ ਭਿੰਡਰਾਂ ਵਾਲੇ ਉਹਨਾਂ ਨੇ ਨਿੰਦਾ ਕੀਤੀ ਇਸ ਕਤਲ ਦੀ, ਇਹ ਵੀ ਕਿਹਾ ਕਿ ਜਾਣ ਬੁੱਝ ਕੇ ਸਿੱਖਾਂ ਨੂੰ ਬਦਨਾਮ ਕਰਨ ਵਾਸਤੇ ਇਹ ਕੀਤਾ ਜਾ ਰਿਹਾ, ਤੇ ਪਰ ਹੌਲੀ ਹੌਲੀ ਫਿਰ ਇਹ ਗੱਲ ਜਿਹੜੀ ਅੱਗੇ ਇਸ ਤੋਂ ਵੱਧਦੀ ਗਈ, ਤੇ ਉਧਰੋਂ ਘੇਰਾ ਜਿਹੜਾ ਪੁਲਿਸ ਦਾ, ਫਿਰ CRP ਲਾਤੀ, BSF ਲਾਤੀ, ਏਦਾਂ ਦੀਆਂ ਗੱਲਾਂ ਜਿਹੜੀਆਂ ਚੱਲਦੀਆਂ ਰਹੀਆਂ। ਅਖੀਰ ਇਹ ਗੱਲ ਫਿਰ ਉੱਥੇ ਹੀ ਆ ਪਹੁੰਚੀ ਕਿ ਦਰਬਾਰ ਸਾਹਿਬ ਦੀ ਜਿਹੜੀ ਅਟੈਕ ਵਾਲੀ ਗੱਲ ਜਿਹੜੀ ਆਈ, ਤੇ ਏਦਾਂ ਦਾ ਫੈਸਲਾ ਰਾਤੇ ਰਾਤ ਲਿਆ ਕੇ ਆ ਏਦਾਂ ਦੀ ਕਾਰਵਾਈ ਕਰਨੀ ਹੈ। ਉਦੋਂ ਇੰਦਰਾ ਗਾਂਧੀ ਪ੍ਰਧਾਨ ਮੰਤਰੀ ਸੀਗੇ, ਤੇ ਹਾਲਾਂਕਿ ਪਹਿਲਾਂ ਜਿਹੜੇ ਬਾਹਰ ਬਿਆਨ ਆਉਂਦੇ ਸੀ ਉਹ ਹੋਰ ਤਰ੍ਹਾਂ ਦੇ ਆਉਂਦੇ ਸੀ। ਰਾਜੀਵ ਗਾਂਧੀ ਵੀ ਉਦੋਂ MP ਬਣ ਚੁੱਕੇ ਸੀ ਤੇ ਕਾਂਗਰਸ ਦੇ, ਪਰ ਉਹਨਾਂ ਕੋਲ ਕੋਈ ਉਦੋਂ ਅਹੁਦਾ ਨਹੀਂ ਸੀ, ਨਾ ਉਹ ਮੰਤਰੀ ਸੀ ਨਾ ਹੋਰ। ਉਹਨਾਂ ਦਾ ਕੁਛ ਦਿਨ ਪਹਿਲਾਂ ਬਿਆਨ ਆਉਂਦਾ ਕਿ ਜਰਨੈਲ ਸਿੰਘ ਭਿੰਡਰਾਂ ਵਾਲੇ ਬਾਰੇ ਕਿ ਉਹ ਤਾਂ ਸੰਤ ਨੇ, ਉਹਨਾਂ ਦੀ ਕੋਈ ਸਮੱਸਿਆ ਨਹੀਂ ਹੈ ਕਿਸੇ ਤਰ੍ਹਾਂ ਦੀ, ਇਸ ਤਰ੍ਹਾਂ ਦੀ ਸਟੇਟਮੈਂਟ ਆਉਂਦੀ ਹੈ। ਤੇ ਦੂਜੇ ਪਾਸੇ ਇਹ ਸਾਰੇ ਕੁਛ ਜਿਹੜਾ ਸੀ, ਇਹ ਮਨਸੂਬੇ ਜਿਹੜੇ ਸੀ ਇਹ ਬਣਾਏ ਜਾ ਰਹੇ ਸੀ, ਤੇ ਬਕਾਇਦਾ ਰਾਸ਼ਟਰਪਤੀ ਤੋਂ ਜਿਹੜਾ ਸੀ ਉਹ ਆਰਡਰ ਕਰਾ ਕੇ ਫਿਰ, ਹਾਲਾਂਕਿ 1 ਜੂਨ ਨੂੰ ਇਹ ਜਿਹੜਾ ਸੀ ਸਾਰਾ ਇਹ ਸ਼ੁਰੂ ਹੋ ਗਿਆ ਸੀ, ਇਹਦੀ ਇੱਕ ਤਰੀਕੇ ਦੀ ਐਕਸਰਸਾਈਜ਼ ਸ਼ੁਰੂ ਹੋ ਗਈ ਸੀ, ਕਿਉਂਕਿ ਪਹਿਲਾਂ CRP ਨੇ ਉੱਥੇ ਗੋਲੀਬਾਰੀ ਕੀਤੀ। ਇਹ ਵੀ ਰਿਪੋਰਟਾਂ ਸੀ ਕਿ ਅੰਦਰ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਤੋਂ ਬਿਨਾਂ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਕੁਛ ਕਾਰਕੁਨ, ਜਿਹੜੇ ਭਾਈ ਅਮਰੀਕ ਸਿੰਘ ਉਸ ਵੇਲੇ ਪ੍ਰਧਾਨ ਸੀ ਸਿੱਖ ਸਟੂਡੈਂਟ ਫੈਡਰੇਸ਼ਨ ਦੇ, ਤੇ ਜਿਹੜੇ ਜਨਰਲ ਸੁਵੇਗ ਸਿੰਘ ਜਿਹੜੇ ਉਸ ਵੇਲੇ ਉਹ ਵੀ ਦਰਬਾਰ ਸਾਹਿਬ ਦੇ ਅੰਦਰ ਸੀ। ਜਨਰਲ ਸੁਵੇਗ ਸਿੰਘ ਉਹ ਵਿਅਕਤੀ ਸੀ ਜੋ ਜਦੋਂ ਜਿਹੜੀ ਸੀਗੀ 1971 ਦੀ ਜਿਹੜੀ ਲੜਾਈ ਸੀ ਬੰਗਲਾਦੇਸ਼ ਵਾਲੀ, ਤੇ ਜਿਹਦੇ ਚ ਬੰਗਲਾਦੇਸ਼ ਨਿਕਲਿਆ, ਜਿਹੜੀ ਆਪਾਂ ਉਸ ਵੇਲੇ ਇਹਨੂੰ ਪੂਰਵੀ ਪਾਕਿਸਤਾਨ ਕਹਿੰਦੇ ਸੀ, ਤੇ ਉੱਥੇ ਜਿਹੜੀ ਮੁਕਤੀ ਵਾਹਿਨੀ ਬਣਾਈ ਜਿਹੜੇ ਉੱਥੋਂ ਦੇ ਬੰਗਾਲੀ ਸੀ ਮਿਲੀਟੈਂਟ, ਉਹਨਾਂ ਨਾਲ ਲੈ ਕੇ ਜਾਂ ਜਿਹੜੇ ਐਜੀਟੇਸ਼ਨ ਲੜ ਰਹੇ ਸੀ, ਉਦੋਂ ਜਨਰਲ ਸੁਵੇਗ ਸਿੰਘ ਦਾ ਉਹਦੇ ਚ ਵਾਹਵਾ ਰੋਲ ਸੀ, ਵਾਹਵਾ ਹੱਥ ਸੀ, ਤੇ ਬਾਅਦ ਦੇ ਵਿੱਚ ਜਨਰਲ ਸੁਵੇਗ ਸਿੰਘ ਨੂੰ ਕੋਰਟ ਮਾਰਸ਼ਲ ਕਰਕੇ, ਤੇ ਜਿਹਨੂੰ ਇੱਕ ਤਰੀਕੇ ਦਾ ਉਹ ਕਹਿੰਦੇ ਆ ਕਿ ਉਹਨਾਂ ਨੂੰ ਬਾਹਰ ਕਰ ਦਿੱਤਾ ਗਿਆ ਸੀਗਾ ਨੌਕਰੀ ਤੋਂ, ਜਿਹੜਾ ਹੈ ਕੱਢ ਦਿੱਤਾ ਸੀ ਬੜਾ ਬੇਇੱਜ਼ਤ ਕਰਕੇ, ਤੇ ਉਹਨਾਂ ਦੇ ਅੰਦਰ ਵੀ ਇਹ ਥੋੜੀ ਜਿਹੀ ਕਿਤੇ ਨਾ ਕਿਤੇ ਗੱਲ ਸੀ ਸਟੇਟ ਦੇ ਖਿਲਾਫ, ਇੰਡੀਅਨ ਸਟੇਟ ਦੇ ਖਿਲਾਫ, ਤੇ ਉਹ ਸਾਰੇ ਉਹ ਅੰਦਰੋਂ ਇਹ ਵੀ ਖਬਰਾਂ ਆ ਰਹੀਆਂ ਸੀ ਕਿ ਹਥਿਆਰ ਇਕੱਠੇ ਹੋ ਰਹੇ ਆ, ਕਿੱਦਾਂ ਹਥਿਆਰ ਆਉਂਦੇ, ਇੱਦਾਂ ਦੀਆਂ ਗੱਲਾਂ। ਸੋ ਪਹਿਲਾਂ CRP ਦੇ ਤੋਂ ਪਹਿਲੀ ਜੂਨ ਨੂੰ CRP ਨੇ ਫਾਇਰਿੰਗ ਕੀਤੀ, ਅੰਧਾਧੁੰਦ ਫਾਇਰਿੰਗ ਕੀਤੀ ਦਰਬਾਰ ਸਾਹਿਬ ਦੀਆਂ ਜਿਹੜੀਆਂ ਬਾਰੇ ਬਾਹਰ ਜਿਹੜੇ ਉਹਨਾਂ ਦੇ ਮੋਰਚੇ ਬਣੇ ਹੋਏ ਸੀ ਨੇੜੇ ਦੀਆਂ ਬਿਲਡਿੰਗਾਂ ਤੇ ਉੱਥੋਂ, ਤੇ ਉਹਦੇ ਚ ਜਿਹੜਾ ਸੀ ਇੱਕ ਜੋ ਵਿਅਕਤੀ ਸੀਗਾ ਉਹ ਜਿਹੜਾ ਬਾਬਾ ਅਟਲ ਰਾਏ ਜੀ ਵਾਲਾ ਗੁਰਦੁਆਰਾ ਹੈ ਉਸ ਪਾਸੇ ਸੀ, ਉਹਨੂੰ ਗੋਲੀ ਲੱਗੀ ਤੇ ਉਹ ਮਾਰਿਆ ਵੀ ਗਿਆ ਸੀ। ਤੇ ਪਰ ਇਹ ਕਿ ਨਾਲ ਉਹ ਅੰਦਰੋਂ ਕੋਈ ਰਿਟੈਲੀਏਸ਼ਨ ਨਹੀਂ ਹੋਈ, ਕਿਉਂਕਿ ਜਨਰਲ ਸੁਵੇਗ ਸਿੰਘ ਨੂੰ ਪਤਾ ਸੀ ਕਿ ਉਹ ਇਹ ਦੇਖਣ ਵਾਸਤੇ ਕਿ ਇਹਨਾਂ ਕੋਲ ਹਥਿਆਰ ਕਿਹੋ ਜਿਹੇ ਹੈ, ਫਾਇਰਿੰਗ ਕਿੱਦਾਂ ਦੀ ਹੁੰਦੀ ਹੈ, ਅੰਦਰੋਂ ਇਹ ਸਾਰਾ ਕੁਛ ਕਰ ਰਹੇ ਹੈ, ਤੇ ਪਰ ਇਹ ਵੀ ਅੰਦਰੋਂ ਰਿਟੈਲੀਏਸ਼ਨ ਨਾ ਹੋਣ ਕਰਕੇ CRP ਵੀ ਆਪਣੀ ਜਿਹੜੀ ਹੈ ਉਹਨਾਂ ਨੇ ਗੋਲੀਬੰਦੀ ਕਰਤੀ। ਤੇ ਉਦੋਂ ਬਾਅਦ ਫਿਰ ਇਹ ਲਗਾਤਾਰ ਇਹ ਫੌਜ ਭੇਜਣ ਨਾਲ ਜਿਹੜਾ ਸਿਲਸਿਲਾ ਸ਼ੁਰੂ ਹੋਇਆ, ਤੇ 2 ਜੂਨ ਨੂੰ ਫਿਰ ਜਿਹੜਾ ਸੀ ਪੰਜਾਬ ਬਕਾਇਦਾ ਇੱਕ ਆਰਡਰ ਕਰਕੇ, ਤੇ ਉਹ ਜਿਹੜਾ ਕਿਉਂਕਿ ਉਦੋਂ ਰਾਸ਼ਟਰਪਤੀ ਰਾਜ ਤਾਂ ਲੱਗੇ ਹੋਏ ਸੀ, ਕਿਹੜਾ ਕਿਸੇ ਨੂੰ ਕੋਈ ਅੱਗੋਂ ਪੰਜਾਬ ਦੇ ਵਿੱਚ ਕੋਈ ਮੀਟਿੰਗ ਕਰਨ ਦੀ ਲੋੜ ਸੀ ਜਾਂ ਪੰਜਾਬ ਸਰਕਾਰ ਤੋਂ ਕੋਈ ਲੈਣ ਦੀ ਸੀ ਲੋੜ, ਗਵਰਨਰ ਨੇ ਸਾਈਨ ਕਰਨੇ ਸੀ, ਤੇ ਮਿਸਟਰ ਪਾਂਡੇ ਸੀਗੇ ਉਸ ਵੇਲੇ ਗਵਰਨਰ, ਤੇ ਆਪਰੇਸ਼ਨ ਜਿਹੜਾ ਸੀ ਉਹ ਫਿਰ ਬਲੂ ਸਟਾਰ ਆਪਰੇਸ਼ਨ ਉਹਦੀ ਸ਼ੁਰੂਆਤ ਹੋਈ ਪੰਜਾਬ ਫੌਜ ਦੇ ਹਵਾਲੇ ਕਰਤਾ 2 ਜੂਨ ਨੂੰ। 3 ਜੂਨ ਨੂੰ ਜਿਹੜਾ ਸੀਗਾ ਫੌਜ ਨੇ ਆਪਣੀ ਕਾਰਵਾਈ ਸ਼ੁਰੂ ਕਰਤੀ। ਅਸਲ ਜਿਹੜੀ ਜਿਹਨੂੰ ਆਪਾਂ ਫੀਰਸ ਜਿਹੜੀ ਜਿਹੜੀ ਲੜਾਈ ਕਹਿੰਦੇ ਹਾਂ ਤੇਜ਼ ਹੋਈ ਉਹ ਚੱਲੀ, ਉਹ 3 ਤੋਂ 5 ਜੂਨ ਨੂੰ ਜਿਹੜੀ ਸੀ ਉਦੋਂ ਚੱਲੀ, ਜਦੋਂ ਪੂਰਾ ਪੰਜਾਬ ਦੇ ਵਿੱਚ ਫਿਰ ਕਰਫਿਊ ਜਿਹੜਾ ਸੀ ਉਹ ਲਾ ਦਿੱਤਾ ਗਿਆ। ਇੱਕ ਤਰੀਕੇ ਦਾ ਇਹ ਸੀ ਪੂਰਾ ਪੰਜਾਬ ਫੌਜ ਦੇ ਹਵਾਲੇ ਸੀ, ਤੇ ਚਿੜੀ ਵੀ ਨਹੀਂ ਸੀ ਫਟਕ ਰਹੀ ਕਿਤੇ, ਬਾਹਰ ਨਿਕਲਣ ਦਾ ਤਾਂ ਸਵਾਲ ਨੀ ਪੈਦਾ ਹੁੰਦਾ ਕਿ ਕੋਈ ਘਰਾਂ ਤੋਂ ਬਾਹਰ ਵੀ ਨਿਕਲ ਸਕੇ, ਤੇ ਬਹੁਤ ਮੁਸ਼ਕਲ ਲੋਕਾਂ ਨੂੰ ਪੇਸ਼ ਵੀ ਆਈ। ਤੇ ਫਿਰ ਅੰਦਰੋਂ ਜਦੋਂ ਇਹ ਲੜਾਈ ਸ਼ੁਰੂ ਹੋਈ ਸਾਰੀ, ਤੇ 6 ਤਰੀਕ ਨੂੰ 5 ਤਰੀਕ ਦੀ ਰਾਤ ਨੂੰ ਫਿਰ ਉਹਨਾਂ ਨੇ 6 ਨੂੰ ਇਹਨਾਂ ਨੇ ਰੇਡੀਓ ਤੇ ਗੱਲ ਨਸ਼ਰ ਕੀਤੀ ਕਿ ਸੰਤ ਜਰਨੈਲ ਸਿੰਘ ਤੇ ਜਨਰਲ ਸੁਵੇਗ ਸਿੰਘ ਤੇ ਭਾਈ ਅਮਰੀਕ ਸਿੰਘ ਜਿਹੜੇ ਸੀ ਉਹ ਇਸ ਲੜਾਈ ਦੇ ਵਿੱਚ ਜਿਹੜੇ ਸੀ ਉਹ ਮਾਰੇ ਗਏ, ਸ਼ਹੀਦ ਹੋ ਗਏ। ਤੇ ਬਕਾਇਦਾ ਸੰਜਨ ਨਰ ਸਿੰਘ ਦੇ ਜਿਹੜੇ ਭਰਾ ਸੀਗੇ ਕੈਪਟਨ ਹਰਚਰਨ ਸਿੰਘ ਰੋਡੇ, ਉਦੋਂ ਆਰਮੀ ਦੇ ਵਿੱਚ ਸੀ, ਜਲੰਧਰ ਪੋਸਟਡ ਸੀਗੇ ਉਦੋਂ, ਮੇਰੇ ਖਿਆਲ ਸੂਬੇਦਾਰ ਸੀ ਸ਼ਾਇਦ ਉਹ, ਤੇ ਉਹ ਸ਼ਨਾਖਤ ਕਰਕੇ ਗਏ, ਸਾਈਨ ਕਰਕੇ ਗਏ ਉਹਨਾਂ ਦੀ ਬੋਡੀ ਦੀ, ਤੇ ਉਸ ਤੋਂ ਬਾਅਦ ਸੰਸਕਾਰ ਕੀਤਾ। ਪਰ ਇਹ ਜਿਹੜੀ ਸਾਰੀ ਗੱਲਬਾਤ, ਜਿਹੜਾ ਇਹ ਆਪਰੇਸ਼ਨ, ਇਹ 10 ਦਿਨ ਚੱਲਿਆ ਲਗਭਗ, ਪਹਿਲੀ ਤੋਂ ਸ਼ੁਰੂ ਹੋ ਕੇ, ਕਿਉਂਕਿ ਜਦੋਂ CRP ਨੇ ਫਾਇਰਿੰਗ ਕੀਤੀ ਤੇ 10 ਤਰੀਕ ਤੱਕ ਜਿਹੜਾ ਸੀਗਾ ਦਰਬਾਰ ਸਾਹਿਬ ਜਿਹੜਾ ਕੰਪਲੈਕਸ ਸੀਗਾ ਸਾਰਾ ਫੌਜ ਦੇ ਕਬਜ਼ੇ ਚ ਆ ਗਿਆ ਸੀ। ਉਦੋਂ ਬਾਅਦ ਫਿਰ ਸਫਾਈ ਹੋਰ ਸਾਰਾ ਕੁਛ ਸ਼ੁਰੂ ਹੋਇਆ। ਉਹਦੇ ਚ ਰਣਜੋਤ ਜੀ ਗੱਲ ਇੱਕ, ਕਿਉਂਕਿ ਇਹਦੇ ਵੱਖ ਵੱਖ ਪੱਖ ਨੇ ਜਿੱਦਾਂ ਤੁਸੀਂ ਵੀ ਦੱਸਿਆ, ਤੇ ਆਰਮੀ ਦੇ ਐਂਗਲ ਤੋਂ ਜਿਹੜਾ ਉਸ ਵੇਲੇ ਅਗਵਾਈ ਕਰ ਰਿਹਾ ਸੀ ਸਾਡਾ ਕੁਲਦੀਪ ਸਿੰਘ ਬਰਾੜ, ਮੇਜਰ ਜਨਰਲ ਸੀ ਉਸ ਵੇਲੇ, ਉਹਦੀ ਇੱਕ ਕਿਤਾਬ ਆਈ ਹੈ, ਇਹਦੇ ਤੇ ਹੋਰ ਪੱਤਰਕਾਰਾਂ ਨੇ ਕਿਤਾਬਾਂ ਲਿਖੀਆਂ। ਮਾਰਕ ਟਲੀ ਦੀ ਕਿਤਾਬ ਜਿਹੜੀ ਆ ਉਹ ਕਾਫੀ ਸਭ ਤੋਂ ਪਹਿਲਾਂ ਛਪ ਗਈ ਸੀ ਉਹ, ਤੇ ਉਹ ਧੜਾਧੜ ਵਿਕੀ ਵੀ। ਉਸ ਤੋਂ ਬਾਅਦ ਹੋਰਾਂ ਲੋਕਾਂ ਦੀਆਂ, ਜਿਹੜੇ ਕੋਈ ਰਾਹ ਦੇ ਵਿੱਚ ਉਸ ਵੇਲੇ ਅਫਸਰ ਸੀ, ਸਿੱਖ ਅਫਸਰ ਸੀ, ਉਹਨਾਂ ਦੀਆਂ ਵੀ ਕਿਤਾਬਾਂ ਆਈਆਂ। ਇੱਥੋਂ ਤੱਕ ਕਿ ਜਿਹੜੇ ਉਦੋਂ ਗਵਰਨਰ ਸੀਗੇ ਮਿਸਟਰ ਪਾਂਡੇ, ਬਾਅਦ ਚ ਉਹਨਾਂ ਦੀ ਕਿਤਾਬ ਵੀ ਉਹ ਇਸ ਸ਼ਰਤ ਲਿਖ ਕੇ ਦੇ ਗਏ ਸੀ ਆਪਣੀਆਂ ਬੇਟੀਆਂ ਨੂੰ ਕਿ ਇਹਦੀ ਪਬਲਿਸ਼ ਮੇਰੀ ਡੈਥ ਤੋਂ ਬਾਅਦ ਹੋਣੀ ਚਾਹੀਦੀ ਹੈ। ਤੇ ਉਹ ਕਿਤਾਬ ਵੀ ਜਿਹੜੀ ਆਈ, ਜਿਹਨਾਂ ਨੇ ਵੱਖ ਵੱਖ ਤਰ੍ਹਾਂ ਦੇ ਜਿਹੜੇ ਉਹਦੇ ਪੱਖ ਪੇਸ਼ ਕੀਤੇ, ਤੇ ਮੈਂ ਉਦੋਂ ਸਟੂਡੈਂਟ ਸੀ BA ਦਾ, ਤੇ ਪਰ ਇਹ ਵੀ ਅਖਬਾਰਾਂ ਅਖਬਾਰਾਂ ਲਈ ਲਿਖਣਾ ਸ਼ੁਰੂ ਕਰਤਾ ਸੀ, ਥੋੜਾ ਜਿਹਾ ਇਸ ਪਾਸੇ ਸੀਗਾ ਧਿਆਨ ਪੱਤਰਕਾਰੀ ਵਾਲੇ ਪਾਸੇ ਰੁਝਾਨ ਕਹਿ ਲਓ। ਤੇ ਪਰ ਜਿਹੜੀ ਸੀ ਉਦੋਂ ਜੋ ਕੁਛ ਵੀ ਜਿਹੜਾ ਹੋਇਆ, ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਹਾਲਾਂਕਿ ਕਿਹਾ ਜਾਂਦਾ ਹੈ ਕਿ ਫੌਜ ਨੇ ਵਾਰ ਵਾਰ ਵਾਰਨਿੰਗ ਦਿੱਤੀ ਕਿ ਬਾਹਰ ਆ ਜਾਓ, ਤੁਸੀਂ ਹਥਿਆਰ ਸੁੱਟ ਦਿਓ, ਹੱਥ ਖੜੇ ਕਰਕੇ ਸਰੈਂਡਰ ਕਰ ਦਿਓ, ਤੇ ਪਰ ਇਹਦੇ ਬਾਵਜੂਦ ਵੀ ਜਿਹੜਾ, ਕਿਉਂਕਿ ਵਾਈਟ ਪੇਪਰ ਸਰਕਾਰ ਨੇ ਜਾਰੀ ਕੀਤਾ, ਜਿਹੜਾ ਇਮੀਡੀਏਟ ਵਾਈਟ ਪੇਪਰ ਛਾਪਿਆ ਗਿਆ, ਛਾਪ ਕੇ ਵੰਡਿਆ ਗਿਆ, ਤੇ ਉਸ ਜਿਹੜੇ ਹੈਗਾ ਉਹ ਵਾਈਟ ਪੇਪਰ ਦੇ ਮੁਤਾਬਕ ਵੀ ਜੇ ਆਪਾਂ ਦੇਖਦੇ ਹਾਂ ਤੇ ਕਾਫੀ ਜਿਹੜੀਆਂ ਕੈਜੂਅਲਟੀ ਜਿਹੜੀਆਂ ਹੋਈਆਂ, ਤੇ ਉਹਨਾਂ ਨੇ ਕਿਹਾ ਕਿ 493 ਜਿਹੜੇ ਸੀ ਅੰਦਰ ਦਰਬਾਰ ਸਾਹਿਬ ਚ ਲੋਕ ਮਾਰੇ ਗਏ, ਤੇ ਜਿਹੜੇ ਕਿ 83 ਫੌਜੀ ਮਾਰੇ ਗਏ ਇਸ ਓਪਰੇਸ਼ਨ ਦੇ ਵਿੱਚ। ਤੇ ਪਰ ਬਾਅਦ ਦੇ ਵਿੱਚ ਰਾਜੀਵ ਗਾਂਧੀ ਨੇ ਜਿਹੜਾ ਗੱਲ ਕੀਤੀ, ਡਿਸਕਲੋਜ਼ ਕੀਤਾ, ਤੇ ਰਾਜੀਵ ਗਾਂਧੀ ਨੇ ਕਿਹਾ ਕਿ 700 ਜਿਹੜੇ ਸੀ ਉਹ ਸਾਡੇ ਬੰਦੇ ਫੌਜ ਦੇ ਜਾਂ ਆਰਮੀ ਦੇ ਜਾਂ ਉਹ ਜਿਹੜੇ ਮਾਰੇ ਗਏ, ਤੇ ਇਸ ਤਰ੍ਹਾਂ ਇਸ ਤਰੀਕੇ ਦੀ ਗੱਲ ਜਿਹੜਾ ਸੀ ਕੀਤਾ ਗਿਆ। ਤੇ ਇਸੇ ਤਰ੍ਹਾਂ ਜਿਹੜੀ ਜ਼ਖਮੀਆਂ ਦੀ ਗਿਣਤੀ ਵਾਈਟ ਪੇਪਰ ਦੇ ਵਿੱਚ ਜਿਹੜੀ ਸੀ ਉਹ 294 ਦੱਸੀ ਗਈ ਸੀ, ਤੇ ਪਰ ਉਹਦੇ ਤੇ ਜਿਹੜੀਆਂ ਬਾਅਦ ਦੇ ਵਿੱਚ ਕੋਈ ਇੰਡੀਪੈਂਡੈਂਟ ਜੋ ਵੀ ਇਨਕੁਆਇਰੀਜ਼ ਵਗੈਰਾ ਜੋ ਹੁੰਦੀਆਂ ਨੇ, ਉਹਦੇ ਜ਼ਖਮੀ ਜਿਹੜੇ ਸੀ ਫੌਜੀ 800-900 ਜਿਹੜੇ ਉਹ ਦੱਸੇ ਗਏ ਇਸ ਓਪਰੇਸ਼ਨ ਦੇ ਜਿਹੜੇ ਦੌਰਾਨ। ਇਹਦੇ ਚ ਕੋਈ ਸ਼ੱਕ ਨਹੀਂ, ਕਿਉਂਕਿ ਪੰਜਾਬ ਦੇ ਲੋਕਾਂ ਨੇ ਦੇਖਿਆ, ਖਾਸ ਕਰਕੇ ਅੰਮ੍ਰਿਤਸਰ ਦੇ ਆਲੇ ਦੁਆਲੇ ਲੋਕਾਂ ਨੇ, ਕਿ ਕਿੰਨੀ ਇਹ ਫੀਰਸ ਜਿਹੜੀ ਲੜਾਈ ਸੀ, ਤੇ ਇਸ ਲੜਾਈ ਦੇ ਵਿੱਚ ਕਿਸ ਤਰ੍ਹਾਂ ਦਾ ਜਿਹੜਾ ਗੋਲਾ ਬਰੂਦ ਹਥਿਆਰ ਜਿਹੜੇ ਵਰਤੇ ਗਏ, ਟੈਂਕਾਂ ਦੀ ਵਰਤੋਂ ਕੀਤੀ ਗਈ, ਜਿਹੜੀਆਂ ਗਨਸ਼ਿਪ ਸੀ, ਹੈਲੀਕਾਪਟਰ, ਉਹਨਾਂ ਦੀ ਵਰਤੋਂ ਕੀਤੀ ਗਈ, ਇੱਥੋਂ ਇਹ ਲੱਗਦਾ ਕਿ ਉੱਥੇ ਜਿਹੜਾ ਸੀ ਬਹੁਤ ਜ਼ਿਆਦਾ ਨੁਕਸਾਨ ਹੋਇਆ। ਕਿਉਂਕਿ ਬਾਅਦ ਦੇ ਵਿੱਚ ਜਿਹੜੇ ਸ਼ਰਧਾਲੂ ਦੀ ਗੱਲ ਵੀ ਜਿਹੜਾ ਵਾਈਟ ਪੇਪਰ ਦੇ ਵਿੱਚ ਪਹਿਲਾਂ ਬਹੁਤ ਘੱਟ ਦੱਸੇ ਗਏ, ਤੇ ਫਿਰ ਜਿਹੜਾ ਸੀ OPC ਜੋਸ਼ੀ ਜਿਹੜੇ ਉਹਨਾਂ ਨੇ ਕਿਹਾ ਕਿ ਇਹ ਜਿਹੜੇ ਸ਼ਰਧਾਲੂ 1000 ਤੋਂ ਵੱਧ 3000 ਮਾਰੇ ਗਏ, ਤੇ ਪਰ ਬਾਅਦ ਦੇ ਵਿੱਚ ਜਿਹੜੀ ਗੱਲ ਆਈ ਕਿ 10000 ਦੇ ਕਰੀਬ ਜਿਹੜੇ ਸ਼ਰਧਾਲੂ ਸੀ ਉਹ ਸਾਰੇ ਮਾਰੇ ਗਏ। ਜ਼ਿਆਦਾ ਜਿਹੜੇ ਲੋਕ ਸੀ ਉਹਨਾਂ ਚੋਂ ਉਹ ਸੀ ਜਿਹੜੇ ਬਾਹਰ ਆਉਣਾ ਚਾਹੁੰਦੇ ਸੀ ਤੇ ਸਰੈਂਡਰ ਕਰਨਾ ਚਾਹੁੰਦੇ ਸੀ, ਜਦ ਫੌਜ ਨੇ ਉਹਨਾਂ ਨੂੰ ਜਿਹੜਾ ਸਿੱਧਾ ਹੀ ਜਿਹੜਾ ਉਹ ਮਾਰਿਆ। ਤੇ ਇੱਥੋਂ ਤੱਕ ਕਿ ਕੁਛ ਜਿਹੜੇ ਡਾਕਟਰ ਨੇ ਬਾਅਦ ਚ ਉਹਨਾਂ ਦੀਆਂ ਵੀ ਰਿਪੋਰਟਾਂ ਆਈਆਂ, ਤੇ ਉਹਨਾਂ ਨੇ ਬਕਾਇਦਾ ਆਪਣੀ ਪੋਸਟਮਾਰਟਮ ਦੀ ਰਿਪੋਰਟ ਦੇ ਵਿੱਚ ਵੀ ਲਿਖਿਆ ਕਿ ਜਿਹਨਾਂ ਦੇ ਹੱਥ ਪੋਸਟਮਾਰਟਮ ਵਾਸਤੇ ਗਿਆ ਕਿ ਹੱਥ ਪਿੱਛੋਂ ਬੰਨੇ ਹੋਏ ਸੀਗਾ। ਇਹਦਾ ਮਤਲਬ ਕਿ ਇੱਦਾਂ ਦੀ ਜਿਹੜੀ ਬਰੂਟੈਲਿਟੀ ਜਿਹੜੀ ਉਹ ਹੋਈ ਕਿ ਫੜ ਕੇ ਉਹਨਾਂ ਨੂੰ ਪਿੱਛੋਂ ਹੱਥ ਬੰਨ ਕੇ ਵੀ ਜਿਹੜਾ ਹੈ ਗੋਲੀ ਮਾਰੀ ਗਈ। ਇਸ ਤਰ੍ਹਾਂ ਵੀ ਜਿਹੜਾ ਹੈ ਫੌਜ ਦੀ ਉਹ ਕਾਰਵਾਈ ਰਹੀ, ਤੇ ਲੰਬਾ ਸਮਾਂ ਜਿਹੜੀ ਇਹ ਫੌਜ ਦੀ ਇਹ ਕਾਰਵਾਈ ਦੀ ਫਿਰ ਕੁਛ ਧਿਰਾਂ ਵੱਲੋਂ ਨਿੰਦਾ ਕੀਤੀ। ਤੇ ਪਰ ਕਮਾਲ ਦੀ ਗੱਲ ਇਹ ਹੈ ਕਿ ਜਿਹੜੀ BJP ਹੁਣ ਸਿੱਖਾਂ ਦੀ ਬਹੁਤ ਆਪਣੇ ਆਪ ਨੂੰ ਹੇਜ ਜਿਤਾ ਰਹੀ ਹੈ, ਤੇ ਉਹਨਾਂ ਦੇ ਉਸ ਵੇਲੇ ਕਿਉਂਕਿ ਪ੍ਰਧਾਨ ਵੀ ਰਹੇ ਬਹੁਤ ਸੀਨੀਅਰ ਲੀਡਰ LK ਅਡਵਾਨੀ ਨੇ ਆਪਣੀ ਕਿਤਾਬ ਦੇ ਵਿੱਚ ਜਿਹੜੀ ਉਹ ਲਿਖਿਆ, ਤੇ ਉਹ ਬੁੱਕ ਦੇ ਵਿੱਚ ਉਹਨਾਂ ਨੇ ਇਹ ਕਿਹਾ ਕਿ ਸਾਡੇ ਕਹਿਣ ਤੇ ਸਾਡੇ ਜ਼ੋਰ ਪਾਉਣ ਤੇ ਹੀ ਜਿਹੜਾ ਹੈ ਇੰਦਰਾ ਗਾਂਧੀ ਨੇ ਫੌਜੀ ਕਾਰਵਾਈ ਕੀਤੀ, ਕਿਉਂਕਿ ਅਸੀਂ ਵਾਰ ਵਾਰ ਮੰਗ ਕਰ ਰਹੇ ਸੀ ਕਿ ਆਰਮੀ ਜਿਹੜੀ ਹੈ ਦਰਬਾਰ ਸਾਹਿਬ ਚ ਜਾ ਕੇ ਉੱਥੋਂ ਮਿਲੀਟੈਂਟਾਂ ਨੂੰ ਬਾਹਰ ਕੱਢਣਾ ਚਾਹੀਦਾ। ਏਦਾਂ ਦੀ ਗੱਲ ਉਹਨਾਂ ਨੇ ਕਿਹਾ ਕਿ ਸਾਡੇ ਜਿਹੜੀ ਉਹ ਕਹਿਣ ਤੇ ਇਹ ਗੱਲ ਹੋਈ। ਤੇ ਇਹ ਜਿਹੜੀ ਹੈ ਤੇ ਇਹਦੇ ਚ ਪੋਲੀਟੀਕਲ ਪਾਰਟੀਆਂ ਦੇਸ਼ ਦੀਆਂ, ਖਾਸ ਕਰਕੇ CPM ਨੇ ਇਹਦੀ, ਉਦੋਂ ਬੰਗਾਲ ਦੇ ਵਿੱਚ ਸਰਕਾਰ ਸੀ ਉਹਨਾਂ ਦੀ, ਤੇ ਉਹਨਾਂ ਨੇ ਨਿੰਦਾ ਕੀਤੀ। ਤੇ ਚੰਦਰ ਸ਼ੇਖਰ ਜੋ ਉਸ ਵੇਲੇ ਜਨਤਾ ਪਾਰਟੀ ਦੇ ਲੀਡਰ ਸੀਗੇ, ਤੇ ਉਹਨਾਂ ਨੇ ਨਿੰਦਾ ਕੀਤੀ ਕਿ ਇਹ ਕਾਰਵਾਈ ਇਸ ਤਰੀਕੇ ਨਾਲ ਨਹੀਂ ਸੀ ਹੋਣੀ ਚਾਹੀਦੀ। ਹੋਰ ਬਹੁਤ ਸਾਰੇ ਤਰੀਕੇ ਹੁੰਦੇ ਆ ਇੱਦਾਂ ਦੇ ਥਾਂ ਤੇ ਵੀ ਇੱਕ ਧਾਰਮਿਕ ਸਥਾਨ ਦੀ ਜਿਹੜੀ ਆ ਉਹ ਬੇਅਦਬੀ ਹੋਈ ਹੈ, ਕਿਉਂਕਿ ਦਰਬਾਰ ਸਾਹਿਬ ਜਿੱਥੇ ਕਦੇ ਜਿਹੜੀ ਹੈ ਉਹ ਇੱਕ ਤਰੀਕੇ ਦੀ ਆਪਾਂ ਕਹਿੰਦੇ ਹਾਂ ਕਿ ਕੀਰਤਨ ਪਾਠ ਹੋਰ ਉਹ ਕਦੇ ਬੰਦ ਹੀ ਨਹੀਂ ਹੋਇਆ ਸੀ, ਤੇ ਉਹਨਾਂ ਦਿਨਾਂ ਦੇ ਵਿੱਚ ਬਿਲਕੁਲ ਇਹ ਜਿਹੜਾ ਸੀ ਬੰਦ ਹੋਇਆ, ਕਿਉਂਕਿ ਆਜ਼ਾਦ ਭਾਰਤ ਦੇ ਵਿੱਚ ਪਹਿਲੀ ਵਾਰੀ ਇਹਨਾਂ ਦੀ ਘਟਨਾ ਸੀ। ਉਸ ਤੋਂ ਪਹਿਲਾਂ ਆਪਾਂ ਸੁਣਦੇ ਹਾਂ ਜਿਹੜੀਆਂ, ਭਾਵੇਂ ਅਬਦਾਲੀ ਵੇਲੇ ਦੀਆਂ ਘਟਨਾਵਾਂ ਹੋਣ, ਭਾਵੇਂ ਹੋਰਨਾਂ ਦੀਆਂ ਮੱਸਾ ਰੰਗੜ ਦੀ ਘਟਨਾ ਹੋਵੇ ਦਰਬਾਰ ਸਾਹਿਬ ਦੇ ਵਿੱਚ ਉੱਥੇ ਕਬਜ਼ਾ ਕਰਕੇ ਇੱਦਾਂ ਦੀ ਐਕਟੀਵਿਟੀ ਦੀ, ਤੇ ਪਰ ਉਸ ਤੋਂ ਬਾਅਦ ਜਿਹੜੀ ਸੀ ਪਹਿਲੀ ਆਜ਼ਾਦ ਭਾਰਤ ਦੀ ਪਹਿਲੀ ਜਿਹੜੀ ਘਟਨਾ ਸੀ, ਤੇ ਜਦੋਂ ਅੰਦਰ ਪਾਠ ਬੰਦ ਹੋਇਆ, ਕੀਰਤਨ ਬੰਦ ਹੋਇਆ, ਇੱਥੋਂ ਤੱਕ ਕਿ ਦਰਬਾਰ ਸਾਹਿਬ ਦੇ ਅੰਦਰ ਵੀ ਜਿਹੜੇ ਸਰੂਪ ਨੂੰ ਵੀ ਜਿਹੜੀ ਸੀ ਉਹ ਗੋਲੀ ਜਿਹੜੀ ਆ ਉਹ ਲੱਗੀ। ਤੇ ਇਹ ਇਸ ਤਰ੍ਹਾਂ ਦੀ ਜਿਹੜੀ ਆ ਉਹ ਜਿਹੜੀ ਆ ਉਹ ਐਕਟੀਵਿਟੀ ਜਿਹੜੀ ਆ ਇਹ ਇੱਦਾਂ ਦੀ ਸੀ। ਤੇ ਫਿਰ ਅਕਾਲ ਤਖ਼ਤ ਸਾਹਿਬ ਤੱਕ ਹੁਣ, ਕਿਉਂਕਿ ਜਿੰਨੀਆਂ ਵੀ ਤਸਵੀਰਾਂ ਨਸ਼ਰ ਹੁੰਦੀਆਂ ਨੇ ਅੱਜ ਵੀ ਹੁੰਦੀਆਂ ਨੇ ਜਾਂ ਹੁਣ ਵੀ ਇਹਨਾਂ ਦਿਨਾਂ ਚ ਵੀ ਉਦੋਂ ਤੋਂ ਵੀ, ਤੇ ਉਹ ਅਕਾਲ ਤਖ਼ਤ ਸਾਹਿਬ ਦੀਆਂ ਹੁੰਦੀਆਂ ਨੇ। ਅਕਾਲ ਤਖ਼ਤ ਸਾਹਿਬ ਨੂੰ ਬਹੁਤ ਜ਼ਿਆਦਾ ਨੁਕਸਾਨ ਹੋਇਆ, ਤੋਪਾਂ ਦੇ ਟੈਂਕਾਂ ਦੇ ਗੋਲੇ ਵੱਜੇ, ਅੰਦਰੋਂ ਸਾਰਾ ਤੋਸ਼ਾਖਾਨਾ ਜਿਹੜਾ ਤਹਿਖਾਨਾ ਜਿੱਥੇ ਸਾਰਾ ਉੱਥੋਂ ਅੰਦਰ ਬਹੁਤ ਜ਼ਿਆਦਾ ਨੁਕਸਾਨ ਹੋਇਆ। ਤੇ ਉਸ ਤੋਂ ਜਿਹੜਾ ਹੈ ਬਾਅਦ ਹੌਲੀ ਹੌਲੀ ਹੌਲੀ ਹੌਲੀ ਫਿਰ ਜਿਹੜੇ ਸੀ ਕਿੱਦਾਂ ਉੱਭਰਨਾ ਸ਼ੁਰੂ ਹੋਇਆ, ਤੇ ਇਹਦਾ ਜਿਹੜਾ ਇਮੀਡੀਏਟ ਰਿਐਕਸ਼ਨ ਇੱਕ ਰਣਜੋਤ ਜੀ ਇਹ ਹੋਇਆ ਕਿ ਜਿਹੜੇ ਸਿੱਖ ਫੌਜੀ ਸੀ ਤੇ ਉਹ ਛਾਉਣੀਆਂ ਚੋਂ ਭੱਜਣੇ ਸ਼ੁਰੂ ਹੋ ਗਏ ਜਦੋਂ ਇਹ ਖਬਰਾਂ ਪਹੁੰਚੀਆਂ, ਭਾਵੇਂ ਉਹ ਮੇਰਠ ਸੀ ਭਾਵੇਂ ਰਾਮਗੜ੍ਹ ਸੀ ਉੱਥੋਂ, ਤੇ ਉਹਨਾਂ ਦਾ ਵੀ ਨੁਕਸਾਨ ਹੋਇਆ ਉਹਨਾਂ ਚੋਂ ਵੀ ਜਦੋਂ, ਕਿਉਂਕਿ ਕੋਈ ਹਥਿਆਰ ਸੁੱਟ ਕੇ ਭੱਜਿਆ, ਕੋਈ ਹਥਿਆਰ ਲੈ ਕੇ ਭੱਜਿਆ, ਉਹਨਾਂ ਨੂੰ ਘੇਰ ਲਿਆ ਫੌਜ ਨੇ, ਤੇ ਕੁਛ ਲੋਕ ਉਹਨਾਂ ਚੋਂ ਵੀ ਮਾਰੇ ਗਏ, ਤੇ ਕੁਛ ਜਿਹੜੇ ਸੀ ਉਹ ਫੌਜ ਨੇ ਉਹਨਾਂ ਨੂੰ ਕੱਢ ਦਿੱਤਾ, ਉਹਨਾਂ ਤੇ ਕੋਰਟ ਮਾਰਸ਼ਲ ਹੋਇਆ। ਤੇ ਬਾਅਦ ਦੇ ਵਿੱਚ ਵੀ ਉਹਨਾਂ ਦਾ ਕੁਛ ਨੀ ਬਣਿਆ, ਬਹੁਤੇ ਏਦਾਂ ਦੇ ਫੌਜੀ ਜਿਹਨਾਂ ਨੂੰ ਆਪਾਂ ਧਰਮੀ ਫੌਜੀਆਂ ਦੇ ਨਾਂ ਨਾਲ ਜਾਣਦੇ ਹਾਂ, ਤੇ ਬਾਅਦ ਚ ਇੱਥੇ ਅਕਾਲੀ ਦਲ ਦੀ ਸਰਕਾਰ ਬਣੀ। ਹਾਲਾਂਕਿ SGPC ਨੇ ਜਾਂ ਅਕਾਲੀ ਸਰਕਾਰ ਨੇ ਕੋਸ਼ਿਸ਼ ਕੀਤੀ ਇਹਨਾਂ ਨੂੰ ਰਿਲੀਫ ਦੇਣ ਦੀ, ਪਰ ਕੋਈ ਬਹੁਤਾ ਉਵੇਂ ਦਾ ਜਿਹੜਾ ਰਿਲੀਫ ਉਹਨਾਂ ਨੂੰ ਜਿਹੜਾ ਉਹ ਨਹੀਂ ਮਿਲਿਆ। ਤੇ ਇਹਦੇ ਚ ਹੁਣ ਜਿੱਦਾਂ ਮੈਂ ਸ਼ੁਰੂ ਦੱਸਿਆ ਕਿ 42 ਸਾਲ ਜਿਹੜੇ ਇਸ ਘਟਨਾ ਨੂੰ ਹੋ ਗਏ, ਤੇ ਪਰ ਇਸ ਘਟਨਾ ਤੋਂ ਬਾਅਦ ਵੀ ਜਿਹੜਾ ਹੈ ਅਜੇ ਤੱਕ ਜਿੱਦਾਂ ਮੈਂ ਕਿਹਾ ਸੀ ਕਿ ਕਿਵੇਂ ਇਹਨੂੰ ਯਾਦ ਕੀਤਾ ਜਾਵੇ ਜਾਂ ਇਹ ਕਿਹੜੀਆਂ ਗੱਲਾਂ ਯਾਦ ਰੱਖੀਆਂ ਜਾਣ, ਕੀ ਸਟੇਟ ਦਾ ਰੋਲ ਹੁੰਦਾ ਹੈ, ਤੇ ਜਾਂ ਕੀ ਸਾਡੇ ਜਿਹੜੇ ਪੋਲੀਟੀਕਲ ਲੀਡਰ ਨੇ ਜਿਹੜੇ ਬਾਅਦ ਦੇ ਵਿੱਚ ਸਰਕਾਰਾਂ ਵੀ ਬਣੀਆਂ, ਅਕਾਲੀ ਦਲ ਨੇ ਜਿਹੜਾ ਮੋਰਚਾ ਲਾਇਆ, ਠੀਕ ਹੈ ਮਤਲਬ ਆਪਰੇਸ਼ਨ ਗੁਰੂਸਤਾ ਤੋਂ ਬਾਅਦ ਅਕਾਲੀ ਦਲ ਬਿਲਕੁਲ ਇੱਕ ਵਾਰ ਦਬ ਕੇ ਰਹਿ ਗਿਆ ਸੀ, ਉੱਥੇ ਜਿਹੜੀ ਨਵੀਂ ਇੱਕ ਲੀਡਰਸ਼ਿਪ ਪੈਦਾ ਖੜੀ ਹੋ ਗਈ ਸੀ, ਕਿਉਂਕਿ ਉਹਨਾਂ ਉਦੋਂ ਉਸ ਵੇਲੇ ਇੱਕ ਵੱਡਾ ਇਲਜ਼ਾਮ ਇਹ ਲੱਗਿਆ ਸੰਤ ਹਰਚੰਦ ਸਿੰਘ ਲੌਂਗੋਵਾਲ ਮੋਰਚਾ ਡਿਕਟੇਟਰ ਸੀ ਜਿਹੜੇ ਜਥੇਦਾਰ ਗੁਰਚਰਨ ਸਿੰਘ ਟੋਹੜਾ SGPC ਦੇ ਪ੍ਰਧਾਨ ਸੀ, ਕਿ ਇਹ ਜਿਹੜੇ ਸੀ ਹੱਥ ਖੜੇ ਕਰਕੇ ਸਰੈਂਡਰ ਕਰਕੇ ਜਿਹੜੇ ਦਰਬਾਰ ਸਾਹਿਬ ਕੰਪਲੈਕਸ ਤੋਂ ਜਿਹੜੇ ਉਹ ਬਾਹਰ ਆਏ ਹੈ, ਤੇ ਇਹਦਾ ਅਸਰ ਹੋਇਆ, ਤੇ ਜਿਸ ਕਰਕੇ ਇੱਕ ਨਵੀਂ ਜਿਹੜਾ ਸੀ ਉੱਥੇ ਇੱਕ ਪੋਲੀਟੀਕਲ ਗਰੁੱਪ ਸਿਮਰਜੀਤ ਮਾਨ ਦੀ ਅਗਵਾਈ ਹੇਠ ਕਹਿ ਲਓ ਜਾਂ ਆਪਣੇ ਤੌਰ ਤੇ ਇੱਕ ਆਪ ਮਹਾਰਾਜ ਦਾ ਇੱਕ ਗਰੁੱਪ ਬਣਿਆ, ਪਰ ਪੋਲੀਟੀਕਲੀ ਉਹ ਵੀ ਕਿਤੇ ਨਾ ਕੰਸੋਲੀਡੇਟ ਹੋ ਸਕਿਆ ਨਾ ਪੋਲੀਟੀਕਲ ਪਾਵਰ ਹਾਸਲ ਕਰ ਸਕਿਆ। ਤੇ ਕਮਾਲ ਦੀ ਗੱਲ ਇਹ ਹੋਈ ਕਿ ਉਸ ਤੋਂ ਕਿਤੇ ਵੱਧ ਜਿਹੜਾ ਨੁਕਸਾਨ ਹੈ, ਤੇ ਠੀਕ ਹੈ ਦਰਬਾਰ ਸਾਹਿਬ ਸ਼ਰਧਾਲੂਆਂ ਦਾ ਨੁਕਸਾਨ ਹੋਇਆ, ਪਰ ਜਿਹੜਾ ਨੌਜਵਾਨਾਂ ਦਾ ਨੁਕਸਾਨ ਹੈ। ਉਸ ਤੋਂ ਬਾਅਦ ਸੁਰਜੀਤ ਸਿੰਘ ਬਰਨਾਲੇ ਦੀ ਅਗਵਾਈ ਦੇ ਵਿੱਚ ਜਦੋਂ ਅਜੀਬ ਲੌਂਗੋਵਾਲ ਸਮਝੌਤਾ ਹੁੰਦਾ, ਤੇ ਜਿਹਦੇ ਵਿੱਚ ਲੌਂਗੋਵਾਲ ਵੀ ਮਾਰੇ ਜਾਂਦੇ ਆ ਜਾਂ ਉਦੋਂ ਪਹਿਲਾਂ ਇੰਦਰਾ ਗਾਂਧੀ ਜਿਹੜੀ ਆ ਉਹ ਮਾਰੇ ਜਾਂਦੇ ਆ, ਜਿਸ ਕਰਕੇ ਦਿੱਲੀ ਦੇ ਵਿੱਚ ਸਿੱਖਾਂ ਦਾ ਬਹੁਤ ਨੁਕਸਾਨ ਹੁੰਦਾ, ਤੇ ਉਦੋਂ ਬਾਅਦ ਇੱਥੇ ਸੁਰਜੀਤ ਸਿੰਘ ਬਰਨਾਲੇ ਦੀ ਅਗਵਾਈ ਦੇ ਵਿੱਚ ਸਰਕਾਰ ਵੀ ਬਣਦੀ ਹੈ ਤੇ ਸਰਕਾਰ ਵੀ ਰਹਿੰਦੀ ਹੈ, ਤੇ ਪਰ ਉਸ ਤੋਂ ਬਾਅਦ ਜਿਹੜੇ ਹਾਲਾਤ ਜ਼ਿਆਦਾ ਖਰਾਬ ਹੋਏ, ਪੁਲਿਸ ਕੋਲ ਅਖਤਿਆਰਾਤ ਜ਼ਿਆਦਾ ਆਏ, ਉਸ ਤੋਂ ਬਾਅਦ ਫਿਰ ਰਾਸ਼ਟਰਪਤੀ ਜਦੋਂ ਰਾਜ ਲੱਗਿਆ, ਬੇਅੰਤ ਸਿੰਘ ਦੀ ਸਰਕਾਰ ਜਦੋਂ ਬਣਦੀ ਹੈ, ਤੇ ਉਦੋਂ ਤੱਕ ਜਿਹੜੀ ਜਿਹੜਾ ਇੱਥੇ ਜਿਹੜਾ ਦੌਰ ਚੱਲਦਾ 1992 ਤੱਕ, ਤੇ ਬੇਅੰਤ ਸਿੰਘ ਦੀ ਸਰਕਾਰ ਦੇ ਬਣਨ ਤੋਂ ਬਾਅਦ ਵੀ ਉਦੋਂ ਜਿਹੜਾ ਸੀ ਨੌਜਵਾਨਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ। ਪੁਲਿਸ ਨੇ ਫੇਕ ਇਨਕਾਊਂਟਰ ਦੇ ਵਿੱਚ ਜਿਹੜੇ ਸੀ ਬੱਚੇ ਨੌਜਵਾਨ ਮੁੰਡੇ ਮਾਰੇ, ਕੁਛ ਇੱਦਾਂ ਦੀਆਂ ਘਟਨਾਵਾਂ ਜਿਹੜੀਆਂ ਜਿੱਦਾਂ ਮੈਂ ਪਹਿਲਾਂ ਦੱਸਿਆ ਸੀ ਉਹ ਵੀ ਬਾਅਦ ਦੇ ਵਿੱਚ ਕੁਛ ਵਾਪਰੀਆਂ, ਜਿੱਦਾਂ ਮੈਂ ਮਾਨਾਂ ਵਾਲੇ ਕਾਂਡ ਦੀ ਗੱਲ ਕੀਤੀ ਹੈ, ਤੇ ਪਰ ਇਹ ਹੈ ਕਿ ਸਭ ਤੋਂ ਵੱਧ ਜਿਹੜਾ ਸੀ ਉਹ ਨੁਕਸਾਨ ਸਾਡੀ ਜਵਾਨੀ ਦਾ, ਨੌਜਵਾਨੀ ਦਾ ਉਦੋਂ ਹੋਇਆ, ਜਿਹੜਾ ਹੁਣ ਸਾਰਾ ਰੁਝਾਨ ਚੱਲ ਰਿਹਾ ਨਾ ਜੀ ਇੱਥੇ ਗੈਂਗਸਟਰ ਦਾ, ਨਸ਼ਿਆਂ ਦਾ, ਹੋਰ। ਮੈਂ ਪੱਤਰਕਾਰ ਦੇ ਤੌਰ ਤੇ ਉਹਨੂੰ ਉਹਦੇ ਇੱਕ ਬਾਈ ਪ੍ਰੋਡਕਟ ਵਜੋਂ ਦੇਖਦਾ ਕਿ ਉਦੋਂ ਦਾ ਜਿਹੜਾ ਸੀ ਦਹਿਸ਼ਤ ਵਾਲਾ ਮਾਹੌਲ ਪੰਜਾਬ ਚ ਬਣਿਆ, ਉਦੋਂ ਕੋਈ ਵੀ ਇੱਥੇ ਪੋਲੀਟੀਕਲੀ ਜਾਂ ਕੋਈ ਵੀ ਡੈਮੋਕ੍ਰੇਟਿਕ ਤਰੀਕੇ ਦੇ ਨਾਲ ਕੋਈ ਪਾਵਰ ਇੱਥੇ ਮੱਝ ਜਿਹੜੀ ਉਹ ਨਹੀਂ ਕਰ ਸਕੀ, ਠੀਕ ਹੈ। ਬਾਅਦ ਦੇ ਵਿੱਚ ਬੈਂਸ ਸਿੰਘ ਦੀ ਸਰਕਾਰ ਧੱਕੇ ਨਾਲ ਹੀ ਬਣ ਗਈ, 12-13% ਵੋਟਾਂ ਪਈਆਂ, ਅਕਾਲੀਆਂ ਦਾ ਬਾਈਕਆਟ ਸੀ, ਤੇ ਉਦੋਂ ਬਾਅਦ ਫਿਰ ਅਕਾਲੀ ਦਲ ਦੀ ਸਰਕਾਰ ਬਣੀ, ਫਿਰ ਕਾਂਗਰਸ ਦੀ ਸਰਕਾਰ ਬਣੀ। ਕਮਾਲ ਦੀ ਗੱਲ ਇਹ ਕਿ ਹੁਣ ਵੀ ਅਕਸਰ ਪੋਲੀਟੀਕਲ ਪਾਰਟੀਆਂ, ਭਾਵੇਂ ਬੀਜੇਪੀ ਹੈ, ਅਕਾਲੀ ਦਲ ਹੈ, ਉਹ ਕਹਿੰਦੀਆਂ ਕਿ ਕਾਂਗਰਸ ਜ਼ਿੰਮੇਵਾਰ ਹੈ, ਕਾਂਗਰਸ ਸਿੱਖਾਂ ਦੀ ਦੁਸ਼ਮਣ ਹੈ, ਇਦਾਂ ਦੀਆਂ ਗੱਲਾਂ ਕਰਦੇ। ਪਰ ਉਸ ਤੋਂ ਬਾਅਦ ਇਹ ਪੰਜਾਬ ਦੇ ਵਿੱਚ 2 ਵਾਰ ਕਾਂਗਰਸ ਦੀ, ਬੈਂਸ ਸਿੰਘ ਦੀ ਸਰਕਾਰ ਤਾਂ ਚਲੋ ਭਵਿੱਖ ਨਾ ਮੰਨੋ, ਤੇ ਉਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਦੇ ਵਿੱਚ 2 ਵਾਰ ਕਾਂਗਰਸ ਦੀ ਸਰਕਾਰ ਰਹਿ ਗਈ, ਤੇ ਇਹ ਇੱਕ ਇਦਾਂ ਦਾ ਇੱਕ ਨਸੂਰ ਹੈ ਜਿਹੜੀ ਇਹ ਘਟਨਾ, ਤੇ ਉਹ ਹਰ ਵਾਰ ਯਾਦ ਕੀਤਾ ਜਾਂਦਾ ਹੈ, ਨਾ ਉਹ ਭੁੱਲ ਸਕਦਾ ਹੈ, ਨਾ ਉਹਦੇ ਜਿਹੜੇ ਸਹੀ ਪਰਸਪੈਕਟਿਵ ਦੇ ਵਿੱਚ ਜਿਹੜੇ ਸਹੀ ਪੱਖ ਨੇ ਉਹ ਕਿਤੇ ਉਹਨਾਂ ਦੀ ਗੱਲ ਹੁੰਦੀ ਹੈ, ਨਾ ਚਰਚਾ ਹੁੰਦੀ ਹੈ। ਬਸ ਪੋਲੀਟੀਕਲ ਪਾਰਟੀਆਂ ਆਪਣੇ ਤਰੀਕੇ ਨਾਲ ਕਰਦੀਆਂ, ਦਮ ਦਮੀ ਟਕਸਾਲ ਆਪਣੇ ਤਰੀਕੇ ਨਾਲ ਕਰਦੀ ਹੈ, ਜਿਹੜੀ ਹੁਣ ਪੂਰੀ ਤਰ੍ਹਾਂ ਬੀਜੇਪੀ ਦੀ ਸਪੋਰਟ ਕਰ ਰਹੀ ਹੈ। ਹਰਨਾਮ ਸਿੰਘ ਧੁੰਮਾ ਦਾ ਕਈ ਵਾਰੀ ਬਿਆਨ ਵੀ ਆਇਆ ਜੋ ਮੁਖੀ ਹੈ ਹੁਣ ਟਕਸਾਲ ਦਾ, ਤੇ ਸੋ ਇਸ ਤਰੀਕੇ ਦਾ ਜਿਹੜਾ ਹੈਗਾ ਇਹ ਇੱਕ ਘਟਨਾ ਜਿਹਨੂੰ ਸਿੱਖ ਕਦੇ ਵੀ ਭੁੱਲ ਨਹੀਂ ਸਕਦੇ, ਤੇ ਪਰ ਇਹ ਵੀ ਇਹਦੇ ਤੋਂ ਕੋਈ ਬਹੁਤੇ ਸਬਕ ਵੀ ਜਿਹੜੇ ਹੈ ਉਹ ਨਹੀਂ ਸਿੱਖੇ ਗਏ, ਜਿਹੜਾ ਲੱਗਦਾ ਹੁੰਦਾ ਕਿ ਇਹਨੂੰ ਕਿਸ ਤਰੀਕੇ ਨਾਲ ਐਡਰੈਸ ਕਰਨਾ ਚਾਹੀਦਾ ਸੀ ਇਸ ਘਟਨਾ ਨੂੰ, ਜਾਂ ਬਾਅਦ ਦੇ ਵਿੱਚ ਕਿੱਦਾਂ ਦੀ ਲੀਡਰਸ਼ਿਪ ਮਰਜ ਹੋਣੀ ਚਾਹੀਦੀ ਸੀ, ਤੇ ਇਹ ਇਹ ਇਹ ਸਾਰਾ ਕੁਝ ਜਿਹੜਾ ਸੀ ਇਹ ਅਜੇ ਤੱਕ ਕਿਸੇ ਪਾਸੇ ਤਾਂ ਪਤਾ ਜਿਹੜਾ ਨਹੀਂ ਲੱਗਾ, ਕਿਉਂਕਿ ਇਸ ਘਟਨਾ ਨੂੰ ਜਿੰਨਾ ਸਿੱਖ ਡਾਇਸਪੋਰਾ ਬਾਹਰ ਬੈਠਾ ਉਹਨੂੰ ਕਿਸ ਤਰੀਕੇ ਨਾਲ ਲੈਂਦਾ ਹੈ, ਜਾਂ ਇੱਕ ਇਹਨਾਂ ਘਟਨਾਵਾਂ ਨੂੰ ਲੈ ਕੇ ਇੱਕ ਵੱਡੀ ਖਾਲਿਸਤਾਨ ਦੀ ਮੂਵਮੈਂਟ ਚੱਲਦੀ ਹੈ ਜਿਹੜੀ ਬਾਹਰ ਬਾਹਰ ਚੱਲਦੀ ਹੈ, ਇੱਥੇ ਜੇ ਰਹਿੰਦੀ ਹੈ ਥੋੜੀ ਮੋਟੀ ਕਾਗਜ਼ਾਂ 'ਚ ਰਹਿੰਦੀ ਹੈ, ਤੇ ਉਹ ਅਜੇ ਤੱਕ ਵੀ ਜਿਹੜਾ ਹੈਗਾ ਉਸ ਨੂੰ ਜਿਹੜਾ ਹੈਗਾ ਤੂਲ ਦੇ ਕੇ ਫੰਡ ਇਕੱਠੇ ਕਰਨੇ, ਹੋਰ ਇਹਦੇ 'ਚ ਬੜਾ ਕੁਛ ਜਿਹੜਾ ਚੱਲ ਰਿਹਾ, ਤੇ ਪਰ ਇਹ ਹੈ ਕਿ ਇਹਦਾ ਜਿਹੜਾ ਇਹਦੇ ਤੋਂ ਕੋਈ ਜਿੱਦਾਂ ਮੈਂ ਕਿਹਾ ਕਿ ਸਬਕ ਸਿੱਖਣ ਵਾਲੀ ਗੱਲ, ਤੇ ਉਸ ਜਾਂ ਪੰਜਾਬ ਲਈ ਜਾਂ ਸਿੱਖਾਂ ਲਈ ਕੋਈ ਇੱਦਾਂ ਦੀ ਕੋਈ ਗੱਲ ਅਜੇ ਨਹੀਂ ਹੋਈ।
1: ਜਿੱਦਾਂ ਤੁਸੀਂ ਦੱਸਿਆ ਉਸ ਸਮੇਂ ਤੁਸੀਂ ਸਟੂਡੈਂਟ ਸੀ, ਸੋ ਸਭ ਤੋਂ ਵਧੇਰੇ ਪ੍ਰਭਾਵ ਕਹਿੰਦੇ ਨੇ ਕਿ ਜਦੋਂ ਵੀ ਕੋਈ ਇੱਦਾਂ ਦੀ ਵੱਡੀ ਘਟਨਾ ਵਾਪਰਦੀ ਆ ਉਦੋਂ ਨੌਜਵਾਨੀ ਦੇ ਉੱਤੇ ਹੁੰਦਾ ਵਾ, ਨੌਜਵਾਨ ਹਰ ਇੱਕ ਚੀਜ਼ ਨੂੰ ਅਲੱਗ ਨਜ਼ਰੀਏ ਦੇ ਨਾਲ ਵੇਖਦਾ ਵਾ, ਜਜ਼ਬਾਤੀ ਹੋ ਕੇ ਵੀ ਵੇਖਦਾ ਵਾ, ਗੁੱਸੇ ਦੇ ਵਿੱਚ, ਰੋਹ ਦੇ ਵਿੱਚ ਵੀ ਵੇਖਦਾ ਵਾ, ਸੋ ਉਹ ਸਾਰੀਆਂ ਚੀਜ਼ਾਂ ਸ਼ਾਮਿਲ ਹੁੰਦੀਆਂ, ਡਿਪੈਂਡ ਔਨ ਕਿੱਦਾਂ ਦਾ ਸੁਭਾਅ। ਸੋ ਉਸ ਸਮੇਂ ਦੇ ਉੱਤੇ ਜੋ ਕੁਛ ਵਾਪਰ ਰਿਹਾ ਸੀ ਜਾਂ ਜਿੱਦਾਂ ਨਿੱਤ ਦਿਨ ਅਖਬਾਰਾਂ ਦੇ ਵਿੱਚ ਆ ਰਿਹਾ ਹੋਊਗਾ, ਸੋ ਹੋਰ ਕੀ ਉੱਥੇ ਸਲੂਸ਼ਨ ਨਜ਼ਰ ਆਉਂਦੇ ਸੀ, ਕੀ ਹੋਰ ਵੀ ਕੋਈ ਤਰੀਕਾ ਸੀ, ਹੋਰ ਵੀ ਕਿਸੇ ਤਰੀਕੇ ਦੇ ਨਾਲ ਇਹ ਸਿਚੁਏਸ਼ਨ ਟੈਕਲ ਕੀਤੀ ਜਾ ਸਕਦੀ ਸੀ ਜੇ ਸਿਚੁਏਸ਼ਨ ਬਣੀ? ਕਈ ਹੁਣੇ ਵੀ ਲਿਖਦੇ ਨੇ ਜਾਂ ਲਿਖਿਆ ਵਾ ਕਈਆਂ ਨੇ ਕਿਤਾਬਾਂ ਦੇ ਵਿੱਚ ਕਿ ਇਹ ਜਾਣ ਬੁੱਝ ਕੇ ਸਿਚੁਏਸ਼ਨ ਇੱਦਾਂ ਦੀ ਬਣਾਈ ਗਈ, ਕਿਉਂਕਿ ਇਹ ਪਹਿਲਾਂ ਪੁਰਾਣੀ ਵਿਉਂਤਬੰਦੀ ਹੀ ਇਸੇ ਤਰੀਕੇ ਦੇ ਨਾਲ ਕਰਨਾ ਚਾਹੁੰਦੇ ਸੀ। ਸੋ ਕੀ ਉਦੋਂ ਦੇ ਮਾਹੌਲ ਦੇ ਹਿਸਾਬ ਦੇ ਨਾਲ ਵੇਖਿਆ ਜਾਵੇ ਤੇ ਕੀ ਹੋਰ ਕੋਈ ਹੱਲ ਨਹੀਂ ਬਚਦਾ?
0: ਨਹੀਂ ਦੇਖੋ, ਹੱਲ ਤਾਂ ਜਿਹੜੇ ਇਹਦੇ ਚ ਬਹੁਤ ਸਾਰੇ ਸੀ। ਇੱਕ ਤਾਂ ਦੇਖੋ ਜਿਹੜੀ ਜਿਹੜੇ ਸੀਨੀਅਰ ਪੱਤਰਕਾਰ ਨੇ, ਸਾਥੋਂ ਵੀ ਸੀਨੀਅਰ ਜਿਹੜਾ ਜਿਹਨਾਂ ਨੇ ਕੁਛ ਨਾ ਕੁਛ ਲਿਖਿਆ, ਉਹ 2-3 ਗੱਲਾਂ ਜਿਹੜੀਆਂ ਇਹਦੇ ਲਈ ਕਰਦੇ ਆ। ਇੱਕ ਤਾਂ ਚਲੋ ਆਨੰਦਪੁਰ ਸਾਹਿਬ ਰੈਜੂਲੂਸ਼ਨ ਵਾਲਾ ਜਾਂ ਧਰਮ ਯੁੱਧ ਮੋਰਚਾ, ਉਹ ਸਾਰੀਆਂ ਗੱਲਾਂ ਨਾਲ ਜਿਹੜੀਆਂ ਇੱਦਾਂ ਦੀਆਂ ਕਿਲਿੰਗਸ ਸ਼ੁਰੂ ਹੋ ਗਈਆਂ ਪਰਟੀਕੁਲਰ ਇੱਕ ਕਮਿਊਨਿਟੀ ਦੀਆਂ, ਉਹ ਗੱਲਾਂ ਜਾਂ ਪੁਲਿਸ ਵਾਲਿਆਂ ਦੀਆਂ, ਤੇ ਪਰ ਨਾਲ ਉਹ ਇਹ ਵੀ ਕਹਿ ਰਹੇ ਨੇ ਕਿ ਜਦੋਂ 1900 ਜਿਹੜੀ ਹੈ ਉਹ 75 ਦੇ ਵਿੱਚ ਐਮਰਜੈਂਸੀ ਲੱਗਦੀ ਆ, ਤੇ ਐਮਰਜੈਂਸੀ ਦੇ ਦੌਰਾਨ ਇੰਦਰਾ ਗਾਂਧੀ ਸੀ ਉਦੋਂ ਪ੍ਰਧਾਨ ਮੰਤਰੀ, ਤੇ ਵੀ ਜਿਹੜੀ ਉਹ ਐਮਰਜੈਂਸੀ ਸੀ ਉਹ ਤਾਂ ਉਦੋਂ ਜਿਹੜੀ ਜਿਸ ਤਰੀਕੇ ਨਾਲ ਲਾਈ ਗਈ, ਉਦੋਂ ਜਿਹੜੀ ਫੜੋ ਫੜੀ ਕੀਤੀ ਜਾਂ ਜੇਲ੍ਹਾਂ ਦੇ ਵਿੱਚ ਬੰਦੇ ਫੜ ਕੇ ਕੀਤੇ, ਉਹ ਜ਼ਿਆਦਾ ਜਿਹੜੇ ਸੀ ਉਹ ਜਨਸੰਘ ਦੇ, ਭਾਰਤੀ ਜਨਸੰਘ ਜਾਂ ਉਹਨਾਂ ਪਾਰਟੀਆਂ ਦੇ ਸੀ, ਤੇ ਜਿਹੜੇ ਉਸ ਵੇਲੇ ਜਿਨ੍ਹਾਂ ਨੇ ਆਪਣਾ ਇਹ ਸ਼ੁਰੂ ਕੀਤਾ ਸੀ, ਤੇ ਅਕਾਲੀ ਦਲ ਨੂੰ ਉਹਨਾਂ ਨੇ ਕਿਹਾ ਸੀ ਕਿ ਤੁਸੀਂ ਠੀਕ ਹੈ ਭਾਵੇਂ, ਕਿਉਂਕਿ ਇਹ ਤਾਂ ਗੱਲ ਜਿਹਦਾ ਗੁਰਦੰਤ ਸਿੰਘ ਟੋੜਾ ਨੇ ਆਪਣੀ ਇੰਟਰਵਿਊ ਦੇ ਵਿੱਚ, ਆਪਣੀ ਕਿਤਾਬ ਬਾਅਦ ਦੇ ਵਿੱਚ ਜਿਹੜੀ ਛਪੀ ਹੈ, ਤੇ ਉਹਦੇ ਵਿੱਚ ਉਹ ਗੱਲਾਂ ਕੀਤੀਆਂ ਨੇ, ਇੰਦਰਾ ਗਾਂਧੀ ਨੇ ਕਿਹਾ ਸੀ ਤੁਸੀਂ ਮੋਰਚਾ ਨਾ ਲਾਇਓ ਐਮਰਜੈਂਸੀ ਦੇ ਖਿਲਾਫ, ਵੀ ਚਲੋ ਠੀਕ ਹੈ ਤੁਸੀਂ ਭਾਵੇਂ ਸਾਡੇ ਖਿਲਾਫ਼ ਬਿਆਨ ਦੇ ਦਿਓ ਜਾਂ ਇਦਾਂ ਦੀ ਗੱਲ। ਇਹ ਵੀ ਕਿਹਾ ਜਾਂਦਾ ਹੈ ਕਿ ਉਹ ਇੱਕ ਤਰ੍ਹਾਂ ਦੀ ਇੱਕ ਖੁੰਦਕ ਸੀ ਅਕਾਲੀਆਂ ਦੇ ਖਿਲਾਫ਼, ਜਿਸ ਕਰਕੇ ਬਾਅਦ ਦੇ ਵਿੱਚ ਵੀ ਜਿਹੜਾ ਅਨੰਦਪੁਰ ਰੈਜੋਲੂਸ਼ਨ ਦੀ ਜਾਂ ਗੱਲ, ਕਿਉਂਕਿ ਅਨੰਦਪੁਰ ਰੈਜੋਲੂਸ਼ਨ ਉਦੋਂ ਪਹਿਲਾਂ ਆ ਚੁੱਕਿਆ ਸੀ, ਤੇ ਉਹਨਾਂ ਨੇ ਇਹ ਵੀ ਕਿਹਾ ਕਿ ਅਨੰਦਪੁਰ ਰੈਜੋਲੂਸ਼ਨ ਤੇ ਵਿਚਾਰ ਕੀਤੀ ਜਾ ਸਕਦੀ ਹੈ, ਪਰ ਇਸ ਇਸ਼ੂ ਤੇ ਤੁਸੀਂ ਮੋਰਚਾ ਨਾ ਲਾਇਓ। ਤੇ ਅਕਾਲੀ ਦਲ ਨੇ ਐਮਰਜੈਂਸੀ ਦੇ ਖਿਲਾਫ਼ ਮੋਰਚਾ ਲਾ ਕੇ ਗ੍ਰਿਫ਼ਤਾਰੀਆਂ ਸ਼ੁਰੂ ਕਰਤੀਆਂ, ਤੇ ਜਿਹਦਾ ਜਿਸ ਕਰਕੇ ਬਾਅਦ ਚ ਸਮਝ ਆਉਂਦਾ ਕਿ ਪੂਰੇ ਦੇਸ਼ ਦੇ ਵਿੱਚ ਇਹ ਮੈਸੇਜ ਗਿਆ ਤੇ ਇੱਦਾਂ ਦਾ ਇੱਕ ਕਾਂਗਰਸ ਦੇ ਖਿਲਾਫ਼ ਮਾਹੌਲ ਬਣਿਆ, ਤੇ ਜਿਸ ਕਰਕੇ 1977 ਦੀਆਂ ਜਿਹੜੀਆਂ ਚੋਣਾਂ ਸੀ ਫਿਰ ਕਾਂਗਰਸ ਬੁਰੀ ਤਰ੍ਹਾਂ ਹਾਰੀ, ਐਮਰਜੈਂਸੀ ਵੀ ਹਟਾਉਣੀ ਪਈ, ਤੇ ਇਹ ਵੀ ਜਿਹੜਾ ਹੈਗਾ ਇੱਕ ਇੱਕ ਕਾਰਨ ਇਹਦਾ ਮੰਨਿਆ ਜਾ ਰਿਹਾ। ਤੇ ਦੂਜਾ ਇੱਕ ਜਿਹੜੀ ਅਕਸਰ ਗੱਲ ਪਹਿਲਾਂ ਤਾਂ ਕਈ ਵਾਰੀ ਅਕਾਲੀ ਸਟੇਜਾਂ ਤੋਂ ਲੋਕ ਕਹਿ ਦਿੰਦੇ ਸੀ ਇਹ, ਤੇ ਪਰ ਬਾਅਦ ਵਿੱਚ ਜਦੋਂ ਥੋੜਾ ਜਿਹਾ ਮਾਹੌਲ ਬਦਲਿਆ ਤੇ ਉਹ ਥੋੜੀ ਜਿਹੀ ਗੱਲ ਜਿਹੜੀ ਹੈ ਇਹ ਫਿਰ ਚੇਂਜ ਹੋਈ, ਕਿਉਂਕਿ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਅੰਦਰ ਜਿਹੜੇ ਸੀਗੇ ਉਹ ਮੁਕਾਬਲਾ ਕਰਦੇ ਜਾਂ ਜਿੱਦਾਂ ਵੀ ਹੈ, ਤੇ ਉਹ ਅੰਦਰ ਮਾਰੇ ਗਏ, ਸ਼ਹੀਦ ਹੋ ਗਏ ਜਿਹਨਾਂ, ਤੇ ਉਹ ਇੱਕ ਗੱਲ ਇਹ ਕਿਹਾ ਜਾਂਦਾ ਸੀ ਅਕਾਲੀਆਂ ਵੱਲੋਂ ਜਾਂ ਇਹ ਕਹਿ ਰਹੇ ਸੀ ਬਿਹਾਇੰਡ ਦਾ ਕਾਰਟਨ ਜਾਂ ਇਹ ਸੀ ਕਿ ਆਫ ਦਾ ਰਿਕਾਰਡ ਕਿ ਸੰਤ ਜਿਹੜੇ ਹੈਗੇ ਉਹ ਕਾਂਗਰਸ ਦੇ ਪ੍ਰੋਡਕਟ ਹੈ, ਕਾਂਗਰਸ ਨੇ ਜਾਣ ਕੇ ਅਕਾਲੀਆਂ ਨੂੰ ਫੇਲ ਕਰਨ ਵਾਸਤੇ ਉਹਨਾਂ ਨੂੰ ਲਾਇਆ, ਜਾਂ ਅਕਾਲੀਆਂ ਦੇ ਮੋਰਚੇ ਨੂੰ ਫੇਲ ਕਰਨ ਵਾਸਤੇ ਲਾਇਆ, ਜਾਂ ਅਕਾਲੀ ਦਲ ਦੇ ਖਿਲਾਫ਼ ਕਾਂਗਰਸ ਇੱਥੇ ਇੱਦਾਂ ਦੀ ਕੋਈ ਨਵੀਂ ਗੂੰਦ ਗੂੰਦ ਰਹੀ ਹੈ, ਪਰ ਉਹ ਗੱਲ ਇਸ ਕਰਕੇ ਉਹਨਾਂ ਦੀ ਚੱਲੀ ਨਹੀਂ ਕਿਉਂਕਿ ਬਾਅਦ ਦੇ ਵਿੱਚ ਅਕਾਲੀ ਦਲ ਤਾਂ ਕਿਤੇ ਖੜਿਆ ਨਹੀਂ ਜਦੋਂ ਆਪਰੇਸ਼ਨ ਬਲੂ ਸਟਾਰ ਹੋਇਆ। ਪ੍ਰਕਾਸ਼ ਸਿੰਘ ਬਾਦਲ ਕੁਝ ਸਮਾਂ ਪਹਿਲਾਂ ਕਿਸੇ ਬਹਾਨੇ ਜਿਹੜੇ ਸੀ ਦਰਬਾਰ ਸਾਹਿਬ ਤੋਂ ਬਾਹਰ ਆ ਗਏ, ਤੇ ਜੇ ਅੰਦਰ ਭਾਵੇਂ ਦਰਬਾਰ ਸਾਹਿਬ ਦੀ ਰਾਖੀ ਕਹਿ ਲਓ ਜਾਂ ਉਹਦੀ ਪਵਿੱਤਰਤਾ ਦੀ ਰਾਖੀ ਲਈ ਜੇ ਅੰਦਰ ਜੇ ਸ਼ਹੀਦ ਹੁੰਦੇ ਆ, ਤੇ ਉਹ ਫਿਰ ਲੈ ਦੇ ਕੇ ਸੰਤ ਜਰਨੈਲ ਸਿੰਘ ਸੀ ਜਾਂ ਭਾਈ ਅਮਰੀਕ ਸਿੰਘ ਸੀ ਜਾਂ ਜਨਰਲ ਸੁਖਦੇਵ ਸਿੰਘ ਸੀ ਜਾਂ ਉਹ ਲੋਕ, ਤੇ ਇਸ ਕਰਕੇ ਫਿਰ ਇਹ ਜਿਹੜਾ ਇੱਕ ਨੈਰੇਟਿਵ ਉਦੋਂ ਬਣਾਉਣ ਦੀ ਕੋਸ਼ਿਸ਼ ਕੀਤੀ ਗਈ, ਤੇ ਉਹ ਇਹ ਨੈਰੇਟਿਵ ਤਾਂ ਫਿਰ ਉਸ ਤੋਂ ਬਾਅਦ ਜਿਹੜਾ ਹੈ ਉਹ ਚੱਲਿਆ ਨਹੀਂ। ਤੇ ਬਾਕੀ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਇਹਨੂੰ ਟਾਲਿਆ ਜਾ ਸਕਦਾ, ਬਿਲਕੁਲ ਟਾਲਿਆ ਜਾ ਸਕਦਾ ਸੀ ਕਿਉਂਕਿ ਹੋਰ ਬਹੁਤ ਤਰੀਕੇ ਹੁੰਦੇ ਆ। ਸਭ ਤੋਂ ਪਹਿਲਾ ਤਰੀਕਾ ਤਾਂ ਗੱਲਬਾਤ ਦਾ ਹੀ ਹੁੰਦਾ, ਤੁਸੀਂ ਗੱਲਬਾਤ ਅੱਗੇ ਵਧਾਓ। ਕਿਉਂ ਧਰਮ ਯੁੱਧ ਮੋਰਚੇ ਦੌਰਾਨ ਇੰਨੇ ਵਾਰੀ ਕਿੰਨੀਆਂ ਮੀਟਿੰਗਾਂ ਹੋਈਆਂ, ਜਿਹੜੀਆਂ ਕਈ ਕਈ ਗੱਲਾਂ ਮੀਟਿੰਗਾਂ ਹੇਠਲੀ ਲੀਡਰਸ਼ਿਪ ਦੀਆਂ ਹੋਈਆਂ ਕਾਂਗਰਸ ਦੀਆਂ, ਅਰੁਣ ਨਹਿਰੂ ਵਰਗੇ ਸੀ ਉਦੋਂ, ਉਹ ਇੰਦਰਾ ਗਾਂਧੀ ਤੱਕ ਪਹੁੰਚਦੀਆਂ ਨਹੀਂ ਸੀ, ਹੇਠੋਂ ਹੀ ਰਿਜੈਕਟ ਹੋ ਜਾਂਦਾ ਸੀ ਕਿ ਨਹੀਂ ਮੈਡਮ ਇਹ ਗੱਲ ਮੰਨਦੇ ਨਹੀਂ ਜਾਂ ਇਹ ਨਹੀਂ ਮੰਗ ਮੰਨੀ ਜਾਊਗੀ, ਇੱਦਾਂ ਦੀ ਗੱਲ ਹੈ, ਟੇਬਲ ਤੇ ਇਕੱਠੇ ਨਹੀਂ ਬੈਠੇ। ਤੇ ਦੂਜੀ ਗੱਲ ਇਹ ਹੈ ਕਿ ਜੇ ਚਲੋ ਫੌਜ ਲਾਉਣੀ ਸੀ, ਫੌਜ ਬਾਹਰੋਂ ਜਿਹੜਾ ਸੀਗਾ ਉਹ 5-4 ਦਿਨ 10 ਦਿਨ ਬਾਹਰੋਂ ਸਾਰਾ ਕੁਛ ਰੋਕ ਸਕਦੀ ਸੀ, ਤੇ ਜਾਂ ਸ਼ਰਧਾਲੂਆਂ ਨੂੰ ਬਾਹਰ ਜਿਹੜਾ ਇਸਕੇਪ ਰੂਟ ਦੇ ਸਕਦੀ ਸੀ ਬਾਹਰ ਨਿਕਲਣ ਵਾਸਤੇ, ਇੱਕ ਵਾਰੀ ਤੁਸੀਂ ਬਾਹਰ ਨਿਕਲੋ, ਤੇ ਦਿਨ ਵੀ ਉਹ ਚੁਣਿਆ ਗਿਆ ਜਦੋਂ ਪੰਜਵੇਂ ਪਾਤਸ਼ਾਹ ਦਾ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਸੀ, ਪਤਾ ਉਦੋਂ ਇਕੱਠ ਬਹੁਤ ਜ਼ਿਆਦਾ ਹੁੰਦਾ, ਬਹੁਤ ਸ਼ਰਧਾਲੂ ਆਏ ਹੋਏ ਸੀ, ਤੇ ਸੋ ਨਾ ਹੀ ਤਾਂ ਉਹਦੇ ਚ ਜਿਹੜੀ ਸਭ ਤੋਂ ਵੱਡੀ ਉਸ ਵੇਲੇ ਦੀ ਕਾਂਗਰਸ ਸਰਕਾਰ ਸੀ ਕੇਂਦਰ ਦੀ, ਉਹਦੀ ਕਿਤੇ ਮੈਚੋਰਿਟੀ ਸੀ ਨਾ ਅਫਸਰਸਾਈ ਦੀ ਮੈਚੋਰਿਟੀ ਸੀ, ਤੇ ਨਾ ਹੀ ਫੌਜੀ ਅਫਸਰਾਂ ਦੀ ਕੋਈ ਜਿਹੜੀ ਸੀ ਇਹ ਮੈਚੋਰਿਟੀ ਸੀ। ਭਾਵੇਂ ਜਨਰਲ ਐਸ ਵੈਦਿਆ ਉਦੋਂ ਜਿਹੜੇ ਸੀਗੇ ਚੀਫ ਆਫ ਦਾ ਆਰਮੀ ਸਟਾਫ ਸੀ, ਤੇ ਜਿਹੜਾ ਉਹ ਬਾਅਦ ਚ ਵੀ ਇਸੇ ਚੱਕਰ ਚ ਉਹ ਵੀ ਮਾਰਿਆ ਗਿਆ, ਤੇ ਜਿਹੜੇ ਇਹ ਕੁਲਦੀਪ ਬਰਾੜ ਵਰਗੇ ਜਿਹੜੇ ਇਹ ਜਿਹਨਾਂ ਨੂੰ ਇਸ ਆਪਰੇਸ਼ਨ ਦਾ ਜਿਹੜਾ ਸੀਗਾ ਉਹ ਮੋਹਰੀ ਬਣਾਇਆ ਗਿਆ, ਤੇ ਉਹ ਚਲੋ ਉਹ ਤਾਂ ਸਿੱਖ ਫੈਮਿਲੀ ਚੋਂ ਸੀ, ਉਹ ਤਾਂ ਇਸ ਸਾਰੀ ਗੱਲ ਨੂੰ ਸਮਝ ਸਕਦੇ ਸੀ ਵੀ ਭਾਵਨਾਵਾਂ ਹੁੰਦੀਆਂ ਨੇ, ਤੇ ਪਰ ਉੱਥੇ ਕੋਈ ਵੀ ਇਹ ਇੱਦਾਂ ਦਾ ਮੌਕਾ ਦਿੱਤਾ ਨਹੀਂ ਗਿਆ ਕਿ ਗੱਲਬਾਤ ਦੁਬਾਰਾ ਫਿਰ ਅੱਗੋਂ ਕਿਤੇ ਗੱਲਬਾਤ ਸ਼ੁਰੂ ਹੋ ਸਕੇ। ਕਿਉਂਕਿ ਜਦੋਂ ਆਰਮੀ 3 ਤਰੀਕ ਨੂੰ ਜਦੋਂ ਐਂਟਰ ਹੁੰਦੀ ਹੈ ਤੇ ਉਹ ਹਥਿਆਰ ਲੈ ਕੇ ਐਂਟਰ ਹੁੰਦੀ ਹੈ, ਅੰਦਰੋਂ ਕੁਦਰਤੀ ਹੈ ਜਦੋਂ ਫੌਜ ਇੱਕ ਵਾਰੀ ਐਂਟਰ ਹੁੰਦੀ ਹੈ, ਤੇ ਉਹ ਇਹ ਤਾਂ ਹੈ ਨੀ ਗਾ ਕਿ ਜਦੋਂ ਤੁਸੀਂ ਅਟੈਕ ਕਰਦੇ ਹੋ ਕਿਸੇ ਤੇ ਤਾਂ ਤੁਸੀਂ ਚੁੱਪ ਕਰਕੇ ਅੰਦਰ ਜਾਓਗੇ, ਇੱਕ ਹਮਲਾ ਕਰਦੇ ਫਿਰ ਹਮਲੇ ਦਾ ਅੰਦਰੋਂ ਵਿਰੋਧ ਵੀ ਹੁੰਦਾ, ਤੇ ਜੇ ਕੋਈ ਇਦਾਂ ਦਾ ਤਰੀਕਾ ਅਪਣਾਇਆ ਜਾਂਦਾ ਜਾਂ ਪੁਲਿਸ ਨੂੰ ਨਾਲ ਲੈ ਕੇ ਸਿਵਲ ਅਥਾਰਟੀ ਨੂੰ ਨਾਲ ਲੈ ਕੇ ਕਿ ਤੁਸੀਂ ਜਿਹੜਾ ਹੈਗਾ ਉਹਨਾਂ ਨੂੰ ਮਜਬੂਰ ਕਰੋ ਬਾਹਰ ਆਉਣ ਵਾਸਤੇ ਜਾਂ ਗ੍ਰਿਫਤਾਰੀਆਂ ਵਾਸਤੇ, ਇਸ ਪਾਸੇ ਨੂੰ ਜਿਹੜੀ ਗੱਲ ਤੁਰ ਸਕਦੀ ਸੀ, ਪਰ ਨਹੀਂ ਇਸ ਪਾਸੇ ਨੂੰ ਗੱਲ ਨਹੀਂ ਤੁਰੀ ਤੇ ਫਿਰ ਗੱਲ ਇੱਥੋਂ ਤੱਕ ਪਹੁੰਚੀ। ਇੱਥੋਂ ਤੱਕ ਵੀ ਚਲੋ ਜੇ ਇੱਦਾਂ ਦੀ ਹੋ ਵੀ ਗਈ ਸੀ ਤੇ ਫਿਰ ਤੁਸੀਂ ਇੱਥੋਂ ਤੱਕ ਨੌਬਤ ਆ ਕੇ ਤੁਸੀਂ ਅੰਦਰ ਟੈਂਕ ਲੈ ਗਏ, ਛੋਟੀਆਂ ਜਿਹੜੀਆਂ ਸੀ ਮਸ਼ੀਨ ਗੰਨਾਂ ਉਹ ਲੈ ਗਏ, ਉੱਪਰੋਂ ਤੁਸੀਂ ਹੈਲੀਕਾਪਟਰਾਂ ਨਾਲ ਜਿਹੜਾ ਸੀਗਾ ਉਹ ਹਮਲੇ ਕੀਤੇ ਜਿਹਨੂੰ ਗਨ ਸ਼ਿਪਸ ਕਹਿੰਦੇ ਆ, ਤੇ ਸੋ ਇਹ ਇਸ ਤਰੀਕੇ ਦਾ ਸੀ ਕਿ ਇਹ ਇੱਕ ਮਿਥੀ ਹੋਈ ਗੱਲ ਸੀ ਕਿ ਇਹ ਕਰਨਾ ਹੀ ਕਰਨਾ। ਇਸ ਕਰਕੇ ਜਿਹੜਾ ਸੀ ਉਹ ਟਾਲਣ ਵਾਲੀ ਗੱਲ, ਬਹੁਤ ਸਾਰੇ ਤਰੀਕੇ ਸੀਗੇ ਟਾਲਣ ਦੇ ਪਰ ਨਹੀਂ ਵਰਤੇ ਉਦੋਂ ਉਹਨਾਂ ਨੂੰ ਨਸ਼ਾ ਸੀ, ਤਾਕਤ ਦਾ ਨਸ਼ਾ ਸੀ ਜਾਂ ਇਹ ਕਹਿ ਲਓ, ਤੇ ਜਾਂ ਇਹ ਕਹਿ ਲਓ ਕਿ ਸਾਰੇ ਦੇਸ਼ ਦੇ ਵਿੱਚ ਕਿ ਮਾਹੌਲ ਬਣਾਉਣਾ ਜ਼ਰੂਰੀ ਸੀ ਆਉਣ ਵਾਲੇ ਸਮੇਂ ਦੇ ਵਿੱਚ ਪੋਲੀਟੀਕਲੀ, ਉਹ ਜਿਹੜਾ ਸੀਗੀ ਇੱਕ ਕਿਉਂਕਿ ਸਿੱਖ ਇੱਕ ਮਿਨੋਰਿਟੀ ਹੈ ਜਾਂ ਇਹਦੇ ਖਿਲਾਫ਼ ਇੱਕ ਏਦਾਂ ਦੀ ਗੱਲ ਕਰਨ ਵਾਸਤੇ ਕਿ ਆਹ ਦੇਖੋ ਇੱਕ ਜਿਹੜੇ ਸਿੱਖ ਨੇ ਉਹ ਦੇਸ਼ ਦੇ ਖਿਲਾਫ਼ ਲੜਾਈ ਸ਼ੁਰੂ ਕਰ ਰਹੇ ਨੇ, ਏਦਾਂ ਦੀ ਗੱਲ ਮਾਹੌਲ ਬਣਾਉਣ ਵਾਸਤੇ ਇਹ ਸਾਰਾ ਕੁਛ ਕੀਤਾ ਗਿਆ।
1: ਸੋ ਕੁੱਲ ਮਿਲਾ ਕੇ ਜੇ ਵੇਖੇ ਤਾਂ ਇਸ ਸਾਰੇ ਘਟਨਾਕ੍ਰਮ ਦੇ ਵਿੱਚੋਂ ਵੈਸੇ ਤਾਂ ਬਹੁਤ ਸਾਰੇ ਐਂਗਲ ਨੇ ਜਿਹੜੇ ਸਾਡੇ ਡਿਸਕਸ ਕਰਨ ਵਾਲੇ ਜਾਂ ਡਿਸਕਸ ਸਮੇਂ ਦਰ ਸਮੇਂ ਕੀਤੇ ਜਾਂਦੇ ਨੇ, ਸਮਝੇ ਜਾਂਦੇ ਨੇ, ਉਹਦੇ 'ਤੇ ਵਿਚਾਰ ਚਰਚਾਵਾਂ ਹੁੰਦੀਆਂ ਨੇ, ਪਰ ਜੇ ਆਪਾਂ ਇਸ ਸਾਰੀ ਕਨਵਰਸੇਸ਼ਨ ਦਾ ਜੇ ਆਪਾਂ ਵੇਖੀਏ ਤਾਂ ਭਿਣਕ ਜਿਹੜੀ ਉਹ ਰਾਜਨੀਤਿਕ ਹੀ ਪੈਂਦੀ ਹੈ, ਜਿਹਦੀ ਕਿ ਰਾਜਨੀਤਿਕ ਵਫਾਦਾਂ ਦੇ ਲਈ ਚਾਹੇ ਉਹ ਕਿਸੇ ਵੀ ਤਰੀਕੇ ਦੇ ਨਾਲ ਹੋਣ, ਚਾਹੇ ਉਹ ਹੁਣ ਅੱਜ ਖੁੱਲ੍ਹ ਕੇ ਡਿਸਕਸ ਕੀਤੇ ਜਾ ਰਹੇ ਹੋਣ, ਚਾਹੇ ਉਹ ਨਾ ਕੀਤੇ ਜਾ ਰਹੇ ਹੋਣ, ਪਰ ਰਾਜਨੀਤੀ ਹਮੇਸ਼ਾ ਹਰ ਇੱਕ ਵੱਡੇ ਬਲੰਡਰ ਦੇ ਪਿੱਛੇ ਹਾਵੀ ਰਹੀ ਹੈ ਤੇ ਦਿਖਦੀ ਹੈ ਪ੍ਰਤੱਖ।
0: ਨਹੀਂ ਇਹ ਤਾਂ ਬਿਲਕੁਲ ਹੈ, ਦੇਖੋ ਜਿਹੜੀਆਂ ਕੋਈ ਏਦਾਂ ਦੀਆਂ ਜਿਹੜੀਆਂ ਗੱਲਾਂ ਹੁੰਦੀਆਂ, ਜਿਹੜੀ ਰਾਜਨੀਤੀ ਦੇ ਬਲੰਡਰ ਤਾਂ ਉਹ ਤਾਂ ਜਿਹੜੀਆਂ ਨੇ ਜਿਹਨੂੰ ਆਪਾਂ ਇੰਟਰ ਕੌਂਟੀਨੈਂਟਲ ਕਹਿ ਲਈਏ ਜਾਂ ਇੰਟਰ ਜਿਹੜੀ ਹੈਗੀਆਂ ਅੱਡ ਅੱਡ ਅੱਡ ਦੇਸ਼ਾਂ ਦੇ ਵਿੱਚ ਕੋਈ ਏਦਾਂ ਦੀ ਜਿਹੜੀ ਹੈਗੀ ਇੰਸਰਜੈਂਸੀ ਹੈ ਜਾਂ ਏਦਾਂ ਦਾ ਜਿਹੜੀ ਲੜਾਈ ਹੈ ਇੱਕ ਦੂਜੇ ਦੇ ਖਿਲਾਫ਼, ਉਹਦੇ ਪਿੱਛੇ ਵੀ ਪੋਲੀਟੀਕਲ ਕਾਰਨ ਹੁੰਦੇ ਨੇ, ਰਾਜਨੀਤੀ ਹੁੰਦੀ, ਉਹਦੇ ਪਿੱਛੇ ਵੀ ਕੋਈ ਨਾ ਕੋਈ, ਉਹਦੇ ਵੀ ਆਪਾਂ ਦੇਖਦੇ ਹਾਂ ਕਿ ਕਿੱਦਾਂ ਦੇ ਜਿਹੜੇ ਰਿਜ਼ਲਟ ਉਹ ਸਾਹਮਣੇ ਆਉਂਦੇ ਨੇ, ਹਮੇਸ਼ਾ ਮਾੜੇ ਸਾਹਮਣੇ ਆਉਂਦੇ ਨੇ। ਸਾਡੇ ਦੇਸ਼ ਨੇ ਵੀ ਪਾਕਿਸਤਾਨ ਨਾਲ ਲੜਾਈਆਂ ਲੜ ਕੇ ਦੇਖੀਆਂ, ਤੇ ਇਹ ਤਾਂ ਬਿਲਕੁਲ ਇੱਕ ਵੱਖਰੀ ਗੱਲ ਸੀ, ਇਹ ਤਾਂ ਵਿਦਨ ਜਿਹੜੀ ਸੀ ਤੁਸੀਂ ਸਟੇਟ ਏਦਾਂ ਦਾ ਕੰਮ ਕਰ ਰਹੇ ਸੀ, ਤੇ ਫਿਰ ਤੁਸੀਂ ਇਹ ਕਰ ਰਹੇ ਸੀ ਕਿ ਤੁਸੀਂ ਉੱਥੇ ਫੌਜ ਭੇਜ ਰਹੇ ਹੋ ਜਿਹੜੀ ਇੱਕ ਧਾਰਮਿਕ ਜਿਹੜੀ ਜਗ੍ਹਾ ਹੈਗੀ, ਤੇ ਹਾਲਾਂਕਿ ਉਦੋਂ ਪਹਿਲਾਂ ਜਿਹੜੀ ਬਗਾਵਤਾਂ ਨੂੰ ਦਬਾਉਣ ਵਾਸਤੇ ਨਾਗਾਲੈਂਡ ਚ ਨੌਰਥ ਈਸਟ ਦੇ ਵਿੱਚ ਇਹ ਕੰਮ ਚੱਲਦਾ ਰਿਹਾ ਹੈਗਾ, ਤੇ ਉਹ ਉੱਥੇ ਜ਼ਿਆਦਾ ਈਵਨ ਮਨੀਪੁਰ ਅਰੁਣਾਚਲ ਪ੍ਰਦੇਸ਼ ਇੱਧਰ ਏਦਾਂ ਦੀਆਂ ਜਿਹੜੀਆਂ ਉਹ ਗੱਲਾਂ ਚੱਲਦੀਆਂ ਨੇ, ਪਰ ਉੱਥੇ ਜਿਹੜੇ ਉਹ ਮਿਲੀਟੈਂਟ ਗਰੁੱਪ ਵੀ ਸੀ ਤੇ ਉਹ ਏਦਾਂ ਸੀ, ਉਹ ਕਿਤੇ ਕਿਸੇ ਧਾਰਮਿਕ ਥਾਂ ਤੇ ਨਹੀਂ ਸੀ ਬੈਠੇ ਹੋਏ, ਤੇ ਉਹ ਮਿਲੀਟੈਂਟ ਗਰੁੱਪ ਸੀ ਜਿਹੜੇ ਉਹ ਪਹਾੜਾਂ ਦੇ ਵਿੱਚ ਜੰਗਲਾਂ ਦੇ ਵਿੱਚ ਉਹਨਾਂ ਨੇ ਆਪਣਾ ਟਿਕਾਣਾ ਬਣਾਇਆ ਹੋਇਆ ਸੀ, ਜਿੱਥੇ ਫੌਜ ਲਈ ਵੀ ਜਾਂ ਹੋਰ ਆ ਉਹ ਸੌਖਾ ਸੀ, ਪਰ ਅਲਟੀਮੇਟਲੀ ਤਾਂ ਫਿਰ ਉੱਥੇ ਵੀ ਆਪਣਾ ਨੁਕਸਾਨ ਕਰਾ ਕੇ ਜਾਂ ਹੋਰ ਸਮਝੌਤੇ ਹੋਏ, ਉਹਨਾਂ ਲੋਕਾਂ ਨੂੰ ਸੱਤਾ ਦੇਣੀ ਪਈ ਤੇ ਉਹਨਾਂ ਸਟੇਟਾਂ ਦੇ ਵਿੱਚ, ਭਾਵੇਂ ਈਵਨ ਆਸਾਮ ਵੀ ਕਿਉਂ ਨਾ ਹੋਵੇ, ਤੇ ਜਿਹੜੇ ਲੋਕ ਕਿਸੇ ਵੇਲੇ ਹਥਿਆਰ ਚੱਕ ਕੇ ਲੜ ਰਹੇ ਸੀ, ਪਰ ਇੱਥੇ ਕੋਈ ਇਸ ਤਰ੍ਹਾਂ ਦਾ, ਮੈਂ ਜਿੱਦਾਂ ਦੱਸਦਾ ਵੀ ਕੋਈ ਏਦਾਂ ਦਾ ਫਾਰਮੂਲਾ ਵਰਤਿਆ ਹੀ ਨਹੀਂ ਗਿਆ, ਇਸ ਤਰ੍ਹਾਂ ਦਾ ਕੋਈ ਸਕੇਪ ਰੂਟ ਜਿਹੜਾ ਉਹ ਦਿੱਤਾ ਹੀ ਨਹੀਂ ਗਿਆ, ਤੇ ਬਾਅਦ ਦੇ ਵਿੱਚ ਇੱਕ ਭਾਵਨਾਵਾਂ ਨੂੰ ਭੜਕਾ ਕੇ ਇੱਕ ਪਾਸੇ ਤੁਸੀਂ ਇਸ ਤਰ੍ਹਾਂ ਉਹ ਭਾਵਨਾਵਾਂ ਭੜਕੀਆਂ, ਦੂਜੇ ਪਾਸੇ ਜਿਹੜੀਆਂ ਬਾਕੀ ਦੇਸ਼ ਦੀਆਂ ਬਾਕੀ ਲੋਕਾਂ ਦੀਆਂ ਭਾਵਨਾਵਾਂ ਨੂੰ ਸਿੱਖਾਂ ਦੇ ਖਿਲਾਫ਼ ਭੜਕਾ ਕੇ ਸਾਰਾ ਕੁਛ ਇਸ ਕੀਤਾ, ਇਹੀ ਕਾਰਨ ਹੋਇਆ ਨਾ ਜੋ ਦਿੱਲੀ ਦੇ ਵਿੱਚ ਇੰਦਰਾ ਗਾਂਧੀ ਦਾ ਕਤਲ ਹੁੰਦਾ, ਤੇ ਉਸ ਤੋਂ ਬਾਅਦ ਇਕੱਲੀ ਦਿੱਲੀ ਚ ਹੀ ਨਹੀਂ ਹੋਰਨਾਂ ਸਟੇਟਾਂ ਚ ਵੀ ਸਿੱਖਾਂ ਦੇ ਖਿਲਾਫ਼ ਲੋਕ ਜਿਹੜੇ ਆ ਉਹ ਖੜੇ ਹੋ ਗਏ, ਭਾਵੇਂ ਠੀਕ ਆ ਉਹਦੇ ਪਿੱਛੇ ਪੋਲੀਟੀਕਲ ਗੱਲਾਂ ਵੀ ਹੋ ਸਕਦੀਆਂ, ਪਰ ਕਿਸ ਤਰ੍ਹਾਂ ਇੱਕ ਕਮਿਊਨਲ ਜਿਹੜੇ ਰਾਇਟ ਸੀ ਉਹ ਕਦੇ ਹੋਏ ਨਹੀਂ ਸੀ ਹਾਲਾਂਕਿ, ਤੇ ਉਹ ਵੀ ਜਿਹੜੇ ਉੱਥੇ ਹੋ ਗਏ, ਤੇ ਇਹ ਇੱਕ ਤਰੀਕੇ ਦੀ ਇਹ ਵੀ ਇੱਕ ਰਾਜਨੀਤੀ ਸੀ, ਖਾਸ ਕਰਕੇ ਇਹਨੂੰ ਆਪਾਂ ਦੇਖ ਸਕਦੇ ਹਾਂ ਜਿਹੜੀ 1984 ਦੇ ਵਿੱਚ ਜਿਹੜੀ ਇਲੈਕਸ਼ਨ ਹੁੰਦੀ ਹੈ, ਤੇ ਉਸ ਇਲੈਕਸ਼ਨ ਦੇ ਵਿੱਚ ਕਾਂਗਰਸ ਕਿੰਨੀ ਮੈਜੋਰਿਟੀ ਦੇ ਨਾਲ ਜਿਹੜੀ ਫਿਰ ਉਹ ਜਿੱਤਦੀ ਹੈ ਦੇਸ਼ ਦੇ ਵਿੱਚ, ਉਹ ਸਾਰਾ ਇਹ ਜਿਹੜਾ ਬਲੂ ਸਟਾਰ ਆਪਰੇਸ਼ਨ ਦੀ ਜਿਹੜੀ ਆਪਾਂ ਇਹਦਾ ਵੀ ਇੱਕ ਇਹ ਪੱਖ ਵੀ ਸੀਗਾ।
1: ਸੋ ਆਪਣੇ ਇਹ ਦੇਸ਼ ਦੇ ਵਿੱਚ ਪੁਰਾਣਾ ਫਾਰਮੂਲਾ ਲਾ ਲਈਏ ਚਾਹੇ ਪਾਰਟੀ ਕੋਈ ਵੀ ਹੋਵੇ, ਆਪਾਂ ਵੇਖ ਰਹੇ ਹਾਂ ਕਿ ਹਾਲੇ ਤੱਕ ਵੀ ਉਹ ਇੰਨੇ ਸਾਲ ਬੀਤ ਗਏ ਹਾਲੇ ਵੀ ਪੱਤਾ ਬੜਾ ਵਧੀਆ ਤਰੀਕੇ ਦੇ ਨਾਲ ਅਲੱਗ ਅਲੱਗ ਐਂਗਲਾਂ ਤੋਂ, ਚਾਹੇ ਉਹਦਾ ਕਿ ਮੂੰਹ ਮਾਂਦਰਾ ਬਦਲ ਜਾਂਦਾ ਵਾ, ਪਰ ਉਹ ਹਾਲੇ ਵੀ ਇਹਨਾਂ ਦੇਸ਼ਾਂ ਦੇ ਵਿੱਚ ਰਾਜਨੀਤੀ ਦਾ ਇਹ ਕਿੱਡਾ ਤਗੜਾ ਫਾਰਮੂਲਾ ਕਿ ਇਸ ਤਰੀਕੇ ਦੇ ਨਾਲ ਲੋਕਾਂ ਨੂੰ ਆਪਣੇ ਹੱਕ 'ਚ ਭੁਗਤਾਇਆ ਜਾ ਸਕਦਾ। ਇੱਕ ਵਰਤਾਰਾ ਉਸ ਸਮੇਂ ਦਾ ਜਿਹੜਾ ਬਾਅਦ ਵਿੱਚ ਆਪਾਂ ਵੇਖਦੇ ਰਹੇ ਹਾਂ, ਬੜੇ ਲੰਮੇ ਸਮੇਂ ਤੱਕ ਇਹਦੇ ਸਾਈਡ ਇਫੈਕਟ ਰਹੇ, ਬੜੇ ਲੰਮੇ ਸਮੇਂ ਤੱਕ ਆਪਾਂ ਪੰਜਾਬ ਦਾ ਮੂੰਹ ਮਾਂਦਰਾ ਜਿਹੜਾ ਉਸੇ ਤਰੀਕੇ ਦੇ ਨਾਲ ਵੇਖਦੇ ਰਹੇ ਹਾਂ। ਇੱਕ ਉਹਦੇ ਵਿੱਚੋਂ ਸਭ ਤੋਂ ਵੱਡੀ ਚੀਜ਼ ਇਹ ਹੁੰਦੀ ਸੀ ਕਿ ਉਸ ਸਮੇਂ ਕੋਈ ਜੋ ਆਪਾਂ ਵੀ ਬਚਪਨ ਦੇ ਵਿੱਚ ਵੇਂਹਦੇ ਰਹੇ ਹਾਂ, ਕਿਸੇ ਤਰ੍ਹਾਂ ਦੀ ਕੋਈ ਫੋਟੋ ਇਹਦੇ ਨਾਲ ਸੰਬੰਧਿਤ ਨਹੀਂ, ਗੱਡੀ ਦੇ ਉੱਤੇ ਜਾਂ ਫਿਰ ਦੁਕਾਨ ਦੇ ਉੱਤੇ ਜਾਂ ਕਿਸੇ ਤਰ੍ਹਾਂ ਲਾਉਣ ਦਿੱਤੀ ਜਾਂਦੀ, ਜਿੱਦਾਂ ਅੱਜ ਕੱਲ੍ਹ ਆਪਾਂ ਵੇਖੀਦਾ ਵਾ ਸ਼ਰੇਆਮ ਦੁਕਾਨਾਂ ਦੇ ਉੱਤੇ ਵੀ ਜਿੱਦਾਂ ਫੋਟੋਆਂ ਵਿਕਦੀਆਂ ਨੇ, ਗੱਡੀਆਂ ਦੇ ਪਿੱਛੇ ਵੀ ਫੋਟੋਆਂ ਲੱਗ ਜਾਂਦੀਆਂ। ਜੇ ਮੈਂ ਗੱਲ ਕਰਾਂ ਉਸ ਸਮੇਂ ਦੀ, ਤਾਂ ਉਦੋਂ ਕੋਈ ਕਿਸੇ ਕਿਸਮ ਦੀ ਕੋਈ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀ ਫੋਟੋ ਵੇਚ ਨਹੀਂ ਸਕਦਾ, ਗੱਡੀ 'ਤੇ ਨਹੀਂ ਲਾ ਸਕਦਾ, ਜਾਂ ਹੋਰ ਵੀ ਜਿੰਨੇ ਵੀ ਇਸ ਸਾਰੇ ਘਟਨਾਕ੍ਰਮ ਦੇ ਨਾਲ ਜਾਂ ਸਿੱਖੀ ਦੇ ਨਾਲ ਸੰਬੰਧਿਤ ਚਿੰਨ੍ਹ ਸੀ। ਕੀ ਉਦੋਂ ਸਰਕਾਰ ਦਾ ਇੱਕ ਦਬਾਅ ਸੀ, ਸਰਕਾਰ ਤੋਂ ਡਰਦੇ ਨਹੀਂ ਲੋਕ ਲਾਉਂਦੇ, ਉਹ ਇੱਕ ਡਰ ਸੀ ਜਾਂ ਸਰਕਾਰ ਦੀ ਇੱਕ ਵਿਉਂਤਬੰਦੀ ਸੀ, ਜਾਂ ਫਿਰ ਹੁਣ ਜਿਹੜਾ ਇਹ ਸਮਾਂ ਆ ਗਿਆ ਕਿ ਆਪਾਂ ਫਿਰ ਦੁਬਾਰਾ ਵੇਖ ਰਹੇ ਹਾਂ ਕਿ ਹੁਣ ਇਸ ਚੀਜ਼ ਫਿਰ ਬਹੁਤ ਦੁਬਾਰਾ ਬੜੇ ਜ਼ੋਰਾਂ ਸ਼ੋਰਾਂ ਦੇ ਉੱਤੇ ਆ, ਕੀ ਲੋਕਾਂ ਦੀ ਆਵਾਜ਼ ਇੰਨੀ ਜ਼ਿਆਦਾ ਉੱਚੀ ਹੋ ਗਈ, ਜਾਂ ਫਿਰ ਹੁਣ ਆਪਾਂ ਇਹ ਵੇਖੀਏ ਕਿ ਸਰਕਾਰਾਂ ਇਹ ਚਾਹੁੰਦੀਆਂ ਨੇ ਕਿ ਹਾਂ ਠੀਕ ਆ ਹੁਣ ਇਹ ਥੋੜ੍ਹਾ ਜਿਹਾ ਮਾਈਲਡ ਕਰ ਦਿੱਤਾ ਜਾਵੇ, ਜਾਂ ਫਿਰ ਇਸ ਤਰੀਕੇ ਨਾਲ ਇਹਦੇ ਪਿੱਛੇ ਕੀ ਰਾਜਨੀਤੀ ਨਜ਼ਰ ਆਉਂਦੀ ਆ? ਕਿਉਂਕਿ ਬੜੀ ਹੁਣ ਜਿਹੜੇ ਹੁਣ ਜੰਮੇ ਨੇ ਜਾਂ ਉਸ ਤੋਂ ਬਾਅਦ ਉਹ ਇਹ ਚੀਜ਼ਾਂ ਸ਼ਾਇਦ ਔਖੀਆਂ ਸਮਝ ਸਕਦੇ, ਪਰ ਇਹ ਕਈ ਵਾਰ ਇਹ ਚੀਜ਼ਾਂ ਦਾ ਜਦੋਂ ਮੁਲਾਂਕਣ ਕਰੀਦਾ ਤੇ ਬੜੀਆਂ ਬੜੀਆਂ ਤੇਜ਼ੀ ਦੇ ਨਾਲ ਚੇਂਜ ਹੋਈਆਂ ਨੇ।
0: ਦੇਖੋ ਬਿਲਕੁਲ ਇਹ ਗੱਲ ਤੁਹਾਡੀ ਬਿਲਕੁਲ ਸਹੀ ਹੈ, ਜਿਹੜਾ ਤੁਸੀਂ ਨੁਕਤਾ ਉਠਾਇਆ ਨਾ, ਜਦੋਂ ਅੰਗਰੇਜ਼ਾਂ ਵੇਲੇ ਵੀ ਜਦੋਂ ਇਹ ਮੋਰਚਾ ਲੱਗਿਆ, ਚਾਬੀਆਂ ਦਾ ਮੋਰਚਾ ਲੱਗਿਆ, ਫਿਰ ਜੈਤੋ ਦਾ ਮੋਰਚਾ ਲੱਗਿਆ, ਤੇ ਉਦੋਂ ਰੋਸ ਦੇ ਵਜੋਂ ਅਕਾਲੀਆਂ ਨੇ ਨੀਲੀਆਂ ਤੋਂ ਕਾਲੀਆਂ ਪੱਗਾਂ ਬੰਨਣੀਆਂ ਸ਼ੁਰੂ ਕਰਤੀਆਂ ਸੀ, ਤੇ ਉਦੋਂ ਕਾਲੀਆਂ ਪੱਗਾਂ ਤੇ ਵੀ ਪਾਬੰਦੀ ਲੱਗ ਗਈ ਸੀ, ਜੇ ਕਿਸੇ ਕਾਲੀ ਪੱਗ ਬੰਨੀ ਹੁੰਦੀ ਸੀ ਤਾਂ ਉਹਨੂੰ ਉਹ ਐਲਾਨੀਆਂ ਕੋਈ ਪਾਬੰਦੀ ਨਹੀਂ ਸੀ, ਤੇ ਪੁਲਿਸ ਉਹਨੂੰ ਹੋਰ ਤਰ੍ਹਾਂ ਹਕਾਰਤ ਦੀ ਨਜ਼ਰ ਨਾਲ ਦੇਖਦੀ, ਜਾਂ ਫੜ ਲੈਂਦੇ ਜਾਂ ਅਰੈਸਟ ਕਰ ਲੈਂਦੇ, ਜਾਂ ਜੇ ਕੋਈ ਚੰਗਾ ਅਫਸਰ ਹੁੰਦਾ ਸੀ ਉਹ ਕਹਿੰਦਾ ਸੀ ਵੀ ਕਾਕਾ ਹੋਰ ਪੱਗ ਬੰਨ ਲਿਓ, ਕਾਲੀ ਨਾ ਬੰਨੋ ਕਿਉਂਕਿ ਏਦਾਂ ਤੁਹਾਨੂੰ ਭੁਲੇਖਾ ਪੈਂਦਾ ਏਦਾਂ ਦਾ। ਤੇ ਇਹ ਹਾਲਾਤ ਆਪਰੇਸ਼ਨ ਬਲੂ ਸਟਾਰ ਆਪਰੇਸ਼ਨ ਤੋਂ ਬਾਅਦ ਵੀ ਬਣੇ, ਜਦੋਂ ਇੱਕ ਰਿਐਕਸ਼ਨ ਵੱਡਾ ਹੋਇਆ ਤੇ ਲੋਕਾਂ ਨੇ ਕੇਸਰੀ ਪੱਗਾਂ ਬੰਨਣੀਆਂ ਸ਼ੁਰੂ ਕਰਤੀਆਂ। ਇਸ ਤੱਕ ਜਿਹੜੇ ਖਾਲਸਾ ਸਕੂਲ ਸੀ, ਖਾਲਸਾ ਕਾਲਜ ਸੀ, ਉੱਥੇ ਵੀ ਜਿਹੜਾ ਸੀ ਇਹ ਕੇਸਰੀ ਪੱਗਾਂ ਦਾ ਰਿਵਾਜ਼ ਸ਼ੁਰੂ ਹੋ ਗਿਆ, ਤੇ ਨੌਜਵਾਨਾਂ ਨੇ ਦਾੜੀਆਂ ਰੱਖਣੀਆਂ ਸ਼ੁਰੂ ਕਰਤੀਆਂ, ਦਾੜੀਆਂ ਵਧਾਉਣੀਆਂ ਸ਼ੁਰੂ ਕਰਤੀਆਂ, ਤੇ ਇਹਦਾ ਇਮੀਡੀਏਟ ਇੱਕ ਰਿਐਕਸ਼ਨ ਹੋਇਆ। ਤੇ ਚਲੋ ਉਹਦੇ ਤਾਂ ਖੈਰ ਕੋਈ ਉਸ ਰੂਪ ਦੇ ਵਿੱਚ ਐਕਸ਼ਨ ਨਹੀਂ ਸੀ ਲੈ ਸਕਦੇ, ਪਰ ਫਿਰ ਵੀ ਜਦੋਂ ਜਿਹਦੇ ਪੀਲੀ ਪੱਗ ਕਾਲੀ ਪੱਗ ਜਿਹਦੇ ਕੇਸਰੀ ਪੱਗ ਬੰਨੀ ਹੁੰਦੀ ਸੀ ਉਹਨੂੰ ਪੁਲਿਸ ਦੇਖਦੀ ਜ਼ਰੂਰ ਹੋਰ ਨਜ਼ਰ ਦੇ ਨਾਲ ਸੀ, ਖਾਸ ਕਰਕੇ ਦਾੜੀ ਕੇਸ ਜਿਹਦੇ ਰੱਖੇ ਹੁੰਦੇ ਸੀ, ਤੇ ਜਾਂ ਕਈ ਵਾਰੀ ਪੁੱਛਗਿੱਛ ਵੀ ਲਈ ਵੀ ਰੋਕ ਲੈਂਦੇ ਸੀ, ਕੌਣ ਹੋ ਤੁਸੀਂ, ਕਿੱਥੋਂ ਆਏ ਹੋ। ਤੇ ਦੂਸਰੀ ਜਿਹੜੀ ਗੱਲ ਇਹ ਤੁਸੀਂ ਕੀਤੀ ਹੈ ਕਿ ਸੰਤ ਜਰਨੈਲ ਸਿੰਘ, ਭਾਈ ਅਮਰੀਕ ਸਿੰਘ ਜਾਂ ਸੁਰੇਖ ਸਿੰਘ, ਇੱਕ ਵਾਰ ਤਾਂ ਦੇਖੋ ਇਹ ਚੀਜ਼ਾਂ ਉੱਪਰ ਨਿਕਲ ਕੇ ਆਈਆਂ ਸਾਹਮਣੇ, ਤੇ ਪਰ ਇਹ ਵੀ ਫਿਰ ਇਹਨਾਂ ਨੂੰ ਕਿਉਂਕਿ ਜਦੋਂ 1985 ਤੋਂ ਬਾਅਦ ਹਾਲਾਤ ਬਦਲੇ, ਇੱਥੇ ਸੁਰਜੀਤ ਸਿੰਘ ਬਰਨਾਲਾ ਦੀ ਸਰਕਾਰ ਬਣੀ, ਤੇ ਪਰ ਉਦੋਂ ਕਿਉਂਕਿ ਉਦੋਂ CRP ਦਾ ਬਹੁਤ ਸਮਾਂ ਰਹੀ ਹੈ, ਉਦੋਂ ਬਾਅਦ ਵੀ BSF ਵੀ ਰਹੀ ਹੈ, ਆਰਮੀ ਬੇਸ਼ੱਕ ਚਲੀ ਗਈ ਸੀ, ਤੇ ਆਰਮੀ ਨੂੰ ਤਾਂ ਖੈਰ ਇਹਦੇ ਨਾਲ ਬਹੁਤਾ ਕੋਈ ਮਤਲਬ ਨਹੀਂ ਸੀ ਕਿ ਤਸਵੀਰਾਂ ਲਾਉਂਦਾ ਜਾਂ ਨਹੀਂ ਲਾਉਂਦਾ, ਪਰ ਸਟੇਟ ਨੇ ਫਿਰ ਇੱਦਾਂ ਦਾ ਦਬਦਬਾ ਜਿਹੜਾ ਸੀ ਉਹ ਜ਼ਰੂਰ ਰੱਖਿਆ, ਉਹ ਤੇ ਨਿਗਾਹ ਰੱਖਣੀ ਸ਼ੁਰੂ ਕਰਤੀ। ਤੇ ਜਦੋਂ ਫਰੀ ਹੈਂਡ ਦਿੱਤਾ ਗਿਆ ਰਾਸ਼ਟਰਪਤੀ ਰਾਜ ਵੇਲੇ ਜਾਂ ਬੈਂਤ ਸਿੰਘ ਵੇਲੇ ਪੰਜਾਬ ਪੁਲਿਸ ਨੂੰ, ਤੇ ਉਹ ਫਿਰ ਦੇਖਦੀ ਇਹ ਸੀ ਕਿ ਬੰਦਾ ਸੋਚਦਾ ਇਹ ਕਿੱਦਾਂ ਇਹ ਘਰੇ ਇਹਨੇ ਫੋਟੋ ਲਾਈ ਹੋਈ ਹੈ, ਤੇ ਇਸ ਕਰਕੇ ਉਹਨਾਂ ਨੂੰ ਚੱਕ ਲੈਂਦੇ ਸੀ। ਇਹੀ ਕਾਰਨ ਬਣਿਆ ਕਿ ਹਾਲਾਂਕਿ ਕੋਈ ਐਲਾਨੀਆ ਪਾਬੰਦੀ ਤਾਂ ਹੈ ਨਹੀਂ ਸੀ, ਨਾ ਹੀ ਕੋਈ ਇਹਦੇ ਤੇ ਨੋਟੀਫਿਕੇਸ਼ਨ ਹੋਇਆ, ਨਾ ਹੀ ਕੋਈ ਏਦਾਂ ਦਾ ਕੋਈ ਜਿਹੜੀ ਸੀ ਗੱਲ ਸਾਹਮਣੇ ਆਈ, ਕਾਨੂੰਨ ਬਣਿਆ ਕਿ ਆਹ ਨਹੀਂ ਵਿਕਣ ਦੇਣੀ ਜਾਂ ਨਹੀਂ। ਪਰ ਇਹ ਬਿਲਕੁਲ ਤੁਹਾਡੀ ਗੱਲ ਸਹੀ ਹੈ ਕਿ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਦੀ, ਭਾਈ ਅਮਰੀਕ ਸਿੰਘ ਦੀ, ਇਹਨਾਂ ਦੀ ਕੋਈ ਫੋਟੋ ਓਦਾਂ ਵੇਚਣ ਵੀ ਨਹੀਂ ਸੀ ਦਿੰਦੇ, ਜੋ ਕਿ ਵੇਚਦਾ ਸੀ ਤੇ ਚੁੱਪ ਕਰਕੇ ਪੁੱਛ ਕਹਿੰਦੇ ਉੱਧਰ ਲੈ ਜਾ ਇਹਦੇ ਨਾਲ ਏਦਾਂ ਕਰਕੇ। ਤੇ ਸੋ ਇਹ ਤੇ ਜਿਹੜੀ ਹੁਣ ਜਿਹੜੀ ਗੱਲ ਚੱਲ ਰਹੀ ਹੈ ਇਹ ਇਹ ਇੱਕ ਫੈਸ਼ਨ ਹੈ, ਇਹਦੇ ਚ ਉਦਾਂ ਦੀ ਗੱਲ ਨੀ ਇਹ, ਕਿਉਂਕਿ ਉਦੋਂ ਬਾਅਦ ਹਾਲਾਤ ਜਿਹੜੇ ਬੜੇ ਬਦਲੇ, ਤੇ ਉਹੀ ਲੋਕ ਜਿਹੜੇ ਨੇ ਕਿਸੇ ਵੇਲੇ ਦਾੜੀ ਕੇਸ ਰੱਖ ਲਏ ਸੀ, ਉਹੀ ਫਿਰ ਸ਼ੇਵ ਕਰਾ ਕੇ ਕੋਈ ਬਾਹਰ ਚਲੇ ਗਏ, ਕੋਈ ਇੱਥੇ ਹੀ ਜਿਹੜੇ ਸੀਗੇ ਆਪਣਾ ਮਹਾਂਦਰਾ ਬਦਲ ਕੇ ਦੂਜੀਆਂ ਪੋਲੀਟੀਕਲ ਪਾਰਟੀਆਂ ਚਲੇ ਗਏ, ਕਾਂਗਰਸ ਚਲੇ ਗਏ, ਹੋਰਨਾਂ ਚ, ਇਸ ਤੱਕ ਕਿ BJP ਚ ਵੀ ਚਲੇ ਗਏ। ਤੇ ਪਰ ਇਹ ਵੀ ਇਹ ਜਿਹੜਾ ਕਿਤੇ ਨਾ ਕਿਤੇ ਇਹ ਵਾਲਾ ਜਿਹੜਾ ਫੈਸ਼ਨ ਹੈ ਹੁਣ ਜਿੱਦਾਂ ਤੁਸੀਂ ਦੱਸ ਦਿਓ ਵੀ ਗੱਡੀਆਂ ਤੇ ਲਾ ਲੈਂਦੇ ਨੇ ਜਾਂ, ਤੇ ਇਹ ਕਿਉਂਕਿ ਜਿਹੜੇ ਨਵੀਂ ਪੀੜ੍ਹੀ ਹੈ ਜਾਂ ਨਵੀਂ ਪਨੇਰੀ ਹੈ ਉਹਨਾਂ ਨੂੰ ਇਹ ਸਾਰੀ ਇਤਿਹਾਸ ਇਸ ਹਿਸਟਰੀ ਦਾ ਉਵੇਂ ਪਤਾ ਨਹੀਂ ਹੈ, ਤੇ ਇਹ ਸਿਰਫ ਤੇ ਸਿਰਫ ਕਿ ਇਹਦਾ ਇੱਦਾਂ ਵਿਰੋਧ ਹੁੰਦਾ ਰਿਹਾ ਤੇ ਉਹ ਅਸੀਂ ਲਾ ਲੈਂਦੇ ਹਾਂ। ਤੇ ਹੁਣ ਵੀ ਕਈ ਥਾਵਾਂ ਤੇ ਜਦੋਂ ਦੂਜੀਆਂ ਸਟੇਟਾਂ ਚ ਆਪਾਂ ਦੇਖਦੇ ਹਾਂ, ਇਹ ਉੱਤਰਾਖੰਡ ਦੇ ਵਿੱਚ ਇਹ ਕਈ ਵਾਰੀ ਪੰਗਾ ਪੈਂਦਾ ਰਿਹਾ, ਹਿਮਾਚਲ ਚ ਵੀ, ਤੇ ਉਹ ਮਨਾ ਕਰ ਦਿੰਦੇ ਆ ਉੱਥੋਂ ਦੇ ਪੁਲਿਸ ਵਾਲੇ, ਜਾਂ ਇਹ ਕਿ ਨਹੀਂ ਤੁਸੀਂ ਆਹ ਤਸਵੀਰਾਂ ਕਿਉਂ ਲਾਈਆਂ, ਇਹਦਾ ਕੀ ਮਤਲਬ ਹੈ, ਤੁਸੀਂ ਤੀਰਥ ਯਾਤਰਾ ਤੇ ਚੱਲੇ ਹੋ ਆਪਣਾ ਤੁਸੀਂ ਜਾਓ, ਤੇ ਇਹ ਗੱਲ। ਪਰ ਇੱਕ ਗੱਲ ਬੜੀ ਇੱਥੇ ਮੈਂ ਇੱਕ ਸਪਸ਼ਟ ਤੇ ਸਾਫ਼ ਕਰਨੀ ਚਾਹੁੰਦਾ ਕਿ ਜਿਹੜਾ ਖਾਸ ਕਰਕੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਭਾਵੇਂ ਪੋਲੀਟੀਕਲੀ ਜਾਂ ਕੁਛ ਵੀ ਹੋਵੇ, ਭਾਵੇਂ ਉਸ ਤੋਂ ਬਾਅਦ ਦਮਦਮੀ ਟਕਸਾਲ ਦੇ ਪ੍ਰਬੰਧ ਦੇ ਵਿੱਚ ਵੀ ਬਹੁਤ ਜ਼ਿਆਦਾ ਗਿਰਾਵਟ ਆਈ ਆ ਆਪਾਂ ਦੇਖਦੇ ਹਾਂ। ਤੇ ਪਰ ਉਹ ਉਹਨਾਂ ਸਮਿਆਂ ਤੋਂ ਲੈ ਕੇ ਹੁਣ ਤੱਕ ਜਿਹੜਾ ਸੀ ਇੱਕ ਇਸ ਤਰ੍ਹਾਂ ਦਾ ਇੱਕ ਵੱਡੇ ਇੱਕ ਨਾਇਕ ਵਜੋਂ ਜਾਂ ਆਪਾਂ ਕਹਿੰਦੇ ਕਿ 20ਵੀਂ ਸਦੀ ਦੇ ਇੱਕ ਵੱਡੇ ਸਿੱਖ ਵਜੋਂ ਜਿਹੜਾ ਹੈ ਉਹ ਉੱਭਰ ਕੇ ਸਾਹਮਣੇ ਆਇਆ ਤੇ ਉਹ ਆਭਾਰ ਉਵੇਂ ਅਜੇ ਵੀ ਹੈ।
1: ਜੀ ਬਿਲਕੁਲ, ਆਪਾਂ ਉਹ ਚੀਜ਼ਾਂ ਹਾਲੇ ਵੀ ਵੇਖਦੇ ਹਾਂ, ਮਹਿਸੂਸ ਕਰਦੇ ਹਾਂ। ਸੋ ਹੁਣ ਇਹਨਾਂ ਦਿਨਾਂ ਦੇ ਵਿੱਚ ਜਦੋਂ ਸਾਰੇ ਫਿਰ ਦੁਬਾਰਾ ਤੋਂ ਉਸ ਘਟਨਾਕ੍ਰਮ ਨੂੰ ਯਾਦ ਕਰਦੇ ਨੇ, ਫਿਰ ਦੁਬਾਰਾ ਤੋਂ ਬਹੁਤ ਕੁਛ ਤਰੋ ਤਾਜ਼ਾ ਹੋ ਜਾਂਦਾ। ਸੋ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਕਿਤੇ ਨਾ ਕਿਤੇ ਹੋਰ ਸਵਾਲ ਵੀ ਪੈਦਾ ਕਰਦੀਆਂ ਨੇ ਕਿ ਆਪਾਂ ਆ ਵੀ ਜਾਣੀਏ, ਇਹਦੇ ਬਾਰੇ ਵੀ ਹੋਰ ਵਧੇਰੇ ਜਾਣਿਆ ਜਾਵੇ। ਸੋ ਸਾਡੀ ਕੋਸ਼ਿਸ਼ ਇਹ ਹੋਈ ਕਿ ਇਸ ਜਾਂ ਇਹਨਾਂ ਦਿਨਾਂ ਦੇ ਇਤਿਹਾਸ ਦੇ ਨਾਲ ਤੁਹਾਡਾ ਵਾਹ ਵਾਸਤਾ ਕੁਛ ਜਾਣਕਾਰਾਂ ਦੇ ਕੋਲੋਂ ਜ਼ਰੂਰ ਪਾਉਂਦੇ ਰਹੀਏ। ਸਰ ਬਹੁਤ ਸ਼ੁਕਰੀਆ ਤੁਹਾਡਾ ਸਮਾਂ ਦੇਣ ਦੇ ਲਈ।
0: ਹਾਂਜੀ ਧੰਨਵਾਦ ਜੀ।
1: ਸੋ ਦੋਸਤੋ, ਇਸ ਸਨ ਸਾਡੇ ਨਾਲ ਪ੍ਰੀਤਮ ਰੁਪਾਲ ਜੀ। ਸੋ ਅੱਜ ਦੇ ਦਿਨ ਆਪਾਂ ਗੱਲਬਾਤ ਕਰ ਰਹੇ ਸਨ ਜੂਨ ਦੇ ਮਹੀਨੇ ਦੇ ਉੱਤੇ ਬਲੂ ਸਟਾਰ ਓਪਰੇਸ਼ਨ ਦੇ ਉੱਤੇ ਕੀ ਕਿੱਦਾਂ ਇਹ ਘਟਨਾਕ੍ਰਮ ਬਣਿਆ, ਕਿੱਦਾਂ ਇਹ ਬੈਕਗਰਾਊਂਡ ਦੇ ਵਿੱਚ ਚੀਜ਼ਾਂ ਹੌਲੀ ਹੌਲੀ ਕਰਦਿਆਂ ਡਿਵੈਲਪ ਹੋ ਕੇ ਅਤੇ ਇਸ ਪਾਸੇ ਨੂੰ ਇੰਨਾ ਵੱਡਾ ਇੰਨਾ ਭਿਆਨਕ ਰੂਪ ਅਖਤਿਆਰ ਕਰ ਗਿਆ, ਉਸ ਤੋਂ ਬਾਅਦ ਦੇ ਕੀ ਹਾਲਾਤ ਰਹੇ ਅਤੇ ਹੁਣ ਦੇ ਸਮੇਂ ਤੱਕ ਆਉਂਦਿਆਂ ਆਉਂਦਿਆਂ ਕਿਹੜੇ ਕਿਹੜੇ ਤਰੀਕੇ ਦੇ ਨਾਲ ਕੀ ਆਪਾਂ ਜਾਣਦੇ ਹਾਂ, ਕੀ ਬਦਲਿਆ ਰੂਪ ਆਪਾਂ ਵੇਖਦੇ ਹਾਂ। ਆਸ ਕਰਦੇ ਹਾਂ ਕਿ ਤੁਸੀਂ ਅੱਜ ਦੀ ਇਹ ਜਾਣਕਾਰੀ ਪਸੰਦ ਕੀਤੀ ਹੋਏਗੀ, ਕੋਈ ਉਣਤਾਈ ਹੋਈ ਹੋਵੇ ਅਤੇ ਉਹਦੇ ਲਈ ਦੋਵੇਂ ਹੱਥ ਜੋੜ ਕੇ ਮੁਆਫੀ। ਕਈ ਮਸਲੇ ਇੰਨੇ ਸੈਂਸਿਟਿਵ ਹੁੰਦੇ ਨਹੀਂ ਜਿੰਨੇ ਸੈਂਸਿਟਿਵ ਆਪਾਂ ਬਣਾ ਦਿੰਦੇ ਹਾਂ, ਕਈ ਮਸਲੇ ਜਿੰਨੀ ਦਲੇਰੀ ਦੇ ਨਾਲ ਜਿੰਨੇ ਖੁੱਲ੍ਹ ਕੇ ਡਿਸਕਸ ਕੀਤੇ ਜਾਣੇ ਚਾਹੀਦੇ ਹੁੰਦੇ ਨੇ, ਸ਼ਾਇਦ ਉਹ ਇਸੇ ਕਰਕੇ ਨਹੀਂ ਹੋ ਪਾਉਂਦੇ ਕਿਉਂਕਿ ਸਾਡੇ ਸਾਰਿਆਂ ਦੇ ਨਜ਼ਰੀਏ ਅਲੱਗ ਅਲੱਗ ਨੇ। ਕੋਈ ਇਸ ਮੁੱਦੇ ਦੇ ਉੱਤੇ ਗਮਗੀਨ ਹੁੰਦਾ ਵਾ, ਕੋਈ ਇਸ ਮੁੱਦੇ ਦੇ ਉੱਤੇ ਭਾਵੁਕ ਹੁੰਦਾ ਵਾ, ਕੋਈ ਇਸ ਮੁੱਦੇ ਦੇ ਉੱਤੇ ਗੁੱਸੇ ਦੇ ਵਿੱਚ ਆਉਂਦਾ ਵਾ, ਪਰ ਇਸ ਸਭ ਕੁਛ ਦਾ ਇੱਕ ਤਾਲਮੇਲ, ਇੱਕ ਸਭ ਕੁਛ ਦਾ ਸੰਤੁਲਨ ਬਣਾ ਕੇ ਜੇ ਆਪਾਂ ਵਧੀਆ ਤਰੀਕੇ ਦੇ ਨਾਲ ਬੜੇ ਪੱਖ ਜਿਹੜੇ ਜਿਹੜੇ ਵੀ ਕਿਸੇ ਦੇ ਸਵਾਲ ਹੋਣ, ਜੇ ਉਹਨਾਂ ਦੇ ਉੱਤੇ ਡਿਸਕਸ਼ਨਸ ਹੋਣ ਅਤੇ ਉਹ ਪੇਸ਼ੈਂਸ ਦੇ ਨਾਲ ਸੁਣੀਆਂ ਜਾਣ, ਪੁੱਛੀਆਂ ਜਾਣ, ਦੱਸੀਆਂ ਜਾਣ, ਅਤੇ ਇਹ ਤੋਂ ਬਿਹਤਰ ਹੋਰ ਕੋਈ ਸਿੱਖਿਆ ਨਹੀਂ ਹੋ ਸਕਦੀ। ਇਹਨਾਂ ਕਹਿੰਦੇ ਹੋਏ ਇਜਾਜ਼ਤ ਲੈਂਦੇ ਹਾਂ ਤੁਹਾਡੇ ਕੋਲੋਂ। ਤੁਸੀਂ ਸੁਣ ਰਹੇ ਸੀ ਰੇਡੀਓ ਹਾਂਜੀ 1674 AM।

ਬ੍ਰੋਕਰਸ। ਆਪਣੇ ਇੰਸ਼ੋਰੈਂਸ ਦੀ ਹਰ ਲੋੜ ਲਈ ਯਾਦ ਰੱਖੋ ਬਸ ਅਮਰਿੰਦਰ ਗਿੱਦਾ, ਕਾਲ 0491-999-555। ਸ਼ਰਤਾਂ ਲਾਗੂ।

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਖਬਰਾਂ ਤੇ ਝਾਤ ਮਾਰਨ ਦਾ। ਅੱਜ 8 ਤਰੀਕ ਹੈ ਜੂਨ ਦਾ ਮਹੀਨਾ। ਜਾਣਦੇ ਹਾਂ ਕਿਹੜੀਆਂ ਨੇ ਖਾਸ ਅਪਡੇਟਸ ਸਾਡੇ ਨਾਲ ਇਸ ਟਾਈਮ। ਗੌਤਮ ਕਪਿਲ ਨੇ ਸਿਡਨੀ ਸਟੂਡੀਓ ਤੋਂ, ਹਾਂਜੀ ਗੌਤਮ ਜੀ ਸਵਾਗਤ ਤੁਹਾਡਾ ਮੈਲਬਨ ਸਟੂਡੀਓ ਤੋਂ।
1: ਜੀ ਬਹੁਤ ਧੰਨਵਾਦ ਰਣਜੋਤ ਜੀ, ਔਰ ਸਾਰੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਆਓ ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ ਸ਼ੁਰੂਆਤ ਕਰਦੇ ਹਾਂ। ਪਹਿਲੀ ਖਬਰ ਨੌਰਥ ਕੋਰੀਆ ਤੋਂ, ਜਿੱਥੇ ਨੌਰਥ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਨੇ ਪਿਓਂਗਯਾਨ ਦੇ ਵਿੱਚ ਚੀਨ ਦੇ ਰਾਸ਼ਟਰਪਤੀ ਜ਼ੀ ਜਿਨਪਿੰਗ ਦੇ ਨਾਲ ਅੱਜ ਦੇ ਦਿਨ ਮੁਲਾਕਾਤ ਕਰਨੀ ਹੈ। ਅੱਜ ਯਾਨੀ ਕਿ ਸੋਮਵਾਰ ਦੇ ਦਿਨ 8 ਅਤੇ 9 ਜੂਨ ਨੂੰ ਉਹ ਯਾਨੀ ਕਿ ਚੀਨ ਦੇ ਰਾਸ਼ਟਰਪਤੀ ਜ਼ੀ ਜਿਨਪਿੰਗ ਨੌਰਥ ਕੋਰੀਆ 'ਚ ਹੀ ਰਹਿਣਗੇ। ਹਾਲਾਂਕਿ ਇਹ ਸਵਾਗਤ ਜਿਹੜਾ ਇਹ ਬਰਾਬਰੀ ਦੇ ਅਧਿਕਾਰ ਦੇ ਲਈ, ਅਸਲ ਦੇ ਵਿੱਚ ਜ਼ੀ ਜਿਨਪਿੰਗ 7 ਸਾਲਾਂ ਬਾਅਦ ਨੌਰਥ ਕੋਰੀਆ ਪਹੁੰਚ ਰਹੇ ਨੇ, ਇਸ ਲਈ ਉਹਨਾਂ ਦੀ ਇਸ ਸਾਲ ਇਹ ਪਹਿਲੀ ਵਿਦੇਸ਼ ਯਾਤਰਾ ਵੀ ਹੈ, ਕਿਉਂਕਿ ਇਸ ਸਾਲ ਤੱਕ ਹੁਣ ਤੱਕ ਚੀਨ ਦੇ ਵਿੱਚ ਡੋਨਲਡ ਟਰੰਪ ਤੋਂ ਲੈ ਕੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਤੱਕ ਔਰ ਦੁਨੀਆ ਭਰ ਦੇ ਵੱਡੇ ਵੱਡੇ ਨੇਤਾ ਚੀਨ ਦੇ ਵਿੱਚ ਜਾ ਚੁੱਕੇ ਨੇ। ਪਰ ਚੀਨ ਦੇ ਰਾਸ਼ਟਰਪਤੀ ਨੌਰਥ ਕੋਰੀਆ ਜਾ ਰਹੇ ਨੇ ਆਪਣੇ ਪਹਿਲੇ ਵਿਦੇਸ਼ ਦੌਰੇ ਦੇ ਲਈ, ਇਹ ਵੀ ਕਾਫੀ ਮਹੱਤਵਪੂਰਨ ਗੱਲ ਹੈ। ਪਿਛਲੇ ਸਾਲ ਬੀਜਿੰਗ ਦੇ ਵਿੱਚ ਜ਼ੀ ਜਿਨਪਿੰਗ ਅਤੇ ਕਿਮ ਜੋਂਗ ਉਨ ਅਤੇ ਕਈ ਹੋਰਨਾਂ ਨੇਤਾਵਾਂ ਨੇ ਆਪਸ ਦੇ ਵਿੱਚ ਮੁਲਾਕਾਤ ਵੀ ਕੀਤੀ ਸੀ। ਉਦੋਂ ਚੀਨ ਦੇ ਵਿੱਚ ਵੱਡੀ ਪਰੇਡ ਵੀ ਹੋਈ ਸੀ, ਫੌਜੀ ਪਰੇਡ, ਅਤੇ ਦੋਹਾਂ ਦੇਸ਼ਾਂ ਨੇ ਰੇਲ ਅਤੇ ਹਵਾਈ ਸੇਵਾਵਾਂ ਫਿਰ ਤੋਂ ਸ਼ੁਰੂ ਕਰ ਦਿੱਤੀਆਂ ਸੀ। ਦੱਸ ਦਈਏ ਕਿ ਕਿਮ ਜੋਂਗ ਉਨ ਦੇ ਨਾਲ ਮੁਲਾਕਾਤ ਨੂੰ ਲੈ ਕੇ ਅਮਰੀਕਾ ਦਾ ਮੀਡੀਆ ਖਾਸ ਤੌਰ ਦੇ ਉੱਤੇ ਨਿਗਾਹ ਰੱਖ ਰਿਹਾ। ਜ਼ੀ ਜਿਨਪਿੰਗ ਦੇ ਆਉਣ ਤੋਂ ਪਹਿਲਾਂ ਨੌਰਥ ਕੋਰੀਆ ਨੇ ਆਪਣੀ ਤਾਕਤ ਦਾ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਵੀ ਕੀਤੀ। ਸ਼ਨੀਵਾਰ ਦੇ ਦਿਨ ਉਹਨਾਂ ਨੇ 10,000 ਟਨ ਜਿਹੜੀ ਮਿਜ਼ਾਈਲ ਅਤੇ ਹੋਰ ਦੂਸਰੇ ਅਸਲੇ ਨੇ ਉਹਨਾਂ ਦੀ ਇੱਕ ਅਜ਼ਮਾਇਸ਼ ਕੀਤੀ, ਜਾਂ ਇੰਝ ਕਹਿ ਦਈਏ ਅਜ਼ਮਾਇਸ਼ ਤਾਂ ਨਹੀਂ ਕਹਿ ਸਕਦੇ ਪਰ ਇੱਕ ਨੁਮਾਇਸ਼ ਕੀਤੀ। ਅਸਲ ਦੇ ਵਿੱਚ ਇਹ ਪਰਮਾਣੂ ਹਥਿਆਰ ਸੰਪੰਨ ਦੇਸ਼ ਹੋਣ ਦਾ ਦਾਅਵਾ ਕੀਤਾ ਗਿਆ ਹੈ। ਸਿਆਸੀ ਮਾਹਰਾਂ ਦਾ ਮੰਨਣਾ ਹੈ ਕਿ ਇਹ ਮੁਲਾਕਾਤ ਇਸ ਕਰਕੇ ਵੀ ਕਾਫੀ ਅਹਿਮ ਹੈ ਔਰ ਇੱਕ ਵੱਡੀ ਘਟਨਾ ਹੈ, ਕਿਉਂਕਿ 2019 ਤੋਂ ਦੋਹਾਂ ਦੇਸ਼ਾਂ ਦੇ ਦਰਮਿਆਨ ਸੰਬੰਧ ਕਈ ਵਾਰ ਤਣਾਅਪੂਰਨ ਰਹੇ ਨੇ, ਖਾਸ ਤੌਰ ਦੇ ਉੱਤੇ ਨੌਰਥ ਕੋਰੀਆ ਦੇ ਪਰਮਾਣੂ ਪ੍ਰੋਗਰਾਮ ਨੂੰ ਲੈ ਕੇ। ਬੀਜਿੰਗ ਅਤੇ ਪਿਓਂਗਯਾਂਗ ਨੇ ਪਰਮਾਣੂ ਪ੍ਰੋਗਰਾਮ ਨੂੰ ਜਿਹੜਾ ਹੈ ਬੀਜਿੰਗ ਨੇ ਪਰਮਾਣੂ ਪ੍ਰੋਗਰਾਮ ਦਾ ਜਨਤਕ ਰੂਪ ਦੇ ਨਾਲ ਜਿਹੜਾ ਵਿਰੋਧ ਵੀ ਕੀਤਾ। ਚੀਨ ਦੇ ਨਾਲ 1400 ਕਿਲੋਮੀਟਰ ਲੰਮੀ ਸਰਹੱਦ ਲੱਗਦੀ ਹੈ, ਪਰ ਹੁਣ ਰੂਸ ਦੇ ਨਾਲ ਮਿਲ ਰਿਹਾ ਜਿਹੜਾ ਸਮਰਥਨ ਹੈ ਨੌਰਥ ਕੋਰੀਆ ਨੂੰ, ਉਹ ਵੀ ਚੀਨ ਨੂੰ ਨੌਰਥ ਕੋਰੀਆ ਦੇ ਹੋਰ ਨੇੜੇ ਲੈ ਕੇ ਆਇਆ ਹੈ। ਦੂਜੀਆਂ ਦੁਨੀਆ ਭਰ ਦੀਆਂ ਖਬਰਾਂ ਦੀ ਸਾਂਝ ਪਾਈਏ ਅਤੇ ਜੰਗਾਂ ਦੇ ਨਾਲ ਜੁੜੀਆਂ ਹੋਈਆਂ, ਲੜਾਈਆਂ ਦੇ ਨਾਲ ਜੁੜੀਆਂ ਹੋਈਆਂ ਖਬਰਾਂ। ਅਮਰੀਕਾ ਅਤੇ ਇਜ਼ਰਾਈਲ ਦੇ ਵਿੱਚ ਕੁਝ ਲੋਕਾਂ ਨੇ ਗੋਲੀਬਾਰੀ ਕੀਤੀ ਹੈ। ਅਮਰੀਕਾ ਦੇ ਅਧਿਕਾਰੀਆਂ ਦੇ ਮੁਤਾਬਕ ਇਸ ਵੀਕੈਂਡ ਦੇ ਦਰਮਿਆਨ ਓਹੀਓ ਦੇ ਟੋਲੇਡ ਦੇ ਵਿੱਚ ਇੱਕ ਪ੍ਰਸਿੱਧ ਮਿਊਜ਼ਿਕ ਫੈਸਟੀਵਲ ਦੇ ਦਰਮਿਆਨ ਗੋਲੀਬਾਰੀ ਹੋਈ, ਜਿਸ ਦੇ ਵਿੱਚ 12 ਲੋਕ ਜ਼ਖਮੀ ਹੋਏ, 2 ਦੀ ਹਾਲਤ ਗੰਭੀਰ ਦੱਸੀ ਗਈ ਹੈ। ਅਦਾਰੇ ABC ਦੀ ਖਬਰ ਦੇ ਮੁਤਾਬਕ ਇਹ ਘਟਨਾ 6 ਜੂਨ ਸ਼ਾਮ ਨੂੰ ਵਾਪਰੀ, ਓਲਡ ਵੈਸਟ ਐਂਡ ਫੈਸਟੀਵਲ ਦੇ ਵਿੱਚ ਇਹ ਘਟਨਾ ਵਾਪਰੀ, ਜਦੋਂ ਇੱਥੇ ਇਹ ਗੋਲੀਬਾਰੀ ਦੀ ਘਟਨਾ ਦੀ ਖਬਰ ਮਿਲਦਿਆਂ ਹੀ ਪੁਲਿਸ ਮੌਕੇ 'ਤੇ ਪਹੁੰਚੀ। ਟੋਲੈਟ ਦੇ ਪੁਲਿਸ ਦੇ ਮੁਤਾਬਕ ਗੋਲੀਬਾਰੀ ਦੇ ਵਿੱਚ ਘੱਟੋ ਘੱਟ 2 ਲੋਕ ਸ਼ਾਮਲ ਸੀ, ਜੋ ਕਿ ਇੱਕ ਦੂਸਰੇ ਦੇ ਉੱਤੇ ਗੋਲੀ ਚਲਾ ਰਹੇ ਸੀ ਔਰ ਇਸ ਦਰਮਿਆਨ ਆਮ ਲੋਕਾਂ ਨੂੰ ਵੀ ਹਮਲੇ ਦੀ ਲਪੇਟ ਦੇ ਵਿੱਚ ਲੈ ਲਿਆ। ਦੱਸ ਦਈਏ ਕਿ ਪੀੜਤਾਂ ਦੀ ਉਮਰ 14 ਸਾਲ ਤੋਂ ਲੈ ਕੇ 61 ਸਾਲ ਦੇ ਦਰਮਿਆਨ ਦੱਸੀ ਗਈ ਹੈ, ਜ਼ਿਆਦਾਤਰ 19-20 ਸਾਲ ਦੇ ਨੌਜਵਾਨ ਦੱਸੇ ਗਏ ਨੇ। ਅਚਾਨਕ ਹੋਈ ਹਿੰਸਾ ਦੇ ਕਾਰਨ ਲੋਕ ਸੜਕ ਦੇ ਉੱਤੇ ਜਾਨ ਬਚਾਉਣ ਦੇ ਲਈ ਇੱਧਰ ਉੱਧਰ ਭੱਜਣ ਲੱਗੇ। ਦੱਸ ਦਈਏ ਕਿ ਇਸ ਦਰਮਿਆਨ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਸਾਰੀਆਂ ਵੀਡੀਓਜ਼ ਵੀ ਇਸ ਘਟਨਾ ਦੀਆਂ ਵਾਇਰਲ ਹੋਈਆਂ। ਉੱਧਰ ਐਸੇ ਵੀਕੈਂਡ ਯਾਨੀ ਐਤਵਾਰ ਦੇ ਦਰਮਿਆਨ ਇਜ਼ਰਾਈਲ ਦੇ ਦੱਖਣੀ ਸ਼ੈਰੋਨ ਇਲਾਕੇ ਦੇ ਵਿੱਚ ਵੀ ਗੋਲੀਬਾਰੀ ਹੋਈ, ਜਿੱਥੇ 1 ਵਿਅਕਤੀ ਦੀ ਮੌਤ ਹੋ ਗਈ, 6 ਹੋਰ ਜ਼ਖਮੀ ਹੋਏ। ਇਜ਼ਰਾਈਲੀ ਸੁਰੱਖਿਆ ਬਲਾਂ ਨੇ ਮੌਕੇ 'ਤੇ ਹੀ ਹਮਲਾਵਰ ਨੂੰ ਮਾਰ ਗਿਰਾਇਆ। ਇਜ਼ਰਾਈਲੀ ਪੁਲਿਸ ਅਤੇ ਇਜ਼ਰਾਈਲੀ ਫੌਜ ਦੇ ਮੁਤਾਬਕ ਸ਼ੱਕੀ ਦੀ ਪਹਿਚਾਣ ਤਯੇਬੇ ਦੇ ਅਰਬ ਇਜ਼ਰਾਈਲੀ ਨਿਵਾਸੀਆਂ ਦੇ ਰੂਪ ਦੇ ਵਿੱਚ ਕੀਤੀ ਗਈ ਹੈ। ਉੱਥੇ ਹੁਣ ਜਦੋਂ ਜੰਗ ਦੀਆਂ ਖਬਰਾਂ ਦੁਨੀਆ ਭਰ ਦੇ ਵਿੱਚ ਚੱਲਦੀਆਂ ਨੇ, ਦੁਨੀਆ ਭਰ ਦੇ ਵਿੱਚ ਇਸ ਕਿਸਮ ਦੇ ਵਿਰੋਧ ਵੀ ਹੁੰਦੇ ਨੇ ਕਿ ਹਥਿਆਰਾਂ ਦਾ ਇੱਕ ਬਹੁਤ ਵੱਡਾ ਬਾਜ਼ਾਰ ਤਿਆਰ ਕੀਤਾ ਜਾ ਰਿਹਾ। ਇਜ਼ਰਾਈਲ ਨੇ ਰੱਖਿਆ ਬਾਜ਼ਾਰ ਦੇ ਵਿੱਚ ਇੱਕ ਨਵਾਂ ਇਤਿਹਾਸ ਰਚ ਦਿੱਤਾ ਹੈ। ਸਾਲ 2025 ਦੇ ਵਿੱਚ ਇਜ਼ਰਾਈਲ ਦਾ ਹਥਿਆਰ ਐਕਸਪੋਰਟ 19.2 ਅਰਬ ਅਮਰੀਕੀ ਡਾਲਰ ਤੱਕ ਪਹੁੰਚ ਗਿਆ ਸੀ। ਹੈਰਾਨ ਕਰ ਦੇਣ ਵਾਲੀ ਗੱਲ ਇਹ ਹੈ ਕਿ ਕੌਮਾਂਤਰੀ ਪੱਧਰ ਦੇ ਉੱਤੇ ਬਾਈਕਾਟ ਦੇ ਬਾਵਜੂਦ ਕਈ ਵੱਡੀਆਂ ਡਿਫੈਂਸ ਪ੍ਰਦਰਸ਼ਨੀਆਂ ਦੇ ਨਾਲ ਜਿਹੜਾ ਇਜ਼ਰਾਈਲੀ ਹਥਿਆਰਾਂ ਦੀ ਮੰਗ ਹੋਰ ਵਧੀ ਹੈ। ਦੂਸਰੇ ਪਾਸੇ ਦੁਨੀਆ ਦੇ ਹਥਿਆਰ ਬਾਜ਼ਾਰ ਦੇ ਵਿੱਚ ਰਾਜ ਕਰਨ ਵਾਲਾ ਕਿਸੇ ਸਮੇਂ ਦੇ ਉੱਤੇ ਰੂਸ ਹੁਣ ਐਕਸਪੋਰਟ ਇੰਡਸਟਰੀ ਦੇ ਵਿੱਚ ਕਾਫੀ ਹੇਠਾਂ ਡਿੱਗ ਪਿਆ ਹੈ। ਇਜ਼ਰਾਈਲ ਦੇ ਰੱਖਿਆ ਮੰਤਰਾਲੇ ਦੀ ਤਰਫ ਤੋਂ ਜਾਰੀ ਅੰਕੜਿਆਂ ਦੇ ਵਿੱਚ ਦੱਸਿਆ ਗਿਆ ਕਿ ਇਜ਼ਰਾਈਲ ਦੇ ਡਿਫੈਂਸ ਐਕਸਪੋਰਟ ਦੇ ਵਿੱਚ 30% ਦਾ ਇਜ਼ਾਫਾ ਹੋਇਆ। ਇਜ਼ਰਾਈਲ ਦੇ ਦੁਆਰਾ ਆਪਣੀਆਂ ਹੀ ਜੰਗਾਂ ਦੇ ਵਿੱਚ ਪਰਖੀਆਂ ਜਾ ਚੁੱਕੀਆਂ ਮਿਜ਼ਾਈਲਾਂ, ਰਾਕੇਟ, 에ਅਰ ਡਿਫੈਂਸ ਸਿਸਟਮ ਦੁਨੀਆ ਭਰ ਨੂੰ ਵੇਚਿਆ ਜਾ ਰਿਹਾ ਹੈ। ਦੱਸ ਦਈਏ ਕਿ ਲਗਭਗ 19.2 ਯਾਨੀ ਕਿ $20 billion ਦਾ ਹਥਿਆਰਾਂ ਦਾ ਬਾਜ਼ਾਰ ਇਜ਼ਰਾਈਲ ਦੇ ਲਈ ਇੱਕ ਵੱਡੀ ਗੱਲ ਹੈ। ਜਦਕਿ ਦੂਸਰੇ ਪਾਸੇ ਅਮਰੀਕਾ ਨੇ ਵੀ ਆਪਣੇ ਹਥਿਆਰਾਂ ਦੇ ਬਾਜ਼ਾਰ ਨੂੰ ਪੂਰੀ ਤਰ੍ਹਾਂ ਦੇ ਨਾਲ ਖੋਲ੍ਹ ਰੱਖਿਆ। ਦੁਨੀਆ ਭਰ ਦੇ ਦੇਸ਼ਾਂ ਦੇ ਉੱਤੇ ਦਬਾਅ ਬਣਾਇਆ ਜਾ ਰਿਹਾ ਹੈ ਕਿ ਅਮਰੀਕਾ ਤੋਂ ਹਥਿਆਰ ਲਏ ਜਾਣ। ਇਸ ਉੱਧਰ ਅਮਰੀਕਾ ਅਤੇ ਇਜ਼ਰਾਈਲ ਇਸ ਵਕਤ ਰਲ ਕੇ ਦੁਨੀਆ ਭਰ ਦੇ ਵਿੱਚ ਜਿਹੜੀ ਇੱਕ ਤਸਵੀਰ ਬਣਾ ਰਹੇ ਨੇ, ਇਸ ਨੂੰ ਲੈ ਕੇ ਵੀ ਹਾਲੇ ਦੁਨੀਆ ਦੇ ਇੱਕ ਬਹੁਤ ਵੱਡੇ ਹਿੱਸੇ ਦਾ ਮੀਡੀਆ ਜਿਹੜਾ ਉਹ ਖਾਮੋਸ਼ ਦਿਖਾਈ ਦੇ ਰਿਹਾ ਹੈ। ਇਜ਼ਰਾਈਲ ਦੀ ਇਸ ਕਾਮਯਾਬੀ ਨੇ ਪੂਰੀ ਦੁਨੀਆ ਨੂੰ ਇਸ ਕਰਕੇ ਹੈਰਾਨ ਕਰ ਦਿੱਤਾ ਹੈ ਕਿਉਂਕਿ ਇਹ ਦੇਸ਼ ਅਕਤੂਬਰ 2023 ਤੋਂ ਹੀ ਜੰਗ ਦੀ ਸਥਿਤੀ ਦੇ ਵਿੱਚ ਹੈ। ਅਜਿਹਾ ਦੇਸ਼ ਜਿਹੜਾ ਇੱਕ ਪਾਸੇ ਜੰਗ ਦੇ ਫਰੰਟ ਦੇ ਉੱਤੇ ਲੜ ਰਿਹਾ ਹੋਵੇ, ਆਪਣੀਆਂ ਹੀ ਘਰੇਲੂ ਜ਼ਰੂਰਤਾਂ ਦੇ ਨਾਲ ਦੋ ਚਾਰ ਹੋ ਰਿਹਾ ਹੋਵੇ, ਉੱਥੇ ਦੂਜੇ ਪਾਸੇ ਉਹ ਹਥਿਆਰਾਂ ਦੀ ਬੇਹਿਸਾਬ ਜਿਹੜੀ ਹੈ ਸੇਲ ਉਹ ਦੁਨੀਆ ਭਰ ਨੂੰ ਕਰ ਰਿਹਾ। ਦੀ ਜੇਮਸਟਾਊਨ ਫਾਊਂਡੇਸ਼ਨ ਦੇ ਅੰਕੜਿਆਂ ਦੇ ਮੁਤਾਬਕ ਸਾਲ 2021 ਤੋਂ 2024 ਦੇ ਦਰਮਿਆਨ ਦੂਸਰੇ ਪਾਸੇ ਰੂਸ ਦੀ ਹਥਿਆਰਾਂ ਦੇ ਵਿੱਚ 92% ਦੀ ਗਿਰਾਵਟ ਆਈ ਹੈ। ਇਹ ਵੀ ਦੇਸ਼ ਜੰਗ ਦੇ ਵਿੱਚ ਹੈ ਇਸ ਵਕਤ ਯੂਕਰੇਨ ਦੇ ਨਾਲ, ਪਰ ਰੂਸ ਅਤੇ ਇਜ਼ਰਾਈਲ ਦੇ ਵਿਚਕਾਰ ਅਜਿਹਾ ਫਰਕ ਕੀ ਹੈ ਉਹ ਅਸੀਂ ਸਾਰੇ ਹੀ ਜਾਣਦੇ ਹਾਂ। ਅਮਰੀਕੀ ਸੈਂਟਰਲ ਕਮਾਂਡ ਯਾਨੀ ਸੈਂਟਕੋਮ ਨੇ ਕਿਹਾ ਹੈ ਕਿ ਮੱਧ ਪੂਰਬ ਦੇ ਵਿੱਚ ਤੈਨਾਤ ਅਮਰੀਕੀ ਸੁਰੱਖਿਆ ਬਲਾਂ ਨੇ ਐਤਵਾਰ ਦੇ ਦਿਨ 2 ਇਰਾਨੀ ਡਰੋਨ ਮਾਰ ਗਿਰਾਏ ਨੇ। ਮੱਧ ਪੂਰਬ ਦੇ ਵਿੱਚ ਤੈਨਾਤ ਅਮਰੀਕੀ ਬਲਾਂ ਨੇ ਇਰਾਨ ਦੇ ਖਿਲਾਫ਼ ਇੱਕ ਤਰਫਾ ਹਮਲਾ ਕਰਨ ਦਾ ਦਾਅਵਾ ਕੀਤਾ ਅਤੇ ਕਿਹਾ ਕਿ ਡਰੋਨ ਹੋਰਮੁਜ਼ ਸਟ੍ਰੇਟ ਦੇ ਵਿੱਚ ਕੌਮਾਂਤਰੀ ਸਮੁੰਦਰੀ ਜਿਹੜੀ ਆਵਾਜਾਈ ਹੈ ਉਸ ਦੇ ਲਈ ਖਤਰਾ ਬਣੇ ਹੋਏ ਸੀ। ਅਮਰੀਕਾ ਅਤੇ ਇਰਾਨ ਦੇ ਦਰਮਿਆਨ ਜੰਗਬੰਦੀ ਦਾ ਸਮਝੌਤਾ ਲਾਗੂ ਹੈ, ਪਰ ਦੋਹਾਂ ਦੇਸ਼ਾਂ ਦੀਆਂ ਫੌਜਾਂ ਇੱਕ ਦੂਸਰੇ ਦੇ ਉੱਤੇ ਜੰਗਬੰਦੀ ਦਾ ਇਲਜ਼ਾਮ ਵੀ ਲਗਾਉਂਦੀਆਂ ਰਹਿੰਦੀਆਂ ਨੇ ਅਤੇ ਹਮਲੇ ਵੀ ਕਰਦੀਆਂ ਰਹਿੰਦੀਆਂ। ਇਸ ਤੋਂ ਪਹਿਲਾਂ ਸ਼ਨੀਵਾਰ ਦੇ ਦਿਨ ਬਹਿਰੀਨ ਅਤੇ ਕੁਵੈਤ ਦੇ ਉੱਤੇ ਇਰਾਨ ਦੀ ਤਰਫ ਤੋਂ ਵੀ ਹਮਲੇ ਕੀਤੇ ਗਏ ਸੀ। ਹਾਲਾਂਕਿ ਇਰਾਨ ਦੀ ਤਰਫ ਤੋਂ ਜਦੋਂ ਇਸ ਕਿਸਮ ਦੀਆਂ ਟਿੱਪਣੀਆਂ ਲਈਆਂ ਗਈਆਂ ਤਾਂ ਉਹਨਾਂ ਦਾ ਕਹਿਣਾ ਸੀ ਕਿ ਹਮਲੇ ਇਰਾਨੀ ਰਾਡਾਰ ਟਿਕਾਣਿਆਂ ਦੇ ਉੱਤੇ ਅਮਰੀਕੀ ਹਮਲਿਆਂ ਦੇ ਜਵਾਬ ਦੇ ਵਿੱਚ ਕੀਤੇ ਗਏ ਸੀ। ਬਹੁਤ ਥੋੜ੍ਹੇ ਦਿਨ ਰਹਿ ਗਏ ਨੇ ਦੁਨੀਆ ਦੇ ਸਭ ਤੋਂ ਚਰਚਿਤ ਔਰ ਸਭ ਤੋਂ ਜਿਹੜੇ ਉਮੀਦ ਜਾਂ ਸਭ ਤੋਂ ਵੱਧ ਜਿਸ ਦੀ ਫੈਨ ਫੋਲੋਇੰਗ ਹੈ ਉਹ ਖੇਡ ਫੁੱਟਬਾਲ ਸੋਕਰ ਜਿਹਨੂੰ ਕਹਿ ਲਿਆ ਜਾਂਦਾ, ਫੀਫਾ ਵਿਸ਼ਵ ਕੱਪ ਸ਼ੁਰੂ ਹੋਣ ਜਾ ਰਿਹਾ। ਕਾਊਂਟ ਡਾਊਨ ਯਾਨੀ ਕਿ ਪੁੱਠੀ ਗਿਣਤੀ ਜਿਹਨੂੰ ਕਹਿ ਲਿਆ ਜਾਂਦਾ ਉਹ ਸ਼ੁਰੂ ਹੋ ਚੁੱਕੀ ਹੈ। ਫੀਫਾ ਵਰਲਡ ਕੱਪ 2026 ਕਈ ਮਾਇਨਿਆਂ ਤੋਂ ਇਸ ਵਾਰ ਚਰਚਾਵਾਂ ਦੇ ਵਿੱਚ ਰਹੇਗਾ। ਪਹਿਲੀ ਚਰਚਾ ਤਾਂ ਜਦੋਂ ਦੁਨੀਆ ਭਰ ਦੇ ਵਿੱਚ ਜੰਗ ਦਾ ਮਾਹੌਲ ਬਣਿਆ ਹੋਇਆ ਅਤੇ ਦੂਸਰੇ ਪਾਸੇ ਇਹ ਫੀਫਾ ਵਿਸ਼ਵ ਕੱਪ ਦਾ ਆਯੋਜਨ ਹੋ ਰਿਹਾ, ਉਹ ਵੀ ਅਮਰੀਕਾ, ਮੈਕਸੀਕੋ ਅਤੇ ਕੈਨੇਡਾ ਦੇ ਵੱਲੋਂ ਰਲ ਕੇ। ਉਹ ਅਮਰੀਕਾ ਜਿਹੜਾ ਕਦੇ ਮੈਕਸੀਕੋ ਨੂੰ ਧਮਕਾਉਂਦਾ ਰਹਿੰਦਾ ਅਤੇ ਕਦੇ ਕੈਨੇਡਾ ਨੂੰ ਆਪਣੇ ਵਿੱਚ ਰਲਾ ਲੈਣ ਦੀ ਧਮਕੀ ਦਿੰਦਾ ਹੈ। ਅਜਿਹੇ ਦੇ ਵਿੱਚ ਅਮਰੀਕਾ, ਮੈਕਸੀਕੋ ਅਤੇ ਕੈਨੇਡਾ ਦੇ ਵਿੱਚ ਹੋ ਰਹੇ ਇਸ ਵਰਲਡ ਕੱਪ ਦੇ ਅੰਦਰ, ਇਹਨਾਂ ਤਿੰਨਾਂ ਦੇਸ਼ਾਂ ਦੀ ਸਾਂਝੀ ਮੇਜ਼ਬਾਨੀ 'ਚ ਹੋ ਰਹੇ ਵਿਸ਼ਵ ਕੱਪ ਦੇ ਅੰਦਰ ਇਰਾਨ ਦੀ ਟੀਮ ਵੀ ਪਹੁੰਚ ਗਈ ਹੈ। ਇਰਾਨ ਦੇ ਤਿੰਨੋਂ ਗਰੁੱਪ ਮੈਚ ਅਮਰੀਕਾ ਦੇ ਵਿੱਚ ਹੀ ਹੋਣ ਵਾਲੇ ਨੇ, ਪਰ ਖਿਡਾਰੀਆਂ ਅਤੇ ਜਿਹੜਾ ਸਪੋਰਟ ਸਟਾਫ ਹੈ ਉਹਨਾਂ ਨੂੰ ਕਿਹਾ ਗਿਆ ਕਿ ਉਹ ਮੈਚ ਦੇ ਦਿਨ ਹੀ ਅਮਰੀਕਾ ਆਣ, ਨਹੀਂ ਤਾਂ ਫਿਰ ਉਹ ਮੈਕਸੀਕੋ ਹੀ ਰੁਕਣ। ਇਰਾਨ ਦਾ ਕਹਿਣਾ ਹੈ ਕਿ 15 ਅਧਿਕਾਰੀਆਂ ਅਤੇ ਸਹਿਯੋਗੀਆਂ ਦੀ ਟੀਮ ਨੂੰ ਵੀਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ। ਇਰਾਨੀ ਅਧਿਕਾਰੀ ਨੇ ਇਹਨਾਂ ਖੇਡਾਂ ਨੂੰ ਪੋਲੀਟੀਕਲ ਦਖਲ ਅੰਦਾਜ਼ੀ ਦੀ ਇੱਕ ਖਰਾਬ ਉਦਾਹਰਣ ਦੱਸਿਆ। ਦੱਸ ਦਈਏ ਕਿ ਤਿੰਨਾਂ ਦੇਸ਼ਾਂ ਯਾਨੀ ਅਮਰੀਕਾ, ਕੈਨੇਡਾ ਅਤੇ ਮੈਕਸੀਕੋ ਦੀ ਮੇਜ਼ਬਾਨੀ ਦੇ ਵਿੱਚ ਆਯੋਜਿਤ ਹੋਣ ਵਾਲਾ ਫੀਫਾ ਵਰਲਡ ਕੱਪ 11 June ਤੋਂ ਸ਼ੁਰੂ ਹੋਏਗਾ। ਇਰਾਨ ਨੇ ਮਾਰਚ 2025 ਦੇ ਵਿੱਚ ਆਪਣੇ ਕੁਆਲੀਫਿਕੇਸ਼ਨ ਗਰੁੱਪ ਦੇ ਵਿੱਚ ਪਹਿਲਾ ਸਥਾਨ ਹਾਸਲ ਕਰਕੇ ਇਸ ਟੂਰਨਾਮੈਂਟ ਦੇ ਵਿੱਚ ਮਜ਼ਬੂਤ ਦਾਅਵੇਦਾਰੀ ਦਿਖਾਈ ਸੀ। ਇਹ ਉਸ ਸਮੇਂ ਦੀ ਗੱਲ ਹੈ ਜਦੋਂ ਅਮਰੀਕਾ ਅਤੇ ਇਜ਼ਰਾਈਲ ਇਰਾਨ ਦੇ ਉੱਤੇ ਹਮਲਾ ਸ਼ੁਰੂ ਹੋਣ ਤੋਂ ਲਗਭਗ 1 year ਪਹਿਲਾਂ ਇਸ ਕਿਸਮ ਦੇ ਨਾਲ ਇਰਾਨ ਦੀ ਟੀਮ ਨੇ ਕੁਆਲੀਫਾਈ ਕਰ ਲਿਆ ਸੀ। ਔਰ ਇਹ ਵਰਲਡ ਕੱਪ ਦਾ ਪਹਿਲਾ ਐਸਾ ਐਡੀਸ਼ਨ ਹੋਏਗਾ ਜਿਸ ਦੇ ਵਿੱਚ ਕਿਸੇ ਮੇਜ਼ਬਾਨ ਦੇਸ਼ ਨੇ ਕਿਸੇ ਐਸੇ ਟੀਮ ਦੀ ਮੇਜ਼ਬਾਨੀ ਕਰਨੀ ਪੈ ਰਹੀ ਹੈ ਜਿਸ ਦੇ ਨਾਲ ਉਸ ਦੀ ਜੰਗ ਆਪਸ ਦੇ ਵਿੱਚ ਚੱਲ ਰਹੀ ਹੋਵੇ। ਅਮਰੀਕੀ ਖਿਡਾਰੀਆਂ ਦੇ ਮੁਤਾਬਕ ਸਾਰੇ ਹੀ ਇਰਾਨੀ ਖਿਡਾਰੀਆਂ ਨੂੰ ਵੀਜ਼ਾ ਜਾਰੀ ਕਰ ਦਿੱਤਾ ਗਿਆ ਸੀ ਔਰ ਉਹਨਾਂ ਨੂੰ ਪੂਰੀ ਜਿਹੜੀ ਉਹ ਸਿਕਿਉਰਿਟੀ ਵੀ ਦਿੱਤੀ ਜਾਏਗੀ। ਉਂਝ ਇਰਾਨ ਦਾ ਪਹਿਲਾ ਮੁਕਾਬਲਾ 15 ਜੂਨ ਨੂੰ ਲੋਸ ਏਂਜਲਸ ਦੇ ਵਿੱਚ ਆਸਟ੍ਰੇਲੀਆ ਦੇ ਗੁਆਂਢੀ ਮੁਲਕ ਨਿਊਜ਼ੀਲੈਂਡ ਦੇ ਨਾਲ ਹੋਏਗਾ। ਕੌਮਾਂਤਰੀ ਖਬਰਾਂ ਦੀ ਸਾਂਝ ਦੇ ਵਿੱਚ

ਇਸ ਕਰਕੇ ਇਸ ਦੇਸ਼ ਇਹਨਾਂ ਦੇਸ਼ਾਂ ਨੂੰ ਕੂਟਨੀਤਿਕ ਤਰੀਕੇ ਦੇ ਨਾਲ ਹੀ ਇਸ ਹੱਲ ਨੂੰ ਸੁਝਾਉਣਾ ਚਾਹੀਦਾ। ਉਹਨਾਂ ਨੇ ਸਰਹੱਦ ਵਿਵਾਦ ਦੇ ਵਿੱਚ ਬਰਤਾਨੀਆ ਨੂੰ ਸ਼ਾਮਲ ਕੀਤੇ ਜਾਣ ਦੀਆਂ ਜੁੜੀਆਂ ਖਬਰਾਂ ਦੇ ਉੱਤੇ ਸਪਸ਼ਟੀਕਰਨ ਦਿੰਦਿਆਂ ਆਇਆ ਕਿਹਾ ਕਿ ਨੇਪਾਲ ਸਿਰਫ ਇਹ ਦੇਖਣਾ ਚਾਹੁੰਦਾ ਸੀ ਕਿ ਕੀ ਬਰਤਾਨੀਆ ਦੇ ਜਿੰਨੇ ਵੀ ਲਾਇਬ੍ਰੇਰੀਜ਼ ਨੇ, ਉਹਨਾਂ ਦੇ ਜਿੰਨੇ ਵੀ ਮਿਊਜ਼ੀਅਮ ਨੇ, ਉਹਨਾਂ ਦੇ ਵਿੱਚ ਰੱਖੇ ਹੋਏ ਦਸਤਾਵੇਜ਼ਾਂ ਤੋਂ ਉਹਨਾਂ ਨੂੰ ਕੁਝ ਹਾਸਲ ਹੋ ਸਕਦਾ। ਖਨਾਲ ਭਾਰਤ ਅਤੇ ਨੇਪਾਲ ਦੇ ਦਰਮਿਆਨ ਸਰਹੱਦ ਵਿਵਾਦ ਦੀ ਗੱਲ ਕਰ ਰਹੇ ਸੀ। ਭਾਰਤ ਅਤੇ ਨੇਪਾਲ ਦੇ ਦਰਮਿਆਨ ਲਿਪੂਲੇਖ, ਲਿਪਿੰਤੁਰਾ, ਕਾਲਾਪਾਨੀ ਨੂੰ ਲੈ ਕੇ ਵਿਵਾਦ ਹੈ। ਇਹ ਵਿਵਾਦ ਦਾ ਇੱਕ ਪਹਿਲੂ ਜਿਹੜਾ ਉਹ ਚੀਨ ਦੇ ਨਾਲ ਵੀ ਜੁੜਿਆ ਹੋਇਆ। ਖਨਾਲ ਨੇ ਕਿਹਾ ਕਿ ਅਸੀਂ ਭਾਰਤ ਅਤੇ ਚੀਨ ਦੋਹਾਂ ਨੂੰ ਅਧਿਕਾਰਕ ਨੋਟ ਦੇ ਜ਼ਰੀਏ ਕਹਿਣਾ ਚਾਹੁੰਦੇ ਹਾਂ ਕਿ ਸਾਡੀ ਜ਼ਮੀਨ ਹੈ ਜਿਸ ਦੇ ਉੱਤੇ ਇਹ ਦੇਸ਼ ਆਪੋ ਆਪਣਾ ਦਾਅਵਾ ਕਰ ਰਹੇ ਨੇ। ਉਹਨਾਂ ਕਿਹਾ ਕਿ ਸਮੱਸਿਆ ਕੋਈ ਵੀ ਇੰਨੀ ਵੱਡੀ ਨਹੀਂ ਹੁੰਦੀ ਔਰ ਕੋਈ ਵੀ ਸਰਹੱਦ ਵਿਵਾਦ ਇੰਨਾ ਜਟਿਲ ਜਾਂ ਇੰਨਾ ਉਲਝਿਆ ਹੋਇਆ ਨਹੀਂ ਹੁੰਦਾ। ਖੁੱਲ੍ਹੀ ਸੋਚ ਅਤੇ ਤਰਕ ਦੇ ਨਾਲ, ਆਪਸੀ ਇੱਜ਼ਤ ਦੇ ਨਾਲ, ਇੱਕ ਦੂਸਰੇ ਦੇ ਨਾਲ ਬੈਠ ਕੇ ਗੱਲਬਾਤ ਕੀਤੀ ਜਾ ਸਕਦੀ ਹੈ। ਉੱਧਰ ਸਭ ਤੋਂ ਵੱਡੀ ਗੱਲ ਰਹੀ ਜਿਹੜਾ ਨੇਪਾਲ ਇਸ ਵਕਤ ਸੱਤਾ ਪਰਿਵਰਤਨ ਦੇ ਦੌਰ ਦੇ ਵਿੱਚੋਂ ਗੁਜ਼ਰ ਕੇ ਆਇਆ, ਯਾਨੀ ਜੈਨਜ਼ੀ ਦੇ ਅੰਦੋਲਨ ਦੇ ਵਿੱਚੋਂ। ਭਾਰਤ ਦੇ ਵਿੱਚ ਵੀ ਜੈਨਜ਼ੀ ਅੰਦੋਲਨ ਦੀ ਸੁਗਬੁਗਾਹਟ ਜਿਹੜੀ ਉਹ ਹੋ ਰਹੀ ਹੈ। ਖਨਾਲ ਨੇ ਕਿਹਾ ਕਿ ਜੈਨਜ਼ੀ ਦੇ ਸਵਾਲ ਦੇ ਉੱਤੇ ਮੈਂ ਇੰਨਾ ਹੀ ਕਹਾਂਗਾ ਕਿ ਪਿਛਲੇ ਸਾਲ ਸਪਤੰਬਰ ਮਹੀਨੇ ਦੇ ਵਿੱਚ ਇੱਕ ਅੰਦੋਲਨ ਹੋਇਆ ਜਿਸ ਤੋਂ ਬਾਅਦ ਸਿਆਸੀ ਤਬਦੀਲੀ ਹੋਈ, ਸਿਆਸੀ ਬਦਲਾਅ ਆਈ ਅਤੇ ਅਸੀਂ ਸੱਤਾ 'ਚ ਆਏ। ਭਾਰਤ ਦੇ ਵਿੱਚ ਜੋ ਵੀ ਕੁਝ ਹੋ ਰਿਹਾ ਮੈਂ ਉਸ 'ਤੇ ਟਿੱਪਣੀ ਨਹੀਂ ਕਰਨਾ ਚਾਹੁੰਦਾ। ਮੈਂ ਨੇਪਾਲ ਅਤੇ ਭਾਰਤ ਦੇ ਸੰਬੰਧਾਂ ਦੇ ਉੱਤੇ ਜ਼ਿਆਦਾ ਧਿਆਨ ਦੇਣਾ ਚਾਹੁੰਦਾ। ਖਨਾਲ ਨੇ ਭਾਰਤ ਦੌਰੇ ਦੇ ਦਰਮਿਆਨ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਦੇ ਨਾਲ ਮੁਲਾਕਾਤ ਵੀ ਕੀਤੀ। ਜਦੋਂ ਜੈਨਜ਼ੀ ਅੰਦੋਲਨ ਦੀ ਗੱਲ ਤੁਰੀ ਹੋ ਹੈ ਤਾਂ ਫਿਰ ਹੁਣ ਕਾਂਗਰਸ ਜਨਤਾ ਪਾਰਟੀ ਦੇ ਗੱਲ ਵੀ ਕਰ ਲਈ ਚੱਲਦੀ ਹੈ। ਸੀ ਜੇ ਪੀ ਦੇ ਫਾਊਂਡਰ ਅਭਿਜੀਤ ਦੀਪਕੇ ਨੇ ਸ਼ਨੀਵਾਰ ਦੇ ਦਿਨ ਦਿੱਲੀ ਦੇ ਜੰਤਰ ਮੰਤਰ ਵਿਖੇ ਆਪਣੇ ਸਾਥੀਆਂ ਦੇ ਨਾਲ ਪ੍ਰਦਰਸ਼ਨ ਕੀਤਾ ਸੀ। ਇਸ ਪ੍ਰਦਰਸ਼ਨ 'ਚ ਜ਼ਿਆਦਾਤਰ ਨੌਜਵਾਨ ਸ਼ਾਮਲ ਹੋਏ ਸੀ। ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫੇ ਦੀ ਮੰਗ ਕੀਤੀ ਜਾ ਰਹੀ ਸੀ। ਨੌਜਵਾਨ ਪੀੜ੍ਹੀ ਇਸ ਨੂੰ ਦੁਨੀਆ ਭਰ ਦੇ ਵਿੱਚ ਜਿਹੜੇ ਜੈਨਜ਼ੀ ਪ੍ਰਦਰਸ਼ਨ ਹੋਏ ਨੇ ਉਸ ਦੇ ਨਾਲ ਜੋੜ ਕੇ ਦੇਖ ਰਹੀ ਸੀ। ਇਸ ਪ੍ਰਦਰਸ਼ਨ ਦੇ ਵਿੱਚ ਮੰਨੇ ਪਰਮੰਨੇ ਵਾਤਾਵਰਨ ਪ੍ਰੇਮੀ ਸੋਨਮ ਵਾਂਗਚੁਕ ਵੀ ਸ਼ਾਮਲ ਹੋਏ, ਜਿਨ੍ਹਾਂ ਨੇ ਬੀਤੇ ਮਾਰਚ ਮਹੀਨੇ ਦੇ ਵਿੱਚ 6 ਮਹੀਨਿਆਂ ਦੀ ਜੇਲ੍ਹ ਕੱਟਣ ਤੋਂ ਬਾਅਦ ਉਹਨਾਂ ਨੂੰ ਰਿਹਾਅ ਕੀਤਾ ਗਿਆ ਸੀ। NSA ਦੇ ਤਹਿਤ ਉਹਨਾਂ ਦੇ ਉੱਤੇ ਦੇਸ਼ ਧਰੋਹ ਦਾ ਮਾਮਲਾ ਵੀ ਦਰਜ ਕੀਤਾ ਗਿਆ ਸੀ। ਇਸ ਸ਼ਨੀਵਾਰ ਦੀ ਸਵੇਰ ਅਭਿਜੀਤ ਦੀਪਕੇ ਅਮਰੀਕਾ ਤੋਂ ਭਾਰਤ ਪਰਤੇ। ਦਿੱਲੀ ਏਅਰਪੋਰਟ ਦੇ ਉੱਤੇ ਉਤਰਦਿਆਂ ਹੀ ਉਹਨਾਂ ਨੇ ਕੇਂਦਰੀ ਮੰਤਰੀ ਦੇ ਅਸਤੀਫੇ ਦੀ ਮੰਗ ਜ਼ੋਰਦਾਰ ਤਰੀਕੇ ਦੇ ਨਾਲ ਰੱਖੀ, ਪਰ ਇਸ ਅੰਦੋਲਨ ਨੂੰ ਲੈ ਕੇ ਜਾਂ ਇਸ ਪ੍ਰਦਰਸ਼ਨ ਨੂੰ ਲੈ ਕੇ ਦੁਨੀਆ ਭਰ ਦੇ ਮੀਡੀਆ ਨੇ ਖਾਸ ਤੌਰ ਦੇ ਉੱਤੇ ਨਿਗਾਹ ਬਣਾ ਕੇ ਰੱਖੀ। ਅਮਰੀਕੀ ਮੀਡੀਆ CNN ਨੇ ਕਾਂਗਰਸ ਜਨਤਾ ਪਾਰਟੀ ਦੇ ਅੰਦੋਲਨ 'ਤੇ ਲਿਖਿਆ ਕਿ ਭਾਰਤ ਦੇ ਨੌਜਵਾਨ ਹੁਣ ਤੰਗ ਆ ਚੁੱਕੇ ਨੇ। ਸਾਲਾਂ ਤੋਂ ਚੱਲ ਰਹੀਆਂ ਪ੍ਰੀਖਿਆਵਾਂ ਦੇ ਵਿੱਚ ਘੁਟਾਲਿਆਂ, ਲਗਾਤਾਰ ਬਣੀਆਂ ਹੋਈਆਂ ਪਰੇਸ਼ਾਨੀਆਂ, ਬੇਰੁਜ਼ਗਾਰੀ ਦੀ ਸਮੱਸਿਆ ਜਾਂ ਘੱਟ ਮੌਕੇ ਲੋਕਾਂ ਨੂੰ ਨਿਰਾਸ਼ ਕਰ ਰਹੇ ਨੇ ਔਰ ਇਹ ਨਿਰਾਸ਼ਾ ਔਨਲਾਈਨ ਹੁੰਦੇ ਹੁੰਦੇ ਸੜਕਾਂ 'ਤੇ ਆ ਗਈ ਹੈ। ਉੱਧਰ CNN ਦੇ ਮੁਤਾਬਕ ਜਵਾਬਦੇਹੀ ਦੀ ਅਜਿਹੀ ਮੰਗ ਉੱਠ ਰਹੀ ਹੈ ਜਿਸ ਨੂੰ ਹੁਣ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਫਰਾਂਸ 24 ਨੇ ਵੀ ਕਾਂਗਰਸ ਜਨਤਾ ਪਾਰਟੀ ਦੇ ਪ੍ਰਦਰਸ਼ਨ ਨੂੰ ਅਹਿਮੀਅਤ ਦਿੱਤੀ ਹੈ। ਆਪਣੀ ਇੱਕ ਸਟੋਰੀ 'ਚ ਉਹਨਾਂ ਨੇ ਲਿਖਿਆ ਹੈ ਕਿ ਭਾਰਤ ਦੀ ਜੈਨਜ਼ੀ ਕਾਂਗਰਸ ਪਾਰਟੀ ਦੇ ਹਮਾਇਤੀਆਂ ਨੇ ਦਿੱਲੀ ਦੇ ਵਿੱਚ ਆਪਣਾ ਪਹਿਲਾ ਵਿਰੋਧ ਪ੍ਰਦਰਸ਼ਨ ਕੀਤਾ ਔਰ ਜਿਸ ਕਿਸਮ ਦੇ ਨਾਲ ਇਹ ਕਾਂਗਰਸ ਆ ਰਹੇ ਨੇ, ਬ੍ਰੈਕਟ ਦੇ ਵਿੱਚ ਇਹ ਦੱਸਿਆ ਕਿ ਨੌਜਵਾਨ ਆ ਰਹੇ ਨੇ, ਉਹ ਇਸ ਵਕਤ ਕੇਂਦਰ ਸਰਕਾਰ ਨੂੰ, ਭਾਰਤ ਦੀ ਕੇਂਦਰ ਸਰਕਾਰ ਨੂੰ ਡਰਾ ਹੀ ਰਹੇ ਨੇ। ਇਸ ਖਬਰ ਨੂੰ ਚੀਨ ਦੇ ਸਾਊਥ ਚਾਈਨਾ ਮਾਰਨਿੰਗ ਪੋਸਟ ਨੇ ਖਬਰ ਏਜੰਸੀ AP ਦੇ ਹਵਾਲੇ ਦੇ ਨਾਲ ਲਿਖਦਿਆਂ ਹੋਇਆ ਦੱਸਿਆ ਕਿ CJP ਦੇ ਲਈ ਇੱਕ ਵੱਡੀ ਚੁਣੌਤੀ ਇਹ ਹੋਏਗੀ ਕਿ ਉਹਨਾਂ ਦਾ ਜਿਹੜਾ ਵਿਰੋਧ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਾਂ ਉਹਨਾਂ ਦੇ ਫੈਨਸ ਕਰਨਗੇ, ਉਹਨਾਂ ਦਾ ਉਹ ਕਿਵੇਂ ਸਾਹਮਣਾ ਕਰਦੇ ਨੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਵੀ ਪਹਿਲਾਂ ਵੀ ਕਈ ਵਿਰੋਧ ਪ੍ਰਦਰਸ਼ਨਾਂ ਨੂੰ ਦੱਬ ਚੁੱਕੀ ਹੈ। ਖਾੜੀ ਦੇਸ਼ ਕਤਰ ਦੇ ਮੀਡੀਆ ਅਲ ਜਜ਼ੀਰਾ ਨੇ ਲਿਖਿਆ ਕਿ IM ਕਾਂਗਰਸ ਹੈੱਡਲਾਈਨ ਸੀ, ਭਾਰਤ ਦੀ ਰਾਜਧਾਨੀ 'ਚ ਪਹੁੰਚਿਆ ਜੈਨਜ਼ੀ ਵਿਰੋਧ ਪ੍ਰਦਰਸ਼ਨ, ਅਤੇ ਲਿਖੀ ਗਈ ਖਬਰ ਕਿ 1.4 ਅਰਬ ਦੀ ਆਬਾਦੀ ਵਾਲੇ ਦੇਸ਼ ਭਾਰਤ ਦੀ ਅੱਧੀ ਆਬਾਦੀ 25 ਸਾਲ ਤੋਂ ਘੱਟ ਉਮਰ ਦੇ ਨੌਜਵਾਨਾਂ ਦੀ ਹੈ ਅਤੇ ਉਹਨਾਂ ਦੇ ਵਿੱਚ ਇਸ ਵਕਤ ਗੁੱਸਾ ਭਰਿਆ ਪਿਆ, ਚਾਹੇ CBSE ਦੇ ਵਿੱਚ ਗੜਬੜਾਂ ਹੋਣ, ਚਾਹੇ ਨੀਟ ਐਗਜ਼ਾਮ ਦਾ ਲੀਕ ਹੋਣਾ। ਅਲ ਜਜ਼ੀਰਾ ਨੇ ਇਹ ਵੀ ਲਿਖਿਆ ਹੈ ਕਿ ਗੁੱਸਾ ਇੱਕ ਵਿਅੰਗਾਤਮਕ ਸਿਆਸੀ ਪਾਰਟੀ ਕਾਂਗਰਸ ਜਨਤਾ ਪਾਰਟੀ ਦੇ ਰੂਪ ਦੇ ਵਿੱਚ ਅਚਾਨਕ ਬਾਹਰ ਨਹੀਂ ਆਇਆ, ਬਲਕਿ ਪਿਛਲੇ ਕਈ ਸਾਲਾਂ ਤੋਂ ਭਾਰਤ ਦੇ ਨੌਜਵਾਨਾਂ ਦੇ ਅੰਦਰ ਦਬੀ ਹੋਈ ਇੱਕ ਗੱਲ ਬਾਹਰ ਆਈ ਹੈ। ਪਿਛਲੇ ਮਹੀਨੇ ਭਾਰਤ

0: ਦੇ ਚੀਫ ਜਸਟਿਸ ਨੇ ਭਾਰਤ ਦੇ ਨੌਜਵਾਨਾਂ ਦੀ ਤੁਲਨਾ ਕਾਕਰੇਜ ਦੇ ਨਾਲ ਕੀਤੀ ਸੀ, ਜਿਸ ਤੋਂ ਬਾਅਦ ਨਾਰਾਜ਼ਗੀ ਬਹੁਤ ਜ਼ਿਆਦਾ ਫੈਲ ਗਈ ਸੀ। ਬੋਸਟਨ ਯੂਨੀਵਰਸਿਟੀ ਦੇ ਵਿੱਚ ਹਾਲੀਆ ਦਿਨਾਂ ਦੇ ਵਿੱਚ ਗ੍ਰੈਜੂਏਟ ਹੋ ਕੇ ਨਿਕਲੇ ਅਭਿਜੀਤ ਦੀਪਕੇ ਨੇ ਉਸ ਸਮੇਂ ਸੋਸ਼ਲ ਮੀਡੀਆ ਐਕਸ ਦੇ ਉੱਤੇ ਸੋਚਿਆ ਕਿ ਕਿਉਂ ਨਾ ਸਾਰੇ ਕਾਕਰੇਜ ਇਕੱਠੇ ਹੋ ਜਾਣ, ਯਾਨੀ ਕਿ ਸਾਰੇ ਪੜ੍ਹੇ ਲਿਖੇ ਨੌਜਵਾਨ ਇਕੱਠੇ ਹੋ ਜਾਣ। ਇਹ ਵੀ ਲਿਖਿਆ ਗਿਆ ਖਬਰ ਦੇ ਵਿੱਚ ਕਿ ਭਾਰਤੀ ਇੰਟਰਨੈਟ ਦੇ ਉੱਤੇ ਛਾਈ ਹੋਈ CJP ਦਾ ਜਿਹੜਾ ਸ਼ੁਰੂਆਤੀ ਰਸਤਾ ਹੈ ਉਹ BJP ਤੋਂ ਹੀ ਇੱਕ ਮਜ਼ਾਕੀਆ ਤੰਜ ਦੇ ਰੂਪ ਦੇ ਵਿੱਚ ਨਿਕਲਿਆ। ਹਾਲਾਂਕਿ ਭਾਜਪਾ ਨੂੰ ਸੋਸ਼ਲ ਮੀਡੀਆ ਦੇ ਉੱਤੇ ਇਹ ਪਾਰਟੀ ਕਾਫੀ ਪਿੱਛੇ ਛੱਡ ਚੁੱਕੀ ਹੈ, ਯਾਨੀ ਕਿ ਲੋਕਪ੍ਰਿਯਤਾ ਦੇ ਮਾਮਲੇ 'ਚ। ਗਲਫ ਨਿਊਜ਼, ਪਾਕਿਸਤਾਨ ਅਤੇ ਬਾਂਗਲਾਦੇਸ਼ ਦੇ ਅਖਬਾਰਾਂ ਨੇ ਵੀ ਇਹਨਾਂ ਖਬਰਾਂ ਨੂੰ ਤਰਜੀਹ ਦਿੱਤੀ ਹੈ। ਉੱਥੇ ਭਾਰਤ ਦੀਆਂ ਹੋਰਨਾਂ ਖਬਰਾਂ ਦੀ ਸਾਂਝ ਨੂੰ ਅੱਗੇ ਤੋਰੀਏ ਅਤੇ ਇਸ ਵੀਕਐਂਡ ਦੇ ਦਰਮਿਆਨ ਭਾਰਤ ਸਰਕਾਰ ਨੇ ਇੱਕ ਹੋਰ ਤੋਹਫ਼ਾ ਆਪਣੇ ਦੇਸ਼ਵਾਸੀਆਂ ਨੂੰ ਦੇ ਦਿੱਤਾ। LPG ਘਰੇਲੂ ਸਿਲੰਡਰਾਂ ਦੀਆਂ ਕੀਮਤਾਂ 'ਚ 29 ਰੁਪਏ ਦਾ ਵਾਧਾ ਕਰ ਦਿੱਤਾ ਗਿਆ। ਦੇਸ਼ ਭਰ ਦੇ ਵਿੱਚ ਪਿਛਲੇ 3 ਮਹੀਨਿਆਂ ਦੇ ਅੰਦਰ ਘਰੇਲੂ ਗੈਸ ਦੀਆਂ ਕੀਮਤਾਂ 'ਚ ਦੂਜਾ ਵਾਧਾ ਹੋਇਆ। ਇਸ ਤੋਂ ਪਹਿਲਾਂ 7 ਮਾਰਚ ਨੂੰ ਹਰ ਇੱਕ ਸਿਲੰਡਰ ਦੇ ਉੱਤੇ 60 ਰੁਪਏ ਦਾ ਵਾਧਾ ਕੀਤਾ ਗਿਆ ਸੀ। ਖਬਰ ਏਜੰਸੀ PTI ਦੇ ਮੁਤਾਬਕ LPG ਦੀਆਂ ਕੀਮਤਾਂ ਹੁਣ 7 ਜੂਨ ਨੂੰ ਐਤਵਾਰ ਦੇ ਦਿਨ ਦਿੱਲੀ ਦੇ ਵਿੱਚ 14.2 ਕਿਲੋ ਦਾ ਜਿਹੜਾ LPG ਸਿਲੰਡਰ, ਉਸ ਦੀ ਕੀਮਤ 942 ਰੁਪਏ ਹੋ ਗਈ। ਵਿਰੋਧੀ ਧਿਰ ਕਾਂਗਰਸ ਨੇ ਇਸ ਵਾਧੇ ਨੂੰ ਲੈ ਕੇ ਕੇਂਦਰ ਸਰਕਾਰ ਦੇ ਉੱਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਮਹਿੰਗਾਈ ਮੈਨ ਮੋਦੀ ਦਾ ਜਿਹੜਾ ਚਾਬੂਕਾ ਇੱਕ ਵਾਰ ਫਿਰ ਤੋਂ ਚੱਲਿਆ। ਹੁਣ ਘਰੇਲੂ ਗੈਸ ਸਿਲੰਡਰ 29 ਰੁਪਏ ਹੋਰ ਮਹਿੰਗਾ ਕਰਕੇ ਮੋਦੀ ਦਾ ਫੰਡਾ ਸਾਫ਼ ਹੈ। ਜਨਤਾ ਤੋਂ ਵਸੂਲੀ ਕਰੋ, ਅਮੀਰ ਦੋਸਤਾਂ ਦੀ ਤਿਜੋਰੀ ਭਰੋ। ਉੱਥੇ ਸੱਤਾ ਹੱਥ 'ਚੋਂ ਨਿਕਲ ਜਾਣ ਦੇ ਬਾਅਦ ਪੱਛਮ ਬੰਗਾਲ ਦੀ ਸਾਬਕਾ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਅਗਵਾਈ ਵਾਲੀ ਤ੍ਰਿਣਮੂਲ ਕਾਂਗਰਸ ਦੇ ਵਿੱਚ ਹੁਣ ਕੁਝ ਠੀਕ ਨਹੀਂ ਚੱਲ ਰਿਹਾ। 15 ਸਾਲ ਬਾਅਦ ਬੀਤੇ ਮਹੀਨੇ ਸੱਤਾ ਗਵਾ ਦੇਣ ਵਾਲੀ ਤ੍ਰਿਣਮੂਲ ਕਾਂਗਰਸ ਦੇ ਵਿੱਚੋਂ ਪਹਿਲਾਂ ਵੀ ਕਰੀਬ 2/3 ਵਿਧਾਇਕ ਬਗਾਵਤ ਕਰਕੇ ਛੱਡ ਕੇ ਚਲੇ ਗਏ ਅਤੇ ਹੁਣ ਫਿਰ ਤੋਂ ਦਰਜਨ ਭਰ ਦੇ ਜ਼ਿਆਦਾ ਨਗਰ ਨਿਗਮ ਅਤੇ ਨਗਰ ਕੌਂਸਲਸ ਦੇ ਜਿਹੜੇ 100 ਤੋਂ ਜ਼ਿਆਦਾ ਜਿਹੜੇ MCs ਨੇ, ਪਾਰਸ਼ਦ ਨੇ, ਉਹਨਾਂ ਦੇ ਅਸਤੀਫੇ ਅਤੇ ਗ੍ਰਿਫਤਾਰੀਆਂ ਨੇ ਇਹ ਸਵਾਲ ਉਠਾ ਦਿੱਤਾ ਹੈ ਕਿ ਆਖਿਰਕਾਰ ਸੂਬੇ ਦੇ ਵਿੱਚ ਅਜਿਹਾ ਕੀ ਹੋ ਰਿਹਾ ਹੈ। ਵਿਧਾਨ ਸਭਾ ਚੋਣਾਂ ਤੋਂ ਬਾਅਦ ਸੱਤਾ ਦਾ ਦੂਸਰਾ ਸਭ ਤੋਂ ਵੱਡਾ ਕੇਂਦਰ ਸਮਝੇ ਜਾਣ ਵਾਲੇ ਕੋਲਕਾਤਾ ਨਗਰ ਨਿਗਮ ਦੇ ਮੇਅਰ ਸਾਬਕਾ ਮੰਤਰੀ ਫਰਹਾਦ ਹਕੀਮ ਦੇ ਅਸਤੀਫੇ ਨੇ ਹੁਣ ਇਸ ਪਾਰਟੀ ਦੇ ਲਈ ਬਹੁਤ ਵੱਡਾ ਖਤਰਾ ਪੈਦਾ ਕਰ ਦਿੱਤਾ ਹੈ। ਮੇਅਰ ਦੇ ਅਸਤੀਫੇ ਤੋਂ ਬਾਅਦ ਪਾਰਟੀ ਪ੍ਰਮੁੱਖ ਮਮਤਾ ਬੈਨਰਜੀ ਨੇ ਨਾ ਤਾਂ ਹਾਲੇ ਤੱਕ ਕੋਈ ਟਿੱਪਣੀ ਕੀਤੀ ਹੈ, ਨਾ ਹੀ ਮੇਅਰ ਦਾ ਨਾਮ ਲੈ ਕੇ ਕੋਈ ਗੱਲ ਕੀਤੀ ਹੈ। ਐਤਵਾਰ ਦੇ ਦਿਨ ਉਹਨਾਂ ਨੇ ਨਿਗਮ ਦੇ ਵਿੱਚ ਪਾਰਟੀ ਦੇ 136 MCs ਦੀ ਜਿਹੜੇ ਪਾਰਸ਼ਦ ਨੇ ਉਹਨਾਂ ਦੀ ਬੈਠਕ ਬੁਲਾਈ ਸੀ ਔਰ ਇਸ ਦਰਮਿਆਨ ਹੀ ਅਗਲੀ ਰਣਨੀਤੀ ਤੈਅ ਹੋਣੀ ਸੀ। ਹਾਲਾਂਕਿ ਇੰਡੀਆ ਗੱਠਜੋੜ ਦੀ ਬੈਠਕ 'ਚ ਸ਼ਾਮਲ ਹੋਣ ਦੇ ਲਈ ਮਮਤਾ ਬੈਨਰਜੀ ਨੇ ਦਿੱਲੀ ਜਾਣ ਦਾ ਹਵਾਲਾ ਦਿੰਦਿਆਂ ਹੋਇਆ ਐਤਵਾਰ ਕੁਝ ਘੰਟੇ ਪਹਿਲਾਂ ਹੀ ਇਸ ਬੈਠਕ ਨੂੰ ਰੱਦ ਕਰ ਦਿੱਤਾ। ਉੱਥੇ ਹੀ ਆਸਟ੍ਰੇਲੀਆ ਦੀਆਂ ਖਬਰਾਂ ਦੀ ਵੀ ਸਾਂਝ ਪਾਈਏ। ਆਸਟ੍ਰੇਲੀਆ ਦੇ ਵਿੱਚ ਬੜੀਆਂ ਅਹਿਮ ਤਰੀਨ ਖਬਰਾਂ ਨੇ। ਸਭ ਤੋਂ ਪਹਿਲਾਂ ਕਿੰਗਜ਼ ਬਰਥਡੇ ਦੇ ਨਾਲ ਜੁੜੀ ਹੋਈ ਖਬਰ, ਜਿੱਥੇ ਸਾਲ 2026 ਦੇ ਵਿੱਚ ਰਾਜੇ ਦੇ ਜਨਮਦਿਨ ਦੇ ਮੌਕੇ, ਵੈਸੇ ਤਾਂ ਹਰ ਸਾਲ ਸ਼ਾਹੀ ਗੱਦੀ ਨਸ਼ੀਨ ਦੇ ਜਨਮਦਿਨ ਮੌਕੇ ਦੇ ਉੱਤੇ ਇਸ ਕਿਸਮ ਦੇ ਨਾਲ ਇਨਾਮਾਂ ਦਾ, ਪੁਰਸਕਾਰਾਂ ਦਾ ਐਲਾਨ ਕੀਤਾ ਜਾਂਦਾ। ਇੰਡੀਜਨਸ ਭਾਈਚਾਰੇ ਤੋਂ ਲੈ ਕੇ ਕਮਿਊਨਿਟੀ ਲੀਡਰ ਤੱਕ, ਜੈਂਡਰ ਇਕੁਐਲਿਟੀ ਐਡਵੋਕੇਟਸ ਤੋਂ ਲੈ ਕੇ ਮਾਰਸ਼ਲ ਆਰਟ ਇੰਸਟਰਕਟਰ ਤੱਕ ਬਹੁਤ ਸਾਰੇ ਲੋਕਾਂ ਨੂੰ ਖਿਤਾਬ ਦਿੱਤੇ ਗਏ ਨੇ, ਸਨਮਾਨ ਦਿੱਤੇ ਗਏ ਨੇ। ਲਗਭਗ 1949, ਸਹੀ ਗਿਣਤੀ ਹੈ, ਲਗਭਗ ਤਾਂ 950 ਹੋ ਗਿਆ, 1949 ਆਸਟ੍ਰੇਲੀਅਨ ਲੋਕਾਂ ਨੂੰ ਇਸ ਸਾਲ, ਮਾਫ਼ ਕਰਨਾ, 949 ਲੋਕਾਂ ਨੂੰ ਇਸ ਸਾਲ ਕਿੰਗਜ਼ ਬਰਥਡੇ ਦੇ ਉੱਤੇ ਸਨਮਾਨ ਦਿੱਤਾ ਗਿਆ। ਮਿਸ਼ੇਲ ਟਰਵੀ, ਜਿਹੜੇ ਕਿ ਐਬਰੀਜਨਲ ਭਾਈਚਾਰੇ 'ਚ ਕਾਫੀ ਨਾਮ ਰੱਖਦੇ ਨੇ, ਕਾਫੀ ਇੱਜ਼ਤ ਰਸੂਖ ਰੱਖਦੇ ਨੇ, ਇਸ ਤੋਂ ਇਲਾਵਾ ਜਿਹੜੇ ਸੈਨੇਟਰ ਅਤੇ ਜੈਂਡਰ ਇਕੁਇਟੀ ਕੈਂਪੇਨਰ ਨੇ ਨਤਾਸ਼ਾ ਡਿਸਪੋਜਾ, ਮੈਲਬਨ ਦੇ ਮਾਰਸ਼ਲ ਆਰਟ ਇੰਸਟਰਕਟਰ ਐਨੇ ਪੈਂਗ, ਕਈਆਂ ਨੂੰ ਇਹ ਪੁਰਸਕਾਰ ਦਿੱਤੇ ਗਏ। ਐਤਵਾਰ ਦੀ ਰਾਤ ਗਵਰਨਰ ਜਨਰਲ ਸੈਮ ਮੌਸਤੀਨ ਦੀ ਤਰਫ ਤੋਂ ਪੁਰਸਕਾਰਾਂ ਦਾ ਐਲਾਨ ਕਰਦਿਆਂ ਹੋਇਆਂ ਦੱਸਿਆ ਗਿਆ ਕਿ ਇਸ ਵਾਰ ਜਿਹੜੇ ਕਿੰਗਜ਼ ਬਰਥਡੇ ਦੇ ਮੌਕੇ ਦੇ ਉੱਤੇ 703 ਲੋਕਾਂ ਨੂੰ ਤਾਂ ਆਰਡਰ ਆਫ ਆਸਟ੍ਰੇਲੀਆ ਜਨਰਲ ਡਿਵੀਜ਼ਨ ਦੇ ਵਿੱਚ ਦਿੱਤਾ ਜਾ ਰਿਹਾ, 5 ਨੂੰ ਜਿਹੜਾ ਕੰਪੇਨੀਅਨ ਆਫ ਦੀ ਆਰਡਰ ਯਾਨੀ AC, 40 ਨੂੰ ਆਫਿਸਰ ਆਫ ਆਰਡਰ AO, 183 ਨੂੰ ਮੈਂਬਰ ਆਫ ਆਰਡਰ ਯਾਨੀ AM, ਅਤੇ 475 ਜਿਹੜੇ ਮੈਡਲ ਨੇ ਉਹ ਮੈਡਲ ਆਫ ਆਰਡਰ ਯਾਨੀ ਓ ਏ ਐਮ ਦੀ ਕੈਟੇਗਰੀ ਦੇ ਵਿੱਚ ਦਿੱਤੇ ਗਏ ਨੇ। ਇਹਨਾਂ ਸਾਰੇ ਕੁੱਲ 950 ਦੇ ਵਿੱਚੋਂ 471 ਪੁਰਸ਼ ਨੇ, 230 ਮਹਿਲਾਵਾਂ ਨੇ, ਬਾਕੀ ਦੇ ਜਿਹੜੇ ਦੋ ਨੇ ਉਹਨਾਂ ਨੇ ਆਪਣੇ ਆਪ ਦਾ ਜੈਂਡਰ ਦੱਸਣਾ ਸਹੀ ਨਹੀਂ ਮੰਨਿਆ। ਦੱਸ ਦਈਏ ਕਿ ਸਭ ਤੋਂ ਨੌਜਵਾਨ ਸਾਰਾ ਵਾਰਡ, ਜਿਹਨੇ ਮਿਸਫਿਟ ਪ੍ਰੋਜੈਕਟ ਦੇ ਪ੍ਰਮੁੱਖ ਨੇ ਜਾਂ ਮੋਢੀ ਨੇ, ਉਹਨਾਂ ਨੂੰ ਇਹ ਪੁਰਸਕਾਰ ਦਿੱਤਾ ਗਿਆ। ਔਰ ਸਭ ਤੋਂ ਉਮਰ ਦਰਾਜ਼ ਫਲੋਰੈਂਸ ਡਰੂਰੀ, ਜਿਨ੍ਹਾਂ ਦੀ ਉਮਰ 106 ਸਾਲ ਦੱਸੀ ਗਈ ਹੈ, ਕਮਿਊਨਿਟੀ ਸਰਵਿਸ ਦਾ ਰੋਲ ਨਿਭਾਉਣ ਦੇ ਲਈ ਉਹਨਾਂ ਨੂੰ ਇਹ ਪੁਰਸਕਾਰ ਦਿੱਤਾ ਗਿਆ ਹੈ। ਮਿਕੇਲ ਟਰਵੀ ਉਹ ਨੇ ਜਿਨ੍ਹਾਂ ਨੂੰ ਓ ਏ ਐਮ ਦਾ ਪੁਰਸਕਾਰ ਦਿੱਤਾ ਜਾ ਰਿਹਾ ਹੈ ਜਾਂ ਸਨਮਾਨ ਦਿੱਤਾ ਗਿਆ, ਜਿਹੜੇ ਕਿ ਐਬਰੀਜਨਲ ਯਾਮਸੀ ਭਾਈਚਾਰੇ ਦੇ ਵਿੱਚ ਸਿਰਫ ਇਸ ਕਰਕੇ ਨਹੀਂ ਮਸ਼ਹੂਰ ਹੋਏ ਕਿਉਂਕਿ ਉਹਨਾਂ ਨੇ ਆਪਣੀ ਉਹਨਾਂ ਦੀ ਇੱਕ ਕਮਿਊਨਿਟੀ ਲੀਡਰ ਦੇ ਤੌਰ ਦੇ ਉੱਤੇ ਇੱਜ਼ਤ ਰਸੂਖ ਹੈ, ਬਲਕਿ ਸਾਲ 2022 ਦੇ ਵਿੱਚ ਅਕਤੂਬਰ ਮਹੀਨੇ ਦੇ ਅੰਦਰ ਉਹਨਾਂ ਦਾ ਬੇਟਾ ਕੈਸ਼ੀਅਸ ਟਰਵੀ, ਜੋ ਕਿ 15 ਸਾਲ ਦਾ ਸੀ, ਸਕੂਲ ਤੋਂ ਵਾਪਸ ਘਰ ਪਰਤ ਰਿਹਾ ਸੀ ਅਤੇ ਇਸ ਦਰਮਿਆਨ ਉਸ ਦੇ ਉੱਤੇ ਹਮਲਾ ਹੁੰਦਾ ਔਰ ਹਮਲੇ ਤੋਂ 10 ਦਿਨ ਬਾਅਦ ਉਹ ਦਮ ਤੋੜ ਜਾਂਦਾ। ਉਸ ਦੀ ਮੌਤ ਦੇ ਉੱਤੇ ਸੋਗ ਕਰਨ ਦੀ ਬਜਾਏ ਉਸ ਦੀ ਮਾਂ ਮਿਸ਼ੈਲ ਟਰਵੀ ਨੇ ਅਸਲ ਦੇ ਵਿੱਚ ਇਸ ਪੂਰੇ ਹਾਦਸੇ ਤੋਂ ਬਾਅਦ ਭਾਈਚਾਰੇ ਨੂੰ ਇਕੱਠਾ ਕਰਨ ਦੀ ਕੋਸ਼ਿਸ਼ ਕੀਤੀ ਹੈ ਅਤੇ ਇਸ ਤੋਂ ਇਲਾਵਾ ਉਹਨਾਂ ਲੋਕਾਂ ਦੀ ਆਵਾਜ਼ ਬਣ ਕੇ ਉੱਭਰੇ ਨੇ ਜਿਹੜੇ ਕ੍ਰਾਈਮ ਦਾ ਯਾਨੀ ਕਿਸੇ ਨਾ ਕਿਸੇ ਅਪਰਾਧ ਦਾ ਸ਼ਿਕਾਰ ਬਣ ਜਾਂਦੇ ਨੇ ਉਹਨਾਂ ਦੇ ਪਰਿਵਾਰਕ ਮੈਂਬਰ। ਹੋਰ ਤਾਂ ਹੋਰ 2023 ਤੋਂ ਟਰਵੀ ਜਿਹੜੇ ਨੇ ਉਹ ਵੈਸਟਰਨ ਆਸਟ੍ਰੇਲੀਆ ਦੀ ਜਿਹੜੀ ਪੁਲਿਸ ਫੋਰਸ ਹੈ ਉਸ ਦੇ ਵਿੱਚ ਭਰਤੀ ਪ੍ਰਕਿਰਿਆ ਦੇ ਦਰਮਿਆਨ ਬੜਾ ਅਹਿਮ ਰੋਲ ਨਿਭਾਉਂਦੇ ਨੇ। ਉਹ ਦੱਸਦੇ ਨੇ ਪੁਲਿਸ ਅਫਸਰਾਂ ਨੂੰ ਕਿ ਕਿਸ ਤਰੀਕੇ ਦੇ ਨਾਲ ਉਹ ਲੋਕ ਜਿਨ੍ਹਾਂ ਦਾ ਕੋਈ ਨਾ ਕੋਈ ਪਰਿਵਾਰਕ ਮੈਂਬਰ ਇਸ ਕਿਸਮ ਦੇ ਟਰੋਮਾ ਦੇ ਵਿੱਚੋਂ ਗੁਜ਼ਰਿਆ ਹੁੰਦਾ, ਜਦੋਂ ਕੋਈ ਨਾ ਕੋਈ ਕ੍ਰਿਮੀਨਲ ਐਕਟੀਵਿਟੀ ਉਹਨਾਂ ਦੇ ਨਾਲ ਵਾਪਰਦੀ ਹੈ ਤਾਂ ਉਹਨਾਂ ਦੀ ਕੀ ਸੋਚ ਰਹਿੰਦੀ ਹੈ ਅਤੇ ਅਜਿਹੇ ਦੇ ਵਿੱਚ ਪੁਲਿਸ ਨੂੰ ਉਹਨਾਂ ਦੇ ਨਾਲ ਕਿਸ ਕਿਸਮ ਦਾ ਵਰਤਾਰਾ ਕਰਨਾ ਚਾਹੀਦਾ। ਇਸ ਆਸਟ੍ਰੇਲੀਆ ਡੇ ਦੇ ਮਾਫ ਕਰਨਾ ਕਿੰਗਸ ਬਰਡੇ ਦੇ ਮੌਕੇ ਦੇ ਉੱਤੇ ਜਿਹੜੇ ਪੁਰਸਕਾਰ ਦਿੱਤੇ ਗਏ ਨੇ ਇਹਨਾਂ ਦੇ ਵਿੱਚ ਭਾਰਤੀ ਨਾਮ ਵੀ ਇੱਕ ਸਾਹਮਣੇ ਆਇਆ। ਕਮਿਊਨਿਟੀ ਦਾ ਨਾਮ ਬਜਿੰਦਰ ਦੁੱਗਲ, ਕਮਿਊਨਿਟੀ ਲੀਡਰ ਦੇ ਤੌਰ ਦੇ ਉੱਤੇ ਮਹਿਲਾ, ਜਿਨ੍ਹਾਂ ਨੂੰ ਓ ਏ ਐਮ ਦੇ ਪੁਰਸਕਾਰ ਦੇ ਨਾਲ ਸਨਮਾਨਿਤ ਕੀਤਾ ਜਾ ਰਿਹਾ। ਹਾਲਾਂਕਿ ਕੋਵਿਡ-19 ਪੈਂਡੈਮਿਕ ਦੇ ਮੌਕੇ ਦੇ ਉੱਤੇ ਉਹਨਾਂ ਨੇ ਆਸ਼ਾ ਫਾਊਂਡੇਸ਼ਨ ਜਿਹੜੀ ਆਸਟ੍ਰੇਲੀਆ ਦੇ ਵਿੱਚ ਉਸ ਨੂੰ ਸਥਾਪਿਤ ਕਰਕੇ, ਉਸ ਤੋਂ ਪਹਿਲਾਂ ਦੀ ਸਥਾਪਿਤ ਹੋਈ ਹੈ ਪਰ ਉਸ ਦਰਮਿਆਨ ਬਹੁਤ ਸਾਰੇ ਲੋਕਾਂ ਦੀ ਮਦਦ ਕੀਤੀ ਸੀ ਲੋੜਵੰਦਾਂ ਦੀ। ਇਸ ਦਰਮਿਆਨ ਸ਼੍ਰੀਮਤੀ ਦੁੱਗਲ ਨੂੰ ਇਸ ਮੌਕੇ ਦੇ ਉੱਤੇ ਜਿਹੜਾ ਸਨਮਾਨਿਤ ਵੀ ਕੀਤਾ ਜਾ ਰਿਹਾ ਹੈ। ਸਿਆਸਤ ਦੇ ਨਾਲ ਜੁੜੀਆਂ ਹੋਈਆਂ ਖਬਰਾਂ ਸਰਵੇਖਣ ਹਰ ਵਾਰੀ ਅਸੀਂ ਤੁਹਾਡੇ ਤੱਕ ਸਾਂਝੇ ਕਰੀਦੇ ਨੇ। ਇਹ ਸਰਵੇਖਣ ਜਿਹੜਾ ਆਇਆ ਕੋਈ ਨਵਾਂ ਨਹੀਂ ਹੈ, ਕੋਈ ਵੱਖਰਾ ਨਹੀਂ ਹੈ, ਬਲਕਿ ਨਿਊਜ਼ ਪੋਲ ਦੇ ਦੁਆਰਾ ਜਿਹੜਾ ਦੀ ਆਸਟ੍ਰੇਲੀਅਨ ਅਖਬਾਰ ਹੈ ਉਹਨਾਂ ਦੇ ਦੁਆਰਾ ਇਹ ਇਕੱਠੇ ਕੀਤੇ ਗਏ ਅੰਕੜੇ ਨੇ। ਸਰਵੇਖਣ ਦੇ ਬਾਰੇ ਦੱਸਣ ਤੋਂ ਪਹਿਲਾਂ ਇਹ ਸਮਝਣਾ ਜ਼ਰੂਰੀ ਹੈ ਕਿ ਨਿਊਜ਼ ਪੋਲ ਅਦਾਰਾ ਜਿਹੜਾ ਉਹ ਧੁਰ ਦੱਖਣਪੰਥੀ ਅਦਾਰਾ, ਯਾਨੀ ਐਕਸਟ੍ਰੀਮਿਸਟ ਵਿਚਾਰਧਾਰਾ ਵਾਲਾ ਅਦਾਰਾ। ਅਦਾਰੇ ਨੇ ਦਾਅਵਾ ਕੀਤਾ ਹੈ ਕਿ ਸੋਮਵਾਰ ਤੋਂ ਲੈ ਕੇ ਵੀਰਵਾਰ ਤੱਕ 1240 ਲੋਕਾਂ ਤੋਂ ਸਵਾਲ ਪੁੱਛੇ ਗਏ ਸੀ। ਹਾਲਾਂਕਿ ਅਦਾਰੇ ਦੀ ਤਰਫ ਤੋਂ ਹੁਣ ਜਦੋਂ ਸਰਵੇ ਪ੍ਰਕਾਸ਼ਿਤ ਕੀਤਾ ਹੀ ਗਿਆ ਤਾਂ ਉਸਦੀ ਮਨਸ਼ਾ ਦੇ ਉੱਤੇ ਤਾਂ ਇਤਰਾਜ਼ ਕੀਤੇ ਜਾ ਸਕਦੇ ਨੇ, ਪਰ ਉਸਦੇ ਨਤੀਜੇ ਕੀ ਨੇ ਉਹ ਸੁਰਖੀਆਂ ਜ਼ਰੂਰ ਬਣ ਰਹੇ ਨੇ, ਖਬਰਾਂ ਬਣ ਰਹੇ ਨੇ। ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਦੀ ਮਕਬੂਲੀਅਤ ਦੇ ਵਿੱਚ ਗਿਰਾਵਟ ਹੋਈ ਹੈ ਔਰ ਇਹ ਪਹਿਲੀ ਵਾਰ ਹੋਇਆ ਦੇਸ਼ ਦੇ ਸੰਸਦੀ ਇਤਿਹਾਸ ਦੇ ਵਿੱਚ, ਜਿਹੜਾ ਕਿ ਅਕਸਰ 2-ਪਾਰਟੀ ਸਿਸਟਮ ਦੇ ਵਿੱਚੋਂ ਹੋ ਕੇ ਗੁਜ਼ਰਦਾ ਰਿਹਾ ਹੈ, ਕਿ ਹੁਣ ਇੱਕ ਤੀਜੇ ਧੜੇ ਨੂੰ ਦੋ ਪਾਰਟੀਆਂ ਯਾਨੀ ਸੱਤਾਧਾਰੀ ਪਾਰਟੀ ਅਤੇ ਪ੍ਰਮੁੱਖ ਵਿਰੋਧੀ ਧਿਰ ਦੇ ਨਾਲੋਂ ਜ਼ਿਆਦਾ ਲੋਕਾਂ ਦੀ ਹਮਾਇਤ ਮਿਲ ਰਹੀ ਹੋਵੇ, ਜਾਂ ਇੰਝ ਕਹਿ ਲਈਏ ਕਿ ਜਦੋਂ ਤੋਂ ਇਸ ਕਿਸਮ ਦੇ ਸਰਵੇਖਣ ਇਕੱਠੇ ਕਰਨੇ ਸ਼ੁਰੂ ਕੀਤੇ ਗਏ ਨੇ ਉਦੋਂ ਤੋਂ ਬਾਅਦ ਇਹ ਪਹਿਲੀ ਵਾਰ ਹੋਇਆ। ਅਸਲ ਦੇ ਵਿੱਚ ਵਨ ਨੇਸ਼ਨ ਪਾਰਟੀ ਦੀ ਮਕਬੂਲੀਅਤ 31% 'ਤੇ ਜਾ ਪਹੁੰਚੀ ਹੈ ਅਤੇ ਲੇਬਰ ਦੀ 30% ਹੈ। ਹਾਲਾਂਕਿ ਨੈਕ ਟੂ ਨੈਕ ਮੁਕਾਬਲਾ ਚੱਲ ਰਿਹਾ, ਪਰ ਗੱਠਜੋੜ ਜਿਹੜਾ ਕਿ ਪ੍ਰਮੁੱਖ ਵਿਰੋਧੀ ਧਿਰ ਹੈ ਉਸ ਦੀ ਮਕਬੂਲੀਅਤ 18% ਦੇ ਉੱਤੇ ਟਿਕੀ ਹੋਈ ਹੈ। ਗੱਠਜੋੜ ਦੇ ਲਈ ਇਸ ਵਕਤ ਸਭ ਤੋਂ ਮੁਸ਼ਕਲ ਦੌਰ ਵੀ ਚੱਲ ਰਿਹਾ। ਸੂਜ਼ਨ ਲੀ ਜਿਹੜੇ ਕਿ ਵਿਰੋਧੀ ਧਿਰ ਨੇਤਾ ਸੀ ਜਦੋਂ ਤੋਂ ਉਹਨਾਂ ਨੇ ਅਸਤੀਫਾ ਦਿੱਤਾ, ਉਸ ਤੋਂ ਬਾਅਦ ਐਂਗਸ ਟੇਲਰ ਦੀ ਅਗਵਾਈ ਦੇ ਵਿੱਚ, ਹਾਲਾਂਕਿ ਸੂਜ਼ਨ ਲੀ ਦੇ ਮੌਕੇ ਦੇ ਉੱਤੇ ਵੀ ਗੱਠਜੋੜ ਜਿਹੜਾ ਉਹ ਆਪਣੇ ਸਭ ਤੋਂ ਮਾੜੇ ਦੌਰ ਦੇ ਵਿੱਚੋਂ ਗੁਜ਼ਰਿਆ ਸੀ, ਹੁਣ ਫਿਰ ਉਹੀ ਹਾਲਾਤ ਹੋ ਰਹੇ ਨੇ। ਪਰ 36% ਲੋਕਾਂ ਨੇ ਕਿਹਾ ਕਿ ਉਹ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਦੀ ਪਰਫੋਰਮੈਂਸ ਤੋਂ ਸੰਤੁਸ਼ਟ ਹਨ, ਜਦਕਿ 60% ਲੋਕਾਂ ਨੇ ਡਿਸਸੈਟਿਸਫਾਈਡ ਕਿਹਾ। ਹੁਣ ਇਹ 60% ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਅੰਕੜਾ ਹੈ। ਜਦੋਂ ਟੌਨੀ ਐਬਟ ਪਹਿਲੀ ਵਾਰ ਪ੍ਰਧਾਨ ਮੰਤਰੀ ਬਣੇ ਸੀ, ਦਫ਼ਤਰ ਆਉਂਦਿਆਂ ਹੀ ਕੁਝ ਮਹੀਨਿਆਂ ਦੇ ਅੰਦਰ ਅੰਦਰ ਇਹੀ ਅੰਕੜਾ ਉਹਨਾਂ ਦੇ ਨਾਲ ਜੁੜਿਆ ਹੋਇਆ ਸੀ, ਜਦਕਿ ਲੇਬਰ ਪਾਰਟੀ ਦਾ ਕਿਸੇ ਵੀ ਸਿਟਿੰਗ ਪ੍ਰਾਈਮ ਮਿਨਿਸਟਰ ਦਾ ਇੰਨੀ ਘੱਟ ਮਕਬੂਲੀਅਤ ਕਦੇ ਹੋਈ ਹੋਵੇ। ਜੂਲੀਆ ਗਿਲਾਰਡ ਦੇ ਸਮੇਂ ਦੇ ਉੱਤੇ ਜ਼ਰੂਰ ਦੱਸੀ ਜਾਂਦੀ ਹੈ, ਪਰ ਉਸ ਤੋਂ ਬਾਅਦ ਕਦੇ ਕਿਸੇ ਖੈਰ ਉਸ ਤੋਂ ਬਾਅਦ ਤਾਂ ਮੌਕੇ ਵੀ ਨਹੀਂ ਲੱਗੇ, ਪਰ ਲੇਬਰ ਪਾਰਟੀ ਦੇ ਪ੍ਰਧਾਨ ਮੰਤਰੀ ਦੀ ਕੁਰਸੀ 'ਤੇ ਬੈਠਿਆ ਹੋਇਆ ਮਕਬੂਲੀਅਤ ਦੇ ਵਿੱਚ ਇੰਨੀ ਵੱਡੀ ਗਿਰਾਵਟ ਆਪਣੇ ਆਪ ਦੇ ਵਿੱਚ ਹੈਰਾਨ ਕਰ ਦੇਣ ਵਾਲੀ ਖਬਰ ਹੈ। ਖੈਰ, ਜਿੱਥੇ ਇੱਕ ਪਾਸੇ ਪੌਲਿਨ ਹੈਨਸਨ ਦੇ ਜਿਹੜੀ ਤਰੱਕੀ ਦੀਆਂ ਖਬਰਾਂ ਸਾਹਮਣੇ ਆਉਂਦੀਆਂ, ਉੱਥੇ ਦੂਸਰੇ ਪਾਸੇ ਪੌਲਿਨ ਹੈਨਸਨ ਜਾਂ ਉਹਨਾਂ ਦੇ ਪਾਰਟੀ ਨੇਤਾਵਾਂ ਦੀ ਤਰਫ ਤੋਂ ਦਿੱਤੇ ਜਾਂਦੇ ਬਿਆਨ ਵੀ ਚਰਚਾ 'ਚ ਰਹਿੰਦੇ ਨੇ। ਇਸ ਵੀਕਐਂਡ ਦੇ ਦਰਮਿਆਨ ਤੁਹਾਡੇ ਨਾਲ ਸੋਸ਼ਲ ਮੀਡੀਆ 'ਤੇ ਇੱਕ ਖਬਰ ਸਾਂਝੀ ਕੀਤੀ ਸੀ, ਜਦੋਂ ਬਾਨਬੀ ਜੋਇਸ ਪਹਿਲਾਂ ਇਹ ਕਹਿ ਕੇ ਕਿ ਆਸਟ੍ਰੇਲੀਆ ਦੇ ਵਿੱਚ ਪਰਮਾਨੈਂਟ ਰੈਜ਼ੀਡੈਂਟਸ ਨੂੰ ਘਰਾਂ ਦੇ ਵਿੱਚ ਮਲਕੀਅਤ ਨਹੀਂ ਰਹਿਣ ਦਿੱਤੀ ਜਾਏਗੀ, ਅਤੇ ਉਹਨਾਂ ਤੋਂ ਘਰਾਂ ਦੀ ਮਲਕੀਅਤ ਜਿਹੜੀ ਹੈ ਜਾਂ ਓਨਰਸ਼ਿਪ ਆ ਉਹ ਖੋ ਲਈ ਜਾਏਗੀ ਅਤੇ ਆਸਟ੍ਰੇਲੀਅਨ ਲੋਕਾਂ ਨੂੰ ਦਿੱਤੀ ਜਾਏਗੀ। ਬਾਅਦ ਦੇ ਵਿੱਚ ਉਹਨਾਂ ਨੇ ਇਸ ਬਿਆਨ ਨੂੰ ਤੋਂ ਮੁਕਰ ਵੀ ਗਏ ਅਤੇ ਕਿਹਾ ਕਿ ਪਰਮਾਨੈਂਟ ਰੈਜ਼ੀਡੈਂਟ ਨਹੀਂ, ਅਸਲ ਦੇ ਵਿੱਚ ਟੈਂਪਰੇਰੀ ਰੈਜ਼ੀਡੈਂਟ ਦੇ ਵਾਸਤੇ ਉਹ ਕਹਿ ਰਹੇ ਨੇ। ਪੌਲਿਨ ਹੈਨਸਨ ਵੀ ਇਸ ਮਾਮਲੇ 'ਚ ਆਉਂਦੇ ਨੇ, ਉਹਨਾਂ ਨੇ ਕਿਹਾ ਕਿ ਬਾਨਬੀ ਜੋਇਸ ਦੇ ਕਹੇ ਦੇ ਉੱਤੇ ਮਾਫ਼ੀ ਤਾਂ ਨਹੀਂ ਉਹ ਮੰਗਦੇ, ਪਰ ਹਾਂ ਇੰਨਾ ਜ਼ਰੂਰ ਹੈ ਕਿ ਫੋਰਨ ਇਨਵੈਸਟਰਸ ਨੂੰ ਆਸਟ੍ਰੇਲੀਆ ਦੇ ਵਿੱਚ ਪ੍ਰੋਪਰਟੀ ਖਰੀਦਣ ਦਾ ਹੱਕ ਨਹੀਂ ਹੋਣਾ ਚਾਹੀਦਾ। ਅਜਿਹੇ ਦੇ ਵਿੱਚ ਹੁਣ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਦੀ ਵੀ ਟਿੱਪਣੀ ਆਈ। ਉਹਨਾਂ ਕਿਹਾ ਕਿ ਸਿਰਫ ਵਨ ਨੇਸ਼ਨ ਹੀ ਨਹੀਂ ਬਲਕਿ ਲਿਬਰਲ ਨੈਸ਼ਨਲ ਗੱਠਜੋੜ ਵੀ ਕੁਝ ਅਜਿਹਾ ਹੀ ਸੋਚਦਾ, ਉਹ ਵੀ ਪਰਮਾਨੈਂਟ ਰੈਜ਼ੀਡੈਂਟਸ ਨੂੰ ਜਾਂ ਇੱਕ ਕਿਸਮ ਦੇ ਲੋਕਾਂ ਨੂੰ ਵਿਤਕਰਾ ਕਰਨਾ ਚਾਹੁੰਦਾ। ਹਾਲਾਂਕਿ ਉਸ ਖਬਰ ਦੇ ਵਿੱਚ ਜੋ ਕਿ ਸੋਸ਼ਲ ਮੀਡੀਆ ਤੋਂ ਅਸੀਂ ਵੀ ਆਪਣੇ ਪਲੈਟਫਾਰਮ ਤੋਂ ਸਾਂਝੀ ਕੀਤੀ ਸੀ ਦੇ ਵਿੱਚ ਦੱਸਿਆ ਸੀ ਕਿ ਜਿਹੜੇ ਫੋਰਨ ਇਨਵੈਸਟਰ ਨੇ ਜਾਂ ਟੈਂਪਰੇਰੀ ਰੈਜ਼ੀਡੈਂਟ ਨੇ ਉਹ ਆਸਟ੍ਰੇਲੀਆ ਦੀ ਪ੍ਰੋਪਰਟੀ ਮਾਰਕੀਟ ਦਾ 1% ਵੀ ਨਹੀਂ ਬਣਦੇ। ਅਜਿਹੇ ਦੇ ਵਿੱਚ ਜਿਹੜੀ ਵਨ ਨੇਸ਼ਨ ਪਾਰਟੀ ਹੈ ਉਸਦੀ ਤਰਜੀਹ ਕਿਸ ਪਾਸੇ ਜਾ ਰਹੀ ਹੈ, ਇਹ ਵੀ ਇੱਕ ਸਵਾਲ ਉੱਠਦਾ। ਪਰ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਨੇ ਵਨ ਨੇਸ਼ਨ ਅਤੇ ਕੋਐਲੇਸ਼ਨ ਨੂੰ ਇਕੱਠਿਆਂ ਇੱਕੋ ਹੀ ਰਾਹ 'ਤੇ ਤੁਰਦਾ ਕਹਿ ਕੇ ਵੀ ਇੱਕ ਨਵਾਂ ਵਿਵਾਦ ਸ਼ੁਰੂ ਕਰ ਦਿੱਤਾ। ਲਿਬਰਲ ਪਾਰਟੀ ਦੇ ਸੈਨੇਟਰ ਜੋਨਾਥਨ ਡੂਨੀਅਮ ਦਾ ਕਹਿਣਾ ਹੈ ਕਿ ਤੂੰ ਕੌਣ ਮੈਂ ਖਾਵਾਂ ਖਾਹ ਵਾਲੀ ਗੱਲ ਦੇ ਉੱਤੇ ਪ੍ਰਧਾਨ ਮੰਤਰੀ ਗੱਠਜੋੜ ਨੂੰ ਬਗੈਰ ਕਿਸੇ ਗੱਲ ਤੋਂ ਲਪੇਟੇ ਦੇ ਵਿੱਚ ਲੈ ਰਹੇ ਨੇ, ਜਦੋਂ ਅਸੀਂ ਅਜਿਹਾ ਕੋਈ ਬਿਆਨ ਦਿੱਤਾ ਹੀ ਨਹੀਂ, ਜਦੋਂ ਅਸੀਂ ਆਪਣੀ ਕੋਈ ਇਹੋ ਜਿਹੀ ਪੋਜੀਸ਼ਨ ਹੀ ਨਹੀਂ ਸਪਸ਼ਟ ਕੀਤੀ, ਤਾਂ ਪ੍ਰਧਾਨ ਮੰਤਰੀ ਗੱਠਜੋੜ ਦੇ ਉੱਤੇ ਉਂਗਲੀ ਕਿਵੇਂ ਉਠਾ ਸਕਦੇ ਨੇ। ਉੱਧਰ ਆਸਟ੍ਰੇਲੀਆ ਦੇ ਐਨਰਜੀ ਮਿਨਿਸਟਰ ਕ੍ਰਿਸ ਬੋਵਨ ਨੇ ਕਿਹਾ ਹੈ ਕਿ ਆਸਟ੍ਰੇਲੀਆ ਇਸ ਵਕਤ ਆਪਣੇ ਬਿਹਤਰੀਨ ਫਿਊਲ ਸਿਕਿਉਰਿਟੀ ਦੌਰ ਦੇ ਵਿੱਚੋਂ ਗੁਜ਼ਰ ਰਿਹਾ ਹੈ। ਅਗਸਤ ਮਹੀਨੇ ਤੱਕ ਜਾਂਦਿਆਂ ਜਾਂਦਿਆਂ ਆਸਟ੍ਰੇਲੀਆ ਦੇ ਕੋਲ 43 ਦਿਨ ਦਾ ਪੈਟਰੋਲ, 36 ਦਿਨ ਦਾ ਡੀਜ਼ਲ ਅਤੇ 30 ਦਿਨ ਦਾ ਜੈੱਟ ਫਿਊਲ ਹੋਏਗਾ, ਜੋ ਕਿ ਇੱਕ ਬਿਹਤਰੀਨ ਸਟਾਕ ਮੰਨਿਆ ਜਾ ਸਕਦਾ। ਬਿਲੀਅਨਸ ਆਫ ਲੀਟਰ ਜਿਹੜਾ ਫਿਊਲ ਆ ਉਹ ਹੋਰ ਸ਼ਿਪ ਹੋ ਰਿਹਾ। ਇਸ ਵੀਕਐਂਡ ਦੇ ਦਰਮਿਆਨ ਐਨਰਜੀ ਮਿਨਿਸਟਰ ਕ੍ਰਿਸ ਬੋਵਨ ਨੇ ਇਸ ਕਿਸਮ ਦੀ ਖਬਰ ਦੇ ਨਾਲ ਦਾਅਵਾ ਕੀਤਾ ਕਿ 90 ਦੇ ਕਰੀਬ ਸ਼ਿਪ ਜਿਹੜੇ ਨੇ ਉਹ ਮਈ ਮਹੀਨੇ ਤੋਂ ਹੁਣ ਤੱਕ ਆ ਚੁੱਕੇ ਨੇ, ਔਰ ਯਾਨੀ ਕਿ ਹਰ ਮਹੀਨੇ 10 ਸ਼ਿਪ ਆ ਰਹੇ ਨੇ, ਔਰ ਅਜਿਹੇ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਸ਼ਿਪ ਆਉਣਗੇ। ਪਰ ਇੰਨਾ ਮੰਨਿਆ ਜਾ ਰਿਹਾ ਕਿ 1.8 ਬਿਲੀਅਨ ਲੀਟਰ ਡੀਜ਼ਲ, 512 ਮਿਲੀਅਨ ਲੀਟਰ ਪੈਟਰੋਲ, 468 ਮਿਲੀਅਨ ਲੀਟਰ ਜੈੱਟ ਫਿਊਲ ਅਤੇ 709 ਮਿਲੀਅਨ ਲੀਟਰ ਕਰੂਡ ਆਇਲ ਜਿਹੜਾ ਹੈ ਉਹ ਔਨ ਦੀ ਵੇ ਅਗਲੇ 4 ਹਫ਼ਤਿਆਂ ਦੇ ਦਰਮਿਆਨ, ਯਾਨੀ ਅਗਲੇ 1 ਮਹੀਨੇ ਦੇ ਅੰਦਰ ਆਸਟ੍ਰੇਲੀਆ ਪਹੁੰਚ ਜਾਏਗਾ। ਉੱਥੇ ਹੀ ਮੰਦਭਾਗੀ ਔਰ ਬੜੀ ਦਿਲ ਤੋੜ ਦੇਣ ਵਾਲੀ ਖਬਰ ਸਾਹਮਣੇ ਆਉਂਦੀ ਹੈ। ਕੱਲ੍ਹ ਰਾਤ ਦੇ ਵੇਲੇ ਜਦੋਂ ਸਾਬਕਾ ਆਸਟ੍ਰੇਲੀਅਨ ਆਫ ਦੀ ਈਅਰ ਪ੍ਰੋਫੈਸਰ ਰਿਚਰਡ ਸਕੋਲੀਅਰ ਦਾ ਦੇਹਾਂਤ ਦਾ ਇੱਕ ਜਿਹੜਾ ਸਮਾਚਾਰ ਹਾਸਲ ਹੁੰਦਾ ਹੈ, 59 ਸਾਲ ਦੀ ਉਮਰ ਦੇ ਵਿੱਚ ਦਿਮਾਗ ਦੇ ਜਾਂ ਇੰਝ ਕਹਿ ਲਈਏ ਕਿ ਬ੍ਰੇਨ ਦੇ ਸਭ ਤੋਂ ਭੈੜੇ, ਸਭ ਤੋਂ ਖਤਰਨਾਕ ਕੈਂਸਰ ਦੇ ਨਾਲ ਜੂਝਦਿਆਂ ਹੋਇਆਂ ਉਹਨਾਂ ਦੀ ਮੌਤ ਹੋ ਗਈ। ਹਾਲਾਂਕਿ ਪ੍ਰੋਫੈਸਰ ਸਕੋਲੀਅਰ ਦੀ ਕੈਂਸਰ ਦੇ ਖੇਤਰ ਦੇ ਵਿੱਚ ਖੋਜ ਨੂੰ ਲੈ ਕੇ ਦੇਣ ਕੀ ਹੈ, ਇਸ ਦੇ ਬਾਰੇ ਇੱਕ ਵਿਸਤਾਰ ਰਿਪੋਰਟ ਅਸੀਂ ਆਪਣੇ ਸੋਸ਼ਲ ਮੀਡੀਆ 'ਤੇ ਵੀ ਸਾਂਝੀ ਕੀਤੀ ਹੈ। ਕਿਵੇਂ ਪੇਸ਼ੈਂਟ ਜ਼ੀਰੋ ਬਣ ਕੇ, ਯਾਨੀ ਕਿ ਪਹਿਲਾ ਮਰੀਜ਼ ਬਣ ਕੇ ਉਹਨਾਂ ਨੇ ਕਿਸੇ ਟਰਾਇਲ ਨੂੰ ਆਪਣੇ ਉੱਤੇ ਅਜ਼ਮਾਉਣ ਦੇ ਲਈ ਸਹਿਮਤੀ ਦਿੱਤੀ, ਇਹ ਜਾਣਦੇ ਹੋਇਆਂ ਕਿ ਉਹਨਾਂ ਦੇ ਕੋਲ ਜ਼ਿੰਦਗੀ ਦੇ ਬਹੁਤ ਥੋੜ੍ਹੇ ਦਿਨ ਨੇ। ਤਾਂ ਉਹਨਾਂ ਕਿਹਾ ਕਿ ਇਸ ਦੇ ਵਿੱਚ ਕੋਈ ਵੀ ਅਜਿਹੀ ਅਚਾਨਕ ਹੋਈ ਗੱਲ ਉਹਨਾਂ ਨੇ ਨਹੀਂ ਕੀਤੀ ਜਿਸ ਦੇ ਨਾਲ ਉਹਨਾਂ ਨੂੰ ਨੁਕਸਾਨ ਹੋ ਸਕੇ, ਬਲਕਿ ਉਹਨਾਂ ਦੀ ਜ਼ਿੰਦਗੀ ਤਾਂ ਉਂਝ ਹੀ ਥੋੜ੍ਹੇ ਦਿਨਾਂ ਦੀ ਮੁਹਤਾਜ਼ ਹੈ। ਇਸ ਕਰਕੇ ਆਪਣੀ ਹੀ ਖੋਜੀ ਹੋਈ ਇੱਕ ਪ੍ਰਕਿਰਿਆ ਨੂੰ ਉਹਨਾਂ ਨੇ ਆਪਣੇ ਇਲਾਜ ਦੇ ਵਾਸਤੇ ਵਰਤਿਆ, ਹਾਲਾਂਕਿ ਉਹ ਮੈਲਾਨੋਮਾ ਕੈਂਸਰ ਯਾਨੀ ਚਮੜੀ ਦੇ ਨਾਲ ਜੁੜੇ ਹੋਏ ਕੈਂਸਰ ਦੀ ਇੱਕ ਵਿਧੀ ਸੀ। ਉੱਥੇ ਹੀ ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਫਿਲਹਾਲ ਨਹੀਂ, ਪਰ ਹੋਰ ਵੀ ਕੁਝ ਅਪਡੇਟਸ ਨੇ, ਹੋਰ ਵੀ ਜਾਣਕਾਰੀਆਂ ਨੇ। ਹੁਣ ਮੈਲਬਰਨ ਸਟੂਡੀਓ ਚੱਲਦੇ ਹਾਂ ਵਾਪਸ ਰਣਜੋਤ ਜੀ ਦੇ ਵੱਲ। ਜੀ ਰਣਜੋਤ ਜੀ,
1: ਜੀ ਬਹੁਤ ਸ਼ੁਕਰੀਆ ਗੌਤਮ ਜੀ। ਇੱਧਰ ਜੇ ਆਪਾਂ ਸਪੋਰਟਸ ਦੀਆਂ ਕੁਛ ਅਪਡੇਟਸ ਦੀ ਗੱਲ ਕਰੀਏ ਤਾਂ ਇਸ ਟਾਈਮ ਦੇ ਉੱਤੇ ਹੁਣ ਵਰਲਡ ਕੱਪ, ਫੀਫਾ ਵਰਲਡ ਕੱਪ ਇਸ ਟਾਈਮ ਬਿਲਕੁਲ ਬਰੂਆਂ ਦੇ ਉੱਤੇ। ਸੋ ਇਸ ਟਾਈਮ ਆਸਟ੍ਰੇਲੀਆ ਦੀ ਟੀਮ ਦੇ ਚਰਚੇ ਆਸਟ੍ਰੇਲੀਆ ਦੇ ਵਿੱਚ ਚੱਲ ਰਹੇ ਨੇ। ਸੋ ਇਸ ਟਾਈਮ ਦੇ ਉੱਤੇ 82 ਮੈਚ ਚੱਲ ਰਹੇ ਨੇ, ਜਿਹਦੇ ਵਿੱਚ ਕਿ ਅਖੀਰੀ 82 ਮੈਚ ਸੀ ਆਸਟ੍ਰੇਲੀਆ ਦਾ ਜਿਹੜਾ ਕਿ ਸਵਿਟਜ਼ਰਲੈਂਡ ਦੇ ਖਿਲਾਫ 1-1 ਦੀ ਬਰਾਬਰੀ ਦੇ ਉੱਤੇ ਛੁੱਟਿਆ। ਹਾਲਾਂਕਿ ਹਾਫ ਟਾਈਮ ਤੱਕ ਸਵਿਟਜ਼ਰਲੈਂਡ ਦੀ ਟੀਮ ਨੇ 1-0 ਦੇ ਨਾਲ ਬੜਤ ਬਣਾ ਕੇ ਰੱਖੀ। ਕਾਫੀ ਦਬਾਅ ਦੇ ਵਿੱਚ ਲੱਗੀ ਜ਼ਰੂਰ ਆਸਟ੍ਰੇਲੀਆ ਦੀ ਟੀਮ, ਪਰ ਦੂਸਰੇ ਹਾਫ ਦੇ ਵਿੱਚ ਕਾਫੀ ਸੋਹਣੀ ਖੇਡ ਦਾ ਮੁਜ਼ਾਹਰਾ ਕੀਤਾ ਇਹਨਾਂ ਨੇ। ਕਈ ਤਰ੍ਹਾਂ ਦੇ ਬਦਲਾਅ ਵੀ ਕੋਚ ਦੇ ਵੱਲੋਂ ਕੀਤੇ ਗਏ, ਜਿਹਦੇ ਨਾਲ ਕਿ ਖੇਡ ਦੇ ਵਿੱਚ ਕਾਫੀ ਜ਼ਿਆਦਾ ਫੇਰ ਬਦਲ ਬਾਅਦ ਵਿੱਚ ਵੇਖਣ ਨੂੰ ਮਿਲਿਆ। ਸੋ ਅਜਿਹੇ ਦੇ ਵਿੱਚ ਹੁਣ ਕਾਫੀ ਮਨੋਬਲ ਵਧਿਆ ਵੀ ਆਸਟ੍ਰੇਲੀਆਈ ਟੀਮ ਦਾ। ਫਿਲਹਾਲ ਜੇਕਰ ਆਪਾਂ ਇੱਕ ਵਾਰ ਫਿਰ ਤੋਂ ਸਾਂਝ ਪਾ ਲਈਏ ਤਾਂ 14 ਜੂਨ ਨੂੰ ਹੁਣ ਆਸਟ੍ਰੇਲੀਆ ਦਾ ਮੈਚ ਖੇਡਿਆ ਜਾਣਾ ਵਾ। ਸੋ ਆਸਟ੍ਰੇਲੀਆ ਦੇ ਮੈਚਾਂ ਦੀ ਜੇ ਗੱਲ ਕਰੀਏ, ਵੈਸੇ 11 ਨੂੰ ਸ਼ੁਰੂ ਹੋ ਜਾਣਾ ਵਰਲਡ ਕੱਪ। ਸੋ ਆਸਟ੍ਰੇਲੀਆ ਦੇ ਵਿੱਚ ਕੋਲੰਬੀਆ ਹੋਊਗੀ ਵਿਰੋਧੀ ਟੀਮ, ਅਤੇ 19 ਜੂਨ ਨੂੰ ਹੋਊਗੀ ਕੈਨੇਡਾ, ਅਤੇ 24 ਜੂਨ ਨੂੰ ਹੋਊਗੀ ਸਾਊਦੀ ਅਰਬ। ਸੋ ਅਜਿਹੇ ਦੇ ਵਿੱਚ ਹੁਣ ਆਸਟ੍ਰੇਲੀਆ ਦੇ ਗਰੁੱਪ ਦੇ ਇਹ ਮੈਚਾਂ ਦੀ ਤੁਹਾਡੇ ਨਾਲ ਸਾਂਝ ਪਾ ਰਹੇ ਹਾਂ। ਸੋ ਫਿਲਹਾਲ ਵੇਖਣ ਦੇ ਵਿੱਚ ਇਹ ਆ ਰਿਹਾ ਕਿ ਆਸਟ੍ਰੇਲੀਆ ਦੀ ਟੀਮ ਇਸ ਵਾਰੀ ਕਾਫੀ ਮਨੋਬਲ ਦੇ ਵਿੱਚ ਲੱਗ ਰਹੀ ਹੈ, ਕਾਫੀ ਲੱਗ ਰਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੁਛ ਵਧੀਆ ਕਾਰਗੁਜ਼ਾਰੀ ਕਰ ਸਕਦੀ ਆ। ਫਿਲਹਾਲ ਇਹ ਹੁਣ ਆਉਣ ਵਾਲੇ ਦਿਨ ਦੱਸਣਗੇ, ਪਰ ਇੱਧਰ ਜਿਹੜੇ ਸੌਕਰ ਪ੍ਰੇਮੀ ਨੇ ਉਹਨਾਂ ਦੇ ਵਿੱਚ ਕਾਫੀ ਉਤਸ਼ਾਹ ਇਸ ਟਾਈਮ ਵੇਖਿਆ ਜਾ ਸਕਦਾ। AFL ਦੀ ਗੱਲ ਕਰੀ ਤਾਂ AFL ਵੀ ਇਸ ਟਾਈਮ ਪੂਰੇ ਜ਼ੋਰਾਂ ਸ਼ੋਰਾਂ ਦੇ ਉੱਤੇ ਆ। AFL ਦੇ ਵਿੱਚ ਜੇ ਸਭ ਤੋਂ ਪਹਿਲਾਂ ਆਪਾਂ ਲਾਡਰ ਦੇ ਉੱਤੇ ਝਾਤੀ ਮਾਰ ਲਈਏ ਤਾਂ ਫਰਮੈਂਟਲ ਦੀ ਟੀਮ ਹਾਲੇ ਵੀ 48 ਅੰਕਾਂ ਦੇ ਨਾਲ ਟੌਪ ਦੇ ਉੱਤੇ ਬਣੀ ਆ। 13ਵੇਂ ਰਾਊਂਡ ਦੀ ਸਮਾਪਤੀ ਦੇ ਉੱਤੇ ਸਿਡਨੀ ਸਵਾਨਸ ਦੀ ਟੀਮ 44 ਅੰਕਾਂ ਦੇ ਨਾਲ ਦੂਸਰੇ ਸਥਾਨ ਦੇ ਉੱਤੇ ਆ। ਤੀਸਰੇ ਨੰਬਰ ਦੇ ਉੱਤੇ ਹੌਥਨ ਦੀ ਟੀਮ ਹੈ, ਜਿਹਦੇ ਕਿ 34 ਅੰਕ ਨੇ, ਕਾਫੀ ਫਰਕ ਆ ਤੀਸਰੇ ਅੰਕ ਦੇ ਦਾ। ਅਤੇ ਚੌਥਾ ਜਲੋਂਗ ਕੈਟਸ, ਜਿਹੜਾ ਕਿ ਬਹੁਤਾ ਕੋਈ ਫਰਕ ਨਹੀਂ ਹੈ ਤੀਜੇ ਦੇ ਨਾਲੋਂ, 32 ਅੰਕਾਂ ਦੇ ਨਾਲ ਇਹ ਚੌਥੇ ਨੰਬਰ ਦੇ ਉੱਤੇ। ਅਤੇ 5ਵੇਂ ਨੰਬਰ ਦੇ ਉੱਤੇ ਇਸ ਟਾਈਮ ਵੈਸਟਰਨ ਬੁਲਡੋਗ ਹੈ, ਜਿਹਦੇ ਵੀ ਅੰਕ 32 ਨੇ। ਸੋ ਜਲੋਂਗ ਕੈਟਸ ਅਤੇ ਵੈਸਟਰਨ ਬੁਲਡੋਗ ਇਸ ਟਾਈਮ ਦੇ ਉੱਤੇ ਸੇਮ ਅੰਕ ਲੈ ਕੇ ਬੈਠੇ ਨੇ। ਕਰੀ ਮੋਟੀ ਝਾਤ ਮਾਰ ਲਈ ਇਸ ਹਫ਼ਤੇ ਕੀ ਹੋਇਆ ਬੀਤਿਆ। ਇਸ ਹਫ਼ਤੇ ਕਾਫੀ ਸਖਤ ਮੁਕਾਬਲੇ ਹੋਏ, ਕਾਫੀ ਕਲੋਜ਼ ਮੁਕਾਬਲੇ ਇਸ ਹਫ਼ਤੇ ਵੇਖਣ ਨੂੰ ਮਿਲੇ। ਸਭ ਤੋਂ ਪਹਿਲਾਂ ਜੇ ਆਪਾਂ ਕਾਰਲਟਨ ਅਤੇ ਸੈਂਡਨ ਦੀ ਗੱਲ ਕਰੀਏ ਤਾਂ ਸੈਂਡਨ ਨੂੰ ਇੱਕ ਵਾਰੀ ਫਿਰ ਤੋਂ ਹਾਰ ਦਾ ਮੂੰਹ ਵੇਖਣਾ ਪਿਆ। 72 ਦੇ ਮੁਕਾਬਲੇ 67 ਗੋਲਾਂ ਦੇ ਨਾਲ ਸੈਂਡਨ ਨੂੰ ਹਰਾਇਆ ਕਾਰਲਟਨ ਨੇ। ਹਾਲਾਂਕਿ ਸੋਹਣੀ ਇਹ ਵੀ ਗੇਮ ਉਹ ਨਿਬੜੀ। ਇਸ ਤੋਂ ਬਾਅਦ ਸਿਡਨੀ ਸਵਾਨਸ ਨੇ ਵੀ ਜਿੱਤ ਦਰਜ ਕੀਤੀ, 104 ਦੇ ਮੁਕਾਬਲੇ 102 ਦੇ ਨਾਲ ਸਿਡਨੀ ਸਵਾਨ ਨੇ ਇਹ ਜਿੱਤ ਦਰਜ ਕੀਤੀ ਸੀ। ਸੋ ਕਾਫੀ ਇਹ ਵੀ ਸੇਂਟ ਕਿਲਡਾ ਦੇ ਨਾਲ ਕਲੋਜ਼ ਮੁਕਾਬਲਾ ਹੋ ਨਿਬੜਿਆ। ਇਸ ਤੋਂ ਇਲਾਵਾ ਬ੍ਰਿਸਬੇਨ ਲਾਇਨਸ ਨੇ ਵੀ ਮੈਚ ਜਿੱਤਿਆ ਗੋਲਡ ਕੋਸਟ ਤੋਂ, ਜਿਹੜਾ ਕਿ 106 ਦੇ ਮੁਕਾਬਲੇ 75 ਦੇ ਨਾਲ ਜਿੱਤਿਆ ਵਾ। ਐਡੀਲੇਡ ਨੇ ਵੈਸਟ ਕੋਸਟ ਈਗਲਜ਼ ਨੂੰ ਹਰਾਇਆ ਵਾ 77 ਦੇ ਮੁਕਾਬਲੇ 71 ਦੇ ਨਾਲ, ਇਹ ਵੀ ਕਾਫੀ ਕਲੋਜ਼ ਮੈਚ ਗਿਆ। ਸੋ ਇਸ ਟਾਈਮ ਦੇ ਉੱਤੇ ਹੁਣ ਆਪਾਂ ਵੇਖ ਰਹੇ ਹਾਂ ਕਿ ਕਾਫੀ ਜ਼ਿਆਦਾ ਇਸ ਟਾਈਮ ਦੇ ਉੱਤੇ ਹੁਣ AFL ਦੇ ਵਿੱਚ ਲੋਕਾਂ ਦਾ ਰੁਝਾਨ ਬਣ ਚੁੱਕਾ ਹੈ, ਕਿਉਂਕਿ ਜਿੱਦਾਂ ਜਿੱਦਾਂ ਅਗਲੇ ਰਾਊਂਡ ਆ ਰਹੇ ਨੇ ਉਦਾਂ ਉਦਾਂ ਹੋਰ ਜ਼ਿਆਦਾ ਇੰਟਰਸਟ ਆਪਾਂ ਵੇਖ ਰਹੇ ਹਾਂ ਲੋਕਾਂ ਦਾ ਵੱਧ ਰਿਹਾ ਵਾ। ਕਿਉਂਕਿ ਇਹ ਆਸਟ੍ਰੇਲੀਆ ਦੇ ਵਿੱਚ ਉਹ ਗੇਮ ਹੈ ਜਿਹਨੂੰ ਸਭ ਤੋਂ ਵੱਧ ਪਸੰਦ ਕੀਤਾ ਜਾਂਦਾ ਅਤੇ ਸਿਰਫ ਆਸਟ੍ਰੇਲੀਆ ਦੇ ਵਿੱਚ ਹੀ ਖੇਡੀ ਜਾਂਦੀ ਹੈ। ਕ੍ਰਿਕਟ ਦੀ ਗੱਲ ਕਰੀਏ ਤਾਂ ਇਸ ਟਾਈਮ ਦੇ ਉੱਤੇ ਇੰਡੀਆ ਅਤੇ ਅਫਗਾਨਿਸਤਾਨ ਦਾ ਜਿਹੜਾ ਪਹਿਲਾ ਟੈਸਟ ਚੱਲ ਰਿਹਾ ਵਾ। ਸੋ ਪਹਿਲੇ ਇਸ ਟੈਸਟ ਦੇ ਵਿੱਚ ਭਾਰਤ ਦੀ ਸਥਿਤੀ ਕਾਫੀ ਮਜ਼ਬੂਤ ਲੱਗ ਰਹੀ ਹੈ। ਇੰਡੀਆ ਨੇ ਪਹਿਲਾਂ ਖੇਡਿਆ, ਲਗਭਗ ਸਾਰੇ ਖਿਡਾਰੀ ਬੜਾ ਸੋਹਣਾ ਖੇਡ ਕੇ ਗਏ, 564 ਦੌੜਾਂ ਬਣਾਈਆਂ, 8 ਖਿਡਾਰੀ ਗਵਾ ਕੇ ਅਤੇ ਪਾਰੀ ਇਹਨਾਂ ਨੇ ਆਪਣੀ ਡਿਕਲੇਅਰ ਕਰ ਦਿੱਤੀ, ਜਿਹਦੇ ਵਿੱਚ ਕਿ ਜੈਸਵਾਲ ਹਾਲਾਂਕਿ 24 ਦੌੜਾਂ ਹੀ ਬਣਾ ਸਕੇ ਪਰ KR ਰਾਹੁਲ ਨੇ ਸੈਂਚਰੀ ਮਾਰੀ। ਉਸ ਤੋਂ ਬਾਅਦ ਸਾਈ ਸੁਦਰਸ਼ਨ 81 ਦੌੜਾਂ ਬਣਾ ਕੇ ਗਏ, ਸ਼ੁਭਮਨ ਗਿੱਲ 126 ਦੌੜਾਂ ਬਣਾ ਕੇ ਆਊਟ ਹੋਏ, ਅਤੇ ਰਿਸ਼ਭ ਪੰਤ ਜਿਹੜੇ ਕਿ IPL ਦੇ ਵਿੱਚ ਕੁਛ ਵਧੀਆ ਨਹੀਂ ਸੀ ਕਰ ਪਾਏ ਪਰ ਇੱਥੇ 81 ਦੌੜਾਂ ਬਣਾ ਕੇ ਗਏ ਨੇ। ਧਰੁਵ ਜੁਰੇਲ 19 ਦੌੜਾਂ ਹੀ ਬਣਾ ਪਾਇਆ ਅਤੇ ਵਾਸ਼ਿੰਗਟਨ ਸੁੰਦਰ 52 ਦੌੜਾਂ ਬਣਾ ਕੇ ਇਸ ਟਾਈਮ ਦੇ ਉੱਤੇ ਖੇਡ ਰਿਹਾ ਸੀ ਜਦੋਂ ਪਾਰੀ ਨੂੰ ਡਿਕਲੇਅਰ ਕੀਤਾ। ਅਤੇ ਮਾਨਵ ਸੂਤਰ ਜਿਹੜਾ ਕਿ ਨਵਾਂ ਖਿਡਾਰੀ ਪਾਇਆ ਗਿਆ ਅਤੇ ਕਾਫੀ ਸੋਹਣੀ ਖੇਡ ਦਾ ਮੁਜ਼ਾਹਰਾ ਕੀਤਾ ਵਾ, ਖਾਸ ਤੌਰ ਦੇ ਉੱਤੇ ਗੇਂਦਬਾਜ਼ੀ ਦੇ ਨਾਲ 28 ਦੌੜਾਂ ਖੈਰ ਇਹਨੇ ਬਣਾਈਆਂ ਅਤੇ ਪਰ ਸਿਰਾਜ ਬੱਲੇਬਾਜ਼ੀ ਦੇ ਵਿੱਚ ਕਾਫੀ ਐਂਟਰਟੇਨ ਕਰਕੇ ਗਏ ਜਿਹਨਾਂ ਨੇ ਕਿ IPL ਦਾ ਭੂਤ ਉਤਰਨ ਨਹੀਂ ਦਿੱਤਾ ਆਪਣੇ ਸਿਰ ਦੇ ਉੱਤੋਂ। 12 ਗੇਂਦਾਂ ਦੇ ਵਿੱਚ 22 ਦੌੜਾਂ ਇਹਨਾਂ ਨੇ ਬਣਾਈਆਂ। ਸੋ ਇਸ ਟਾਈਮ ਦੇ ਉੱਤੇ ਜੇਕਰ ਆਪਾਂ ਅਫਗਾਨਿਸਤਾਨ ਦੀ ਗੱਲ ਕਰੀਏ ਤਾਂ ਮੁਹੰਮਦ ਸਲੀਮ ਸਫੀ ਤੋਂ ਇਲਾਵਾ ਕੋਈ ਵੀ ਗੇਂਦਬਾਜ਼ ਕੁਛ ਖਾਸ ਨਹੀਂ ਕਰ ਪਾਇਆ, ਜਾਂ ਇੱਦਾਂ ਕਹਿ ਲਈ ਕਿ ਸਾਰੀਆਂ ਦੇ ਸਾਰੀਆਂ ਲਗਭਗ ਵਿਕਟਾਂ ਇਹੋ ਹੀ ਲੈ ਕੇ ਗਿਆ। ਮੁਹੰਮਦ ਸਲੀਮ ਨੇ 6 ਵਿਕਟਾਂ ਭਾਰਤ ਦੀਆਂ ਡਿੱਗੀਆਂ ਦੇ ਇੱਧਰ ਜੇਕਰ ਆਪਾਂ ਹੁਣ ਅਫਗਾਨਿਸਤਾਨ ਦੀ ਪਾਰੀ ਦੀ ਗੱਲ ਕਰੀਏ ਤਾਂ ਕੁਛ ਖਾਸ ਖਿਡਾਰੀ ਨਹੀਂ ਕਰ ਪਾਏ। ਰਹਿਮਤ ਸ਼ਾਹ ਜਿਹੜੇ ਕਿ ਇਸ ਟਾਈਮ ਦੇ ਉੱਤੇ ਬੈਟਿੰਗ ਕਰ ਰਿਹਾ, 43 ਇਹਨੇ ਦੌੜਾਂ ਬਣਾਈਆਂ ਅਤੇ ਬਾਕੀ ਕੋਈ ਖਿਡਾਰੀ ਕੋਈ ਵੀ ਖਾਸ ਹਾਲੇ ਤੱਕ ਟਿਕ ਨਹੀਂ ਪਾਇਆ। ਸੋ ਉਹਦੀ ਵਜ੍ਹਾ ਇਹ ਸੀ ਕਿ ਮਾਨਵ ਸੁਥਰ ਨੇ 3 ਵਿਕਟਾਂ ਦੇ ਹਾਸਲ ਕੀਤੀਆਂ, ਨਾਲ ਸਕੋਰ ਵੀ ਕੋਈ ਬਹੁਤੇ ਵੀ ਨਹੀਂ ਦਿੱਤੇ, 16 ਓਵਰ ਕਰਾ ਕੇ ਅਤੇ ਸਿਰਫ 21 ਸਕੋਰ ਦਿੱਤੇ ਨੇ। ਸੋ ਅਜੇ ਇਹਦੇ ਵਿੱਚ ਭਾਰਤ ਦਾ ਲਗਭਗ ਹੱਥ ਭਾਰੀ ਅਤੇ 61 ਜਿਹਾ ਮੈਚ ਫਿਲਹਾਲ ਇਹ ਪਹਿਲੀ ਮੈਚ ਦੇ ਵਿੱਚ ਲੱਗ ਰਿਹਾ ਵਾ, ਪਹਿਲੇ 2 ਦਿਨਾਂ ਦੀ ਖੇਡ ਦੇ ਦਰਮਿਆਨ। ਸੋ ਫਿਲਹਾਲ ਅੱਗੇ ਵੇਖਦੇ ਹਾਂ ਕੀ ਬਣਦਾ, ਅਤੇ ਜੇਕਰ ਆਪਾਂ ਹੋਰ ਕ੍ਰਿਕਟ ਦੀਆਂ ਇਸ ਟਾਈਮ ਚਰਚਾਵਾਂ ਦੀ ਗੱਲ ਕਰੀਏ ਤਾਂ ਇਸ ਟਾਈਮ ਦੇ ਉੱਤੇ ਚਰਚਾ ਇਹ ਹੋਈ ਹੈ ਕਿ T20 ਦੇ ਵਿੱਚ ਹੁਣ ਸੂਰਿਆ ਕੁਮਾਰ ਯਾਦਵ ਨੂੰ ਹਟਾ ਦਿੱਤਾ ਗਿਆ ਕਿ ਸੀਰੀਅਸ ਅਈਅਰ ਨੂੰ ਹੁਣ ਕਪਤਾਨ ਲਾ ਦਿੱਤਾ ਗਿਆ, ਅਤੇ ਜਾਂ ਫਿਰ ਚਰਚੇ ਚੱਲ ਰਹੇ ਨੇ ਇਸ ਟਾਈਮ ਦੇ ਉੱਤੇ ਵੈਭਵ ਸੂਰਿਆਵੰਸ਼ੀ ਦੇ ਜਿਹਨੂੰ ਕਿ ਸ਼ਾਮਿਲ ਕਰ ਲਿਆ ਗਿਆ ਵਾ ਇਸ ਟਾਈਮ ਉੱਤੇ ਮੇਨ ਟੀਮ ਦੇ ਵਿੱਚ। ਅਤੇ ਹੁਣ ਵੇਖਣ ਵਾਲੀ ਚੀਜ਼ ਇਹ ਆ ਕਿ ਭਾਰਤ ਦੀ ਮੇਨ ਟੀਮ ਦੇ ਵਿੱਚ ਜਦੋਂ ਇਹ ਖੇਡਣਗੇ, ਇਹਨਾਂ ਦੀ ਸ਼ਮੂਲੀਅਤ ਜਿਹੜੀ ਆ ਰਿਕਾਰਡ ਤੋੜ ਚੁੱਕੀ ਆ ਸਚਿਨ ਤੇਂਦੁਲਕਰ ਦਾ, ਸਭ ਤੋਂ ਛੋਟੀ ਉਮਰ ਦੇ ਖਿਡਾਰੀ ਦੇ ਵਜੋਂ, ਅਤੇ ਹੁਣ ਜਦੋਂ ਇਹ ਖੇਡਦੇ ਨੇ ਅਤੇ ਉਸ ਟਾਈਮ ਦੇ ਉੱਤੇ ਫਿਰ ਇਹ ਪੱਕਾ ਰਿਕਾਰਡ ਇੱਕ ਇਹਨਾਂ ਦੇ ਨਾਂ ਹੋ ਜਾਊਗਾ ਸਭ ਤੋਂ ਛੋਟੀ ਉਮਰ ਦੇ ਵਿੱਚ ਖੇਡਣ ਦਾ, ਅਤੇ ਕੀ ਉੱਥੇ ਕਾਰਗੁਜ਼ਾਰੀ ਕਰਦੇ ਨੇ ਇਸ ਪਾਸੇ ਨੂੰ ਲੈ ਕੇ ਤਰ੍ਹਾਂ ਤਰ੍ਹਾਂ ਦੀਆਂ ਚਰਚਾਵਾਂ ਇਸ ਟਾਈਮ ਦੇ ਉੱਤੇ ਚੱਲ ਰਹੀਆਂ ਨੇ। ਵਧੇਰੇ ਜਾਣਕਾਰੀਆਂ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਦੇ ਉੱਤੇ ਸਾਂਝ ਪਾ ਸਕਦੇ ਹੋ, ਇੰਸਟਾ ਦੇ ਉੱਤੇ ਸਾਂਝ ਪਾ ਸਕਦੇ ਹੋ, ਤੁਸੀਂ ਸਾਡੀ ਐਪਲੀਕੇਸ਼ਨ ਦੇ ਉੱਤੇ ਜਾ ਕੇ ਸਾਂਝ ਪਾ ਸਕਦੇ ਹੋ, ਸਾਡੀ ਵੈਬਸਾਈਟ ਦੇ ਉੱਤੇ ਸਾਂਝ ਪਾ ਸਕਦੇ ਹੋ, ਅਤੇ ਹੋਰ ਵਧੇਰੇ ਜੁੜਤ ਬਣਾ ਸਕਦੇ ਹੋ ਆਪਣੇ ਪਰਿਵਾਰ ਦੇ ਨਾਲ। ਰੇਡੀਓ ਹਾਂਜੀ ਦੇ ਨਾਲ ਦਿਓ ਇਜਾਜ਼ਤ, ਹੱਸਦੇ ਖੇਡਦੇ ਚੜ੍ਹਦੀ ਕਲਾ ਦੇ ਵਿੱਚ ਰਹੋ, ਸੁਣਦੇ ਰਹੋ ਰੇਡੀਓ ਹਾਂਜੀ 1674 AM।
2: ਸੋਨਾ ਚਾਹੀਦਾ,
3: ਭਰੋਸਾ ਚਾਹੀਦਾ,
2: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ, ਚਲੇ ਆਓ ਦਿੱਲੀ ਜੁਵੈਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਵੈਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ, ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ, ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਵੈਲਰਸ 310/2 ਮੇਨ ਸਟ੍ਰੀਟ ਪੁਆਇੰਟ ਕੁੱਕ, ਕਾਲ 0493536042।
4: ਟੈਨਸ਼ਨ ਟੈਨਸ਼ਨ ਮੇਰੀ ਟੈਨਸ਼ਨ
5: ਕੀ ਹੋਇਆ,
4: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
5: ਕਾਕਾ ਜੀ ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਇਰ ਸਪਾਂਸਰ, ਪਾਰਟਨਰ ਜਾਂ ਪੇਰੈਂਟਸ, ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-500-3500
4: ਜਾਂ 90-77-97-33
5: ਜਾਂ ਈਮੇਲ info@vyimmigration.com.au।
4: ਯਾਦ ਰੱਖੋ 9077-9733।
5: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ,
4: ਹਰ ਕਦਮ ਤੁਹਾਡੇ ਨਾਲ।
6: ਕੀ ਤੁਸੀਂ ਜਾਣਦੇ ਹੋ ਕਿ ਬੱਚੇ ਦਾ ਲਗਭਗ 90% ਦਿਮਾਗ ਉਹਨਾਂ ਦੇ 5 ਦੇ ਹੋਣ ਤੋਂ ਪਹਿਲਾਂ ਹੀ ਵਿਕਸਿਤ ਹੋ ਜਾਂਦਾ ਹੈ? ਮੁਫਤ ਕਿੰਡਰ 3 ਅਤੇ 4 ਦੇ ਬੱਚਿਆਂ ਨੂੰ ਪ੍ਰਾਇਮਰੀ ਸਕੂਲ ਸ਼ੁਰੂ ਕਰਨ ਤੋਂ ਪਹਿਲਾਂ 2 ਲਈ ਗੁਣਵੱਤਾ ਵਾਲੀ ਸਿੱਖਿਆ ਪ੍ਰਦਾਨ ਕਰਦਾ ਹੈ ਅਤੇ ਪਰਿਵਾਰਾਂ ਲਈ ਪੈਸਿਆਂ ਦੀ ਬਚਤ ਕਰਦਾ ਹੈ। ਕਿੰਡਰ ਵਿੱਚ ਬੱਚੇ ਖੇਡ ਰਾਹੀਂ ਸਿੱਖਦੇ ਹਨ, ਜਿਸ ਨਾਲ ਉਹ ਮਹੱਤਵਪੂਰਨ ਸਮਾਜਿਕ, ਭਾਵਾਤਮਕ ਅਤੇ ਬੌਧਿਕ ਹੁਨਰ ਵਿਕਸਿਤ ਕਰਦੇ ਹਨ ਅਤੇ ਨਵੇਂ ਦੋਸਤ ਵੀ ਬਣਾਉਂਦੇ ਹਨ। ਵਧੇਰੇ ਜਾਣਕਾਰੀ ਲਈ vic.gov.au/kinder ਤੇ ਜਾਓ।

0: रोज रोज शॉपिंग हुंदिया ने, पता नहीं केड़ा देवता राजी कीता इन्हां ने।
1: सूरज देवता
0: की मतलब?
1: ओ कमलिए, सन करंट वालियां तो ज्यादा इन्हां ने सोलर पैनल लगवाया ता इन्हां दी सेविंग्स वध गई।
0: मैनू नहीं पता, आपा भी सोलर पैनल लगवाना है हुणे।
1: तुसी भी करो बचत ते लगवाओ सोलर पैनल। कॉल सन करंट 0448-066-494 ते। साला तो बेस्ट सर्विस लई एक ही नाम, सन करंट। देओ रेडियो हांजी दा हवाला ते पाओ $200 दा डिस्काउंट भी।
2: बलजीत, व्याह वास्ते ज्वेलरी देखन तुन्ना ज्वेलर्स चलिए?
3: यार उना दा डैंडी नॉग वाला स्टोर ना बड़ा ही दूर है।
2: ओ हुन टेंशन नहीं, हुन डैंडी नॉग तो इलावा अपने इलाके सेंट एल्बन्स विच तुन्ना ज्वेलर्स स्टोर खुल गया। ओही भरोसा ते 30 साल तो वध वरियां दा एक्सपीरियंस। रेडीमेड गोल्ड, डायमंड ते सिल्वर ज्वेलरी दे नाल नाल आपा बनवा सकदे हां कस्टमाइज्ड ज्वेलरी भी। तुन्ना ज्वेलर्स 99 Main Road वेस्ट सेंट एल्बन्स अते 341 Lonsdale Street डैंडी नॉग। फॉर मोर इन्फो कॉल 0499-2535-45 ते।
4: Ready, set, go! Chadston Ford, Dandenong Road ते तुहानो उड़ीक रहा है। Ford Ranger, Ranger Super Duty, Everest ते सदाबहार Mustang, brand new demo ते quality pre-owned vehicles, trade-in अते finance options भी available। आओ ते अपनी नवी Ford दा test drive करो, business plate लाई गल करो, vehicle experts, Tim Forbes या कोरी नाल, Radio हांजी दे हवाले नाल पाओ 3 साल दी free service। Chadston Ford, ready, set, Ford।
5: जी तुसी बीमार हो ता AI कोल नहीं डॉक्टर कोल जाने हो, फिर कानूनी मसले विच फैसला खुद क्यों? याद रखो, डिले इन लॉ इज डैमेज इन लाइफ। फैमिली इशू, प्रॉपर्टी दा मसला, कोई इमिग्रेशन दी समस्या या कोई भी कानूनी मैटर, इको नाम जो कम तुहाडे लिए कर देने। बंसल लॉयर्स, तुहाडा भरोसा, साडा तजर्बा ते जित अपनी। कॉल 422-905-860 और विजिट bansallawyers.com.au।
6: किचन दा स्टाइल डल लगदा, बाथरूम वैनिटी सिंपल जिया, हुन टेंशन खत्म करो। आ गया ZJ स्टोन मेसन, तुहाडे घर नूं बनाए एकदम क्लासी। असी बनाउने आ डिजाइनर स्टोन बेंच टॉप्स फॉर किचन, स्टाइलिश वैनिटी अते मॉडर्न लॉन्ड्री, ओ वी पोर्सिलिन अते मार्बल नाल, जिथे एलिगेंस मिलदी है ड्यूरेबिलिटी नाल। हुन ना सिर्फ घर पर तुहाडी पर्सनैलिटी भी शाइन करेगी स्टोन दे स्टाइल नाल। कॉल करो 0410-045-555 या आज ही विजिट करो 104 कॉलिंस रोड, मेल्टन।
7: बेंजी की हाल है पेट दर्द दा?
8: जदों दा स्लीप एंड रिलैक्स दा इंडियन स्टाइल रूम वाला गद्दा खरीदया, सब कुछ ठीक है। थैंक यू इदे बारे दसन लई।
7: और सुनो, हुन स्लीप एंड रिलैक्स हर तरह दे गद्दियां दे नाल बेड भी बनाउंदे ने। स्लीप एंड रिलैक्स दा एक स्टोर लेवेटन नॉर्थ अते दूजा नवा स्टोर ओहंस रोड एपिंग विच भी है। मनपसंद गद्दियां अते स्टोरेज बेड खरीदन लई कॉन्टैक्ट करो स्लीप एंड रिलैक्स। वेक अप फीलिंग टोटली रेस्टेड। सर्च अस ऑनलाइन और कॉल 0433-465-492।
9: की होया, इन्नी टेंशन क्यों लेती हुई है?
10: यार की दसा, मॉर्गेज दा काम अज भी नहीं बनया।
9: अज सिमी भैन जी आए सी, उन्होंने अपना मॉर्गेज UV फाइनेंशियल सर्विसेज तो थोड़े टाइम विच ही करवा लेता।
10: अच्छा, असी भी उन्होंने कांटेक्ट कर दिया फिर ता।
9: जेकर थानू भी लोड है होम लोन, रीफाइनेंस, कार लोन या फिर एनी अदर लोन दी, ता आज ही कांटेक्ट करो हरप्रीत सिंह फ्रॉम UV फाइनेंशियल सर्विसेज एट 0433-8830-11 और विजिट uvfinancial.com.au।
11: क्या आप जानते हैं कि बच्चों की उम्र 5 साल की होने से पहले उनका दिमाग लगभग 90% विकसित हो जाता है? निशुल्क किंडर 3 और 4 साल के बच्चों को प्राथमिक स्कूल जाना शुरू करने से पहले 2 साल की उपयोगी शिक्षा उपलब्ध करवाता है और परिवारों के पैसों की बचत कराता है। किंडर में बच्चे खेल के माध्यम से सीखते हैं, जिससे उनको महत्वपूर्ण सामाजिक, भावात्मक और बौद्धिक कौशल विकसित करने में और अपने दोस्त बनाने में मदद मिलती है। vic.gov.au/kinder पर और अधिक जानकारी प्राप्त।
12: अज दा विचार, अज दी कहानी, हर रोज तुसी सुनदे हो शो हांजी मेलबर्न विच। तुहाडी डिमांड उत्ते आओ एक बार फिर सुनदे हां इस हफ्ते दी एक बेहतरीन कहानी।
13: रेडियो हांजी 1674 एम, आस करदे हां दिन तुहाडा वधिया जा रहा होवेगा। आओ वधदे हां अगे, देखदे हां की कहिंदी अज दी कहानी। कहिंदे ने एक वारी एक राजे ने दूसरे राज दे उत्ते हमला कर दिता। दोवां दी तलखी वावा चिर तों आपस दे विच चल रही सी। जिहड़ा अपने आप नूं वध ताकतवर समझदा है उहने उसे हंकार दे विच अपने आप नूं दूसरे नालों बेहतर ताकतवर समझदिआं हमले दा ऐलान कर दिता। इधर हुण दूसरा जिहड़ा थोड़ा जिहा कमजोर सी, उन्हूं इस चीज़ का एहसास सी कि मैं जित नहीं सकता, पर फिर भी जदों हुण अगले ने वंगारी लिया ਤੇ ਫਿਰ ਤਿਆਰੀਆਂ ਚੱਲ ਰਹੀਆਂ ਨੇ। ਅਚਾਨਕ ਰਾਜੇ ਦੇ ਕੋਲ ਸੈਨਾਪਤੀ ਆਉਂਦਾ। ਸੈਨਾਪਤੀ ਆ ਕੇ ਸਲਾਹ ਦਿੰਦਾ ਕਿ ਰਾਜਨ, ਜਿੱਦਾਂ ਵੀ ਹੁੰਦਾ ਆਪਾਂ ਨਿਬੇੜ ਲਈਏ, ਆਪਾਂ ਨੂੰ ਇਸ ਲੜਾਈ ਦੇ ਵਿੱਚੋਂ ਕੋਈ ਫਾਇਦਾ ਨਹੀਂ ਹੋਣ ਵਾਲਾ। ਉਹਨਾਂ ਦੇ ਕੋਲ ਸਾਡੇ ਨਾਲੋਂ ਫੌਜਾਂ ਵੀ ਵਧੇਰੇ ਨੇ, ਤਕਨੀਕ ਵੀ ਥੋੜ੍ਹੀ ਜਿਹੀ ਉਹਨਾਂ ਦੀ ਬਿਹਤਰ ਹੈ, ਉਹ ਫਲਾਣਾ ਫਲਾਣਾ ਫਲਾਣਾ ਉਹਨਾਂ ਦਾ ਸਾਥ ਦੇ ਰਿਹਾ, ਯਾਨੀ ਕਿ ਕੁੱਲ ਮਿਲਾ ਕੇ ਆਪਾਂ ਇਹ ਲੜਾਈ ਜਿੱਤਾਂਗੇ ਨਹੀਂ। ਰਾਜਾ ਹੁਣ ਚਿੰਤਾ ਦੇ ਵਿੱਚ ਆ ਕਿ ਆਖਿਰਕਾਰ ਕੀ ਕੀਤਾ ਜਾਵੇ। ਜਿਹੜਾ ਸੈਨਾ ਦਾ ਮੁਖੀ ਆ ਉਹੀ ਦਿਲ ਛੱਡ ਗਿਆ, ਉਹੀ ਸਲਾਹ ਦੇ ਰਿਹਾ ਵਾ ਕਿ ਆਪਾਂ ਪਿੱਛੇ ਹਟ ਜਾਈਏ। ਰਾਣੀ ਨੇ ਕਿਹਾ, ਤੁਸੀਂ ਇੰਨਾ ਪਰੇਸ਼ਾਨ ਕਿਉਂ? ਤੁਸੀਂ ਇੱਦਾਂ ਕਰੋ, ਗੁਰੂ ਜੀ ਦੇ ਕੋਲੋਂ ਸਲਾਹ ਲੈ ਲਓ। ਜਦੋਂ ਕੋਈ ਵੀ ਰਾਹ ਨਹੀਂ ਦਿਖਦਾ ਤੇ ਤੁਹਾਨੂੰ ਵਿਸ਼ਵਾਸ ਹੈ ਗੁਰੂ ਜੀ ਦੇ ਉੱਤੇ। ਰਾਜਾ ਜਿਹੜੇ ਗੁਰੂ ਨੂੰ ਮੰਨਦਾ ਸੀ, ਉਸੇ ਪਲ ਗੁਰੂ ਦੇ ਕੋਲ ਗਿਆ ਤੇ ਜਾ ਕੇ ਸਾਰੀ ਗੱਲ ਦੱਸੀ ਕੀ ਕੀਤਾ ਜਾਵੇ। ਤੇ ਗੁਰੂ ਨੇ ਕਿਹਾ, ਸਭ ਤੋਂ ਪਹਿਲਾਂ ਤਾਂ ਇੱਦਾਂ ਕਰ, ਜਿਹੜਾ ਤੇਰਾ ਸੈਨਾਪਤੀ ਆ ਉਹਨੂੰ ਜੇਲ੍ਹ ਦੇ ਵਿੱਚ ਸੁੱਟ ਦੇ। ਰਾਜਾ ਹੈਰਾਨ ਹੋਇਆ ਕਿ ਇਹ ਕੀ, ਦੂਸਰਾ ਰਾਜ ਇਸ ਟਾਈਮ ਲੜਾਈ ਦੇ ਮੂਡ ਦੇ ਵਿੱਚ ਹੈ, ਯੁੱਧ ਕਿਸੇ ਵੀ ਵੇਲੇ ਸ਼ੁਰੂ ਹੋ ਸਕਦਾ, ਤੇ ਮੈਂ ਸੈਨਾਪਤੀ ਨੂੰ ਕੈਦ ਦੇ ਵਿੱਚ ਸੁੱਟ ਦਿਆਂ, ਫਿਰ ਉਹਦੀ ਨੌਕਰੀ ਕਰੂਗਾ ਕੌਣ, ਉਹਦੇ ਵਾਲਾ ਕੰਮ ਕੌਣ ਕਰੂਗਾ? ਤੇ ਗੁਰੂ ਨੇ ਕਿਹਾ, ਮੈਂ ਕਰੂੰਗਾ, ਮੈਂ ਫੌਜਾਂ ਦੀ ਰਹਿਨੁਮਾਈ ਕਰੂੰਗਾ, ਤੂੰ ਚਿੰਤਾ ਨਾ ਕਰ। ਰਾਜੇ ਦੇ ਮਨ ਦੇ ਵਿੱਚ ਸ਼ਸ਼ੋਪਾਈ ਤੇ ਜ਼ਰੂਰ ਹੈ ਕਿ ਇਹ ਬੰਦਾ ਰੱਬ ਦਾ ਨਾਂ ਲੈਣ ਵਾਲਾ, ਪਾਠ ਪੂਜਾ ਕਰਨ ਵਾਲਾ, ਕਦੀ ਇਹਦੇ ਹੱਥ ਦੇ ਵਿੱਚ ਤਲਵਾਰ ਤੱਕ ਨਹੀਂ ਵੇਖੀ, ਇਹ ਕਰੂਗਾ ਕੀ? ਪਰ ਮਨਾ ਵੀ ਨਹੀਂ ਕਰ ਸਕਦਾ, ਮਨ ਤਾਂ ਬਹੁਤ ਜ਼ਿਆਦੀ ਹੈ, ਬਚਪਨ ਤੋਂ ਲੈ ਕੇ ਹੁਣ ਤੱਕ ਹਰ ਇੱਕ ਚੀਜ਼ ਪੁੱਛ ਪੁੱਛ ਕੇ ਕੀਤੀ ਹੈ ਅਤੇ ਕਦੀ ਕੋਈ ਗਲਤ ਸਲਾਹ ਨਹੀਂ ਮਿਲੀ, ਕੀ ਕਰੇ? ਜੋ ਉਹਨੂੰ ਮਹਿਸੂਸ ਹੋ ਰਿਹਾ ਵਾ ਉਹ ਕਰੇ, ਜਾਂ ਜੋ ਉਹਦੇ ਮਨ ਦੇ ਅੰਦਰੋਂ ਆਵਾਜ਼ ਆ ਰਹੀ ਆ ਉਹ ਕਰੇ, ਪਰ ਬਹੁਤੀਆਂ ਆਪਸ਼ਨਾਂ ਹੈਨ ਵੀ ਨਹੀਂ। ਸੋਚਿਆ ਲੜ ਕੇ ਹਾਰਨਾ ਚੰਗਾ। ਸੈਨਾ ਨਿਕਲ ਪਈਆਂ ਨੇ ਅਤੇ ਸੈਨਾਪਤੀ ਨੂੰ ਜੇਲ੍ਹ ਦੇ ਵਿੱਚ ਸੁੱਟ ਦਿੱਤਾ, ਕਿਉਂਕਿ ਜਿਹੜੇ ਕੰਮ ਦੇ ਲਈ ਉਹਨੂੰ ਪੈਸੇ ਦਿੱਤੇ ਜਾਂਦੇ ਸੀ ਉਹ ਕੰਮ ਦਾ ਵੇਲਾ ਆਇਆ ਅਤੇ ਉਹ ਦਿਲ ਛੱਡ ਗਿਆ। ਇੱਕ ਮੈਦਾਨ ਤੈਅ ਕੀਤਾ ਸੀ, ਉੱਥੇ ਜਦੋਂ ਪਹੁੰਚਦੇ ਨੇ ਤਾਂ ਗੁਰੂ ਕੀ ਵੇਖਦਾ ਕਿ ਸੈਨਾ ਉਨੇ ਉਤਸ਼ਾਹ ਦੇ ਵਿੱਚ ਨਹੀਂ ਆ। ਸੈਨਾ ਤਾਂ ਪਹਿਲਾਂ ਹਰੀ ਬੈਠੀ ਹੈ ਅਤੇ ਉੱਪਰੋਂ ਸਾਰਿਆਂ ਦੇ ਮਨ ਦੇ ਵਿੱਚ ਇਹ ਵੀ ਆ ਕਿ ਇਹ ਗੁਰੂ ਇਹ ਕਰੂਗਾ ਕੀ? ਠੀਕ ਆ, ਰੱਬ ਦੇ ਨਾਂ ਵਾਲਾ ਹੋਊਗਾ, ਪਰ ਯੁੱਧ ਦੇ ਮੈਦਾਨ ਦੇ ਵਿੱਚ ਤਲਵਾਰ ਚਲਾਉਣ ਵਾਲਾ ਬੰਦਾ ਚਾਹੀਦਾ, ਸਮੇਂ ਦੇ ਸਮੇਂ ਸੋਹਣੇ ਨਤੀਜੇ ਕੱਢਣ ਦੇ ਲਈ ਸੋਹਣੇ ਡਿਸੀਜ਼ਨ ਲੈਣ ਵਾਲਾ ਚਾਹੀਦਾ। ਉਸ ਮੈਦਾਨ ਤੋਂ ਥੋੜ੍ਹੀ ਪਹਿਲਾਂ ਇੱਕ ਮੰਦਰ ਪੈਂਦਾ ਸੀ। ਗੁਰੂ ਨੇ ਕਿਹਾ, ਤੁਸੀਂ ਥੋੜ੍ਹੀ ਦੇਰ ਦੇ ਲਈ ਇੱਥੇ ਪੜਾਅ ਕਰੋ, ਇਸ ਮੰਦਰ ਦੇ ਵਿੱਚ ਮੈਂ ਅਰਦਾਸ ਕਰਕੇ ਆਵਾਂ, ਮੈਂ ਇਸ ਮੰਦਰ ਦੇ ਵਿੱਚ ਪੂਜਾ ਕਰਨੀ ਹੈ ਤਾਂ ਕਿ ਰੱਬ ਸਾਡੀ ਮਦਦ ਕਰੇ ਇਸ ਯੁੱਧ ਦੇ ਵਿੱਚ, ਮੈਂ ਰੱਬ ਨੂੰ ਕਹਿ ਕੇ ਆਵਾਂ ਕਿ ਉਹ ਸਾਨੂੰ ਇਹ ਜੰਗ ਜਿਤਾ ਦੇਵੇ। ਗੁਰੂ ਅੰਦਰ ਜਾਂਦਾ, ਥੋੜ੍ਹੀ ਦੇਰ ਬਾਅਦ ਵਾਪਸ ਆਉਂਦਾ ਅਤੇ ਬੜੀ ਖੁਸ਼ੀ ਦੇ ਨਾਲ ਚਿਹਰੇ ਦੇ ਉੱਤੇ ਅਜਬ ਜਿਹੇ ਇੱਕ ਨੂਰ ਦੇ ਨਾਲ ਆ ਕੇ ਖੁਸ਼ੀ ਦੀ ਖਬਰ ਦਿੰਦਾ, ਰਾਜਨ ਤੇ ਸਾਰੇ ਲੜਨ ਜਾ ਰਹੇ ਸਿਪਾਹੀਓ, ਤੁਹਾਨੂੰ ਚਿੰਤਾ ਦੀ ਕੋਈ ਲੋੜ ਨਹੀਂ, ਮੈਂ ਰੱਬ ਨੂੰ ਜਾ ਕੇ ਅਰਜੋਈ ਕੀਤੀ ਹੈ, ਅਰਦਾਸ ਕੀਤੀ ਹੈ। ਤੇ ਉਹਨਾਂ ਨੇ ਇੱਕ ਸੰਕੇਤ ਦਿੱਤਾ, ਰੱਬ ਨੇ ਕਿਹਾ ਕਿ ਜੇ ਤਾਂ ਦਿਨ ਢਲਣ ਤੱਕ ਇਸ ਮੰਦਰ ਦੇ ਵਿੱਚੋਂ ਇੱਕ ਰੋਸ਼ਨੀ ਦੀ ਕਿਰਨ ਦਿਖਾਈ ਦਿੱਤੀ ਤੇ ਤੁਸੀਂ ਜ਼ਰੂਰ ਲੜਨਾ, ਆਪਣੀ ਪੂਰੀ ਜੀ ਜਾਨ ਲਾ ਕੇ ਲੜਨਾ। ਤੇ ਜੇ ਰੋਸ਼ਨੀ ਨਾ ਦਿਖਾਈ ਦਿੱਤੀ ਇਹਦਾ ਮਤਲਬ ਕਿ ਤੁਸੀਂ ਹਾਰ ਜਾਓਗੇ, ਫਿਰ ਲੜਨ ਦਾ ਕੋਈ ਫਾਇਦਾ ਨਹੀਂ, ਫਿਰ ਤੁਸੀਂ ਜਿੱਦਾਂ ਹੋ ਸਕੇ ਇਹਨੂੰ ਲੜਾਈ ਤੋਂ ਬਗੈਰ ਨਿਬੇੜ ਲਿਓ। ਹੁਣ ਸਾਰੇ ਪੜਾਅ ਕਰਕੇ ਥੋੜ੍ਹੀ ਦੂਰ ਬੈਠੇ ਨੇ ਅਤੇ ਇੰਤਜ਼ਾਰ ਕਰ ਰਹੇ ਨੇ ਕਿ ਇੱਥੋਂ ਰੋਸ਼ਨੀ ਦੀ ਕਿਰਨ ਦਿਖਾਈ ਦਿੰਦੀ ਹੈ ਜਾਂ ਨਹੀਂ। ਜਿੱਦਾਂ ਜਿੱਦਾਂ ਦਿਨ ਢਲਿਆ, ਸੂਰਜ ਥੱਲੇ ਗਿਆ ਅਤੇ ਅਚਾਨਕ ਕੀ ਵੇਖਦੇ ਨੇ ਕਿ ਇੱਕ ਰੋਸ਼ਨੀ ਦੀ ਕਿਰਨ ਦਿਖਾਈ ਦਿੰਦੀ ਹੈ ਮੰਦਰ ਦੇ ਵਿੱਚੋਂ। ਗੁਰੂ ਨੇ ਸਾਰੀਆਂ ਸੈਨਾਵਾਂ ਦਾ ਉੱਧਰਲੇ ਪਾਸੇ ਨੂੰ ਧਿਆਨ ਮਰਵਾਇਆ ਕਿ ਵੇਖੋ ਰੱਬ ਵੀ ਸਾਡੇ ਨਾਲ ਹੈ, ਹੁਣ ਦਿਲ ਛੱਡਣ ਦੀ ਲੋੜ ਨਹੀਂ, ਆਪਣੀ ਪੂਰੀ ਤਾਕਤ ਲਾ ਦਿਓ, ਝੋਕ ਦਿਓ ਆਪਣੀ ਪੂਰੀ ਦੀ ਪੂਰੀ ਪਾਵਰ, ਟੁੱਟ ਕੇ ਪੈ ਜਾਓ ਵੈਰੀ ਦੇ ਉੱਤੇ ਕਿਉਂਕਿ ਰੱਬ ਸਾਡੇ ਨਾਲ ਹੈ। ਇਸੇ ਤਰ੍ਹਾਂ ਦੇ ਨਾਲ ਹੋਇਆ, ਬੜੀ ਬਹਾਦਰੀ ਦੇ ਨਾਲ ਸੈਨਾ ਲੜੀਆਂ ਕਿਉਂਕਿ ਉਹ ਰੱਬ ਦਾ ਨਾਂ ਲੈ ਕੇ ਲੜ ਰਹੀਆਂ ਸੀ, ਉਹਨਾਂ ਨੂੰ ਇਸ ਚੀਜ਼ ਦਾ ਪਤਾ ਸੀ ਕਿ ਰੱਬ ਸਾਡੇ ਨਾਲ ਹੈ। ਆਪਣੇ ਆਪ ਦੇ ਉੱਤੇ ਵਿਸ਼ਵਾਸ ਲੈ ਕੇ ਇਹ ਸੈਨਾ ਦੂਸਰੇ ਉਸ ਰਾਜੇ ਦੇ ਨਾਲ ਲੜੀਆਂ ਜਿਹਦੀਆਂ ਸੈਨਾਵਾਂ ਇਹਨਾਂ ਦੇ ਨਾਲੋਂ ਕਿਤੇ ਜ਼ਿਆਦਾ ਗਿਣਤੀ ਦੇ ਵਿੱਚ ਸੀ ਅਤੇ ਹਰ ਇੱਕ ਪੱਖੋਂ ਭਾਰੂ। ਪਰ ਕਹਿੰਦੇ ਨੇ ਕਿ ਇਹਨਾਂ ਨੇ ਬੁਰੀ ਤਰ੍ਹਾਂ ਦੇ ਨਾਲ ਉਸ ਰਾਜੇ ਨੂੰ ਖਦੇੜ ਦਿੱਤਾ ਅਤੇ ਜੰਗ ਦੇ ਵਿੱਚ ਜਿੱਤ ਪ੍ਰਾਪਤ ਕੀਤੀ। ਸਾਰਿਆਂ ਨੂੰ ਆਪਣੇ ਆਪ ਦੇ ਉੱਤੇ ਹੈਰਾਨੀ ਹੈ ਕਿ ਉਹ ਇਹ ਜਿੱਤ ਕਿੱਦਾਂ ਗਏ। ਰਾਜਾ ਵੀ ਬਹੁਤ ਖੁਸ਼ ਹੈ, ਵਾਪਸ ਮੁੜ ਰਹੇ ਨੇ ਹੁਣ ਯੁੱਧ ਦੇ ਮੈਦਾਨ ਦੇ ਵਿੱਚੋਂ। ਅਤੇ ਕੁਛ ਲੋਕਾਂ ਨੇ ਕਿਹਾ, ਗੁਰੂ ਜੀ ਆਓ ਸਾਰੇ ਜਣੇ ਰੱਬ ਦਾ ਧੰਨਵਾਦ ਤਾਂ ਕਰਾਈ, ਨਾਲੇ ਸਾਨੂੰ ਵੀ ਰੱਬ ਦੇ ਦਰਸ਼ਨ ਕਰਾ ਦਿਓ। ਇਸ ਮੰਦਰ ਨੂੰ ਤਾਂ ਸੋਨੇ ਦੇ ਵਿੱਚ ਮੜ ਦੇਣਾ ਚਾਹੀਦਾ, ਆਪਾਂ ਜਾ ਕੇ ਜ਼ਰੂਰ ਰਾਜੇ ਨੂੰ ਕਵਾਂਗੇ। ਅਤੇ ਗੁਰੂ ਨੇ ਕਿਹਾ, ਭਲਿਓ ਮੈਂ ਤੁਹਾਨੂੰ ਇੱਕ ਗੱਲ ਸਪਸ਼ਟ ਕਰ ਦਿਆਂ ਕਿ ਇਸ ਮੰਦਰ ਦੇ ਵਿੱਚ ਕੋਈ ਰੱਬ ਨਹੀਂ, ਮੇਰੀ ਕਿਸੇ ਰੱਬ ਦੇ ਨਾਲ ਕੋਈ ਗੱਲਬਾਤ ਨਹੀਂ ਸੀ ਹੋਈ, ਅਤੇ ਫਿਰ ਤੁਸੀਂ ਸਾਨੂੰ ਇੱਦਾਂ ਕਿਉਂ ਕਿਹਾ ਕਿ ਰੱਬ ਸਾਡੇ ਨਾਲ ਹੈ। ਮੈਂ ਤੁਹਾਨੂੰ ਝੂਠ ਨਹੀਂ ਬੋਲਿਆ ਕਿਉਂਕਿ ਰੱਬ ਸਾਡੇ ਨਾਲ ਸੀ, ਰੱਬ ਹਮੇਸ਼ਾ ਹਰ ਇੱਕ ਦੇ ਨਾਲ ਹੁੰਦਾ। ਮੈਂ ਵੇਖਿਆ ਸੀ ਤੁਹਾਡੇ ਚਿਹਰੇ ਉਤਰੇ, ਮੈਂ ਵੇਖਿਆ ਸੀ ਲੜਨ ਤੋਂ ਪਹਿਲਾਂ ਹੀ ਤੁਸੀਂ ਹਾਰ ਚੁੱਕੇ ਸੀ। ਮੈਂ ਮੰਦਰ ਦੇ ਵਿੱਚ ਗਿਆ ਸੀ ਅਤੇ ਦਿਨ ਦੇ ਸਮੇਂ ਮੈਂ ਇੱਕ ਦੀਵਾ ਜਗਾ ਕੇ ਆਇਆ ਸੀ। ਜਿੱਦਾਂ ਜਿੱਦਾਂ ਦਿਨ ਢਲਿਆ, ਸੂਰਜ ਦੀ ਰੋਸ਼ਨੀ ਥੱਲੇ ਗਈ, ਉਸ ਦੀਵੇ ਦੀ ਰੋਸ਼ਨੀ ਉੱਭਰ ਕੇ ਬਾਹਰ ਆ ਗਈ ਅਤੇ ਤੁਹਾਨੂੰ ਇੱਕ ਉਮੀਦ ਦੀ, ਇੱਕ ਆਸ ਦੀ ਕਿਰਨ ਦਿਖਾਈ ਦੇ ਦਿੱਤੀ ਅਤੇ ਤੁਸੀਂ ਜਿੱਤ ਆਪਣੇ ਘਰੋਂ ਹੀ ਆਪਣੀ ਜੇਬ ਦੇ ਵਿੱਚ ਪਾ ਕੇ ਤੁਰੇ ਸੀ, ਇਸ ਕਰਕੇ ਤੁਸੀਂ ਜਿੱਤੇ ਹੋ। ਨਹੀਂ ਤਾਂ ਜਦੋਂ ਆਪਾਂ ਤੁਰੇ ਸੀ ਲੜਾਈ ਦੇ ਲਈ, ਜੰਗ ਦੇ ਲਈ ਚੱਲੇ ਸੀ, ਆਪਾਂ ਤਾਂ ਘਰੋਂ ਹੀ ਹਾਰ ਕੇ ਤੁਰੇ ਸੀ, ਜਿੱਤਣ ਦਾ ਤਾਂ ਕੋਈ ਮਤਲਬ ਹੀ ਨਹੀਂ ਬਣਦਾ। ਸੋ ਇਸੇ ਤਰ੍ਹਾਂ ਦੇ ਨਾਲ ਬਹੁਤ ਸਾਰੇ ਸਾਡੇ ਵਿੱਚੋਂ ਘਰਾਂ ਤੋਂ ਨਿਕਲਦੇ ਨੇ ਕੋਈ ਵੀ ਕੰਮ ਕਾਰ ਕਰਨ ਦੇ ਲਈ ਅਤੇ ਘਰੋਂ ਹੀ ਹਾਰ ਆਪਣੀ ਜੇਬ ਦੇ ਵਿੱਚ ਪਾ ਕੇ ਨਿਕਲਦੇ ਨੇ, ਆਪਣੇ ਆਪ ਦੇ ਉੱਤੇ ਕੋਈ ਯਕੀਨ ਨਹੀਂ। ਇਹ ਦੀਵਾ ਹਮੇਸ਼ਾ ਬਲਦਾ ਰਹੇ, ਹਮੇਸ਼ਾ ਤੁਹਾਡੇ ਪੱਲੇ ਦੇ ਵਿੱਚ ਜਿੱਤ ਹੋਵੇ, ਤੁਹਾਨੂੰ ਆਪਣੇ ਆਪ ਦੇ ਉੱਤੇ ਵਿਸ਼ਵਾਸ ਹੋਵੇ। ਜਦੋਂ ਆਪਾਂ ਕਿਸੇ ਵਿਰੋਧੀ ਨੂੰ ਆਪਣੇ ਆਪ ਤੋਂ ਤਗੜਾ ਮੰਨ ਲੈਂਦੇ ਹਾਂ ਅਤੇ ਫਿਰ ਆਪਾਂ ਲੜਨ ਤੋਂ ਪਹਿਲਾਂ ਹੀ ਹਾਰ ਚੁੱਕੇ ਹੁੰਦੇ ਹਾਂ, ਅਤੇ ਜੇ ਤੁਸੀਂ ਆਪਣੇ ਆਪ ਨੂੰ ਤਗੜਾ ਮੰਨ ਲਓ ਅਤੇ ਫਿਰ ਉਹ ਖੇਡ ਖੇਡਣ ਤੋਂ ਪਹਿਲਾਂ, ਜੰਗ ਲੜਨ ਤੋਂ ਪਹਿਲਾਂ ਹੀ ਤੁਸੀਂ ਜਿੱਤ ਚੁੱਕੇ ਹੁੰਦੇ ਹੋ, ਕਿਉਂਕਿ ਹਾਰਨਾ ਅਤੇ ਜਿੱਤਣਾ ਤੁਹਾਡੇ ਅੰਦਰ ਹੈ। ਅਤੇ ਆਓ ਫਿਰ ਅੱਜ ਦੇ ਦਿਨ ਆਪਾਂ ਆਪਣੇ ਅੰਦਰ ਇਸ ਜਿੱਤ ਨੂੰ ਲੈ ਕੇ, ਇਸ ਆਸ ਦੀ ਕਿਰਨ ਨੂੰ ਲੈ ਕੇ ਚੱਲਦੇ ਹਾਂ, ਆਪਣੇ ਆਪ ਦੇ ਉੱਤੇ ਯਕੀਨ ਰੱਖਦੇ ਹੋਏ ਕਿ ਰੱਬ ਤੁਹਾਡੇ ਨਾਲ ਆ ਅਤੇ ਜਿੱਤ ਤੁਹਾਡੀ ਹੋਊਗੀ। ਆਸ ਕਰਦੇ ਹਾਂ ਕਹਾਣੀ ਪਸੰਦ ਆਈ ਹੋਏਗੀ।

0: ਤੇ ਧੰਨਵਾਦ ਕਰਦੇ ਹਾਂ ਨਿਤਿਨ ਅਰੋੜਾ ਜੀ ਜਿਨ੍ਹਾਂ ਨੇ ਸਾਡੇ ਨਾਲ ਇਹ ਕਹਾਣੀ ਸਾਂਝੀ ਕੀਤੀ। ਤੁਹਾਡੇ ਕੋਲ ਵੀ ਕੋਈ ਹੋਏ ਪਿਆਰੀ ਜੀ ਕਹਾਣੀ ਇਸੇ ਤਰ੍ਹਾਂ ਦੀ ਇੰਨੀ ਕੁ ਲੈਂਥ ਦੀ ਤੇ ਉਹ ਤੁਸੀਂ ਸਾਡੇ ਨਾਲ ਸਾਂਝੀ ਕਰ ਸਕਦੇ ਹੋ ਤਾਂ ਕਿ ਆਪਾਂ ਅੱਗੇ ਆਪਣੇ ਸਰੋਤਿਆਂ ਦੇ ਨਾਲ ਸਾਂਝ ਪਾ ਸਕੀਏ।
1: ਧੰਨਵਾਦ ਕਹਾਣੀ ਸੁਣਨ ਲਈ। ਜੇ ਤੁਹਾਡੇ ਕੋਲ ਵੀ ਹੈ ਅਜਿਹੀ ਹੀ ਕੋਈ ਮੋਟੀਵੇਸ਼ਨਲ ਅਤੇ ਇੰਸਪਾਇਰਿੰਗ ਕਹਾਣੀ ਤਾਂ ਤੁਸੀਂ ਸਾਨੂੰ ਮੈਸੇਜ ਜਾਂ ਈਮੇਲ ਕਰ ਸਕਦੇ ਹੋ। ਜੇ ਕਹਾਣੀ ਵਧੀਆ ਲੱਗੀ ਤਾਂ ਰੇਡੀਓ ਹਾਂਜੀ ਦੇ ਯੂਟਿਊਬ ਚੈਨਲ ਤੋਂ ਇਸ ਨੂੰ ਜ਼ਰੂਰ ਸ਼ੇਅਰ ਕਰੋ ਅਤੇ ਹੋਰ ਵੀ ਕਹਾਣੀਆਂ, ਵਿਚਾਰ, ਖਬਰਾਂ ਅਤੇ ਇੰਟਰਵਿਊ ਸੁਣਨ ਲਈ ਸਬਸਕ੍ਰਾਈਬ ਕਰੋ ਰੇਡੀਓ ਹਾਂਜੀ ਦਾ ਯੂਟਿਊਬ ਚੈਨਲ।

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਭਾਰਤੀ ਖਬਰਾਂ ਤੇ ਝਾਤ ਮਾਰਦਾ ਇਸ ਟਾਈਮ ਸਾਡੇ ਨਾਲ ਪ੍ਰੀਤਮ ਰੁਪਾਲ ਜੀ ਨੇ ਫੋਨ ਲਾਈਨ ਦੇ ਉੱਤੇ ਆਓ ਜਾਣਦੇ ਹਾਂ ਕਿਹੜੀਆਂ ਨੇ ਖਾਸ ਅਪਡੇਟਸ ਹਾਂਜੀ ਸਰ ਤੁਸੀਂ ਆਉਂਦੇ ਰਹੋ ਸਵਾਗਤ ਤੁਹਾਡਾ ਰੇਡੀਓ ਹਾਂਜੀ ਤੇ
1: ਬਹੁਤ ਬਹੁਤ ਸ਼ੁਕਰੀਆ ਰਣਜੋਤ ਜੀ ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਦੀਆਂ ਖਾਸ ਖਬਰਾਂ ਚ ਸਭ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਚ ਵਾਪਸੀ ਦੀ ਚਰਚਾ ਨੇ ਬੀਜੇਪੀ ਨੂੰ ਸੁਚੇਤ ਕਰ ਦਿੱਤਾ ਕੇਂਦਰੀ ਮੰਤਰੀਆਂ ਅਮਿਤ ਸ਼ਾਹ ਤੇ ਜੇ ਪੀ ਨੱਡਾ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਦੀਆਂ ਮੀਟਿੰਗਾਂ ਹੋਈਆਂ ਨੇ ਜਿਹਦੇ ਚ ਪੰਜਾਬ ਬਾਰੇ ਉਹਨਾਂ ਨੇ ਕੋਈ ਗੱਲਬਾਤ ਵੀ ਕੀਤੀ ਹੈ ਉਧਰ ਇੰਡੀਆ ਗਠਜੋੜ ਦੀ ਅੱਜ ਦਿੱਲੀ ਚ ਜਿਹੜੀ ਹੈ ਹੋ ਰਹੀ ਮੀਟਿੰਗ ਦੇ ਵਿੱਚ ਸਿਆਸੀ ਪਾਰਟੀਆਂ ਭਵਿੱਖ ਦੀ ਰਣਨੀਤੀ ਹੁਣ ਤੈਅ ਕਰਨਗੀਆਂ ਇਹ ਚ 23 ਪਾਰਟੀਆਂ ਦੇ ਸ਼ਾਮਿਲ ਹੋਣ ਦੀ ਸੰਭਾਵਨਾ ਤੇ ਨਾਲ ਹੀ ਜਿਹੜੀ ਇੱਕ ਨਵੀਂ ਬਣੀ ਹੁਣੇ ਜਿਹੜੀ ਹੈਗੀ ਜੈਨਸੀ ਦੀ ਪਾਰਟੀ ਕਾਕਰੋਚ ਜਨਤਾ ਪਾਰਟੀ ਜਿਹਨਾਂ ਨੇ ਨਾਂ ਰੱਖਿਆ ਤੇ ਉਹਨਾਂ ਨੇ ਕੱਲ ਜੰਤਰ ਮੰਤਰ ਦੇ ਉੱਤੇ ਜਿਹੜਾ ਸੀਗਾ ਆਪਣਾ ਰੋਸ ਮੁਜ਼ਾਹਰਾ ਕੀਤਾ ਤੇ ਧਰਨਾ ਦਿੱਤਾ ਤੇ ਜਿਹਦੇ ਚ ਹੋਰ ਸਮਾਜਿਕ ਕਾਰਕੁਨ ਵੀ ਜਿਹੜੇ ਸੀ ਉਹ ਸ਼ਾਮਿਲ ਹੋਏ ਤੇ ਉਹਨਾਂ ਨੇ ਇਹੀ ਗੱਲ ਦੁਹਰਾਈ ਕਿ ਜਿੰਨਾ ਚਿਰ ਜਿਹੜੇ ਹੈਗੇ ਕੇਂਦਰੀ ਵਿਦਿਆ ਮੰਤਰੀ ਧਰਮਿੰਦਰ ਪ੍ਰਧਾਨ ਅਸਤੀਫਾ ਨਹੀਂ ਦਿੰਦੇ ਉਹ ਟਿਕ ਕੇ ਨਹੀਂ ਬੈਠਣਗੇ ਤੇ ਇਹਦੇ ਨਾਲ ਹੀ ਵਿਰੋਧੀ ਧਿਰਾਂ ਨੇ ਮਹਿੰਗਾਈ ਨੂੰ ਲੈ ਕੇ ਜਿਹੜਾ ਸੀ ਤੇ ਉਹ ਕੇਂਦਰ ਦੇ ਖਿਲਾਫ਼ ਹੁਣ ਮੋਰਚਾ ਖੋਲ ਦਿੱਤਾ ਤੇ ਇਹਨਾਂ ਨੇ ਕਿਹਾ ਕਿ ਜਿਹੜਾ ਹੈਗਾ ਕੀਮਤਾਂ ਚ ਲਗਾਤਾਰ ਵਾਧਾ ਹੋ ਰਿਹਾ ਤੇ ਉੱਧਰ ਜਿਹੜਾ ਹੈਗਾ ਪੰਜਾਬ ਤੇ ਖਾਸ ਕਰਕੇ ਉੱਤਰੀ ਖੇਤਰ ਦੇ ਵਿੱਚ ਪੰਜਾਬ ਹਰਿਆਣਾ ਦੇ ਵਿੱਚ ਜਿਹੜਾ ਹੈਗਾ ਤਾਪਮਾਨ ਹੁਣ ਕਾਫ਼ੀ ਵੱਧ ਗਿਆ ਕੁਛ ਦਿਨਾਂ ਦੀ ਰਾਹਤ ਤੋਂ ਬਾਅਦ ਕੱਲ ਜਿਹੜਾ ਹੈਗਾ 45 degrees Celsius ਦੇ ਨੇੜੇ ਜਿਹੜਾ ਸੀ ਉਹ ਰਿਕਾਰਡ ਕੀਤਾ ਗਿਆ ਵੱਧ ਤੋਂ ਵੱਧ ਤਾਪਮਾਨ ਇਹ ਖਾਸ ਖਬਰਾਂ ਨੇ ਹਾਂਜੀ
0: ਜੀ ਬਹੁਤ ਸ਼ੁਕਰੀਆ ਇੱਧਰ ਕੈਪਟਨ ਅਮਰਿੰਦਰ ਸਿੰਘ ਲੰਮਾ ਸਮਾਂ ਪਹਿਲਾਂ ਖਬਰਾਂ ਤੋਂ ਪਰੇ ਰਹੇ ਤੇ ਹੁਣ ਫਿਰ ਦੁਬਾਰਾ ਤੋਂ ਜੇ ਖਬਰਾਂ 'ਚ ਆਏ ਤੇ ਲਗਾਤਾਰ ਖਬਰਾਂ ਦੇ ਵਿੱਚ ਨੇ ਹੁਣ ਦੋਵੇਂ ਪਾਸੇ ਕਹਿੰਦੇ ਨੇ ਕਿ ਖਿੱਚ ਤੂੰ ਚੱਲ ਰਹੀ ਆ ਉੱਧਰੋਂ ਭਾਜਪਾ ਦੇ ਨਾਲ ਵੀ ਮੀਟਿੰਗਾਂ ਚੱਲ ਰਹੀਆਂ ਨੇ ਇੱਧਰ ਕਾਂਗਰਸ ਦੇ ਨਾਲ ਵੀ ਮੀਟਿੰਗਾਂ ਚੱਲ ਰਹੀਆਂ ਨੇ ਕੀ ਹੋਣ ਦੇ ਆਸਾਰ ਨੇ ਇਹਨਾਂ ਦੇ ਫੇਵਰ ਦੇ ਵਿੱਚ ਕੀ ਪੰਜਾਬ ਪੱਧਰ ਦੇ ਉੱਤੇ ਕਾਂਗਰਸ ਜਾਂ ਬੀਜੇਪੀ ਦੇ ਫੇਵਰ ਦੇ ਵਿੱਚ ਕੀ ਰਹਿਣ ਵਾਲਾ ਕੀ ਇਹਨਾਂ ਦੇ ਜਾਣ ਆਉਣ ਰਹਿਣ ਦੇ ਨਾਲ ਕੋਈ ਵੱਡਾ ਫਰਕ ਪੈਣ ਦੇ ਆਸਾਰ ਨੇ
1: ਨਹੀਂ ਦੇਖੋ ਇੱਕ ਗੱਲ ਤਾਂ ਜਿਹੜੀ ਰਣਜੋਤ ਜੀ ਉਹ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਸਮਝ ਆ ਗਈ ਤੇ ਬੀਜੇਪੀ ਨੂੰ ਵੀ ਸਮਝ ਆ ਗਈ ਸ਼ਾਇਦ ਕਾਂਗਰਸ ਨੂੰ ਅਜੇ ਕਿਤੇ ਨਾ ਉਹ ਸਮਝ ਨਹੀਂ ਆਈ ਇੱਕ ਤਾਂ ਇਹ ਸੀ ਕਿ ਜਦੋਂ ਕੈਪਟਨ ਅਮਰਿੰਦਰ ਸਿੰਘ ਬੀਜੇਪੀ ਦੇ ਵਿੱਚ ਆਏ ਉਦੋਂ ਬੀਜੇਪੀ ਨੂੰ ਲੱਗਦਾ ਸੀ ਕਿ ਅਸੀਂ ਸਾਡੀ ਬਹੁਤ ਵੱਡੀ ਅਚੀਵਮੈਂਟ ਹੈ ਪੰਜਾਬ ਦੇ ਵਿੱਚ ਅਸੀਂ 2 ਵਾਰ ਮੁੱਖ ਮੰਤਰੀ ਰਹੇ ਤੇ ਕਾਂਗਰਸ ਦੇ ਐਡੇ ਵੱਡੇ ਲੀਡਰ ਨੂੰ ਅਸੀਂ ਆਪਣੇ ਕਲਾਵੇ ਦੇ ਵਿੱਚ ਲੈ ਆਏ ਤੇ ਹੁਣ ਜਿਹੜਾ ਹੈ ਅਸੀਂ ਪੰਜਾਬ ਦੇ ਵਿੱਚ ਬਹੁਤ ਕੁਛ ਜਿਹੜਾ ਹੈ ਉਹ ਕਰ ਲਾਂਗੇ ਤੇ ਪਰ ਆਉਂਦੇ ਹੀ ਜਿਹੜਾ ਸੀ ਕੈਪਟਨ ਅਮਰਿੰਦਰ ਸਿੰਘ ਕੈਪਟਨ ਅਮਰਿੰਦਰ ਸਿੰਘ ਇਕੱਲੇ ਨਹੀਂ ਆਏ ਉਹਨਾਂ ਦਾ ਸਾਰਾ ਪਰਿਵਾਰ ਉਹਨਾਂ ਦੀ ਬੇਟੀ ਉਹਨਾਂ ਦੀ ਪਤਨੀ ਉਹ ਵੀ ਨਾਲ ਹੀ ਜਿਹੜੇ ਆਏ ਪੂਰੇ ਦਾ ਪੂਰਾ ਜਿਹਨੂੰ ਸ਼ਾਹੀ ਘਰਾਣਾ ਜਾਂ ਸ਼ਾਹੀ ਪਰਿਵਾਰ ਕਹਿੰਦੇ ਆ ਰਾਜਨੀਤੀ ਦੇ ਵਿੱਚ ਵੀ ਪਰ ਉਹ ਕ੍ਰਿਸ਼ਮਾ ਜਿਹੜਾ ਹੈ ਕੋਈ ਦਿਖਾ ਨਹੀਂ ਸਕੇ ਤੇ ਜਾਂ ਤਾਂ ਇਹ ਹੈ ਕਿ ਬੀਜੇਪੀ ਦੇ ਆਪਾਂ ਇਹ ਕਹਿ ਸਕਦੇ ਹਾਂ ਕਿ ਅਜੇ ਜਿਹੜਾ ਸੀ ਉਹ ਜਿਹੜੇ ਨਛੱਤਰ ਮਾੜੇ ਆ ਜਿਹਨੂੰ ਕਹਿੰਦੇ ਹੁੰਦੇ ਕਿ ਪੰਜਾਬ ਦੇ ਵਿੱਚ ਉਹਨਾਂ ਦਾ ਕਿਤੇ ਅਜੇ ਕੋਈ ਗੱਲਬਾਤ ਚੱਲ ਨਹੀਂ ਰਹੀ ਇਹ ਕਾਰਨ ਸੀ ਤੇ ਜਾਂ ਇਹ ਸੀ ਕਿ ਉਦੋਂ ਤੱਕ ਕੈਪਟਨ ਅਮਰਿੰਦਰ ਸਿੰਘ ਜਿਹੜਾ ਹੈ ਲੋਕਾਂ 'ਚ ਆਪਣਾ ਆਧਾਰ ਵੀ ਗੁਆ ਚੁੱਕੇ ਸੀ ਤੇ ਪਰ ਇਹ ਹੈ ਕਿ ਹੌਲੀ ਹੌਲੀ ਹੌਲੀ ਹੌਲੀ ਇਹ ਬਾਅਦ ਦੇ ਵਿੱਚ ਜਦੋਂ ਲੋਕ ਸਭਾ ਦੀਆਂ ਚੋਣਾਂ ਆਉਂਦੀਆਂ 2024 ਦੇ ਵਿੱਚ ਤੇ ਕਿਉਂਕਿ ਇਹ ਜਿਹੜਾ ਪਹਿਲੀ ਗੱਲ ਸੀ ਸਾਰੀ ਇਹ ਭਾਣਾ 2022 ਚ ਵਾਪਰ ਚੁੱਕਾ ਸੀਗਾ ਤੇ ਉਸ ਤੋਂ ਬਾਅਦ 2 ਸਾਲ ਦੇ ਅਰਸੇ ਦੇ ਦੌਰਾਨ ਤੇ ਸ਼ੁਰੂ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਉਹਨਾਂ ਦੇ ਪਰਿਵਾਰ ਨੇ ਉਹਨਾਂ ਦੀ ਬੇਟੀ ਨੇ ਪਟਿਆਲੇ ਦੇ ਵਿੱਚ ਮੀਟਿੰਗਾਂ ਵੀ ਕੀਤੀਆਂ ਤੇ ਵੱਡੀਆਂ ਮੀਟਿੰਗਾਂ ਦੀਆਂ ਵੀ ਜਿਹੜੀਆਂ ਖਬਰਾਂ ਆਉਂਦੀਆਂ ਰਹੀਆਂ ਤੇ ਪਰ ਉਹਨਾਂ ਨੂੰ ਜਿਹੜਾ ਸੀ ਉਹ ਕੋਈ ਉਦਾਂ ਰਿਸਪੋਂਸ ਆਮ ਲੋਕਾਂ ਵੱਲੋਂ ਇਸ ਤੱਕ ਕਿ ਪਟਿਆਲੇ ਜਿੱਥੇ ਉਹਨਾਂ ਦਾ ਆਧਾਰ ਆ ਉਹਨਾਂ ਵੱਲੋਂ ਵੀ ਰਿਸਪੋਂਸ ਜਿਹੜਾ ਨਹੀਂ ਮਿਲਿਆ ਤੇ ਉਹਨਾਂ ਦਾ ਜਿਹੜਾ ਹੈ ਸੀ ਮਿਊਂਸਪਲ ਕਾਰਪੋਰੇਸ਼ਨ ਦੇ ਵਿੱਚ ਵੀ ਕੋਈ ਆਪਣਾ ਆਧਾਰ ਜਿਹੜਾ ਨਹੀਂ ਬਣਾ ਸਕੇ ਤੇ 2024 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਬੀਬੀ ਪਰਨੀਤ ਕੌਰ ਜੋ ਕੈਪਟਨ ਅਮਰਿੰਦਰ ਸਿੰਘ ਦੀ ਧਰਮ ਪਤਨੀ ਹੈ ਉਹ ਬੀਜੇਪੀ ਦੀ ਟਿਕਟ ਤੇ ਖੜੇ ਹੋਏ ਤੇ ਉਹ ਬਹੁਤ ਪਿੱਛੇ ਚਲੇ ਗਏ ਤੇ ਹਾਲਾਂਕਿ ਇਹ ਉਮੀਦ ਸੀ ਕਿ ਸ਼ਾਇਦ ਇਹ ਚੋਣ ਜਿੱਤਣਗੇ ਪ੍ਰਚਾਰ ਵੀ ਇਹ ਕੀਤਾ ਜਾ ਰਿਹਾ ਸੀਗਾ ਤੇ ਉਹਨਾਂ ਨੂੰ ਜੋ ਕਾਂਗਰਸ ਦੇ ਉਮੀਦਵਾਰ ਸੀ ਧਰਮਵੀਰ ਗਾਂਧੀ ਉਹਨਾਂ ਨੇ ਹਰਾ ਦਿੱਤਾ ਤੇ ਹੁਣ ਗੱਲ ਇਹ ਹੈ ਕਿ ਉਸ ਤੋਂ ਬਾਅਦ ਬਿਲਕੁਲ ਜਿੱਦਾਂ ਤੁਸੀਂ ਕਹਿ ਕਿ ਉਹ ਕੈਪਟਨ ਅਮਰਿੰਦਰ ਸਿੰਘ ਬਿਲਕੁਲ ਘਰ ਬੈਠ ਗਏ ਸੀ, ਨਾ ਬੀਜੇਪੀ ਚ, ਨਾ ਕਾਂਗਰਸ ਚ, ਨਾ ਕਿਤੇ ਹੋਰ ਉਹਨਾਂ ਦੀ ਕੋਈ ਇਹ ਜਿਹੜੀ ਸੀ ਉਹ ਚਰਚਾ ਨਹੀਂ ਸੀ, ਜਾਂ ਕਦੇ ਕਦਾਈ ਕੋਈ ਛੋਟਾ ਮੋਟਾ ਜਿਹੜਾ ਬਿਆਨ ਆ ਜਾਣਾ ਜਾਂ ਕੋਈ ਗੱਲ ਹੋ ਜਾਣੀ। ਤੇ ਹੁਣ ਪਿਛਲੇ ਸਮੇਂ ਤੋਂ ਜਦੋਂ ਖਾਸ ਕਰਕੇ ਆਪਾਂ ਇਹ ਕਹਿ ਸਕਦੇ ਹਾਂ ਕਿ ਜਦੋਂ ਬੀਜੇਪੀ ਦਾ ਜਿਹੜਾ ਸੀ ਉਹ ਪ੍ਰਧਾਨ ਬਦਲਣ ਦੀ ਗੱਲ ਆਈ, ਤੇ ਉਦੋਂ ਕੈਪਟਨ ਅਮਰਿੰਦਰ ਸਿੰਘ ਜਿਹੜਾ ਫੇਰ ਸਰਗਰਮ ਹੋ ਗਏ, ਜਾਂ ਆਪਾਂ ਇਹ ਕਹਿ ਸਕਦੇ ਹਾਂ ਕਿ ਮੀਡੀਆ ਨੇ ਉਹਨੂੰ ਜਿਹੜਾ ਸੀ ਉਹ ਦੁਬਾਰਾ ਫੇਰ ਸੈਂਟਰ ਸਟੇਜ ਤੇ ਲਿਆਂਦਾ। ਤੇ ਜਦੋਂ ਉਹਨਾਂ ਨੇ ਬੜਾ ਇੱਕ ਸਿੰਪਲ ਜਿਹਾ ਉਹਨਾਂ ਦਾ ਬਿਆਨ ਸੀਗਾ ਕਿ ਬੀਜੇਪੀ ਦੇ ਵਿੱਚ ਉਹਨਾਂ ਦੀ ਬਹੁਤ ਹੀ ਪੁੱਛਦਾਛ ਨਹੀਂ ਹੈ, ਜਿਵੇਂ ਕਾਂਗਰਸ ਦੇ ਵਿੱਚ ਉਹਨਾਂ ਦੀ ਪੁੱਛਦਾ ਸੀ ਉਦਾਂ ਜਿਹੜੀ ਹੈ ਨਹੀਂ ਹੈ, ਉਹਨਾਂ ਤੋਂ ਕੋਈ ਪੰਜਾਬ ਬਾਰੇ ਜਾਂ ਹੋਰ ਕੋਈ ਰਾਏ ਨਹੀਂ ਲਈ ਜਾਂਦੀ ਇੱਦਾਂ ਦੀ ਗੱਲ। ਤੇ ਕੇਵਲ ਸਿੰਘ ਢਿੱਲੋਂ ਨੂੰ ਜਿਹੜਾ ਹੈ ਪ੍ਰਧਾਨ ਬਣਾਉਣ ਤੋਂ ਬਾਅਦ ਉਹ ਪੂਰੇ ਸਰਗਰਮ ਹੋ ਗਏ, ਤੇ ਉਹਨਾਂ ਨੇ ਸਿੱਧਾ ਹੀ ਕਹਿ ਦਿੱਤਾ ਆਊਟ ਰਾਈਟਲੀ ਕਿ ਕੇਵਲ ਸਿੰਘ ਢਿੱਲੋਂ ਜਿਹੜਾ ਹੈ ਉਹ ਅਗਵਾਈ ਜਿਹੜਾ ਹੈ ਬੀਜੇਪੀ ਦੀ ਪੰਜਾਬ ਦੇ ਵਿੱਚ ਨਹੀਂ ਕਰ ਸਕਦੇ, ਤੇ ਉਹ ਨਹੀਂ ਕਾਮਯਾਬੀ ਨਾਲ ਪਾਰਟੀ ਨੂੰ ਅੱਗੇ ਲਿਜਾ ਸਕਣਗੇ। ਇਹਦੇ ਤੇ ਫਿਰ ਹੋਰ ਮੀਡੀਆ ਦਾ ਧਿਆਨ ਉੱਧਰ ਗਿਆ, ਤੇ ਨਾਲ ਹੀ ਜਿਹੜੀ ਸੀ ਇਹ ਫਿਰ ਚਰਚਾ ਸ਼ੁਰੂ ਹੋ ਗਈ, ਜਦੋਂ ਉਹਨਾਂ ਨੇ ਲਗਾਤਾਰ ਇੰਟਰਵਿਊ ਦੇ ਵਿੱਚ ਜਿਹੜੀ ਭਾਵੇਂ ਉਹ ਸੋਸ਼ਲ ਮੀਡੀਆ ਪਲੇਟਫਾਰਮ ਸੀ ਭਾਵੇਂ ਅਖਬਾਰਾਂ ਸੀ, ਤੇ ਉਹਨਾਂ ਨੇ ਜਦੋਂ ਇਹ ਗੱਲ ਜਿਹੜੀ ਲਗਾਤਾਰ ਕਹੀ, ਤੇ ਨਾਲ ਹੀ ਫਿਰ ਉਹਨਾਂ ਨੇ ਇਹ ਗੱਲਾਂ ਖੁੱਲ ਕੇ ਕਹਿਣੀਆਂ ਸ਼ੁਰੂ ਕਰ ਦਿੱਤੀਆਂ ਕਿ ਜਿਹੜੀ ਕਾਂਗਰਸ ਦੇ ਵਿੱਚ ਜਿਹੜੀ ਉਹਦੀ ਵਕਤ ਸੀ ਤੇ ਜਾਂ ਜਿਹੜੀ ਉਹਨਾਂ ਦੀ ਰਾਏ ਲਈ ਜਾਂਦੀ ਸੀ ਜਾਂ ਪੰਜਾਬ ਬਾਰੇ ਕੋਈ ਗੱਲ ਹੁੰਦੀ ਸੀ ਉਹਨਾਂ ਨੂੰ ਪੁੱਛਿਆ ਜਾਂਦਾ ਸੀ, ਪਰ ਬੀਜੇਪੀ ਚ ਕੋਈ ਬਿਲਕੁਲ ਵੀ ਨੀ, ਬੀਜੇਪੀ ਨੇ ਕਦੇ ਉਹਨਾਂ ਦੀ ਰਾਏ ਨਹੀਂ ਲਈ, ਪ੍ਰਧਾਨ ਬਣਾਉਣ ਵੇਲੇ ਵੀ ਉਹਨਾਂ ਨੂੰ ਪੁੱਛਿਆ ਨੀ ਗਿਆ ਕਿ ਕਿਹਨੂੰ ਬਣਾਇਆ ਜਾਵੇ। ਤੇ ਸੋ ਇਸ ਕਿਸਮ ਦੀ ਜਿਹੜੀ ਚਰਚਾ ਤੋਂ ਬਾਅਦ ਫਿਰ ਹੁਣ ਇਹ ਗੱਲਾਂ ਜਿਹੜੀਆਂ ਸਾਹਮਣੇ ਆਉਣ ਲੱਗ ਗਿਆ, ਫਿਰ ਬੀਜੇਪੀ ਨੂੰ ਵੀ ਇਹ ਲੱਗਣ ਲੱਗ ਗਿਆ ਕਿ ਸ਼ਾਇਦ ਕੈਪਟਨ ਅਮਰਿੰਦਰ ਸਿੰਘ ਕਿਤੇ ਦੁਬਾਰਾ ਕਾਂਗਰਸ ਚ ਨਾ ਚਲੇ ਜਾਣ, ਕਿਉਂਕਿ ਮੀਡੀਆ ਨੇ ਤਾਂ ਇਹ ਗੱਲ ਇੱਕ ਤਰ੍ਹਾਂ ਦਾ ਐਲਾਨ ਹੀ ਕਰਤਾ ਸੀ ਕਿ ਘਰ ਵਾਪਸੀ ਹੋ ਰਹੀ ਹੈ ਕੈਪਟਨ ਅਮਰਿੰਦਰ ਸਿੰਘ ਦੀ, ਦੁਬਾਰਾ ਫਿਰ ਕਾਂਗਰਸ ਜਾ ਰਹੇ ਹੈ, ਕਿਹਨਾਂ ਰਾਹੀਂ ਜਾ ਰਹੇ ਹੈ, ਕਿਉਂਕਿ ਕਾਂਗਰਸ ਹਾਈਕਮਾਨ ਦੇ ਵਿੱਚੋਂ ਵੀ ਜਦੋਂ ਉਹਨਾਂ ਬਾਰੇ ਪੁੱਛਿਆ ਗਿਆ ਇੱਕ ਦੋ ਜਿਹੜੇ ਸੀਨੀਅਰ ਲੀਡਰ ਸੀ ਆਗੂ ਸੀ, ਤੇ ਉਹਨਾਂ ਨੇ ਕਿਹਾ ਕਿ ਨਹੀਂ ਉਹ ਵੱਡਾ ਫੇਸ ਹੈ, ਵੱਡਾ ਚਿਹਰਾ ਪੰਜਾਬ ਦੇ ਵਿੱਚ, ਵੱਡੇ ਲੀਡਰ ਨੇ, ਆਗੂ ਨੇ, ਏਦਾਂ ਦੀਆਂ ਜਿਹੜੀਆਂ ਗੱਲਾਂ। ਤੇ ਇੱਥੋਂ ਤੱਕ ਵੀ ਗੱਲਾਂ ਜਿਹੜੀਆਂ ਭੁਪਿੰਦਰ ਸਿੰਘ ਹੁੱਡਾ ਦਾ ਜਦੋਂ ਬਿਆਨ ਹੁੰਦਾ ਹਰਿਆਣੇ ਦੇ, ਜੋ ਦੋ ਵਾਰ ਮੁੱਖ ਮੰਤਰੀ ਰਹੇ ਨੇ, ਐਮ ਪੀ ਵੀ ਰਹੇ ਨੇ, ਕਿ ਉਹਨਾਂ ਦੇ ਸੰਪਰਕ ਚ ਨੇ ਕੈਪਟਨ ਅਮਰਿੰਦਰ ਸਿੰਘ, ਤੇ ਉਸ ਤੋਂ ਬਾਅਦ ਜਿਹੜੀ ਫਿਰ ਇਹ ਗੱਲ ਹੋਰ ਇਹ ਤਿੱਖੀ ਹੋ ਗਈ। ਤੇ ਹੁਣ ਜਿਹੜਾ ਸੀ ਇਹ ਚੱਲ ਰਹੀ ਹੈ, ਇੱਕ ਪਾਸੇ ਤਾਂ ਇਹ ਕਿਹਾ ਜਾ ਰਿਹਾ ਕਿ ਕਾਂਗਰਸ ਵੀ ਇਹ ਪੁੱਛ ਰਹੀ ਹੈ ਜਿਹੜੀ ਹੈ ਸੂਬੇ ਦੀ ਲੀਡਰਸ਼ਿਪ ਨੂੰ ਕੀਤਾ ਜਾਵੇ ਜਾਂ ਕੀ ਕੈਪਟਨ ਅਮਰਿੰਦਰ ਸਿੰਘ ਨੂੰ ਦੁਬਾਰਾ ਲਿਆਂਦਾ ਜਾ ਸਕਦਾ, ਜਾਂ ਉਹਨਾਂ ਦਾ ਕੀ ਸਕੋਪ ਹੈ, ਕੀ ਫਿਊਚਰ ਹੈ, ਉਹਦੇ ਨਾਲ ਪਾਰਟੀ ਨੂੰ ਸੂਬੇ ਦੇ ਵਿੱਚ ਕੋਈ ਫਾਇਦਾ ਹੋ ਸਕਦਾ, ਏਦਾਂ ਦੀਆਂ ਗੱਲਾਂ ਚੱਲ ਰਹੀਆਂ ਨੇ। ਕਿਉਂਕਿ ਪਿੱਛੇ ਜਦੋਂ ਇਹ ਗੱਲ ਚੱਲੀ ਸੀ ਕਿ ਪੰਜਾਬ ਦਾ ਜਿਹੜਾ ਹੈ ਪ੍ਰਧਾਨ ਵੀ ਜਿਹੜਾ ਉਹ ਬਦਲਿਆ ਜਾਊਗਾ, ਤੇ ਲਗਾਤਾਰ ਜਿਹੜੀਆਂ ਦਿੱਲੀ ਦੇ ਵਿੱਚ ਦੋ ਤਿੰਨ ਦਿਨ ਮੀਟਿੰਗਾਂ ਚੱਲੀਆਂ, ਉਹਨਾਂ ਦੇ ਵਿੱਚ ਇੱਕ ਮੀਟਿੰਗ ਦੇ ਵਿੱਚ ਜੋ ਵਿਰੋਧੀ ਧਿਰ ਦੇ ਆਗੂ ਨੇ ਪ੍ਰਤਾਪ ਸਿੰਘ ਬਾਜਵਾ, ਉਹ ਕੁਛ ਜਿਹੜਾ ਹੈਗਾ ਮਿੰਟਾਂ ਬਾਅਦ ਹੀ ਜਿਹੜਾ ਮੀਟਿੰਗ ਚੋਂ ਉੱਠ ਕੇ ਬਾਹਰ ਆ ਗਏ ਸੀ, ਜਿੱਥੋਂ ਇਹ ਲੱਗਦਾ ਸੀ ਕਿ ਬਾਜਵਾ ਦੀ ਕੋਈ ਗੱਲ ਉੱਥੇ ਸੁਣੀ ਨਹੀਂ ਗਈ। ਤੇ ਕਿਉਂਕਿ ਬਾਹਰ ਆ ਕੇ ਉਹਨਾਂ ਨੇ ਭਾਵੇਂ ਕੋਈ ਮੀਡੀਆ ਦੇ ਸਾਹਮਣੇ ਗੱਲ ਨਹੀਂ ਕੀਤੀ, ਤੇ ਜਿਹੜਾ ਕਾਂਗਰਸ ਦੇ ਜਿਹੜੇ ਸੀਨੀਅਰ ਲੀਡਰਸ਼ਿਪ ਸੀ ਤੇ ਜਿਹਦੇ ਚ ਭੁਪੇਸ਼ ਬਘੇਲ ਵੀ ਸੀ, ਜਿਹਨਾਂ ਨੇ ਸਿਰਫ ਇੰਨਾ ਹੀ ਬਿਆਨ ਦਿੱਤਾ ਕਿ ਕੋਈ ਲੀਡਰਸ਼ਿਪ ਪੰਜਾਬ ਚ ਬਦਲੀ ਨਹੀਂ ਜਾਊਗੀ, ਤੇ ਉਹਨਾਂ ਨੇ ਵੀ ਇਸ ਮੁੱਦੇ ਤੇ ਕੋਈ ਗੱਲ ਨਹੀਂ ਕੀਤੀ। ਉੱਥੇ ਲੱਗਦਾ ਕਿ ਸ਼ਾਇਦ ਕੋਈ ਏਦਾਂ ਦੀ ਗੱਲ ਵੀ ਚੱਲੀ ਹੋਵੇ ਉੱਥੇ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਕੀ ਅੱਗੇ ਲਾਇਆ ਜਾ ਸਕਦਾ, ਕਿਉਂਕਿ ਇੱਕ ਤਜਰਬਾ ਪਹਿਲਾਂ ਕਾਂਗਰਸ ਇਹ ਕਰ ਚੁੱਕੀ ਹੈ, ਜਦੋਂ ਇੱਥੇ ਬੇਅੰਤ ਸਿੰਘ ਦੀ ਸਰਕਾਰ ਸੀ ਕੈਪਟਨ ਅਮਰਿੰਦਰ ਸਿੰਘ ਨੇ ਉਦੋਂ ਆਪਣਾ ਇੱਕ ਅਕਾਲੀ ਧੜਾ ਬਣਾਇਆ ਹੋਇਆ ਸੀਗਾ, ਤੇ ਅਕਾਲੀ ਦਲ ਜਿਹੜਾ ਸੀਗਾ ਤੇ ਉਹ ਉਸ ਵੱਲੋਂ ਹੀ ਉਦੋਂ MLA ਸੀ, ਪਰ ਉਹ ਜਿਹੜਾ ਸੀ ਉਹ ਕਿਸੇ ਸਰਗਰਮੀ ਦੇ ਵਿੱਚ ਨਾ ਅਕਾਲੀਆਂ ਦੀ ਕਿਸੇ ਸਾਂਝੀ ਸਰਗਰਮੀ ਚ ਕਦੇ ਸ਼ਾਮਿਲ ਨਹੀਂ ਸੀ ਹੁੰਦੇ। ਉਦੋਂ ਬਾਅਦ ਹੌਲੀ ਹੌਲੀ ਜਿਹੜਾ ਸੀ ਉਹ ਕਾਂਗਰਸ ਨੇ ਦੁਬਾਰਾ ਫੇਰ ਉਹਨਾਂ ਨੂੰ ਆਪਣੇ ਨਾਲ ਲਿਆਉਣ ਲਈ ਮਨਾ ਲਿਆ ਸੀ, ਖਾਸ ਕਰਕੇ ਜਦੋਂ ਉਸ ਤੋਂ ਬਾਅਦ 1997 ਦੇ ਵਿੱਚ ਜਦੋਂ ਪ੍ਰਕਾਸ਼ ਸਿੰਘ ਬਾਦਲ ਦੀ ਜਿਹੜੀ ਅਗਵਾਈ ਦੇ ਵਿੱਚ ਸਰਕਾਰ ਬਣਦੀ ਆ ਅਗਲੀ, ਤੇ ਉਸ ਤੋਂ ਪਹਿਲਾਂ ਜਿਹੜਾ ਸੀ ਕਾਂਗਰਸ ਨੇ ਕਾਫੀ ਕੁਛ ਜਿਹੜਾ ਕਲੀਅਰ

0: ਡਿਕਲੇਅਰ ਹੀ ਕਰਤਾ ਕਿ ਜਿਹੜੀਆਂ ਇਹ ਚੋਣਾਂ ਨੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਚ ਲੜੀਆਂ ਜਾਣਗੀਆਂ, ਤੇ ਜਿੱਥੇ ਉਹਨਾਂ ਨੇ ਕਾਫੀ ਜਿਹੜਾ ਸੀ ਕੁਛ ਕੀਤਾ, ਉਹ ਜਿਹੜਾ ਖੂੰਡੇ ਵਾਲਾ ਜਿਹੜਾ ਉਹਨਾਂ ਦਾ ਮੁਹਾਵਰਾ ਏਡੀ ਮੋਦੋ ਹੀ ਚੱਲਿਆ ਕਿ ਏਦਾਂ ਸਿੱਧੇ ਕਰ ਦੂ ਮੈਂ, ਏਦਾਂ ਕਰ ਦੂ, ਜਿੱਦਾਂ ਦੀਆਂ ਗੱਲਾਂ ਸੀ। ਤੇ ਸ਼ਾਇਦ ਕਿਤੇ ਇਹ ਵੀ ਗੱਲ ਚੱਲੀ ਹੋਵੇ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਕੀ ਦੁਬਾਰਾ ਏਦਾਂ ਦੀ ਜ਼ਿੰਮੇਵਾਰੀ ਦਿੱਤੀ ਜਾ ਸਕਦੀ ਹੈ, ਜਾਂ ਕੀ ਲੋਕ ਉਹਨਾਂ ਨੂੰ ਚਾਹੁੰਦੇ ਨੇ ਇਸ ਤਰ੍ਹਾਂ ਦਾ ਜਿਹੜਾ ਹੈਗਾ। ਕਿਉਂਕਿ ਅਜੇ ਵੀ ਕਿਹਾ ਜਾ ਰਿਹਾ ਕਿ ਇਹ ਮੰਥਨ ਜਿਹੜਾ ਹੈ ਉਹ ਹੋ ਰਿਹਾ ਸੂਬੇ ਦੇ ਵਿੱਚ, ਤੇ ਜਿਹੜੀ ਕਾਂਗਰਸ ਹਾਈ ਕਮਾਨ ਜਿਹੜੀ ਪੰਜਾਬ ਦੀ ਲੀਡਰਸ਼ਿਪ ਦੇ ਨਾਲ ਏਦਾਂ ਦੀ ਉਹ ਜਿਹੜੀ ਉਹ ਗੱਲ ਚੱਲ ਰਹੀ ਹੈ। ਕਿਉਂਕਿ ਪੰਜਾਬ ਦੇ ਵਿੱਚ ਹਾਲਾਂਕਿ ਜਿੱਦਾਂ ਇੱਕ ਦਿਨ ਪਹਿਲਾਂ ਵੀ ਆਪਾਂ ਗੱਲ ਕੀਤੀ ਸੀ ਕਿ ਜਿਹੜੀਆਂ 2024 ਦੀਆਂ ਜਿਹੜੀਆਂ ਲੋਕ ਸਭਾ ਚੋਣਾਂ ਸੀ, ਕਾਂਗਰਸ ਦੀ ਕਾਰਗੁਜ਼ਾਰੀ ਸਭ ਤੋਂ ਅੱਛੀ ਰਹੀ ਸੀ, ਉੱਥੇ 7 MP ਉਹਨਾਂ ਨੇ ਜਿੱਤ ਗਏ ਸੀ। ਤੇ ਪਰ ਉਸ ਤੋਂ ਬਾਅਦ ਕਾਂਗਰਸ ਦਾ ਗ੍ਰਾਫ ਫਿਰ ਬਹੁਤ ਥੱਲੇ ਆਉਣਾ ਸ਼ੁਰੂ ਹੋ ਗਿਆ, ਲਗਾਤਾਰ ਜ਼ਿਮਨੀ ਚੋਣਾਂ ਹਾਰ ਗਏ, ਤੇ ਫਿਰ ਅੱਗੇ ਕਿਤੇ ਪੰਚਾਇਤਾਂ ਚ ਵੀ ਉਹਨਾਂ ਦੀ ਕੋਈ ਗੱਲ ਜਿਹੜੀ ਆ ਉਹ ਨਹੀਂ ਚੱਲੀ, ਭਾਵੇਂ ਦੂਜੇ ਨੰਬਰ ਦੀ ਪਾਰਟੀ ਅਜੇ ਵੀ ਬਣੀ ਹੋਈ ਹੈ, ਤੇ ਪਰ ਜਿਹੜੀ ਸੀ ਉਵੇਂ ਦੀ ਗੱਲ ਨਹੀਂ ਚੱਲੀ। ਇਹਦੇ ਚ ਇਹ ਸਮਝ ਆਉਂਦਾ ਕਿ ਜਿਹੜੀ ਇੱਥੋਂ ਦੀ ਸੂਬਾਈ ਜਿਹੜੀ ਲੀਡਰਸ਼ਿਪ ਹੈ ਉਹ ਆਪਸ ਦੇ ਵਿੱਚ ਬਹੁਤ ਜਿਹੜੀ ਹੈਗੀ ਉਹ ਵੰਡੀ ਹੋਈ ਹੈ, ਪਾਟੋ ਧਾੜ ਹੋਈ ਹੋਈ ਹੈ, ਇਹੀ ਇੱਕ ਕਾਰਨ। ਤੇ ਜਿਹੜੀ ਹਾਈ ਕਮਾਂਡ ਇਸ ਦੇ ਚੱਕਰ ਦੇ ਵਿੱਚ ਹੈ ਕਿ ਕਿਹਨੂੰ ਅੱਗੇ ਲਾਇਆ ਜਾਵੇ, ਤੇ ਇਹ ਵੀ ਨਾਲ ਜਿਹੜੀ ਚਰਚਾ ਚੱਲ ਰਹੀ ਸੀ ਕਿ ਵੀ ਸ਼ਾਇਦ ਦੁਬਾਰਾ ਫੇਰ ਕੈਪਟਨ ਅਮਰਿੰਦਰ ਸਿੰਘ ਜਿਹੜਾ ਹੈਗਾ ਇੱਧਰ ਆ ਕੇ ਦੁਬਾਰਾ ਅਗਵਾਈ ਕਰੇ। ਤੇ ਪਰ ਹੁਣ ਜਿਹੜਾ ਕੈਪਟਨ ਅਮਰਿੰਦਰ ਸਿੰਘ ਦਾ ਜਿਹੜਾ ਕੇਂਦਰ ਦੇ ਵਜ਼ੀਰਾਂ ਨੂੰ ਮਿਲਣ ਦਾ, ਉਹਨਾਂ ਨਾਲ ਮੁਲਾਕਾਤਾਂ ਦਾ ਜਿਹੜਾ ਗੇਟ ਸ਼ੁਰੂ ਹੋਇਆ, ਕਿਉਂਕਿ 2 ਕੇਂਦਰੀ ਮੰਤਰੀਆਂ ਨੂੰ ਤਾਂ ਮਿਲ ਹੀ ਚੁੱਕੇ ਨੇ ਜਿਹਨਾਂ ਦਾ ਸਭ ਤੋਂ ਵੱਧ ਪ੍ਰਭਾਵ ਹੈ, ਅਮਿਤ ਸ਼ਾਹ ਜਿਹੜੇ ਗ੍ਰਹਿ ਮੰਤਰੀ ਨੇ ਤੇ ਸਹਿਕਾਰਤਾ ਮੰਤਰੀ ਨੇ ਕੇਂਦਰ ਦੇ ਵਿੱਚ, ਤੇ ਮੋਦੀ ਸਭ ਤੋਂ ਬਾਅਦ ਉਹਨਾਂ ਦਾ ਹੀ ਨਾਂ ਆਉਂਦਾ। ਦੂਜਾ JP ਨੱਡਾ, JP ਨੱਡਾ ਕਿਉਂਕਿ ਇਸ ਇਲਾਕੇ ਨੂੰ ਬਹੁਤ ਚੰਗੀ ਤਰ੍ਹਾਂ ਜਾਣਦੇ, ਭਾਵੇਂ ਉਹ ਹਿਮਾਚਲ ਨੂੰ ਬਿਲੋਂਗ ਕਰਦੇ ਨੇ ਤੇ ਪਰ ਉਹ ਪੰਜਾਬੀ ਨੇ, ਸਾਰਾ ਉਹਨਾਂ ਨੂੰ ਸਮਝ ਹੈਗੀ ਇੱਥੋਂ ਦੀ ਰਾਜਨੀਤੀ ਦੀ, ਤੇ ਉਹਨਾਂ ਦੇ ਨਾਲ ਵੀ ਜਿਹੜੀ ਆ ਉਹਨਾਂ ਨੇ ਮੁਲਾਕਾਤ ਜਿਹੜੀ ਕੀਤੀ ਹੈ। ਤੇ ਪਰ ਹੁਣ ਕੀ ਅੱਗੋਂ ਦੋਵੇਂ ਸਿਆਸੀ ਪਾਰਟੀਆਂ ਸੂਬੇ ਦੇ ਵਿੱਚ ਤੇ ਕਿੱਦਾਂ ਇਹ ਕਰਨਗੀਆਂ, ਜਦਕਿ BJP ਤਾਂ ਨੇ ਤਾਂ ਕਲੀਅਰ ਕਰ ਹੀ ਦਿੱਤਾ ਕੇਵਲ ਢਿੱਲੋਂ ਨੂੰ, ਤੇ ਕੇਵਲ ਢਿੱਲੋਂ ਨੂੰ ਇੰਸਟਾਲ ਕਰਨ ਵਾਸਤੇ, ਉਹਨੂੰ ਬੱਲੇ ਬੱਲੇ ਉਹਦੀ ਕਰਾਉਣ ਵਾਸਤੇ ਹਰਿਆਣਾ ਦੇ ਜਿਹੜੇ ਮੁੱਖ ਮੰਤਰੀ ਨੇ ਉਹ ਵੀ ਦੁਬਾਰਾ ਫੇਰ ਪੰਜਾਬ ਦਾ ਕਾਫੀ ਚਿਰ ਬਾਅਦ ਉਹਨਾਂ ਨੇ ਫੇਰਾ ਲਾਇਆ। ਧੂਰੀ ਜੋ ਮੁੱਖ ਮੰਤਰੀ ਭਗਵੰਤ ਮਾਨ ਦਾ ਇਲਾਕਾ ਸਮਝਿਆ ਜਾਂਦਾ, ਉੱਥੇ ਜਾ ਕੇ ਉਹਨਾਂ ਨੇ ਜਿਹੜੀ ਆ ਉਹ ਰੈਲੀ ਕੀਤੀ ਹੈ, ਤੇ ਉਹ ਤਾਂ ਸਪੋਰਟ ਕਰ ਹੀ ਰਹੇ ਨੇ। ਪਰ ਕੀ ਕੈਪਟਨ ਅਮਰਿੰਦਰ ਸਿੰਘ ਨੂੰ ਜਿਹੜਾ ਹੈਗਾ ਕੁਛ ਮਿਲੇਗਾ ਪਾਰਟੀ ਚ ਜਾਂ ਸਰਕਾਰ ਦੇ ਵਿੱਚ, ਕੀ ਏਦਾਂ ਦਾ ਕੋਈ ਗੱਲ ਚੱਲ ਸਕਦੀ ਹੈ ਰੋਕ ਕੇ ਰੱਖਣ ਵਾਸਤੇ BJP ਦੇ ਵਿੱਚ, ਕਿ ਜਾਂ ਫਿਰ ਜੇ BJP ਵੀ ਇਹ ਸਮਝਦੀ ਹੈ ਕਿ ਸ਼ਾਇਦ ਹੁਣ ਉਹ ਉਦਾਂ ਦੇ ਲੀਡਰ ਨਹੀਂ ਰਹੇ ਜਾਂ ਲੋਕਾਂ ਚ ਉਹਨਾਂ ਦੀ ਕੋਈ ਬਹੁਤੀ ਬੁਕਤ ਹੈ ਨੀ, ਤੇ ਫਿਰ ਹੋ ਸਕਦਾ ਕਿ ਉਹਨਾਂ ਨੂੰ ਜਿਹੜਾ ਸੀ ਖੁੱਲਾ ਉਹ ਦਿੱਤਾ ਹੈ ਵੀ ਜੇ ਕਾਂਗਰਸ ਜਾਂਦੇ ਤਾਂ ਜਾਣ, ਨਾਲ ਹੀ ਇਹ ਕਾਂਗਰਸ ਇਹ ਸੋਚ ਰਹੀ ਹੈ। ਇਸ ਕਰਕੇ ਪਿਛਲੇ ਹਫਤੇ ਤੋਂ ਕੈਪਟਨ ਅਮਰਿੰਦਰ ਸਿੰਘ ਜਿਹੜਾ ਹੈ ਪੂਰੀ ਤਰ੍ਹਾਂ ਮੀਡੀਆ ਦੇ ਵਿੱਚ ਚਰਚਾ ਦੇ ਵਿੱਚ ਹੈ।
1: ਸੁਦਿਨ ਨਾਲ ਹੀ ਇੱਕ ਚਿਹਰਾ ਹੋਰ ਡਿਸਕਸ ਕਰ ਲੈਣਾ ਬੰਦਾ, ਸਿੱਧੂ ਸਾਹਿਬ ਵੀ ਬੜੇ ਲੰਮੇ ਸਮੇਂ ਤੋਂ ਹੁਣ ਬਿਲਕੁਲ ਖਬਰਾਂ ਤੋਂ ਪਰੇ ਹੀ ਨੇ, ਜੇ ਇਹ ਚਰਚਾ 'ਤੇ ਆਏ ਨੇ ਤਾਂ ਕੀ ਅਸਾਰ ਫਿਰ ਉੱਧਰੋਂ ਵੀ ਨੇ ਚਰਚਾ ਦੇ ਵਿੱਚ ਆਉਣ ਦੇ, ਉਹਨਾਂ ਦਾ ਬਾਅਦ ਵਿੱਚ ਕੁਛ ਵੀ ਪਤਾ ਨਹੀਂ ਲੱਗਾ ਕਿੱਧਰ ਗਏ ਕਿੱਧਰ ਆਏ?
0: ਦੇਖੋ ਨਵਜੋਤ ਸਿੱਧੂ ਨੂੰ ਸਿਆਸਤ ਦੇ ਵਿੱਚ ਲਿਆਉਣ ਵਾਲੀ BJP ਹੈ, ਤੇ ਹਾਲਾਂਕਿ ਨਵਜੋਤ ਸਿੱਧੂ ਦੇ ਪਿਤਾ ਜਿਹੜੇ ਸੀ ਉਹ ਕਾਂਗਰਸ ਦੇ ਲੀਡਰ ਰਹੇ ਨੇ, ਤੇ ਉਹਨਾਂ ਨੂੰ ਵੀ ਜਿਹੜਾ ਹੈ ਪੰਜਾਬ ਕਾਂਗਰਸ ਦੇ ਵਿੱਚ ਇੰਨਾ ਹੀ ਨਹੀਂ ਕਿ ਪੂਰੇ ਸੂਬੇ ਦੇ ਵਿੱਚ ਉਹਨਾਂ ਨੂੰ ਲੋਕ ਜਿਹੜੇ ਸੀ ਉਹ ਜਾਣਦੇ ਸੀ ਜਾਂ ਉਹਨਾਂ ਦਾ ਇੱਕ ਨਾਂ ਜਿਹੜਾ ਸੀਗਾ ਉਹ ਸੀਗਾ। ਤੇ ਪਰ ਕਿਉਂਕਿ ਨਵਜੋਤ ਸਿੱਧੂ ਦਾ ਪੋਲੀਟੀਕਲ ਕੋਈ ਬਹੁਤਾ ਉਹ ਹੈ ਨਹੀਂ ਸੀ, ਉਹ ਕ੍ਰਿਕਟ ਕਰਕੇ ਤੇ ਜਾਂ ਫਿਰ ਕ੍ਰਿਕਟ ਦੀ ਕਮੈਂਟਰੀ ਕਰਕੇ ਤੇ ਜਾਂ ਫਿਰ ਜਿਹੜਾ ਸੀ ਜਿਹੜਾ ਇਹ ਲਾਫਟਰ ਸ਼ੋ ਵਗੈਰਾ ਉਹਦੇ ਕਰਕੇ, ਤੇ ਉਹ BJP ਨੂੰ ਲੱਗਿਆ ਕਿ ਉਹਨਾਂ ਨੂੰ ਕੋਈ ਪੱਗ ਵਾਲਾ ਏਦਾਂ ਦਾ ਚਿਹਰਾ ਚਾਹੀਦਾ। ਇਹ ਬਹੁਤ ਸਮਾਂ ਪਹਿਲਾਂ ਦੀ ਗੱਲ ਆ ਜਦੋਂ BJP ਨੇ ਉਹਨਾਂ ਨੂੰ ਪਾਰਟੀ ਸ਼ਾਮਿਲ ਕਰਾਇਆ, ਫਿਰ ਉਹ ਜਿਹੜੇ ਸੀ ਅੰਮ੍ਰਿਤਸਰ ਤੋਂ ਚੋਣ ਲੜੀ BJP ਦੀ ਸੀਟ ਤੇ ਉਹ MP ਵੀ ਬਣੇ। ਤੇ ਪਰ ਬਾਅਦ ਦੇ ਵਿੱਚ ਜਦੋਂ ਇੱਥੇ ਲਗਾਤਾਰ ਜਿਹੜੀਆਂ ਸਰਕਾਰਾਂ BJP ਤੇ ਅਕਾਲੀ ਦਲ ਦੇ ਗੱਠਜੋੜ ਦੀਆਂ ਬਣਦੀਆਂ ਰਹੀਆਂ, ਤੇ ਕਿਉਂਕਿ ਅਕਾਲੀ ਦਲ ਦੇ ਵਿੱਚ ਕੋਈ ਬਹੁਤੀ ਪੁੱਛ ਪ੍ਰਤੀਤ ਨਵਜੋਤ ਸਿੱਧੂ ਦੀ ਹੈ ਨਹੀਂ ਸੀ, ਸਰਕਾਰਾਂ ਹੋਣ ਦੇ ਬਾਵਜੂਦ ਵੀ ਜਿਹੜੀ ਸੀ ਨਵਜੋਤ ਸਿੱਧੂ

0: ਨੂੰ ਕਿਤੇ ਗਿਣਿਆ ਨਹੀਂ ਸੀ ਜਾਂਦਾ, ਭਤੀਜਿਆ ਨਹੀਂ ਸੀ ਜਾਂਦਾ। ਇਹੀ ਕਾਰਨ ਹੈ ਕਿ ਬਾਅਦ ਦੇ ਵਿੱਚ ਫਿਰ ਉਹ ਜਿਹੜਾ ਸੀ ਕਾਂਗਰਸ ਜੁਆਇਨ ਕਰ ਗਏ। ਤੇ ਕਾਂਗਰਸ ਦੇ ਵਿੱਚ ਵੀ ਉਹਨਾਂ ਨੂੰ ਉਹਨਾਂ ਨੇ ਫਿਰ ਇਹੀ ਕਿਹਾ ਕਾਂਗਰਸ ਜੁਆਇਨ ਕਰਕੇ ਵੀ ਇਹ ਮੇਰੀ ਤਾਂ ਮੇਰੀ ਮਾਂ ਪਾਰਟੀ ਹੈ ਕਾਂਗਰਸ ਚ, ਸਾਡਾ ਪਰਿਵਾਰ ਸਾਰਾ ਕਾਂਗਰਸ, ਏਦਾਂ ਦੀਆਂ ਗੱਲਾਂ ਲੈ ਕੇ ਉਹ ਆਏ। ਤੇ ਉਹਨਾਂ ਨੇ ਪਟਿਆਲਾ ਤੇ ਅੰਮ੍ਰਿਤਸਰ ਦੋਵੇਂ ਥਾਵਾਂ ਨੂੰ ਜਿਹੜਾ ਸੀ ਆਪਣਾ ਪੋਲੀਟੀਕਲ ਗਰਾਊਂਡ ਦੇ ਤੌਰ ਤੇ, ਪੋਲੀਟੀਕਲ ਪਿੱਚ ਦੇ ਤੌਰ ਤੇ ਜਿਹੜਾ ਸੀਗਾ ਉਹ ਵਰਤਿਆ। ਤੇ ਉਹਨਾਂ ਦੀ ਧਰਮ ਪਤਨੀ ਸੀ ਜਿਹੜੇ ਨਾਲ, ਉਹ ਵੀ ਕਾਂਗਰਸ ਦੇ ਵਿੱਚ ਆਏ, ਫਿਰ ਉਹ ਮੰਤਰੀ ਵੀ ਰਹੇ। ਤੇ ਸਿੱਧੂ ਸਾਹਿਬ ਫਿਰ ਕੈਪਟਨ ਅਮਰਿੰਦਰ ਸਿੰਘ ਦੀ ਜਿਹੜੀ ਸਰਕਾਰ ਸੀ ਤੇ ਜਿਹੜੀ 2017 ਚ ਬਣੀ, ਤੇ ਉਹਦੇ ਵਿੱਚ ਖੁਦ ਮੰਤਰੀ ਰਹੇ। ਤੇ ਪਰ ਇਹ ਸੀਗਾ ਕਿ ਉੱਥੇ ਵੀ ਜਿਹੜਾ ਸੀ ਉਹ ਉਹਨਾਂ ਦਾ ਆਪਣੇ ਸੁਭਾਅ ਕਰਕੇ ਕਹਿ ਲਓ ਜਾਂ ਜਿਵੇਂ ਵੀ ਕਹਿ ਲਓ, ਤੇ ਉਹ ਉਹਨਾਂ ਨੇ ਰਿਜ਼ਾਈਨ ਕਰਤਾ। ਤੇ ਪਹਿਲਾਂ ਉਹਨਾਂ ਨੂੰ ਤਕਲੀਫ਼ ਇਹ ਰਹਿੰਦੀ ਸੀ, ਜਾਂ ਉਹਨਾਂ ਨੂੰ ਆਪਾਂ ਇਹ ਕਹਿ ਲਈਏ ਕਿ ਇਹ ਗਿਲਾ ਸੀ ਕਿ ਅਕਾਲੀ ਦਲ ਜਿਹੜਾ ਹੈ ਉਹ ਬੀਜੇਪੀ ਨੂੰ ਜਿੰਨੀ ਉਹਦੀ ਥਾਂ ਬਣਦੀ ਉਹ ਨਹੀਂ ਦਿੰਦਾ, ਜਾਂ ਅਕਾਲੀ ਦਲ ਉਹਨਾਂ ਨੂੰ ਜਿਹੜਾ ਹੈ ਉਹ ਤਰਜੀਹ ਨਹੀਂ ਦਿੰਦਾ ਸਰਕਾਰ ਦੇ ਵਿੱਚ। ਤੇ ਫਿਰ ਇਹੀ ਗਿਲਾ ਜਿਹੜਾ ਸੀ ਉਹਨਾਂ ਨੂੰ ਕਾਂਗਰਸ ਪ੍ਰਤੀ ਰਿਹਾ, ਕੈਪਟਨ ਅਮਰਿੰਦਰ ਸਿੰਘ ਪ੍ਰਤੀ ਰਿਹਾ, ਜਦੋਂ ਉਹਨਾਂ ਨੂੰ ਜਿਹੜਾ ਸੀ ਇਹਦਾ ਲੋਕਲ ਬਾਡੀ ਦੇ ਮੰਤਰੀ ਦੇ ਅਹੁਦੇ ਤੋਂ ਉਹਨਾਂ ਨੇ ਅਸਤੀਫਾ ਦਿੱਤਾ ਜਾਂ ਅਸਤੀਫਾ ਲੈ ਲਿਆ। ਤੇ ਫਿਰ ਜਿਹੜਾ ਸੀਗਾ ਉਸ ਤੋਂ ਬਾਅਦ, ਤੇ ਹਾਲਾਂਕਿ ਇਸ ਸਮੇਂ ਦੇ ਦੌਰਾਨ ਉਹ ਕਾਂਗਰਸ ਦੇ ਪ੍ਰਧਾਨ ਵੀ ਰਹੇ, ਕਾਂਗਰਸ ਦੇ ਪ੍ਰਧਾਨ ਦਾ ਵੀ ਜਿਹੜਾ ਹੈਗਾ ਸੂਬੇ ਸੂਬੇ ਦਾ ਪ੍ਰਧਾਨ ਹੋਣਾ ਵੀ ਬਹੁਤ ਵੱਡੀ ਗੱਲ ਹੁੰਦੀ ਹੈ। ਤੇ ਪਰ ਉਹ ਕਿਤੇ ਕਾਂਗਰਸ ਨੂੰ ਉਵੇਂ ਕੰਸੋਲੀਡੇਟ ਜਿਹੜਾ ਸੀ ਉਹ ਨਹੀਂ ਕਰ ਸਕੇ, ਤੇ ਕਿਉਂਕਿ ਮੀਡੀਆ ਦੇ ਵਿੱਚ ਇੱਕ ਚਿਹਰਾ ਹੋਣ ਕਰਕੇ, ਇੱਕ ਫੇਸ ਹੋਣ ਕਰਕੇ, ਉਹ ਬਿਆਨ ਵੀ ਇੱਦਾਂ ਦੇ ਜਿਹੜੇ ਦਿੰਦੇ ਸੀ, ਸਟੇਜ ਤੇ ਆਪਣੀ ਐਂਟਰੀ ਵੀ ਇਸ ਤਰੀਕੇ ਦੀ ਕਰਦੇ ਸੀ ਜਿਵੇਂ ਲਾਫਟਰ ਸ਼ੋ ਚ ਬੈਠੇ ਹੋਣ ਜਾਂ ਇਸ ਤਰ੍ਹਾਂ ਦਾ ਆ ਕੇ ਉਹ ਸ਼ੋ ਕਰਦੇ ਸੀ। ਤੇ ਕਈ ਲੋਕਾਂ ਨੂੰ ਚੰਗਾ ਵੀ ਲੱਗਦਾ ਸੀ ਇੱਦਾਂ ਦਾ, ਪਰ ਪੋਲਿਟਿਕਸ ਦੇ ਵਿੱਚ ਹਮੇਸ਼ਾ ਸਾਰੇ ਹਮੇਸ਼ਾ ਇੱਦਾਂ ਦੀਆਂ ਨੋਨ ਸੀਰੀਅਸ ਗੱਲਾਂ ਨਹੀਂ ਚੱਲਦੀਆਂ ਹੁੰਦੀਆਂ। ਤੇ ਉਹਨਾਂ ਨੇ ਜਦੋਂ ਪ੍ਰਧਾਨ ਬਣੇ ਕਾਂਗਰਸ ਦੇ, ਉਹਨਾਂ ਨੇ ਕਿਹਾ ਕਿ ਉਹ ਤਾਂ ਆਪਣਾ ਬਿਸਤਰਾ ਹੁਣ ਇੱਥੇ ਹੀ ਚੱਕ ਲਿਆਉਣਗੇ ਜਿਹੜਾ ਚੰਡੀਗੜ੍ਹ ਕਾਂਗਰਸ ਭਵਨ ਦੇ ਵਿੱਚ ਹੀ, ਤੇ ਪੂਰੀ ਤਰ੍ਹਾਂ ਸਮਰਪਿਤ ਨੇ। ਪਰ ਉਹ ਬਹੁਤਾ ਚਿਰ ਜਿਹੜੀ ਸੀ ਬਹੁਤਾ ਲੰਬਾ ਸਮਾਂ ਇਹ ਗੱਲ ਜਿਹੜੀ ਇਹ ਉਹ ਚੱਲੀ ਨੀ, ਖਾਸ ਕਰਕੇ ਜਦੋਂ ਇਹ ਸਾਰਾ ਦੌਰ ਚੱਲਿਆ ਆਪਣਾ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਲਾਉਣ ਦਾ, ਫਿਰ ਕੌਣ ਮੁੱਖ ਮੰਤਰੀ ਬਣੇ, ਫਿਰ ਉਹਦੇ ਚ ਚੰਨੀ ਦਾ ਨਾਂ ਅੱਗੇ ਗੁਣਾ ਪੈਣ ਦਾ, ਤੇ ਇਹਦੇ ਨਾਲ ਹੀ ਜਿਹੜਾ ਹੈਗਾ ਪੰਜਾਬ ਕਾਂਗਰਸ ਦੇ ਵਿੱਚ ਵੀ ਫਿਰ ਨੀਚੇ ਜਥੇਬੰਦਕ ਤੌਰ ਤੇ ਵੀ ਕਾਫੀ ਕੁਛ ਜਿਹੜਾ ਇੱਦਾਂ ਦਾ ਜਿਹੜਾ ਉਹ ਚੱਲਦਾ ਰਿਹਾ, ਜਿਸ ਕਰਕੇ ਫਿਰ ਜਾਖੜ ਸਾਹਿਬ ਨੂੰ ਜਿਹੜਾ ਸੀਗਾ ਉਹ ਪ੍ਰਧਾਨ ਬਣਾ ਦਿੱਤਾ ਗਿਆ ਉਸ ਤੋਂ ਬਾਅਦ। ਤੇ ਇਹ ਇਹ ਸਾਰੇ ਕੁਛ ਦੇ ਵਿੱਚ ਜਿਹੜਾ ਹੈਗਾ ਨਵਜੋਤ ਸਿੱਧੂ ਭਾਵੇਂ ਚਰਚਾ ਚ ਰਹੇ, ਪਰ ਨਵਜੋਤ ਸਿੱਧੂ ਜਿਹੜਾ ਇੱਕ ਸਿਆਸੀ ਮੈਦਾਨ ਸੀ ਜਾਂ ਆਪਾਂ ਕਹਿ ਲਈਏ ਕਿ ਜਿਹੜੀ ਸਿਆਸੀ ਪਿੱਚ ਸੀ ਜਿਹੜੀ ਉਹਨਾਂ ਦੇ ਪੈਰਾਂ ਹੇਠੋਂ ਉਦੋਂ ਖਿਸਕ ਗਈ, ਲਗਾਤਾਰ ਖਿਸਕਦੀ ਰਹੀ ਹੈ। ਤੇ ਪਰ ਇਹ ਵੀ ਕਿਉਂਕਿ ਉਹਨਾਂ ਦਾ ਇੱਕ ਗਰੁੱਪ ਇੱਕ ਧੜਾ ਹੈਗਾ ਅਜੇ ਵੀ ਐਗਜਿਸਟ ਕਰਦਾ, ਉਹ ਭਾਵੇਂ ਗਰੁੱਪ ਛੋਟਾ ਵੱਡਾ ਇਹ ਗੱਲ ਨਹੀਂ ਹੁੰਦੀ, ਤੇ ਪਰ ਉਹ ਆਪ ਸਿਆਸੀ ਤੌਰ ਤੇ ਬਿਲਕੁਲ ਚੁੱਪ ਹੈ, ਨਾ ਕਦੇ ਕੋਈ ਬਿਆਨ ਨਾ ਹੋਰ। ਠੀਕ ਹੈ ਉਹਨਾਂ ਦੇ ਮਿਸਿਜ ਮਿਸਿਜ ਸਿੱਧੂ ਦੀਆਂ ਸਟੇਟਮੈਂਟਸ ਵਗੈਰਾ ਬਿਆਨ ਵਗੈਰਾ ਵੀ ਆਉਂਦੇ ਰਹਿੰਦੇ ਨੇ, ਉਹ ਵੀ ਆਪਣਾ ਅਜੇ ਪੋਲੀਟੀਕਲ ਕੋਈ ਉਹ ਸਾਫ ਸਪਸ਼ਟ ਨਹੀਂ ਕਰ ਸਕੇ ਕਿ ਕਿੱਥੇ ਖੜੇ ਆ ਜਾਂ ਕਿਹੜੀ ਪਾਰਟੀ ਨੂੰ ਚੰਗਾ ਸਮਝਦੇ ਆ ਕਿਹੜੀ ਨੂੰ ਮਾੜਾ ਸਮਝਦੇ ਆ। ਤੇ ਪਰ ਇਹ ਵੀ ਜਦੋਂ ਵੀ ਪੰਜਾਬ ਦੇ ਵਿੱਚ ਪੋਲੀਟੀਕਲ ਕੋਈ ਇਦਾਂ ਦੀ ਫੇਰ ਬਦਲ ਦੀ ਗੱਲ ਚੱਲਦੀ ਹੈ, ਜਾਂ ਜਿਹੜੇ ਸਿਆਸੀ ਪੰਡਿਤ ਜਿਨ੍ਹਾਂ ਨੂੰ ਆਪਾਂ ਕਹਿੰਦੇ ਹਾਂ ਵਿਸ਼ਲੇਸ਼ਕ ਕਹਿੰਦੇ ਹਾਂ, ਉਹ ਹੈ ਤੇ ਸਿੱਧੂ ਦਾ ਜ਼ਿਕਰ ਜ਼ਰੂਰ ਹੁੰਦਾ, ਇਹ ਇਹਦੇ ਇਹਦੇ ਤੋਂ ਕੋਈ ਜਿਹੜਾ ਹੈ ਉਹ ਮੁਨਕਰ ਨਹੀਂ ਹੋ ਸਕਦਾ ਵੀ ਕੀ ਉਹ ਦੁਬਾਰਾ ਰਾਜਨੀਤੀ ਚ ਆਉਣਗੇ ਜਾਂ ਨਹੀਂ ਆਉਣਗੇ, ਜਾਂ ਜੇ ਆਉਣਗੇ ਤਾਂ ਕਿੱਥੋਂ ਆਉਣਗੇ, ਕਿਹੜੀ ਪਾਰਟੀ ਨਾਲ ਆਉਣਗੇ। ਇਹ ਇਹ ਕਾਫੀ ਜਿਹੜਾ ਹੈ ਇਹ ਅਡ ਪੱਧਰ ਤੇ ਹੁੰਦਾ ਹੈ। ਤੇ ਕੋਈ ਕਹਿੰਦੇ ਕਿ ਨਹੀਂ ਉਹ ਹੁਣ ਸੰਨਿਆਸ ਲੈ ਗਏ ਨੇ, ਕੀ ਕਹਿੰਦੇ ਕਿ ਨਹੀਂ ਇਹਦੇ ਚ ਕੋਈ ਪਰਮਾਨੈਂਟ ਸੰਨਿਆਸ ਥੋੜੀ ਹੁੰਦਾ ਸਿਆਸਤ ਦੇ ਵਿੱਚ, ਦੁਬਾਰਾ ਵੀ ਲੋਕ ਆ ਜਾਂਦੇ ਨੇ ਘਰੇ ਬੈਠੇ ਦੁਬਾਰਾ ਤੁਰ ਪੈਂਦੇ ਨੇ। ਸੋ ਇਸ ਤਰ੍ਹਾਂ ਦੀ ਜਿਹੜੀ ਹੈ ਉਹ ਸਿੱਧੂ ਦੀ ਜਿਹੜੀ ਹੈ ਚਰਚਾ।
1: ਜੀ ਬਿਲਕੁਲ, ਇਹ ਚਰਚਾ ਕਿੱਥੋਂ ਕੁ ਤੱਕ ਵੱਧਦੀ ਆ, ਕਦੋਂ ਕੁ ਵਾਪਸੀ ਕਰਦੇ ਨੇ, ਇਸ ਨਾਂ ਦਾ ਹਮੇਸ਼ਾ ਇੰਤਜ਼ਾਰ ਰਹਿੰਦਾ ਵਾ ਸਿਆਸਤ ਦੇ ਵਿੱਚ, ਕਿਉਂਕਿ ਇੱਕ ਰੋਮਾਂਚ ਵੀ ਉਦੋਂ ਹੀ ਆਉਂਦਾ ਜਦੋਂ ਫਿਰ ਇਹਨਾਂ ਦੇ ਨਾਲ ਪੈਰਲਰ ਬਿਆਨਬਾਜ਼ੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ। ਸੋ ਜਦੋਂ ਕੈਪਟਨ ਸਾਹਿਬ ਦਾ ਨਾਮ ਆਉਂਦਾ ਤੇ ਫਿਰ ਸਿੱਧੂ ਸਾਹਿਬ ਦਾ ਵੀ ਨਾਲ ਹੀ ਸਾਰੇ ਲੋਕ ਲੈਣਾ ਸ਼ੁਰੂ ਹੋ ਜਾਂਦੇ ਤੇ ਇੱਧਰ ਇੰਡੀਆ ਗੱਠਜੋੜ ਵੀ ਫਿਰ ਦੁਬਾਰਾ ਤੱਤਾ ਲੱਗਦਾ ਫਿਰ ਦੁਬਾਰਾ ਤੋਂ ਹੁਣ ਗੱਲਾਂ ਬਾਤਾਂ ਹੋਣੀਆਂ ਸ਼ੁਰੂ ਹੋਈਆਂ ਨੇ ਹੁਣ ਕੀ ਅਸਾਰ ਲੱਗਦੇ ਨੇ ਹੁਣ ਤੇ ਉੱਧਰ ਸੁੱਖ ਦੇ ਨਾਲ ਮਮਤਾ ਬੈਨਰਜੀ ਵੀ ਉਹਨਾਂ ਨੇ ਵੀ ਹੱਥ ਲੱਗ ਚੁੱਕੇ ਨੇ ਇੱਧਰ ਕੇਜਰੀਵਾਲ ਨੂੰ ਵੀ ਹੱਥ ਲੱਗ ਚੁੱਕੇ ਨੇ ਪਿਛਲੀ ਵਾਰ ਇਹ ਸੁਣਨ ਦੇ ਵਿੱਚ ਆਇਆ ਹੈ ਕਿ ਇਹੋ ਦੋਵੇਂ ਧੜੇ ਜਿਹੜੇ ਨੇ ਇਹੋ ਹੀ ਨਹੀਂ ਕਿਸੇ ਪਾਸੇ ਲੱਗਦੇ
0: ਨਹੀਂ ਇਹ ਬਿਲਕੁਲ ਠੀਕ ਹੈ ਇਹਦੇ ਚ ਕੋਈ ਦੋ ਰਾਵਾਂ ਨਹੀਂ ਕਿ ਜਦੋਂ ਇੰਡੀਆ ਗੱਠਜੋੜ ਦੀ ਪਿਛਲੀਆਂ ਲੋਕ ਸਭਾ ਚੋਣਾਂ ਦੇ ਵਿੱਚ ਵੀ ਤੇ ਉਦੋਂ ਬਾਅਦ ਵੀ ਜਦੋਂ ਗੱਲ ਚੱਲੀ ਤੇ ਮਮਤਾ ਬੈਨਰਜੀ ਹਰ ਇੱਕ ਗੱਲ ਦੇ ਨਾਲ ਇਤਫਾਕ ਨੂੰ ਸਿਰਾ ਦੇ ਠੀਕ ਹੈ ਗੱਠਜੋੜ ਦੇ ਨਾਲ ਉਹ ਸ਼ਾਮਿਲ ਹੁੰਦੇ ਰਹੇ ਤੇ ਪਰ ਫਿਰ ਉਹ ਮੀਟਿੰਗਾਂ ਚੋਂ ਬਾਹਰ ਹੋ ਜਾਣਾ ਜਾਂ ਫਿਰ ਉਹਨਾਂ ਦਾ ਐਲਾਨੀਆ ਤੌਰ ਤੇ ਕਹਿ ਦੇਣਾ ਕਿ ਉਹ ਗੱਠਜੋੜ ਨਾਲ ਨਹੀਂ ਹੈਗੇ ਤੇ ਇਹੀ ਜਿਹੜੀ ਏਦਾਂ ਦੀ ਗੱਲ ਜਿਹੜੀ ਆ ਉਹ ਅਰਵਿੰਦ ਕੇਜਰੀਵਾਲ ਦੀ ਵੀ ਰਹੀ ਕਿਉਂਕਿ ਇਸ ਗੱਠਜੋੜ ਦੀ ਅਗਵਾਈ ਬਿਨਾਂ ਸ਼ੱਕ ਜਿਹੜੀ ਉਹ ਕਾਂਗਰਸ ਕਰ ਰਹੀ ਹੈ ਤੇ ਜਿੱਥੇ ਜਿਹੜੀਆਂ ਜਿਹੜੀਆਂ ਪੋਲੀਟੀਕਲ ਪਾਰਟੀਆਂ ਨੂੰ ਇਹ ਲੱਗਦਾ ਕਿ ਕਾਂਗਰਸ ਜਿਹੜਾ ਹੈ ਉਹਨਾਂ ਦਾ ਕਾਂਗਰਸ ਨਾਲ ਕਿਤੇ ਵਿਰੋਧ ਹੈ ਸਿਆਸੀ ਵਿਰੋਧ ਹੈ ਜਾਂ ਤਿੱਖ ਹੈ ਉਹ ਫਿਰ ਉਹ ਪਿੱਛੇ ਹਟਣ ਦੀ ਕੋਸ਼ਿਸ਼ ਕਰਦੇ ਤੇ ਆਮ ਆਦਮੀ ਪਾਰਟੀ ਨੂੰ ਵੀ ਦਿੱਲੀ ਚ ਇਹ ਲੱਗਦਾ ਸੀ ਕਿ ਜਿਹੜਾ ਹੈ ਕਾਂਗਰਸ ਦੇ ਨਾਲ ਜਿਹੜਾ ਉਹਨਾਂ ਦਾ ਜਿਵੇਂ ਬੀਜੇਪੀ ਦੇ ਨਾਲ ਵਿਰੋਧ ਹੈ ਉਵੇਂ ਜਿਹੜੀ ਵਿਰੋਧੀ ਸਿਆਸੀ ਪਾਰਟੀ ਕਾਂਗਰਸ ਬਾਕੀ ਸਟੇਟਾਂ ਦੇ ਵਿੱਚ ਵੀ ਜਦੋਂ ਇਹ ਲੱਗਦਾ ਸੀ ਖੈਰ ਪੰਜਾਬ ਦੇ ਵਿੱਚ ਤਾਂ ਹੈ ਹੀ ਹੈ ਤੇ ਉਦੋਂ ਫਿਰ ਉਹਨਾਂ ਨੂੰ ਲੱਗਦਾ ਸੀ ਕਿ ਗੱਠਜੋੜ ਨਾਲ ਮਿਲ ਕੇ ਜਿਹੜਾ ਨਹੀਂ ਚੱਲਿਆ ਜਾ ਸਕਦਾ ਤੇ ਪਰ ਹੁਣ ਜਦੋਂ ਸਾਰਿਆਂ ਨੂੰ ਪਤਾ ਲੱਗ ਗਿਆ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਇਹ ਬੀਜੇਪੀ ਦਾ ਜਿਹੜਾ ਇਹ ਇੱਕ ਮੱਕੜ ਜਾਲ ਹੈ ਤੇ ਜਿਹਦੇ ਚ ਬਹੁਤ ਕੁਛ ਹੋਰ ਗੱਲਾਂ ਵੀ ਸ਼ਾਮਿਲ ਨੇ ਤੇ ਇਹ ਸਾਰੀਆਂ ਸਟੇਟਾਂ ਦੇ ਵਿੱਚ ਵੀ ਜਿਹੜਾ ਹੈਗਾ ਆਪਣਾ ਜਿਹੜਾ ਉਹ ਵਧਾ ਰਿਹਾ ਜਿਹੜਾ ਆਪਣਾ ਤੰਦੂਆ ਜਾਲ ਆ ਤੇ ਉਹ ਹੁਣ ਜਿਹੜੀਆਂ ਆਪਣੀਆਂ ਤੰਦਾਂ ਬੁਣ ਰਿਹਾ ਤੇ ਫਿਰ ਕੁਦਰਤੀ ਇਹ ਹੈ ਕਿ ਜਦੋਂ ਤੁਹਾਨੂੰ ਕਿਤੋਂ ਵੀ ਕਿਸੇ ਪਾਸੋਂ ਤੁਹਾਨੂੰ ਠੋਕਰ ਲੱਗਦੀ ਆ ਸੱਟ ਲੱਗਦੀ ਆ ਫਿਰ ਤੁਸੀਂ ਜਿਹੜੇ ਉਹਨਾਂ ਦੇ ਸਭ ਤੋਂ ਵੱਡੇ ਦੁਸ਼ਮਣ ਫਿਰ ਉਹਨਾਂ ਦੇ ਖੇਮੇ ਵੱਲ ਕੁਦਰਤੀ ਤੌਰ ਤੇ ਜਿਹੜੇ ਹੈਗੇ ਉਹ ਖਿੱਚੇ ਜਾਂਦੇ ਹੋ ਹੁਣ ਇਹਨਾਂ ਨੂੰ ਵੀ ਮਮਤਾ ਬੈਨਰਜੀ ਨੂੰ ਜਾਂ ਇੰਡੀਆ ਗੱਠਜੋੜ ਨੂੰ ਜਿਹੜਾ ਅਰਵਿੰਦ ਕੇਜਰੀਵਾਲ ਨੂੰ ਜਾਂ ਆਮ ਆਦਮੀ ਪਾਰਟੀ ਨੂੰ ਇਹ ਲੱਗਦਾ ਕਿ ਗੱਠਜੋੜ ਦੇ ਵਿੱਚ ਹੀ ਰਿਹਾ ਜਾਵੇ ਤੇ ਜੇ ਇਕੱਠੇ ਹੋਣਗੇ ਸਾਰੇ ਤਾਂ ਹੀ ਜਿਹੜਾ ਹੈ ਕੁਛ ਨਾ ਕੁਛ ਕੀਤਾ ਜਾ ਸਕਦਾ ਉਧਰ ਹੁਣ ਇੱਕ ਜਿਹੜੀ ਇਹਦੇ ਚ ਨਵੀਂ ਡਿਵੈਲਪਮੈਂਟ ਇਹ ਵੀ ਹੋਈ ਹੈ ਕਿ DMK ਜਿਹੜੀ ਵੱਡੀ ਧਿਰ ਸੀ ਹਮੇਸ਼ਾ ਕਾਂਗਰਸ ਦੇ ਨਾਲ ਸੀ ਤੇ ਜਾਂ ਇਹ ਕਹਿ ਸਕਦੇ ਹਾਂ ਕਿ ਜਿਹੜਾ ਹੈ ਤਾਮਿਲਨਾਡੂ ਦੇ ਵਿੱਚ DMK ਨੂੰ ਕਾਂਗਰਸ ਦੀ ਸਪੋਰਟ ਸੀ ਤੇ ਹੁਣ ਇਹ ਸਮਝਿਆ ਜਾ ਰਿਹਾ ਕਿ DMK ਸ਼ਾਇਦ ਇਹ ਬਾਹਰ ਰਹੇਗੀ ਜਾਂ ਉਸ ਤਰੀਕੇ ਨਾਲ ਗੱਠਜੋੜ ਚ ਸ਼ਾਮਿਲ ਨਹੀਂ ਹੋਵੇਗੀ ਕਿਉਂਕਿ ਹੁਣੇ ਜਿਹੜੀਆਂ ਪਿੱਛੇ ਤਾਮਿਲਨਾਡੂ ਦੇ ਵਿੱਚ ਚੋਣਾਂ ਹੋ ਕੇ ਹਟੀਆਂ ਉਹਦੇ ਚ ਜਿਹੜੀ ਨਵੀਂ ਜਿਹੜੀ ਉੱਥੇ ਪਾਰਟੀ ਸਾਹਮਣੇ ਆਈ ਹੈ ਤੇ ਕਾਂਗਰਸ ਨੇ ਉਹਨੂੰ ਜਿਹੜੀ ਸੀ ਉਹ ਸਪੋਰਟ ਦਿੱਤੀ ਤਾਂ ਹੀ ਉਹਨਾਂ ਦਾ ਉੱਥੇ ਸਰਕਾਰ ਬਣੀ ਹੈ ਜਦਕਿ DMK ਉਹਨੂੰ ਆਪਣੀ ਮੁੱਖ ਵਿਰੋਧੀ ਪਾਰਟੀ ਵੱਡੀ ਵਿਰੋਧੀ ਪਾਰਟੀ ਜਿਹੜੀ ਆ ਉਹ ਸਮਝਦੀ ਹੈ TMC ਨੂੰ ਤੇ ਸੋ ਹੁਣ ਇਹ ਲੱਗਦਾ ਕਿ ਕਾਂਗਰਸ ਨਾਲੋਂ ਵੀ ਜਿਹੜੀ ਆ DMK ਵੀ ਨਾਤਾ ਤੋੜੇਗੀ ਕਿਉਂਕਿ ਪਿੱਛੇ ਜੋ ਉਹਨਾਂ ਨੇ ਲੋਕ ਸਭਾ ਦੇ ਵਿੱਚ ਜੋ ਲਿਖ ਕੇ ਦਿੱਤਾ ਕਿਉਂਕਿ ਪਹਿਲਾਂ ਇਕੱਠੇ ਬੈਠਦੇ ਸੀ ਸਾਰੇ ਉਸ ਉਹਨੂੰ ਕਿਹਾ ਸੀ ਕਿ ਉਹਨਾਂ ਨੂੰ ਸੀਟਾਂ ਹੁਣ ਅਲੱਗ ਅਲਾਟ ਕੀਤੀਆਂ ਜਾਣ ਕਾਂਗਰਸ ਨਾਲੋਂ ਕਿਉਂਕਿ ਕਾਂਗਰਸ ਨੇ ਉੱਥੇ ਪਾਰਟੀ ਦੀ ਜਿਹੜੀ ਉਹ ਸਪੋਰਟ ਕੀਤੀ ਹੈ ਜੋ DMK ਇਹ ਨਹੀਂ ਸੀ ਚਾਹੁੰਦੀ ਇਹ ਵੀ ਜਿਹੜਾ ਹੈਗਾ ਨਾਲ ਮਸਲਾ ਚੱਲਦਾ ਤੇ ਉੱਧਰ CPIM ਖਾਸ ਕਰਕੇ ਤੇ ਕਿਉਂਕਿ ਉਹ ਵੀ ਇਸ ਗੱਠਜੋੜ ਦਾ ਹਿੱਸਾ ਤੇ ਉਹ ਕਿਉਂਕਿ ਕੇਰਲਾ ਦੇ ਵਿੱਚ ਜਿਹੜਾ ਮੁੱਖ ਮੁਕਾਬਲਾ ਉੱਥੇ ਕਾਂਗਰਸ ਤੇ ਖੱਬੇ ਪੱਖੀਆਂ ਦੇ ਵਿੱਚ ਸੀ ਤੇ ਉਹ ਫਿਰ ਚੋਣ ਪ੍ਰਚਾਰ ਦੇ ਦੌਰਾਨ ਕੁਦਰਤੀ ਹੈ ਕਿ ਤੁਸੀਂ ਵਿਰੋਧੀਆਂ ਨੂੰ ਭੰਡਦੇ ਹੋ ਜਾਂ ਉਹਨਾਂ ਦੇ ਖਿਲਾਫ਼ ਕੋਈ ਗੱਲਾਂ ਫੈਕਟ ਲੈ ਕੇ ਆਉਂਦੇ ਹੋ ਜਿਹੜਾ ਹੈਗਾ ਡਾਟਾ ਲੈ ਕੇ ਆਉਂਦੇ ਹੋ ਤੇ ਉਹ ਵੀ ਇਸ ਗੱਲ ਤੋਂ ਖਫ਼ਾ ਹੈ ਕਿ ਉੱਥੇ ਕਾਂਗਰਸ ਨੇ ਜਿਹੜਾ ਗਲਤ ਤਰੀਕੇ ਨਾਲ ਉੱਥੇ ਖੱਬੇ ਪੱਖੀਆਂ ਨੂੰ ਜਿਹੜਾ ਹੈ ਉਹ ਭੰਡਿਆ ਗਿਆ ਤੇ ਉਹ ਵੀ ਸ਼ਾਇਦ ਜਿਹੜਾ ਹੈਗਾ ਇਹਦੇ ਚਰਚਾ ਬਣੇਗੀ ਪਰ ਇੱਕ ਗੱਲ ਸਾਫ਼ ਹੈ ਕਿ ਅੱਜ ਦੀ ਜਿਹੜੀ ਇਹ ਮੀਟਿੰਗ ਦੇ ਵਿੱਚ 23 ਪਾਰਟੀਆਂ ਜਿਹੜੀਆਂ ਛੋਟੀਆਂ ਰੀਜਨਲ ਪਾਰਟੀਆਂ ਵੀ ਸ਼ਾਮਿਲ ਨੇ ਤੇ ਉਹ ਸ਼ਾਮਿਲ ਹੋਈਆਂ ਜਿਹੜੀਆਂ ਨੇ ਮੀਟਿੰਗ ਦੇ ਵਿੱਚ ਤੇ ਇਹ ਜ਼ਰੂਰ ਕੋਈ ਨਾ ਕੋਈ ਗੱਲ ਜਾਂ ਚਰਚਾ ਚੱਲੇਗੀ ਕਿ ਫਿਰ ਫਿਊਚਰ ਦੀ ਜਿਹੜੀ ਹੈ ਉਹ ਭਵਿੱਖ ਦੀ ਜਿਹੜੀ ਰਣਨੀਤੀ ਜਿਹੜੀ ਆ ਉਹ ਕੀ ਹੋਵੇ ਕਿਉਂਕਿ ਆਮ ਤੌਰ ਤੇ ਪਿਛਲੇ ਸਮੇਂ ਦੌਰਾਨ BJP ਦਾ ਜੋ ਤਜਰਬਾ ਰਿਹਾ ਖੇਤਰੀ ਪਾਰਟੀਆਂ ਨੂੰ ਤੋੜਨ ਦਾ ਉਹ ਹਮੇਸ਼ਾ ਉਦੋਂ ਹੁੰਦਾ ਸੀ ਜਦੋਂ ਉਹਨਾਂ ਨੂੰ ਇਹ ਹੁੰਦਾ ਸੀ ਕਿ ਅਸੀਂ ਸੱਤਾ ਹਾਸਲ ਕਰ ਲਈਏ। ਪਰ ਪੱਛਮੀ ਬੰਗਾਲ ਦੇ ਵਿੱਚ ਜੋ ਕੁਛ ਚੱਲ ਰਿਹਾ ਉੱਥੇ ਜਿਹੜੀ ਹੈ ਬਿਲਕੁਲ ਸਪਸ਼ਟ ਬਹੁਮਤ ਮਿਲ ਗਿਆ, ਬੀਜੇਪੀ ਦੀ ਸਰਕਾਰ ਵੀ ਬਣ ਗਈ ਹੈ, ਉਹਨਾਂ ਨੇ ਕੰਮ ਵੀ ਕਰਨੇ ਸ਼ੁਰੂ ਕਰਤੇ, ਪਰ ਉੱਥੇ ਵਿਰੋਧੀ ਜਿਹੜੀ ਧਿਰ ਦੇ ਵਿੱਚ ਪਾਰਟੀ ਬੈਠੀ ਹੈ ਉਹਨੂੰ ਤੋੜਨ ਦਾ ਜਿਹੜਾ ਹੈਗਾ ਉਹ ਇੱਕ ਦਸਤੂਰ ਜਿਹੜਾ ਚੱਲ ਰਿਹਾ ਉਹ ਵੀ ਸ਼ਾਇਦ ਜਿਹੜਾ ਹੈਗਾ ਇਸ ਮੀਟਿੰਗ ਦੇ ਵਿੱਚ ਇਹ ਚਰਚਾ ਦਾ ਜਿਹੜਾ ਹੈਗਾ ਉਹ ਹਿੱਸਾ ਹੋਏਗਾ। ਤੇ ਪਰ ਕਾਂਗਰਸ ਦਾ ਮੇਰਾ ਖਿਆਲ ਇਹੀ ਹੋਣਾ ਚਾਹੀਦਾ ਕਾਂਗਰਸ ਨੂੰ ਕਿ ਭਾਵੇਂ ਗਿੱਲੇ ਸ਼ਿਕਵੇ ਆ ਉਹ ਉੱਥੇ ਦੂਰ ਕਰਨ ਜਾਂ ਆਪਣੇ ਆਪਣੇ ਅਲੱਗ ਪਲੇਟਫਾਰਮ ਤੇ ਦੂਰ ਕਰਨ, ਪਰ ਇਹ ਕਿ ਸਾਰਿਆਂ ਨੂੰ ਜਿਹੜਾ ਨਾਲ ਜੋੜਨਾ ਜ਼ਰੂਰੀ ਹੈ ਤਾਂ ਕਿ ਜਿਹੜਾ ਹੈਗਾ ਇੱਕ ਵੱਡੀ ਜਿਹੜੀ ਵਿਰੋਧੀ ਧਿਰ ਜਿਹੜੀ ਮਜ਼ਬੂਤ ਹੋ ਸਕੇ।
1: ਜੀ ਬਿਲਕੁਲ, ਇਹਨਾਂ ਦੀ ਇਕਜੁੱਟਤਾ ਦੇ ਉੱਤੇ ਹੁਣ ਕਾਫੀ ਜ਼ਿਆਦਾ ਨਿਰਭਰ ਕਰੂਗਾ ਕਿ ਦੇਸ਼ ਦੀ ਸਿਆਸਤ ਅੱਗੇ ਕਿਹੜੇ ਪਾਸੇ ਜਾਂਦੀ ਹੈ। ਇਜਾਜ਼ਤ ਲੈਂਦੇ ਹਾਂ ਤੁਹਾਡੇ ਕੋਲੋਂ, ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਮਾਂ ਦੇਣ ਦੇ ਲਈ।
0: ਹਾਂਜੀ ਧੰਨਵਾਦ
1: ਜੀ। ਜੀ ਦੋਸਤੋ, ਇਹ ਸਨ ਸਾਡੇ ਨਾਲ ਪ੍ਰੀਤਮ ਰੁਪਾਲ ਜੀ, ਅਤੇ ਹੁਣ ਸਮਾਂ ਆ ਗਿਆ ਤੁਹਾਡੇ ਕੋਲੋਂ ਵੀ ਇਜਾਜ਼ਤ ਲੈਣ ਦਾ। ਹੱਸਦੇ ਖੇਡਦੇ ਚੜ੍ਹਦੀ ਕਲਾ 'ਚ ਰਹੋ, ਸੁਣਦੇ ਰਹੋ ਰੇਡੀਓ ਹਾਂਜੀ 1674।
2: ਆ ਰਹੀ ਹੈ ਪੰਜਾਬ ਦੀ ਇੱਕ ਸੱਚੀ ਕਹਾਣੀ ਤੇ ਆਧਾਰਿਤ ਫਿਲਮ ਚੜ੍ਹਦੀ ਕਲਾ। ਦਿਲ ਨੂੰ ਛੂਹ ਜਾਣ ਵਾਲੀ ਅਤੇ ਰੂਹ ਨੂੰ ਹਿਲਾ ਦੇਣ ਵਾਲੀ ਫਿਲਮ ਹੈ ਚੜ੍ਹਦੀ ਕਲਾ।
3: ਦੇਖੋ ਸੱਚ ਬਤਾ ਦੋ।
4: ਮੈਂ ਝੂਠ ਨਹੀਂ ਬੋਲ ਰਹੀ, ਮੈਨੂੰ ਸੱਚੀ ਕੁਛ ਨਹੀਂ ਪਤਾ।
2: ਸਟਾਰਿੰਗ ਐਮੀ ਵਿਰਕ, ਰੂਪੀ ਗਿੱਲ ਅਤੇ ਹਿੰਮਤ ਸੰਧੂ। ਪੰਜਾਬੀ ਫਿਲਮ ਚੜ੍ਹਦੀ ਕਲਾ ਰਿਲੀਜ਼ ਹੋਵੇਗੀ 29 ਮਈ ਨੂੰ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ।
5: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਛ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
6: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਘੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ 'ਚ ਨਹੀਂ ਬਲਕਿ ਗਲਾਸ ਕੰਟੇਨਰ 'ਚ ਪੈਕ ਹੁੰਦਾ ਹੈ।
7: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਘੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।
8: ਸੋਨਾ ਚਾਹੀਦਾ,
9: ਭਰੋਸਾ ਚਾਹੀਦਾ,
8: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਐਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ, ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493536042।
10: ਭੈਣ ਜੀ, ਕੀ ਹਾਲ ਹੈ ਪਿੱਠ ਦਰਦ ਦਾ?
11: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
10: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ। ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 0433465492।
12: ਹਾਂਜੀ ਰੇਡੀਓ।
13: ਕੀ ਹੋਇਆ, ਇੰਨੀ ਟੈਨਸ਼ਨ ਕਿਉਂ ਲੈਤੀ ਹੋਈ ਹੈ?
14: ਯਾਰ ਕੀ ਦੱਸਾਂ, ਮੌਰਗੇਜ ਦਾ ਕੰਮ ਅੱਜ ਵੀ ਨਹੀਂ ਬਣਿਆ।
13: ਅੱਜ ਸਿੰਮੀ ਭੈਣ ਜੀ ਆਏ ਸੀ, ਉਹਨਾਂ ਨੇ ਆਪਣਾ ਮੌਰਗੇਜ UV ਫਾਈਨੈਂਸ਼ੀਅਲ ਸਰਵਿਸਿਜ਼ ਤੋਂ ਥੋੜੇ ਟਾਈਮ ਵਿੱਚ ਹੀ ਕਰਵਾ ਲਿੱਤਾ।
14: ਅੱਛਾ, ਅਸੀਂ ਵੀ ਉਹਨਾਂ ਨੂੰ ਕੰਟੈਕਟ ਕਰਦੇ ਆ ਫਿਰ ਤਾਂ।
13: ਜੇਕਰ ਤੁਹਾਨੂੰ ਵੀ ਲੋੜ ਹੈ ਹੋਮ ਲੋਨ, ਰੀਫਾਈਨਾਂਸ, ਕਾਰ ਲੋਨ ਜਾਂ ਫਿਰ ਐਨੀ ਅਦਰ ਲੋਨ ਦੀ, ਤਾਂ ਅੱਜ ਹੀ ਕੰਟੈਕਟ ਕਰੋ ਹਰਪ੍ਰੀਤ ਸਿੰਘ ਫਰੋਮ UV ਫਾਈਨੈਂਸ਼ੀਅਲ ਸਰਵਿਸਿਜ਼ ਐਟ 0430-8330-11 ਔਰ ਵਿਜ਼ਿਟ uvfinancial.com.au।
15: ready set go Chadston Ford, Dandenong Road ਤੇ ਤੁਹਾਨੂੰ ਉਡੀਕ ਰਿਹਾ ਹੈ Ford Ranger, Ranger Super Duty, Everest ਤੇ ਸਦਾਬਹਾਰ Mustang, brand new demo ਤੇ quality pre-owned vehicles, trade-in ਅਤੇ finance options ਵੀ available। ਆਓ ਤੇ ਆਪਣੀ ਨਵੀਂ Ford ਦਾ test drive ਕਰੋ, business fleet ਲਈ ਗੱਲ ਕਰੋ vehicle experts Tim Forbes ਜਾਂ ਕੋਰੀ ਨਾਲ। ਰੇਡੀਓ ਹਾਂਜੀ ਦੇ ਹਵਾਲੇ ਨਾਲ ਪਾਓ 3 ਸਾਲ ਦੀ free service। Chadston Ford, ready set Ford।
16: ਸਾਡੇ ਸਮਾਜ ਵਿੱਚ ਅਧਿਆਪਕ ਬਹੁਤ ਮਹੱਤਵਪੂਰਨ ਹਨ। ਉਹ ਬਹੁਤ ਸਾਰੇ ਲੋਕਾਂ ਦੇ ਜੀਵਨ ਨੂੰ ਪ੍ਰੇਰਿਤ ਕਰਦੇ, ਹੌਸਲਾ ਅਫਜ਼ਾਈ ਕਰਦੇ ਅਤੇ ਅਸਲ ਪ੍ਰਭਾਵ ਪਾਉਂਦੇ ਹਨ। ਇੱਥੇ ਵਿਕਟੋਰੀਆ ਵਿੱਚ ਵੱਖ-ਵੱਖ ਸੱਭਿਆਚਾਰਕ ਪਿਛੋਕੜਾਂ ਤੋਂ ਅਧਿਆਪਕਾਂ ਦਾ ਹੋਣਾ ਮਹੱਤਵਪੂਰਨ ਹੈ ਅਤੇ ਇਹ ਵਿਦਿਆਰਥੀਆਂ ਦੀ ਸਿੱਖਿਆ ਨੂੰ ਲਾਭ ਪਹੁੰਚਾ ਸਕਦਾ ਹੈ। ਜੇ ਤੁਸੀਂ ਜਾਂ ਤੁਹਾਡਾ ਕੋਈ ਜਾਣਕਾਰ ਇੱਥੇ ਵਿਕਟੋਰੀਆ ਵਿੱਚ ਅਧਿਆਪਕ ਬਣਨਾ ਚਾਹੁੰਦਾ ਹੈ ਤਾਂ ਇੱਥੇ ਕਈ ਸਾਰੇ ਅਧਿਆਪਨ ਵਾਲੇ ਕੋਰਸ ਉਪਲਬਧ ਹਨ। ਤੁਸੀਂ ਹਾਈ ਸਕੂਲ ਵਿੱਚ ਅਧਿਆਪਕ ਬਣਨ ਵਿੱਚ ਤੁਹਾਡੀ ਮਦਦ ਕਰਨ ਲਈ ਵਜ਼ੀਫੇ ਲਈ ਵੀ ਯੋਗ ਹੋ ਸਕਦੇ ਹੋ। ਅਧਿਆਪਨ ਵਾਲੇ ਕਰੀਅਰ ਵਿੱਚ ਕਿਵੇਂ ਜਾਣਾ ਹੈ, ਇਸ ਬਾਰੇ ਵਧੇਰੇ ਜਾਣਕਾਰੀ ਪ੍ਰਾਪਤ ਕਰਨ ਲਈ ਟੀਚ ਦੀ ਫਿਊਚਰ ਦੀ ਖੋਜ ਕਰੋ। ਵਿਕਟੋਰੀਆ ਦੀ ਸਰਕਾਰ ਮੈਲਬੋਰਨ ਦੁਆਰਾ ਅਧਿਕਾਰਿਤ।
3: ਕਿੱਥੇ ਵੱਜ ਗਈ ਤੇਰੀ ਗੱਡੀ?
9: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
3: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ, ਵਰਕ ਐਂਡ ਪੇਂਟ ਫ੍ਰੀ, ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।

0: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲੂਸ਼ਨਸ .com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।
1: ਓ ਮਾਰੇ ਗਏ, ਦੁਬਾਰਾ ਦੇਰ ਹੋ ਗਈ। ਗੱਡੀ ਚਲਾਉਣ ਵਿੱਚੋਂ ਤਣਾਅ ਨੂੰ ਬਾਹਰ ਕੱਢੋ ਅਤੇ ਘਰੋਂ ਪਹਿਲਾਂ ਹੀ ਤੁਰ ਪਾਓ। ਜੇ ਤੁਸੀਂ ਗਤੀ ਸੀਮਾ ਤੋਂ ਤੇਜ਼ ਗੱਡੀ ਚਲਾਉਂਦੇ ਹੋ ਤਾਂ ਤੁਸੀਂ ਕਾਨੂੰਨ ਨੂੰ ਤੋੜ ਰਹੇ ਹੋ ਅਤੇ ਤੁਹਾਨੂੰ ਮਹਿੰਗਾ ਜੁਰਮਾਨਾ ਹੋ ਸਕਦਾ ਹੈ ਜਾਂ ਆਪਣਾ ਲਾਇਸੈਂਸ ਗੁਆ ਸਕਦੇ ਹੋ। TSC ਵੱਲੋਂ ਸੁਨੇਹਾ, ਹਰ ਕਿਸੇ ਵਾਸਤੇ ਸੁਰੱਖਿਅਤ ਤਰੀਕੇ ਨਾਲ ਗੱਡੀ ਚਲਾਓ।
0: ਓਬਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ 0433-280-252 ਤੇ।
2: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਾਟਨ ਰੋਡ, ਕੈਂਪਲਫੀਲਡ। ਕਾਲ 0390866655 ਔਰ ਵਿਜ਼ਿਟ tireforce.com.au।

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਖਬਰਾਂ ਤੇ ਝਾਤ ਮਾਰਨ ਦਾ। ਅੱਜ 8 ਤਰੀਕ ਹੈ ਜੂਨ ਦਾ ਮਹੀਨਾ। ਜਾਣਦੇ ਹਾਂ ਕਿਹੜੀਆਂ ਨੇ ਖਾਸ ਅਪਡੇਟਸ ਸਾਡੇ ਨਾਲ ਇਸ ਟਾਈਮ। ਗੌਤਮ ਕਪਿਲ ਨੇ ਸਿਡਨੀ ਸਟੂਡੀਓ ਤੋਂ, ਹਾਂਜੀ ਗੌਤਮ ਜੀ ਸਵਾਗਤ ਤੁਹਾਡਾ ਮੈਲਬਨ ਸਟੂਡੀਓ ਤੋਂ।
1: ਜੀ ਬਹੁਤ ਧੰਨਵਾਦ ਰਣਜੋਤ ਜੀ ਔਰ ਸਾਰੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਆਓ ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ ਸ਼ੁਰੂਆਤ ਕਰਦੇ ਹਾਂ। ਪਹਿਲੀ ਖਬਰ ਨੌਰਥ ਕੋਰੀਆ ਤੋਂ, ਜਿੱਥੇ ਨੌਰਥ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਨੇ ਪਿਓਂਗਯਾਂਗ ਦੇ ਵਿੱਚ ਚੀਨ ਦੇ ਰਾਸ਼ਟਰਪਤੀ ਜ਼ੀ ਜਿਨਪਿੰਗ ਦੇ ਨਾਲ ਅੱਜ ਦੇ ਦਿਨ ਮੁਲਾਕਾਤ ਕਰਨੀ ਹੈ। ਅੱਜ ਯਾਨੀ ਕਿ ਸੋਮਵਾਰ ਦੇ ਦਿਨ 8 ਅਤੇ 9 ਜੂਨ ਨੂੰ ਉਹ ਯਾਨੀ ਕਿ ਚੀਨ ਦੇ ਰਾਸ਼ਟਰਪਤੀ ਜ਼ੀ ਜਿਨਪਿੰਗ ਨੌਰਥ ਕੋਰੀਆ 'ਚ ਹੀ ਰਹਿਣਗੇ। ਹਾਲਾਂਕਿ ਇਹ ਸਵਾਗਤ ਜਿਹੜਾ ਇਹ ਬਰਾਬਰੀ ਦੇ ਅਧਿਕਾਰ ਦੇ ਲਈ, ਅਸਲ ਦੇ ਵਿੱਚ ਜ਼ੀ ਜਿਨਪਿੰਗ 7 ਸਾਲਾਂ ਬਾਅਦ ਨੌਰਥ ਕੋਰੀਆ ਪਹੁੰਚ ਰਹੇ ਨੇ, ਇਸ ਲਈ ਉਹਨਾਂ ਦੀ ਇਸ ਸਾਲ ਇਹ ਪਹਿਲੀ ਵਿਦੇਸ਼ ਯਾਤਰਾ ਵੀ ਹੈ, ਕਿਉਂਕਿ ਇਸ ਸਾਲ ਤੱਕ ਹੁਣ ਤੱਕ ਚੀਨ ਦੇ ਵਿੱਚ ਡੋਨਾਲਡ ਟਰੰਪ ਤੋਂ ਲੈ ਕੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਤੱਕ ਔਰ ਦੁਨੀਆ ਭਰ ਦੇ ਵੱਡੇ ਵੱਡੇ ਨੇਤਾ ਚੀਨ ਦੇ ਵਿੱਚ ਜਾ ਚੁੱਕੇ ਨੇ। ਪਰ ਚੀਨ ਦੇ ਰਾਸ਼ਟਰਪਤੀ ਨੌਰਥ ਕੋਰੀਆ ਜਾ ਰਹੇ ਨੇ ਆਪਣੇ ਪਹਿਲੇ ਵਿਦੇਸ਼ ਦੌਰੇ ਦੇ ਲਈ, ਇਹ ਵੀ ਕਾਫੀ ਮਹੱਤਵਪੂਰਨ ਗੱਲ ਹੈ। ਪਿਛਲੇ ਸਾਲ ਬੀਜਿੰਗ ਦੇ ਵਿੱਚ ਜ਼ੀ ਜਿਨਪਿੰਗ ਅਤੇ ਕਿਮ ਜੋਂਗ ਉਨ ਅਤੇ ਕਈ ਹੋਰਨਾਂ ਨੇਤਾਵਾਂ ਨੇ ਆਪਸ ਦੇ ਵਿੱਚ ਮੁਲਾਕਾਤ ਵੀ ਕੀਤੀ ਸੀ। ਉਦੋਂ ਚੀਨ ਦੇ ਵਿੱਚ ਵੱਡੀ ਪਰੇਡ ਵੀ ਹੋਈ ਸੀ, ਫੌਜੀ ਪਰੇਡ, ਅਤੇ ਦੋਹਾਂ ਦੇਸ਼ਾਂ ਨੇ ਰੇਲ ਅਤੇ ਹਵਾਈ ਸੇਵਾਵਾਂ ਫਿਰ ਤੋਂ ਸ਼ੁਰੂ ਕਰ ਦਿੱਤੀਆਂ ਸੀ। ਦੱਸ ਦਈਏ ਕਿ ਕਿਮ ਜੋਂਗ ਉਨ ਦੇ ਨਾਲ ਮੁਲਾਕਾਤ ਨੂੰ ਲੈ ਕੇ ਅਮਰੀਕਾ ਦਾ ਮੀਡੀਆ ਖਾਸ ਤੌਰ ਦੇ ਉੱਤੇ ਨਿਗਾਹ ਰੱਖ ਰਿਹਾ। ਜ਼ੀ ਜਿਨਪਿੰਗ ਦੇ ਆਉਣ ਤੋਂ ਪਹਿਲਾਂ ਨੌਰਥ ਕੋਰੀਆ ਨੇ ਆਪਣੀ ਤਾਕਤ ਦਾ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਵੀ ਕੀਤੀ। ਸ਼ਨੀਵਾਰ ਦੇ ਦਿਨ ਉਹਨਾਂ ਨੇ 10,000 ਟਨ ਜਿਹੜੀ ਮਿਜ਼ਾਈਲ ਅਤੇ ਹੋਰ ਦੂਸਰੇ ਅਸਲੇ ਨੇ ਉਹਨਾਂ ਦੀ ਇੱਕ ਅਜ਼ਮਾਇਸ਼ ਕੀਤੀ, ਜਾਂ ਇੰਝ ਕਹਿ ਦਈਏ ਅਜ਼ਮਾਇਸ਼ ਤਾਂ ਨਹੀਂ ਕਹਿ ਸਕਦੇ, ਪਰ ਇੱਕ ਨੁਮਾਇਸ਼ ਕੀਤੀ। ਅਸਲ ਦੇ ਵਿੱਚ ਇਹ ਪਰਮਾਣੂ ਹਥਿਆਰ ਸੰਪੰਨ ਦੇਸ਼ ਹੋਣ ਦਾ ਦਾਅਵਾ ਕੀਤਾ ਗਿਆ ਹੈ। ਸਿਆਸੀ ਮਾਹਰਾਂ ਦਾ ਮੰਨਣਾ ਹੈ ਕਿ ਇਹ ਮੁਲਾਕਾਤ ਇਸ ਕਰਕੇ ਵੀ ਕਾਫੀ ਅਹਿਮ ਹੈ ਔਰ ਇੱਕ ਵੱਡੀ ਘਟਨਾ ਹੈ, ਕਿਉਂਕਿ 2019 ਤੋਂ ਦੋਹਾਂ ਦੇਸ਼ਾਂ ਦੇ ਦਰਮਿਆਨ ਸੰਬੰਧ ਕਈ ਵਾਰ ਤਣਾਅਪੂਰਨ ਰਹੇ ਨੇ, ਖਾਸ ਤੌਰ ਦੇ ਉੱਤੇ ਨੌਰਥ ਕੋਰੀਆ ਦੇ ਪਰਮਾਣੂ ਪ੍ਰੋਗਰਾਮ ਨੂੰ ਲੈ ਕੇ। ਬੀਜਿੰਗ ਅਤੇ ਪਿਓਂਗਯਾਂਗ ਨੇ ਪਰਮਾਣੂ ਪ੍ਰੋਗਰਾਮ ਨੂੰ ਜਿਹੜਾ ਹੈ ਬੀਜਿੰਗ ਨੇ ਪਰਮਾਣੂ ਪ੍ਰੋਗਰਾਮ ਦਾ ਜਨਤਕ ਰੂਪ ਦੇ ਨਾਲ ਜਿਹੜਾ ਵਿਰੋਧ ਵੀ ਕੀਤਾ। ਚੀਨ ਦੇ ਨਾਲ 1400 ਕਿਲੋਮੀਟਰ ਲੰਮੀ ਸਰਹੱਦ ਲੱਗਦੀ ਹੈ, ਪਰ ਹੁਣ ਰੂਸ ਦੇ ਨਾਲ ਮਿਲ ਰਿਹਾ ਜਿਹੜਾ ਸਮਰਥਨ ਹੈ ਨੌਰਥ ਕੋਰੀਆ ਨੂੰ, ਉਹ ਵੀ ਚੀਨ ਨੂੰ ਨੌਰਥ ਕੋਰੀਆ ਦੇ ਹੋਰ ਨੇੜੇ ਲੈ ਕੇ ਆਇਆ ਹੈ। ਦੂਜੀਆਂ ਦੁਨੀਆ ਭਰ ਦੀਆਂ ਖਬਰਾਂ ਦੀ ਸਾਂਝ ਪਾਈਏ ਅਤੇ ਜੰਗਾਂ ਦੇ ਨਾਲ ਜੁੜੀਆਂ ਹੋਈਆਂ, ਲੜਾਈਆਂ ਦੇ ਨਾਲ ਜੁੜੀਆਂ ਹੋਈਆਂ ਖਬਰਾਂ। ਅਮਰੀਕਾ ਅਤੇ ਇਜ਼ਰਾਈਲ ਦੇ ਵਿੱਚ ਕੁਝ ਲੋਕਾਂ ਨੇ ਗੋਲੀਬਾਰੀ ਕੀਤੀ ਹੈ। ਅਮਰੀਕਾ ਦੇ ਅਧਿਕਾਰੀਆਂ ਦੇ ਮੁਤਾਬਕ ਇਸ ਵੀਕੈਂਡ ਦੇ ਦਰਮਿਆਨ ਓਹੀਓ ਦੇ ਟੋਲੇਡ ਦੇ ਵਿੱਚ ਇੱਕ ਪ੍ਰਸਿੱਧ ਮਿਊਜ਼ਿਕ ਫੈਸਟੀਵਲ ਦੇ ਦਰਮਿਆਨ ਗੋਲੀਬਾਰੀ ਹੋਈ, ਜਿਸ ਦੇ ਵਿੱਚ 12 ਲੋਕ ਜ਼ਖਮੀ ਹੋਏ, 2 ਦੀ ਹਾਲਤ ਗੰਭੀਰ ਦੱਸੀ ਗਈ ਹੈ। ਅਦਾਰੇ ABC ਦੀ ਖਬਰ ਦੇ ਮੁਤਾਬਕ ਇਹ ਘਟਨਾ 6 ਜੂਨ ਸ਼ਾਮ ਨੂੰ ਵਾਪਰੀ, ਓਲਡ ਵੈਸਟ ਐਂਡ ਫੈਸਟੀਵਲ ਦੇ ਵਿੱਚ ਇਹ ਘਟਨਾ ਵਾਪਰੀ, ਜਦੋਂ ਇੱਥੇ ਇਹ ਗੋਲੀਬਾਰੀ ਦੀ ਘਟਨਾ ਦੀ ਖਬਰ ਮਿਲਦਿਆਂ ਹੀ ਪੁਲਿਸ ਮੌਕੇ 'ਤੇ ਪਹੁੰਚੀ। ਟੋਲੈਟ ਦੇ ਪੁਲਿਸ ਦੇ ਮੁਤਾਬਕ ਗੋਲੀਬਾਰੀ ਦੇ ਵਿੱਚ ਘੱਟੋ ਘੱਟ 2 ਲੋਕ ਸ਼ਾਮਲ ਸੀ, ਜੋ ਕਿ ਇੱਕ ਦੂਸਰੇ ਦੇ ਉੱਤੇ ਗੋਲੀ ਚਲਾ ਰਹੇ ਸੀ ਔਰ ਇਸ ਦਰਮਿਆਨ ਆਮ ਲੋਕਾਂ ਨੂੰ ਵੀ ਹਮਲੇ ਦੀ ਲਪੇਟ ਦੇ ਵਿੱਚ ਲੈ ਲਿਆ। ਦੱਸ ਦਈਏ ਕਿ ਪੀੜਤਾਂ ਦੀ ਉਮਰ 14 ਸਾਲ ਤੋਂ ਲੈ ਕੇ 61 ਸਾਲ ਦੇ ਦਰਮਿਆਨ ਦੱਸੀ ਗਈ ਹੈ, ਜ਼ਿਆਦਾਤਰ 19-20 ਸਾਲ ਦੇ ਨੌਜਵਾਨ ਦੱਸੇ ਗਏ ਨੇ। ਅਚਾਨਕ ਹੋਈ ਹਿੰਸਾ ਦੇ ਕਾਰਨ ਲੋਕ ਸੜਕ ਦੇ ਉੱਤੇ ਜਾਨ ਬਚਾਉਣ ਦੇ ਲਈ ਇੱਧਰ ਉੱਧਰ ਭੱਜਣ ਲੱਗੇ। ਦੱਸ ਦਈਏ ਕਿ ਇਸ ਦਰਮਿਆਨ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਸਾਰੀਆਂ ਵੀਡੀਓਜ਼ ਵੀ ਇਸ ਘਟਨਾ ਦੀਆਂ ਵਾਇਰਲ ਹੋਈਆਂ। ਉੱਧਰ ਐਸੇ ਵੀਕੈਂਡ ਯਾਨੀ ਐਤਵਾਰ ਦੇ ਦਰਮਿਆਨ ਇਜ਼ਰਾਈਲ ਦੇ ਦੱਖਣੀ ਸ਼ੈਰੋਨ ਇਲਾਕੇ ਦੇ ਵਿੱਚ ਵੀ ਗੋਲੀਬਾਰੀ ਹੋਈ, ਜਿੱਥੇ 1 ਵਿਅਕਤੀ ਦੀ ਮੌਤ ਹੋ ਗਈ, 6 ਹੋਰ ਜ਼ਖਮੀ ਹੋਏ। ਇਜ਼ਰਾਈਲੀ ਸੁਰੱਖਿਆ ਬਲਾਂ ਨੇ ਮੌਕੇ 'ਤੇ ਹੀ ਹਮਲਾਵਰ ਨੂੰ ਮਾਰ ਗਿਰਾਇਆ। ਇਜ਼ਰਾਈਲੀ ਪੁਲਿਸ ਅਤੇ ਇਜ਼ਰਾਈਲੀ ਫੌਜ ਦੇ ਮੁਤਾਬਕ ਸ਼ੱਕੀ ਦੀ ਪਹਿਚਾਣ ਤਯੇਬੇ ਦੇ ਅਰਬ ਇਜ਼ਰਾਈਲੀ ਨਿਵਾਸੀਆਂ ਦੇ ਰੂਪ ਦੇ ਵਿੱਚ ਕੀਤੀ ਗਈ ਹੈ। ਉੱਥੇ ਹੁਣ ਜਦੋਂ ਜੰਗ ਦੀਆਂ ਖਬਰਾਂ ਦੁਨੀਆ ਭਰ ਦੇ ਵਿੱਚ ਚੱਲਦੀਆਂ ਨੇ, ਦੁਨੀਆ ਭਰ ਦੇ ਵਿੱਚ ਇਸ ਕਿਸਮ ਦੇ ਵਿਰੋਧ ਵੀ ਹੁੰਦੇ ਨੇ ਕਿ ਹਥਿਆਰਾਂ ਦਾ ਇੱਕ ਬਹੁਤ ਵੱਡਾ ਬਾਜ਼ਾਰ ਤਿਆਰ ਕੀਤਾ ਜਾ ਰਿਹਾ। ਇਜ਼ਰਾਈਲ ਨੇ ਰੱਖਿਆ ਬਾਜ਼ਾਰ ਦੇ ਵਿੱਚ ਇੱਕ ਨਵਾਂ ਇਤਿਹਾਸ ਰਚ ਦਿੱਤਾ ਹੈ। ਸਾਲ 2025 ਦੇ ਵਿੱਚ ਇਜ਼ਰਾਈਲ ਦਾ ਹਥਿਆਰ ਐਕਸਪੋਰਟ 19.2 ਅਰਬ ਅਮਰੀਕੀ ਡਾਲਰ ਤੱਕ ਪਹੁੰਚ ਗਿਆ ਸੀ। ਹੈਰਾਨ ਕਰ ਦੇਣ ਵਾਲੀ ਗੱਲ ਇਹ ਹੈ ਕਿ ਕੌਮਾਂਤਰੀ ਪੱਧਰ ਦੇ ਉੱਤੇ ਬਾਈਕਾਟ ਦੇ ਬਾਵਜੂਦ ਕਈ ਵੱਡੀਆਂ ਡਿਫੈਂਸ ਪ੍ਰਦਰਸ਼ਨੀਆਂ ਦੇ ਨਾਲ ਜਿਹੜਾ ਇਜ਼ਰਾਈਲੀ ਹਥਿਆਰਾਂ ਦੀ ਮੰਗ ਹੋਰ ਵਧੀ ਹੈ, ਦੂਸਰੇ ਪਾਸੇ ਦੁਨੀਆ ਦੇ ਹਥਿਆਰ ਬਾਜ਼ਾਰ ਦੇ ਵਿੱਚ ਰਾਜ ਕਰਨ ਵਾਲਾ ਕਿਸੇ ਸਮੇਂ ਦੇ ਉੱਤੇ ਰੂਸ ਹੁਣ ਐਕਸਪੋਰਟ ਇੰਡਸਟਰੀ ਦੇ ਵਿੱਚ ਕਾਫੀ ਹੇਠਾਂ ਡਿੱਗ ਪਿਆ ਹੈ। ਇਜ਼ਰਾਈਲ ਦੇ ਰੱਖਿਆ ਮੰਤਰਾਲੇ ਦੀ ਤਰਫ ਤੋਂ ਜਾਰੀ ਅੰਕੜਿਆਂ ਦੇ ਵਿੱਚ ਦੱਸਿਆ ਗਿਆ ਕਿ ਇਜ਼ਰਾਈਲ ਦੇ ਡਿਫੈਂਸ ਐਕਸਪੋਰਟ ਦੇ ਵਿੱਚ 30% ਦਾ ਇਜ਼ਾਫਾ ਹੋਇਆ। ਇਜ਼ਰਾਈਲ ਦੇ ਦੁਆਰਾ ਆਪਣੀਆਂ ਹੀ ਜੰਗਾਂ ਦੇ ਵਿੱਚ ਪਰਖੀਆਂ ਜਾ ਚੁੱਕੀਆਂ ਮਿਜ਼ਾਈਲਾਂ, ਰਾਕੇਟ, 에ਅਰ ਡਿਫੈਂਸ ਸਿਸਟਮ ਦੁਨੀਆ ਭਰ ਨੂੰ ਵੇਚਿਆ ਜਾ ਰਿਹਾ ਹੈ। ਦੱਸ ਦਈਏ ਕਿ ਲਗਭਗ 19.2 ਯਾਨੀ ਕਿ $20 billion ਦਾ ਹਥਿਆਰਾਂ ਦਾ ਬਾਜ਼ਾਰ ਇਜ਼ਰਾਈਲ ਦੇ ਲਈ ਇੱਕ ਵੱਡੀ ਗੱਲ ਹੈ। ਜਦਕਿ ਦੂਸਰੇ ਪਾਸੇ ਅਮਰੀਕਾ ਨੇ ਵੀ ਆਪਣੇ ਹਥਿਆਰਾਂ ਦੇ ਬਾਜ਼ਾਰ ਨੂੰ ਪੂਰੀ ਤਰ੍ਹਾਂ ਦੇ ਨਾਲ ਖੋਲ੍ਹ ਰੱਖਿਆ। ਦੁਨੀਆ ਭਰ ਦੇ ਦੇਸ਼ਾਂ ਦੇ ਉੱਤੇ ਦਬਾਅ ਬਣਾਇਆ ਜਾ ਰਿਹਾ ਹੈ ਕਿ ਅਮਰੀਕਾ ਤੋਂ ਹਥਿਆਰ ਲਏ ਜਾਣ। ਇਸ ਉੱਧਰ ਅਮਰੀਕਾ ਅਤੇ ਇਜ਼ਰਾਈਲ ਇਸ ਵਕਤ ਰਲ ਕੇ ਦੁਨੀਆ ਭਰ ਦੇ ਵਿੱਚ ਜਿਹੜੀ ਇੱਕ ਤਸਵੀਰ ਬਣਾ ਰਹੇ ਨੇ, ਇਸ ਨੂੰ ਲੈ ਕੇ ਵੀ ਹਾਲੇ ਦੁਨੀਆ ਦੇ ਇੱਕ ਬਹੁਤ ਵੱਡੇ ਹਿੱਸੇ ਦਾ ਮੀਡੀਆ ਜਿਹੜਾ ਉਹ ਖਾਮੋਸ਼ ਦਿਖਾਈ ਦੇ ਰਿਹਾ ਹੈ। ਇਜ਼ਰਾਈਲ ਦੀ ਇਸ ਕਾਮਯਾਬੀ ਨੇ ਪੂਰੀ ਦੁਨੀਆ ਨੂੰ ਇਸ ਕਰਕੇ ਹੈਰਾਨ ਕਰ ਦਿੱਤਾ ਹੈ ਕਿਉਂਕਿ ਇਹ ਦੇਸ਼ ਅਕਤੂਬਰ 2023 ਤੋਂ ਹੀ ਜੰਗ ਦੀ ਸਥਿਤੀ ਦੇ ਵਿੱਚ ਹੈ। ਅਜਿਹਾ ਦੇਸ਼ ਜਿਹੜਾ ਇੱਕ ਪਾਸੇ ਜੰਗ ਦੇ ਫਰੰਟ ਦੇ ਉੱਤੇ ਲੜ ਰਿਹਾ ਹੋਵੇ, ਆਪਣੀਆਂ ਹੀ ਘਰੇਲੂ ਜ਼ਰੂਰਤਾਂ ਦੇ ਨਾਲ ਦੋ ਚਾਰ ਹੋ ਰਿਹਾ ਹੋਵੇ, ਉੱਥੇ ਦੂਜੇ ਪਾਸੇ ਉਹ ਹਥਿਆਰਾਂ ਦੀ ਬੇਹਿਸਾਬ ਜਿਹੜੀ ਹੈ ਸੇਲ ਉਹ ਦੁਨੀਆ ਭਰ ਨੂੰ ਕਰ ਰਿਹਾ। ਦੀ ਜੇਮਸਟਾਊਨ ਫਾਊਂਡੇਸ਼ਨ ਦੇ ਅੰਕੜਿਆਂ ਦੇ ਮੁਤਾਬਕ ਸਾਲ 2021 ਤੋਂ 2024 ਦੇ ਦਰਮਿਆਨ ਦੂਸਰੇ ਪਾਸੇ ਰੂਸ ਦੇ ਹਥਿਆਰਾਂ ਦੇ ਵਿੱਚ 92% ਦੀ ਗਿਰਾਵਟ ਆਈ ਹੈ। ਇਹ ਵੀ ਦੇਸ਼ ਜੰਗ ਦੇ ਵਿੱਚ ਹੈ ਇਸ ਵਕਤ ਯੂਕਰੇਨ ਦੇ ਨਾਲ, ਪਰ ਰੂਸ ਅਤੇ ਇਜ਼ਰਾਈਲ ਦੇ ਵਿਚਕਾਰ ਅਜਿਹਾ ਫਰਕ ਕੀ ਹੈ ਉਹ ਅਸੀਂ ਸਾਰੇ ਹੀ ਜਾਣਦੇ ਹਾਂ। ਅਮਰੀਕੀ ਸੈਂਟਰਲ ਕਮਾਂਡ ਯਾਨੀ ਸੈਂਟਕੋਮ ਨੇ ਕਿਹਾ ਹੈ ਕਿ ਮੱਧ ਪੂਰਬ ਦੇ ਵਿੱਚ ਤੈਨਾਤ ਅਮਰੀਕੀ ਸੁਰੱਖਿਆ ਬਲਾਂ ਨੇ ਐਤਵਾਰ ਦੇ ਦਿਨ 2 ਇਰਾਨੀ ਡਰੋਨ ਮਾਰ ਗਿਰਾਏ ਨੇ। ਮੱਧ ਪੂਰਬ ਦੇ ਵਿੱਚ ਤੈਨਾਤ ਅਮਰੀਕੀ ਬਲਾਂ ਨੇ ਇਰਾਨ ਦੇ ਖਿਲਾਫ ਇੱਕ ਤਰਫਾ ਹਮਲਾ ਕਰਨ ਦਾ ਦਾਅਵਾ ਕੀਤਾ ਅਤੇ ਕਿਹਾ ਕਿ ਡਰੋਨ ਹੋਰਮੁਜ਼ ਸਟ੍ਰੇਟ ਦੇ ਵਿੱਚ ਕੌਮਾਂਤਰੀ ਸਮੁੰਦਰੀ ਜਿਹੜੀ ਆਵਾਜਾਈ ਹੈ ਉਸ ਦੇ ਲਈ ਖਤਰਾ ਬਣੇ ਹੋਏ ਸੀ। ਅਮਰੀਕਾ ਅਤੇ ਇਰਾਨ ਦੇ ਦਰਮਿਆਨ ਜੰਗਬੰਦੀ ਦਾ ਸਮਝੌਤਾ ਲਾਗੂ ਹੈ, ਪਰ ਦੋਹਾਂ ਦੇਸ਼ਾਂ ਦੀਆਂ ਫੌਜਾਂ ਇੱਕ ਦੂਸਰੇ ਦੇ ਉੱਤੇ ਜੰਗਬੰਦੀ ਦਾ ਇਲਜ਼ਾਮ ਵੀ ਲਗਾਉਂਦੀਆਂ ਰਹਿੰਦੀਆਂ ਨੇ ਅਤੇ ਹਮਲੇ ਵੀ ਕਰਦੀਆਂ ਰਹਿੰਦੀਆਂ। ਇਸ ਤੋਂ ਪਹਿਲਾਂ ਸ਼ਨੀਵਾਰ ਦੇ ਦਿਨ ਬਹਿਰੀਨ ਅਤੇ ਕੁਵੈਤ ਦੇ ਉੱਤੇ ਇਰਾਨ ਦੀ ਤਰਫ ਤੋਂ ਵੀ ਹਮਲੇ ਕੀਤੇ ਗਏ ਸੀ। ਹਾਲਾਂਕਿ ਇਰਾਨ ਦੀ ਤਰਫ ਤੋਂ ਜਦੋਂ ਇਸ ਕਿਸਮ ਦੀਆਂ ਟਿੱਪਣੀਆਂ ਲਈਆਂ ਗਈਆਂ ਤਾਂ ਉਹਨਾਂ ਦਾ ਕਹਿਣਾ ਸੀ ਕਿ ਹਮਲੇ ਇਰਾਨੀ ਰਡਾਰ ਟਿਕਾਣਿਆਂ ਦੇ ਉੱਤੇ ਅਮਰੀਕੀ ਹਮਲਿਆਂ ਦੇ ਜਵਾਬ ਦੇ ਵਿੱਚ ਕੀਤੇ ਗਏ ਸੀ। ਬਹੁਤ ਥੋੜ੍ਹੇ ਦਿਨ ਰਹਿ ਗਏ ਨੇ ਦੁਨੀਆ ਦੇ ਸਭ ਤੋਂ ਚਰਚਿਤ ਔਰ ਸਭ ਤੋਂ ਜਿਹੜੇ ਉਮੀਦ ਜਾਂ ਸਭ ਤੋਂ ਵੱਧ ਜਿਸ ਦੀ ਫੈਨ ਫੋਲੋਇੰਗ ਹੈ ਉਹ ਖੇਡ ਫੁੱਟਬਾਲ ਸੋਕਰ ਜਿਹਨੂੰ ਕਹਿ ਲਿਆ ਜਾਂਦਾ, ਫੀਫਾ ਵਿਸ਼ਵ ਕੱਪ ਸ਼ੁਰੂ ਹੋਣ ਜਾ ਰਿਹਾ। ਕਾਊਂਟ ਡਾਊਨ ਯਾਨੀ ਕਿ ਪੁੱਠੀ ਗਿਣਤੀ ਜਿਹਨੂੰ ਕਹਿ ਲਿਆ ਜਾਂਦਾ ਉਹ ਸ਼ੁਰੂ ਹੋ ਚੁੱਕੀ ਹੈ। ਫੀਫਾ ਵਰਲਡ ਕੱਪ 2026 ਕਈ ਮਾਇਨਿਆਂ ਤੋਂ ਇਸ ਵਾਰ ਚਰਚਾਵਾਂ ਦੇ ਵਿੱਚ ਰਹੇਗਾ। ਪਹਿਲੀ ਚਰਚਾ ਤਾਂ ਜਦੋਂ ਦੁਨੀਆ ਭਰ ਦੇ ਵਿੱਚ ਜੰਗ ਦਾ ਮਾਹੌਲ ਬਣਿਆ ਹੋਇਆ ਅਤੇ ਦੂਸਰੇ ਪਾਸੇ ਇਹ ਫੀਫਾ ਵਿਸ਼ਵ ਕੱਪ ਦਾ ਆਯੋਜਨ ਹੋ ਰਿਹਾ, ਉਹ ਵੀ ਅਮਰੀਕਾ, ਮੈਕਸੀਕੋ ਅਤੇ ਕੈਨੇਡਾ ਦੇ ਵੱਲੋਂ ਰਲ ਕੇ। ਉਹ ਅਮਰੀਕਾ ਜਿਹੜਾ ਕਦੇ ਮੈਕਸੀਕੋ ਨੂੰ ਧਮਕਾਉਂਦਾ ਰਹਿੰਦਾ ਅਤੇ ਕਦੇ ਕੈਨੇਡਾ ਨੂੰ ਆਪਣੇ ਵਿੱਚ ਰਲਾ ਲੈਣ ਦੀ ਧਮਕੀ ਦਿੰਦਾ ਹੈ। ਅਜਿਹੇ ਦੇ ਵਿੱਚ ਅਮਰੀਕਾ, ਮੈਕਸੀਕੋ ਅਤੇ ਕੈਨੇਡਾ ਦੇ ਵਿੱਚ ਹੋ ਰਹੇ ਇਸ ਵਰਲਡ ਕੱਪ ਦੇ ਅੰਦਰ, ਇਹਨਾਂ ਤਿੰਨਾਂ ਦੇਸ਼ਾਂ ਦੀ ਸਾਂਝੀ ਮੇਜ਼ਬਾਨੀ 'ਚ ਹੋ ਰਹੇ ਵਿਸ਼ਵ ਕੱਪ ਦੇ ਅੰਦਰ ਇਰਾਨ ਦੀ ਟੀਮ ਵੀ ਪਹੁੰਚ ਗਈ ਹੈ। ਇਰਾਨ ਦੇ ਤਿੰਨੋਂ ਗਰੁੱਪ ਮੈਚ ਅਮਰੀਕਾ ਦੇ ਵਿੱਚ ਹੀ ਹੋਣ ਵਾਲੇ ਨੇ, ਪਰ ਖਿਡਾਰੀਆਂ ਅਤੇ ਜਿਹੜਾ ਸਪੋਰਟ ਸਟਾਫ ਹੈ ਉਹਨਾਂ ਨੂੰ ਕਿਹਾ ਗਿਆ ਕਿ ਉਹ ਮੈਚ ਦੇ ਦਿਨ ਹੀ ਅਮਰੀਕਾ ਆਣ, ਨਹੀਂ ਤਾਂ ਫਿਰ ਉਹ ਮੈਕਸੀਕੋ ਹੀ ਰੁਕਣ। ਇਰਾਨ ਦਾ ਕਹਿਣਾ ਹੈ ਕਿ 15 ਅਧਿਕਾਰੀਆਂ ਅਤੇ ਸਹਿਯੋਗੀਆਂ ਦੀ ਟੀਮ ਨੂੰ ਵੀਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ। ਇਰਾਨੀ ਅਧਿਕਾਰੀ ਨੇ ਇਹਨਾਂ ਖੇਡਾਂ ਨੂੰ ਪੋਲੀਟੀਕਲ ਦਖਲ ਅੰਦਾਜ਼ੀ ਦੀ ਇੱਕ ਖਰਾਬ ਉਦਾਹਰਣ ਦੱਸਿਆ। ਦੱਸ ਦਈਏ ਕਿ ਤਿੰਨਾਂ ਦੇਸ਼ਾਂ ਯਾਨੀ ਅਮਰੀਕਾ, ਕੈਨੇਡਾ ਅਤੇ ਮੈਕਸੀਕੋ ਦੀ ਮੇਜ਼ਬਾਨੀ ਦੇ ਵਿੱਚ ਆਯੋਜਿਤ ਹੋਣ ਵਾਲਾ ਫੀਫਾ ਵਰਲਡ ਕੱਪ 11 June ਤੋਂ ਸ਼ੁਰੂ ਹੋਏਗਾ। ਇਰਾਨ ਨੇ ਮਾਰਚ 2025 ਦੇ ਵਿੱਚ ਆਪਣੇ ਕੁਆਲੀਫਿਕੇਸ਼ਨ ਗਰੁੱਪ ਦੇ ਵਿੱਚ ਪਹਿਲਾ ਸਥਾਨ ਹਾਸਲ ਕਰਕੇ ਇਸ ਟੂਰਨਾਮੈਂਟ ਦੇ ਵਿੱਚ ਮਜ਼ਬੂਤ ਦਾਅਵੇਦਾਰੀ ਦਿਖਾਈ ਸੀ। ਇਹ ਉਸ ਸਮੇਂ ਦੀ ਗੱਲ ਹੈ ਜਦੋਂ ਅਮਰੀਕਾ ਅਤੇ ਇਜ਼ਰਾਈਲ ਇਰਾਨ ਦੇ ਉੱਤੇ ਹਮਲਾ ਸ਼ੁਰੂ ਹੋਣ ਤੋਂ ਲਗਭਗ 1 year ਪਹਿਲਾਂ ਇਸ ਕਿਸਮ ਦੇ ਨਾਲ ਇਰਾਨ ਦੀ ਟੀਮ ਨੇ ਕੁਆਲੀਫਾਈ ਕਰ ਲਿਆ ਸੀ। ਔਰ ਇਹ ਵਰਲਡ ਕੱਪ ਦਾ ਪਹਿਲਾ ਐਸਾ ਐਡੀਸ਼ਨ ਹੋਏਗਾ ਜਿਸ ਦੇ ਵਿੱਚ ਕਿਸੇ ਮੇਜ਼ਬਾਨ ਦੇਸ਼ ਨੇ ਕਿਸੇ ਐਸੇ ਟੀਮ ਦੀ ਮੇਜ਼ਬਾਨੀ ਕਰਨੀ ਪੈ ਰਹੀ ਹੈ ਜਿਸ ਦੇ ਨਾਲ ਉਸ ਦੀ ਜੰਗ ਆਪਸ ਦੇ ਵਿੱਚ ਚੱਲ ਰਹੀ ਹੋਵੇ। ਅਮਰੀਕੀ ਖਿਡਾਰੀਆਂ ਦੇ ਮੁਤਾਬਕ ਸਾਰੇ ਹੀ ਇਰਾਨੀ ਖਿਡਾਰੀਆਂ ਨੂੰ ਵੀਜ਼ਾ ਜਾਰੀ ਕਰ ਦਿੱਤਾ ਗਿਆ ਸੀ ਔਰ ਉਹਨਾਂ ਨੂੰ ਪੂਰੀ ਪੂਰੀ ਜਿਹੜੀ ਉਹ ਸਿਕਿਉਰਿਟੀ ਵੀ ਦਿੱਤੀ ਜਾਏਗੀ। ਉਂਝ ਇਰਾਨ ਦਾ ਪਹਿਲਾ ਮੁਕਾਬਲਾ 15 ਜੂਨ ਨੂੰ ਲੋਸ ਏਂਜਲਸ ਦੇ ਵਿੱਚ ਆਸਟ੍ਰੇਲੀਆ ਦੇ ਗੁਆਂਢੀ ਮੁਲਕ ਨਿਊਜ਼ੀਲੈਂਡ ਦੇ ਨਾਲ ਹੋਏਗਾ। ਕੌਮਾਂਤਰੀ ਖਬਰਾਂ ਦੀ ਸਾਂਝ ਦੇ ਵਿੱਚ ਆਖਰੀ ਖਬਰ ਭਾਰਤ ਦੇ ਨਾਲ ਜੁੜੀ ਹੋਈ, ਜਿੱਥੇ ਭਾਰਤ ਦੌਰੇ ਦੇ ਉੱਤੇ ਆਏ ਹੋਏ ਨੇਪਾਲ ਦੇ ਵਿਦੇਸ਼ ਮੰਤਰੀ ਸ਼ਿਸ਼ਿਰ ਖਨਾਲ ਨੇ ਦੋਹਾਂ ਦੇਸ਼ਾਂ ਦੇ ਦਰਮਿਆਨ ਸਰਹੱਦੀ ਵਿਵਾਦ ਨੂੰ ਲੈ ਕੇ ਆਪਣੇ ਦੇਸ਼ ਦਾ ਰੁੱਖ ਸਪਸ਼ਟ ਕੀਤਾ ਹੈ। ਉਹਨਾਂ ਨੇ ਐਤਵਾਰ ਦੇ ਦਿਨ ਇੱਕ ਪ੍ਰੈਸ ਵਾਰਤਾ ਦੇ ਦਰਮਿਆਨ ਕਿਹਾ ਕਿ ਨੇਪਾਲ ਨੇ ਭਾਰਤ ਅਤੇ ਚੀਨ ਦੋਹਾਂ ਨੂੰ ਅਧਿਕਾਰਕ ਨੋਟ ਦੇ ਜ਼ਰੀਏ ਦੱਸ ਦਿੱਤਾ ਸੀ ਕਿ ਉਹਨਾਂ ਦੀ ਜ਼ਮੀਨ ਹੈ ਅਤੇ ਉਹਨਾਂ ਦਾ ਇਤਿਹਾਸਕ ਦਾਅਵਾ ਹੈ। ਇਸ ਕਰਕੇ ਇਸ ਦੇਸ਼ ਇਹਨਾਂ ਦੇਸ਼ਾਂ ਨੂੰ ਕੂਟਨੀਤਿਕ ਤਰੀਕੇ ਦੇ ਨਾਲ ਹੀ ਇਸ ਹੱਲ ਨੂੰ ਸੁਝਾਉਣਾ ਚਾਹੀਦਾ। ਉਹਨਾਂ ਨੇ ਸਰਹੱਦ ਵਿਵਾਦ ਦੇ ਵਿੱਚ ਬਰਤਾਨੀਆ ਨੂੰ ਸ਼ਾਮਲ ਕੀਤੇ ਜਾਣ ਦੀਆਂ ਜੁੜੀਆਂ ਖਬਰਾਂ ਦੇ ਉੱਤੇ ਸਪਸ਼ਟੀਕਰਨ ਦਿੰਦਿਆਂ ਆਇਆ ਕਿਹਾ ਕਿ ਨੇਪਾਲ ਸਿਰਫ ਇਹ ਦੇਖਣਾ ਚਾਹੁੰਦਾ ਸੀ ਕਿ ਕੀ ਬਰਤਾਨੀਆ ਦੇ ਜਿੰਨੇ ਵੀ ਲਾਈਬ੍ਰੇਰੀਜ਼ ਨੇ, ਉਹਨਾਂ ਦੇ ਜਿੰਨੇ ਵੀ ਮਿਊਜ਼ੀਅਮ ਨੇ, ਉਹਨਾਂ ਦੇ ਵਿੱਚ ਰੱਖੇ ਹੋਏ ਦਸਤਾਵੇਜ਼ਾਂ ਤੋਂ ਉਹਨਾਂ ਨੂੰ ਕੁਝ ਹਾਸਲ ਹੋ ਸਕਦਾ। ਖਨਾਲ ਭਾਰਤ ਅਤੇ ਨੇਪਾਲ ਦੇ ਦਰਮਿਆਨ ਸਰਹੱਦ ਵਿਵਾਦ ਦੀ ਗੱਲ ਕਰ ਰਹੇ ਸੀ। ਭਾਰਤ ਅਤੇ ਨੇਪਾਲ ਦੇ ਦਰਮਿਆਨ ਲਿਪੂਲੇਖ, ਲਿਪਿੰਤੁਰਾ, ਕਾਲਾ ਪਾਣੀ ਨੂੰ ਲੈ ਕੇ ਵਿਵਾਦ ਹੈ। ਇਹ ਵਿਵਾਦ ਦਾ ਇੱਕ ਪਹਿਲੂ ਜਿਹੜਾ ਉਹ ਚੀਨ ਦੇ ਨਾਲ ਵੀ ਜੁੜਿਆ ਹੋਇਆ। ਖਨਾਲ ਨੇ ਕਿਹਾ ਕਿ ਅਸੀਂ ਭਾਰਤ ਅਤੇ ਚੀਨ ਦੋਹਾਂ ਨੂੰ ਅਧਿਕਾਰਕ ਨੋਟ ਦੇ ਜ਼ਰੀਏ ਕਹਿਣਾ ਚਾਹੁੰਦੇ ਹਾਂ ਕਿ ਸਾਡੀ ਜ਼ਮੀਨ ਹੈ ਜਿਸ ਦੇ ਉੱਤੇ ਇਹ ਦੇਸ਼ ਆਪੋ ਆਪਣਾ ਦਾਅਵਾ ਕਰ ਰਹੇ ਨੇ। ਉਹਨਾਂ ਕਿਹਾ ਕਿ ਸਮੱਸਿਆ ਕੋਈ ਵੀ ਇੰਨੀ ਵੱਡੀ ਨਹੀਂ ਹੁੰਦੀ ਔਰ ਕੋਈ ਵੀ ਸਰਹੱਦ ਵਿਵਾਦ ਇੰਨਾ ਜਟਿਲ ਜਾਂ ਇੰਨਾ ਉਲਝਿਆ ਹੋਇਆ ਨਹੀਂ ਹੁੰਦਾ। ਖੁੱਲ੍ਹੀ ਸੋਚ ਅਤੇ ਤਰਕ ਦੇ ਨਾਲ, ਆਪਸੀ ਇੱਜ਼ਤ ਦੇ ਨਾਲ ਇੱਕ ਦੂਸਰੇ ਦੇ ਨਾਲ ਬੈਠ ਕੇ ਗੱਲਬਾਤ ਕੀਤੀ ਜਾ ਸਕਦੀ ਹੈ। ਉੱਧਰ ਸਭ ਤੋਂ ਵੱਡੀ ਗੱਲ ਰਹੀ ਜਿਹੜਾ ਨੇਪਾਲ ਇਸ ਵਕਤ ਸੱਤਾ ਪਰਿਵਰਤਨ ਦੇ ਦੌਰ ਦੇ ਵਿੱਚੋਂ ਗੁਜ਼ਰ ਕੇ ਆਇਆ, ਯਾਨੀ ਜੈਨਜ਼ੀ ਦੇ ਅੰਦੋਲਨ ਦੇ ਵਿੱਚੋਂ। ਭਾਰਤ ਦੇ ਵਿੱਚ ਵੀ ਜੈਨਜ਼ੀ ਅੰਦੋਲਨ ਦੀ ਸੁਗਬੁਗਾਹਟ ਜਿਹੜੀ ਉਹ ਹੋ ਰਹੀ ਹੈ। ਖਨਾਲ ਨੇ ਕਿਹਾ ਕਿ ਜੈਨਜ਼ੀ ਦੇ ਸਵਾਲ ਦੇ ਉੱਤੇ ਮੈਂ ਇੰਨਾ ਹੀ ਕਹਾਂਗਾ ਕਿ ਪਿਛਲੇ ਸਾਲ ਸਪਤੰਬਰ ਮਹੀਨੇ ਦੇ ਵਿੱਚ ਇੱਕ ਅੰਦੋਲਨ ਹੋਇਆ ਜਿਸ ਤੋਂ ਬਾਅਦ ਸਿਆਸੀ ਤਬਦੀਲੀ ਹੋਈ, ਸਿਆਸੀ ਬਦਲਾਅ ਆਈ ਅਤੇ ਅਸੀਂ ਸੱਤਾ 'ਚ ਆਏ। ਭਾਰਤ ਦੇ ਵਿੱਚ ਜੋ ਵੀ ਕੁਝ ਹੋ ਰਿਹਾ ਮੈਂ ਉਸ 'ਤੇ ਟਿੱਪਣੀ ਨਹੀਂ ਕਰਨਾ ਚਾਹੁੰਦਾ। ਮੈਂ ਨੇਪਾਲ ਅਤੇ ਭਾਰਤ ਦੇ ਸੰਬੰਧਾਂ ਦੇ ਉੱਤੇ ਜ਼ਿਆਦਾ ਧਿਆਨ ਦੇਣਾ ਚਾਹੁੰਦਾ। ਖਨਾਲ ਨੇ ਭਾਰਤ ਦੌਰੇ ਦੇ ਦਰਮਿਆਨ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਦੇ ਨਾਲ ਮੁਲਾਕਾਤ ਵੀ ਕੀਤੀ। ਜਦੋਂ ਜੈਨਜ਼ੀ ਅੰਦੋਲਨ ਦੀ ਗੱਲ ਤੁਰੀ ਹੋ ਹੈ ਤਾਂ ਫਿਰ ਹੁਣ ਕਾਂਗਰਸ ਜਨਤਾ ਪਾਰਟੀ ਦੇ ਗੱਲ ਵੀ ਕਰ ਲਈ ਚੱਲਦੀ ਹੈ। ਸੀ ਜੇ ਪੀ ਦੇ ਫਾਊਂਡਰ ਅਭਿਜੀਤ ਦੀਪਕੇ ਨੇ ਸ਼ਨੀਵਾਰ ਦੇ ਦਿਨ ਦਿੱਲੀ ਦੇ ਜੰਤਰ ਮੰਤਰ ਵਿਖੇ ਆਪਣੇ ਸਾਥੀਆਂ ਦੇ ਨਾਲ ਪ੍ਰਦਰਸ਼ਨ ਕੀਤਾ ਸੀ। ਇਸ ਪ੍ਰਦਰਸ਼ਨ 'ਚ ਜ਼ਿਆਦਾਤਰ ਨੌਜਵਾਨ ਸ਼ਾਮਲ ਹੋਏ ਸੀ। ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫੇ ਦੀ ਮੰਗ ਕੀਤੀ ਜਾ ਰਹੀ ਸੀ। ਨੌਜਵਾਨ ਪੀੜ੍ਹੀ ਇਸ ਨੂੰ ਦੁਨੀਆ ਭਰ ਦੇ ਵਿੱਚ ਜਿਹੜੇ ਜੈਨਜ਼ੀ ਪ੍ਰਦਰਸ਼ਨ ਹੋਏ ਨੇ ਉਸ ਦੇ ਨਾਲ ਜੋੜ ਕੇ ਦੇਖ ਰਹੀ ਸੀ। ਇਸ ਪ੍ਰਦਰਸ਼ਨ ਦੇ ਵਿੱਚ ਮੰਨੇ ਪਰਮੰਨੇ ਵਾਤਾਵਰਨ ਪ੍ਰੇਮੀ ਸੋਨਮ ਵਾਂਗਚੁਕ ਵੀ ਸ਼ਾਮਲ ਹੋਏ, ਜਿਨ੍ਹਾਂ ਨੇ ਬੀਤੇ ਮਾਰਚ ਮਹੀਨੇ ਦੇ ਵਿੱਚ 6 ਮਹੀਨਿਆਂ ਦੀ ਜੇਲ੍ਹ ਕੱਟਣ ਤੋਂ ਬਾਅਦ ਉਹਨਾਂ ਨੂੰ ਰਿਹਾਅ ਕੀਤਾ ਗਿਆ ਸੀ। NSA ਦੇ ਤਹਿਤ ਉਹਨਾਂ ਦੇ ਉੱਤੇ ਦੇਸ਼ ਧਰੋਹ ਦਾ ਮਾਮਲਾ ਵੀ ਦਰਜ ਕੀਤਾ ਗਿਆ ਸੀ। ਇਸ ਸ਼ਨੀਵਾਰ ਦੀ ਸਵੇਰ ਅਭਿਜੀਤ ਦੀਪਕੇ ਅਮਰੀਕਾ ਤੋਂ ਭਾਰਤ ਪਰਤੇ, ਦਿੱਲੀ ਏਅਰਪੋਰਟ ਦੇ ਉੱਤੇ ਉਤਰਦਿਆਂ ਹੀ ਉਹਨਾਂ ਨੇ ਕੇਂਦਰੀ ਮੰਤਰੀ ਦੇ ਅਸਤੀਫੇ ਦੀ ਮੰਗ ਜ਼ੋਰਦਾਰ

ਹੁਣ ਤੰਗ ਆ ਚੁੱਕੇ ਨੇ। ਸਾਲਾਂ ਤੋਂ ਚੱਲ ਰਹੀਆਂ ਪ੍ਰੀਖਿਆਵਾਂ ਦੇ ਵਿੱਚ ਘੁਟਾਲਿਆਂ, ਲਗਾਤਾਰ ਬਣੀਆਂ ਹੋਈਆਂ ਪਰੇਸ਼ਾਨੀਆਂ, ਬੇਰੁਜ਼ਗਾਰੀ ਦੀ ਸਮੱਸਿਆ ਜਾਂ ਘੱਟ ਮੌਕੇ ਲੋਕਾਂ ਨੂੰ ਨਿਰਾਸ਼ ਕਰ ਰਹੇ ਨੇ ਔਰ ਇਹ ਨਿਰਾਸ਼ਾ ਔਨਲਾਈਨ ਹੁੰਦੇ ਹੁੰਦੇ ਸੜਕਾਂ 'ਤੇ ਆ ਗਈ ਹੈ। ਉੱਧਰ CNN ਦੇ ਮੁਤਾਬਕ ਜਵਾਬਦੇਹੀ ਦੀ ਅਜਿਹੀ ਮੰਗ ਉੱਠ ਰਹੀ ਹੈ ਜਿਸ ਨੂੰ ਹੁਣ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਫਰਾਂਸ 24 ਨੇ ਵੀ ਕਾਂਗਰਸ ਜਨਤਾ ਪਾਰਟੀ ਦੇ ਪ੍ਰਦਰਸ਼ਨ ਨੂੰ ਅਹਿਮੀਅਤ ਦਿੱਤੀ ਹੈ। ਆਪਣੀ ਇੱਕ ਸਟੋਰੀ 'ਚ ਉਹਨਾਂ ਨੇ ਲਿਖਿਆ ਹੈ ਕਿ ਭਾਰਤ ਦੀ ਜੈਨਜ਼ੀ ਕਾਂਗਰਸ ਪਾਰਟੀ ਦੇ ਹਮਾਇਤੀਆਂ ਨੇ ਦਿੱਲੀ ਦੇ ਵਿੱਚ ਆਪਣਾ ਪਹਿਲਾ ਵਿਰੋਧ ਪ੍ਰਦਰਸ਼ਨ ਕੀਤਾ ਔਰ ਜਿਸ ਕਿਸਮ ਦੇ ਨਾਲ ਇਹ ਕਾਂਗਰਸ ਆ ਰਹੇ ਨੇ, ਬ੍ਰੈਕਟ ਦੇ ਵਿੱਚ ਇਹ ਦੱਸਿਆ ਕਿ ਨੌਜਵਾਨ ਆ ਰਹੇ ਨੇ, ਉਹ ਇਸ ਵਕਤ ਕੇਂਦਰ ਸਰਕਾਰ ਨੂੰ, ਭਾਰਤ ਦੀ ਕੇਂਦਰ ਸਰਕਾਰ ਨੂੰ ਡਰਾ ਹੀ ਰਹੇ ਨੇ। ਇਸ ਖਬਰ ਨੂੰ ਚੀਨ ਦੇ ਸਾਊਥ ਚਾਈਨਾ ਮਾਰਨਿੰਗ ਪੋਸਟ ਨੇ ਖਬਰ ਏਜੰਸੀ AP ਦੇ ਹਵਾਲੇ ਦੇ ਨਾਲ ਲਿਖਦਿਆਂ ਹੋਇਆ ਦੱਸਿਆ ਕਿ CJP ਦੇ ਲਈ ਇੱਕ ਵੱਡੀ ਚੁਣੌਤੀ ਇਹ ਹੋਏਗੀ ਕਿ ਉਹਨਾਂ ਦਾ ਜਿਹੜਾ ਵਿਰੋਧ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਾਂ ਉਹਨਾਂ ਦੇ ਫੈਨਸ ਕਰਨਗੇ, ਉਹਨਾਂ ਦਾ ਉਹ ਕਿਵੇਂ ਸਾਹਮਣਾ ਕਰਦੇ ਨੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਵੀ ਪਹਿਲਾਂ ਵੀ ਕਈ ਵਿਰੋਧ ਪ੍ਰਦਰਸ਼ਨਾਂ ਨੂੰ ਦੱਬ ਚੁੱਕੀ ਹੈ। ਖਾੜੀ ਦੇਸ਼ ਕਤਰ ਦੇ ਮੀਡੀਆ ਅਲ ਜਜ਼ੀਰਾ ਨੇ ਲਿਖਿਆ ਕਿ IM ਕਾਕਰੇਜ ਹੈੱਡਲਾਈਨ ਸੀ, ਭਾਰਤ ਦੀ ਰਾਜਧਾਨੀ 'ਚ ਪਹੁੰਚਿਆ ਜੈਨਸੀ ਵਿਰੋਧ ਪ੍ਰਦਰਸ਼ਨ, ਅਤੇ ਲਿਖੀ ਗਈ ਖਬਰ ਕਿ 1.4 ਅਰਬ ਦੀ ਆਬਾਦੀ ਵਾਲੇ ਦੇਸ਼ ਭਾਰਤ ਦੀ ਅੱਧੀ ਆਬਾਦੀ 25 ਸਾਲ ਤੋਂ ਘੱਟ ਉਮਰ ਦੇ ਨੌਜਵਾਨਾਂ ਦੀ ਹੈ ਅਤੇ ਉਹਨਾਂ ਦੇ ਵਿੱਚ ਇਸ ਵਕਤ ਗੁੱਸਾ ਭਰਿਆ ਪਿਆ, ਚਾਹੇ CBSE ਦੇ ਵਿੱਚ ਗੜਬੜਾਂ ਹੋਣ, ਚਾਹੇ NEET ਐਗਜ਼ਾਮ ਦਾ ਲੀਕ ਹੋਣਾ। ਅਲ ਜਜ਼ੀਰਾ ਨੇ ਇਹ ਵੀ ਲਿਖਿਆ ਹੈ ਕਿ ਗੁੱਸਾ ਇੱਕ ਵਿਅੰਗਾਤਮਕ ਸਿਆਸੀ ਪਾਰਟੀ ਕਾਂਗਰਸ ਜਨਤਾ ਪਾਰਟੀ ਦੇ ਰੂਪ ਦੇ ਵਿੱਚ ਅਚਾਨਕ ਬਾਹਰ ਨਹੀਂ ਆਇਆ, ਬਲਕਿ ਪਿਛਲੇ ਕਈ ਸਾਲਾਂ ਤੋਂ ਭਾਰਤ ਦੇ ਨੌਜਵਾਨਾਂ ਦੇ ਅੰਦਰ ਦਬੀ ਹੋਈ ਇੱਕ ਗੱਲ ਬਾਹਰ ਆਈ ਹੈ। ਪਿਛਲੇ ਮਹੀਨੇ ਭਾਰਤ ਦੇ ਚੀਫ ਜਸਟਿਸ ਨੇ ਭਾਰਤ ਦੇ ਨੌਜਵਾਨਾਂ ਦੀ ਤੁਲਨਾ ਕਾਂਗਰਸ ਦੇ ਨਾਲ ਕੀਤੀ ਸੀ, ਜਿਸ ਤੋਂ ਬਾਅਦ ਨਾਰਾਜ਼ਗੀ ਬਹੁਤ ਜ਼ਿਆਦਾ ਫੈਲ ਗਈ ਸੀ। ਬੋਸਟਨ ਯੂਨੀਵਰਸਿਟੀ ਦੇ ਵਿੱਚ ਹਾਲੀਆ ਦਿਨਾਂ ਦੇ ਵਿੱਚ ਗ੍ਰੈਜੂਏਟ ਹੋ ਕੇ ਨਿਕਲੇ ਅਭਿਜੀਤ ਦੀਪਕੇ ਨੇ ਉਸ ਸਮੇਂ ਸੋਸ਼ਲ ਮੀਡੀਆ ਐਕਸ ਦੇ ਉੱਤੇ ਸੋਚਿਆ ਕਿ ਕਿਉਂ ਨਾ ਸਾਰੇ ਕਾਂਗਰਸ ਇਕੱਠੇ ਹੋ ਜਾਣ, ਯਾਨੀ ਕਿ ਸਾਰੇ ਪੜ੍ਹੇ ਲਿਖੇ ਨੌਜਵਾਨ ਇਕੱਠੇ ਹੋ ਜਾਣ। ਇਹ ਵੀ ਲਿਖਿਆ ਗਿਆ ਖਬਰ ਦੇ ਵਿੱਚ ਕਿ ਭਾਰਤੀ ਇੰਟਰਨੈਟ ਦੇ ਉੱਤੇ ਛਾਈ ਹੋਈ CJP ਦਾ ਜਿਹੜਾ ਸ਼ੁਰੂਆਤੀ ਰਸਤਾ ਹੈ ਉਹ BJP ਤੋਂ ਹੀ ਇੱਕ ਮਜ਼ਾਕੀਆ ਤੰਜ ਦੇ ਰੂਪ ਦੇ ਵਿੱਚ ਨਿਕਲਿਆ। ਹਾਲਾਂਕਿ ਭਾਜਪਾ ਨੂੰ ਸੋਸ਼ਲ ਮੀਡੀਆ ਦੇ ਉੱਤੇ ਇਹ ਪਾਰਟੀ ਕਾਫੀ ਪਿੱਛੇ ਛੱਡ ਚੁੱਕੀ ਹੈ, ਯਾਨੀ ਕਿ ਲੋਕਪ੍ਰਿਯਤਾ ਦੇ ਮਾਮਲੇ 'ਚ। ਗਲਫ ਨਿਊਜ਼, ਪਾਕਿਸਤਾਨ ਅਤੇ ਬਾਂਗਲਾਦੇਸ਼ ਦੇ ਅਖਬਾਰਾਂ ਨੇ ਵੀ ਇਹਨਾਂ ਖਬਰਾਂ ਨੂੰ ਤਰਜੀਹ ਦਿੱਤੀ ਹੈ। ਉੱਥੇ ਭਾਰਤ ਦੀਆਂ ਹੋਰਨਾਂ ਖਬਰਾਂ ਦੀ ਸਾਂਝ ਨੂੰ ਅੱਗੇ ਤੋਰੀਏ ਅਤੇ ਇਸ ਵੀਕਐਂਡ ਦੇ ਦਰਮਿਆਨ ਭਾਰਤ ਸਰਕਾਰ ਨੇ ਇੱਕ ਹੋਰ ਤੋਹਫ਼ਾ ਆਪਣੇ ਦੇਸ਼ ਵਾਸੀਆਂ ਨੂੰ ਦੇ ਦਿੱਤਾ। LPG ਘਰੇਲੂ ਸਿਲੰਡਰਾਂ ਦੀਆਂ ਕੀਮਤਾਂ 'ਚ 29 ਰੁਪਏ ਦਾ ਵਾਧਾ ਕਰ ਦਿੱਤਾ ਗਿਆ। ਦੇਸ਼ ਭਰ ਦੇ ਵਿੱਚ ਪਿਛਲੇ 3 ਮਹੀਨਿਆਂ ਦੇ ਅੰਦਰ ਘਰੇਲੂ ਗੈਸ ਦੀਆਂ ਕੀਮਤਾਂ 'ਚ ਦੂਜਾ ਵਾਧਾ ਹੋਇਆ। ਇਸ ਤੋਂ ਪਹਿਲਾਂ 7 ਮਾਰਚ ਨੂੰ ਹਰ ਇੱਕ ਸਿਲੰਡਰ ਦੇ ਉੱਤੇ 60 ਰੁਪਏ ਦਾ ਵਾਧਾ ਕੀਤਾ ਗਿਆ ਸੀ। ਖਬਰ ਏਜੰਸੀ PTI ਦੇ ਮੁਤਾਬਕ LPG ਦੀਆਂ ਕੀਮਤਾਂ ਹੁਣ 7 ਜੂਨ ਨੂੰ ਐਤਵਾਰ ਦੇ ਦਿਨ ਦਿੱਲੀ ਦੇ ਵਿੱਚ 14.2 ਕਿਲੋ ਦਾ ਜਿਹੜਾ LPG ਸਿਲੰਡਰ, ਉਸ ਦੀ ਕੀਮਤ 942 ਰੁਪਏ ਹੋ ਗਈ। ਵਿਰੋਧੀ ਧਿਰ ਕਾਂਗਰਸ ਨੇ ਇਸ ਵਾਧੇ ਨੂੰ ਲੈ ਕੇ ਕੇਂਦਰ ਸਰਕਾਰ ਦੇ ਉੱਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਮਹਿੰਗਾਈ ਮੈਨ ਮੋਦੀ ਦਾ ਜਿਹੜਾ ਚਾਬੂਕਾ ਇੱਕ ਵਾਰ ਫਿਰ ਤੋਂ ਚੱਲਿਆ। ਹੁਣ ਘਰੇਲੂ ਗੈਸ ਸਿਲੰਡਰ 29 ਰੁਪਏ ਹੋਰ ਮਹਿੰਗਾ ਕਰਕੇ ਮੋਦੀ ਦਾ ਫੰਡਾ ਸਾਫ਼ ਹੈ, ਜਨਤਾ ਤੋਂ ਵਸੂਲੀ ਕਰੋ, ਅਮੀਰ ਦੋਸਤਾਂ ਦੀ ਤਿਜੋਰੀ ਭਰੋ। ਉੱਥੇ ਸੱਤਾ ਹੱਥ 'ਚੋਂ ਨਿਕਲ ਜਾਣ ਦੇ ਬਾਅਦ ਪੱਛਮ ਬੰਗਾਲ ਦੀ ਸਾਬਕਾ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਅਗਵਾਈ ਵਾਲੀ ਤ੍ਰਿਣਮੂਲ ਕਾਂਗਰਸ ਦੇ ਵਿੱਚ ਹੁਣ ਕੁਝ ਠੀਕ ਨਹੀਂ ਚੱਲ ਰਿਹਾ। 15 ਸਾਲ ਬਾਅਦ ਬੀਤੇ ਮਹੀਨੇ ਸੱਤਾ ਗਵਾ ਦੇਣ ਵਾਲੀ ਤ੍ਰਿਣਮੂਲ ਕਾਂਗਰਸ ਦੇ ਵਿੱਚੋਂ ਪਹਿਲਾਂ ਵੀ ਕਰੀਬ 2/3 ਵਿਧਾਇਕ ਬਗਾਵਤ ਕਰਕੇ ਛੱਡ ਕੇ ਚਲੇ ਗਏ ਅਤੇ ਹੁਣ ਫਿਰ ਤੋਂ ਦਰਜਨ ਭਰ ਦੇ ਜ਼ਿਆਦਾ ਨਗਰ ਨਿਗਮ ਅਤੇ ਨਗਰ ਕੌਂਸਲਸ ਦੇ ਜਿਹੜੇ 100 ਤੋਂ ਜ਼ਿਆਦਾ ਜਿਹੜੇ MCs ਨੇ, ਪਾਰਸ਼ਦ ਨੇ, ਉਹਨਾਂ ਦੇ ਅਸਤੀਫੇ ਅਤੇ ਗ੍ਰਿਫਤਾਰੀਆਂ ਨੇ ਇਹ ਸਵਾਲ ਉਠਾ ਦਿੱਤਾ ਹੈ ਕਿ ਆਖਿਰਕਾਰ ਸੂਬੇ ਦੇ ਵਿੱਚ ਅਜਿਹਾ ਕੀ ਹੋ ਰਿਹਾ ਹੈ। ਵਿਧਾਨ ਸਭਾ ਚੋਣਾਂ ਤੋਂ ਬਾਅਦ ਸੱਤਾ ਦਾ ਦੂਸਰਾ ਸਭ ਤੋਂ ਵੱਡਾ ਕੇਂਦਰ ਸਮਝੇ ਜਾਣ ਵਾਲੇ ਕੋਲਕਾਤਾ ਨਗਰ ਨਿਗਮ ਦੇ ਮੇਅਰ ਸਾਬਕਾ ਮੰਤਰੀ ਫਰਹਾਦ ਹਕੀਮ ਦੇ ਅਸਤੀਫੇ ਨੇ ਹੁਣ ਇਸ ਪਾਰਟੀ ਦੇ ਲਈ ਬਹੁਤ ਵੱਡਾ ਖਤਰਾ ਪੈਦਾ ਕਰ ਦਿੱਤਾ ਹੈ। ਮੇਅਰ ਦੇ ਅਸਤੀਫੇ ਤੋਂ ਬਾਅਦ ਪਾਰਟੀ ਪ੍ਰਮੁੱਖ ਮਮਤਾ ਬੈਨਰਜੀ ਨੇ ਨਾ ਤਾਂ ਹਾਲੇ ਤੱਕ ਕੋਈ ਟਿੱਪਣੀ ਕੀਤੀ ਹੈ, ਨਾ ਹੀ ਮੇਅਰ ਦਾ ਨਾਮ ਲੈ ਕੇ ਕੋਈ ਗੱਲ ਕੀਤੀ ਹੈ। ਐਤਵਾਰ ਦੇ ਦਿਨ ਉਹਨਾਂ ਨੇ ਨਿਗਮ ਦੇ ਵਿੱਚ ਪਾਰਟੀ ਦੇ 100

0: 36 MCs ਦੀ ਜਿਹੜੇ ਪਾਰਸ਼ਦ ਨੇ ਉਹਨਾਂ ਦੀ ਬੈਠਕ ਬੁਲਾਈ ਸੀ ਔਰ ਇਸ ਦਰਮਿਆਨ ਹੀ ਅਗਲੀ ਰਣਨੀਤੀ ਤੈਅ ਹੋਣੀ ਸੀ। ਹਾਲਾਂਕਿ ਇੰਡੀਆ ਗੱਠਜੋੜ ਦੀ ਬੈਠਕ 'ਚ ਸ਼ਾਮਲ ਹੋਣ ਦੇ ਲਈ ਮਮਤਾ ਬੈਨਰਜੀ ਨੇ ਦਿੱਲੀ ਜਾਣ ਦਾ ਹਵਾਲਾ ਦਿੰਦਿਆਂ ਹੋਇਆਂ ਐਤਵਾਰ ਕੁਝ ਘੰਟੇ ਪਹਿਲਾਂ ਹੀ ਇਸ ਬੈਠਕ ਨੂੰ ਰੱਦ ਕਰ ਦਿੱਤਾ। ਉੱਥੇ ਹੀ ਆਸਟ੍ਰੇਲੀਆ ਦੀਆਂ ਖਬਰਾਂ ਦੀ ਵੀ ਸਾਂਝ ਪਾਈਏ। ਆਸਟ੍ਰੇਲੀਆ ਦੇ ਵਿੱਚ ਬੜੀਆਂ ਅਹਿਮ ਤਰੀਨ ਖਬਰਾਂ ਨੇ। ਸਭ ਤੋਂ ਪਹਿਲਾਂ ਕਿੰਗਜ਼ ਬਰਥਡੇ ਦੇ ਨਾਲ ਜੁੜੀ ਹੋਈ ਖਬਰ, ਜਿੱਥੇ ਸਾਲ 2026 ਦੇ ਵਿੱਚ ਰਾਜੇ ਦੇ ਜਨਮਦਿਨ ਦੇ ਮੌਕੇ, ਵੈਸੇ ਤਾਂ ਹਰ ਸਾਲ ਸ਼ਾਹੀ ਗੱਦੀ ਦੇ ਗੱਦੀ ਨਸ਼ੀਨ ਦੇ ਜਨਮਦਿਨ ਮੌਕੇ ਦੇ ਉੱਤੇ ਇਸ ਕਿਸਮ ਦੇ ਨਾਲ ਇਨਾਮਾਂ ਦਾ, ਪੁਰਸਕਾਰਾਂ ਦਾ ਐਲਾਨ ਕੀਤਾ ਜਾਂਦਾ। ਇੰਡੀਜਨਸ ਭਾਈਚਾਰੇ ਤੋਂ ਲੈ ਕੇ ਕਮਿਊਨਿਟੀ ਲੀਡਰ ਤੱਕ, ਜੈਂਡਰ ਇਕੁਐਲਿਟੀ ਐਡਵੋਕੇਟਸ ਤੋਂ ਲੈ ਕੇ ਮਾਰਸ਼ਲ ਆਰਟ ਇੰਸਟਰਕਟਰ ਤੱਕ ਬਹੁਤ ਸਾਰੇ ਲੋਕਾਂ ਨੂੰ ਖਿਤਾਬ ਦਿੱਤੇ ਗਏ ਨੇ, ਸਨਮਾਨ ਦਿੱਤੇ ਗਏ ਨੇ। ਲਗਭਗ 1949 ਸਹੀ ਗਿਣਤੀ ਹੈ, ਲਗਭਗ ਤਾਂ 950 ਹੋ ਗਿਆ, 1949 ਆਸਟ੍ਰੇਲੀਅਨ ਲੋਕਾਂ ਨੂੰ ਇਸ ਸਾਲ, ਮਾਫ ਕਰਨਾ, 949 ਲੋਕਾਂ ਨੂੰ ਇਸ ਸਾਲ ਕਿੰਗਜ਼ ਬਰਥਡੇ ਦੇ ਉੱਤੇ ਸਨਮਾਨ ਦਿੱਤਾ ਗਿਆ। ਮਿਸ਼ੇਲ ਟਰਵੀ, ਜਿਹੜੇ ਕਿ ਐਬਰੀਜਨਲ ਭਾਈਚਾਰੇ 'ਚ ਕਾਫੀ ਨਾਮ ਰੱਖਦੇ ਨੇ, ਕਾਫੀ ਇੱਜ਼ਤ ਰਸੂਖ ਰੱਖਦੇ ਨੇ, ਇਸ ਤੋਂ ਇਲਾਵਾ ਜਿਹੜੇ ਸੈਨੇਟਰ ਅਤੇ ਜੈਂਡਰ ਇਕੁਇਟੀ ਕੈਂਪੇਨਰ ਨੇ ਨਤਾਸ਼ਾ ਡਿਸਪੋਜਾ, ਮੈਲਬਨ ਦੇ ਮਾਰਸ਼ਲ ਆਰਟ ਇੰਸਟਰਕਟਰ ਐਨੇ ਪੈਂਗ, ਕਈਆਂ ਨੂੰ ਇਹ ਪੁਰਸਕਾਰ ਦਿੱਤੇ ਗਏ। ਐਤਵਾਰ ਦੀ ਰਾਤ ਗਵਰਨਰ ਜਨਰਲ ਸੈਮ ਮੌਸਤੀਨ ਦੀ ਤਰਫ ਤੋਂ ਪੁਰਸਕਾਰਾਂ ਦਾ ਐਲਾਨ ਕਰਦਿਆਂ ਹੋਇਆਂ ਦੱਸਿਆ ਗਿਆ ਕਿ ਇਸ ਵਾਰ ਜਿਹੜੇ ਕਿੰਗਜ਼ ਬਰਥਡੇ ਦੇ ਮੌਕੇ ਦੇ ਉੱਤੇ 703 ਲੋਕਾਂ ਨੂੰ ਤਾਂ ਆਰਡਰ ਆਫ ਆਸਟ੍ਰੇਲੀਆ ਜਨਰਲ ਡਿਵੀਜ਼ਨ ਦੇ ਵਿੱਚ ਦਿੱਤਾ ਜਾ ਰਿਹਾ, 5 ਨੂੰ ਜਿਹੜਾ ਕੰਪੇਨੀਅਨ ਆਫ ਦੀ ਆਰਡਰ ਯਾਨੀ ਏ ਸੀ, 40 ਨੂੰ ਆਫਿਸਰ ਆਫ ਆਰਡਰ ਏ ਓ, 183 ਨੂੰ ਮੈਂਬਰ ਆਫ ਆਰਡਰ ਯਾਨੀ ਏ ਐੱਮ, ਅਤੇ 475 ਜਿਹੜੇ ਮੈਡਲ ਨੇ ਉਹ ਮੈਡਲ ਆਫ ਆਰਡਰ ਯਾਨੀ ਓ ਏ ਐੱਮ ਦੀ ਕੈਟੇਗਰੀ ਦੇ ਵਿੱਚ ਦਿੱਤੇ ਗਏ ਨੇ। ਇਹਨਾਂ ਸਾਰੇ ਕੁੱਲ 950 ਦੇ ਵਿੱਚੋਂ 471 ਪੁਰਸ਼ ਨੇ, 230 ਮਹਿਲਾਵਾਂ ਨੇ, ਬਾਕੀ ਦੇ ਜਿਹੜੇ 2 ਨੇ ਉਹਨਾਂ ਨੇ ਆਪਣੇ ਆਪ ਦਾ ਜੈਂਡਰ ਦੱਸਣਾ ਸਹੀ ਨਹੀਂ ਮੰਨਿਆ। ਦੱਸ ਦਈਏ ਕਿ ਸਭ ਤੋਂ ਨੌਜਵਾਨ ਸਾਰਾ ਵਾਰਡ, ਜਿਹਨੇ ਮਿਸਫਿਟ ਪ੍ਰੋਜੈਕਟ ਦੇ ਪ੍ਰਮੁੱਖ ਨੇ ਜਾਂ ਮੋਢੀ ਨੇ, ਉਹਨਾਂ ਨੂੰ ਇਹ ਪੁਰਸਕਾਰ ਦਿੱਤਾ ਗਿਆ। ਔਰ ਸਭ ਤੋਂ ਉਮਰ ਦਰਾਜ਼ ਫਲੋਰੈਂਸ ਡਰੂਰੀ, ਜਿਨ੍ਹਾਂ ਦੀ ਉਮਰ 106 ਸਾਲ ਦੱਸੀ ਗਈ ਹੈ, ਕਮਿਊਨਿਟੀ ਸਰਵਿਸ ਦਾ ਰੋਲ ਨਿਭਾਉਣ ਦੇ ਲਈ ਉਹਨਾਂ ਨੂੰ ਇਹ ਪੁਰਸਕਾਰ ਦਿੱਤਾ ਗਿਆ ਹੈ। ਮਿਕੇਲ ਟਰਵੀ ਉਹ ਨੇ ਜਿਨ੍ਹਾਂ ਨੂੰ ਓ ਏ ਐੱਮ ਦਾ ਪੁਰਸਕਾਰ ਦਿੱਤਾ ਜਾ ਰਿਹਾ ਹੈ ਜਾਂ ਸਨਮਾਨ ਦਿੱਤਾ ਗਿਆ, ਜਿਹੜੇ ਕਿ ਐਬਰੀਜਨਲ ਯਾਮਸੀ ਭਾਈਚਾਰੇ ਦੇ ਵਿੱਚ ਸਿਰਫ ਇਸ ਕਰਕੇ ਨਹੀਂ ਮਸ਼ਹੂਰ ਹੋਏ ਕਿਉਂਕਿ ਉਹਨਾਂ ਨੇ ਆਪਣੀ ਉਹਨਾਂ ਦੀ ਇੱਕ ਕਮਿਊਨਿਟੀ ਲੀਡਰ ਦੇ ਤੌਰ ਦੇ ਉੱਤੇ ਇੱਜ਼ਤ ਰਸੂਖ ਹੈ, ਬਲਕਿ ਸਾਲ 2022 ਦੇ ਵਿੱਚ ਅਕਤੂਬਰ ਮਹੀਨੇ ਦੇ ਅੰਦਰ ਉਹਨਾਂ ਦਾ ਬੇਟਾ ਕੈਸ਼ੀਅਸ ਟਰਵੀ, ਜੋ ਕਿ 15 ਸਾਲ ਦਾ ਸੀ, ਸਕੂਲ ਤੋਂ ਵਾਪਸ ਘਰ ਪਰਤ ਰਿਹਾ ਸੀ ਅਤੇ ਇਸ ਦਰਮਿਆਨ ਉਸ ਦੇ ਉੱਤੇ ਹਮਲਾ ਹੁੰਦਾ ਔਰ ਹਮਲੇ ਤੋਂ 10 ਦਿਨ ਬਾਅਦ ਉਹ ਦਮ ਤੋੜ ਜਾਂਦਾ। ਉਸ ਦੀ ਮੌਤ ਦੇ ਉੱਤੇ ਸੋਗ ਕਰਨ ਦੀ ਬਜਾਏ ਉਸ ਦੀ ਮਾਂ ਮਿਸ਼ੇਲ ਟਰਵੀ ਨੇ ਅਸਲ ਦੇ ਵਿੱਚ ਇਸ ਪੂਰੇ ਹਾਦਸੇ ਤੋਂ ਬਾਅਦ ਭਾਈਚਾਰੇ ਨੂੰ ਇਕੱਠਾ ਕਰਨ ਦੀ ਕੋਸ਼ਿਸ਼ ਕੀਤੀ ਹੈ ਅਤੇ ਇਸ ਤੋਂ ਇਲਾਵਾ ਉਹਨਾਂ ਲੋਕਾਂ ਦੀ ਆਵਾਜ਼ ਬਣ ਕੇ ਉੱਭਰੇ ਨੇ ਜਿਹੜੇ ਕ੍ਰਾਈਮ ਦਾ ਯਾਨੀ ਕਿਸੇ ਨਾ ਕਿਸੇ ਅਪਰਾਧ ਦਾ ਸ਼ਿਕਾਰ ਬਣ ਜਾਂਦੇ ਨੇ, ਉਹਨਾਂ ਦੇ ਪਰਿਵਾਰਕ ਮੈਂਬਰ। ਹੋਰ ਤਾਂ ਹੋਰ 2023 ਤੋਂ ਟਰਵੀ ਜਿਹੜੇ ਨੇ ਉਹ ਵੈਸਟਰਨ ਆਸਟ੍ਰੇਲੀਆ ਦੀ ਜਿਹੜੀ ਪੁਲਿਸ ਫੋਰਸ ਹੈ ਉਸ ਦੇ ਵਿੱਚ ਭਰਤੀ ਪ੍ਰਕਿਰਿਆ ਦੇ ਦਰਮਿਆਨ ਬੜਾ ਅਹਿਮ ਰੋਲ ਨਿਭਾਉਂਦੇ ਨੇ। ਉਹ ਦੱਸਦੇ ਨੇ ਪੁਲਿਸ ਅਫਸਰਾਂ ਨੂੰ ਕਿ ਕਿਸ ਤਰੀਕੇ ਦੇ ਨਾਲ ਉਹ ਲੋਕ ਜਿਨ੍ਹਾਂ ਦਾ ਕੋਈ ਨਾ ਕੋਈ ਪਰਿਵਾਰਕ ਮੈਂਬਰ ਇਸ ਕਿਸਮ ਦੇ ਟਰੋਮਾ ਦੇ ਵਿੱਚੋਂ ਗੁਜ਼ਰਿਆ ਹੁੰਦਾ, ਜਦੋਂ ਕੋਈ ਨਾ ਕੋਈ ਕ੍ਰਿਮੀਨਲ ਐਕਟੀਵਿਟੀ ਉਹਨਾਂ ਦੇ ਨਾਲ ਵਾਪਰਦੀ ਹੈ ਤਾਂ ਉਹਨਾਂ ਦੀ ਕੀ ਸੋਚ ਰਹਿੰਦੀ ਹੈ ਅਤੇ ਅਜਿਹੇ ਦੇ ਵਿੱਚ ਪੁਲਿਸ ਨੂੰ ਉਹਨਾਂ ਦੇ ਨਾਲ ਕਿਸ ਕਿਸਮ ਦਾ ਵਰਤਾਰਾ ਕਰਨਾ ਚਾਹੀਦਾ। ਇਸ ਆਸਟ੍ਰੇਲੀਆ ਡੇ ਦੇ, ਮਾਫ ਕਰਨਾ, ਕਿੰਗਜ਼ ਬਰਥਡੇ ਦੇ ਮੌਕੇ ਦੇ ਉੱਤੇ ਜਿਹੜੇ ਪੁਰਸਕਾਰ ਦਿੱਤੇ ਗਏ ਨੇ ਇਹਨਾਂ ਦੇ ਵਿੱਚ ਭਾਰਤੀ ਨਾਮ ਵੀ ਇੱਕ ਸਾਹਮਣੇ ਆਇਆ। ਕਮਿਊਨਿਟੀ ਦਾ ਨਾਮ ਬਜਿੰਦਰ ਦੁੱਗਲ, ਕਮਿਊਨਿਟੀ ਲੀਡਰ ਦੇ ਤੌਰ ਦੇ ਉੱਤੇ ਮਹਿਲਾ, ਜਿਨ੍ਹਾਂ ਨੂੰ ਓ ਏ ਐੱਮ ਦੇ ਪੁਰਸਕਾਰ ਦੇ ਨਾਲ ਸਨਮਾਨਿਤ ਕੀਤਾ ਜਾ ਰਿਹਾ। ਹਾਲਾਂਕਿ ਕੋਵਿਡ-19 ਪੈਂਡੈਮਿਕ ਦੇ ਮੌਕੇ ਦੇ ਉੱਤੇ ਉਹਨਾਂ ਨੇ ਆਸ਼ਾ ਫਾਊਂਡੇਸ਼ਨ ਜਿਹੜੀ ਆਸਟ੍ਰੇਲੀਆ ਦੇ ਵਿੱਚ ਉਸ ਨੂੰ ਸਥਾਪਿਤ ਕਰਕੇ, ਉਸ ਤੋਂ ਪਹਿਲਾਂ ਦੀ ਸਥਾਪਿਤ ਹੋਈ ਹੈ ਪਰ ਉਸ ਦਰਮਿਆਨ ਬਹੁਤ ਸਾਰੇ ਲੋਕਾਂ ਦੀ ਮਦਦ ਕੀਤੀ ਸੀ ਲੋੜਵੰਦਾਂ ਦੀ। ਇਸ ਦਰਮਿਆਨ ਸ਼੍ਰੀਮਤੀ ਦੁੱਗਲ ਨੂੰ ਇਸ ਮੌਕੇ ਦੇ ਉੱਤੇ ਜਿਹੜਾ ਸਨਮਾਨਿਤ ਵੀ ਕੀਤਾ ਜਾ ਰਿਹਾ ਹੈ। ਸਿਆਸਤ ਦੇ ਨਾਲ ਜੁੜੀਆਂ ਹੋਈਆਂ ਖਬਰਾਂ, ਸਰਵੇਖਣ ਹਰ ਵਾਰੀ ਅਸੀਂ ਤੁਹਾਡੇ ਤੱਕ ਸਾਂਝੇ ਕਰੀਦੇ ਨੇ। ਇਹ ਸਰਵੇਖਣ ਜਿਹੜਾ ਆਇਆ ਕੋਈ ਨਵਾਂ ਨਹੀਂ ਹੈ, ਕੋਈ ਵੱਖਰਾ ਨਹੀਂ ਹੈ, ਬਲਕਿ ਨਿਊਜ਼ ਪੋਲ ਦੇ ਦੁਆਰਾ, ਜਿਹੜਾ ਦੀ ਆਸਟ੍ਰੇਲੀਅਨ ਅਖਬਾਰ ਹੈ ਉਹਨਾਂ ਦੇ ਦੁਆਰਾ ਇਹ ਇਕੱਠੇ ਕੀਤੇ ਗਏ ਅੰਕੜੇ ਨੇ। ਸਰਵੇਖਣ ਦੇ ਬਾਰੇ ਦੱਸਣ ਤੋਂ ਪਹਿਲਾਂ ਇਹ ਸਮਝਣਾ ਜ਼ਰੂਰੀ ਹੈ ਕਿ ਨਿਊਜ਼ ਪੋਲ ਅਦਾਰਾ ਜਿਹੜਾ ਉਹ ਧੁਰ ਦੱਖਣਪੰਥੀ ਅਦਾਰਾ, ਯਾਨੀ ਐਕਸਟ੍ਰੀਮਿਸਟ ਵਿਚਾਰਧਾਰਾ ਵਾਲਾ ਅਦਾਰਾ। ਅਦਾਰੇ ਨੇ ਦਾਅਵਾ ਕੀਤਾ ਹੈ ਕਿ ਸੋਮਵਾਰ ਤੋਂ ਲੈ ਕੇ ਵੀਰਵਾਰ ਤੱਕ 1240 ਲੋਕਾਂ ਤੋਂ ਸਵਾਲ ਪੁੱਛੇ ਗਏ ਸੀ। ਹਾਲਾਂਕਿ ਅਦਾਰੇ ਦੀ ਤਰਫ ਤੋਂ ਹੁਣ ਜਦੋਂ ਸਰਵੇ ਪ੍ਰਕਾਸ਼ਿਤ ਕੀਤਾ ਹੀ ਗਿਆ ਤਾਂ ਉਸਦੀ ਮਨਸ਼ਾ ਦੇ ਉੱਤੇ ਤਾਂ ਇਤਰਾਜ਼ ਕੀਤੇ ਜਾ ਸਕਦੇ ਨੇ, ਪਰ ਉਸਦੇ ਨਤੀਜੇ ਕੀ ਨੇ ਉਹ ਸੁਰਖੀਆਂ ਜ਼ਰੂਰ ਬਣ ਰਹੇ ਨੇ, ਖਬਰਾਂ ਬਣ ਰਹੇ ਨੇ। ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਦੀ ਮਕਬੂਲੀਅਤ ਦੇ ਵਿੱਚ ਗਿਰਾਵਟ ਹੋਈ ਹੈ ਔਰ ਇਹ ਪਹਿਲੀ ਵਾਰ ਹੋਇਆ ਦੇਸ਼ ਦੇ ਸੰਸਦੀ ਇਤਿਹਾਸ ਦੇ ਵਿੱਚ, ਜਿਹੜਾ ਕਿ ਅਕਸਰ 2-ਪਾਰਟੀ ਸਿਸਟਮ ਦੇ ਵਿੱਚੋਂ ਹੋ ਕੇ ਗੁਜ਼ਰਦਾ ਰਿਹਾ ਹੈ, ਕਿ ਹੁਣ ਇੱਕ ਤੀਜੇ ਧੜੇ ਨੂੰ ਦੋ ਪਾਰਟੀਆਂ ਯਾਨੀ ਸੱਤਾਧਾਰੀ ਪਾਰਟੀ ਅਤੇ ਪ੍ਰਮੁੱਖ ਵਿਰੋਧੀ ਧਿਰ ਦੇ ਨਾਲੋਂ ਜ਼ਿਆਦਾ ਲੋਕਾਂ ਦੀ ਹਮਾਇਤ ਮਿਲ ਰਹੀ ਹੋਵੇ। ਜਾਂ ਇੰਝ ਕਹਿ ਲਈਏ ਕਿ ਜਦੋਂ ਤੋਂ ਇਸ ਕਿਸਮ ਦੇ ਸਰਵੇਖਣ ਇਕੱਠੇ ਕਰਨੇ ਸ਼ੁਰੂ ਕੀਤੇ ਗਏ ਨੇ ਉਦੋਂ ਤੋਂ ਬਾਅਦ ਇਹ ਪਹਿਲੀ ਵਾਰ ਹੋਇਆ। ਅਸਲ ਦੇ ਵਿੱਚ ਵਨ ਨੇਸ਼ਨ ਪਾਰਟੀ ਦੀ ਮਕਬੂਲੀਅਤ 31% 'ਤੇ ਜਾ ਪਹੁੰਚੀ ਹੈ ਅਤੇ ਲੇਬਰ ਦੀ 30% ਹੈ। ਹਾਲਾਂਕਿ ਨੈਕ ਟੂ ਨੈਕ ਮੁਕਾਬਲਾ ਇਹ ਚੱਲ ਰਿਹਾ, ਪਰ ਗੱਠਜੋੜ ਜਿਹੜਾ ਕਿ ਪ੍ਰਮੁੱਖ ਵਿਰੋਧੀ ਧਿਰ ਹੈ ਉਸ ਦੀ ਮਕਬੂਲੀਅਤ 18% ਦੇ ਉੱਤੇ ਟਿਕੀ ਹੋਈ ਹੈ। ਗੱਠਜੋੜ ਦੇ ਲਈ ਇਸ ਵਕਤ ਸਭ ਤੋਂ ਮੁਸ਼ਕਲ ਦੌਰ ਵੀ ਚੱਲ ਰਿਹਾ। ਸੂਜ਼ਨ ਲੀ ਜਿਹੜੇ ਕਿ ਵਿਰੋਧੀ ਧਿਰ ਨੇਤਾ ਸੀ ਜਦੋਂ ਤੋਂ ਉਹਨਾਂ ਨੇ ਅਸਤੀਫਾ ਦਿੱਤਾ, ਉਸ ਤੋਂ ਬਾਅਦ ਐਂਗਸ ਟੇਲਰ ਦੀ ਅਗਵਾਈ ਦੇ ਵਿੱਚ, ਹਾਲਾਂਕਿ ਸੂਜ਼ਨ ਲੀ ਦੇ ਮੌਕੇ ਦੇ ਉੱਤੇ ਵੀ ਗੱਠਜੋੜ ਜਿਹੜਾ ਉਹ ਆਪਣੇ ਸਭ ਤੋਂ ਮਾੜੇ ਦੌਰ ਦੇ ਵਿੱਚੋਂ ਗੁਜ਼ਰਿਆ ਸੀ, ਹੁਣ ਫਿਰ ਉਹੀ ਹਾਲਾਤ ਹੋ ਰਹੇ ਨੇ। ਪਰ 36% ਲੋਕਾਂ ਨੇ ਕਿਹਾ ਕਿ ਉਹ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਦੀ ਪਰਫੋਰਮੈਂਸ ਤੋਂ ਸੰਤੁਸ਼ਟ ਹਨ, ਜਦਕਿ 60% ਲੋਕਾਂ ਨੇ ਡਿਸਸੈਟਿਸਫਾਈਡ ਕਿਹਾ। ਹੁਣ ਇਹ 60% ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਅੰਕੜਾ। ਜਦੋਂ ਟੌਨੀ ਐਬਟ ਪਹਿਲੀ ਵਾਰ ਪ੍ਰਧਾਨ ਮੰਤਰੀ ਬਣੇ ਸੀ, ਦਫ਼ਤਰ ਆਉਂਦਿਆਂ ਹੀ ਕੁਝ ਮਹੀਨਿਆਂ ਦੇ ਅੰਦਰ ਅੰਦਰ ਇਹੀ ਅੰਕੜਾ ਉਹਨਾਂ ਦੇ ਨਾਲ ਜੁੜਿਆ ਹੋਇਆ ਆਇਆ ਸੀ, ਜਦਕਿ ਲੇਬਰ ਪਾਰਟੀ ਦਾ ਕਿਸੇ ਵੀ ਸਿਟਿੰਗ ਪ੍ਰਾਈਮ ਮਿਨਿਸਟਰ ਦਾ ਇੰਨੀ ਘੱਟ ਮਕਬੂਲੀਅਤ ਕਦੇ ਹੋਈ ਹੋਵੇ। ਜੂਲੀਆ ਗਿਲਾਰਡ ਦੇ ਸਮੇਂ ਦੇ ਉੱਤੇ ਜ਼ਰੂਰ ਦੱਸੀ ਜਾਂਦੀ ਹੈ, ਪਰ ਉਸ ਤੋਂ ਬਾਅਦ ਕਦੇ ਕਿਸੇ, ਖੈਰ ਉਸ ਤੋਂ ਬਾਅਦ ਤਾਂ ਮੌਕੇ ਵੀ ਨਹੀਂ ਲੱਗੇ, ਪਰ ਲੇਬਰ ਪਾਰਟੀ ਦੇ ਪ੍ਰਧਾਨ ਮੰਤਰੀ ਦੀ ਕੁਰਸੀ 'ਤੇ ਬੈਠਿਆ ਹੋਇਆ ਮਕਬੂਲੀਅਤ ਦੇ ਵਿੱਚ ਇੰਨੀ ਵੱਡੀ ਗਿਰਾਵਟ ਆਪਣੇ ਆਪ ਦੇ ਵਿੱਚ ਹੈਰਾਨ ਕਰ ਦੇਣ ਵਾਲੀ ਖਬਰ ਹੈ। ਖੈਰ ਜਿੱਥੇ ਇੱਕ ਪਾਸੇ ਪੌਲਿਨ ਹੈਨਸਨ ਦੇ ਜਿਹੜੀ ਤਰੱਕੀ ਦੀਆਂ ਖਬਰਾਂ ਸਾਹਮਣੇ ਆਉਂਦੀਆਂ, ਉੱਥੇ ਦੂਸਰੇ ਪਾਸੇ ਪੌਲਿਨ ਹੈਨਸਨ ਜਾਂ ਉਹਨਾਂ ਦੇ ਪਾਰਟੀ ਨੇਤਾਵਾਂ ਦੀ ਤਰਫ ਤੋਂ ਦਿੱਤੇ ਜਾਂਦੇ ਬਿਆਨ ਵੀ ਚਰਚਾ 'ਚ ਰਹਿੰਦੇ ਨੇ। ਇਸ ਵੀਕਐਂਡ ਦੇ ਦਰਮਿਆਨ ਤੁਹਾਡੇ ਨਾਲ ਸੋਸ਼ਲ ਮੀਡੀਆ 'ਤੇ ਇੱਕ ਖਬਰ ਸਾਂਝੀ ਕੀਤੀ ਸੀ, ਜਦੋਂ ਬਾਨਬੀ ਜੋਇਸ ਪਹਿਲਾਂ ਇਹ ਕਹਿ ਕੇ ਕਿ ਆਸਟ੍ਰੇਲੀਆ ਦੇ ਵਿੱਚ ਪਰਮਾਨੈਂਟ ਰੈਜ਼ੀਡੈਂਟਸ ਨੂੰ ਘਰਾਂ ਦੇ ਵਿੱਚ ਮਲਕੀਅਤ ਨਹੀਂ ਰਹਿਣ ਦਿੱਤੀ ਜਾਏਗੀ ਅਤੇ ਉਹਨਾਂ ਤੋਂ ਘਰਾਂ ਦੀ ਮਲਕੀਅਤ ਜਿਹੜੀ ਹੈ ਜਾਂ ਓਨਰਸ਼ਿਪ ਆ ਉਹ ਖੋਹ ਲਈ ਜਾਏਗੀ ਅਤੇ ਆਸਟ੍ਰੇਲੀਅਨ ਲੋਕਾਂ ਨੂੰ ਦਿੱਤੀ ਜਾਏਗੀ। ਬਾਅਦ ਦੇ ਵਿੱਚ ਉਹਨਾਂ ਨੇ ਇਸ ਬਿਆਨ ਨੂੰ ਤੋਂ ਮੁਕਰ ਵੀ ਗਏ ਅਤੇ ਕਿਹਾ ਕਿ ਪਰਮਾਨੈਂਟ ਰੈਜ਼ੀਡੈਂਟ ਨਹੀਂ, ਅਸਲ ਦੇ ਵਿੱਚ ਟੈਂਪਰੇਰੀ ਰੈਜ਼ੀਡੈਂਟ ਦੇ ਵਾਸਤੇ ਹੋਏ ਕਹਿ ਰਹੇ ਨੇ। ਪੌਲਿਨ ਹੈਨਸਨ ਵੀ ਇਸ ਮਾਮਲੇ 'ਚ ਆਉਂਦੇ ਨੇ, ਉਹਨਾਂ ਨੇ ਕਿਹਾ ਕਿ ਬਾਨਬੀ ਜੋਇਸ ਦੇ ਕਹੇ ਦੇ ਉੱਤੇ ਮਾਫ਼ੀ ਤਾਂ ਨਹੀਂ ਉਹ ਮੰਗਦੇ, ਪਰ ਹਾਂ ਇੰਨਾ ਜ਼ਰੂਰ ਹੈ ਕਿ ਫੋਰਨ ਇਨਵੈਸਟਰਸ ਨੂੰ ਆਸਟ੍ਰੇਲੀਆ ਦੇ ਵਿੱਚ ਪ੍ਰੋਪਰਟੀ ਖਰੀਦਣ ਦਾ ਹੱਕ ਨਹੀਂ ਹੋਣਾ ਚਾਹੀਦਾ। ਅਜਿਹੇ ਦੇ ਵਿੱਚ ਹੁਣ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਦੀ ਵੀ ਟਿੱਪਣੀ ਆਈ। ਉਹਨਾਂ ਕਿਹਾ ਕਿ ਸਿਰਫ ਵਨ ਨੇਸ਼ਨ ਹੀ ਨਹੀਂ ਬਲਕਿ ਲਿਬਰਲ ਨੈਸ਼ਨਲ ਗੱਠਜੋੜ ਵੀ ਕੁਝ ਅਜਿਹਾ ਹੀ ਸੋਚਦਾ, ਉਹ ਵੀ ਪਰਮਾਨੈਂਟ ਰੈਜ਼ੀਡੈਂਟਸ ਨੂੰ ਜਾਂ ਇੱਕ ਕਿਸਮ ਦੇ ਲੋਕਾਂ ਨੂੰ ਵਿਤਕਰਾ ਕਰਨਾ ਚਾਹੁੰਦਾ। ਹਾਲਾਂਕਿ ਉਸ ਖਬਰ ਦੇ ਵਿੱਚ ਜੋ ਕਿ ਸੋਸ਼ਲ ਮੀਡੀਆ ਤੋਂ ਅਸੀਂ ਵੀ ਆਪਣੇ ਪਲੈਟਫਾਰਮ ਤੋਂ ਸਾਂਝੀ ਕੀਤੀ ਸੀ, ਦੇ ਵਿੱਚ ਦੱਸਿਆ ਸੀ ਕਿ ਜਿਹੜੇ ਫੋਰਨ ਇਨਵੈਸਟਰ ਨੇ ਜਾਂ ਟੈਂਪਰੇਰੀ ਰੈਜ਼ੀਡੈਂਟ ਨੇ ਉਹ ਆਸਟ੍ਰੇਲੀਆ ਦੀ ਪ੍ਰੋਪਰਟੀ ਮਾਰਕੀਟ ਦਾ 1% ਵੀ ਨਹੀਂ ਬਣਦੇ। ਅਜਿਹੇ ਦੇ ਵਿੱਚ ਜਿਹੜੀ ਵਨ ਨੇਸ਼ਨ ਪਾਰਟੀ ਹੈ ਉਸਦੀ ਤਰਜੀਹ ਕਿਸ ਪਾਸੇ ਜਾ ਰਹੀ ਹੈ, ਇਹ ਵੀ ਇੱਕ ਸਵਾਲ ਉੱਠਦਾ ਹੈ। ਪਰ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਨੇ ਵਨ ਨੇਸ਼ਨ ਅਤੇ ਕੋਐਲੇਸ਼ਨ ਨੂੰ ਇਕੱਠਿਆਂ ਇੱਕੋ ਹੀ ਰਾਹ 'ਤੇ ਤੁਰਦਾ ਕਹਿ ਕੇ ਵੀ ਇੱਕ ਨਵਾਂ ਵਿਵਾਦ ਸ਼ੁਰੂ ਕਰ ਦਿੱਤਾ। ਲਿਬਰਲ ਪਾਰਟੀ ਦੇ ਸੈਨੇਟਰ ਜੋਨਾਥਨ ਡੂਨੀਅਮ ਦਾ ਕਹਿਣਾ ਹੈ ਕਿ ਤੂੰ ਕੌਣ ਮੈਂ ਖਾਵਾਂ ਖਾ ਵਾਲੀ ਗੱਲ ਦੇ ਉੱਤੇ ਪ੍ਰਧਾਨ ਮੰਤਰੀ ਗੱਠਜੋੜ ਨੂੰ ਬਗੈਰ ਕਿਸੇ ਗੱਲ ਤੋਂ ਲਪੇਟੇ ਦੇ ਵਿੱਚ ਲੈ ਰਹੇ ਨੇ, ਜਦੋਂ ਅਸੀਂ ਅਜਿਹਾ ਕੋਈ ਬਿਆਨ ਦਿੱਤਾ ਹੀ ਨਹੀਂ, ਜਦੋਂ ਅਸੀਂ ਆਪਣੀ ਕੋਈ ਇਹੋ ਜਿਹੀ ਪੋਜੀਸ਼ਨ ਹੀ ਨਹੀਂ ਸਪਸ਼ਟ ਕੀਤੀ, ਤਾਂ ਪ੍ਰਧਾਨ ਮੰਤਰੀ ਗੱਠਜੋੜ ਦੇ ਉੱਤੇ ਉਂਗਲੀ ਕਿਵੇਂ ਉਠਾ ਸਕਦੇ ਨੇ। ਉੱਧਰ ਆਸਟ੍ਰੇਲੀਆ ਦੇ ਐਨਰਜੀ ਮਿਨਿਸਟਰ ਕ੍ਰਿਸ ਬੋਵਨ ਨੇ ਕਿਹਾ ਹੈ ਕਿ ਆਸਟ੍ਰੇਲੀਆ ਇਸ ਵਕਤ ਆਪਣੇ ਬਿਹਤਰੀਨ ਫਿਊਲ ਸਿਕਿਉਰਿਟੀ ਦੌਰ ਦੇ ਵਿੱਚੋਂ ਗੁਜ਼ਰ ਰਿਹਾ ਹੈ। ਅਗਸਤ ਮਹੀਨੇ ਤੱਕ ਜਾਂਦਿਆਂ ਜਾਂਦਿਆਂ ਆਸਟ੍ਰੇਲੀਆ ਦੇ ਕੋਲ 43 ਦਿਨ ਦਾ ਪੈਟਰੋਲ, 36 ਦਿਨ ਦਾ ਡੀਜ਼ਲ ਅਤੇ 30 ਦਿਨ ਦਾ ਜੈੱਟ ਫਿਊਲ ਹੋਏਗਾ, ਜੋ ਕਿ ਇੱਕ ਬਿਹਤਰੀਨ ਸਟਾਕ ਮੰਨਿਆ ਜਾ ਸਕਦਾ। ਬਿਲੀਅਨਸ ਆਫ ਲੀਟਰ ਜਿਹੜਾ ਫਿਊਲ ਆ ਉਹ ਹੋਰ ਸ਼ਿਪ ਹੋ ਰਿਹਾ। ਇਸ ਵੀਕਐਂਡ ਦੇ ਦਰਮਿਆਨ ਐਨਰਜੀ ਮਿਨਿਸਟਰ ਕ੍ਰਿਸ ਬੋਵਨ ਨੇ ਇਸ ਕਿਸਮ ਦੀ ਖਬਰ ਦੇ ਨਾਲ ਦਾਅਵਾ ਕੀਤਾ ਕਿ 90 ਦੇ ਕਰੀਬ ਸ਼ਿਪ ਜਿਹੜੇ ਨੇ ਉਹ ਮਈ ਮਹੀਨੇ ਤੋਂ ਹੁਣ ਤੱਕ ਆ ਚੁੱਕੇ ਨੇ, ਔਰ ਯਾਨੀ ਕਿ ਹਰ ਮਹੀਨੇ 10 ਸ਼ਿਪ ਆ ਰਹੇ ਨੇ, ਔਰ ਅਜਿਹੇ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਸ਼ਿਪ ਆਉਣਗੇ। ਪਰ ਇੰਨਾ ਮੰਨਿਆ ਜਾ ਰਿਹਾ ਕਿ 1.8 ਬਿਲੀਅਨ ਲੀਟਰ ਡੀਜ਼ਲ, 512 ਮਿਲੀਅਨ ਲੀਟਰ ਪੈਟਰੋਲ, 468 ਮਿਲੀਅਨ ਲੀਟਰ ਜੈੱਟ ਫਿਊਲ ਅਤੇ 709 ਮਿਲੀਅਨ ਲੀਟਰ ਕਰੂਡ ਆਇਲ ਜਿਹੜਾ ਹੈ ਉਹ ਔਨ ਦੀ ਵੇ ਅਗਲੇ 4 ਹਫ਼ਤਿਆਂ ਦੇ ਦਰਮਿਆਨ, ਯਾਨੀ ਅਗਲੇ 1 ਮਹੀਨੇ ਦੇ ਅੰਦਰ ਆਸਟ੍ਰੇਲੀਆ ਪਹੁੰਚ ਜਾਏਗਾ। ਉੱਥੇ ਹੀ ਮੰਦਭਾਗੀ ਔਰ ਬੜੀ ਦਿਲ ਤੋੜ ਦੇਣ ਵਾਲੀ ਖਬਰ ਸਾਹਮਣੇ ਆਉਂਦੀ ਹੈ। ਕੱਲ੍ਹ ਰਾਤ ਦੇ ਵੇਲੇ ਜਦੋਂ ਸਾਬਕਾ ਆਸਟ੍ਰੇਲੀਅਨ ਆਫ ਦੀ ਈਅਰ ਪ੍ਰੋਫੈਸਰ ਰਿਚਰਡ ਸਕੋਲੇਅਰ ਦਾ ਦੇਹਾਂਤ ਦਾ ਇੱਕ ਜਿਹੜਾ ਸਮਾਚਾਰ ਹਾਸਲ ਹੁੰਦਾ, 59 ਸਾਲ ਦੀ ਉਮਰ ਦੇ ਵਿੱਚ ਦਿਮਾਗ ਦੇ ਜਾਂ ਕਹਿ ਲਈਏ ਕਿ ਬ੍ਰੇਨ ਦੇ ਸਭ ਤੋਂ ਭੈੜੇ ਸਭ ਤੋਂ ਖਤਰਨਾਕ ਕੈਂਸਰ ਦੇ ਨਾਲ ਜੂਝਦਿਆਂ ਹੋਇਆਂ ਉਹਨਾਂ ਦੀ ਮੌਤ ਹੋ ਗਈ। ਹਾਲਾਂਕਿ ਪ੍ਰੋਫੈਸਰ ਸਕੋਲੇਅਰ ਦੀ ਕੈਂਸਰ ਦੇ ਖੇਤਰ ਦੇ ਵਿੱਚ ਖੋਜ ਨੂੰ ਲੈ ਕੇ ਦੇਣ ਕੀ ਹੈ ਇਸ ਦੇ ਬਾਰੇ ਇੱਕ ਵਿਸਤਾਰ ਰਿਪੋਰਟ ਅਸੀਂ ਆਪਣੇ ਸੋਸ਼ਲ ਮੀਡੀਆ 'ਤੇ ਵੀ ਸਾਂਝੀ ਕੀਤੀ ਹੈ। ਕਿਵੇਂ ਪੇਸ਼ੈਂਟ ਜ਼ੀਰੋ ਬਣ ਕੇ, ਯਾਨੀ ਕਿ ਪਹਿਲਾ ਮਰੀਜ਼ ਬਣ ਕੇ ਉਹਨਾਂ ਨੇ ਕਿਸੇ ਟਰਾਇਲ ਨੂੰ ਆਪਣੇ ਉੱਤੇ ਅਜ਼ਮਾਉਣ ਦੇ ਲਈ ਸਹਿਮਤੀ ਦਿੱਤੀ, ਇਹ ਜਾਣਦਿਆਂ ਹੋਇਆਂ ਕਿ ਉਹਨਾਂ ਦੇ ਕੋਲ ਜ਼ਿੰਦਗੀ ਦੇ ਬਹੁਤ ਥੋੜ੍ਹੇ ਦਿਨ ਨੇ। ਤਾਂ ਉਹਨਾਂ ਕਿਹਾ ਕਿ ਇਸ ਦੇ ਵਿੱਚ ਕੋਈ ਵੀ ਅਜਿਹੀ ਅਚਾਨਕ ਹੋਈ ਗੱਲ ਉਹਨਾਂ ਨੇ ਨਹੀਂ ਕੀਤੀ ਜਿਸ ਦੇ ਨਾਲ ਉਹਨਾਂ ਨੂੰ ਨੁਕਸਾਨ ਹੋ ਸਕੇ, ਬਲਕਿ ਉਹਨਾਂ ਦੀ ਜ਼ਿੰਦਗੀ ਤਾਂ ਉਂਝ ਥੋੜ੍ਹੇ ਦਿਨਾਂ ਦੀ ਮੁਹਤਾਜ਼ ਹੈ। ਇਸ ਕਰਕੇ ਆਪਣੀ ਹੀ ਖੋਜੀ ਹੋਈ ਇੱਕ ਪ੍ਰਕਿਰਿਆ ਨੂੰ ਉਹਨਾਂ ਨੇ ਆਪਣੇ ਇਲਾਜ ਦੇ ਵਾਸਤੇ ਵਰਤਿਆ। ਹਾਲਾਂਕਿ ਉਹ ਮੈਲਾਨੋਮਾ ਕੈਂਸਰ ਯਾਨੀ ਚਮੜੀ ਦੇ ਨਾਲ ਜੁੜੇ ਹੋਏ ਕੈਂਸਰ ਦੀ ਇੱਕ ਵਿਧੀ ਸੀ। ਉੱਥੇ ਹੀ ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਫਿਲਹਾਲ ਨਹੀਂ, ਪਰ ਹੋਰ ਵੀ ਕੁਝ ਅਪਡੇਟਸ ਨੇ, ਹੋਰ ਵੀ ਜਾਣਕਾਰੀਆਂ ਨੇ। ਹੁਣ ਮੈਲਬਰਨ ਸਟੂਡੀਓ ਚੱਲਦੇ ਹਾਂ ਵਾਪਸ ਰਣਜੋਤ ਜੀ ਦੇ ਵੱਲ। ਜੀ ਰਣਜੋਤ ਜੀ।
1: ਜੀ ਬਹੁਤ ਸ਼ੁਕਰੀਆ ਗੌਤਮ ਜੀ। ਇੱਧਰ ਜੇ ਆਪਾਂ ਸਪੋਰਟਸ ਦੀਆਂ ਕੁਛ ਅਪਡੇਟਸ ਦੀ ਗੱਲ ਕਰੀਏ ਤਾਂ ਇਸ ਟਾਈਮ ਦੇ ਉੱਤੇ ਹੁਣ ਵਰਲਡ ਕੱਪ, ਫੀਫਾ ਵਰਲਡ ਕੱਪ ਇਸ ਟਾਈਮ ਬਿਲਕੁਲ ਬਰੂਆਂ ਦੇ ਉੱਤੇ। ਸੋ ਇਸ ਟਾਈਮ ਆਸਟ੍ਰੇਲੀਆ ਦੀ ਟੀਮ ਦੇ ਚਰਚੇ ਆਸਟ੍ਰੇਲੀਆ ਦੇ ਵਿੱਚ ਚੱਲ ਰਹੇ ਨੇ। ਸੋ ਇਸ ਟਾਈਮ ਦੇ ਉੱਤੇ 82 ਮੈਚ ਚੱਲ ਰਹੇ ਨੇ, ਜਿਹਦੇ ਵਿੱਚ ਕਿ ਅਖੀਰੀ 82 ਮੈਚ ਸੀ ਆਸਟ੍ਰੇਲੀਆ ਦਾ ਜਿਹੜਾ ਕਿ ਸਵਿਟਜ਼ਰਲੈਂਡ ਦੇ ਖਿਲਾਫ 1-1 ਦੀ ਬਰਾਬਰੀ ਦੇ ਉੱਤੇ ਛੁੱਟਿਆ। ਹਾਲਾਂਕਿ ਹਾਫ ਟਾਈਮ ਤੱਕ ਸਵਿਟਜ਼ਰਲੈਂਡ ਦੀ ਟੀਮ ਨੇ 1-0 ਦੇ ਨਾਲ ਬੜਤ ਬਣਾ ਕੇ ਰੱਖੀ। ਕਾਫੀ ਦਬਾਅ ਦੇ ਵਿੱਚ ਲੱਗੀ ਜ਼ਰੂਰ ਆਸਟ੍ਰੇਲੀਆ ਦੀ ਟੀਮ, ਪਰ ਦੂਸਰੇ ਹਾਫ ਦੇ ਵਿੱਚ ਕਾਫੀ ਸੋਹਣੀ ਖੇਡ ਦਾ ਮੁਜ਼ਾਹਰਾ ਕੀਤਾ ਇਹਨਾਂ ਨੇ। ਕਈ ਤਰ੍ਹਾਂ ਦੇ ਬਦਲਾਅ ਵੀ ਕੋਚ ਦੇ ਵੱਲੋਂ ਕੀਤੇ ਗਏ, ਜਿਹਦੇ ਨਾਲ ਕਿ ਖੇਡ ਦੇ ਵਿੱਚ ਕਾਫੀ ਜ਼ਿਆਦਾ ਫੇਰਬਦਲ ਬਾਅਦ ਵਿੱਚ ਵੇਖਣ ਨੂੰ ਮਿਲਿਆ। ਸੋ ਅਜਿਹੇ ਦੇ ਵਿੱਚ ਹੁਣ ਕਾਫੀ ਮਨੋਬਲ ਵਧਿਆ ਵੀ ਆਸਟ੍ਰੇਲੀਆਈ ਟੀਮ ਦਾ। ਫਿਲਹਾਲ ਜੇਕਰ ਆਪਾਂ ਇੱਕ ਵਾਰੀ ਫਿਰ ਤੋਂ ਸਾਂਝ ਪਾ ਲਈਏ ਤਾਂ 14 ਜੂਨ ਨੂੰ ਹੁਣ ਆਸਟ੍ਰੇਲੀਆ ਦਾ ਮੈਚ ਖੇਡਿਆ ਜਾਣਾ ਵਾ। ਸੋ ਆਸਟ੍ਰੇਲੀਆ ਦੇ ਮੈਚਾਂ ਦੀ ਜੇ ਗੱਲ ਕਰੀਏ, ਵੈਸੇ 11 ਨੂੰ ਸ਼ੁਰੂ ਹੋ ਜਾਣਾ ਵਰਲਡ ਕੱਪ। ਸੋ ਆਸਟ੍ਰੇਲੀਆ ਦੇ ਵਿੱਚ ਕੋਲੰਬੀਆ ਹੋਊਗੀ ਵਿਰੋਧੀ ਟੀਮ, ਅਤੇ 19 ਜੂਨ ਨੂੰ ਹੋਊਗੀ ਕੈਨੇਡਾ, ਅਤੇ 24 ਜੂਨ ਨੂੰ ਹੋਊਗੀ ਸਾਊਦੀ ਅਰਬ। ਸੋ ਅਜਿਹੇ ਦੇ ਵਿੱਚ ਹੁਣ ਆਸਟ੍ਰੇਲੀਆ ਦੇ ਗਰੁੱਪ ਦੇ ਇਹ ਮੈਚਾਂ ਦੀ ਤੁਹਾਡੇ ਨਾਲ ਸਾਂਝ ਪਾ ਰਹੇ ਹਾਂ। ਸੋ ਫਿਲਹਾਲ ਵੇਖਣ ਦੇ ਵਿੱਚ ਇਹ ਆ ਰਿਹਾ ਕਿ ਆਸਟ੍ਰੇਲੀਆ ਦੀ ਟੀਮ ਇਸ ਵਾਰੀ ਕਾਫੀ ਮਨੋਬਲ ਦੇ ਵਿੱਚ ਲੱਗ ਰਹੀ ਹੈ, ਕਾਫੀ ਲੱਗ ਰਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੁਛ ਵਧੀਆ ਕਾਰਗੁਜ਼ਾਰੀ ਕਰ ਸਕਦੀ ਆ। ਫਿਲਹਾਲ ਇਹ ਹੁਣ ਆਉਣ ਵਾਲੇ ਦਿਨ ਦੱਸਣਗੇ, ਪਰ ਇੱਧਰ ਜਿਹੜੇ ਸੌਕਰ ਪ੍ਰੇਮੀ ਨੇ ਉਹਨਾਂ ਦੇ ਵਿੱਚ ਕਾਫੀ ਉਤਸ਼ਾਹ ਇਸ ਟਾਈਮ ਵੇਖਿਆ ਜਾ ਸਕਦਾ। AFL ਦੀ ਗੱਲ ਕਰੀਏ ਤਾਂ AFL ਵੀ ਇਸ ਟਾਈਮ ਪੂਰੇ ਜ਼ੋਰਾਂ ਸ਼ੋਰਾਂ ਦੇ ਉੱਤੇ ਆ। AFL ਦੇ ਵਿੱਚ ਜੇ ਸਭ ਤੋਂ ਪਹਿਲਾਂ ਆਪਾਂ ਲਾਡਰ ਦੇ ਉੱਤੇ ਝਾਤੀ ਮਾਰ ਲਈਏ ਤਾਂ ਫਰਮੈਂਟਲ ਦੀ ਟੀਮ ਹਾਲੇ ਵੀ 48 ਅੰਕਾਂ ਦੇ ਨਾਲ ਟੌਪ ਦੇ ਉੱਤੇ ਬਣੀ ਆ। 13ਵੇਂ ਰਾਊਂਡ ਦੀ ਸਮਾਪਤੀ ਦੇ ਉੱਤੇ ਸਿਡਨੀ ਸਵਾਨਸ ਦੀ ਟੀਮ 44 ਅੰਕਾਂ ਦੇ ਨਾਲ ਦੂਸਰੇ ਸਥਾਨ ਦੇ ਉੱਤੇ ਆ। ਤੀਸਰੇ ਨੰਬਰ ਦੇ ਉੱਤੇ ਹੌਥਨ ਦੀ ਟੀਮ ਹੈ, ਜਿਹਦੇ ਕਿ 34 ਅੰਕ ਨੇ। ਕਾਫੀ ਫਰਕ ਆ ਤੀਸਰੇ ਅੰਕ ਦੇ ਦਾ, ਅਤੇ ਚੌਥਾ ਜਲੋਂਗ ਕੈਟਸ ਜਿਹੜਾ ਕਿ ਬਹੁਤਾ ਕੋਈ ਫਰਕ ਨਹੀਂ ਆ ਤੀਜੇ ਦੇ ਨਾਲੋਂ, 32 ਅੰਕਾਂ ਦੇ ਨਾਲ ਇਹ ਚੌਥੇ ਨੰਬਰ ਦੇ ਉੱਤੇ, ਅਤੇ 5ਵੇਂ ਨੰਬਰ ਦੇ ਉੱਤੇ ਇਸ ਟਾਈਮ ਵੈਸਟਰਨ ਬੁਲਡੋਗ ਹੈ ਜਿਹਦੇ ਵੀ ਅੰਕ 32 ਨੇ। ਸੋ ਜਲੋਂਗ ਕੈਟਸ ਅਤੇ ਵੈਸਟਰਨ ਬੁਲਡੋਗ ਇਸ ਟਾਈਮ ਦੇ ਉੱਤੇ ਸੇਮ ਅੰਕ ਲੈ ਕੇ ਬੈਠੇ ਨੇ। ਕਰੀ ਮੋਟੀ ਝਾਤ ਮਾਰ ਲਈ ਇਸ ਹਫ਼ਤੇ ਕੀ ਹੋਇਆ ਬੀਤਿਆ। ਇਸ ਹਫ਼ਤੇ ਕਾਫੀ ਸਖ਼ਤ ਮੁਕਾਬਲੇ ਹੋਏ, ਕਾਫੀ ਕਲੋਜ਼ ਮੁਕਾਬਲੇ ਇਸ ਹਫ਼ਤੇ ਵੇਖਣ ਨੂੰ ਮਿਲੇ। ਸਭ ਤੋਂ ਪਹਿਲਾਂ ਜੇ ਆਪਾਂ ਕਾਰਲਟਨ ਅਤੇ ਸੈਂਡਨ ਦੀ ਗੱਲ ਕਰੀਏ ਤਾਂ ਸੈਂਡਨ ਨੂੰ ਇੱਕ ਵਾਰੀ ਫਿਰ ਤੋਂ ਹਾਰ ਦਾ ਮੂੰਹ ਵੇਖਣਾ ਪਿਆ। 72 ਦੇ ਮੁਕਾਬਲੇ 67 ਗੋਲਾਂ ਦੇ ਨਾਲ ਸੈਂਡਨ ਨੂੰ ਹਰਾਇਆ ਕਾਰਲਟਨ ਨੇ। ਹਾਲਾਂਕਿ ਸੋਹਣੀ ਇਹ ਵੀ ਗੇਮ ਉਹ ਨਿਬੜੀ। ਇਸ ਤੋਂ ਬਾਅਦ ਸਿਡਨੀ ਸਵਾਨਸ ਨੇ ਵੀ ਜਿੱਤ ਦਰਜ ਕੀਤੀ 104 ਦੇ ਮੁਕਾਬਲੇ 102 ਦੇ ਨਾਲ ਸਿਡਨੀ ਸਵਾਨ ਨੇ ਇਹ ਜਿੱਤ ਦਰਜ ਕੀਤੀ ਸੀ। ਸੋ ਕਾਫੀ ਇਹ ਵੀ ਸੇਂਟ ਕਿਲਡਾ ਦੇ ਨਾਲ ਕਲੋਜ਼ ਮੁਕਾਬਲਾ ਹੋ ਨਿਬੜਿਆ। ਇਸ ਤੋਂ ਇਲਾਵਾ ਬ੍ਰਿਸਬੇਨ ਲਾਇਨਸ ਨੇ ਵੀ ਮੈਚ ਜਿੱਤਿਆ ਗੋਲਡ ਕੋਸਟ ਨੂੰ, ਜਿਹੜਾ ਕਿ 106 ਦੇ ਮੁਕਾਬਲੇ 75 ਦੇ ਨਾਲ ਜਿੱਤਿਆ ਵਾ। ਐਡੀਲੇਡ ਨੇ ਵੈਸਟ ਕੋਸਟ ਈਗਲਸ ਨੂੰ ਹਰਾਇਆ ਵਾ 77 ਦੇ ਮੁਕਾਬਲੇ 71 ਦੇ ਨਾਲ। ਇਹ ਵੀ ਕਾਫੀ ਕਲੋਜ਼ ਮੈਚ ਗਿਆ। ਸੋ ਇਸ ਟਾਈਮ ਦੇ ਉੱਤੇ ਹੁਣ ਆਪਾਂ ਵੇਖ ਰਹੇ ਹਾਂ ਕਿ ਕਾਫੀ ਜ਼ਿਆਦਾ ਇਸ ਟਾਈਮ ਦੇ ਉੱਤੇ ਹੁਣ AFL ਦੇ ਵਿੱਚ ਲੋਕਾਂ ਦਾ ਰੁਝਾਨ ਬਣ ਚੁੱਕਾ, ਕਿਉਂਕਿ ਜਿੱਦਾਂ ਜਿੱਦਾਂ ਅਗਲੇ ਰਾਊਂਡ ਆ ਰਹੇ ਨੇ ਉੱਦਾਂ ਉੱਦਾਂ ਹੋਰ ਜ਼ਿਆਦਾ ਇੰਟਰਸਟ ਆਪਾਂ ਵੇਖ ਰਹੇ ਹਾਂ, ਲੋਕਾਂ ਦਾ ਵੱਧ ਰਿਹਾ ਵਾ, ਕਿਉਂਕਿ ਇਹ ਆਸਟ੍ਰੇਲੀਆ ਦੇ ਵਿੱਚ ਉਹ ਗੇਮ ਹੈ ਜਿਹਨੂੰ ਸਭ ਤੋਂ ਵੱਧ ਪਸੰਦ ਕੀਤਾ ਜਾਂਦਾ ਅਤੇ ਸਿਰਫ ਆਸਟ੍ਰੇਲੀਆ ਦੇ ਵਿੱਚ ਹੀ ਖੇਡੀ ਜਾਂਦੀ ਹੈ। ਕ੍ਰਿਕਟ ਦੀ ਗੱਲ ਕਰੀਏ ਤਾਂ ਇਸ ਟਾਈਮ ਦੇ ਉੱਤੇ ਇੰਡੀਆ ਅਤੇ ਅਫਗਾਨਿਸਤਾਨ ਦਾ ਜਿਹੜਾ ਪਹਿਲਾ ਟੈਸਟ ਚੱਲ ਰਿਹਾ ਵਾ। ਸੋ ਪਹਿਲੇ ਇਸ ਟੈਸਟ ਦੇ ਵਿੱਚ ਭਾਰਤ ਦੀ ਸਥਿਤੀ ਕਾਫੀ ਮਜ਼ਬੂਤ ਲੱਗ ਰਹੀ ਹੈ। ਇੰਡੀਆ ਨੇ ਪਹਿਲਾਂ ਖੇਡਿਆ, ਲਗਭਗ ਸਾਰੇ ਖਿਡਾਰੀ ਬੜਾ ਸੋਹਣਾ ਖੇਡ ਕੇ ਗਏ, 564 ਦੌੜਾਂ ਬਣਾਈਆਂ, 8 ਖਿਡਾਰੀ ਗਵਾ ਕੇ ਅਤੇ ਪਾਰੀ ਇਹਨਾਂ ਨੇ ਆਪਣੀ ਡਿਕਲੇਅਰ ਕਰ ਦਿੱਤੀ, ਜਿਹਦੇ ਵਿੱਚ ਕਿ ਜੈਸਵਾਲ ਹਾਲਾਂਕਿ 24 ਦੌੜਾਂ ਹੀ ਬਣਾ ਸਕੇ ਪਰ KR ਰਾਹੁਲ ਨੇ ਸੈਂਚਰੀ ਮਾਰੀ। ਉਸ ਤੋਂ ਬਾਅਦ ਸਾਈ ਸੁਦਰਸ਼ਨ 81 ਦੌੜਾਂ ਬਣਾ ਕੇ ਗਏ, ਸ਼ੁਭਮਨ ਗਿੱਲ 126 ਦੌੜਾਂ ਬਣਾ ਕੇ ਆਊਟ ਹੋਏ ਅਤੇ ਰਿਸ਼ਭ ਪੰਤ ਜਿਹੜੇ ਕਿ IPL ਦੇ ਵਿੱਚ ਕੁਛ ਵਧੀਆ ਨਹੀਂ ਸੀ ਕਰ ਪਾਏ ਪਰ ਇੱਥੇ 81 ਦੌੜਾਂ ਬਣਾ ਕੇ ਗਏ ਨੇ। ਧਰੁਵ ਜੁਰੇਲ 19 ਦੌੜਾਂ ਹੀ ਬਣਾ ਪਾਇਆ ਅਤੇ ਵਾਸ਼ਿੰਗਟਨ ਸੁੰਦਰ 52 ਦੌੜਾਂ ਬਣਾ ਕੇ ਇਸ ਟਾਈਮ ਦੇ ਉੱਤੇ ਖੇਡ ਰਿਹਾ ਸੀ ਜਦੋਂ ਪਾਰੀ ਨੂੰ ਡਿਕਲੇਅਰ ਕੀਤਾ। ਅਤੇ ਮਾਨਵ ਸੂਤਰ ਜਿਹੜਾ ਕਿ ਨਵਾਂ ਖਿਡਾਰੀ ਪਾਇਆ ਗਿਆ ਅਤੇ ਕਾਫੀ ਸੋਹਣੀ ਖੇਡ ਦਾ ਮੁਜ਼ਾਹਰਾ ਕੀਤਾ ਵਾ, ਖਾਸ ਤੌਰ ਦੇ ਉੱਤੇ ਗੇਂਦਬਾਜ਼ੀ ਦੇ ਨਾਲ 28 ਦੌੜਾਂ ਖੈਰ ਇਹਨੇ ਬਣਾਈਆਂ ਅਤੇ ਪਰ ਸਿਰਾਜ ਬੱਲੇਬਾਜ਼ੀ ਦੇ ਵਿੱਚ ਕਾਫੀ ਐਂਟਰਟੇਨ ਕਰਕੇ ਗਏ ਜਿਹਨਾਂ ਨੇ ਕਿ IPL ਦਾ ਭੂਤ ਉਤਰਨ ਨਹੀਂ ਦਿੱਤਾ ਆਪਣੇ ਸਿਰ ਦੇ ਉੱਤੋਂ। 12 ਗੇਂਦਾਂ ਦੇ ਵਿੱਚ 22 ਦੌੜਾਂ ਇਹਨਾਂ ਨੇ ਬਣਾਈਆਂ। ਸੋ ਇਸ ਟਾਈਮ ਦੇ ਉੱਤੇ ਜੇਕਰ ਆਪਾਂ ਅਫਗਾਨਿਸਤਾਨ ਦੀ ਗੱਲ ਕਰੀਏ ਤਾਂ ਮੁਹੰਮਦ ਸਲੀਮ ਸਫੀ ਤੋਂ ਇਲਾਵਾ ਕੋਈ ਵੀ ਗੇਂਦਬਾਜ਼ ਕੁਛ ਖਾਸ ਨਹੀਂ ਕਰ ਪਾਇਆ, ਜਾਂ ਇੱਦਾਂ ਕਹਿ ਲਈ ਕਿ ਸਾਰੀਆਂ ਦੇ ਸਾਰੀਆਂ ਲਗਭਗ ਵਿਕਟਾਂ ਇਹੋ ਹੀ ਲੈ ਕੇ ਗਿਆ। ਮੁਹੰਮਦ ਸਲੀਮ ਨੇ 6 ਵਿਕਟਾਂ ਭਾਰਤ ਦੀਆਂ ਡਿੱਗੀਆਂ। ਅਤੇ ਇੱਧਰ ਜੇਕਰ ਆਪਾਂ ਹੁਣ ਅਫਗਾਨਿਸਤਾਨ ਦੀ ਪਾਰੀ ਦੀ ਗੱਲ ਕਰੀਏ ਤਾਂ ਕੁਛ ਖਾਸ ਖਿਡਾਰੀ ਨਹੀਂ ਕਰ ਪਾਏ। ਰਹਿਮਤ ਸ਼ਾਹ ਜਿਹੜੇ ਕਿ ਇਸ ਟਾਈਮ ਦੇ ਉੱਤੇ ਬੈਟਿੰਗ ਕਰ ਰਿਹਾ, 43 ਇਹਨੇ ਦੌੜਾਂ ਬਣਾਈਆਂ ਅਤੇ ਬਾਕੀ ਕੋਈ ਖਿਡਾਰੀ ਕੋਈ ਵੀ ਖਾਸ ਹਾਲੇ ਤੱਕ ਟਿਕ ਨਹੀਂ ਪਾਇਆ। ਸੋ ਉਹਦੀ ਵਜ੍ਹਾ ਇਹ ਸੀ ਕਿ ਮਾਨਵ ਸੂਤਰ ਨੇ 3 ਵਿਕਟਾਂ 'ਤੇ ਹਾਸਲ ਕੀਤੀਆਂ ਨਾਲ ਸਕੋਰ ਵੀ ਕੋਈ ਬਹੁਤੇ ਵੀ ਨਹੀਂ ਦਿੱਤੇ, 16 ਓਵਰ ਕਰਾ ਕੇ ਅਤੇ ਸਿਰਫ 21 ਸਕੋਰ ਦਿੱਤੇ ਨੇ। ਸੋ ਅਜੇ ਦੇ ਵਿੱਚ ਭਾਰਤ ਦਾ ਲਗਭਗ ਹੱਥ ਭਾਰੀ ਅਤੇ 61 ਜਿਹਾ ਮੈਚ ਫਿਲਹਾਲ ਇਹ ਪਹਿਲੀ ਮੈਚ ਦੇ ਵਿੱਚ ਲੱਗ ਰਿਹਾ ਵਾ ਪਹਿਲੇ 2 ਦਿਨਾਂ ਦੀ ਖੇਡ ਦੇ ਦਰਮਿਆਨ। ਸੋ ਫਿਲਹਾਲ ਅੱਗੇ ਵੇਖਦੇ ਹਾਂ ਕੀ ਬਣਦਾ। ਅਤੇ ਜੇਕਰ ਆਪਾਂ ਹੋਰ ਕ੍ਰਿਕਟ ਦੀਆਂ ਇਸ ਟਾਈਮ ਚਰਚਾਵਾਂ ਦੀ ਗੱਲ ਕਰੀਏ ਤਾਂ ਇਸ ਟਾਈਮ ਦੇ ਉੱਤੇ ਚਰਚਾ ਇਹੋ ਹੀ ਆ ਕਿ T20 ਦੇ ਵਿੱਚ ਹੁਣ ਸੂਰਿਆ ਕੁਮਾਰ ਯਾਦਵ ਨੂੰ ਹਟਾ ਦਿੱਤਾ ਗਿਆ ਕਿ ਸੀਰੀਅਸ ਅਈਅਰ ਨੂੰ ਹੁਣ ਕਪਤਾਨ ਲਾ ਦਿੱਤਾ ਗਿਆ, ਅਤੇ ਜਾਂ ਫਿਰ ਚਰਚੇ ਚੱਲ ਰਹੇ ਨੇ ਇਸ ਟਾਈਮ ਦੇ ਉੱਤੇ ਵੈਭਵ ਸੂਰਿਆਵੰਸ਼ੀ ਦੇ ਜਿਹਨੂੰ ਕਿ ਸ਼ਾਮਿਲ ਕਰ ਲਿਆ ਗਿਆ ਵਾ ਇਸ ਟਾਈਮ 'ਤੇ ਮੇਨ ਟੀਮ ਦੇ ਵਿੱਚ। ਅਤੇ ਹੁਣ ਵੇਖਣ ਵਾਲੀ ਚੀਜ਼ ਇਹ ਆ ਕਿ ਭਾਰਤ ਦੀ ਮੇਨ ਟੀਮ ਦੇ ਵਿੱਚ ਜਦੋਂ ਇਹ ਖੇਡਣਗੇ, ਇਹਨਾਂ ਦੀ ਸ਼ਮੂਲੀਅਤ ਜਿਹੜੀ ਆ ਰਿਕਾਰਡ ਤੋੜ ਚੁੱਕੀ ਆ ਸਚਿਨ ਤੇਂਦੁਲਕਰ ਦਾ, ਸਭ ਤੋਂ ਛੋਟੀ ਉਮਰ ਦੇ ਖਿਡਾਰੀ ਦੇ ਵਜੋਂ, ਅਤੇ ਹੁਣ ਜਦੋਂ ਇਹ ਖੇਡਦੇ ਨੇ ਅਤੇ ਉਸ ਟਾਈਮ ਦੇ ਉੱਤੇ ਫਿਰ ਇਹ ਪੱਕਾ ਰਿਕਾਰਡ ਇੱਕ ਇਹਨਾਂ ਦੇ ਨਾਂ ਹੋ ਜਾਊਗਾ ਸਭ ਤੋਂ ਛੋਟੀ ਉਮਰ ਦੇ ਵਿੱਚ ਖੇਡਣ ਦਾ, ਅਤੇ ਕੀ ਉੱਥੇ ਕਾਰਗੁਜ਼ਾਰੀ ਕਰਦੇ ਨੇ ਇਸ ਪਾਸੇ ਨੂੰ ਲੈ ਕੇ ਤਰ੍ਹਾਂ ਤਰ੍ਹਾਂ ਦੀਆਂ ਚਰਚਾਵਾਂ ਇਸ ਟਾਈਮ ਦੇ ਉੱਤੇ ਚੱਲ ਰਹੀਆਂ ਨੇ। ਵਧੇਰੇ ਜਾਣਕਾਰੀਆਂ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਦੇ ਉੱਤੇ ਸਾਂਝ ਪਾ ਸਕਦੇ ਹੋ, ਇੰਸਟਾ ਦੇ ਉੱਤੇ ਸਾਂਝ ਪਾ ਸਕਦੇ ਹੋ, ਤੁਸੀਂ ਸਾਡੀ ਐਪਲੀਕੇਸ਼ਨ ਦੇ ਉੱਤੇ ਜਾ ਕੇ ਸਾਂਝ ਪਾ ਸਕਦੇ ਹੋ, ਸਾਡੀ ਵੈਬਸਾਈਟ ਦੇ ਉੱਤੇ ਸਾਂਝ ਪਾ ਸਕਦੇ ਹੋ, ਅਤੇ ਹੋਰ ਵਧੇਰੇ ਜੁੜਤ ਬਣਾ ਸਕਦੇ ਹੋ ਆਪਣੇ ਪਰਿਵਾਰ ਦੇ ਨਾਲ ਰੇਡੀਓ ਹਾਂਜੀ ਦੇ ਨਾਲ। ਦਿਓ ਇਜਾਜ਼ਤ, ਹੱਸਦੇ ਖੇਡਦੇ ਚੜ੍ਹਦੀ ਕਲਾ ਦੇ ਵਿੱਚ ਰਹੋ, ਸੁਣਦੇ ਰਹੋ ਰੇਡੀਓ ਹਾਂਜੀ 1674 AM।
2: Homes ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ 04332802525 ਤੇ
3: ਆ ਰਹੀ ਹੈ ਪੰਜਾਬ ਦੀ ਇੱਕ ਸੱਚੀ ਕਹਾਣੀ ਤੇ ਆਧਾਰਿਤ ਫਿਲਮ ਚੜ੍ਹਦੀ ਕਲਾ ਦਿਲ ਨੂੰ ਛੂ ਜਾਣ ਵਾਲੀ ਅਤੇ ਰੂਹ ਨੂੰ ਹਿਲਾ ਦੇਣ ਵਾਲੀ ਫਿਲਮ ਹੈ ਚੜ੍ਹਦੀ ਕਲਾ
4: ਦੇਖੋ ਸੱਚ ਬਤਾ ਦੋ
5: ਮੈਂ ਝੂਠ ਨਹੀਂ ਬੋਲ ਰਹੀ ਮੈਨੂੰ ਸੱਚੀ ਕੁਛ ਨਹੀਂ ਪਤਾ
3: ਸਟਾਰਿੰਗ ਐਮੀ ਵਿਰਕ ਰੂਪੀ ਗਿੱਲ ਅਤੇ ਹਿੰਮਤ ਸੰਧੂ ਪੰਜਾਬੀ ਫਿਲਮ ਚੜ੍ਹਦੀ ਕਲਾ ਰਿਲੀਜ਼ ਹੋਵੇਗੀ 29 ਮਈ ਨੂੰ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ
6: ਚਲਦੀ ਦਾ ਨਾਮ ਗੱਡੀ ਆ ਤੇ ਸੁਣਿਆ ਹੀ ਹੋਣਾ ਤੇ ਤੁਹਾਡੀ ਗੱਡੀ ਕੋਈ ਵੀ ਹੋਵੇ ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ ਮਕੈਨਿਕਲ ਰਿਪੇਅਰਸ ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ ਟਾਇਰ ਫੋਰਸ ਯੂਨਿਟ 1 19-25 ਸੁਮਰਟਨ ਰੋਡ ਕੈਂਪਲਫੀਲਡ ਕਾਲ 03908-6655 ਔਰ ਵਿਜ਼ਿਟ tireforce.com.au
7: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ ਹੈ
8: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ AAT ਅਪੀਲਸ ਸਕਿਲਡ ਵੀਜ਼ਾ PR US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ
7: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
8: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au
9: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
10: ਹਾਂਜੀ ਰੇਡੀਓ
7: ਕੀ ਹੋਇਆ ਇੰਨੀ ਟੈਨਸ਼ਨ ਕਿਉਂ ਲੈਤੀ ਹੋਈ ਹੈ
11: ਯਾਰ ਕੀ ਦੱਸਾਂ ਮੌਰਗੇਜ ਦਾ ਕੰਮ ਅੱਜ ਵੀ ਨਹੀਂ ਬਣਿਆ
7: ਅੱਜ ਸਿੰਮੀ ਭੈਣ ਜੀ ਆਏ ਸੀ ਉਹਨਾਂ ਨੇ ਆਪਣਾ ਮੌਰਗੇਜ UV ਫਾਈਨੈਂਸ਼ੀਅਲ ਸਰਵਿਸਿਜ਼ ਤੋਂ ਥੋੜੇ ਟਾਈਮ ਵਿੱਚ ਹੀ ਕਰਵਾ ਲਿੱਤਾ
11: ਅੱਛਾ ਅਸੀਂ ਵੀ ਉਹਨਾਂ ਨੂੰ ਕੰਟੈਕਟ ਕਰਦੇ ਹਾਂ ਫਿਰ ਤਾਂ
7: ਜੇਕਰ ਤੁਹਾਨੂੰ ਵੀ ਲੋੜ ਹੈ ਹੋਮ ਲੋਨ ਰੀਫਾਈਨਾਂਸ ਕਾਰ ਲੋਨ ਜਾਂ ਫਿਰ ਐਨੀ ਅਦਰ ਲੋਨ ਦੀ ਤਾਂ ਅੱਜ ਹੀ ਕੰਟੈਕਟ ਕਰੋ ਹਰਪ੍ਰੀਤ ਸਿੰਘ ਫਰੋਮ UV ਫਾਈਨੈਂਸ਼ੀਅਲ ਸਰਵਿਸਿਜ਼ ਐਟ 0403-8383-1100 ਔਰ ਵਿਜ਼ਿਟ uvfinancial.com.au
12: ਜ਼ਰਾ

0: है जवानी तो इश्क होना है इन थिएटर्स नियर यू
1: ऑन द 5th ऑफ जून।
2: रोज रोज शॉपिंग हुंदिया ने पता नहीं केड़ा देवता राजी कीता इन्हां ने।
3: सूरज देवता
2: की मतलब?
3: ओ कमलिए, सन करंट वालियां तो जद्दा इन्हां ने सोलर पैनल लगवाया ता इन्हां दी सेविंग्स वध गई।
2: मैनू नहीं पता, आपा भी सोलर पैनल लगवाना है हुणे।
3: तुसी भी करो बचत ते लगवाओ सोलर पैनल। कॉल सन करंट 0448-066-494 ते। साला तो बेस्ट सर्विस लई एक ही नाम सन करंट। देओ रेडियो हांजी दा हवाला ते पाओ $200 दा डिस्काउंट भी।
4: सोना चाहिदा?
5: भरोसा चाहिदा है?
4: क्वालिटी ते बायबैक भी चाहिदा? चले आओ दिल्ली ज्वेलर्स स्टॉकलैंड पॉइंट कुक विखे, जिथे 22 कैरेट गोल्ड, क्लासी सिल्वर, डेजलिंग डायमंड्स अते जेमस्टोन्स, कस्टम ज्वेलरी थोड़े ऑर्डर ते रेडी। पुराना सोना बायबैक एंड एक्सचेंज तुरंत। कैश चाहिदा? गोल्ड लोन इजी एंड सेफ। रिपेयर, बुलियन बाइंग, सेलिंग सब एक ही जगह ते ओ भी वाजिब रेट ते। दिल्ली ज्वेलर्स 310/2 मेन स्ट्रीट पॉइंट कुक। कॉल 0493-536-042।
2: जे तुसी बीमार हो ता AI कोल नहीं डॉक्टर कोल जाने हो, फिर कानूनी मसले विच फैसला खुद क्यों? याद रखो, डिले इन लॉ इज डैमेज इन लाइफ। फैमिली इशू, प्रॉपर्टी दा मसला, कोई इमिग्रेशन दी समस्या या कोई भी कानूनी मैटर, इको नाम जो कम तुहाडे लिए कर देने। बंसल लॉयर्स, तुहाडा भरोसा, साडा तजर्बा ते जित अपनी। कॉल 422-905-860 और विजिट bansallawyers.com.au।
6: हां जी
7: रेडियो।
8: अपने घर को इलेक्ट्रिक बनाने की सोच रहे हैं? ऐसा करना आपकी सोच से अधिक आसान हो सकता है। इजी इलेक्ट्रिक SEC आपको छूट और बचत का हिसाब लगाने, उपकरणों की तुलना करने और भरोसेमंद कारीगरों की खोज करने में सहायता देता है। ये सब कुछ एक ही स्थान पर। आप बिजली के बिलों पर प्रति वर्ष $2,000 से अधिक की बचत कर सकते हैं। शुरू करने के लिए तैयार हैं? easyelectricscc.com.au पर जाएं। बिजली के बिलों पर बचत करना SEC के साथ एक बहुत ही सरल प्रक्रिया है। विक्टोरिया सरकार मेलबर्न द्वारा प्राधिकृत।
2: की चाहिदा? ऑस्ट्रेलिया दा वीजा लोना जा वीजे ले मशवरा चाहिदा? मिल जुगा। सिद्धे आओ गरेवाल वीजा सॉल्यूशंस। ऑस्ट्रेलिया विच हर तरह दिया वीजा लोड़ा ले एक भरोसे योगना, जो स्टडी वीजा, स्किल्ड वीजा, एम्प्लॉयर स्पॉन्सर्ड वीजा, डामा, पेरेंट पार्टनर ते विजिटर वीजे विच डील कर देने। हुणे ही कॉल करो प्रतिंदर गरेवाल नू 0490-054-596। गरेवाल वीजा solutions.com.au ते जाओ। आओ थोड़ा कोई हल करिए।
9: बलजीत, व्याह वास्ते ज्वेलरी देखन तुन्ना ज्वेलर्स चलिए।
10: यार उना दा डेंडी नॉग वाला स्टोर ना बड़ा ही दूर है।
9: ओ हुन टेंशन नहीं, हुन डेंडी नॉग तो इलावा अपने इलाके सेंट एल्बन्स विच तुन्ना ज्वेलर्स स्टोर खुल गया। ओही भरोसा ते 30 साल तो वध वरियां दा एक्सपीरियंस। रेडीमेड गोल्ड, डायमंड ते सिल्वर ज्वेलरी दे नाल नाल आपा बनवा सकदे हां कस्टमाइज्ड ज्वेलरी भी। तुन्ना ज्वेलर्स 99 मेन रोड वेस्ट सेंट एल्बन्स अते 341 लॉन्सडेल स्ट्रीट डेंडी नॉग। फॉर मोर इन्फो कॉल 0499-2535-45 ते।
10: पेंजी की हाल है पिट दर्द दा?
2: जदों दा स्लीप एंड रिलैक्स दा इंडियन स्टाइल रूम वाला गद्दा खरीदया, सब कुछ ठीक है। थैंक यू एदे बारे दसन लई।
10: और सुनो, हुन स्लीप एंड रिलैक्स हर तरह दे गद्दियां दे नाल बेड भी बनाउंदे ने। स्लीप एंड रिलैक्स दा एक स्टोर लेविटन नॉर्थ अते दूजा नवा स्टोर ओहंस रोड एपिंग विच भी है। मनपसंद गद्दियां अते स्टोरेज बेड खरीदन लई कांटेक्ट करो स्लीप एंड रिलैक्स। वेक अप फीलिंग टोटली रेस्टेड। सर्च अस ऑनलाइन और कॉल 0433-465-492।
2: किचन दा स्टाइल डल लगदा, बाथरूम वैनिटी सिंपल जिया। हुन टेंशन खत्म करो, आ गया ZJ स्टोन मेसन। फाड़े घर नु बनाए एकदम क्लासी। असी बनाउने आ डिजाइनर स्टोन बेंच टॉप्स फॉर किचन, स्टाइलिश वैनिटी अते मॉडर्न लॉन्ड्री, ओ भी पोर्सिलिन अते मार्बल नाल, जिथे एलिगेंस मिलदी है ड्यूरेबिलिटी नाल। हुन ना सिर्फ घर पर तुहाडी पर्सनैलिटी भी शाइन करेगी स्टोन दे स्टाइल नाल। कॉल करो 0410-045-555 या आज ही विजिट करो 104 कॉलिंस रोड मेल्टन।
7: हां जी
6: रेडियो।
11: रेडियो हां जी 1674। आस करते हैं दिन तुहाड़ा वधिया जा रहा होएगा। चढ़दी कला दे विच हो गए, चेहरे दे उत्ते हो गई मुस्कुराहट। जेकर नहीं तो आओ सब तो पहला चेहरे दे उत्ते खुशी लेके आईए। ते बिल्कुल इसे तरह दे नाल इस खुशी नूं अपने चेहरे ते सजा के रखियो। समा चका अज दी कहानी दा। अद्धा कु दरवाजा खोल के वह जदों मैनू गली दे विच खड़े नूं वेख्या करदी सी ना, ते उहदी तिखी नज़र एन रूह तक पहुँचदी। ਮੈਨੂੰ ਯਾਦ ਹੈ ਜਦੋਂ ਉਹਨੂੰ ਪਹਿਲੀ ਵਾਰ ਵੇਖਿਆ। ਸਾਡੀ ਰਿਸ਼ਤੇਦਾਰੀ ਦੇ ਵਿੱਚ ਇੱਕ ਵਿਆਹ ਸੀ, ਉਹ ਕਦੀ ਨਹੀਂ ਭੁੱਲਦਾ। ਇੱਕ ਦੂਸਰੇ ਦੇ ਨਾਲ ਨਜ਼ਰ ਮਿਲੀ ਅਤੇ ਉਹਨੇ ਅਚਾਨਕ ਮੂੰਹ ਫੇਰ ਲਿਆ, ਪਰ ਮੈਂ ਉਹਨੂੰ ਵੇਖਦਾ ਰਿਹਾ। ਸ਼ਾਇਦ ਉਹ ਵੀ ਲੁੱਕ ਲੁੱਕ ਕੇ ਵੇਖਦੀ ਰਹੀ। ਪਤਾ ਨਹੀਂ ਉਹ ਪਹਿਲੀ ਵਾਰੀ ਵੇਖਿਆ ਅਤੇ ਉਸ ਤੋਂ ਬਾਅਦ ਕਦੀ ਨਜ਼ਰ ਹਟੀ ਨਹੀਂ ਉਸ ਚਿਹਰੇ ਤੋਂ, ਚਾਹੇ ਉਹ ਚਿਹਰਾ ਸਾਹਮਣੇ ਹੋਵੇ ਚਾਹੇ ਨਾ, ਕਦੀ ਫਰਕ ਹੀ ਨਹੀਂ ਪਿਆ। ਔਖੇ ਸੌਖੇ ਹੋ ਕੇ ਯਤਨ ਕਰਕੇ ਪਤਾ ਕੀਤਾ ਤਾਂ ਕਹਿੰਦੇ ਨੇ ਉਹਦਾ ਨਾਂ ਪ੍ਰੀਤ ਹੈ। ਹੌਲੀ ਹੌਲੀ ਕਰਕੇ 6 ਮਹੀਨੇ ਲੰਘ ਗਏ। ਇਹਨਾਂ 6 ਮਹੀਨਿਆਂ ਦੇ ਵਿੱਚ ਉਹਦੀ ਗਲੀ ਦਾ ਘਰ ਦਾ ਵੀ ਪਤਾ ਕਰ ਲਿਆ। ਆਨੇ ਬਹਾਨੇ ਨਿੱਤ ਦਿਨ ਉਹਦੀ ਗਲੀ ਦੇ ਵਿੱਚ ਆਉਣਾ, ਜਿੱਦਾਂ ਇਹ ਹੁਣ ਦਿਨ ਕਿਰਿਆ ਬਣ ਗਈ ਹੋਵੇ। ਸ਼ਾਇਦ ਖਿੱਚ ਉੱਧਰ ਵੀ ਸੀ। ਜਦ ਵੀ ਮੈਂ ਜਾਂਦਾ ਤਾਂ ਦਰਵਾਜ਼ਾ ਅੱਧਾ ਕੁ ਖੁੱਲ੍ਹਾ ਹੁੰਦਾ। ਉਹ ਹਲਕੀ ਜਿਹੀ ਝਾਤੀ ਮਾਰਦੀ ਅਤੇ ਪਿੱਛੇ ਚਲੀ ਜਾਂਦੀ। ਹੌਲੀ ਹੌਲੀ ਇਹ ਸਫ਼ਰ ਅੱਗੇ ਵਧਿਆ ਤਾਂ ਹੁਣ ਉਹ ਥੋੜ੍ਹਾ ਜਿਹਾ ਵੇਖ ਕੇ ਮੁਸਕਰਾ ਦਿੰਦੀ। ਪਰ ਗੱਲ ਨਹੀਂ ਸੀ ਕਦੀ ਹੋਈ, ਬਸ ਇੰਨਾ ਕੁ ਬਹੁਤ ਸੀ। ਇੰਨਾ ਕੁ ਹੁੰਦਾ ਤਾਂ ਲੱਗਦਾ ਸੀ ਆਉਣਾ ਸਫਲ ਹੋ ਗਿਆ। ਮੈਂ ਆਪਣੇ ਘਰ, ਉਹ ਆਪਣੇ ਘਰ, ਬਸ ਇੰਨਾ ਕੀ ਰਿਸ਼ਤਾ ਸੀ ਸਾਡਾ। ਨਾ ਕਦੀ ਹੱਦ ਉਸ ਨੇ ਟੱਪੀ ਤਾਂ ਨਾ ਮੈਂ। ਉਹਦੀ ਇੱਕ ਮੁਸਕਾਨ ਦੇ ਲਈ ਤਾਂ ਮੈਂ ਜਾਂਦਾ ਸੀ। ਇੱਕ ਦਿਨ ਜਾਂਦਾ ਤਾਂ ਅਗਲੇ ਕਈ ਦਿਨ ਉਹ ਮੁਸਕਾਨ ਆਪਣੇ ਦਿਲ ਦੇ ਵਿੱਚ ਸਮੇਟੀ ਰੱਖਦਾ, ਆਪਣੇ ਆਪ ਨੂੰ ਉਸ ਹੱਦ ਤੱਕ ਰੋਕ ਕੇ ਰੱਖਦਾ ਜਦੋਂ ਤੱਕ ਦਿਲ ਵੱਸੋਂ ਬਾਹਰ ਨਾ ਹੋ ਜਾਵੇ। ਨਹੀਂ, ਰੋਜ਼ ਰੋਜ਼ ਨਹੀਂ ਜਾਣਾ, ਅੱਜ ਵੀ ਨਹੀਂ ਜਾਣਾ, ਫਿਰ ਕਿਸੇ ਦਿਨ ਜਾਊਂਗਾ। ਲੱਗਦਾ ਸੀ ਉਹਦੇ 'ਤੇ ਕਿਸੇ ਤਰ੍ਹਾਂ ਦੀ ਕੋਈ ਗੱਲ ਆ ਨਾ ਜਾਵੇ। ਫਿਰ ਸੋਚਦਾ ਉਹ ਇੰਤਜ਼ਾਰ ਕਰਦੀ ਹੋਊਗੀ। ਪਰ ਫਿਰ ਵੀ ਮੁੱਕਦੀ ਗੱਲ ਕੋਈ ਹਫ਼ਤਾ ਕੁ ਔਖੇ ਸੌਖੇ ਲੰਘਾ ਹੀ ਲੈਂਦੇ। ਫਿਰ ਇੱਕ ਦਿਨ ਅਚਾਨਕ ਮੇਰੇ ਘਰ ਬਾਪੂ ਅਤੇ ਬੀਜੀ ਜੀ ਰਿਸ਼ਤੇ ਦੀ ਗੱਲ ਕਰਦੇ ਕਰਦੇ ਹੁਣ ਥੋੜ੍ਹਾ ਜਿਹਾ ਜ਼ਿਆਦਾ ਸੀਰੀਅਸ ਹੋਣ ਲੱਗ ਪਏ। ਪਹਿਲਾਂ ਵੀ ਗੱਲ ਤੋਰਦੇ ਰਹਿੰਦੇ ਸੀ, ਮੈਂ ਅਕਸਰ ਮਨਾ ਕਰ ਦਿੰਦਾ। ਕੁੜੀਆਂ ਦੀਆਂ ਫੋਟੋਆਂ ਲਿਆਉਂਦੇ ਵਿਖਾਉਂਦੇ, ਪਰ ਹੁਣ ਕੋਈ ਕਿੰਨਾ ਵੀ ਸੋਹਣਾ ਚਿਹਰਾ ਹੋਵੇ ਉਹਦੇ ਉੱਤੇ ਨਜ਼ਰ ਹੀ ਨਹੀਂ ਸੀ ਟਿਕਦੀ। ਹੁਣ ਪ੍ਰੀਤ ਤੋਂ ਬਿਨਾਂ ਇਹਨਾਂ ਅੱਖਾਂ ਨੂੰ ਕੋਈ ਜੱਚਦਾ ਨਹੀਂ ਸੀ। ਹਰ ਕੁੜੀ ਦੇ ਚਿਹਰੇ ਦੇ ਵਿੱਚ ਉਹਦੇ ਨੈਣ ਨਕਸ਼ ਵੇਖਣ ਦੀ ਕੋਸ਼ਿਸ਼ ਕਰਦਾ। ਕਈ ਵਾਰੀ ਤਾਂ ਭੁਲੇਖਾ ਵੀ ਪੈ ਜਾਂਦਾ ਮੈਂ ਉਹਦੀ ਫੋਟੋ ਵੇਖ ਰਿਹਾ। ਮਨ ਦੇ ਵਿੱਚ ਇੱਕੋ ਗੱਲ ਚੱਲਦੀ ਰਹਿੰਦੀ ਕਿ ਉਹ ਕੁਛ ਕਵੇ, ਉਧਰੋਂ ਇਸ਼ਾਰਾ ਮਿਲੇ ਤਾਂ ਮੈਂ ਆਪਣੇ ਘਰ ਗੱਲ ਤੋਰਾਂ। ਹਾਲੇ ਤੱਕ ਕਦੀ ਗੱਲ ਵੀ ਤਾਂ ਨਹੀਂ ਹੋਈ। ਇੱਕ ਦਿਨ ਮਨ ਬਣਾ ਲਿਆ ਕਿ ਉਹਨੂੰ ਮੈਂ ਜਾਂਦੇ ਜਾਂਦੇ ਚਿੱਠੀ ਫੜਾਵਾਂਗਾ। ਚਿੱਠੀ ਦੇ ਵਿੱਚ ਆਪਣੇ ਦਿਲ ਦਾ ਹਾਲ ਲਿਖੂੰਗਾ, ਉਹਨੂੰ ਪੁੱਛੂੰਗਾ ਉਹਦੇ ਦਿਲ ਦੇ ਵਿੱਚ ਕੀ ਹੈ। ਪਰ ਮੈਂ ਕਿਹਾ ਤਾਂ ਉਹਨੇ ਪਹਿਲ ਕਰ ਦਿੱਤੀ। ਉਹਨੇ ਹੀ ਮੇਰੇ ਤੱਕ ਇੱਕ ਚਿੱਠੀ ਵਗਾ ਮਾਰੀ। ਚਿੱਠੀ 'ਚ ਲਿਖਿਆ ਸੀ ਮੇਰਾ ਵਿਆਹ ਹੋ ਰਿਹਾ, ਹੁਣ ਸ਼ਾਇਦ ਇਹ ਦਰਵਾਜ਼ਾ ਤੁਹਾਨੂੰ ਕਦੀ ਖੁੱਲ੍ਹਾ ਨਾ ਮਿਲੇ, ਸ਼ਾਇਦ ਸਾਡਾ ਸਫ਼ਰ ਇੱਥੋਂ ਤੱਕ ਸੀ। ਇਹ ਪੜ੍ਹਨਾ ਮੇਰੇ ਲਈ ਬਹੁਤ ਮੁਸ਼ਕਲ, ਕਿਉਂਕਿ ਥੱਲੇ ਲਾਈਨ ਲਿਖੀ ਸੀ ਹੁਣ ਤੂੰ ਦੁਬਾਰਾ ਮੈਨੂੰ ਮਿਲਣਾ ਆਵੀਂ। ਉਸ ਦਿਨ ਉਸ ਗਲੀ 'ਚੋਂ ਕਿੱਦਾਂ ਪੈਰ ਬਾਹਰ ਪੁੱਟੇ ਇਹ ਸ਼ਾਇਦ ਸ਼ਬਦਾਂ 'ਚ ਬਿਆਨ ਨਹੀਂ ਕੀਤਾ ਜਾ ਸਕਦਾ। ਅੱਖਾਂ ਭਰ ਆਈਆਂ ਸੀ ਕਿ ਬਾਹਰ ਡੁੱਲ ਗਈਆਂ ਸੀ, ਇਹ ਵੀ ਸਮਝ ਨਹੀਂ ਆਈ। ਜਿੱਦਾਂ ਕਾਲਜ ਦੇ ਵਿੱਚ ਰੁੱਗ ਭਰਿਆ ਗਿਆ ਹੋਵੇ, ਮੈਂ ਤਾਂ ਹਾਲੇ ਉਹਨੂੰ ਬਹੁਤ ਕੁਛ ਕਹਿਣਾ ਸੀ, ਪਰ ਕਹਿਣਾ ਵੀ ਕੀ ਸੀ, ਕੀ ਕਹਿੰਦਾ, ਕਿੰਨਾ ਚਿਰ ਉਹਦੇ ਵੱਲ ਵੇਖਦਾ ਰਿਹਾ। ਸ਼ਾਇਦ ਉਹਦੀਆਂ ਵੀ ਅੱਖਾਂ ਗਿੱਲੀਆਂ ਸੀ, ਅੱਧਾ ਦਰਵਾਜ਼ਾ ਖੋਲ੍ਹੀ ਉਹ ਮੇਰੇ ਵੱਲ ਵੇਖਦੀ ਰਹੀ, ਸ਼ਾਇਦ ਹੰਝੂ ਵਹਾਉਂਦੀ ਰਹੀ। ਮੇਰਾ ਮਨ ਕੀਤਾ ਮੈਂ ਸਾਰੀ ਜ਼ਿੰਦਗੀ ਉਸਨੂੰ ਇਸੇ ਤਰ੍ਹਾਂ ਦੇ ਨਾਲ ਗਲੀ ਦੇ ਮੋੜ ਦੇ ਉੱਤੇ ਖੜ੍ਹਾ ਵੇਖਦਾ ਰਹਾਂ, ਪਰ ਲੋਕ ਕੀ ਕਹਿਣਗੇ, ਮੇਰਾ ਹੱਕ ਹੀ ਕੀ ਬਣਦਾ ਉਹਦੇ ਉੱਤੇ। ਜਾਣਾ ਤਾਂ ਪੈਣਾ ਕਿਉਂਕਿ ਉਹ ਦਰਵਾਜ਼ਾ ਬੰਦ ਹੋ ਗਿਆ ਸੀ। ਦਿਲ ਦੇ ਵਿੱਚ ਜਿੱਦਾਂ ਕੋਈ ਚੀਕਾਂ ਮਾਰ ਰਿਹਾ ਹੋਵੇ, ਜਿੱਦਾਂ ਕੋਈ ਉਸਦਾ ਨਾਂ ਪੁਕਾਰ ਰਿਹਾ ਹੋਵੇ, ਪਰ ਹੁਣ ਕੀ ਕਰ ਸਕਦੇ। ਇੱਦਾਂ ਲੱਗਦਾ ਸੀ ਜੈਤ ਬਹੁਤ ਦੂਰ ਦੇਰ ਹੋ ਗਈ ਹੈ। ਮੈਂ ਆਪਣੇ ਘਰ ਚਲਾ ਗਿਆ। ਕੁਛ ਦਿਨਾਂ ਬਾਅਦ ਇੱਕ ਹੋਰ ਜਗ੍ਹਾ ਘਰਦਿਆਂ ਨੇ ਵਿਆਹ ਦੀ ਗੱਲ ਤੋਰ ਲਈ। ਇਸ ਵਾਰੀ ਗੱਲ ਸਿਰਫ ਤੋਰੀ ਨਹੀਂ ਸੀ, ਇਸ ਵਾਰੀ ਤਾਂ ਸਿਰਫ ਫਰਮਾਨ ਜਾਰੀ ਹੋਇਆ ਸੀ, ਕਾਕਾ ਗੱਲ ਪੱਕੀ ਹੋ ਗਈ ਹੈ। ਮੈਂ ਬਥੇਰਾ ਕਿਹਾ ਮੈਂ ਨਹੀਂ ਮਿਲਣਾ। ਬੀਜੀ ਕਹਿਣ ਲੱਗੀ ਇੱਕ ਵਾਰੀ ਕੁੜੀ ਦੀ ਫੋਟੋ ਤਾਂ ਵੇਖ ਲਾ, ਹੁਣ ਤੇਰੇ ਟਾਲ ਮਟੋਲੇ ਨਹੀਂ ਚੱਲਣੇ, ਆਖਰ ਸਾਡਾ ਵੀ ਕੋਈ ਹੱਕ ਬਣਦਾ ਤੇਰੇ ਉੱਤੇ, ਤੇਰੇ ਲਈ ਜੋ ਵੇਖਿਆ ਸੋਚ ਸਮਝ ਕੇ ਵੇਖਿਆ ਹੋਊਗਾ। ਕਿੰਨੀ ਵਾਰੀ ਕਿਹਾ ਜੇ ਕੁਛ ਹੈਗਾ ਤਾਂ ਉਹ ਤੂੰ ਦੱਸ ਦੇ। ਕੀ ਕਹਿੰਦਾ, ਤੇ ਨਾਲੇ ਹੁਣ ਕਹਿਣ ਦਾ ਫਾਇਦਾ ਵੀ ਕੀ ਸੀ। ਕਿੰਨਾ ਕੁ ਚਿਰ ਮਾਪਿਆਂ ਦੀ ਗੱਲ ਮੋੜ ਦੇ। ਬੀਜੀ ਦੇ ਕਹਿਣ ਦੇ ਉੱਤੇ ਜਦ ਮੈਂ ਫੋਟੋ ਵੇਖੀ ਤਾਂ ਯਕੀਨ ਨਹੀਂ ਆਉਂਦਾ ਉਹ ਫੋਟੋ ਪ੍ਰੀਤੀ ਸੀ। ਜਾਂਦੇ ਜਾਂਦੇ ਬੀਜੀ ਨੇ ਕਿਹਾ ਗੁਰਦੁਆਰਾ ਸਾਹਿਬ ਦੇ ਵਿੱਚ ਪਹਿਲੀ ਵਾਰ ਮਿਲਣੀ ਤੈਅ ਹੋਈ ਹੈ, ਇੱਕ ਵਾਰੀ ਕੁੜੀ ਨੂੰ ਮਿਲ ਲਾ। ਉਹਨਾਂ ਨੂੰ ਕੀ ਦੱਸਾਂ, ਮੇਰਾ ਤਾਂ ਪਲ ਪਲ ਵੀ ਔਖਾ ਲੰਘਣਾ ਮਿਲਣ ਤੋਂ। ਗੁਰੂ ਘਰ ਗਏ ਤਾਂ ਉਹ ਮੈਨੂੰ ਦੂਰ ਬੈਠੀ ਦੀ ਸੀ, ਉਹਦਾ ਚਿਹਰਾ ਵੀ ਜਿੱਦਾਂ ਮੈਨੂੰ ਵੇਖ ਕੇ ਬਿਲਕੁਲ ਉੱਦਾਂ ਹੀ ਸੀ ਜਿੱਦਾਂ ਪਹਿਲੀ ਵਾਰ ਆਪਾਂ ਇੱਕ ਦੂਸਰੇ ਨੂੰ ਮਿਲੇ ਸੀ, ਚਿਹਰੇ ਦੇ ਉੱਤੇ ਉਹੀ ਚਮਕ। ਉਹ ਮੇਰੇ ਪੈਲ ਵੇਖ ਕੇ ਮੁਸਕਰਾਈ ਜਿੱਦਾਂ ਅਸੀਂ ਸਦੀਆਂ ਤੋਂ ਇੱਕ ਦੂਸਰੇ ਨੂੰ ਜਾਣਦੇ ਹੋਈਏ, ਪਰ ਅੱਜ ਪਹਿਲੀ ਵਾਰ ਉਹ ਖੁੱਲ੍ਹ ਕੇ ਮੁਸਕਰਾਈ ਸੀ। ਮੇਰੀ ਵੀ ਖੁਸ਼ੀ ਨਾ ਸਾਂਭੀ ਜਾਵੇ, ਕੁਛ ਪਲਾਂ ਬਾਅਦ ਅਸੀਂ ਇੱਕ ਦੂਸਰੇ ਦੇ ਸਾਹਮਣੇ ਬੈਠੇ ਸੀ, ਯਕੀਨ ਹੀ ਨਹੀਂ ਆਉਂਦਾ। ਮੈਂ ਸੋਚ ਰਿਹਾ ਸੀ ਜਿਨ੍ਹਾਂ ਦਾ ਮਿਲਣਾ ਧੁਰੋਂ ਲਿਖ ਕੇ ਆਇਆ ਹੋਵੇ ਉਹਨੂੰ ਟਾਲ ਵੀ ਕੌਣ ਸਕਦਾ, ਉਹ ਸੱਤ ਵਾਲ ਭੰਨ ਕੇ ਵੀ ਮਿਲ ਪੈਂਦੇ ਨੇ। ਅੱਜ ਯਕੀਨ ਆ ਰਿਹਾ ਕਿ ਜੋੜੀਆਂ ਧੁਰੋਂ ਬਣ ਕੇ ਆਉਂਦੀਆਂ ਨੇ। ਮੈਂ ਤੇ ਪ੍ਰੀਤ ਨੇ ਇੱਕ ਦੂਸਰੇ ਦਾ ਹੱਥ ਫੜ ਲਿਆ ਸਾਰੀ ਜ਼ਿੰਦਗੀ ਦੇ ਲਈ, ਤੇ ਨਾਲੇ ਸਦਾ ਦੇ ਲਈ ਇਹ ਯਕੀਨ ਹੋ ਗਿਆ ਜੋ ਤੁਸੀਂ ਚਾਹੁੰਦੇ ਹੋ, ਸੱਚੇ ਦਿਲੋਂ ਚਾਹੁੰਦੇ ਹੋ, ਉਹ ਤੁਹਾਨੂੰ ਜ਼ਰੂਰ ਮਿਲਦਾ। ਅਤੇ ਜੋ ਉਹਨੇ ਤੁਹਾਡੇ ਲਈ ਬਣਾਇਆ ਉਹ ਸੱਤ ਵਾਲਾ ਭੰਨ ਕੇ ਵੀ ਕਿਸੇ ਨਾ ਕਿਸੇ ਬਹਾਨੇ ਤੁਹਾਨੂੰ ਜ਼ਰੂਰ ਮਿਲ ਜਾਣਾ। ਗੱਲ ਸਿਰਫ ਵਿਸ਼ਵਾਸ ਦੀ, ਤੁਹਾਡੇ ਅੰਦਰ ਦੇ ਸੱਚ ਦੀ, ਤੁਹਾਡੀ ਸਾਦਗੀ ਦੀ, ਤੁਹਾਡੇ ਰਿਸ਼ਤੇ ਦੇ ਵਿੱਚ ਪਵਿੱਤਰਤਾ ਦੀ। ਕਹਾਣੀ ਸਾਡੇ ਤੱਕ ਭੇਜੀ ਸੀ ਸੁਖਦੀਪ ਸਿੰਘ ਘੁੰਮਣ ਹੋਰਾਂ ਨੇ, ਲਿਖਣ ਵਾਲੇ ਦਾ ਨਾਂ ਅਗਿਆਤ। ਆਸ ਕਰਦੇ ਹਾਂ ਕਿ ਤੁਸੀਂ ਪਸੰਦ ਕੀਤੀ ਹੋਏਗੀ। ਧੰਨਵਾਦ।

0: ਪਹਿਲਾਂ ਤਾਂ ਐਂ ਲੱਗਦਾ ਸੀ ਵੀ ਰੋਟੀ ਨਹੀਂ ਖਾਧੀ ਕੱਲ ਦੀ,
1: ਹੈ ਇਦਾਂ ਹੀ ਆ,
0: ਹੈ ਨਹੀਂ ਖਾਧੀ,
2: ਖਾਧੀ
0: ਆ, ਓਕੇ ਤੇ ਹੁਣ ਥੋੜੀ ਜੀ ਆਈ ਐਨਰਜੀ, ਫਿਰ ਕੀ ਸੁਣਾਓਗੇ ਫਿਰ ਐਨਰਜੀ ਨਾ? ਨਿੱਕੀ ਜੀ ਜੱਟੀ ਤੇ ਵਿੱਚ ਗੁਲਾਬੋ ਜੱਟੀ, ਨਿੱਕੀ ਜੀ ਹੱਟੀ, ਅੱਛਾ ਨਿੱਕੀ ਜੀ ਹੱਟੀ
3: ਵਿੱਚ ਗੁਲਾਬੋ,
0: ਵਿੱਚ ਗੁਲਾਬੋ ਜੱਟੀ,
1: ਜੱਟੀ
0: ਨਿੱਕੀ ਜੀ ਹੱਟੀ ਤੇ ਵਿੱਚ ਗੁਲਾਬੋ ਜੱਟੀ, ਜਿੱਦਾਂ ਦੇ ਮੇਰੇ ਹਾਲਾਤ ਨੇ ਕੋਈ ਨੱਕ ਨੁੱਕ ਜਿਹਾ ਯਾਦ ਆਉਂਦਾ, ਗੁਲਾਬੋ ਜੱਟੀ ਨੀ ਹੈ ਉਹਦੇ ਚ,
4: ਗੁਲਾਬੋ ਜੱਟੀ ਤਾਂ ਨੀ ਹੋ ਸਕਦੀ ਬਈ,
0: ਇਹ ਕੋਈ ਹੋਰ ਹੀ ਆ, ਚੱਕਰ ਕੋਈ ਲੱਗਦਾ, ਵੈਰੀ ਕਲੋਜ਼ ਆ,
1: ਓ ਵਾਹ,
0: ਫਿਰ ਥੋੜਾ ਜਿਹਾ ਠਾਂ ਆ ਜਾਂਦੇ, ਮੂੰਹ ਤੇ ਨੀ ਹੈ ਕਿਤੇ,
1: ਜੀਭ
2: ਨਹੀਂ,
0: ਹੈ ਜੀਭ,
2: ਵੀਰ
0: ਜੀ ਕੈਂਪ ਤੇ ਗਏ ਆ, ਓਕੇ ਓਕੇ ਠੀਕ ਆ, ਤੁਸੀਂ ਤਾਂ ਹੀ ਠੰਡੇ ਠੰਡੇ ਜੇ ਹੋ, ਵੀਰ ਜੀ ਨੇ ਸਵੇਰੇ ਸਵੇਰੇ ਫੈਂਟ ਦੇਣੇ ਸੀ ਨਾ, ਥੋੜੇ ਜੇ ਹੋ ਜਾਣੇ ਸੀ ਸਹੀ, ਹੈ ਨਾ ਐਂਬਰ, ਸਵੇਰੇ ਸਵੇਰੇ ਖੇਡ ਲੈਣਾ ਸੀ ਵੀਰ ਜੀ ਨੇ, ਸ਼ੇਡ ਦੇਣਾ ਸੀ, ਕੱਲ ਨੂੰ ਆਉਣਾ, ਓਕੇ ਮਿਸ ਕਰਦੇ ਵੀਰ ਜੀ ਨੂੰ, ਓਕੇ ਆਉਂਦੇ ਹੀ ਲੜੋਗੇ, ਆਉਂਦੇ ਹੀ ਢਾ ਲਿਓ ਵੀਰ ਜੀ ਨੂੰ, ਹਾਏ ਥੈਂਕ ਯੂ ਥੈਂਕ ਯੂ ਥੈਂਕ ਯੂ, ਕਿੰਨਾ ਮਿਸ ਕਰਦੀ ਆ ਉਹ ਕੁੜੀ ਵੀਰ ਜੀ ਨੂੰ, ਥੈਂਕ ਯੂ, ਤੇ ਨੈਕਸਟ ਨੈਕਸਟ ਸਾਡੇ ਨਾਲ ਆ ਯੁਵਰਾਜ, ਸਤਿ ਸ਼੍ਰੀ ਅਕਾਲ ਯੁਵਰਾਜ, ਕੀ ਹਾਲ ਚਾਲ ਨੇ? ਠੰਡ ਬੜੀ ਲੱਗਦੀ ਹੈ ਨਾ ਯੁਵਰਾਜ,
1: ਟੀਮ ਰਣਜੀਤ ਸਿੰਘ ਹੋ ਗਿਆ,
0: ਆਵਾਜ਼ ਪੁੱਤ ਠੀਕ ਕਰ ਲੋ ਥੋੜੀ ਜੀ ਨਾ, ਠੰਡ ਤੇ ਵੱਖਰੀ ਗੱਲ ਆ, ਫੋਨ ਨੂੰ ਨੀ ਠੰਡ ਲੱਗਣੀ ਚਾਹੀਦੀ, ਬੰਦੇ ਨੂੰ ਜਿੰਨੀ ਮਰਜ਼ੀ ਲੱਗ ਜੇ, ਫੋਨ ਨੂੰ ਅੱਜ ਕੰਮ ਨੀ ਸੂਤਰ ਰਹਿੰਦਾ,
2: ਫੋਨ ਸਹੀ ਆ,
0: ਹਾਂ ਫੋਨ ਸਹੀ ਆ, ਫੋਨ ਸਹੀ ਆ, ਕੀ ਲਿਆਇਓ
2: ਇੱਕ ਚੁਟਕਲਾ,
1: ਹਾਂਜੀ,
2: ਹਮ ਇੱਕ ਵਾਰੀ ਮੈਡਮ ਪੁੱਛਦੀ ਆ ਵੀ ਹਮ ਦੁਨੀਆ ਚ ਕਿੰਨੇ ਦੇਸ਼ ਆ, ਫਿਰ ਪੱਪੂ ਕਹਿੰਦਾ ਮੈਡਮ ਜੀ ਤੁਸੀਂ ਵੀ ਆਪਣੇ ਬੱਚਿਆਂ ਲਈ ਗੱਲ ਹੀ ਕਰਦੇ ਹੋ, ਦੁਨੀਆਂ ਚ ਇੱਕ ਹੀ ਤੇ ਦੇਸ਼ ਆ ਭਾਰਤ, ਬਾਕੀ ਤਾਂ ਵਿਦੇਸ਼ ਆ,
1: ਗੱਲ ਤੇ ਠੀਕ ਹੈ ਬਈ, ਮੈਡਮ ਉਸ ਦਿਨ ਉਹਨੇ ਪੜ੍ਹਾਇਆ ਹੀ ਨੀ, ਅਗਲੇ ਦਿਨ ਵੀ ਨੀ ਆਈ,
0: ਹਾਂ
1: ਕਹੇ ਤਾਂ ਜੀ ਕੰਮ ਹੀ ਖਰਾਬ ਹੈ ਬਈ,
0: ਥੈਂਕ ਯੂ ਯੁਵਰਾਜ,
1: ਥੈਂਕ ਯੂ
2: ਯੁਵਰਾਜ,
0: ਥੈਂਕ ਯੂ ਥੈਂਕ ਯੂ, ਬਾਏ ਬਾਏ, ਦੇ ਨੈਕਸਟ ਸਾਡੇ ਨਾਲ ਆ ਤੇਗ, ਸਤਿ ਸ਼੍ਰੀ ਅਕਾਲ ਤੇਗ, ਕੀ ਹਾਲ ਹੈ? ਨਿਕਲ ਤੁਰੇ ਘਰੋਂ ਕੇ ਨਹੀਂ ਹਲੇ,
2: ਨਿਕਲ ਤੁਰਿਆ ਸਕੂਲ, ਆਲਮੋਸਟ ਪਹੁੰਚ ਗਿਆ ਸਕੂਲ,
0: ਅੱਛਾ ਆਲਮੋਸਟ ਪਹੁੰਚ ਗਿਆ, ਇੰਨੀ ਛੇਤੀ,
1: ਵੈਰੀ ਸਪੀਡ ਯਾਰ, ਤਾਂ ਟਾਈਮ ਹੀ ਨੀ ਕੁਛ ਹੋਇਆ,
2: ਨਹੀਂ
1: ਅੱਛਾ,
0: ਕਿੰਨੇ ਵਜੇ ਲੱਗਦਾ ਸਕੂਲ ਤੁਹਾਡਾ? 8:30 ਕੀ ਕਰਦੇ ਹੁੰਦੇ ਜਾ ਕੇ?
2: ਉੱਥੇ ਜਾ ਕੇ ਬੈਠੇ ਹੁੰਦੇ ਆ ਡੋਰ ਤੇ, ਜੇ ਸਪਲਿਟ ਸਾਈਡ ਹੁੰਦਾ ਜੇ ਨਹੀਂ ਹੁੰਦਾ ਤੇ ਫਿਰ ਆਪਾਂ ਅੰਦਰ ਜਾ ਕੇ ਪੜ੍ਹਾਈ ਕਰਦੇ ਆ, ਜਿਸ ਵਿੱਚ ਕਲਾਸ ਹੁੰਦਾ ਉਹਦੇ ਤੱਕ ਵਾਕ ਕਰਨ,
0: ਓਕੇ ਓਕੇ ਠੀਕ ਹੈ, ਕੀ ਸੁਣਾਓਗੇ ਫਿਰ ਅੱਜ ਸਪਲਿਟ ਕਲਾਸ ਚ ਬਹਿ ਕੇ?
2: ਅੱਜ ਮੈਂ ਇੱਕ ਬਾਤ,
0: ਓਕੇ
2: ਠਾਣੇਦਾਰ ਠਾਣੇਦਾਰ ਚੱਕ ਕੇ ਮਾਰਿਆ,
0: ਠਾਣੇਦਾਰ ਠਾਣੇਦਾਰ ਚੱਕ ਕੇ ਮਾਰਿਆ,

0: Ney? ਥਾਣੇਦਾਰ ਕੰਧ ਨਾਲ ਚੱਕ ਕੇ ਮਾਰਿਆ।
1: ਅੱਛਾ, ਥਾਣੇਦਾਰ ਕੰਧ ਨਾਲ ਚੱਕ ਕੇ ਮਾਰਿਆ।
2: ਓਕੇ,
1: ਹਾਂਜੀ, ਓਕੇ। ਮੈਨੂੰ ਇਹਦਾ ਇੱਕ ਹੋਰ ਵਰਜ਼ਨ ਆਉਂਦਾ ਹੈ।
2: ਅੱਛਾ, ਹਾਂਜੀ, ਇਰਸ਼ਾਦ ਕਰੋ।
1: ਭੀੜੀਆਂ ਗਲੀਆਂ ਭੀੜੇ ਬਾਜ਼ਾਰ ਵਿੱਚੋਂ ਨਿਕਲਿਆ ਥਾਣੇਦਾਰ, ਚੁੱਕ ਕੇ ਮਾਰਿਆ ਕੰਧ ਦੇ ਨਾਲ।
2: ਵਾਹ, ਵੈਰੀ ਗੁੱਡ। ਤੁਸੀਂ ਵੀ ਇਹਨੂੰ ਹੋਰ ਲੰਮਾ ਕਰ ਦਿਓ।
1: ਤੁਸੀਂ ਹੋਰ ਲੰਮਾ ਕਰੋ ਇਹਨੂੰ।
2: ਤੁਸੀਂ ਕੋਈ ਸ਼ਹਿਰ ਚ ਚੱਲਿਆ, ਸ਼ਹਿਰ ਚ ਭੀੜਾ ਬਾਜ਼ਾਰ, ਚੱਕ ਕੇ ਮਾਰਿਆ ਥਾਣੇਦਾਰ।
1: ਨਹੀਂ, ਗਲੀਆਂ ਤੋਂ ਬਾਜ਼ਾਰ ਉੱਡੇ ਹੀ ਰਹਿੰਦੇ ਆ, ਥਾਣੇਦਾਰ ਜ਼ਿਆਦਾ ਮੋਟਾ ਹੋ ਜਾਂਦਾ
2: ਹੈ। ਇੱਦਾਂ ਹੀ ਹੈ,
1: ਵੈਸੇ ਨਾ ਇਹ ਹੁਣ ਬਾਜ਼ਾਰ ਤੋਂ ਬਦਲ ਦੇਣੀ ਚਾਹੀਦੀ ਹੈ।
2: ਅੱਛਾ, ਕਿਉਂ?
1: ਮੈਂ ਅੱਗੇ ਇੱਕ ਦਿਨ ਜ਼ਿਕਰ ਕਰਦਾ ਹਾਂ, ਹੁਣ ਨਾ ਉਹ ਵਾਲੇ ਥਾਣੇਦਾਰ ਨਹੀਂ ਰਹੇ ਜਿਨ੍ਹਾਂ ਨੂੰ ਚੁੱਕ ਕੇ ਕੰਧ ਨਾ ਮਾਰ ਦੀਦਾ ਹੈ।
2: ਠੀਕ ਹੈ,
1: ਹੁਣ ਤੇ ਥਾਣੇਦਾਰ ਜਿੱਥੇ ਲਾ ਦੋ ਉੱਥੇ ਚੰਬੜ ਜਾਂਦਾ। ਥਾਣੇਦਾਰ ਏ ਆਈ ਹੋ ਗਿਆ ਹੁਣ, ਹੈ ਨਾ? ਉਂਗਲਾਂ ਨਾ ਚੰਬੜ, ਥਾਣੇਦਾਰ ਉਂਗਲਾਂ ਨਾ ਚੰਬੜ ਜਾਂਦਾ ਨਾ।
2: ਮੈਨੂੰ ਲੱਗਦਾ ਸਾਨੂੰ ਵੀ ਸਪਲਿਟ ਕਲਾਸ ਲਾਣੀ ਚਾਹੀਦੀ ਤੁਹਾਡੇ ਨਾਲ, ਇਹ ਜ਼ਰੂਰੀ ਆ। ਤਾਂ ਹੀ ਸਮਾਰਟ
1: ਹੋ। ਥੈਂਕ ਯੂ ਤੇਗ, ਇਹ ਤੇ ਜ਼ੁਕਾਮ ਹੀ ਆ, ਹੈ ਨਾ? ਸਾਡੇ ਨਾਲ ਨੇ ਮੰਨਤ ਤੇ ਫਤਿਹ। ਸਤਿ ਸ੍ਰੀ ਅਕਾਲ ਮੰਨਤ, ਫਤਿਹ, ਕੀ ਹਾਲ ਤੁਹਾਡਾ?
3: ਸਤਿ ਸ੍ਰੀ ਅਕਾਲ
1: ਮੰਨਤ ਜੀ, ਤੁਹਾਡਾ ਅੱਜ ਫੋਨ ਹੀ ਨਹੀਂ ਲੱਗਦਾ, ਕੀ ਹੋ ਗਿਆ ਤੁਹਾਡੇ ਫੋਨ ਨੂੰ?
2: ਹੈਲੋ,
1: ਮੈਨੂੰ ਲੱਗਦਾ ਵਾ ਵੀ ਬੇਸਣ ਬਣਾਉਂਦਿਆਂ ਡਿੱਗ ਪਿਆ ਮੰਮਾ ਦਾ ਫੋਨ ਵਿੱਚ। ਨਹੀਂ, ਫਿਰ ਫਤਿਹ ਨੇ ਕੋਈ ਸ਼ੈਤਾਨੀ ਕੀਤੀ ਹੋਣੀ ਆ।
3: ਛੋਟਾ
1: ਨੀ ਆ, ਮੈਨੂੰ ਤਾਂ ਬੜਾ ਵੱਡਾ ਲੱਗਦਾ ਹੈ, ਉਹ ਵੱਡੇ ਵੱਡੇ ਕੰਮ ਕਰਦਾ। ਛੋਟਾ ਨੀ ਕਹਿਣਾ ਉਹਨੂੰ, ਸਿੱਖੀ ਸਿਖਾਈ ਆਈ ਹੈ।
2: ਸਹੀ ਗੱਲ ਹੈ, ਬੱਚਾ
1: ਨਾਲ ਦੀ ਨਾਲ ਹੀ ਰਫੂ ਕਰ ਦਿੰਦੀ ਕੁੜੀ।
2: ਤੁਹਾਡੀ ਜਨਰੇਸ਼ਨ ਨੂੰ ਕਹਿੰਦੇ ਅਲਫਾ, ਅਲਫਾ ਜਨਰੇਸ਼ਨ, ਏਦਾਂ ਹੀ ਆ।
1: ਤੁਸੀਂ ਕਿਹੜੀ ਹੋ?
3: ਜਨਰੇਸ਼ਨ ਬੇਟਾ ਵਾ।
2: ਅੱਛਾ
1: ਅੱਛਾ, ਤੁਸੀਂ ਕਿਹੜੀ ਚੋ? ਬੇਟਾ ਚੋ?
2: ਫਿਲਮ
1: ਵੀ ਆਉਣ ਡਈ ਨਾ।
2: ਅੱਛਾ,
1: ਚਲੋ ਸੁਣਾਓ, ਕੀ ਸੁਣਾਓਗੇ?
3: ਜਿਹੜਾ ਅਲਫਾ ਵੋ 2013 ਤੋਂ 2024 ਤੱਕ ਆ।
1: ਹਲੇ ਜਿਹੜੇ ਗਾਂ ਜੰਮਣੇ ਆ ਉਹ ਵੀ ਉਹਦੇ ਚ ਹੀ ਆ,
2: 39 ਤੱਕ। ਫਿਰ ਤਾਂ ਹੈ ਆਪਣੇ ਕੋਲ 13-14 ਸਾਲ। ਉਸ ਤੋਂ ਅਗਲਾ ਕੀ ਹੋਊਗਾ ਪਤਾ ਤੁਹਾਨੂੰ?
1: ਉਹ ਤੋਂ ਹੋਗਾ ਬੇਟੀ,
2: ਬੇਟਾ ਦਾ ਬੇਟੀ,
1: ਬੇਟੀ ਜਨਰੇਸ਼ਨ। ਹਾਂਜੀ, हां जी की सुनाओगे?
3: आज मैं सुनाऊंगी एक चुटकला।
1: हां हां जी।
3: एक बार हाथी दा गधे नाल रब दे रंग पिछे बहस होयंदा ते हाथी कहंदा के रब नीला हुंदा वा ते जेड़ा गधा हुंदा ओ कहंदा कि लाल आ ते दोवे फैसले दे लई शेर कोल जांदे आ ते शेर कहंदा कि जेड़ा हाथी आ ओनू दस कोले कोड़े फांसी दित्ती
1: दस कोड़ियां दा सजा
3: ते फिर हाथी कहंदा है मैं तो सही सीगा ते फिर शेर कहंदा तू तू फिर तेन पता कि गधा वा ते तू एदे नाल क्यों बहस कीती
1: एक कोड़ी इस करके आ
2: इस करके भाई गधे नाल क्यों बहस कीती
1: अज ते चुटकला भी सियाना सियाना जिहा
2: हां सियाना चुटकला है
1: अज ते मैनू लगदा मम्मी वाला शॉल लेके जान दी स्कूल
2: अच्छा बल्ले पावर दा शॉल दे अंदर है
1: हां लगदा है मैनू
2: सियाना पालियां पावर है
1: हुण इहनू पता जराबां भी आ जांदियां मम्मी वालियां वड्डे हो के पैरे दे
2: ओ वेरी गुड वेरी एक्साइटिंग
1: है ना मन्नत
3: जराबां की असी तां शू शेयर करदे आ
1: ओ वाह इन्ने वड्डे पैर हो गए
3: छे ज्यादा निका
1: यार तू ही बड़े यार तू ही मम्मी यादे साइज भी याद कीते हैं वाह
2: वेरी गुड वेरी
1: कमाल यार इड्डे तू ही
3: मम्मा ली शुरू कर देते सी एक ते मम्मा से आए सी के परफेक्टली
1: वेरी नाइस फते
2: वेरी गुड चिल्ड्रन
1: तू ही ते सारा कुछ ही जान दे मम्मा बारे
3: ग्रिफ्ट भी जाना हुआ
1: वाह
2: ओए होए
1: ये मेले आते ते जरूर जांदा फतेह सिंह
2: वेरी गुड
3: हां जी
1: हां फतेह नु भाई मिलो जेड़े जिन्ना में ग्रिफ्ट जाना वा इस वीकेंड दे उते मेले ते उथे फतेह हुंदा फतेह वैसे हर मेले ते जांदा
2: अच्छा
1: एदे कोल खुंडा होगा काला इन्ने कुर्ता पजामा पाया होगा
2: हैं ओ वेरी गुड
3: कुर्ता पजामा नहीं पोणा मैं ट्रैक सूट पा के आने
1: हां ठंड आ ना
2: ठंड
1: करके हां पर फतेह पछाणया जाऊगा तू रोई
3: मन दीदी जब पापा से मम्मा मैं भी कर सूट पा के उनके जाया करता पजामा पापा
1: ओके चलो
3: एक दिन मम्मा ते पापा ने मेरी सूट ते करता पजामा पोना दूसरे दिन मम्मा ने पापा ने ट्रैक सूट पोना
1: अब मैं लिख लिया मैं कर लिया
2: डन हो गया है पक्का
1: जेड़ा पूछूगा ना मैं उन्हें दा दूंगा
2: कलर कलर पता केड़ा कि नहीं
3: मम्मा ने पक्का फ्रोजी बोना जा ग्रीन ते येलो
1: तो गैस
3: दीदी ने काला जा चिट्टा
1: तो गैस वाट मेनु भी पता वा एक चीज मम्मा दी
3: बाप ने काला जा चिट्टा
1: एक चीज मेनु भी पता मम्मा दी मम्मा ने 7-8 नंबर दी जूती पाके जाना
2: हां वाह थानू कितना पता लगा वेरी गुड यार क्या बात है
1: देखा
3: मैं दो तीन
2: अंकल ना जान के मेनू कंफ्यूज कर दे
3: दो शू ने जेड़े पोलो दे ने
1: दो दिन मेला ना एक दिन दो पाऊगा एक दिन तीन हां जी हां जी
3: ਕਿਹੜੀ ਚੀਜ ਨੀ ਉਹ ਖੰਭ ਨਹੀਂ ਗਏ ਉਹਦੇ ਫਿਰ ਵੀ ਉੱਡਦੀ ਆ ਨਾ ਉਹਦੇ ਅੱਖਾਂ ਫਿਰ ਵੀ ਰੋਂਦੀ ਆ ਰੋਂਦਾ ਰੋਂਦੇ ਆ
1: ਅੱਛਾ
2: ਅੱਖਾਂ ਨੀ ਤਾਂ ਰੋਂਦੀ ਆ
1: ਨਹੀਂ ਬੜੀ ਔਖੀ ਆ ਯਾਰ ਇਹ ਨੀ ਆਉਂਦੀ ਸਾਨੂੰ ਹਾਰ ਗਏ
2: ਇਹ ਸੌਰੀ ਆ
3: ਅੱਛ ਰਹੇਗਾ ਬੱਦਲ
2: ਵੈਰੀ ਨਾਈਸ ਯਾਰ
1: ਇਹ ਮੈਨੂੰ ਆਉਂਦਾ ਹੀ ਯਾਰ
2: ਇਦਾਂ ਨਹੀਂ ਹੁੰਦਾ ਆਉਂਦਾ ਹੀ ਤਾਂ ਦੱਸ ਦੇ ਸਹੀ ਕਿ ਨਹੀਂ
3: ਆਪ ਕਿਹਾ ਸੀ
1: ਮੈਨੂੰ ਐਡੀ ਛੇਤੀ ਨਹੀਂ ਹਾਰਨਾ ਚਾਹੀਦਾ ਓ ਮਾਈ ਬੈਡ ਲੱਕ
2: ਦੈਟਸ ਆਲਰਾਈਟ
1: ਗੋਡ ਗਿਵ ਮੀ ਸਮ ਪਾਵਰ
2: ਥਿੰਗਸ ਹੈਪਨ ਬ੍ਰੋ ਇਟਸ ਫਾਈਨ
1: ਰਿਟਰਨ 1 ਮਿੰਟ ਫਾਰਵਰਡ ਬੈਕਵਰਡ ਸਮਥਿੰਗ ਥੈਂਕ ਯੂ ਫਤਿਹ ਥੈਂਕ ਯੂ ਤੇ ਨੈਕਸਟ ਸਾਡੇ ਨਾਲ ਕੌਣ ਆ ਤੇ ਨੈਕਸਟ ਸਾਡੇ ਨਾਲ ਆ ਤਵਨੀਤ ਸਤਿ ਸ਼੍ਰੀ ਅਕਾਲ ਤਵਨੀਤ ਸੁਣਾਓਗੇ
0: ਕੱਲ ਜਦੋਂ ਮੈਂ ਐਥਲੈਟਿਕਸ ਗਏ ਸੀ ਮੈਂ ਥਰਡ ਪਲੇਸ ਚ ਆਈ ਸੀ
1: ਓਕੇ ਓਕੇ ਓਕੇ ਵਾਹ ਤੁਸੀਂ ਤੇ ਕਮਾਲ ਹੀ ਕਰ ਦਿੰਦੇ ਹੋ
0: ਸੁਣਾਓਗੇ
1: ਫਿਰ ਭੱਜ ਭੱਜ ਕੇ
0: ਇੱਕ ਬੁਜਾਰਤ ਲਾਲ ਸੂਈ ਪੋਤਲੀ ਮੈਂ ਵੇਖ ਵੇਖ ਖੁਸ਼ ਹੋਵਾ ਹੱਥ ਲਗਾ ਮੈਂ ਪਿੱਟਣ ਲੱਗੀ ਹਾਏ ਅੰਮਾ ਮੈਂ ਮੋਈ
2: ਹਾਏ ਅੰਮਾ ਮੈਂ ਮੋਈ
1: ਹਾਂ
2: ਮੋਈ ਮੋਈ ਮੋਈ ਮੋਈ
1: ਉਹ ਤੇ ਨਹੀਂ ਕਿਤੇ
2: ਉਹੀ ਹੈ ਮੇਰੇ ਸਾਹਿਬ
1: ਹਲਦੀ ਆਂਡਾ ਉਹ ਗੰਡਾ
0: ਰਾਈਮ ਹੋ ਗਿਆ ਆਂਡਾ ਤੇ ਗੰਡਾ
1: ਆਂਡਾ ਤੇ ਗੰਡਾ ਜੀਰਾ ਧਨੀਆ
2: ਮੈਂ ਕਹਿੰਦਾ ਤੁਸੀਂ ਬੱਚੇ ਦੱਸ ਹੀ ਦੋ ਅੰਕਲ ਨੇ ਇੱਥੇ ਸਬਜ਼ੀ ਬਣਾਉਣਾ
1: ਸਾਰੀ ਤੇ ਰੈਸਪੀ ਦੱਸਦੀ ਆਪਾਂ ਹੋਰ
2: ਸਾਰੀ ਰੈਸਪੀ ਹੋ ਗਈ
1: ਹੋਰ ਸਬਜ਼ੀ ਚ ਕੀ ਮੁੜ ਕੇ ਕਹਿਣ
0: ਤੁਸੀਂ ਕਿਹਾ ਮਿਰਚ ਫੇ ਉਹ ਕਿਹੜੀ ਮਿਰਚ
2: ਲਾਲ ਮਿਰਚ
1: ਲਾਲ ਮਿਰਚ ਅੱਛਾ ਇਹ ਵੀ ਅੱਗੇ ਹੈਗਾ ਫਰਕ ਵਾਹ ਵਾਹ ਵਾਹ ਤੂੰ ਕੁੜੀਏ ਕਿਹੜੀ ਸ਼ੇਖਰ ਸੁਮਨ ਤੋਂ ਘੱਟ ਹੈ ਲਿਆਓ ਵੀਰ ਜੀ ਦਰਵਾਜੇ ਨਾਲ ਲਮਕ ਕੇ ਬਰਸ਼ ਕਰਨ ਵਾਲੇ ਵੀਰ ਜੀ ਕੀ ਹਾਲ ਆ
2: ਬੱਲੇ ਹੈ ਸਪਾਈਡਰਮੈਨ
0: ਸਤਿ
1: ਸ੍ਰੀ ਅਕਾਲ ਵੀਰ ਜੀ ਦੇ ਵਿੱਚ ਬੜੀ ਸਪੇਸ ਪਾਈ ਜੇ ਵਿੱਚ ਮੰਜਾ ਡਾਉਣਾ
0: ਅੱਛਾ
1: ਠੰਡ ਆ ਤਾਂ
2: ਯਾਰ ਥੋੜਾ ਸਲੋ ਚੱਲਦਾ ਕੰਮ ਸਮਝਿਆ ਹੱਦ ਹੈ ਤਿਆਰੀ ਸਕੂਲ ਦੀ
0: ਅੱਜ ਮੈਂ
1: ਦੋ ਪਾਈਆਂ ਅੱਜ ਤੇ ਪਾ ਤਿੰਨ ਵੀ ਪਾ ਲੈਣੀਆਂ ਚਾਹੀਦੀਆਂ ਸੀ ਕੀ ਸੁਣਾਓਗੇ ਫਿਰ ਦੋ ਜੈਕਟਾਂ ਪਾ ਕੇ ਬੋਲੀ ਠੀਕ ਆ ਬੁੱਝਣੀ ਨੀ ਪੈਂਦੀ
0: ਹਾਂਜੀ ਵੱਡੀ ਦੀਦੀ ਹੱਥ ਤੇ ਸ਼ੂ ਪਾ ਕੇ ਮਾਸਕ ਲੇ ਤੇ ਡਾਂਸ ਕਲੇ
1: ਅੱਛਾ ਹੱਥ ਤੇ ਸ਼ੂਜ਼ ਪਾ ਕੇ ਡਾਂਸ ਕਰਦੀ ਆ
2: ਇਹ ਤਾਂ ਮੇਰੇ ਵਾਲੇ ਹਾਲ ਆ ਦੀਦੀ ਦੇ
1: ਵਾਹ
2: ਵੈਰੀ ਗੁੱਡ
1: ਦੀਦੀ ਤੇ ਬੜੀ ਇੰਟੈਲੀਜੈਂਟ ਹੈ ਦੀਦੀ ਦੇ ਤੇ ਸ਼ੂਜ਼ ਟੁੱਟਣੇ ਹੀ ਨਹੀਂ ਇਦਾਂ
0: ਹਾਂਜੀ
1: ਵਧੀਆ ਫਿਰ ਤੇ ਦੀਦੀ ਨੂੰ ਨਵੇਂ ਨਹੀਂ ਲੈਣੇ ਪੈਣੇ
2: ਤੁਸੀਂ ਦੀਦੀ ਦੇ ਸਪੋਰਟ ਚ ਇਦਾਂ ਕਰਿਆ ਕਰੋ
1: ਸਾਰੇ ਸੀਕ੍ਰੇਟ ਨਾ ਸਰਦਾਰ ਜੀ, ਸਾਰੇ ਸੀਕ੍ਰੇਟ ਨਾ ਦੱਸ ਦਿਆ ਕਰੋ ਘਰ ਦੇ।
0: ਵਕਤ ਪਾਇਆ ਸਾਲੇ ਘਰ ਚ ਬਲਬਲੀ ਦੀ
2: ਹਾਏ, ਗਲਤ ਗੱਲ ਹੈ ਡੈਡਾ, ਕਿਉਂ ਏਦਾਂ ਕਰਦੇ?
1: ਵਕਤ ਹੀ ਪਾਇਆ ਯਾਰ ਕਰਦੇ,
2: ਗਲਤ ਗੱਲ, ਗਲਤ ਗੱਲ
1: ਸਰਦਾਰ ਜੀ।
0: ਵਕਤ ਪਾਇਆ
1: ਸਰਦਾਰ ਜੀ, ਤੁਸੀਂ ਵੀ ਇੱਕ ਦਿਨ ਪਾਇਆ ਹੀ ਕਰਨਾ ਵਕਤ,
2: ਦਿਨ ਦੂਰ ਨੀ।
1: ਜਦੋਂ ਤੁਹਾਡਾ ਵਿਆਹ ਹੋ ਗਿਆ ਨਾ, ਜਦੋਂ ਤੁਹਾਡੇ ਬੱਚੇ ਹੋ ਗਏ ਨਾ ਸਰਦਾਰ ਜੀ, ਤੁਸੀਂ ਤੁਸੀਂ ਨੀ ਏਦਾਂ ਕਰਨਾ ਕਿ ਵਿਆਹ ਨੀ ਕਰਨਾ? ਕੀ
2: ਵਿਆਹ ਕੀ ਵਕਤ ਨੀ ਪਾਣਾ?
1: ਵਿਆਹ ਨੀ ਕਰਨਾ?
2: ਦੋਨਾਂ ਨੂੰ ਹਾਂ ਕਰਤੀ ਹੈ
1: ਕਿ ਵਕਤ ਨੀ ਪਾਉਣਾ? ਅੱਛਾ, ਵਿਆਹ ਕਰਨਾ ਵਾ,
2: ਵਿਆਹ ਤੇ ਕਰਨਾ।
1: ਵਿਆਹ ਤੋਂ ਪਹਿਲਾਂ ਪੁੱਤ ਹਰ ਇੱਕ ਬੰਦੇ ਨੂੰ, ਹਰ ਇੱਕ ਮੁੰਡੇ ਨੂੰ ਏਦਾਂ ਹੀ ਲੱਗਦਾ
2: ਕਿ ਮੈਂ ਵਕਤ ਨਹੀਂ,
1: ਮੈਂ ਦੂਜਿਆਂ ਵਾਂਗੂ ਲੜਾਈ ਨਹੀਂ ਕਰਿਆ ਕਰਨੀ, ਮੈਂ ਆਪਣੀ ਵੋਟੀ ਫੁੱਲਾਂ ਵਾਂਗੂ ਰੱਖੂੰਗਾ। ਸਾਡੇ ਵਿੱਚ ਤੇ ਅੰਡਰਸਟੈਂਡਿੰਗ
2: ਬਹੁਤ, ਅੰਡਰਸਟੈਂਡਿੰਗ
1: ਆ, ਨਿੱਕੀਆਂ ਨਿੱਕੀਆਂ ਜੀਆਂ ਤੇ ਗੱਲਾਂ ਨੇ ਜਿਨ੍ਹਾਂ ਕਰਕੇ ਲੜਦੇ ਰਹਿੰਦੇ ਆ, ਇਹ ਤੇ ਆਸਾਨੀ ਦੇ ਨਾਲ ਮੈਨੇਜ ਕੀਤੀਆਂ
2: ਜਾ ਸਕਦੀਆਂ, ਮੈਂ ਸਭ ਸੰਭਾਲ ਲੈਣਾ ਬਈ, ਇਹ ਤਾਂ ਕੁਝ ਹੈ ਹੀ ਨਹੀਂ।
1: ਮੈਂ ਦੁਨੀਆ ਵੀ
2: ਇਹ ਐਵੇਂ ਕਮਲੇ ਰਮਲੇ ਹੋਏ ਫਿਰਦੇ, ਸਾਨੂੰ
1: ਨਾਲ ਹਾਂਜੀ ਹਾਂਜੀ ਕਰੀ ਜਾਂਦੇ ਵੇ। ਹਾਂਜੀ ਯਾਰ, ਇੰਨੇ ਚਿਰ ਨੂੰ ਨਾ ਸਕੂਲ ਦੀ ਬੈਲ ਵੱਜ ਜਾਂਦੀ, ਜਿੰਨੇ ਚਿਰ ਤੁਸੀਂ ਦੱਸਦੇ ਜੇ ਛੋਟੀ ਦੀਦੀ ਨਾਲ ਗੱਲ ਕਰ ਲੋ, ਉਹਨੇ ਚਿਰ ਚ ਧੁੱਪ ਚੜ ਜਾਂਦੀ ਯਾਰ। ਲਿਆਓ ਦੀਦੀ, ਲਿਆਓ ਨਿੱਕੀ, ਹਲੇ ਤੇ ਉਹਨੇ ਸਪੀਡ ਸੁੱਟਣੀ ਹੋਰ।
0: ਸਸਰੀਕਾਲ
1: ਅੰਕਲ ਜੀ ਤੇ ਵੀ ਜੀ, ਕੁੜੀਏ
2: ਠੀਕ ਹੈ?
1: ਇੰਨੀ ਭੱਜ ਨੱਠ ਦੀ ਜ਼ਿੰਦਗੀ ਚ ਤੁਸੀਂ,
2: ਹਾਂ ਤੁਸੀਂ ਚਿੱਲ ਕਰਦੇ ਹੋ, ਵੈਰੀ ਗੁੱਡ, ਨੈਵਰ ਚੇਂਜ, ਨੈਵਰ ਚੇਂਜ, ਇੱਦਾਂ ਹੀ ਰਹਿਣਾ। ਦੁਨੀਆ ਦੀ ਗਤੀ ਬਹੁਤ ਤੇਜ਼ ਹੈ, ਤੁਸੀਂ ਇਸ ਤਰ੍ਹਾਂ ਹੀ ਰਿਹਾ ਕਰੋ, ਵੈਰੀ ਗੁੱਡ
1: ਹੈ ਨੀ ਕੁੜੀਏ,
2: ਨਹੀਂ ਦੇਖਿਆ ਮੇਰੀ ਸਲਾਹ ਮੰਨ ਲਈ
1: ਸਿਆਣੀ, ਵੈਰੀ ਵੈਰੀ ਨਾਈਸ,
2: ਗੁੱਡ ਗੁੱਡ ਗਰਲ,
1: ਥੈਂਕ ਯੂ ਥੈਂਕ ਯੂ। ਕੀ ਸੁਣਾਓਗੇ ਅੱਜ?
0: ਇੱਕ ਬੁਝਾਲਤ,
1: ਹਾਂਜੀ ਸੁਣਾਓ।
0: ਚਿੱਟੇ ਮਾਸੀ ਵਸੇ ਜਾਵਾ ਜਾਵਾ ਖਿੜ
1: ਖਿੜ ਹੱਸੇ, ਜਦ ਮੈਂ ਜਾਵਾਂ ਤੇ ਖਿੜ ਖਿੜ ਹੱਸੇ, ਉੱਚੇ ਟਿੱਬੇ ਮਾਸੀ ਵਸੇ ਜਦ ਮੈਂ ਜਾਵਾਂ ਤੇ ਖਿੜ ਖਿੜ ਹੱਸੇ।
2: ਇਹ ਪਿਛਲੇ ਹਫ਼ਤੇ ਵੀ ਇਹ ਮਾਸੀ ਜੀ ਆਏ ਨੀ ਸੀਗੇ, ਇਹ ਵਾਲੇ ਮਾਸੀ ਵਾਲੀ ਕੀਤੀ ਸੀਗੀ।
1: ਨਿਆਣੇ ਟ੍ਰਿਕ ਕਰਦੇ ਸਾਨੂੰ ਨਾ, ਉਹ ਹੀ ਪਾ ਦਿੰਦੇ, ਇਹਨਾਂ ਨੂੰ ਪਤਾ ਇਹਨਾਂ ਨੂੰ ਕਿਹੜਾ ਚੇਤਾ ਰਹਿਣਾ।
2: ਸਹੀ ਗੱਲ ਹੈ, ਸਹੀ ਗੱਲ
1: ਹੈ ਨਾ, ਤਾਂ ਕਰਕੇ ਫਿਰ ਇਹ ਸਾਨੂੰ ਉਹ ਹੀ ਪਾ ਦਿੰਦੇ ਆ ਤੇ ਸਾਨੂੰ ਫੇਰ ਨੀ ਆਉਂਦੀ।
2: ਸਹੀ ਗੱਲ, ਮੈਂ ਤਾਂ ਇਹ ਸੋਚੀ, ਪਿਛਲੀ ਵਾਰੀ ਤਾਂ ਮਾਸੀ ਰੋ ਰਹੀ ਸੀਗੀ, ਇਹਦੇ ਅੰਦਰ ਹੱਸਦੀ ਪਈ ਹੈ, ਇੱਦਾਂ ਦਾ ਸੀਗਾ ਕੁਛ ਮਿਕਸ ਮੈਚ,
1: ਇੱਦਾਂ ਹੀ ਭੈਣਾ ਭੈਣਾ ਦਾ ਕੰਮ ਹੈ, ਹੁਣ ਕੀ ਦੱਸੋ, ਕਿਵਲੇ ਰੋ ਪਈਆਂ ਕਿਵਲੇ ਹੱਸ ਪਈਆਂ। ਚੱਲ ਹਾਰ ਗਏ ਪੁੱਤ, ਆਪਾਂ
2: ਬੁਰੇ ਤਰੀਕੇ ਨਾਲ ਹਾਰ ਗਏ,
1: ਬੁਰੇ ਤਰੀਕੇ ਨਾਲ 10-0 ਨਾਲ ਹਾਰ ਗਏ। ਅੱਛਾ ਕਪਾਹ, ਮੈਨੂੰ ਲੱਗਦਾ ਹੀ ਵੀ ਹੈ ਕੁਛ ਇੱਦਾਂ ਦਾ ਹੀ ਆ ਮਾਸੀ, ਮੈਨੂੰ ਲੱਗਦਾ ਵੀ ਤੇ ਮਾਸੀ ਨੂੰ ਟਾਈਮ ਨਾ ਦੱਸ ਦਿਓ, ਸੁੰਡੀਆਂ ਸਾਡੀਆਂ ਬਹੁਤ ਪੈਂਦੀਆਂ, ਸਪਰੇ ਮਾਰ ਦਿਓ ਮਾਸੀ ਨੂੰ। ਹੈ ਅਜਲੀਨ, ਥੈਂਕ ਯੂ ਬੁੱਤੂ, ਥੈਂਕ ਯੂ
2: ਥੈਂਕ ਯੂ।
1: ਜੇ ਮਾਸੀ ਫਿਰ ਕਪਾਹ ਆਇਆ ਤੇ ਮਾਸਰ ਤਾਂ ਬੜੇਵੇਂ ਹੀ ਹੋਇਆ।
2: ਵੈਰੀ ਗੁੱਡ,
1: ਥੈਂਕ ਯੂ ਪੁੱਤੂ, ਰੌਣਕ ਹੀ ਲਾ ਦਿੰਦੇ ਤੁਸੀਂ ਤੇ, ਥੈਂਕ ਯੂ। ਤੇ ਨੈਕਸਟ ਸਾਡੇ ਨਾਲ ਅਸੀਸ ਕੌਰ,
0: ਤੁਸੀਂ ਕਾਲ ਨੂੰ ਜੋ ਤਾਂ ਵਿਜੀ ਤੇ ਕ੍ਰਿਸ਼ਨਾ ਵਿਜੀ,
1: ਸਤਿ ਸ੍ਰੀ ਅਕਾਲ, ਕੀ ਹਾਲ ਹੈ ਕੁੜੀਏ?
0: ਸਤਿ ਸ੍ਰੀ ਅਕਾਲ, ਮੈਂ ਠੀਕ ਆ, ਤੁਸੀਂ ਕਿਵੇਂ? ਮੈਂ ਸੁਣੂ ਵਿਜੀ ਦੀ ਜਗ੍ਹਾ ਤੇ ਅੰਕਲ ਕਹਿੰਦਾ।
1: ਓਹੋ,
2: ਕੋਈ ਨਹੀਂ, ਉਹ ਖੁਸ਼ ਹੋ ਗਏ ਸੀ ਤੁਸੀਂ,
1: ਕੋਈ ਗੱਲ ਨਹੀਂ।
0: ਮੈਂ ਕਹਿਣਾ ਹੁਣ, ਮੈਂ ਤੁਹਾਨੂੰ ਕਿਹਾ ਸੀ ਵਿਜੀ, ਮੈਂ ਅੰਕਲ ਕਹਿਣਾ ਸੀ ਕਿਉਂਕਿ ਮੈਂ ਮਜ਼ਾਕ ਕਰ ਰਹੀ ਸੀ।
1: ਕਿੰਨਾ ਫਰਕ ਪੈਂਦਾ ਬੁੱਤ, ਦੱਸ
2: ਕੋਈ ਫਰਕ ਨਹੀਂ ਪੈਂਦਾ,
0: ਤੁਸੀਂ ਕਹਿੰਦੇ ਹੋ ਵੀ ਮੇਰਾ ਨਾਮ ਕਿਉਂ ਨਹੀਂ ਵੀ ਮੈਂ ਅੰਕਲ ਹੈ ਵਿਜੀ,
1: ਕੋ ਬਹੁਤਾ ਫਰਕ ਥੋੜੀ ਆ ਕੁੜੀਏ, ਇੱਕ ਪੁੜੀ ਦਾ ਫਰਕ ਆ, ਗੋਦਰੇਜ ਦੀ ਇੱਕ ਪੁੜੀ ਦਾ ਸਿਰਫ ਫਰਕ ਆ ਅੰਕਲ ਤੋਂ ਵੀਰ ਜੀ ਤੱਕ।
2: ਬੜੀ ਬੜੀ ਗੁੱਜੀ ਗੱਲ ਕਹਿਤੀ ਸਿੰਘ ਸਾਹਿਬ, ਵੈਰੀ ਗੁੱਡ,
1: क्या बात है, चाह थोड़ी थी कुछ सी, वेरी गुड, क्या बात है,
2: है?
1: है? की क्या?
0: मैं क्या सिर्फ अंकल विजी सेम चीज है।
1: हाँ तो वो हुई के
2: नहीं सको, वीरा ज्यादा बढ़िया लगता।
0: सारे
2: स्कूल
1: सीक्रेट दसा एक
0: पजामा पा के आ रहे।
1: अच्छा पजामा पा के आ रहे, ओके ओके ओके। चलो आज
0: एक जे थोड़े रे बच्चे को जी नहीं कर रहे पजामा पहन ले, फिर ही यूनिफॉर्म पहन गए, नहीं तो पजामा ही पहन।
1: हां पजामा ही पहन गए। आज तो वधिया वा, सुते उठे पजामे च ही सोईदा वा, ते पजामे च ही स्कूल चल गए, अखां धोतियां बस।
2: अच्छा नहीं मेनू लगदा इन्हें स्पेशल पजामा लगता स्कूल वास्ते।
0: मैं कोई पजामा, मैं रात नु कोई पजामा नहीं पाया सी।
1: अच्छा तू ही चेंज कीता है,
2: गुड।
1: अपने हिसाब ना दसी जाने। ठंड दे विच
0: फोटो भेजूंगी, मैं सुनू फोटी देख ली।
1: हां हां भेजो भेजो, मैं वेख लेना। सुनाओगे फिर कुड़िये? बोली ओके।
0: ਇਕਰਾ ਮਿਲਾਂਗੀ ਆਈ ਬੇਰੀਆ ਮਿਲਾਂਗੀ, ਇਕਰਾ ਮਿਲਾਂਗੀ ਆਈ ਬੇਰੀਆ ਮਿਲਾਂਗੀ, ਰੰਗਣੋ ਰਹਿ ਗਏ ਜੰਡ ਵੇ, ਮੈਂ ਕੁਤਲੀ ਗੁਨਾ ਦੀ ਐਵੇਂ ਨਾ ਟੱਬਰਾ ਜੰਡ ਵੇ, ਮੈਂ ਕੁਤਲੀ ਗੁਨਾ ਦੀ ਐਵੇਂ ਨਾ ਟੱਬਰਾ ਪੰਡਵੇ, ਮੈਂ ਕੁਤਲੀ ਗੁਨਾ ਦੀ
1: ਐਵੇਂ ਪਿੰਨੀਆਂ ਖਾ ਲੀਆਂ, ਪਿੰਨੀਆਂ ਖਾ ਲੀਆਂ, ਚਾਹ ਪੀ ਲੇ, ਗੱਲਾਂ ਕਰ ਲਈਆਂ, ਭੁੱਖ ਲੱਗ ਗਈ
2: ਦੁਬਾਰਾ।
1: ਹੈਂ
0: ਰੋਬੋਟ ਨੇ
1: ਬਣਾਈਆਂ ਸੀ। ਹਾਂ ਰੋਬੋਟ ਕੋਲੋਂ ਗੋਡੇ ਬਣਾਉਣੇ, ਪਿੰਨੀਆਂ ਥੋੜੀ ਬਣਵਾਉਣੀਆਂ। ਮੈਨੂੰ ਨਾ ਸੁਪਨਾ ਆਇਆ, ਮੈਨੂੰ ਲੱਗਾ ਜਿਦਾਂ ਤੁਹਾਡੀ ਸੀਸ ਨੇ ਮੈਨੂੰ ਫੋਨ ਕੀਤਾ।
2: ਅੱਛਾ
1: ਮੈਨੂੰ ਲੱਗਾ ਉਹ ਨਾ ਨਿੱਕੀਆਂ ਨਿੱਕੀਆਂ ਗੱਲਾਂ ਵੀ ਕਰਦੀ ਸੀ ਮੈਨੂੰ, ਉਹਨੇ ਬੋਲੀ ਸੁਣਾਈ ਉਹਨੇ।
2: ਵਾਹ
1: ਮੈਂ ਪਹਿਲਾਂ ਪਛਾਣਿਆ ਨੀ, ਤੇ ਫਿਰ ਉਹਨੇ ਨਾ ਮੈਨੂੰ ਕਿਹਾ ਮੈਂ ਵਿਰਕ ਸਾਹਿਬ ਦੀ ਸਿਸਟਰ ਆ,
2: ਓਕੇ,
1: ਤੇ ਮੇਰਾ ਨੰਬਰ ਨੋਟ ਕਰ ਲਿਓ। ਮੈਂ ਕਿਹਾ ਵਾਹ, ਸਾਡਾ ਇੱਕ ਹੋਰ ਚੁਟਕਲਾ ਤਿਆਰ ਹੋ ਗਿਆ।
2: ਗੁੱਡ ਗੁੱਡ ਗੁੱਡ, ਪਰ ਇਹ ਸਪਨਾ ਸੀ ਹਾਂ
1: ਜੀ।
0: ਜਿਹੜਾ
1: ਸੀ ਗਾਣਾ ਭੇਜਿਆ ਸੀ ਨਾ ਉਹ ਬਹੁਤ ਵਧੀਆ, ਸਾਰਿਆਂ ਨੂੰ ਪਸੰਦ ਆਇਆ। ਓ ਥੈਂਕ ਯੂ ਵਿਰਕ ਸਾਹਿਬ,
0: ਚਲੋ
1: ਠੀਕ ਆ ਯਾਰ। ਗਰਮੀ ਬੜੀ ਉੱਥੇ,
2: ਹਾਏ ਗਰਮੀ ਤਾਂ ਬਹੁਤ ਆ ਉੱਥੇ।
1: ਐਪਲ ਦਾ ਪੱਖਾ ਲਵਾ ਲਿਓ।
2: ਅੱਛਾ
1: ਠੀਕ ਆ, ਕੀ ਸੁਣਾਓਗੇ ਫਿਰ ਅੱਜ? ਦੋ ਤਿੰਨ ਚੀਜ਼ਾਂ ਜਰੂਰ ਲੈ ਲਿਓ, ਇੱਕ ਕੂਲ ਕੂਲ ਵਾਲਾ ਪਾਊਡਰ ਹੁੰਦਾ ਵਾ,
0: ਚੁਟਕਲਾ ਸੁਣਾ ਨਾ।
1: ਹਾਂਜੀ
2: ਅਗਲੇ ਨੇ ਜਾਣਾ ਬਈ ਸਕੂਲ ਆਈਟਨਰੀ ਤਿਆਰ ਕਰੀ ਯਾਰ
1: ਹਾਂਜੀ
2: ਹਾਂਜੀ ਸੁਣਾ ਸੁਣਾ
3: ਬਾਬਾ ਨੇ ਦੱਸਿਆ ਵਾ ਕੀ ਮੁਸੀਬਤ ਦਾ ਸਾਬਣ ਕਰਕੇ
2: ਬਾਤ ਤੋਂ ਸਹੀ ਹੈ ਬਈ ਵੈਰੀ ਗੁੱਡ
1: ਮੁਸੀਬਤ ਵੈਡਸ ਦੁਖੀਆ ਨਹੀਂ ਨਹੀਂ ਤੁਸੀਂ ਕਰ ਲੈਂਦੇ ਜੇ ਸੈੱਟ
2: ਤੁਸੀਂ
1: ਕਾਲੀ ਕਾਲੀ ਹੈ ਨਾ ਹੁਣ ਤੁਸੀਂ ਭੱਜ ਭੱਜ ਕੇ ਸਕੂਲ
2: ਨਾਲ ਇਹੋ ਜਿਹੀ ਮੁਸੀਬਤ ਦਾ ਸਾਹਮਣਾ ਜੇ ਕੀਤਾ ਨੀ ਨਾ ਤੁਹਾਨੂੰ ਯਾਦ ਵੀ ਨਹੀਂ
1: ਹਾਂਜੀ ਬਹੁਤ ਵਧੀਆ ਤੇ ਬੜੇ ਪਕਾਨੇ ਉੱਡੇ ਯਾਰ ਆਹੋ
2: ਅੱਛਾ
1: ਏਦਾਂ ਹੀ ਕਰਦੇ ਜੀ
3: ਕਿਉਂਕਿ ਮੇਰੀ ਮਾਸੀ ਦੇ ਟਾਈਮ ਮੂੰਹ ਤੋਂ ਮੁਕਾ ਲੇ
2: ਉਹ ਵੇਚਦੇ ਟੈਮੂ ਵਾਲੇ ਵੇਚਦੇ ਬਈ
1: ਲੈ
2: ਹੈ
1: ਥੋੜੀ ਸੀ ਬਰਥਡੇ ਵਾਲੇ ਦਿਨ ਚਲੋ ਠੀਕ ਹੈ ਵੇਲੇ ਸਿਰ ਜਾਓ ਭਾਈ ਅਨਾਹਤ ਸਤਿ ਸ੍ਰੀ ਅਕਾਲ ਤੁਸੀਂ ਆਉਂਦੇ ਰਹੋ
4: ਮੁੰਡੇ ਆਲੇ ਕੁੜੀ ਦੇ ਕਹੇ ਜਾਂਦੇ ਨੇ ਕੁੜੀ ਨੂੰ ਦੇਖਣ ਤੇ ਕੁੜੀ ਪਸੰਦ ਆ ਜਾਂਦੀ ਹੈ ਤੇ ਪੰਡਿਤ ਕਹਿੰਦਾ ਕਿ 36 ਤੋਂ 36 ਗੁਣ ਮਿਲਦੇ ਨੇ ਤੇ ਫਿਰ ਉਹ ਮੁੰਡੇ ਵਾਲੇ ਉੱਠ ਕੇ ਜਾਣ ਲੱਗਦੇ ਨੇ ਤੇ ਪੰਡਿਤ ਪੁੱਛਦਾ ਕਿ ਕੀ ਹੋਇਆ ਜਾ ਕੀ ਰਹੋ ਤਾਂ ਫਿਰ ਮੁੰਡੇ ਦੀ ਮੰਮੀ ਕਹਿੰਦੀ ਹੈ ਕਿ ਮੁੰਡਾ ਤਾਂ ਹੈ ਹੀ ਕਮੀਨਾ ਤੇ ਹੁਣ ਨੂੰ ਵੀ ਕਮੀਨੀ ਲੈਣੀ ਹੈ
1: ਜੋੜ ਕੇ ਕੱਢ ਕੇ ਪਾਇਆ ਲਾ ਕਮੀਨਾ ਆਹ ਤੇ ਫਰੈਸ਼ ਹੋ ਗਿਆ ਚੁਟਕਲਾ
2: ਫਰੈਸ਼ ਹੋ ਗਿਆ
1: ਥੈਂਕ ਯੂ ਨਾਹਤ ਥੈਂਕ ਯੂ ਪੁੱਤ ਤੁਹਾਡਾ ਦਿਨ ਸਾਰਿਆਂ ਦਾ ਬਹੁਤ ਵਧੀਆ ਵਧੀਆ ਰਹੇ ਚੜ੍ਹਦੀ ਕਲਾ 'ਚ ਰਹੋ ਇਸੇ ਤਰ੍ਹਾਂ ਹੱਸਦੇ ਹਸਾਉਂਦੇ ਰਹੋ ਸਾਰੀ ਜ਼ਿੰਦਗੀ ਬਹੁਤ ਮਿਹਰਬਾਨੀ ਅਤੇ ਕਰੋ ਤੁਸੀਂ ਇੰਜੋਏ ਜਿਨ੍ਹਾਂ ਦੀ ਕਾਲ ਨਹੀਂ ਲਏਗੀ ਕੱਲ੍ਹ ਭਾਈ ਤੁਹਾਡੀ ਪਹਿਲਾਂ ਆਪਾਂ ਲੈ ਲਾਂਗੇ ਅਤੇ ਵੰਡ ਵਰਤ ਕੇ ਅਤੇ ਤੁਸੀਂ ਸਾਰ ਲੈ ਕਰੋ 377 ਤੁਸੀਂ ਆਉਂਦੇ ਰਹੋ ਜੀ
5: ਹਾਂਜੀ
1: ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ
5: ਜੀ
1: ਕੀ ਹਾਲ ਚਾਲ ਹੈ
5: ਕਮਾਲ
1: ਕਰਦੇ ਲਾਲ ਜੀ ਤੁਸੀਂ ਤੁਹਾਨੂੰ ਫਿਰ ਸਪੈਸ਼ਲ ਲਾਈਨ ਦਿੱਤੀ ਨਾ ਹੋਰ ਸੁਣਾਓ ਕਿੱਦਾਂ ਠੰਡ ਠੁੰਡ ਤੋਂ ਬਚੇ ਹੋ ਤੁਸੀਂ ਆਪਣੀ ਛੱਡੋ ਇਹ ਦੱਸੋ ਘਾਹ ਬਚਿਆ ਠੰਡ ਤੋਂ ਫਿਰ ਤਾਂ ਪਾਰਟੀ ਬਣ ਗਈ ਕੇ ਫਿਰ ਤਾਂ ਵਧੀਆ ਫਿਰ ਤੇ ਫਿਰ ਤੇ ਬਾਹਰ ਨੂੰ ਵੇਖ ਕੇ ਜੀ ਕਰਦਾ ਹੋਣਾ ਕਰਨ ਨੂੰ ਮੂੰਹ
6: मैनू
1: अपना अपना ला लो जिन्हें जिन्हें ला लो ਗਵਾਂਢ ਵੀ ਸੜਦਾ ਹੋਣਾ ਵੇਖ ਵੇਖ ਕੇ
6: ਭੋਲਾ ਪੰਛੀ
7: ਰੀਅਲ ਸਟੇਟ ਜੁਆਇਨ ਕਰ
1: ਲਈ ਨਾ ਸੱਚੀ ਇਹ ਵੀ ਫਿਰ ਬੋਰਡ ਵੱਲ ਉਂਗਲ ਕਰਕੇ ਕਹਿਣਗੇ ਸੋਲਡ ਅਨਦਰ
6: ਅਨਦਰ ਵਨ ਡਾਊਨ
7: ਜਿਹੜੇ ਬੰਦੇ ਦਿਖਾਣ ਆਏ ਹੁੰਦੇ ਨਾ ਜਿਹਨੂੰ ਦਿਖਾਣਾ ਹੁੰਦਾ ਉਹਨੂੰ ਕਹਿੰਦਾ ਮੈਨੂੰ ਗੋਦੀ ਚੱਕੀ ਮੈਂ ਤੈਨੂੰ ਉੱਪਰ ਦੱਸਾਂਗਾ

0: Ωμελέ. Βαβίβα. Γκοντήρια ήταν.
1: अच्छा आइडिया माड़ा नहीं कुछ तो नवा करना पैंदा ए वाली वैसे जॉब मार्केट नु करना पैंदा वखरा रियल्टर्स हो ना कुछ नो नवा ले आना पैंदा
2: नहीं कंपटीशन ही बड़ा है
1: हां ये गुड आइडिया वैसे
2: थैंक यू लाजी कर रहे हैं थैंक यू थैंक
3: यू मैं सुनो सही कल द्वार पे लिखना ये मकान बेचना है है ना चले लिखना ओथे अगले लिखना ठीक है बेच दो
0: नहीं फिर हमी पर न्यू जरूरी है यार गलत थोड़ी है साथ चाहिए बंदा के मेरी सोच ही रहा होता बेचना कि नहीं बेचना नहीं ठीक है वेरी गुड
3: आपने ना जसवाल भाई यार है ना कि गड़ी ना तो उधर तीन चार मुंडे उन्होंने रोक लेंगे कहते अपना थोड़े कोई नहीं वड्डी कर जसवाल भाई कहते हाँ जी अमीर होने आई कहते इना इना महंगा मोबाइल जसवाल भाई कहते हाँ जी हाई अमीर होने इनी महंगी सोने ना अपना चैन भाई कहते हाँ जी अमीर होने ना चलो फिर गड्डी उतरो कहते कौन कहते अहीं चोर होने
2: थैंक यू लाल जी थैंक यू जी सत श्री अकाल जी ढिल्लों साहब तुसीं आउंदे रहो हैलो
1: हैलो
4: सत श्री अकाल रणजोत जी एंड कृष्णा जी
2: जी सत श्री अकाल जी
4: चुटकला
2: सुना लेना चाहिदा
4: सिंदूर ना पैंदे दारू बोर्ड थले बैग शामी बैग लाउंदे चोरी चोरी दिमाग भुजिया खान डे ਇੱਕ ਸਿਆਣਾ ਪਿਣਾ ਬੰਦਾ ਲਾ ਕੇ ਆਉਂਦਾ ਆਂਦਾ ਵੀ ਤੂੰ ਸ਼ਰਾਬ ਪੀਣ ਡਿਆ ਵਾ ਕਿ ਕਿਸ ਤਰ੍ਹਾਂ ਮਤਲਬ ਕਿੰਨੀ ਕੁ ਪੀ ਜਾਂਦਾ ਆਂਦਾ ਪਿਆ ਬੋਤਲ ਆ ਇਹ ਬੋਤਲ ਮੈਂ ਰੋਜ਼ ਪੀ ਜਾਂਦਾ ਇੱਕ ਹੌਲੀ ਹੌਲੀ ਕਰਦੇ ਆ
2: ਜੀ
4: ਕਹਿੰਦਾ ਬੋਤਲ ਕਿੰਨੇ ਦੀ ਆਂਦਾ ਆ ਜਾਂਦੀ 1000 ਰੁਪਏ ਦੀ
2: ਹਾਂਜੀ
4: ਕਹਿੰਦਾ ਗੁਰੂਆ ਰੋਜ਼ ਤੇ ਫਿਰ ਤੂੰ 30000 ਰੁਪਏ ਸ਼ਰਾਬ ਜੇ ਰੋਜ਼ ਪੀਣਾ ਬੋਤਲ 30000 ਸ਼ਰਾਬ ਪੀ ਜੀ ਕਹਿੰਦਾ ਹਾਂ ਤੇ ਫੇਰ ਆਂਦਾ ਤੂੰ ਤੇ ਬੜੀ ਮਹਿੰਗੀ ਸ਼ਰਾਬ ਪੀ ਕਹਿੰਦਾ ਕਿੰਨਾ ਚਿਰ ਕਹਿੰਦਾ ਮੈਂ 10 ਸਾਲ ਦਾ ਮੈਨੂੰ ਪਤਾ ਪਰ ਪਹਿਲਾਂ ਨੀ ਪਤਾ ਕਦੋਂ ਦਾ ਲੱਗਾ ਮੈਂ ਪਰ 10 ਸਾਲ ਦਾ ਮੈਨੂੰ ਪਤਾ ਮੈਂ ਰੋਜ਼ ਹੀ ਪੀਨਾ ਆ ਕਹਿੰਦਾ ਗੁਰੂਆ ਤੂੰ ਇੰਨੀ ਸ਼ਰਾਬ ਪੀ ਗਿਆ ਤੇ ਜੇ ਤੂੰ ਨਾ ਪੀਨੋ ਪੈਸੇ ਜੋੜ ਦੋ ਅੱਜ ਤੂੰ ਫਾਰਚੂਨਰ ਤੇ ਚੜਿਆ ਫਿਰ ਦੋ ਉਹ ਕਹਿੰਦਾ ਤੂੰ ਪੀਨਾ ਵਾ ਆਂਦਾ ਨਹੀਂ ਆਂਦਾ ਤੇਰੀ ਕਿੱਥੇ ਆ
0: ਬਾਤ ਤਾਂ ਸਹੀ ਹੈ
2: ਵਾਹਿਗੁਰੂ ਬਲੈਸ ਹਰ ਹੈਲਦੀ ਐਂਡ ਵੈਲਦੀ ਲਾਈਫ ਐਂਡ ਮੰਮੀ ਪਾਪਾ ਤੇ ਛੋਟੀ ਭੈਣ ਮਹਿਕ ਪ੍ਰੀਤ ਦੇ ਵੱਲੋਂ ਵਿਸ਼ ਕਰਦੇ ਹੋ ਬਹੁਤ ਬਹੁਤ ਵਧਾਈਆਂ ਜੀ ਹੈਪੀ ਬਰਥਡੇ

0: हिप हिप
1: हुरे
0: हिप हिप
1: हुरे
0: हिप हिप हुरे।
1: बहुत बहुत बधाई जी, बहुत बहुत मुबारक। वाहगुरु तंदुरुस्ती बख्शे, चढ़ती कला बख्शे, जिंदगी दे इस नवे वरे दे विच ढेर सारियां तुहानूं खुशियां दवे। बहुत बहुत बधाई जी मम्मी पापा नूं, धन्नवाद। ते सीस कौर आ गई पजामा पा के, वाह सीस कौर पूरियां टोरां कढ़ियां कुड़िए। रुपिंदर सिंह जी कहिंदे कि लव यूर प्रोग्राम भाई जी, बोथ ऑफ यू लव यू, थैंक यू जी। ते वाहगुरु हमेशा कहिंदे ने कि खुश रखन करम जी जी, धन्नवाद। दिल्ली ज्वेलर वाले कहिंदे भी 191 रुपया रेट हो गया वा गोल्ड दा,
2: गिरता जा रहा, गिरता जा रहा
1: है,
2: गिरता जा रहा।
1: ਹੋਰ ਕੀ ਇਹ ਇੱਧਰ ਆਪਾਂ ਨਿਆਣਿਆਂ ਦੇ ਬਰਥਡੇ ਅਨਾਊਂਸ ਕਰਦੇ ਹਾਂ, ਨਾਲ ਹੀ ਇਹ ਕਹਿ ਦਿੰਦੇ ਆ ਵੀ ਸੋਨਾ। ਥੈਂਕ ਯੂ, ਥੈਂਕ ਯੂ ਜੀ ਕਰਮਜੀਤ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ, ਮਿਹਰਬਾਨੀ। ਅਤੇ ਰਜਿੰਦਰ ਬਾਬਾ ਜੀ ਕਹਿੰਦੇ ਕਿ ਵਾਹਿਗੁਰੂ ਸਭ ਨੂੰ ਖੁਸ਼ ਰੱਖੇ, ਤੰਦਰੁਸਤ ਰੱਖੇ, ਚੜ੍ਹਦੀ ਕਲਾ ਦੀ ਜ਼ਿੰਦਗੀ ਜਿਉਣ ਸਾਰੇ। ਅਤੇ ਮਿਹਰਬਾਨੀ ਜਤਿੰਦਰਪਾਲ ਜੀ, ਅਤੇ ਧੰਨਵਾਦ। ਅਤੇ ਮਿਹਰਬਾਨੀ ਹਰਮਨ ਜੀ, ਮਿਹਰਬਾਨੀ ਦੇਸ਼ਬੰਧੂ ਭਾਰਦਵਾਜ ਜੀ ਕਹਿੰਦੇ ਕਿ ਕ੍ਰਿਸ਼ਨਾ ਰਾਵਣ ਭਾਰਦਵਾਜ ਐਨ, ਹਾਂਜੀ ਪਰਿਵਾਰ ਨੂੰ ਸਤਿ ਸ਼੍ਰੀ ਅਕਾਲ ਹੈ,
2: ਸਤਿ ਸ਼੍ਰੀ ਅਕਾਲ।
1: ਅਤੇ ਆਪ ਸਭ ਕੋ ਅੱਛੇ ਐਂਡ ਭਰਪੂਰ ਦਿਨ ਕੀ ਸ਼ੁਭ ਕਾਮਨਾ ਹੈ, ਥੈਂਕ ਯੂ, ਧੰਨਵਾਦ ਜੀ ਤੁਹਾਡਾ। ਸ਼ਿਵਾਨੀ ਗਰਗ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਰਾਕੇਸ਼ ਕੁਮਾਰ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਚੰਗੇ ਦਿਨ ਦੀਆਂ ਅਰਦਾਸਾਂ ਕਰਦੇ ਨੇ, ਚੰਗੀ ਸਿਹਤ ਤੰਦਰੁਸਤੀ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਨੇ, ਮੁਹੱਬਤਾਂ ਦਾ ਹਰ ਪਾਸੇ ਵਾਸ ਹੋਵੇ, ਕਹਿੰਦੇ ਨੇ ਕਿ ਮਨੋਕਾਮਨਾਵਾਂ ਸਭ ਦੀਆਂ ਸੰਪੂਰਨ ਹੋਣ। ਬਹੁਤ ਮਿਹਰਬਾਨੀ ਜੀ, ਬਹੁਤ ਧੰਨਵਾਦ ਤੁਹਾਡਾ। ਗੁਰਜੀਤ ਸਿੰਘ ਸੰਧੂ ਜੀ, ਪਰਮਜੋਤ ਸਿੰਘ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਸੁਖਦੀਪ ਸਿੰਘ ਘੁੰਮਣ ਜੀ ਕਹਿੰਦੇ ਕਹਾਣੀ ਬੜੀ ਵਧੀਆ ਸੀ, ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ। ਕੁਲਵੰਤ ਵਿਰਕ ਜੀ ਵੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਬਹੁਤ ਮਿਹਰਬਾਨੀ। ਅਤੇ ਹੁਣ ਤੁਹਾਡੇ ਕੋਲੋਂ ਇਜਾਜ਼ਤ ਲੈਂਦੇ ਹਾਂ, ਹੱਸਦੇ ਖੇਡਦੇ ਰਹੋ, ਚੜ੍ਹਦੀ ਕਲਾ 'ਚ ਰਹੋ ਅਤੇ ਸੁਣਦੇ ਰਹੋ ਰੇਡੀਓ ਹਾਂਜੀ 1674 AM।

0: ਬਲਜੀਤ ਵਿਆਹ ਵਾਸਤੇ ਜੁਲਰੀ ਵੇਖਣ ਧੁੰਨਾ ਜੁਲਰਸ ਚਲੀਏ
1: ਯਾਰ ਉਹਨਾਂ ਦਾ ਡੈਂਡੀ ਨੋਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ
0: ਉਹ ਹੁਣ ਟੈਨਸ਼ਨ ਨਹੀਂ ਹੁਣ ਡੈਂਡੀ ਨੋਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁੰਨਾ ਜੁਲਰਸ ਸਟੋਰ ਖੁੱਲ ਗਿਆ ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ ਰੈਡੀਮੇਡ ਗੋਲਡ ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ ਧੁੰਨਾ ਜੁਲਰਸ 99 ਮੇਨ ਰੋਡ ਵੈਸਟ ਸੈਂਟ ਐਲਬਨਸ ਅਤੇ 341 ਲੌਨਸਡੇਲ ਸਟਰੀਟ ਡੈਂਡੀ ਨੋਗ ਫੋਰ ਮੋਰ ਇਨਫੋ ਕਾਲ 0499-2535-45 ਤੇ
2: ਓ ਮਾਰੇ ਗਏ ਦੁਬਾਰਾ ਦੇਰ ਹੋ ਗਈ ਗੱਡੀ ਚਲਾਉਣ ਵਿੱਚੋਂ ਤਣਾਅ ਨੂੰ ਬਾਹਰ ਕੱਢੋ ਅਤੇ ਘਰੋਂ ਪਹਿਲਾਂ ਹੀ ਤੁਰ ਪਾਓ ਜੇ ਤੁਸੀਂ ਗਤੀ ਸੀਮਾ ਤੋਂ ਤੇਜ਼ ਗੱਡੀ ਚਲਾਉਂਦੇ ਹੋ ਤਾਂ ਤੁਸੀਂ ਕਾਨੂੰਨ ਨੂੰ ਤੋੜ ਰਹੇ ਹੋ ਅਤੇ ਤੁਹਾਨੂੰ ਮਹਿੰਗਾ ਜੁਰਮਾਨਾ ਹੋ ਸਕਦਾ ਹੈ ਜਾਂ ਆਪਣਾ ਲਾਇਸੈਂਸ ਗੁਆ ਸਕਦੇ ਹੋ TSC ਵੱਲੋਂ ਸੁਨੇਹਾ ਹਰ ਕਿਸੇ ਵਾਸਤੇ ਸੁਰੱਖਿਅਤ ਤਰੀਕੇ ਨਾਲ ਗੱਡੀ ਚਲਾ
3: ਕਿਚਨ ਦਾ ਸਟਾਈਲ ਡਲ ਲੱਗਦਾ ਬਾਥਰੂਮ ਵੈਨਿਟੀ ਸਿੰਪਲ ਜਿਹਾ ਹੁਣ ਟੈਨਸ਼ਨ ਖਤਮ ਕਰੋ ਆ ਗਿਆ ZJ ਸਟੋਨ ਮੈਸਨ ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ ਕਾਲ ਕਰੋ 0400-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿੰਸ ਰੋਡ ਮਿਲਟਨ
4: ਵਾਓ ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ ਮੈਨੂੰ ਵੀ ਦੱਸ ਦੇ ਸੀਕ੍ਰੇਟ
5: ਅੰਮ੍ਰਿਤ ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ ਨਾ ਤਾਂ ਇਸ ਵਿੱਚ ਆਇਲ ਨਾ ਹੀ ਕੋਈ ਕਲਰ ਹਾਰਮੋਨਸ ਜਾਂ ਐਂਟੀਬਾਇਓਟਿਕਸ ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ ਚ ਨਹੀਂ ਬਲਕਿ ਗਲਾਸ ਕੰਟੇਨਰ ਚ ਪੈਕ ਹੁੰਦਾ ਹੈ
4: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ ਵਿਜ਼ਿਟ goldleafdairy.com

0: ਵਿੱਚ ਗੋ ਚੈਟਸਟਨ ਫੋਰਡ ਡੈਂਡੀਨੋਂਗ ਰੋਡ ਤੇ ਤੁਹਾਨੂੰ ਉਡੀਕ ਰਿਹਾ ਹੈ ਫੋਰਡ ਰੇਂਜਰ ਰੇਂਜਰ ਸੁਪਰ ਡਿਊਟੀ ਐਵਰੇਸਟ ਤੇ ਸਦਾਬਹਾਰ ਮਸਟੈਂਗ ਬ੍ਰਾਂਡ ਨਿਊ ਡੈਮੋ ਤੇ ਕੁਆਲਿਟੀ ਪ੍ਰੀ ਓਨਡ ਵਹੀਕਲਸ ਟ੍ਰੇਡ ਇਨ ਅਤੇ ਫਾਈਨੈਂਸ ਆਪਸ਼ਨਸ ਵੀ ਅਵੇਲੇਬਲ ਆਓ ਤੇ ਆਪਣੀ ਨਵੀਂ ਫੋਰਡ ਦਾ ਟੈਸਟ ਡਰਾਈਵ ਕਰੋ ਬਿਜ਼ਨਸ ਫਲੀਟ ਲਈ ਗੱਲ ਕਰੋ ਵਹੀਕਲ ਐਕਸਪਰਟਸ ਟਿਮ ਫੋਰਬਸ ਜਾਂ ਕੋਰੀ ਨਾਲ ਰੇਡੀਓ ਹਾਂਜੀ ਦੇ ਹਵਾਲੇ ਨਾਲ ਪਾਓ 3 ਸਾਲ ਦੀ ਫ੍ਰੀ ਸਰਵਿਸ ਚੈਟਸਟਨ ਫੋਰਡ ਰੈਡੀ ਸੈਟ ਫੋਰਡ
1: ਰੋਜ਼ ਰੋਜ਼ ਸ਼ਾਪਿੰਗਾਂ ਹੁੰਦੀਆਂ ਨੇ ਪਤਾ ਨਹੀਂ ਕਿਹੜਾ ਦੇਵਤਾ ਰਾਜ਼ੀ ਕੀਤਾ ਇਹਨਾਂ ਨੇ
2: ਸੂਰਜ ਦੇਵਤਾ
1: ਕੀ ਮਤਲਬ
2: ਓ ਕਮਲੀਏ ਸਨ ਕਰੰਟ ਵਾਲਿਆਂ ਤੋਂ ਜਦ ਦਾ ਇਹਨਾਂ ਨੇ ਸੋਲਰ ਪੈਨਲ ਲਗਵਾਇਆ ਤਾਂ ਇਹਨਾਂ ਦੀ ਸੇਵਿੰਗਸ ਵੱਧ ਗਈ
1: ਮੈਨੂੰ ਨਹੀਂ ਪਤਾ ਆਪਾਂ ਵੀ ਸੋਲਰ ਪੈਨਲ ਲਗਵਾਉਣਾ ਹੈ ਹੁਣੇ
2: ਤੁਸੀਂ ਵੀ ਕਰੋ ਬਚਤ ਤੇ ਲਗਵਾਓ ਸੋਲਰ ਪੈਨਲ ਕਾਲ ਸਨ ਕਰੰਟ 0448-046-494 ਤੇ ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ ਸਨ ਕਰੰਟ ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ ਵੀ
0: ਕੀ ਹੋਇਆ ਇੰਨੀ ਟੈਨਸ਼ਨ ਕਿਉਂ ਲੈਤੀ ਹੋਈ ਹੈ
3: ਯਾਰ ਕੀ ਦੱਸਾਂ ਮਾਰਗੇਜ ਦਾ ਕੰਮ ਅੱਜ ਵੀ ਨਹੀਂ ਬਣਿਆ
0: ਅੱਜ ਸਿੰਮੀ ਭੈਣ ਜੀ ਆਏ ਸੀ ਉਹਨਾਂ ਨੇ ਆਪਣਾ ਮਾਰਗੇਜ UV ਫਾਈਨੈਂਸ਼ੀਅਲ ਸਰਵਿਸਿਜ਼ ਤੋਂ ਥੋੜੇ ਟਾਈਮ ਵਿੱਚ ਹੀ ਕਰਵਾ ਲਿੱਤਾ
3: ਅੱਛਾ ਅਸੀਂ ਵੀ ਉਹਨਾਂ ਨੂੰ ਕੰਟੈਕਟ ਕਰਦੇ ਹਾਂ ਫਿਰ ਤਾਂ
0: ਜੇਕਰ ਤੁਹਾਨੂੰ ਵੀ ਲੋੜ ਹੈ ਹੋਮ ਲੋਨ ਰੀਫਾਈਨਾਂਸ ਕਾਰ ਲੋਨ ਜਾਂ ਫਿਰ ਐਨੀ ਅਦਰ ਲੋਨ ਦੀ ਤਾਂ ਅੱਜ ਹੀ ਕੰਟੈਕਟ ਕਰੋ ਹਰਪ੍ਰੀਤ ਸਿੰਘ ਫਰੋਮ UV ਫਾਈਨੈਂਸ਼ੀਅਲ ਸਰਵਿਸਿਜ਼ ਐਟ 0433-8330-11 visit uvfinancial.com.au
4: ਪੈਂਜੀ ਕੀ ਹਾਲ ਹੈ ਪਿੱਠ ਦਰਦ ਦਾ
0: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ ਸਭ ਕੁਝ ਠੀਕ ਹੈ ਥੈਂਕ ਯੂ ਇਹਦੇ ਬਾਰੇ ਦੱਸਣ ਲਈ
5: ਹੋਰ ਸੁਣੋ ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ ਵੇਕ ਅਪ ਫੀਲਿੰਗ ਟੋਟਲੀ ਰੈਸਟਡ ਸਰਚ ਅਸ ਆਨਲਾਈਨ ਔਰ ਕਾਲ 0433-465-492
0: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ ਯਾਦ ਰੱਖੋ ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ ਫੈਮਿਲੀ ਇਸ਼ੂ ਪ੍ਰਾਪਰਟੀ ਦਾ ਮਸਲਾ ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ ਬੰਸਲ ਲਾਇਰਸ ਤੁਹਾਡਾ ਭਰੋਸਾ ਸਾਡਾ ਤਜਰਬਾ ਤੇ ਜਿੱਤ ਆਪਣੀ ਕਾਲ 4229058608 ਔਰ ਵਿਜ਼ਿਟ bansallawyers.com.au

0: ਤੁਸੀਂ ਜਾਣਦੇ ਹੋ ਕਿ ਬੱਚੇ ਦਾ ਲਗਭਗ 90% ਦਿਮਾਗ ਉਹਨਾਂ ਦੇ 5 ਸਾਲ ਦੇ ਹੋਣ ਤੋਂ ਪਹਿਲਾਂ ਹੀ ਵਿਕਸਿਤ ਹੋ ਜਾਂਦਾ ਹੈ? ਮੁਫਤ ਕਿੰਡਰ 3 ਅਤੇ 4 ਸਾਲ ਦੇ ਬੱਚਿਆਂ ਨੂੰ ਪ੍ਰਾਇਮਰੀ ਸਕੂਲ ਸ਼ੁਰੂ ਕਰਨ ਤੋਂ ਪਹਿਲਾਂ 2 ਸਾਲ ਲਈ ਗੁਣਵੱਤਾ ਵਾਲੀ ਸਿੱਖਿਆ ਪ੍ਰਦਾਨ ਕਰਦਾ ਹੈ ਅਤੇ ਪਰਿਵਾਰਾਂ ਲਈ ਪੈਸਿਆਂ ਦੀ ਬਚਤ ਕਰਦਾ ਹੈ। ਕਿੰਡਰ ਵਿੱਚ ਬੱਚੇ ਖੇਡ ਰਾਹੀਂ ਸਿੱਖਦੇ ਹਨ, ਜਿਸ ਨਾਲ ਉਹ ਮਹੱਤਵਪੂਰਨ ਸਮਾਜਿਕ, ਭਾਵਾਤਮਕ ਅਤੇ ਬੌਧਿਕ ਹੁਨਰ ਵਿਕਸਿਤ ਕਰਦੇ ਹਨ ਅਤੇ ਨਵੇਂ ਦੋਸਤ ਵੀ ਬਣਾਉਂਦੇ ਹਨ। ਵਧੇਰੇ ਜਾਣਕਾਰੀ ਲਈ wic.gov.au/kinder ਤੇ ਜਾਓ।
1: ਸੋਨਾ ਚਾਹੀਦਾ,
2: ਭਰੋਸਾ ਚਾਹੀਦਾ,
1: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਐਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ? ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493536042।
3: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਾਟਨ ਰੋਡ, ਕੈਂਪਲਫੀਲਡ। ਕਾਲ 0390866655 ਔਰ ਵਿਜ਼ਿਟ
4: Viva Immigration and Education Consultant,
5: ਹਰ ਕਦਮ ਤੁਹਾਡੇ ਨਾਲ।

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਖਬਰਾਂ ਤੇ ਝਾਤ ਮਾਰਨ ਦਾ। ਅੱਜ 8 ਤਰੀਕ ਹੈ ਜੂਨ ਦਾ ਮਹੀਨਾ। ਜਾਣਦੇ ਹਾਂ ਕਿਹੜੀਆਂ ਨੇ ਖਾਸ ਅਪਡੇਟਸ ਸਾਡੇ ਨਾਲ ਇਸ ਟਾਈਮ। ਗੌਤਮ ਕਪਿਲ ਨੇ ਸਿਡਨੀ ਸਟੂਡੀਓ ਤੋਂ, ਹਾਂਜੀ ਗੌਤਮ ਜੀ ਸਵਾਗਤ ਤੁਹਾਡਾ ਮੈਲਬਨ ਸਟੂਡੀਓ ਤੋਂ।
1: ਜੀ ਬਹੁਤ ਧੰਨਵਾਦ ਰਣਜੋਤ ਜੀ, ਔਰ ਸਾਰੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਆਓ ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ ਸ਼ੁਰੂਆਤ ਕਰਦੇ ਹਾਂ। ਪਹਿਲੀ ਖਬਰ ਨੌਰਥ ਕੋਰੀਆ ਤੋਂ, ਜਿੱਥੇ ਨੌਰਥ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਨੇ ਪਿਓਂਗਯਾਂਗ ਦੇ ਵਿੱਚ ਚੀਨ ਦੇ ਰਾਸ਼ਟਰਪਤੀ ਜ਼ੀ ਜਿਨਪਿੰਗ ਦੇ ਨਾਲ ਅੱਜ ਦੇ ਦਿਨ ਮੁਲਾਕਾਤ ਕਰਨੀ ਹੈ। ਅੱਜ ਯਾਨੀ ਕਿ ਸੋਮਵਾਰ ਦੇ ਦਿਨ 8 ਅਤੇ 9 ਜੂਨ ਨੂੰ ਉਹ ਯਾਨੀ ਕਿ ਚੀਨ ਦੇ ਰਾਸ਼ਟਰਪਤੀ ਜ਼ੀ ਜਿਨਪਿੰਗ ਨੌਰਥ ਕੋਰੀਆ 'ਚ ਹੀ ਰਹਿਣਗੇ। ਹਾਲਾਂਕਿ ਇਹ ਸਵਾਗਤ ਜਿਹੜਾ ਇਹ ਬਰਾਬਰੀ ਦੇ ਅਧਿਕਾਰ ਦੇ ਲਈ, ਅਸਲ ਦੇ ਵਿੱਚ ਜ਼ੀ ਜਿਨਪਿੰਗ 7 ਸਾਲਾਂ ਬਾਅਦ ਨੌਰਥ ਕੋਰੀਆ ਪਹੁੰਚ ਰਹੇ ਨੇ, ਇਸ ਲਈ ਉਹਨਾਂ ਦੀ ਇਸ ਸਾਲ ਇਹ ਪਹਿਲੀ ਵਿਦੇਸ਼ ਯਾਤਰਾ ਵੀ ਹੈ, ਕਿਉਂਕਿ ਇਸ ਸਾਲ ਤੱਕ ਹੁਣ ਤੱਕ ਚੀਨ ਦੇ ਵਿੱਚ ਡੋਨਲਡ ਟਰੰਪ ਤੋਂ ਲੈ ਕੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਤੱਕ ਔਰ ਦੁਨੀਆ ਭਰ ਦੇ ਵੱਡੇ ਵੱਡੇ ਨੇਤਾ ਚੀਨ ਦੇ ਵਿੱਚ ਜਾ ਚੁੱਕੇ ਨੇ। ਪਰ ਚੀਨ ਦੇ ਰਾਸ਼ਟਰਪਤੀ ਨੌਰਥ ਕੋਰੀਆ ਜਾ ਰਹੇ ਨੇ ਆਪਣੇ ਪਹਿਲੇ ਵਿਦੇਸ਼ ਦੌਰੇ ਦੇ ਲਈ, ਇਹ ਵੀ ਕਾਫੀ ਮਹੱਤਵਪੂਰਨ ਗੱਲ ਹੈ। ਪਿਛਲੇ ਸਾਲ ਬੀਜਿੰਗ ਦੇ ਵਿੱਚ ਜ਼ੀ ਜਿਨਪਿੰਗ ਅਤੇ ਕਿਮ ਜੋਂਗ ਉਨ ਅਤੇ ਕਈ ਹੋਰਨਾਂ ਨੇਤਾਵਾਂ ਨੇ ਆਪਸ ਦੇ ਵਿੱਚ ਮੁਲਾਕਾਤ ਵੀ ਕੀਤੀ ਸੀ। ਉਦੋਂ ਚੀਨ ਦੇ ਵਿੱਚ ਵੱਡੀ ਪਰੇਡ ਵੀ ਹੋਈ ਸੀ, ਫੌਜੀ ਪਰੇਡ, ਅਤੇ ਦੋਹਾਂ ਦੇਸ਼ਾਂ ਨੇ ਰੇਲ ਅਤੇ ਹਵਾਈ ਸੇਵਾਵਾਂ ਫਿਰ ਤੋਂ ਸ਼ੁਰੂ ਕਰ ਦਿੱਤੀਆਂ ਸੀ। ਦੱਸ ਦਈਏ ਕਿ ਕਿਮ ਜੋਂਗ ਉਨ ਦੇ ਨਾਲ ਮੁਲਾਕਾਤ ਨੂੰ ਲੈ ਕੇ ਅਮਰੀਕਾ ਦਾ ਮੀਡੀਆ ਖਾਸ ਤੌਰ ਦੇ ਉੱਤੇ ਨਿਗਾਹ ਰੱਖ ਰਿਹਾ। ਜ਼ੀ ਜਿਨਪਿੰਗ ਦੇ ਆਉਣ ਤੋਂ ਪਹਿਲਾਂ ਨੌਰਥ ਕੋਰੀਆ ਨੇ ਆਪਣੀ ਤਾਕਤ ਦਾ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਵੀ ਕੀਤੀ। ਸ਼ਨੀਵਾਰ ਦੇ ਦਿਨ ਉਹਨਾਂ ਨੇ 10,000 ਟਨ ਜਿਹੜੀ ਮਿਜ਼ਾਈਲ ਅਤੇ ਹੋਰ ਦੂਸਰੇ ਅਸਲੇ ਨੇ ਉਹਨਾਂ ਦੀ ਇੱਕ ਅਜ਼ਮਾਇਸ਼ ਕੀਤੀ, ਜਾਂ ਇੰਝ ਕਹਿ ਦਈਏ ਅਜ਼ਮਾਇਸ਼ ਤਾਂ ਨਹੀਂ ਕਹਿ ਸਕਦੇ, ਪਰ ਇੱਕ ਨੁਮਾਇਸ਼ ਕੀਤੀ। ਅਸਲ ਦੇ ਵਿੱਚ ਇਹ ਪਰਮਾਣੂ ਹਥਿਆਰ ਸੰਪੰਨ ਦੇਸ਼ ਹੋਣ ਦਾ ਦਾਅਵਾ ਕੀਤਾ ਗਿਆ ਹੈ। ਸਿਆਸੀ ਮਾਹਰਾਂ ਦਾ ਮੰਨਣਾ ਹੈ ਕਿ ਇਹ ਮੁਲਾਕਾਤ ਇਸ ਕਰਕੇ ਵੀ ਕਾਫੀ ਅਹਿਮ ਹੈ ਔਰ ਇੱਕ ਵੱਡੀ ਘਟਨਾ ਹੈ, ਕਿਉਂਕਿ 2019 ਤੋਂ ਦੋਹਾਂ ਦੇਸ਼ਾਂ ਦੇ ਦਰਮਿਆਨ ਸੰਬੰਧ ਕਈ ਵਾਰ ਤਣਾਅਪੂਰਨ ਰਹੇ ਨੇ, ਖਾਸ ਤੌਰ ਦੇ ਉੱਤੇ ਨੌਰਥ ਕੋਰੀਆ ਦੇ ਪਰਮਾਣੂ ਪ੍ਰੋਗਰਾਮ ਨੂੰ ਲੈ ਕੇ। ਬੀਜਿੰਗ ਅਤੇ ਪਿਓਂਗਯਾਂਗ ਨੇ ਪਰਮਾਣੂ ਪ੍ਰੋਗਰਾਮ ਨੂੰ ਜਿਹੜਾ ਹੈ ਬੀਜਿੰਗ ਨੇ ਪਰਮਾਣੂ ਪ੍ਰੋਗਰਾਮ ਦਾ ਜਨਤਕ ਰੂਪ ਦੇ ਨਾਲ ਜਿਹੜਾ ਵਿਰੋਧ ਵੀ ਕੀਤਾ। ਚੀਨ ਦੇ ਨਾਲ 1400 ਕਿਲੋਮੀਟਰ ਲੰਮੀ ਸਰਹੱਦ ਲੱਗਦੀ ਹੈ, ਪਰ ਹੁਣ ਰੂਸ ਦੇ ਨਾਲ ਮਿਲ ਰਿਹਾ ਜਿਹੜਾ ਸਮਰਥਨ ਹੈ ਨੌਰਥ ਕੋਰੀਆ ਨੂੰ, ਉਹ ਵੀ ਚੀਨ ਨੂੰ ਨੌਰਥ ਕੋਰੀਆ ਦੇ ਹੋਰ ਨੇੜੇ ਲੈ ਕੇ ਆਇਆ ਹੈ। ਦੂਜੀਆਂ ਦੁਨੀਆ ਭਰ ਦੀਆਂ ਖਬਰਾਂ ਦੀ ਸਾਂਝ ਪਾਈਏ ਅਤੇ ਜੰਗਾਂ ਦੇ ਨਾਲ ਜੁੜੀਆਂ ਹੋਈਆਂ, ਲੜਾਈਆਂ ਦੇ ਨਾਲ ਜੁੜੀਆਂ ਹੋਈਆਂ ਖਬਰਾਂ। ਅਮਰੀਕਾ ਅਤੇ ਇਜ਼ਰਾਈਲ ਦੇ ਵਿੱਚ ਕੁਝ ਲੋਕਾਂ ਨੇ ਗੋਲੀਬਾਰੀ ਕੀਤੀ ਹੈ। ਅਮਰੀਕਾ ਦੇ ਅਧਿਕਾਰੀਆਂ ਦੇ ਮੁਤਾਬਕ ਇਸ ਵੀਕੈਂਡ ਦੇ ਦਰਮਿਆਨ ਓਹੀਓ ਦੇ ਟੋਲੇਡ ਦੇ ਵਿੱਚ ਇੱਕ ਪ੍ਰਸਿੱਧ ਮਿਊਜ਼ਿਕ ਫੈਸਟੀਵਲ ਦੇ ਦਰਮਿਆਨ ਗੋਲੀਬਾਰੀ ਹੋਈ, ਜਿਸ ਦੇ ਵਿੱਚ 12 ਲੋਕ ਜ਼ਖਮੀ ਹੋਏ, 2 ਦੀ ਹਾਲਤ ਗੰਭੀਰ ਦੱਸੀ ਗਈ ਹੈ। ਅਦਾਰੇ ABC ਦੀ ਖਬਰ ਦੇ ਮੁਤਾਬਕ ਇਹ ਘਟਨਾ 6 ਜੂਨ ਸ਼ਾਮ ਨੂੰ ਵਾਪਰੀ, ਓਲਡ ਵੈਸਟ ਐਂਡ ਫੈਸਟੀਵਲ ਦੇ ਵਿੱਚ ਇਹ ਘਟਨਾ ਵਾਪਰੀ, ਜਦੋਂ ਇੱਥੇ ਇਹ ਗੋਲੀਬਾਰੀ ਦੀ ਘਟਨਾ ਦੀ ਖਬਰ ਮਿਲਦੇ ਹੀ ਪੁਲਿਸ ਮੌਕੇ 'ਤੇ ਪਹੁੰਚੀ। ਟੋਲੈਟ ਦੇ ਪੁਲਿਸ ਦੇ ਮੁਤਾਬਕ ਗੋਲੀਬਾਰੀ ਦੇ ਵਿੱਚ ਘੱਟੋ ਘੱਟ 2 ਲੋਕ ਸ਼ਾਮਲ ਸੀ, ਜੋ ਕਿ ਇੱਕ ਦੂਸਰੇ ਦੇ ਉੱਤੇ ਗੋਲੀ ਚਲਾ ਰਹੇ ਸੀ, ਔਰ ਇਸ ਦਰਮਿਆਨ ਆਮ ਲੋਕਾਂ ਨੂੰ ਵੀ ਹਮਲੇ ਦੀ ਲਪੇਟ ਦੇ ਵਿੱਚ ਲੈ ਲਿਆ। ਦੱਸ ਦਈਏ ਕਿ ਪੀੜਤਾਂ ਦੀ ਉਮਰ 14 ਸਾਲ ਤੋਂ ਲੈ ਕੇ 61 ਸਾਲ ਦੇ ਦਰਮਿਆਨ ਦੱਸੀ ਗਈ ਹੈ, ਜ਼ਿਆਦਾਤਰ 19-20 ਸਾਲ ਦੇ ਨੌਜਵਾਨ ਦੱਸੇ ਗਏ ਨੇ। ਅਚਾਨਕ ਹੋਈ ਹਿੰਸਾ ਦੇ ਕਾਰਨ ਲੋਕ ਸੜਕ ਦੇ ਉੱਤੇ ਜਾਨ ਬਚਾਉਣ ਦੇ ਲਈ ਇੱਧਰ ਉੱਧਰ ਭੱਜਣ ਲੱਗੇ। ਦੱਸ ਦਈਏ ਕਿ ਇਸ ਦਰਮਿਆਨ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਸਾਰੀਆਂ ਵੀਡੀਓਜ਼ ਵੀ ਇਸ ਘਟਨਾ ਦੀਆਂ ਵਾਇਰਲ ਹੋਈਆਂ। ਉੱਧਰ ਐਸੇ ਵੀਕੈਂਡ ਯਾਨੀ ਐਤਵਾਰ ਦੇ ਦਰਮਿਆਨ ਇਜ਼ਰਾਈਲ ਦੇ ਦੱਖਣੀ ਸ਼ੈਰੋਨ ਇਲਾਕੇ ਦੇ ਵਿੱਚ ਵੀ ਗੋਲੀਬਾਰੀ ਹੋਈ, ਜਿੱਥੇ 1 ਵਿਅਕਤੀ ਦੀ ਮੌਤ ਹੋ ਗਈ, 6 ਹੋਰ ਜ਼ਖਮੀ ਹੋਏ। ਇਜ਼ਰਾਈਲੀ ਸੁਰੱਖਿਆ ਬਲਾਂ ਨੇ ਮੌਕੇ 'ਤੇ ਹੀ ਹਮਲਾਵਰ ਨੂੰ ਮਾਰ ਗਿਰਾਇਆ। ਇਜ਼ਰਾਈਲੀ ਪੁਲਿਸ ਅਤੇ ਇਜ਼ਰਾਈਲੀ ਫੌਜ ਦੇ ਮੁਤਾਬਕ ਸ਼ੱਕੀ ਦੀ ਪਹਿਚਾਣ ਤਯੇਬੇ ਦੇ ਅਰਬ ਇਜ਼ਰਾਈਲੀ ਨਿਵਾਸੀਆਂ ਦੇ ਰੂਪ ਦੇ ਵਿੱਚ ਕੀਤੀ ਗਈ ਹੈ। ਉੱਥੇ ਹੁਣ ਜਦੋਂ ਜੰਗ ਦੀਆਂ ਖਬਰਾਂ ਦੁਨੀਆ ਭਰ ਦੇ ਵਿੱਚ ਚੱਲਦੀਆਂ ਨੇ, ਦੁਨੀਆ ਭਰ ਦੇ ਵਿੱਚ ਇਸ ਕਿਸਮ ਦੇ ਵਿਰੋਧ ਵੀ ਹੁੰਦੇ ਨੇ ਕਿ ਹਥਿਆਰਾਂ ਦਾ ਇੱਕ ਬਹੁਤ ਵੱਡਾ ਬਾਜ਼ਾਰ ਤਿਆਰ ਕੀਤਾ ਜਾ ਰਿਹਾ। ਇਜ਼ਰਾਈਲ ਨੇ ਰੱਖਿਆ ਬਾਜ਼ਾਰ ਦੇ ਵਿੱਚ ਇੱਕ ਨਵਾਂ ਇਤਿਹਾਸ ਰਚ ਦਿੱਤਾ ਹੈ। ਸਾਲ 2025 ਦੇ ਵਿੱਚ ਇਜ਼ਰਾਈਲ ਦਾ ਹਥਿਆਰ ਐਕਸਪੋਰਟ 19.2 ਅਰਬ ਅਮਰੀਕੀ ਡਾਲਰ ਤੱਕ ਪਹੁੰਚ ਗਿਆ ਸੀ। ਹੈਰਾਨ ਕਰ ਦੇਣ ਵਾਲੀ ਗੱਲ ਇਹ ਹੈ ਕਿ ਕੌਮਾਂਤਰੀ ਪੱਧਰ ਦੇ ਉੱਤੇ ਬਾਈਕਾਟ ਦੇ ਬਾਵਜੂਦ ਕਈ ਵੱਡੀਆਂ ਡਿਫੈਂਸ ਪ੍ਰਦਰਸ਼ਨੀਆਂ ਦੇ ਨਾਲ ਜਿਹੜਾ ਇਜ਼ਰਾਈਲੀ ਹਥਿਆਰਾਂ ਦੀ ਮੰਗ ਹੋਰ ਵਧੀ ਹੈ। दूसरे पासे दुनिया के हथियार बाजार दे विच राज करन वाला किसे समय दे उत्ते रूस हुण एक्सपोर्ट इंडस्ट्री दे विच काफ़ी हेठां डिग पिया है। इजराइल दे रक्षा मंत्रालय की तरफ तो जारी आंकड़िया दे विच दस्या गया कि इजराइल दे डिफेंस एक्सपोर्ट दे विच 30% का इजाफा होया। इजराइल दे द्वारा अपनिया ही जंगा दे विच परखियां जा चुकियां मिजाइलां रॉकेट एयर डिफेंस सिस्टम दुनिया भर नूं बेचिया जा रहा है। दस दईए कि लगभग 19.2 यानी कि 20 अरब डालर का हथियारों का बाजार इजराइल के लिए एक बड़ी गल है। जबकि दूसरे पासे अमरीका ने भी अपने हथियारों के बाजार नूं पूरी तरह के नाल खोल रखे। दुनिया भर के देशों के उत्ते दबाव बनाया जा रहा है कि अमरीका तो हथियार ले जाण। इस उधर अमरीका तो इजराइल इस वक्त रल के दुनिया भर के जिहड़ी एक तस्वीर बना रहे ने, इस नूं लैके भी हाले दुनिया का एक बहुत बड़े हिस्से का मीडिया जिहड़ा वह खामोश दिखाई दे रहा है। इजराइल की इस कामयाबी ने पूरी दुनिया नूं इस करके हैरान कर दिता है क्योंकि ये देश अक्तूबर 2023 तो ही जंग की स्थिति दे विच है। अजिहा देश जिहड़ा एक पासे जंग के फरंट के उत्ते लड़ रहा होवे अपनिया ही घरेलू जरूरतों के नाल दो चार हो रहा होवे उत्थे दूजे पासे वह हथियारों की बेहिसाब जिहड़ी है सेल वह दुनिया भर में कर रहा है। द जेम्स टाउन फाउंडेशन के अंकड़ों के मुताबिक साल 2021 तो 2024 के दरमियान दूसरे पासे रूस के हथियारों के 92% की गिरावट आई है। ये भी देश जंग दे विच इस वक्त यूक्रेन के नाल, पर रूस अते इजराइल दे विचकार अजिहा फर्क की है वह असी सारे ही जानते हैं। अमरीका अमेरिकी सेंट्रल कमांड यानी सेंटकॉम ने कहा है कि मध्य पूर्व दे विच तैनात अमरीकी सुरक्षा बलों ने एतवार दे दिन 2 ईरानी ड्रोन मार गिराए ने। मध्य पूर्व दे विच तैनात अमरीकी बलों ने ईरान दे खिलाफ एक तरफा हमला करन दा दावा किया ते कहा कि ड्रोन हॉर्मुज़ स्ट्रेट दे विच कौमांतरी समुद्री जिहड़ी आवाजाई है उसके लिए खतरा बने हुए सी। अमरीका ते ईरान दे दरमियान जंगबंदी का समझौता लागू है, पर दोहां देशों दीआं फौजां एक दूसरे दे उत्ते जंगबंदी का इल्जाम भी लगांदियां रहिंदियां ने ते हमले भी करदियां रहिंदियां। इस तो पहला शनिवार के दिन बहरीन ते कुवैत के उत्ते ईरान की तरफ तो भी हमले किए गए सी। हालांकि ईरान की तरफ तो जो इस किस्म दीआं टिप्पणियां लईआं गईआं तो उन्हां दा कहना सी कि हमले ईरानी रडार टिकाणियां के उत्ते अमरीकी हमलों के जवाब के विच किए गए सी। बहुत थोड़े दिन रह गए ने दुनिया के सब तो चर्चित और सब तो जिहड़े उम्मीद जां सब तो वध जिस दी फैन फॉलोइंग है वह खेड फुटबॉल सॉकर जिन्हों कह लिया जाता है। फीफा विश्व कप शुरू हो जा रहे हैं, काउंटडाउन यानी कि पुठी गिनती जिन्हों कह लिया जाता वो शुरू हो चुकी है। फीफा वर्ल्ड कप 2026 कई मायनों तो इस बार चर्चावां दे विच रहेगा। पहली चर्चा तो जदों दुनिया भर के जंग का माहौल बनया होया तो दूसरे पासे यह फीफा विश्व कप का आयोजन हो रहा वह भी अमरीका मैक्सीको ते कैनेडा दे वल्लों रल के। वह अमरीका जिहड़ा कदे मैक्सीको नूं धमकांदा रहिंदा ते कदे कैनेडा नूं अपने विच रला लैण दी धमकी दिंदा है। अजे दे विच अमरीका मैक्सीको ते कैनेडा दे विच हो रहे इस वर्ल्ड कप दे अंदर इन्हां तिन्हां देशां दी सांझी मेज़बानी च हो रहे विश्व कप दे अंदर ईरान दी टीम भी पहुँच गई है। ईरान दे तिन्नों ग्रुप मैच अमरीका दे विच ही होण वाले ने, पर खिडारियां ते जिहड़ा सपोर्ट स्टाफ है उन्हां नूं कहा गया है कि वह मैच के दिन ही अमरीकान नहीं तो फिर वह मैक्सीको ही रुकन। ईरान का कहना है कि 15 अधिकारियों ते सहयोगियों की टीम नूं वीज़ा देन तो इनकार कर दिता गया। ईरानी अधिकारी ने इन्हां खेडां नूं पोलीटिकल दखल अंदाजी की एक खराब उदाहरण दस्या है। दस दईए कि तिन्हां देशों यानी अमेरिका कैनेडा ते मैक्सीको की मेज़बानी दे विच आयोजित होने वाला फीफा वर्ल्ड कप 11 जून तो शुरू होएगा। ईरान ने मार्च 2025 दे विच अपने क्वालिफिकेशन ग्रुप दे विच पहला स्थान हासिल करके इस टूर्नामेंट दे विच मजबूत दावेदारी दिखाई सी। ये उस समय दी गल है जदों अमरीका ते इजराइल ईरान दे उत्ते हमला शुरू होने तो लगभग 1 साल पहला इस किस्म दे नाल ईरान दी टीम ने क्वालीफाई कर लिया सी। और ये वर्ल्ड कप दा पहला ऐसा एडिशन होएगा जिस दे विच किसी मेज़बान देश ने किसी ऐसे टीम की मेज़बानी करनी पै रही है जिस दे नाल उसकी जंग आपस दे विच चल रही होवे। अमरीकी खिडारियों के मुताबिक सारे ही ईरानी खिडारियों वीज़ा जारी कर दिता गया सी और उन्होंने पूरी पूरी ਜਿਹੜੀ ਉਹ ਸਿਕਿਉਰਿਟੀ ਵੀ ਦਿੱਤੀ ਜਾਏਗੀ। ਉਂਝ ਇਰਾਨ ਦਾ ਪਹਿਲਾ ਮੁਕਾਬਲਾ 15 ਜੂਨ ਨੂੰ ਲਾਸ ਏਂਜਲਸ ਦੇ ਵਿੱਚ ਆਸਟ੍ਰੇਲੀਆ ਦੇ ਗੁਆਂਢੀ ਮੁਲਕ ਨਿਊਜ਼ੀਲੈਂਡ ਦੇ ਨਾਲ ਹੋਏਗਾ। ਕੌਮਾਂਤਰੀ ਖਬਰਾਂ ਦੀ ਸਾਂਝ ਦੇ ਵਿੱਚ ਆਖਰੀ ਖਬਰ ਭਾਰਤ ਦੇ ਨਾਲ ਜੁੜੀ ਹੋਈ, ਜਿੱਥੇ ਭਾਰਤ ਦੌਰੇ ਦੇ ਉੱਤੇ ਆਏ ਹੋਏ ਨੇਪਾਲ ਦੇ ਵਿਦੇਸ਼ ਮੰਤਰੀ ਸ਼ਿਸ਼ਿਰ ਖਨਾਲ ਨੇ ਦੋਹਾਂ ਦੇਸ਼ਾਂ ਦੇ ਦਰਮਿਆਨ ਸਰਹੱਦੀ ਵਿਵਾਦ ਨੂੰ ਲੈ ਕੇ ਆਪਣੇ ਦੇਸ਼ ਦਾ ਰੁੱਖ ਸਪਸ਼ਟ ਕੀਤਾ। ਉਹਨਾਂ ਨੇ ਐਤਵਾਰ ਦੇ ਦਿਨ ਇੱਕ ਪ੍ਰੈਸ ਵਾਰਤਾ ਦੇ ਦਰਮਿਆਨ ਕਿਹਾ ਕਿ ਨੇਪਾਲ ਨੇ ਭਾਰਤ ਅਤੇ ਚੀਨ ਦੋਹਾਂ ਨੂੰ ਅਧਿਕਾਰਕ ਨੋਟ ਦੇ ਜ਼ਰੀਏ ਦੱਸ ਦਿੱਤਾ ਸੀ ਕਿ ਉਹਨਾਂ ਦੀ ਜ਼ਮੀਨ ਹੈ ਅਤੇ ਉਹਨਾਂ ਦਾ ਇਤਿਹਾਸਕ ਦਾਅਵਾ। ਇਸ ਕਰਕੇ ਇਸ ਦੇਸ਼ ਇਹਨਾਂ ਦੇਸ਼ਾਂ ਨੂੰ ਕੂਟਨੀਤਿਕ ਤਰੀਕੇ ਦੇ ਨਾਲ ਹੀ ਇਸ ਹੱਲ ਨੂੰ ਸੁਝਾਉਣਾ ਚਾਹੀਦਾ। ਉਹਨਾਂ ਨੇ ਸਰਹੱਦ ਵਿਵਾਦ ਦੇ ਵਿੱਚ ਬਰਤਾਨੀਆ ਨੂੰ ਸ਼ਾਮਲ ਕੀਤੇ ਜਾਣ ਦੀਆਂ ਜੁੜੀਆਂ ਖਬਰਾਂ ਦੇ ਉੱਤੇ ਸਪਸ਼ਟੀਕਰਨ ਦਿੰਦਿਆਂ ਆਇਆ ਕਿਹਾ ਕਿ ਨੇਪਾਲ ਸਿਰਫ ਇਹ ਦੇਖਣਾ ਚਾਹੁੰਦਾ ਸੀ ਕਿ ਕੀ ਬਰਤਾਨੀਆ ਦੇ ਜਿੰਨੇ ਵੀ ਲਾਈਬ੍ਰੇਰੀਜ਼ ਨੇ, ਉਹਨਾਂ ਦੇ ਜਿੰਨੇ ਵੀ ਮਿਊਜ਼ੀਅਮ ਨੇ, ਉਹਨਾਂ ਦੇ ਵਿੱਚ ਰੱਖੇ ਹੋਏ ਦਸਤਾਵੇਜ਼ਾਂ ਤੋਂ ਉਹਨਾਂ ਨੂੰ ਕੁਝ ਹਾਸਲ ਹੋ ਸਕਦਾ। ਖਨਾਲ ਭਾਰਤ ਅਤੇ ਨੇਪਾਲ ਦੇ ਦਰਮਿਆਨ ਸਰਹੱਦ ਵਿਵਾਦ ਦੀ ਗੱਲ ਕਰ ਰਹੇ ਸੀ। ਭਾਰਤ ਅਤੇ ਨੇਪਾਲ ਦੇ ਦਰਮਿਆਨ ਲਿਪੂਲੇਖ, ਲਿਪਿੰਤੁਰਾ, ਕਾਲਾਪਾਨੀ ਨੂੰ ਲੈ ਕੇ ਵਿਵਾਦ ਹੈ। ਇਹ ਵਿਵਾਦ ਦਾ ਇੱਕ ਪਹਿਲੂ ਜਿਹੜਾ ਉਹ ਚੀਨ ਦੇ ਨਾਲ ਵੀ ਜੁੜਿਆ ਹੋਇਆ। ਖਨਾਲ ਨੇ ਕਿਹਾ ਕਿ ਅਸੀਂ ਭਾਰਤ ਅਤੇ ਚੀਨ ਦੋਹਾਂ ਨੂੰ ਅਧਿਕਾਰਕ ਨੋਟ ਦੇ ਜ਼ਰੀਏ ਕਹਿਣਾ ਚਾਹੁੰਦੇ ਹਾਂ ਕਿ ਸਾਡੀ ਜ਼ਮੀਨ ਹੈ ਜਿਸ ਦੇ ਉੱਤੇ ਇਹ ਦੇਸ਼ ਆਪੋ ਆਪਣਾ ਦਾਅਵਾ ਕਰ ਰਹੇ ਨੇ। ਉਹਨਾਂ ਕਿਹਾ ਕਿ ਸਮੱਸਿਆ ਕੋਈ ਵੀ ਇੰਨੀ ਵੱਡੀ ਨਹੀਂ ਹੁੰਦੀ ਔਰ ਕੋਈ ਵੀ ਸਰਹੱਦ ਵਿਵਾਦ ਇੰਨਾ ਜਟਿਲ ਜਾਂ ਇੰਨਾ ਉਲਝਿਆ ਹੋਇਆ ਨਹੀਂ ਹੁੰਦਾ। ਖੁੱਲ੍ਹੀ ਸੋਚ ਅਤੇ ਤਰਕ ਦੇ ਨਾਲ, ਆਪਸੀ ਇੱਜ਼ਤ ਦੇ ਨਾਲ ਇੱਕ ਦੂਸਰੇ ਦੇ ਨਾਲ ਬੈਠ ਕੇ ਗੱਲਬਾਤ ਕੀਤੀ ਜਾ ਸਕਦੀ ਹੈ। ਉੱਧਰ ਸਭ ਤੋਂ ਵੱਡੀ ਗੱਲ ਰਹੀ ਜਿਹੜਾ ਨੇਪਾਲ ਇਸ ਵਕਤ ਸੱਤਾ ਪਰਿਵਰਤਨ ਦੇ ਦੌਰ ਦੇ ਵਿੱਚੋਂ ਗੁਜ਼ਰ ਕੇ ਆਇਆ, ਯਾਨੀ ਜੈਨਜ਼ੀ ਦੇ ਅੰਦੋਲਨ ਦੇ ਵਿੱਚੋਂ। ਭਾਰਤ ਦੇ ਵਿੱਚ ਵੀ ਜੈਨਜ਼ੀ ਅੰਦੋਲਨ ਦੀ ਸੁਗਬੁਗਾਹਟ ਜਿਹੜੀ ਉਹ ਹੋ ਰਹੀ ਹੈ। ਖਨਾਲ ਨੇ ਕਿਹਾ ਕਿ ਜੈਨਜ਼ੀ ਦੇ ਸਵਾਲ ਦੇ ਉੱਤੇ ਮੈਂ ਇੰਨਾ ਹੀ ਕਹਾਂਗਾ ਕਿ ਪਿਛਲੇ ਸਾਲ ਸਪਤੰਬਰ ਮਹੀਨੇ ਦੇ ਵਿੱਚ ਇੱਕ ਅੰਦੋਲਨ ਹੋਇਆ ਜਿਸ ਤੋਂ ਬਾਅਦ ਸਿਆਸੀ ਤਬਦੀਲੀ ਹੋਈ, ਸਿਆਸੀ ਬਦਲਾਅ ਆਈ ਅਤੇ ਅਸੀਂ ਸੱਤਾ 'ਚ ਆਏ। ਭਾਰਤ ਦੇ ਵਿੱਚ ਜੋ ਵੀ ਕੁਝ ਹੋ ਰਿਹਾ ਮੈਂ ਉਸ 'ਤੇ ਟਿੱਪਣੀ ਨਹੀਂ ਕਰਨਾ ਚਾਹੁੰਦਾ। ਮੈਂ ਨੇਪਾਲ ਅਤੇ ਭਾਰਤ ਦੇ ਸੰਬੰਧਾਂ ਦੇ ਉੱਤੇ ਜ਼ਿਆਦਾ ਧਿਆਨ ਦੇਣਾ ਚਾਹੁੰਦਾ। ਖਨਾਲ ਨੇ ਭਾਰਤ ਦੌਰੇ ਦੇ ਦਰਮਿਆਨ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਦੇ ਨਾਲ ਮੁਲਾਕਾਤ ਵੀ ਕੀਤੀ। ਜਦੋਂ ਜੈਨਜ਼ੀ ਅੰਦੋਲਨ ਦੀ ਗੱਲ ਤੁਰੀ ਹੋਵੇ ਤਾਂ ਫਿਰ ਹੁਣ ਕਾਂਗਰਸ ਜਨਤਾ ਪਾਰਟੀ ਦੇ ਗੱਲ ਵੀ ਕਰ ਲਈ ਚੱਲਦੀ ਹੈ। ਸੀ ਜੇ ਪੀ ਦੇ ਫਾਊਂਡਰ ਅਭਿਜੀਤ ਦੀਪਕੇ ਨੇ ਸ਼ਨੀਵਾਰ ਦੇ ਦਿਨ ਦਿੱਲੀ ਦੇ ਜੰਤਰ ਮੰਤਰ ਵਿਖੇ ਆਪਣੇ ਸਾਥੀਆਂ ਦੇ ਨਾਲ ਪ੍ਰਦਰਸ਼ਨ ਕੀਤਾ ਸੀ। ਇਸ ਪ੍ਰਦਰਸ਼ਨ 'ਚ ਜ਼ਿਆਦਾਤਰ ਨੌਜਵਾਨ ਸ਼ਾਮਲ ਹੋਏ ਸੀ। ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫੇ ਦੀ ਮੰਗ ਕੀਤੀ ਜਾ ਰਹੀ ਸੀ। ਨੌਜਵਾਨ ਪੀੜ੍ਹੀ ਇਸ ਨੂੰ ਦੁਨੀਆ ਭਰ ਦੇ ਵਿੱਚ ਜਿਹੜੇ ਜੈਨਜ਼ੀ ਪ੍ਰਦਰਸ਼ਨ ਹੋਏ ਨੇ ਉਸ ਦੇ ਨਾਲ ਜੋੜ ਕੇ ਦੇਖ ਰਹੀ ਸੀ। ਇਸ ਪ੍ਰਦਰਸ਼ਨ ਦੇ ਵਿੱਚ ਮੰਨੇ ਪਰਮੰਨੇ ਵਾਤਾਵਰਨ ਪ੍ਰੇਮੀ ਸੋਨਮ ਵਾਂਗਚੁਕ ਵੀ ਸ਼ਾਮਲ ਹੋਏ, ਜਿਨ੍ਹਾਂ ਨੇ ਬੀਤੇ ਮਾਰਚ ਮਹੀਨੇ ਦੇ ਵਿੱਚ 6 ਮਹੀਨਿਆਂ ਦੀ ਜੇਲ੍ਹ ਕੱਟਣ ਤੋਂ ਬਾਅਦ ਉਹਨਾਂ ਨੂੰ ਰਿਹਾਅ ਕੀਤਾ ਗਿਆ ਸੀ। NSA ਦੇ ਤਹਿਤ ਉਹਨਾਂ ਦੇ ਉੱਤੇ ਦੇਸ਼ ਧਰੋਹ ਦਾ ਮਾਮਲਾ ਵੀ ਦਰਜ ਕੀਤਾ ਗਿਆ ਸੀ। ਇਸ ਸ਼ਨੀਵਾਰ ਦੀ ਸਵੇਰ ਅਭਿਜੀਤ ਦੀਪਕੇ ਅਮਰੀਕਾ ਤੋਂ ਭਾਰਤ ਪਰਤੇ, ਦਿੱਲੀ ਏਅਰਪੋਰਟ ਦੇ ਉੱਤੇ ਉਤਰਦਿਆਂ ਹੀ ਉਹਨਾਂ ਨੇ ਕੇਂਦਰੀ ਮੰਤਰੀ ਦੇ ਅਸਤੀਫੇ ਦੀ ਮੰਗ ਜ਼ੋਰਦਾਰ ਤਰੀਕੇ ਦੇ ਨਾਲ ਰੱਖੀ। ਪਰ ਇਸ ਅੰਦੋਲਨ ਨੂੰ ਲੈ ਕੇ ਜਾਂ ਇਸ ਪ੍ਰਦਰਸ਼ਨ ਨੂੰ ਲੈ ਕੇ ਦੁਨੀਆ ਭਰ ਦੇ ਮੀਡੀਆ ਨੇ ਖਾਸ ਤੌਰ ਦੇ ਉੱਤੇ ਨਿਗਾਹ ਬਣਾ ਕੇ ਰੱਖੀ। ਅਮਰੀਕੀ ਮੀਡੀਆ CNN ਨੇ ਕਾਂਗਰਸ ਜਨਤਾ ਪਾਰਟੀ ਦੇ ਅੰਦੋਲਨ 'ਤੇ ਲਿਖਿਆ ਕਿ ਭਾਰਤ ਦੇ ਨੌਜਵਾਨ ਹੁਣ ਤੰਗ ਆ ਚੁੱਕੇ ਨੇ। ਸਾਲਾਂ ਤੋਂ ਚੱਲ ਰਹੀਆਂ ਪ੍ਰੀਖਿਆਵਾਂ ਦੇ ਵਿੱਚ ਘੁਟਾਲਿਆਂ, ਲਗਾਤਾਰ ਬਣੀਆਂ ਹੋਈਆਂ ਪਰੇਸ਼ਾਨੀਆਂ, ਬੇਰੁਜ਼ਗਾਰੀ ਦੀ ਸਮੱਸਿਆ ਜਾਂ ਘੱਟ ਮੌਕੇ ਲੋਕਾਂ ਨੂੰ ਨਿਰਾਸ਼ ਕਰ ਰਹੇ ਨੇ ਔਰ ਇਹ ਨਿਰਾਸ਼ਾ ਔਨਲਾਈਨ ਹੁੰਦੇ ਹੁੰਦੇ ਸੜਕਾਂ 'ਤੇ ਆ ਗਈ ਹੈ। ਉੱਧਰ CNN ਦੇ ਮੁਤਾਬਕ ਜਵਾਬਦੇਹੀ ਦੀ ਅਜਿਹੀ ਮੰਗ ਉੱਠ ਰਹੀ ਹੈ ਜਿਸ ਨੂੰ ਹੁਣ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਫਰਾਂਸ 24 ਨੇ ਵੀ ਕਾਂਗਰਸ ਜਨਤਾ ਪਾਰਟੀ ਦੇ ਪ੍ਰਦਰਸ਼ਨ ਨੂੰ ਅਹਿਮੀਅਤ ਦਿੱਤੀ ਹੈ। ਆਪਣੀ ਇੱਕ ਸਟੋਰੀ 'ਚ ਉਹਨਾਂ ਨੇ ਲਿਖਿਆ ਹੈ ਕਿ ਭਾਰਤ ਦੀ ਜੈਨਜ਼ੀ ਕਾਂਗਰਸ ਪਾਰਟੀ ਦੇ ਹਮਾਇਤੀਆਂ ਨੇ ਦਿੱਲੀ ਦੇ ਵਿੱਚ ਆਪਣਾ ਪਹਿਲਾ ਵਿਰੋਧ ਪ੍ਰਦਰਸ਼ਨ ਕੀਤਾ ਔਰ ਜਿਸ ਕਿਸਮ ਦੇ ਨਾਲ ਇਹ ਕਾਂਗਰਸ ਆ ਰਹੇ ਨੇ, ਬ੍ਰੈਕਟ ਦੇ ਵਿੱਚ ਇਹ ਦੱਸਿਆ ਕਿ ਨੌਜਵਾਨ ਆ ਰਹੇ ਨੇ, ਉਹ ਇਸ ਵਕਤ ਕੇਂਦਰ ਸਰਕਾਰ ਨੂੰ, ਭਾਰਤ ਦੀ ਕੇਂਦਰ ਸਰਕਾਰ ਨੂੰ ਡਰਾ ਹੀ ਰਹੇ ਨੇ। ਇਸ ਖਬਰ ਨੂੰ ਚੀਨ ਦੇ ਸਾਊਥ ਚਾਈਨਾ ਮਾਰਨਿੰਗ ਪੋਸਟ ਨੇ ਖਬਰ ਏਜੰਸੀ AP ਦੇ ਹਵਾਲੇ ਦੇ ਨਾਲ ਲਿਖਦਿਆਂ ਹੋਇਆ ਦੱਸਿਆ ਕਿ CJP ਦੇ ਲਈ ਇੱਕ ਵੱਡੀ ਚੁਣੌਤੀ ਇਹ ਹੋਏਗੀ ਕਿ ਉਹਨਾਂ ਦਾ ਜਿਹੜਾ ਵਿਰੋਧ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਾਂ ਉਹਨਾਂ ਦੇ ਫੈਨਸ ਕਰਨਗੇ, ਉਹਨਾਂ ਦਾ ਉਹ ਕਿਵੇਂ ਸਾਹਮਣਾ ਕਰਦੇ ਨੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਵੀ ਪਹਿਲਾਂ ਵੀ ਕਈ ਵਿਰੋਧ ਪ੍ਰਦਰਸ਼ਨਾਂ ਨੂੰ ਦੱਬ ਚੁੱਕੀ ਹੈ। ਖਾੜੀ ਦੇਸ਼ ਕਤਰ ਦੇ ਮੀਡੀਆ ਅਲ ਜਜ਼ੀਰਾ ਨੇ ਲਿਖਿਆ ਕਿ ਆਈ ਐਮ ਕਾਕਰੇਜ ਹੈਡਲਾਈਨ ਸੀ। ਭਾਰਤ ਦੀ ਰਾਜਧਾਨੀ 'ਚ ਪਹੁੰਚਿਆ ਜੈਂਸੀ ਵਿਰੋਧ ਪ੍ਰਦਰਸ਼ਨ ਅਤੇ ਲਿਖੀ ਗਈ ਖਬਰ ਕਿ 1.4 ਅਰਬ ਦੀ ਆਬਾਦੀ ਵਾਲੇ ਦੇਸ਼ ਭਾਰਤ ਦੀ ਅੱਧੀ ਆਬਾਦੀ 25 ਸਾਲ ਤੋਂ ਘੱਟ ਉਮਰ ਦੇ ਨੌਜਵਾਨਾਂ ਦੀ ਹੈ ਅਤੇ ਉਹਨਾਂ ਦੇ ਵਿੱਚ ਇਸ ਵਕਤ ਗੁੱਸਾ ਭਰਿਆ ਪਿਆ, ਚਾਹੇ CBSE ਦੇ ਵਿੱਚ ਗੜਬੜਾਂ ਹੋਣ, ਚਾਹੇ ਨੀਟ ਐਗਜ਼ਾਮ ਦਾ ਲੀਕ ਹੋਣਾ। ਅਲ ਜਜ਼ੀਰਾ ਨੇ ਇਹ ਵੀ ਲਿਖਿਆ ਹੈ ਕਿ ਗੁੱਸਾ ਇੱਕ ਵਿਅੰਗਾਤਮਕ ਸਿਆਸੀ ਪਾਰਟੀ ਕਾਂਗਰਸ ਜਨਤਾ ਪਾਰਟੀ ਦੇ ਰੂਪ ਦੇ ਵਿੱਚ ਅਚਾਨਕ ਬਾਹਰ ਨਹੀਂ ਆਇਆ, ਬਲਕਿ ਪਿਛਲੇ ਕਈ ਸਾਲਾਂ ਤੋਂ ਭਾਰਤ ਦੇ ਨੌਜਵਾਨਾਂ ਦੇ ਅੰਦਰ ਦਬੀ ਹੋਈ ਇੱਕ ਗੱਲ ਬਾਹਰ ਆਈ ਹੈ। ਪਿਛਲੇ ਮਹੀਨੇ ਭਾਰਤ ਦੇ ਚੀਫ ਜਸਟਿਸ ਨੇ ਭਾਰਤ ਦੇ ਨੌਜਵਾਨਾਂ ਦੀ ਤੁਲਨਾ ਕਾਂਗਰਸ ਦੇ ਨਾਲ ਕੀਤੀ ਸੀ, ਜਿਸ ਤੋਂ ਬਾਅਦ ਨਾਰਾਜ਼ਗੀ ਬਹੁਤ ਜ਼ਿਆਦਾ ਫੈਲ ਗਈ ਸੀ। ਬੋਸਟਨ ਯੂਨੀਵਰਸਿਟੀ ਦੇ ਵਿੱਚ ਹਾਲੀਆ ਦਿਨਾਂ ਦੇ ਵਿੱਚ ਗ੍ਰੈਜੂਏਟ ਹੋ ਕੇ ਨਿਕਲੇ ਅਭਿਜੀਤ ਦੀਪਕੇ ਨੇ ਉਸ ਸਮੇਂ ਸੋਸ਼ਲ ਮੀਡੀਆ ਐਕਸ ਦੇ ਉੱਤੇ ਸੋਚਿਆ ਕਿ ਕਿਉਂ ਨਾ ਸਾਰੇ ਕਾਂਗਰਸ ਇਕੱਠੇ ਹੋ ਜਾਣ, ਯਾਨੀ ਕਿ ਸਾਰੇ ਪੜ੍ਹੇ ਲਿਖੇ ਨੌਜਵਾਨ ਇਕੱਠੇ ਹੋ ਜਾਣ। ਇਹ ਵੀ ਲਿਖਿਆ ਗਿਆ ਖਬਰ ਦੇ ਵਿੱਚ ਕਿ ਭਾਰਤੀ ਇੰਟਰਨੈਟ ਦੇ ਉੱਤੇ ਛਾਈ ਹੋਈ CJP ਦਾ ਜਿਹੜਾ ਸ਼ੁਰੂਆਤੀ ਰਸਤਾ ਹੈ ਉਹ BJP ਤੋਂ ਹੀ ਇੱਕ ਮਜ਼ਾਕੀਆ ਤੰਜ ਦੇ ਰੂਪ ਦੇ ਵਿੱਚ ਨਿਕਲਿਆ। ਹਾਲਾਂਕਿ ਭਾਜਪਾ ਨੂੰ ਸੋਸ਼ਲ ਮੀਡੀਆ ਦੇ ਉੱਤੇ ਇਹ ਪਾਰਟੀ ਕਾਫੀ ਪਿੱਛੇ ਛੱਡ ਚੁੱਕੀ ਹੈ, ਯਾਨੀ ਕਿ ਲੋਕਪ੍ਰਿਯਤਾ ਦੇ ਮਾਮਲੇ 'ਚ। ਗਲਫ ਨਿਊਜ਼, ਪਾਕਿਸਤਾਨ ਅਤੇ ਬਾਂਗਲਾਦੇਸ਼ ਦੇ ਅਖਬਾਰਾਂ ਨੇ ਵੀ ਇਹਨਾਂ ਖਬਰਾਂ ਨੂੰ ਤਰਜੀਹ ਦਿੱਤੀ ਹੈ। ਉੱਥੇ ਭਾਰਤ ਦੀਆਂ ਹੋਰਨਾਂ ਖਬਰਾਂ ਦੀ ਸਾਂਝ ਨੂੰ ਅੱਗੇ ਤੋਰੀਏ ਅਤੇ ਇਸ ਵੀਕਐਂਡ ਦੇ ਦਰਮਿਆਨ ਭਾਰਤ ਸਰਕਾਰ ਨੇ ਇੱਕ ਹੋਰ ਤੋਹਫ਼ਾ ਆਪਣੇ ਦੇਸ਼ ਵਾਸੀਆਂ ਨੂੰ ਦੇ ਦਿੱਤਾ। LPG ਘਰੇਲੂ ਸਿਲੰਡਰਾਂ ਦੀਆਂ ਕੀਮਤਾਂ 'ਚ 29 ਰੁਪਏ ਦਾ ਵਾਧਾ ਕਰ ਦਿੱਤਾ ਗਿਆ। ਦੇਸ਼ ਭਰ ਦੇ ਵਿੱਚ

ਦੇ ਦਿਨ ਦਿੱਲੀ ਦੇ ਵਿੱਚ 14 ਕਿਲੋ ਦਾ ਜਿਹੜਾ 14.2 ਕਿਲੋ ਦਾ ਜਿਹੜਾ LPG ਸਿਲੰਡਰ ਉਸ ਦੀ ਕੀਮਤ 942 ਰੁਪਏ ਹੋ ਗਈ। ਵਿਰੋਧੀ ਧਿਰ ਕਾਂਗਰਸ ਨੇ ਇਸ ਵਾਧੇ ਨੂੰ ਲੈ ਕੇ ਕੇਂਦਰ ਸਰਕਾਰ ਦੇ ਉੱਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਮਹਿੰਗਾਈ ਮੈਨ ਮੋਦੀ ਦਾ ਜਿਹੜਾ ਚਾਬੂਕਾ ਇੱਕ ਵਾਰ ਫਿਰ ਤੋਂ ਚੱਲਿਆ। ਹੁਣ ਘਰੇਲੂ ਗੈਸ ਸਿਲੰਡਰ 29 ਰੁਪਏ ਹੋਰ ਮਹਿੰਗਾ ਕਰਕੇ ਮੋਦੀ ਦਾ ਫੰਡਾ ਸਾਫ਼ ਹੈ। ਜਨਤਾ ਤੋਂ ਵਸੂਲੀ ਕਰੋ, ਅਮੀਰ ਦੋਸਤਾਂ ਦੀ ਤਿਜੋਰੀ ਭਰੋ। ਉੱਥੇ ਸੱਤਾ ਹੱਥ 'ਚੋਂ ਨਿਕਲ ਜਾਣ ਦੇ ਬਾਅਦ ਪੱਛਮ ਬੰਗਾਲ ਦੀ ਸਾਬਕਾ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਅਗਵਾਈ ਵਾਲੀ ਤ੍ਰਿਣਮੂਲ ਕਾਂਗਰਸ ਦੇ ਵਿੱਚ ਹੁਣ ਕੁਝ ਠੀਕ ਨਹੀਂ ਚੱਲ ਰਿਹਾ। 15 ਸਾਲ ਬਾਅਦ ਬੀਤੇ ਮਹੀਨੇ ਸੱਤਾ ਗਵਾ ਦੇਣ ਵਾਲੀ ਤ੍ਰਿਣਮੂਲ ਕਾਂਗਰਸ ਦੇ ਵਿੱਚੋਂ ਪਹਿਲਾਂ ਵੀ ਕਰੀਬ 2/3 ਵਿਧਾਇਕ ਬਗਾਵਤ ਕਰਕੇ ਛੱਡ ਕੇ ਚਲੇ ਗਏ ਅਤੇ ਹੁਣ ਫਿਰ ਤੋਂ ਦਰਜਨ ਭਰ ਦੇ ਜ਼ਿਆਦਾ ਨਗਰ ਨਿਗਮ ਅਤੇ ਨਗਰ ਕੌਂਸਲਸ ਦੇ ਜਿਹੜੇ 100 ਤੋਂ ਜ਼ਿਆਦਾ ਜਿਹੜੇ MCs ਨੇ, ਪਾਰਸ਼ਦ ਨੇ, ਉਹਨਾਂ ਦੇ ਅਸਤੀਫੇ ਅਤੇ ਗ੍ਰਿਫਤਾਰੀਆਂ ਨੇ ਇਹ ਸਵਾਲ ਉਠਾ ਦਿੱਤਾ ਹੈ ਕਿ ਆਖਿਰਕਾਰ ਸੂਬੇ ਦੇ ਵਿੱਚ ਅਜਿਹਾ ਕੀ ਹੋ ਰਿਹਾ ਹੈ। ਵਿਧਾਨ ਸਭਾ ਚੋਣਾਂ ਤੋਂ ਬਾਅਦ ਸੱਤਾ ਦਾ ਦੂਸਰਾ ਸਭ ਤੋਂ ਵੱਡਾ ਕੇਂਦਰ ਸਮਝੇ ਜਾਣ ਵਾਲੇ ਕੋਲਕਾਤਾ ਨਗਰ ਨਿਗਮ ਦੇ ਮੇਅਰ ਸਾਬਕਾ ਮੰਤਰੀ ਫਰਹਾਦ ਹਕੀਮ ਦੇ ਅਸਤੀਫੇ ਨੇ ਹੁਣ ਇਸ ਪਾਰਟੀ ਦੇ ਲਈ ਬਹੁਤ ਵੱਡਾ ਖਤਰਾ ਪੈਦਾ ਕਰ ਦਿੱਤਾ ਹੈ। ਮੇਅਰ ਦੇ ਅਸਤੀਫੇ ਤੋਂ ਬਾਅਦ ਪਾਰਟੀ ਪ੍ਰਮੁੱਖ ਮਮਤਾ ਬੈਨਰਜੀ ਨੇ ਨਾ ਤਾਂ ਹਾਲੇ ਤੱਕ ਕੋਈ ਟਿੱਪਣੀ ਕੀਤੀ ਹੈ, ਨਾ ਹੀ ਮੇਅਰ ਦਾ ਨਾਮ ਲੈ ਕੇ ਕੋਈ ਗੱਲ ਕੀਤੀ ਹੈ। ਐਤਵਾਰ ਦੇ ਦਿਨ ਉਹਨਾਂ ਨੇ ਨਿਗਮ ਦੇ ਵਿੱਚ ਪਾਰਟੀ ਦੇ 136 MCs ਦੀ ਜਿਹੜੇ ਪਾਰਸ਼ਦ ਨੇ ਉਹਨਾਂ ਦੀ ਬੈਠਕ ਬੁਲਾਈ ਸੀ ਔਰ ਇਸ ਦਰਮਿਆਨ ਹੀ ਅਗਲੀ ਰਣਨੀਤੀ ਤੈਅ ਹੋਣੀ ਸੀ। ਹਾਲਾਂਕਿ ਇੰਡੀਆ ਗੱਠਜੋੜ ਦੀ ਬੈਠਕ 'ਚ ਸ਼ਾਮਲ ਹੋਣ ਦੇ ਲਈ ਮਮਤਾ ਬੈਨਰਜੀ ਨੇ ਦਿੱਲੀ ਜਾਣ ਦਾ ਹਵਾਲਾ ਦਿੰਦਿਆਂ ਹੋਇਆਂ ਐਤਵਾਰ ਕੁਝ ਘੰਟੇ ਪਹਿਲਾਂ ਹੀ ਇਸ ਬੈਠਕ ਨੂੰ ਰੱਦ ਕਰ ਦਿੱਤਾ। ਉੱਥੇ ਹੀ ਆਸਟ੍ਰੇਲੀਆ ਦੀਆਂ ਖਬਰਾਂ ਦੀ ਵੀ ਸਾਂਝ ਪਾਈਏ। ਆਸਟ੍ਰੇਲੀਆ ਦੇ ਵਿੱਚ ਬੜੀਆਂ ਅਹਿਮ ਤਰੀਨ ਖਬਰਾਂ ਨੇ। ਸਭ ਤੋਂ ਪਹਿਲਾਂ ਕਿੰਗਜ਼ ਬਰਥਡੇ ਦੇ ਨਾਲ ਜੁੜੀ ਹੋਈ ਖਬਰ, ਜਿੱਥੇ ਸਾਲ 2026 ਦੇ ਵਿੱਚ ਰਾਜੇ ਦੇ ਜਨਮਦਿਨ ਦੇ ਮੌਕੇ, ਵੈਸੇ ਤਾਂ ਹਰ ਸਾਲ ਸ਼ਾਹੀ ਗੱਦੀ ਦੇ ਗੱਦੀ ਨਸ਼ੀਨ ਦੇ ਜਨਮਦਿਨ ਮੌਕੇ ਦੇ ਉੱਤੇ ਇਸ ਕਿਸਮ ਦੇ ਨਾਲ ਇਨਾਮਾਂ ਦਾ, ਪੁਰਸਕਾਰਾਂ ਦਾ ਐਲਾਨ ਕੀਤਾ ਜਾਂਦਾ। ਇੰਡੀਜਨਸ ਭਾਈਚਾਰੇ ਤੋਂ ਲੈ ਕੇ ਕਮਿਊਨਿਟੀ ਲੀਡਰ ਤੱਕ, ਜੈਂਡਰ ਇਕੁਐਲਿਟੀ ਐਡਵੋਕੇਟਸ ਤੋਂ ਲੈ ਕੇ ਮਾਰਸ਼ਲ ਆਰਟ ਇੰਸਟ੍ਰਕਟਰ ਤੱਕ ਬਹੁਤ ਸਾਰੇ ਲੋਕਾਂ ਨੂੰ ਖਿਤਾਬ ਦਿੱਤੇ ਗਏ ਨੇ, ਸਨਮਾਨ ਦਿੱਤੇ ਗਏ ਨੇ। ਲਗਭਗ 1949 ਸਹੀ ਗਿਣਤੀ ਹੈ, ਲਗਭਗ ਤਾਂ 950 ਹੋ ਗਿਆ, 1949 ਆਸਟ੍ਰੇਲੀਅਨ ਲੋਕਾਂ ਨੂੰ ਇਸ ਸਾਲ, ਮਾਫ ਕਰਨਾ, 949 ਲੋਕਾਂ ਨੂੰ ਇਸ ਸਾਲ ਕਿੰਗਸ ਬਰਥਡੇ ਦੇ ਉੱਤੇ ਸਨਮਾਨ ਦਿੱਤਾ ਗਿਆ। ਮਿਸ਼ੇਲ ਟਰਵੀ ਜਿਹੜੇ ਕਿ ਐਬਰੀਜਨਲ ਭਾਈਚਾਰੇ 'ਚ ਕਾਫੀ ਨਾਮ ਰੱਖਦੇ ਨੇ, ਕਾਫੀ ਇੱਜ਼ਤ ਰਸੂਖ ਰੱਖਦੇ ਨੇ। ਇਸ ਤੋਂ ਇਲਾਵਾ ਜਿਹੜੇ ਸੈਨੇਟਰ ਅਤੇ ਜੈਂਡਰ ਇਕੁਇਟੀ ਕੈਂਪੇਨਰ ਨੇ ਨਤਾਸ਼ਾ ਡਿਸਪੋਜਾ, ਮੈਲਬਨ ਦੇ ਮਾਰਸ਼ਲ ਆਰਟ ਇੰਸਟ੍ਰਕਟਰ ਐਨੇ ਪੈਂਗ, ਕਈਆਂ ਨੂੰ ਇਹ ਪੁਰਸਕਾਰ ਦਿੱਤੇ ਗਏ। ਐਤਵਾਰ ਦੀ ਰਾਤ ਗਵਰਨਰ ਜਨਰਲ ਸੈਮ ਮੌਸਤੀਨ ਦੀ ਤਰਫ ਤੋਂ ਪੁਰਸਕਾਰਾਂ ਦਾ ਐਲਾਨ ਕਰਦਿਆਂ ਹੋਇਆਂ ਦੱਸਿਆ ਗਿਆ ਕਿ ਇਸ ਵਾਰ ਜਿਹੜੇ ਕਿੰਗਸ ਬਰਥਡੇ ਦੇ ਮੌਕੇ ਦੇ ਉੱਤੇ 703 ਲੋਕਾਂ ਨੂੰ ਤਾਂ ਆਰਡਰ ਆਫ ਆਸਟ੍ਰੇਲੀਆ ਜਨਰਲ ਡਿਵੀਜ਼ਨ ਦੇ ਵਿੱਚ ਦਿੱਤਾ ਜਾ ਰਿਹਾ, 5 ਨੂੰ ਜਿਹੜਾ ਕੰਪੇਨੀਅਨ ਆਫ ਦੀ ਆਰਡਰ ਯਾਨੀ AC, 40 ਨੂੰ ਆਫਿਸਰ ਆਫ ਆਰਡਰ AO, 183 ਨੂੰ ਮੈਂਬਰ ਆਫ ਆਰਡਰ ਯਾਨੀ AM ਅਤੇ 475 ਜਿਹੜੇ ਮੈਡਲ ਨੇ ਉਹ ਮੈਡਲ ਆਫ ਆਰਡਰ ਯਾਨੀ OAM ਦੀ ਕੈਟੇਗਰੀ ਦੇ ਵਿੱਚ ਦਿੱਤੇ ਗਏ ਨੇ। ਇਹਨਾਂ ਸਾਰੇ ਕੁੱਲ 950 ਦੇ ਵਿੱਚੋਂ 471 ਪੁਰਸ਼ ਨੇ, 230 ਮਹਿਲਾਵਾਂ ਨੇ, ਬਾਕੀ ਦੇ ਜਿਹੜੇ 2 ਨੇ ਉਹਨਾਂ ਨੇ ਆਪਣੇ ਆਪ ਦਾ ਜੈਂਡਰ ਦੱਸਣਾ ਸਹੀ ਨਹੀਂ ਮੰਨਿਆ। ਦੱਸ ਦਈਏ ਕਿ ਸਭ ਤੋਂ ਨੌਜਵਾਨ ਸਾਰਾ ਵਾਰਡ, ਜਿਹਨੇ ਮਿਸਫਿਟ ਪ੍ਰੋਜੈਕਟ ਦੇ ਪ੍ਰਮੁੱਖ ਨੇ ਜਾਂ ਮੋਢੀ ਨੇ, ਉਹਨਾਂ ਨੂੰ ਇਹ ਪੁਰਸਕਾਰ ਦਿੱਤਾ ਗਿਆ। ਔਰ ਸਭ ਤੋਂ ਉਮਰ ਦਰਾਜ਼ ਫਲੋਰੈਂਸ ਡਰੂਰੀ, ਜਿਨ੍ਹਾਂ ਦੀ ਉਮਰ 106 ਸਾਲ ਦੱਸੀ ਗਈ ਹੈ, ਕਮਿਊਨਿਟੀ ਸਰਵਿਸ ਦਾ ਰੋਲ ਨਿਭਾਉਣ ਦੇ ਲਈ ਉਹਨਾਂ ਨੂੰ ਇਹ ਪੁਰਸਕਾਰ ਦਿੱਤਾ ਗਿਆ ਹੈ। ਮਿਕੇਲ ਟਰਵੀ ਉਹ ਨੇ ਜਿਨ੍ਹਾਂ ਨੂੰ OAM ਦਾ ਪੁਰਸਕਾਰ ਦਿੱਤਾ ਜਾ ਰਿਹਾ ਹੈ ਜਾਂ ਸਨਮਾਨ ਦਿੱਤਾ ਗਿਆ, ਜਿਹੜੇ ਕਿ ਐਬਰੀਜਨਲ ਯਾਮਸੀ ਭਾਈਚਾਰੇ ਦੇ ਵਿੱਚ ਸਿਰਫ ਇਸ ਕਰਕੇ ਨਹੀਂ ਮਸ਼ਹੂਰ ਹੋਏ ਕਿਉਂਕਿ ਉਹਨਾਂ ਨੇ ਆਪਣੀ ਉਹਨਾਂ ਦੀ ਇੱਕ ਕਮਿਊਨਿਟੀ ਲੀਡਰ ਦੇ ਤੌਰ ਦੇ ਉੱਤੇ ਇੱਜ਼ਤ ਰਸੂਖ ਹੈ, ਬਲਕਿ ਸਾਲ 2022 ਦੇ ਵਿੱਚ ਅਕਤੂਬਰ ਮਹੀਨੇ ਦੇ ਅੰਦਰ ਉਹਨਾਂ ਦਾ ਬੇਟਾ ਕੈਸ਼ੀਅਸ ਟਰਵੀ, ਜੋ ਕਿ 15 ਸਾਲ ਦਾ ਸੀ, ਸਕੂਲ ਤੋਂ ਵਾਪਸ ਘਰ ਪਰਤ ਰਿਹਾ ਸੀ ਅਤੇ ਇਸ ਦਰਮਿਆਨ ਉਸ ਦੇ ਉੱਤੇ ਹਮਲਾ ਹੁੰਦਾ ਔਰ ਹਮਲੇ ਤੋਂ 10 ਦਿਨ ਬਾਅਦ ਉਹ ਦਮ ਤੋੜ ਜਾਂਦਾ। ਉਸ ਦੀ ਮੌਤ ਦੇ ਉੱਤੇ ਸੋਗ ਕਰਨ ਦੀ ਬਜਾਏ ਉਸ ਦੀ ਮਾਂ ਮਿਸ਼ੇਲ ਟਰਵੀ ਨੇ ਅਸਲ ਦੇ ਵਿੱਚ ਇਸ ਪੂਰੇ ਹਾਦਸੇ ਤੋਂ ਬਾਅਦ ਭਾਈਚਾਰੇ ਨੂੰ ਇਕੱਠਾ ਕਰਨ ਦੀ ਕੋਸ਼ਿਸ਼ ਕੀਤੀ ਹੈ
ਤੇ ਇਸ ਤੋਂ

0: ਇਲਾਵਾ ਉਹਨਾਂ ਲੋਕਾਂ ਦੀ ਆਵਾਜ਼ ਬਣ ਕੇ ਉਭਰੇ ਨੇ ਜਿਹੜੇ ਕ੍ਰਾਈਮ ਦਾ ਯਾਨੀ ਕਿਸੇ ਨਾ ਕਿਸੇ ਅਪਰਾਧ ਦਾ ਸ਼ਿਕਾਰ ਬਣ ਜਾਂਦੇ ਨੇ ਉਹਨਾਂ ਦੇ ਪਰਿਵਾਰਕ ਮੈਂਬਰ। ਹੋਰ ਤਾਂ ਹੋਰ 2023 ਤੋਂ 24 ਜਿਹੜੇ ਨੇ ਉਹ ਵੈਸਟਰਨ ਆਸਟ੍ਰੇਲੀਆ ਦੀ ਜਿਹੜੀ ਪੁਲਿਸ ਫੋਰਸ ਹੈ ਉਸ ਦੇ ਵਿੱਚ ਭਰਤੀ ਪ੍ਰਕਿਰਿਆ ਦੇ ਦਰਮਿਆਨ ਬੜਾ ਅਹਿਮ ਰੋਲ ਨਿਭਾਉਂਦੇ ਨੇ। ਉਹ ਦੱਸਦੇ ਨੇ ਪੁਲਿਸ ਅਫਸਰਾਂ ਨੂੰ ਕਿ ਕਿਸ ਤਰੀਕੇ ਦੇ ਨਾਲ ਉਹ ਲੋਕ ਜਿਨ੍ਹਾਂ ਦਾ ਕੋਈ ਨਾ ਕੋਈ ਪਰਿਵਾਰਕ ਮੈਂਬਰ ਇਸ ਕਿਸਮ ਦੇ ਟਰੋਮਾ ਦੇ ਵਿੱਚੋਂ ਗੁਜ਼ਰਿਆ ਹੁੰਦਾ, ਜਦੋਂ ਕੋਈ ਨਾ ਕੋਈ ਕ੍ਰਿਮੀਨਲ ਐਕਟੀਵਿਟੀ ਉਹਨਾਂ ਦੇ ਨਾਲ ਵਾਪਰਦੀ ਹੈ ਤਾਂ ਉਹਨਾਂ ਦੀ ਕੀ ਸੋਚ ਰਹਿੰਦੀ ਹੈ, ਅਤੇ ਅਜਿਹੇ ਦੇ ਵਿੱਚ ਪੁਲਿਸ ਨੂੰ ਉਹਨਾਂ ਦੇ ਨਾਲ ਕਿਸ ਕਿਸਮ ਦਾ ਵਰਤਾਰਾ ਕਰਨਾ ਚਾਹੀਦਾ। ਇਸ ਆਸਟ੍ਰੇਲੀਆ ਡੇ ਦੇ ਮਾਫ਼ ਕਰਨਾ ਕਿੰਗਸ ਬਰਥਡੇ ਦੇ ਮੌਕੇ ਦੇ ਉੱਤੇ ਜਿਹੜੇ ਪੁਰਸਕਾਰ ਦਿੱਤੇ ਗਏ ਨੇ ਇਹਨਾਂ ਦੇ ਵਿੱਚ ਭਾਰਤੀ ਨਾਮ ਵੀ ਇੱਕ ਸਾਹਮਣੇ ਆਇਆ। ਕਮਿਊਨਿਟੀ ਦਾ ਨਾਮ ਬਜਿੰਦਰ ਦੁੱਗਲ, ਕਮਿਊਨਿਟੀ ਲੀਡਰ ਦੇ ਤੌਰ ਦੇ ਉੱਤੇ ਮਹਿਲਾ ਜਿਨ੍ਹਾਂ ਨੂੰ OAM ਦੇ ਪੁਰਸਕਾਰ ਦੇ ਨਾਲ ਸਨਮਾਨਿਤ ਕੀਤਾ ਜਾ ਰਿਹਾ। ਹਾਲਾਂਕਿ COVID-19 ਪੈਂਡੈਮਿਕ ਦੇ ਮੌਕੇ ਦੇ ਉੱਤੇ ਉਹਨਾਂ ਨੇ ਆਸ਼ਾ ਫਾਊਂਡੇਸ਼ਨ ਜਿਹੜੀ ਆਸਟ੍ਰੇਲੀਆ ਦੇ ਵਿੱਚ ਉਸ ਨੂੰ ਸਥਾਪਿਤ ਕਰਕੇ, ਉਸ ਤੋਂ ਪਹਿਲਾਂ ਦੀ ਸਥਾਪਿਤ ਹੋਈ ਹੈ ਪਰ ਉਸ ਦਰਮਿਆਨ ਬਹੁਤ ਸਾਰੇ ਲੋਕਾਂ ਦੀ ਮਦਦ ਕੀਤੀ ਸੀ ਲੋੜਵੰਦਾਂ ਦੀ। ਇਸ ਦਰਮਿਆਨ ਸ਼੍ਰੀਮਤੀ ਦੁੱਗਲ ਨੂੰ ਇਸ ਮੌਕੇ ਦੇ ਉੱਤੇ ਜਿਹੜਾ ਸਨਮਾਨਿਤ ਵੀ ਕੀਤਾ ਜਾ ਰਿਹਾ ਹੈ। ਸਿਆਸਤ ਦੇ ਨਾਲ ਜੁੜੀਆਂ ਹੋਈਆਂ ਖਬਰਾਂ ਸਰਵੇਖਣ ਹਰ ਵਾਰੀ ਅਸੀਂ ਤੁਹਾਡੇ ਤੱਕ ਸਾਂਝੇ ਕਰੀਦੇ ਨੇ। ਇਹ ਸਰਵੇਖਣ ਜਿਹੜਾ ਆਇਆ ਕੋਈ ਨਵਾਂ ਨਹੀਂ ਹੈ, ਕੋਈ ਵੱਖਰਾ ਨਹੀਂ ਹੈ, ਬਲਕਿ ਨਿਊਜ਼ ਪੋਲ ਦੇ ਦੁਆਰਾ ਜਿਹੜਾ ਦੀ ਆਸਟ੍ਰੇਲੀਅਨ ਅਖਬਾਰ ਹੈ ਉਹਨਾਂ ਦੇ ਦੁਆਰਾ ਇਹ ਇਕੱਠੇ ਕੀਤੇ ਗਏ ਅੰਕੜੇ ਨੇ। ਸਰਵੇਖਣ ਦੇ ਬਾਰੇ ਦੱਸਣ ਤੋਂ ਪਹਿਲਾਂ ਇਹ ਸਮਝਣਾ ਜ਼ਰੂਰੀ ਹੈ ਕਿ ਨਿਊਜ਼ ਪੋਲ ਅਦਾਰਾ ਜਿਹੜਾ ਉਹ ਧੁਰ ਦੱਖਣਪੰਥੀ ਅਦਾਰਾ, ਯਾਨੀ ਐਕਸਟ੍ਰੀਮਿਸਟ ਵਿਚਾਰਧਾਰਾ ਵਾਲਾ ਅਦਾਰਾ। ਅਦਾਰੇ ਨੇ ਦਾਅਵਾ ਕੀਤਾ ਹੈ ਕਿ ਸੋਮਵਾਰ ਤੋਂ ਲੈ ਕੇ ਵੀਰਵਾਰ ਤੱਕ 1240 ਲੋਕਾਂ ਤੋਂ ਸਵਾਲ ਪੁੱਛੇ ਗਏ ਸੀ। ਹਾਲਾਂਕਿ ਅਦਾਰੇ ਦੀ ਤਰਫ ਤੋਂ ਹੁਣ ਜਦੋਂ ਸਰਵੇ ਪ੍ਰਕਾਸ਼ਿਤ ਕੀਤਾ ਹੀ ਗਿਆ ਤਾਂ ਉਸਦੀ ਮਨਸ਼ਾ ਦੇ ਉੱਤੇ ਤਾਂ ਇਤਰਾਜ਼ ਕੀਤੇ ਜਾ ਸਕਦੇ ਨੇ, ਪਰ ਉਸਦੇ ਨਤੀਜੇ ਕੀ ਨੇ ਉਹ ਸੁਰਖੀਆਂ ਜ਼ਰੂਰ ਬਣ ਰਹੇ ਨੇ, ਖਬਰਾਂ ਬਣ ਰਹੇ ਨੇ। ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਦੀ ਮਕਬੂਲੀਅਤ ਦੇ ਵਿੱਚ ਗਿਰਾਵਟ ਹੋਈ ਹੈ ਔਰ ਇਹ ਪਹਿਲੀ ਵਾਰ ਹੋਇਆ ਦੇਸ਼ ਦੇ ਸੰਸਦੀ ਇਤਿਹਾਸ ਦੇ ਵਿੱਚ, ਜਿਹੜਾ ਕਿ ਅਕਸਰ 2-ਪਾਰਟੀ ਸਿਸਟਮ ਦੇ ਵਿੱਚੋਂ ਹੋ ਕੇ ਗੁਜ਼ਰਦਾ ਰਿਹਾ ਹੈ, ਕਿ ਹੁਣ ਇੱਕ ਤੀਜੇ ਧੜੇ ਨੂੰ ਦੋ ਪਾਰਟੀਆਂ ਯਾਨੀ ਸੱਤਾਧਾਰੀ ਪਾਰਟੀ ਅਤੇ ਪ੍ਰਮੁੱਖ ਵਿਰੋਧੀ ਧਿਰ ਦੇ ਨਾਲੋਂ ਜ਼ਿਆਦਾ ਲੋਕਾਂ ਦੀ ਹਮਾਇਤ ਮਿਲ ਰਹੀ ਹੋਵੇ। ਜਾਂ ਇੰਝ ਕਹਿ ਲਈਏ ਕਿ ਜਦੋਂ ਤੋਂ ਇਸ ਕਿਸਮ ਦੇ ਸਰਵੇਖਣ ਇਕੱਠੇ ਕਰਨੇ ਸ਼ੁਰੂ ਕੀਤੇ ਗਏ ਨੇ ਉਦੋਂ ਤੋਂ ਬਾਅਦ ਇਹ ਪਹਿਲੀ ਵਾਰ ਹੋਇਆ। ਅਸਲ ਦੇ ਵਿੱਚ ਵਨ ਨੇਸ਼ਨ ਪਾਰਟੀ ਦੀ ਮਕਬੂਲੀਅਤ 31% 'ਤੇ ਜਾ ਪਹੁੰਚੀ ਹੈ ਅਤੇ ਲੇਬਰ ਦੀ 30% ਹੈ। ਹਾਲਾਂਕਿ ਨੈਕ ਟੂ ਨੈਕ ਮੁਕਾਬਲਾ ਚੱਲ ਰਿਹਾ, ਪਰ ਗੱਠਜੋੜ ਜਿਹੜਾ ਕਿ ਪ੍ਰਮੁੱਖ ਵਿਰੋਧੀ ਧਿਰ ਹੈ ਉਸ ਦੀ ਮਕਬੂਲੀਅਤ 18% ਦੇ ਉੱਤੇ ਟਿਕੀ ਹੋਈ ਹੈ। ਗੱਠਜੋੜ ਦੇ ਲਈ ਇਸ ਵਕਤ ਸਭ ਤੋਂ ਮੁਸ਼ਕਲ ਦੌਰ ਵੀ ਚੱਲ ਰਿਹਾ। ਸੂਜ਼ਨ ਲੀ ਜਿਹੜੇ ਕਿ ਵਿਰੋਧੀ ਧਿਰ ਨੇਤਾ ਸੀ ਜਦੋਂ ਤੋਂ ਉਹਨਾਂ ਨੇ ਅਸਤੀਫਾ ਦਿੱਤਾ, ਉਸ ਤੋਂ ਬਾਅਦ ਐਂਗਸ ਟੇਲਰ ਦੀ ਅਗਵਾਈ ਦੇ ਵਿੱਚ, ਹਾਲਾਂਕਿ ਸੂਜ਼ਨ ਲੀ ਦੇ ਮੌਕੇ ਦੇ ਉੱਤੇ ਵੀ ਗੱਠਜੋੜ ਜਿਹੜਾ ਉਹ ਆਪਣੇ ਸਭ ਤੋਂ ਮਾੜੇ ਦੌਰ ਦੇ ਵਿੱਚੋਂ ਗੁਜ਼ਰਿਆ ਸੀ, ਹੁਣ ਫਿਰ ਉਹੀ ਹਾਲਾਤ ਹੋ ਰਹੇ ਨੇ। ਪਰ 36% ਲੋਕਾਂ ਨੇ ਕਿਹਾ ਕਿ ਉਹ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਦੀ ਪਰਫੋਰਮੈਂਸ ਤੋਂ ਸੰਤੁਸ਼ਟ ਹਨ, ਜਦਕਿ 60% ਲੋਕਾਂ ਨੇ ਡਿਸਸੈਟਿਸਫਾਈਡ ਕਿਹਾ। ਹੁਣ ਇਹ 60% ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਅੰਕੜਾ। ਜਦੋਂ ਟੋਨੀ ਐਬਟ ਪਹਿਲੀ ਵਾਰ ਪ੍ਰਧਾਨ ਮੰਤਰੀ ਬਣੇ ਸੀ, ਦਫ਼ਤਰ ਆਉਂਦਿਆਂ ਹੀ ਕੁਝ ਮਹੀਨਿਆਂ ਦੇ ਅੰਦਰ ਅੰਦਰ ਇਹੀ ਅੰਕੜਾ ਉਹਨਾਂ ਦੇ ਨਾਲ ਜੁੜਿਆ ਹੋਇਆ ਆਇਆ ਸੀ, ਜਦਕਿ ਲੇਬਰ ਪਾਰਟੀ ਦਾ ਕਿਸੇ ਵੀ ਸਿਟਿੰਗ ਪ੍ਰਾਈਮ ਮਿਨਿਸਟਰ ਦਾ ਇੰਨੀ ਘੱਟ ਮਕਬੂਲੀਅਤ ਕਦੇ ਹੋਈ ਹੋਵੇ। ਜੂਲੀਆ ਗਿਲਾਰਡ ਦੇ ਸਮੇਂ ਦੇ ਉੱਤੇ ਜ਼ਰੂਰ ਦੱਸੀ ਜਾਂਦੀ ਹੈ, ਪਰ ਉਸ ਤੋਂ ਬਾਅਦ ਕਦੇ ਕਿਸੇ, ਖੈਰ ਉਸ ਤੋਂ ਬਾਅਦ ਤਾਂ ਮੌਕੇ ਵੀ ਨਹੀਂ ਲੱਗੇ, ਪਰ ਲੇਬਰ ਪਾਰਟੀ ਦੇ ਪ੍ਰਧਾਨ ਮੰਤਰੀ ਦੀ ਕੁਰਸੀ 'ਤੇ ਬੈਠਿਆ ਹੋਇਆ ਮਕਬੂਲੀਅਤ ਦੇ ਵਿੱਚ ਇੰਨੀ ਵੱਡੀ ਗਿਰਾਵਟ ਆਪਣੇ ਆਪ ਦੇ ਵਿੱਚ ਹੈਰਾਨ ਕਰ ਦੇਣ ਵਾਲੀ ਖਬਰ ਹੈ। ਖੈਰ ਜਿੱਥੇ ਇੱਕ ਪਾਸੇ ਪੌਲਿਨ ਹੈਨਸਨ ਦੇ ਜਿਹੜੀ ਤਰੱਕੀ ਦੀਆਂ ਖਬਰਾਂ ਸਾਹਮਣੇ ਆਉਂਦੀਆਂ, ਉੱਥੇ ਦੂਸਰੇ ਪਾਸੇ ਪੌਲਿਨ ਹੈਨਸਨ ਜਾਂ ਉਹਨਾਂ ਦੇ ਪਾਰਟੀ ਨੇਤਾਵਾਂ ਦੀ ਤਰਫ ਤੋਂ ਦਿੱਤੇ ਜਾਂਦੇ ਬਿਆਨ ਵੀ ਚਰਚਾ 'ਚ ਰਹਿੰਦੇ ਨੇ। ਇਸ ਵੀਕਐਂਡ ਦੇ ਦਰਮਿਆਨ ਤੁਹਾਡੇ ਨਾਲ ਸੋਸ਼ਲ ਮੀਡੀਆ 'ਤੇ ਇੱਕ ਖਬਰ ਸਾਂਝੀ ਕੀਤੀ ਸੀ, ਜਦੋਂ ਬਾਨਬੀ ਜੋਇਸ ਪਹਿਲਾਂ ਇਹ ਕਹਿ ਕੇ ਕਿ ਆਸਟ੍ਰੇਲੀਆ ਦੇ ਵਿੱਚ ਪਰਮਾਨੈਂਟ ਰੈਜ਼ੀਡੈਂਟਸ ਨੂੰ ਘਰਾਂ ਦੇ ਵਿੱਚ ਮਲਕੀਅਤ ਨਹੀਂ ਰਹਿਣ ਦਿੱਤੀ ਜਾਏਗੀ ਅਤੇ ਉਹਨਾਂ ਤੋਂ ਘਰਾਂ ਦੀ ਮਲਕੀਅਤ ਜਿਹੜੀ ਹੈ ਜਾਂ ਓਨਰਸ਼ਿਪ ਆ ਉਹ ਖੋ ਲਈ ਜਾਏਗੀ ਅਤੇ ਆਸਟ੍ਰੇਲੀਅਨ ਲੋਕਾਂ ਨੂੰ ਦਿੱਤੀ ਜਾਏਗੀ। ਬਾਅਦ ਦੇ ਵਿੱਚ ਉਹਨਾਂ ਨੇ ਇਸ ਬਿਆਨ ਨੂੰ ਤੋਂ ਮੁਕਰ ਵੀ ਗਏ ਅਤੇ ਕਿਹਾ ਕਿ ਪਰਮਾਨੈਂਟ ਰੈਜ਼ੀਡੈਂਟ ਨਹੀਂ, ਅਸਲ ਦੇ ਵਿੱਚ ਟੈਂਪਰੇਰੀ ਰੈਜ਼ੀਡੈਂਟ ਦੇ ਵਾਸਤੇ ਉਹ ਇਹ ਕਹਿ ਰਹੇ ਨੇ। ਪੌਲਿਨ ਹੈਨਸਨ ਵੀ ਇਸ ਮਾਮਲੇ 'ਚ ਆਉਂਦੇ ਨੇ। ਉਹਨਾਂ ਨੇ ਕਿਹਾ ਕਿ ਬਾਨਬੀ ਜੋਇਸ ਦੇ ਕਹੇ ਦੇ ਉੱਤੇ ਮਾਫ਼ੀ ਤਾਂ ਨਹੀਂ ਉਹ ਮੰਗਦੇ, ਪਰ ਹਾਂ ਇੰਨਾ ਜ਼ਰੂਰ ਹੈ ਕਿ ਫੋਰਨ ਇਨਵੈਸਟਰਸ ਨੂੰ ਆਸਟ੍ਰੇਲੀਆ ਦੇ ਵਿੱਚ ਪ੍ਰੋਪਰਟੀ ਖਰੀਦਣ ਦਾ ਹੱਕ ਨਹੀਂ ਹੋਣਾ ਚਾਹੀਦਾ। ਅਜਿਹੇ ਦੇ ਵਿੱਚ ਹੁਣ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਦੀ ਵੀ ਟਿੱਪਣੀ ਆਈ। ਉਹਨਾਂ ਕਿਹਾ ਕਿ ਸਿਰਫ ਵਨ ਨੇਸ਼ਨ ਹੀ ਨਹੀਂ ਬਲਕਿ ਲਿਬਰਲ ਨੈਸ਼ਨਲ ਗੱਠਜੋੜ ਵੀ ਕੁਝ ਅਜਿਹਾ ਹੀ ਸੋਚਦਾ, ਉਹ ਵੀ ਪਰਮਾਨੈਂਟ ਰੈਜ਼ੀਡੈਂਟਸ ਨੂੰ ਜਾਂ ਇੱਕ ਕਿਸਮ ਦੇ ਲੋਕਾਂ ਨੂੰ ਵਿਤਕਰਾ ਕਰਨਾ ਚਾਹੁੰਦਾ। ਹਾਲਾਂਕਿ ਉਸ ਖਬਰ ਦੇ ਵਿੱਚ ਜੋ ਕਿ ਸੋਸ਼ਲ ਮੀਡੀਆ ਤੋਂ ਅਸੀਂ ਵੀ ਆਪਣੇ ਪਲੈਟਫਾਰਮ ਤੋਂ ਸਾਂਝੀ ਕੀਤੀ ਸੀ, ਦੇ ਵਿੱਚ ਦੱਸਿਆ ਸੀ ਕਿ ਜਿਹੜੇ ਫੋਰਨ ਇਨਵੈਸਟਰ ਨੇ ਜਾਂ ਟੈਂਪਰੇਰੀ ਰੈਜ਼ੀਡੈਂਟ ਨੇ, ਉਹ ਆਸਟ੍ਰੇਲੀਆ ਦੀ ਪ੍ਰੋਪਰਟੀ ਮਾਰਕੀਟ ਦਾ 1% ਵੀ ਨਹੀਂ ਬਣਦੇ। ਅਜਿਹੇ ਦੇ ਵਿੱਚ ਜਿਹੜੀ ਵਨ ਨੇਸ਼ਨ ਪਾਰਟੀ ਹੈ ਉਸਦੀ ਤਰਜੀਹ ਕਿਸ ਪਾਸੇ ਜਾ ਰਹੀ ਹੈ, ਇਹ ਵੀ ਇੱਕ ਸਵਾਲ ਉੱਠਦਾ। ਪਰ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਨੇ ਵਨ ਨੇਸ਼ਨ ਅਤੇ ਕੋਐਲੇਸ਼ਨ ਨੂੰ ਇਕੱਠਿਆਂ ਇੱਕੋ ਹੀ ਰਾਹ 'ਤੇ ਤੁਰਦਾ ਕਹਿ ਕੇ ਵੀ ਇੱਕ ਨਵਾਂ ਵਿਵਾਦ ਸ਼ੁਰੂ ਕਰ ਦਿੱਤਾ। ਲਿਬਰਲ ਪਾਰਟੀ ਦੇ ਸੈਨੇਟਰ ਜੋਨਾਥਨ ਡੂਨੀਅਮ ਦਾ ਕਹਿਣਾ ਹੈ ਕਿ ਤੂੰ ਕੌਣ ਮੈਂ ਖਾਵਾਂ ਖਾ ਵਾਲੀ ਗੱਲ ਦੇ ਉੱਤੇ ਪ੍ਰਧਾਨ ਮੰਤਰੀ ਗੱਠਜੋੜ ਨੂੰ ਬਗੈਰ ਕਿਸੇ ਗੱਲ ਤੋਂ ਲਪੇਟੇ ਦੇ ਵਿੱਚ ਲੈ ਰਹੇ ਨੇ। ਜਦੋਂ ਅਸੀਂ ਅਜਿਹਾ ਕੋਈ ਬਿਆਨ ਦਿੱਤਾ ਹੀ ਨਹੀਂ, ਜਦੋਂ ਅਸੀਂ ਆਪਣੀ ਕੋਈ ਇਹੋ ਜਿਹੀ ਪੋਜੀਸ਼ਨ ਹੀ ਨਹੀਂ ਸਪਸ਼ਟ ਕੀਤੀ, ਤਾਂ ਪ੍ਰਧਾਨ ਮੰਤਰੀ ਗੱਠਜੋੜ ਦੇ ਉੱਤੇ ਉਂਗਲੀ ਕਿਵੇਂ ਉਠਾ ਸਕਦੇ ਨੇ। ਉੱਧਰ ਆਸਟ੍ਰੇਲੀਆ ਦੇ ਐਨਰਜੀ ਮਿਨਿਸਟਰ ਕ੍ਰਿਸ ਬੋਵਨ ਨੇ ਕਿਹਾ ਹੈ ਕਿ ਆਸਟ੍ਰੇਲੀਆ ਇਸ ਵਕਤ ਆਪਣੇ ਬਿਹਤਰੀਨ ਫਿਊਲ ਸਿਕਿਉਰਿਟੀ ਦੌਰ ਦੇ ਵਿੱਚੋਂ ਗੁਜ਼ਰ ਰਿਹਾ ਹੈ। ਅਗਸਤ ਮਹੀਨੇ ਤੱਕ ਜਾਂਦਿਆਂ ਜਾਂਦਿਆਂ ਆਸਟ੍ਰੇਲੀਆ ਦੇ ਕੋਲ 43 ਦਿਨ ਦਾ ਪੈਟਰੋਲ, 36 ਦਿਨ ਦਾ ਡੀਜ਼ਲ ਅਤੇ 30 ਦਿਨ ਦਾ ਜੈੱਟ ਫਿਊਲ ਹੋਏਗਾ, ਜੋ ਕਿ ਇੱਕ ਬਿਹਤਰੀਨ ਸਟਾਕ ਮੰਨਿਆ ਜਾ ਸਕਦਾ। ਬਿਲੀਅਨਸ ਆਫ ਲੀਟਰ ਜਿਹੜਾ ਫਿਊਲ ਆ ਉਹ ਹੋਰ ਸ਼ਿਪ ਹੋ ਰਿਹਾ ਹੈ। ਇਸ ਵੀਕੈਂਡ ਦੇ ਦਰਮਿਆਨ ਐਨਰਜੀ ਮਿਨਿਸਟਰ ਕ੍ਰਿਸ ਬੋਵਨ ਨੇ ਇਸ ਕਿਸਮ ਦੀ ਖਬਰ ਦੇ ਨਾਲ ਦਾਅਵਾ ਕੀਤਾ ਕਿ 90 ਦੇ ਕਰੀਬ ਸ਼ਿਪ ਜਿਹੜੇ ਨੇ ਉਹ ਮਈ ਮਹੀਨੇ ਤੋਂ ਹੁਣ ਤੱਕ ਆ ਚੁੱਕੇ ਨੇ, ਔਰ ਯਾਨੀ ਕਿ ਹਰ ਮਹੀਨੇ 10 ਸ਼ਿਪ ਆ ਰਹੇ ਨੇ, ਔਰ ਅਜਿਹੇ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਸ਼ਿਪ ਆਉਣਗੇ। ਪਰ ਇੰਨਾ ਮੰਨਿਆ ਜਾ ਰਿਹਾ ਕਿ 1.8 ਬਿਲੀਅਨ ਲੀਟਰ ਡੀਜ਼ਲ, 512 ਮਿਲੀਅਨ ਲੀਟਰ ਪੈਟਰੋਲ, 466 ਮਿਲੀਅਨ ਲੀਟਰ ਜੈੱਟ ਫਿਊਲ ਅਤੇ 709 ਮਿਲੀਅਨ ਲੀਟਰ ਕਰੂਡ ਆਇਲ ਜਿਹੜਾ ਹੈ ਉਹ ਔਨ ਦੀ ਵੇ ਅਗਲੇ 4 ਹਫ਼ਤਿਆਂ ਦੇ ਦਰਮਿਆਨ, ਯਾਨੀ ਅਗਲੇ 1 ਮਹੀਨੇ ਦੇ ਅੰਦਰ ਆਸਟ੍ਰੇਲੀਆ ਪਹੁੰਚ ਜਾਏਗਾ। ਉੱਥੇ ਹੀ ਮੰਦਭਾਗੀ ਔਰ ਬੜੀ ਦਿਲ ਤੋੜ ਦੇਣ ਵਾਲੀ ਖਬਰ ਸਾਹਮਣੇ ਆਉਂਦੀ ਹੈ। ਕੱਲ੍ਹ ਰਾਤ ਦੇ ਵੇਲੇ ਜਦੋਂ ਸਾਬਕਾ ਆਸਟ੍ਰੇਲੀਅਨ ਆਫ ਦੀ ਈਅਰ ਪ੍ਰੋਫੈਸਰ ਰਿਚਰਡ ਸਕੋਲੇਅਰ ਦਾ ਦੇਹਾਂਤ ਦਾ ਇੱਕ ਜਿਹੜਾ ਸਮਾਚਾਰ ਹਾਸਲ ਹੁੰਦਾ ਹੈ, 59 ਸਾਲ ਦੀ ਉਮਰ ਦੇ ਵਿੱਚ ਦਿਮਾਗ ਦੇ ਜਾਂ ਇੰਝ ਕਹਿ ਲਈਏ ਕਿ ਬ੍ਰੇਨ ਦੇ ਸਭ ਤੋਂ ਭੈੜੇ, ਸਭ ਤੋਂ ਖਤਰਨਾਕ ਕੈਂਸਰ ਦੇ ਨਾਲ ਜੂਝਦਿਆਂ ਹੋਇਆਂ ਉਹਨਾਂ ਦੀ ਮੌਤ ਹੋ ਗਈ। ਹਾਲਾਂਕਿ ਪ੍ਰੋਫੈਸਰ ਸਕੋਲੇਅਰ ਦੀ ਕੈਂਸਰ ਦੇ ਖੇਤਰ ਦੇ ਵਿੱਚ ਖੋਜ ਨੂੰ ਲੈ ਕੇ ਦੇਣ ਕੀ ਹੈ, ਇਸ ਦੇ ਬਾਰੇ ਇੱਕ ਵਿਸਤਾਰ ਰਿਪੋਰਟ ਅਸੀਂ ਆਪਣੇ ਸੋਸ਼ਲ ਮੀਡੀਆ 'ਤੇ ਵੀ ਸਾਂਝੀ ਕੀਤੀ ਹੈ। ਕਿਵੇਂ ਪੇਸ਼ੈਂਟ ਜ਼ੀਰੋ ਬਣ ਕੇ, ਯਾਨੀ ਕਿ ਪਹਿਲਾ ਮਰੀਜ਼ ਬਣ ਕੇ ਉਹਨਾਂ ਨੇ ਕਿਸੇ ਟਰਾਇਲ ਨੂੰ ਆਪਣੇ ਉੱਤੇ ਅਜ਼ਮਾਉਣ ਦੇ ਲਈ ਸਹਿਮਤੀ ਦਿੱਤੀ, ਇਹ ਜਾਣਦਿਆਂ ਹੋਇਆਂ ਕਿ ਉਹਨਾਂ ਦੇ ਕੋਲ ਜ਼ਿੰਦਗੀ ਦੇ ਬਹੁਤ ਥੋੜ੍ਹੇ ਦਿਨ ਨੇ। ਤਾਂ ਉਹਨਾਂ ਕਿਹਾ ਕਿ ਇਸ ਦੇ ਵਿੱਚ ਕੋਈ ਵੀ ਅਜਿਹੀ ਅਚਾਨਕ ਹੋਈ ਗੱਲ ਉਹਨਾਂ ਨੇ ਨਹੀਂ ਕੀਤੀ ਜਿਸ ਦੇ ਨਾਲ ਉਹਨਾਂ ਨੂੰ ਨੁਕਸਾਨ ਹੋ ਸਕੇ, ਬਲਕਿ ਉਹਨਾਂ ਦੀ ਜ਼ਿੰਦਗੀ ਤਾਂ ਉਂਝ ਥੋੜ੍ਹੇ ਦਿਨਾਂ ਦੀ ਮੁਹਤਾਜ਼ ਹੈ। ਇਸ ਕਰਕੇ ਆਪਣੀ ਹੀ ਖੋਜੀ ਹੋਈ ਇੱਕ ਪ੍ਰਕਿਰਿਆ ਨੂੰ ਉਹਨਾਂ ਨੇ ਆਪਣੇ ਇਲਾਜ ਦੇ ਵਾਸਤੇ ਵਰਤਿਆ, ਹਾਲਾਂਕਿ ਉਹ ਮੈਲਾਨੋਮਾ ਕੈਂਸਰ ਯਾਨੀ ਚਮੜੀ ਦੇ ਨਾਲ ਜੁੜੇ ਹੋਏ ਕੈਂਸਰ ਦੀ ਇੱਕ ਵਿਧੀ ਸੀ। ਉੱਥੇ ਹੀ ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਫਿਲਹਾਲ ਨਹੀਂ, ਪਰ ਹੋਰ ਵੀ ਕੁਝ ਅਪਡੇਟਸ ਨੇ, ਹੋਰ ਵੀ ਜਾਣਕਾਰੀਆਂ ਨੇ। ਹੁਣ ਮੈਲਬਰਨ ਸਟੂਡੀਓ ਚੱਲਦੇ ਹਾਂ ਵਾਪਸ ਰਣਜੋਤ ਜੀ ਦੇ ਵੱਲ। ਜੀ ਰਣਜੋਤ ਜੀ।
1: ਜੀ ਬਹੁਤ ਸ਼ੁਕਰੀਆ ਗੌਤਮ ਜੀ। ਇੱਧਰ ਜੇ ਆਪਾਂ ਸਪੋਰਟਸ ਦੀਆਂ ਕੁਛ ਅਪਡੇਟਸ ਦੀ ਗੱਲ ਕਰੀਏ ਤਾਂ SM ਦੇ ਉੱਤੇ ਹੁਣ ਵਰਲਡ ਕੱਪ, ਫੀਫਾ ਵਰਲਡ ਕੱਪ ਇਸ ਟਾਈਮ ਬਿਲਕੁਲ ਬਰੂਆਂ ਦੇ ਉੱਤੇ। ਸੋ ਇਸ ਟਾਈਮ ਆਸਟ੍ਰੇਲੀਆ ਦੀ ਟੀਮ ਦੇ ਚਰਚੇ ਆਸਟ੍ਰੇਲੀਆ ਦੇ ਵਿੱਚ ਚੱਲ ਰਹੇ ਨੇ। ਸੋ ਇਸ ਟਾਈਮ ਦੇ ਉੱਤੇ 82 ਮੈਚ ਚੱਲ ਰਹੇ ਨੇ, ਜਿਹਦੇ ਵਿੱਚ ਕਿ ਅਖੀਰੀ 82 ਮੈਚ ਸੀ ਆਸਟ੍ਰੇਲੀਆ ਦਾ ਜਿਹੜਾ ਕਿ ਸਵਿਟਜ਼ਰਲੈਂਡ ਦੇ ਖਿਲਾਫ 1-1 ਦੀ ਬਰਾਬਰੀ ਦੇ ਉੱਤੇ ਛੁੱਟਿਆ। ਹਾਲਾਂਕਿ ਹਾਫ ਟਾਈਮ ਤੱਕ ਸਵਿਟਜ਼ਰਲੈਂਡ ਦੀ ਟੀਮ ਨੇ 1-0 ਦੇ ਨਾਲ ਬੜਤ ਬਣਾ ਕੇ ਰੱਖੀ। ਕਾਫੀ ਦਬਾਅ ਦੇ ਵਿੱਚ ਲੱਗੀ ਜ਼ਰੂਰ ਆਸਟ੍ਰੇਲੀਆ ਦੀ ਟੀਮ, ਪਰ ਦੂਸਰੇ ਹਾਫ ਦੇ ਵਿੱਚ ਕਾਫੀ ਸੋਹਣੀ ਖੇਡ ਦਾ ਮੁਜ਼ਾਹਰਾ ਕੀਤਾ ਇਹਨਾਂ ਨੇ। ਕਈ ਤਰ੍ਹਾਂ ਦੇ ਬਦਲਾਅ ਵੀ ਕੋਚ ਦੇ ਵੱਲੋਂ ਕੀਤੇ ਗਏ, ਜਿਹਦੇ ਨਾਲ ਕਿ ਖੇਡ ਦੇ ਵਿੱਚ ਕਾਫੀ ਜ਼ਿਆਦਾ ਫੇਰਬਦਲ ਬਾਅਦ ਵਿੱਚ ਵੇਖਣ ਨੂੰ ਮਿਲਿਆ। ਸੋ ਅਜਿਹੇ ਦੇ ਵਿੱਚ ਹੁਣ ਕਾਫੀ ਮਨੋਬਲ ਵਧਿਆ ਵੀ ਆਸਟ੍ਰੇਲੀਆਈ ਟੀਮ ਦਾ। ਫਿਲਹਾਲ ਜੇਕਰ ਆਪਾਂ ਇੱਕ ਵਾਰ ਫਿਰ ਤੋਂ ਸਾਂਝ ਪਾ ਲਈਏ ਅਤੇ 14 ਜੂਨ ਨੂੰ ਹੁਣ ਆਸਟ੍ਰੇਲੀਆ ਦਾ ਮੈਚ ਖੇਡਿਆ ਜਾਣਾ ਵਾ। ਸੋ ਆਸਟ੍ਰੇਲੀਆ ਦੇ ਮੈਚਾਂ ਦੀ ਜੇ ਗੱਲ ਕਰੀਏ, ਵੈਸੇ 11 ਨੂੰ ਸ਼ੁਰੂ ਹੋ ਜਾਣਾ ਵਰਲਡ ਕੱਪ। ਸੋ ਆਸਟ੍ਰੇਲੀਆ ਦੇ ਵਿੱਚ ਕੋਲੰਬੀਆ ਹੋਊਗੀ ਵਿਰੋਧੀ ਟੀਮ, ਅਤੇ 19 ਜੂਨ ਨੂੰ ਹੋਊਗੀ ਕੈਨੇਡਾ, ਅਤੇ 24 ਜੂਨ ਨੂੰ ਹੋਊਗੀ ਸਾਊਦੀ ਅਰਬ। ਸੋ ਅਜੇ ਇਹਦੇ ਵਿੱਚ ਹੁਣ ਆਸਟ੍ਰੇਲੀਆ ਦੇ ਗਰੁੱਪ ਦੇ ਇਹ ਮੈਚਾਂ ਦੀ ਤੁਹਾਡੇ ਨਾਲ ਸਾਂਝ ਪਾ ਰਹੇ ਹਾਂ। ਸੋ ਫਿਲਹਾਲ ਵੇਖਣ ਦੇ ਵਿੱਚ ਇਹ ਆ ਰਿਹਾ ਕਿ ਆਸਟ੍ਰੇਲੀਆ ਦੀ ਟੀਮ ਇਸ ਵਾਰੀ ਕਾਫੀ ਮਨੋਬਲ ਦੇ ਵਿੱਚ ਲੱਗ ਰਹੀ ਹੈ, ਕਾਫੀ ਲੱਗ ਰਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੁਛ ਵਧੀਆ ਕਾਰਗੁਜ਼ਾਰੀ ਕਰ ਸਕਦੀ ਆ। ਫਿਲਹਾਲ ਇਹ ਹੁਣ ਆਉਣ ਵਾਲੇ ਦਿਨ ਦੱਸਣਗੇ, ਪਰ ਇੱਧਰ ਜਿਹੜੇ ਸੌਕਰ ਪ੍ਰੇਮੀ ਨੇ ਉਹਨਾਂ ਦੇ ਵਿੱਚ ਕਾਫੀ ਉਤਸ਼ਾਹ ਇਸ ਟਾਈਮ ਵੇਖਿਆ ਜਾ ਸਕਦਾ। AFL ਦੀ ਗੱਲ ਕਰੀ ਤਾਂ AFL ਵੀ ਇਸ ਟਾਈਮ ਪੂਰੇ ਜ਼ੋਰਾਂ ਸ਼ੋਰਾਂ ਦੇ ਉੱਤੇ ਆ। AFL ਦੇ ਵਿੱਚ ਜੇ ਸਭ ਤੋਂ ਪਹਿਲਾਂ ਆਪਾਂ ਲਾਡਰ ਦੇ ਉੱਤੇ ਝਾਤੀ ਮਾਰ ਲਈਏ, ਅਤੇ ਫਰਮੈਂਟਲ ਦੀ ਟੀਮ ਹਾਲੇ ਵੀ 48 ਅੰਕਾਂ ਦੇ ਨਾਲ ਟੌਪ ਦੇ ਉੱਤੇ ਬਣੀ ਆ। 13ਵੇਂ ਰਾਊਂਡ ਦੀ ਸਮਾਪਤੀ ਦੇ ਉੱਤੇ ਸਿਡਨੀ ਸਵਾਨਸ ਦੀ ਟੀਮ 44 ਅੰਕਾਂ ਦੇ ਨਾਲ ਦੂਸਰੇ ਸਥਾਨ ਦੇ ਉੱਤੇ ਆ। ਤੀਸਰੇ ਨੰਬਰ ਦੇ ਉੱਤੇ ਹੌਥਨ ਦੀ ਟੀਮ ਹੈ, ਜਿਹਦੇ ਕਿ 34 ਅੰਕ ਨੇ, ਕਾਫੀ ਫਰਕ ਆ ਤੀਸਰੇ ਅੰਕ ਦੇ ਦਾ। ਅਤੇ ਚੌਥਾ ਜਲੋਂਗ ਕੈਟਸ, ਜਿਹੜਾ ਕਿ ਬਹੁਤਾ ਕੋਈ ਫਰਕ ਨਹੀਂ ਹੈ ਤੀਜੇ ਦੇ ਨਾਲੋਂ, 32 ਅੰਕਾਂ ਦੇ ਨਾਲ ਇਹ ਚੌਥੇ ਨੰਬਰ ਦੇ ਉੱਤੇ। ਅਤੇ 5ਵੇਂ ਨੰਬਰ ਦੇ ਉੱਤੇ ਇਸ ਟਾਈਮ ਵੈਸਟਰਨ ਬੁਲਡੋਗ ਹੈ, ਜਿਹਦੇ ਵੀ ਅੰਕ 32 ਨੇ। ਸੋ ਜਲੋਂਗ ਕੈਟਸ ਅਤੇ ਵੈਸਟਰਨ ਬੁਲਡੋਗ ਇਸ ਟਾਈਮ ਦੇ ਉੱਤੇ ਸੇਮ ਅੰਕ ਲੈ ਕੇ ਬੈਠੇ ਨੇ। ਕਰੀ ਮੋਟੀ ਝਾਤ ਮਾਰ ਲਈ ਇਸ ਹਫ਼ਤੇ ਕੀ ਹੋਇਆ ਬੀਤਿਆ। ਇਸ ਹਫ਼ਤੇ ਕਾਫੀ ਸਖ਼ਤ ਮੁਕਾਬਲੇ ਹੋਏ, ਕਾਫੀ ਕਲੋਜ਼ ਮੁਕਾਬਲੇ ਇਸ ਹਫ਼ਤੇ ਵੇਖਣ ਨੂੰ ਮਿਲੇ। ਸਭ ਤੋਂ ਪਹਿਲਾਂ ਜੇ ਆਪਾਂ ਕਾਰਲਟਨ ਅਤੇ ਸੈਂਡਨ ਦੀ ਗੱਲ ਕਰੀਏ, ਤਾਂ ਸੈਂਡਨ ਨੂੰ ਇੱਕ ਵਾਰੀ ਫਿਰ ਤੋਂ ਹਾਰ ਦਾ ਮੂੰਹ ਵੇਖਣਾ ਪਿਆ। 72 ਦੇ ਮੁਕਾਬਲੇ 67 ਗੋਲਾਂ ਦੇ ਨਾਲ ਸੈਂਡਨ ਨੂੰ ਹਰਾਇਆ ਕਾਰਲਟਨ ਨੇ। ਹਾਲਾਂਕਿ ਸੋਹਣੀ ਇਹ ਵੀ ਗੇਮ ਉਹ ਨਿਬੜੀ। ਇਸ ਤੋਂ ਬਾਅਦ ਸਿਡਨੀ ਸਵਾਨਸ ਨੇ ਵੀ ਜਿੱਤ ਦਰਜ ਕੀਤੀ, 104 ਦੇ ਮੁਕਾਬਲੇ 102 ਦੇ ਨਾਲ ਸਿਡਨੀ ਸਵਾਨ ਨੇ ਇਹ ਜਿੱਤ ਦਰਜ ਕੀਤੀ ਸੀ। ਸੋ ਕਾਫੀ ਇਹ ਵੀ ਸੇਂਟ ਕਿਲਡਾ ਦੇ ਨਾਲ ਕਲੋਜ਼ ਮੁਕਾਬਲਾ ਹੋ ਨਿਬੜਿਆ। ਇਸ ਤੋਂ ਇਲਾਵਾ ਬ੍ਰਿਸਬੇਨ ਲਾਇਨਸ ਨੇ ਵੀ ਮੈਚ ਜਿੱਤਿਆ ਗੋਲਡ ਕੋਸਟ ਤੋਂ, ਜਿਹੜਾ ਕਿ 106 ਦੇ ਮੁਕਾਬਲੇ 75 ਦੇ ਨਾਲ ਜਿੱਤਿਆ ਵਾ। ਐਡੀਲੇਡ ਨੇ ਵੈਸਟ ਕੋਸਟ ਈਗਲਜ਼ ਨੂੰ ਹਰਾਇਆ ਵਾ 77 ਦੇ ਮੁਕਾਬਲੇ 71 ਦੇ ਨਾਲ, ਇਹ ਵੀ ਕਾਫੀ ਕਲੋਜ਼ ਮੈਚ ਗਿਆ। ਸੋ ਇਸ ਟਾਈਮ ਦੇ ਉੱਤੇ ਹੁਣ ਆਪਾਂ ਵੇਖ ਰਹੇ ਹਾਂ ਕਿ ਕਾਫੀ ਜ਼ਿਆਦਾ ਇਸ ਟਾਈਮ ਦੇ ਉੱਤੇ ਹੁਣ AFL ਦੇ ਵਿੱਚ ਲੋਕਾਂ ਦਾ ਰੁਝਾਨ ਬਣ ਚੁੱਕਾ ਹੈ, ਕਿਉਂਕਿ ਜਿੱਦਾਂ ਜਿੱਦਾਂ ਅਗਲੇ ਰਾਊਂਡ ਆ ਰਹੇ ਨੇ ਉਦਾਂ ਉਦਾਂ ਹੋਰ ਜ਼ਿਆਦਾ ਇੰਟਰਸਟ ਆਪਾਂ ਵੇਖ ਰਹੇ ਹਾਂ ਲੋਕਾਂ ਦਾ ਵੱਧ ਰਿਹਾ ਵਾ। ਕਿਉਂਕਿ ਇਹ ਆਸਟ੍ਰੇਲੀਆ ਦੇ ਵਿੱਚ ਉਹ ਗੇਮ ਹੈ ਜਿਹਨੂੰ ਸਭ ਤੋਂ ਵੱਧ ਪਸੰਦ ਕੀਤਾ ਜਾਂਦਾ ਅਤੇ ਸਿਰਫ ਆਸਟ੍ਰੇਲੀਆ ਦੇ ਵਿੱਚ ਹੀ ਖੇਡੀ ਜਾਂਦੀ ਹੈ। ਕ੍ਰਿਕਟ ਦੀ ਗੱਲ ਕਰੀਏ ਤਾਂ ਇਸ ਟਾਈਮ ਦੇ ਉੱਤੇ ਇੰਡੀਆ ਅਤੇ ਅਫਗਾਨਿਸਤਾਨ ਦਾ ਜਿਹੜਾ ਪਹਿਲਾ ਟੈਸਟ ਚੱਲ ਰਿਹਾ ਵਾ। ਸੋ ਪਹਿਲੇ ਇਸ ਟੈਸਟ ਦੇ ਵਿੱਚ ਭਾਰਤ ਦੀ ਸਥਿਤੀ ਕਾਫੀ ਮਜ਼ਬੂਤ ਲੱਗ ਰਹੀ ਹੈ। ਇੰਡੀਆ ਨੇ ਪਹਿਲਾਂ ਖੇਡਿਆ, ਲਗਭਗ ਸਾਰੇ ਖਿਡਾਰੀ ਬੜਾ ਸੋਹਣਾ ਖੇਡ ਕੇ ਗਏ। 564 ਦੌੜਾਂ ਬਣਾਈਆਂ, 8 ਖਿਡਾਰੀ ਗਵਾ ਕੇ ਅਤੇ ਪਾਰੀ ਇਹਨਾਂ ਨੇ ਆਪਣੀ ਡਿਕਲੇਅਰ ਕਰ ਦਿੱਤੀ, ਜਿਹਦੇ ਵਿੱਚ ਕਿ ਜੈਸਵਾਲ ਹਾਲਾਂਕਿ 24 ਦੌੜਾਂ ਹੀ ਬਣਾ ਸਕੇ, ਪਰ ਕੇ ਆਰ ਰਾਹੁਲ ਨੇ ਸੈਂਚਰੀ ਮਾਰੀ। ਉਸ ਤੋਂ ਬਾਅਦ ਸਾਈ ਸੁਦਰਸ਼ਨ 81 ਦੌੜਾਂ ਬਣਾ ਕੇ ਗਏ। ਸ਼ੁਭਮਨ ਗਿੱਲ 126 ਦੌੜਾਂ ਬਣਾ ਕੇ ਆਊਟ ਹੋਏ, ਅਤੇ ਰਿਸ਼ਭ ਪੰਤ ਜਿਹੜੇ ਕਿ IPL ਦੇ ਵਿੱਚ ਕੁਛ ਵਧੀਆ ਨਹੀਂ ਸੀ ਕਰ ਪਾਏ, ਪਰ ਇੱਥੇ 81 ਦੌੜਾਂ ਬਣਾ ਕੇ ਗਏ ਨੇ। ਧਰੁਵ ਜੁਰੇਲ 19 ਦੌੜਾਂ ਹੀ ਬਣਾ ਪਾਇਆ, ਅਤੇ ਵਾਸ਼ਿੰਗਟਨ ਸੁੰਦਰ 52 ਦੌੜਾਂ ਬਣਾ ਕੇ ਇਸ ਟਾਈਮ ਦੇ ਉੱਤੇ ਖੇਡ ਰਿਹਾ ਸੀ ਜਦੋਂ ਪਾਰੀ ਨੂੰ ਡਿਕਲੇਅਰ ਕੀਤਾ। ਅਤੇ ਮਾਨਵ ਸੂਤਰ ਜਿਹੜਾ ਕਿ ਨਵਾਂ ਖਿਡਾਰੀ ਪਾਇਆ ਗਿਆ, ਅਤੇ ਕਾਫੀ ਸੋਹਣੀ ਖੇਡ ਦਾ ਮੁਜ਼ਾਹਰਾ ਕੀਤਾ ਵਾ। ਖਾਸ ਤੌਰ ਦੇ ਉੱਤੇ ਗੇਂਦਬਾਜ਼ੀ ਦੇ ਨਾਲ 28 ਦੌੜਾਂ ਖੈਰ ਇਹਨੇ ਬਣਾਈਆਂ, ਅਤੇ ਪਰ ਸਿਰਾਜ ਬੱਲੇਬਾਜ਼ੀ ਦੇ ਵਿੱਚ ਕਾਫੀ ਐਂਟਰਟੇਨ ਕਰਕੇ ਗਏ ਜਿਨ੍ਹਾਂ ਨੇ ਕਿ IPL ਦਾ ਭੂਤ ਉਤਰਨ ਨਹੀਂ ਦਿੱਤਾ ਆਪਣੇ ਸਿਰ ਦੇ ਉੱਤੋਂ। 12 ਗੇਂਦਾਂ ਦੇ ਵਿੱਚ 22 ਦੌੜਾਂ ਇਹਨਾਂ ਨੇ ਬਣਾਈਆਂ। ਸੋ ਇਸ ਟਾਈਮ ਦੇ ਉੱਤੇ ਜੇਕਰ ਆਪਾਂ ਅਫਗਾਨਿਸਤਾਨ ਦੀ ਗੱਲ ਕਰੀਏ ਤਾਂ ਮੁਹੰਮਦ ਸਲੀਮ ਸਫੀ ਤੋਂ ਇਲਾਵਾ ਕੋਈ ਵੀ ਗੇਂਦਬਾਜ਼ ਕੁਛ ਖਾਸ ਨਹੀਂ ਕਰ ਪਾਇਆ, ਜਾਂ ਇੱਦਾਂ ਕਹਿ ਲਈ ਕਿ ਸਾਰੀਆਂ ਦੇ ਸਾਰੀਆਂ ਲਗਭਗ ਵਿਕਟਾਂ ਇਹੋ ਹੀ ਲੈ ਕੇ ਗਿਆ। ਮੁਹੰਮਦ ਸਲੀਮ ਨੇ 6 ਵਿਕਟਾਂ ਭਾਰਤ ਦੀਆਂ ਡਿੱਗੀਆਂ। ਅਤੇ ਇੱਧਰ ਜੇਕਰ ਆਪਾਂ ਹੁਣ ਅਫਗਾਨਿਸਤਾਨ ਦੀ ਪਾਰੀ ਦੀ ਗੱਲ ਕਰੀਏ ਤਾਂ ਕੁਛ ਖਾਸ ਖਿਡਾਰੀ ਨਹੀਂ ਕਰ ਪਾਏ। ਰਹਿਮਤ ਸ਼ਾਹ ਜਿਹੜੇ ਕਿ ਇਸ ਟਾਈਮ ਦੇ ਉੱਤੇ ਬੈਟਿੰਗ ਕਰ ਰਿਹਾ, 43 ਇਹਨੇ ਦੌੜਾਂ ਬਣਾਈਆਂ, ਅਤੇ ਬਾਕੀ ਕੋਈ ਖਿਡਾਰੀ ਕੋਈ ਵੀ ਖਾਸ ਹਾਲੇ ਤੱਕ ਟਿਕ ਨਹੀਂ ਪਾਇਆ। ਸੋ ਉਹਦੀ ਵਜ੍ਹਾ ਇਹ ਸੀ ਕਿ ਮਾਨਵ ਸੂਤਰ ਨੇ 3 ਵਿਕਟਾਂ 'ਤੇ ਹਾਸਲ ਕੀਤੀਆਂ, ਨਾਲ ਸਕੋਰ ਵੀ ਕੋਈ ਬਹੁਤੇ ਵੀ ਨਹੀਂ ਦਿੱਤੇ। 16 ਓਵਰ ਕਰਾ ਕੇ ਅਤੇ ਸਿਰਫ 21 ਸਕੋਰ ਦਿੱਤੇ ਨੇ। ਸੋ ਅਜੇ ਇਹਦੇ ਵਿੱਚ ਭਾਰਤ ਦਾ ਲਗਭਗ ਹੱਥ ਭਾਰੀ ਅਤੇ 61 ਜਿਹਾ ਮੈਚ ਫਿਲਹਾਲ ਇਹ ਪਹਿਲੀ ਮੈਚ ਦੇ ਵਿੱਚ ਲੱਗ ਰਿਹਾ ਵਾ, ਪਹਿਲੇ 2 ਦਿਨਾਂ ਦੀ ਖੇਡ ਦੇ ਦਰਮਿਆਨ। ਸੋ ਫਿਲਹਾਲ ਅੱਗੇ ਵੇਖਦੇ ਹਾਂ ਕੀ ਬਣਦਾ। ਅਤੇ ਜੇਕਰ ਆਪਾਂ ਹੋਰ ਕ੍ਰਿਕਟ ਦੀਆਂ ਇਸ ਟਾਈਮ ਚਰਚਾਵਾਂ ਦੀ ਗੱਲ ਕਰੀਏ ਤਾਂ ਇਸ ਟਾਈਮ ਦੇ ਉੱਤੇ ਚਰਚਾ ਇਹੋ ਹੀ ਆ ਕਿ T20 ਦੇ ਵਿੱਚ ਹੁਣ ਸੂਰਿਆ ਕੁਮਾਰ ਯਾਦਵ ਨੂੰ ਹਟਾ ਦਿੱਤਾ ਗਿਆ ਕਿ ਸੀਰੀਅਸ ਅਈਅਰ ਨੂੰ ਹੁਣ ਕਪਤਾਨ ਲਾ ਦਿੱਤਾ ਗਿਆ ਅਤੇ ਜਾਂ ਫਿਰ ਚਰਚੇ ਚੱਲ ਰਹੇ ਨੇ ਇਸ ਟਾਈਮ ਦੇ ਉੱਤੇ ਵੈਭਵ ਸੂਰਿਆਵੰਸ਼ੀ ਦੇ ਜਿਹਨੂੰ ਕਿ ਸ਼ਾਮਿਲ ਕਰ ਲਿਆ ਗਿਆ ਵਾ ਇਸ ਟਾਈਮ ਉੱਤੇ ਮੇਨ ਟੀਮ ਦੇ ਵਿੱਚ ਅਤੇ ਹੁਣ ਵੇਖਣ ਵਾਲੀ ਚੀਜ਼ ਇਹ ਆ ਕਿ ਭਾਰਤ ਦੀ ਮੇਨ ਟੀਮ ਦੇ ਵਿੱਚ ਜਦੋਂ ਇਹ ਖੇਡਣਗੇ ਇਹਨਾਂ ਦੀ ਸ਼ਮੂਲੀਅਤ ਜਿਹੜੀ ਆ ਰਿਕਾਰਡ ਤੋੜ ਚੁੱਕੀ ਆ ਸਚਿਨ ਤੇਂਦੁਲਕਰ ਦਾ ਸਭ ਤੋਂ ਛੋਟੀ ਉਮਰ ਦੇ ਖਿਡਾਰੀ ਦੇ ਵਜੋਂ ਅਤੇ ਹੁਣ ਜਦੋਂ ਇਹ ਖੇਡਦੇ ਨੇ ਅਤੇ ਉਸ ਟਾਈਮ ਦੇ ਉੱਤੇ ਫਿਰ ਇਹ ਪੱਕਾ ਰਿਕਾਰਡ ਇੱਕ ਇਹਨਾਂ ਦੇ ਨਾਂ ਹੋ ਜਾਊਗਾ ਸਭ ਤੋਂ ਛੋਟੀ ਉਮਰ ਦੇ ਵਿੱਚ ਖੇਡਣ ਦਾ ਅਤੇ ਕੀ ਉੱਥੇ ਕਾਰਗੁਜ਼ਾਰੀ ਕਰਦੇ ਨੇ ਇਸ ਪਾਸੇ ਨੂੰ ਲੈ ਕੇ ਤਰ੍ਹਾਂ ਤਰ੍ਹਾਂ ਦੀਆਂ ਚਰਚਾਵਾਂ ਇਸ ਟਾਈਮ ਦੇ ਉੱਤੇ ਚੱਲ ਰਹੀਆਂ ਨੇ ਵਧੇਰੇ ਜਾਣਕਾਰੀਆਂ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਦੇ ਉੱਤੇ ਸਾਂਝ ਪਾ ਸਕਦੇ ਹੋ ਇੰਸਟਾ ਦੇ ਉੱਤੇ ਸਾਂਝ ਪਾ ਸਕਦੇ ਹੋ ਤੁਸੀਂ ਸਾਡੀ ਐਪਲੀਕੇਸ਼ਨ ਦੇ ਉੱਤੇ ਜਾ ਕੇ ਸਾਂਝ ਪਾ ਸਕਦੇ ਹੋ ਸਾਡੀ ਵੈਬਸਾਈਟ ਦੇ ਉੱਤੇ ਸਾਂਝ ਪਾ ਸਕਦੇ ਹੋ ਅਤੇ ਹੋਰ ਵਧੇਰੇ ਜੁੜਤ ਬਣਾ ਸਕਦੇ ਹੋ ਆਪਣੇ ਪਰਿਵਾਰ ਦੇ ਨਾਲ ਰੇਡੀਓ ਹਾਂਜੀ ਦੇ ਨਾਲ ਦਿਓ ਇਜਾਜ਼ਤ ਹੱਸਦੇ ਖੇਡਦੇ ਚੜ੍ਹਦੀ ਕਲਾ ਦੇ ਵਿੱਚ ਰਹੋ ਰੇ ਸੁਣਦੇ ਰਹੋ ਰੇਡੀਓ ਹਾਂਜੀ 1674 AM
2: ਬਲਜੀਤ ਵਿਆਹ ਵਾਸਤੇ ਜੁਲਰੀ ਵੇਖਣ ਤੁੰਨਾ ਜੁਲਰਸ ਚਲੀਏ
3: ਯਾਰ ਉਹਨਾਂ ਦਾ ਡੈਂਡੀਨੋਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ
2: ਓ ਹੁਣ ਟੈਨਸ਼ਨ ਨਹੀਂ ਹੁਣ ਡੈਂਡੀਨੋਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਤੁੰਨਾ ਜੁਲਰਸ ਸਟੋਰ ਖੁੱਲ ਗਿਆ ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ ਰੈਡੀਮੇਡ ਗੋਲਡ ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ ਤੁੰਨਾ ਜੁਲਰਸ 99 ਮੇਨ ਰੋਡ ਵੈਸਟ ਸੈਂਟ ਐਲਬਨਸ ਅਤੇ 341 ਲੌਨਸਡੇਲ ਸਟਰੀਟ ਡੈਂਡੀਨੋਗ ਫੋਰ ਮੋਰ ਇਨਫੋ ਕਾਲ 0499-2535-45 ਤੇ
3: ਕੀ ਹੋਇਆ ਇੰਨੀ ਟੈਨਸ਼ਨ ਕਿਉਂ ਲੈਤੀ ਹੋਈ ਹੈ
4: ਯਾਰ ਕੀ ਦੱਸਾਂ ਮੌਰਗੇਜ ਦਾ ਕੰਮ ਅੱਜ ਵੀ ਨਹੀਂ ਬਣਿਆ
3: ਅੱਜ ਸਿੰਮੀ ਭੈਣ ਜੀ ਆਏ ਸੀ ਉਹਨਾਂ ਨੇ ਆਪਣਾ ਮੌਰਗੇਜ ਯੂਵੀ ਫਾਈਨੈਂਸ਼ੀਅਲ ਸਰਵਿਸਿਜ਼ ਤੋਂ ਥੋੜੇ ਟਾਈਮ ਵਿੱਚ ਹੀ ਕਰਵਾ ਲਿੱਤਾ
4: ਅੱਛਾ ਅਸੀਂ ਵੀ ਉਹਨਾਂ ਨੂੰ ਕੰਟੈਕਟ ਕਰਦੇ ਆ ਫਿਰ ਤਾਂ
3: ਜੇਕਰ ਤੁਹਾਨੂੰ ਵੀ ਲੋੜ ਹੈ ਹੋਮ ਲੋਨ ਰੀਫਾਈਨਾਂਸ ਕਾਰ ਲੋਨ ਜਾਂ ਫਿਰ ਐਨੀ ਅਦਰ ਲੋਨ ਦੀ ਤਾਂ ਅੱਜ ਹੀ ਕੰਟੈਕਟ ਕਰੋ ਹਰਪ੍ਰੀਤ ਸਿੰਘ ਫਰੋਮ ਯੂਵੀ ਫਾਈਨੈਂਸ਼ੀਅਲ ਸਰਵਿਸਿਜ਼ ਐਟ 0430-8383-11 ਔਰ ਵਿਜ਼ਿਟ uvfinancial.com.au ready set go chadston ford dandenong road te tuhanu udik reya hai ford ranger ranger super duty everest te sadabahar mustang brand new demo te quality pre-owned vehicles trade in ate finance options we available aao te apni navi ford da test drive karo business plate lai gal karo vehicle experts tim forbes ya kori nal radio hanji re hawale nal pao 3 saal di free service chadston ford ready set फोर्ड
5: क्या आप जानते हैं कि बच्चों की उम्र 5 साल के होने से पहले उनका दिमाग लगभग 90% विकसित हो जाता है निशुल्क किंडर 3 और 4 साल के बच्चों को प्राथमिक स्कूल जाना शुरू करने से पहले 2 साल की उपयोगी शिक्षा उपलब्ध करवाता है और परिवारों के पैसों की बचत कराता है किंडर में बच्चे खेल के माध्यम से सीखते हैं जिससे उनको महत्वपूर्ण सामाजिक भावात्मक और बौद्धिक कौशल विकसित करने में और अपने दोस्त बनाने में मदद मिलती है vic.gov.au/kinder पर और अधिक जानकारी ਪ੍ਰਾਪਤ
6: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
7: ਹਾਂਜੀ ਰੇਡੀਓ
8: ਕਿਚਨ ਦਾ ਸਟਾਈਲ ਡਲ ਲੱਗਦਾ ਬਾਥਰੂਮ ਵੈਨਿਟੀ ਸਿੰਪਲ ਜਿਹਾ ਹੁਣ ਟੈਨਸ਼ਨ ਖਤਮ ਕਰੋ ਆ ਗਿਆ ਜੀਜੇ ਸਟੋਨ ਮੈਸਨ ਤੁਹਾਡੇ ਘਰ ਨੂੰ ਬਣਾਏ ਇਕਦਮ ਕਲਾਸੀ ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿੰਸ ਰੋਡ ਮੈਲਟਨ
9: ਆ ਰਹੀ ਹੈ ਪੰਜਾਬ ਦੀ ਇੱਕ ਸੱਚੀ ਕਹਾਣੀ ਤੇ ਆਧਾਰਿਤ ਫਿਲਮ ਚੜ੍ਹਦੀ ਕਲਾ ਦਿਲ ਨੂੰ ਛੂ ਜਾਣ ਵਾਲੀ ਅਤੇ ਰੂਹ ਨੂੰ ਹਿਲਾ ਦੇਣ ਵਾਲੀ ਫਿਲਮ ਹੈ ਚੜ੍ਹਦੀ ਕਲਾ
10: ਦੇਖੋ ਸੱਚ ਬਤਾ ਦੋ
11: ਮੈਂ ਝੂਠ ਨਹੀਂ ਬੋਲ ਰਹੀ ਮੈਨੂੰ ਸੱਚੀ ਕੁਛ ਨਹੀਂ ਪਤਾ
9: ਸਟਾਰਿੰਗ ਐਮੀ ਵਿਰਕ ਰੂਪੀ ਗਿੱਲ ਅਤੇ ਹਿੰਮਤ ਸੰਧੂ ਪੰਜਾਬੀ ਫਿਲਮ ਚੜ੍ਹਦੀ ਕਲਾ ਰਿਲੀਜ਼ ਹੋਵੇਗੀ 29 ਮਈ ਨੂੰ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ
12: ਰੋਜ਼ ਰੋਜ਼ ਸ਼ਾਪਿੰਗਾਂ ਹੁੰਦੀਆਂ ਨੇ ਪਤਾ ਨਹੀਂ ਕਿਹੜਾ ਦੇਵਤਾ ਰਾਜ਼ੀ ਕੀਤਾ ਇਹਨਾਂ ਨੇ
13: ਸੂਰਜ ਦੇਵਤਾ
12: ਕੀ ਮਤਲਬ
13: ਉਹ ਕਮਲੀਏ ਸਨ ਕਰੰਟ ਵਾਲਿਆਂ ਤੋਂ ਜਦਾਂ ਇਹਨਾਂ ਨੇ ਸੋਲਰ ਪੈਨਲ ਲਗਵਾਇਆ ਤਾਂ ਇਹਨਾਂ ਦੀ ਸੇਵਿੰਗਸ ਵੱਧ ਗਈ
12: ਮੈਨੂੰ ਨਹੀਂ ਪਤਾ ਆਪਾਂ ਵੀ ਸੋਲਰ ਪੈਨਲ ਲਗਵਾਉਣਾ ਹੈ ਹੁਣੇ
13: ਤੁਸੀਂ ਵੀ ਕਰੋ ਬਚਤ ਤੇ ਲਗਵਾਓ ਸੋਲਰ ਪੈਨਲ ਕਾਲ ਸਨ ਕਰੰਟ 0448-046-494 ਤੇ ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ ਸਨ ਕਰੰਟ ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ ਵੀ

0: ਚੱਲਦੀ ਦਾ ਨਾਮ ਗੱਡੀ ਹਾਤੇ ਸੁਣਿਆ ਹੀ ਹੋਣਾ ਤੇ ਤੁਹਾਡੀ ਗੱਡੀ ਕੋਈ ਵੀ ਹੋਵੇ ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ ਮਕੈਨੀਕਲ ਰਿਪੇਅਰਸ ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ ਟਾਇਰ ਫੋਰਸ ਯੂਨਿਟ 1 19-25 ਸੋਮਾਟਨ ਰੋਡ ਕੈਂਪਲਫੀਲਡ ਕਾਲ 03908-6655 ਔਰ ਵਿਜ਼ਿਟ
1: ਇਮੀਗ੍ਰੇਸ਼ਨ ਕੰਸਲਟੈਂਟ
2: ਹਰ ਕਦਮ ਤੁਹਾਡੇ ਨਾਲ।
3: ਹਾਂਜੀ ਹਾਂਜੀ।

0: ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ, ਵਰਕ ਐਂਡ ਪੇਂਟ ਫ੍ਰੀ, ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383858748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸਵੇ, ਰੇਵਨ ਹਾਲ।
2: ਓਬਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24 ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 04332802552 ਤੇ 04332802 ਤੇ।

0: है जवानी तो इश्क होना है इन थिएटर्स नियर यू
1: ऑन द 5th ऑफ जून
2: तुहाडा प्रभाव छोटे मौकियां विच देखा जा सकता है ਅਤੇ ਜੀਵਨ ਬਦਲਣ ਵਾਲੇ ਮੌਕਿਆਂ ਵਿੱਚ ਵੀ ਇਹ ਰੋਮਾਂਚਕ ਅਤੇ ਵਿਹਾਰਕ ਸੰਪੂਰਨ ਅਤੇ ਉਤਸ਼ਾਹਪੂਰਨ ਹੋ ਸਕਦਾ ਹੈ ਇਹ ਉਨਾ ਹੀ ਨਿਖੜਵਾਂ ਹੋ ਸਕਦਾ ਹੈ ਜਿੰਨੇ ਕਿ ਤੁਸੀਂ ਹੋ ਤਾਂ ਤੁਹਾਡੇ ਆਪਣੇ ਤਰੀਕੇ ਨਾਲ ਹਰ ਰੋਜ਼ ਤੁਹਾਡੀ ਚਿਜ਼ਮ ਦੀ ਯੋਗਤਾ ਕਿਸੇ ਦੀ ਜ਼ਿੰਦਗੀ ਨੂੰ ਬਿਹਤਰੀ ਲਈ ਬਦਲ ਸਕਦੀ ਹੈ ਅਤੇ ਤੁਹਾਡੀ ਵੀ ਸਰਟੀਫਿਕੇਟ ਤੋਂ ਲੈ ਕੇ ਡਿਗਰੀ ਤੱਕ ਇੱਥੇ ਤੁਹਾਡੇ ਲਈ ਕੋਈ ਨਾ ਕੋਈ ਸਹੀ ਚਿਜ਼ਮ ਯੋਗਤਾ ਹੈ ਹੁਣੇ ਅਰਜ਼ੀ ਦੇਣ ਲਈ ਚਿਜ਼ਮ ਦੀ ਖੋਜ ਕਰੋ ਚਿਜ਼ਮ ਬਿਹਤਰੀ ਲਈ RTO 0260
3: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ ਯਾਦ ਰੱਖੋ ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ ਫੈਮਿਲੀ ਇਸ਼ੂ ਪ੍ਰਾਪਰਟੀ ਦਾ ਮਸਲਾ ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ ਬੰਸਲ ਲਾਇਰਸ ਤੁਹਾਡਾ ਭਰੋਸਾ ਸਾਡਾ ਤਜਰਬਾ ਤੇ ਜਿੱਤ ਆਪਣੀ ਕਾਲ 4229058860 ਔਰ ਵਿਜ਼ਿਟ bansallawyers.com.au
4: ਅੱਜ ਦਾ ਵਿਚਾਰ ਅੱਜ ਦੀ ਕਹਾਣੀ ਹਰ ਰੋਜ਼ ਤੁਸੀਂ ਸੁਣਦੇ ਹੋ ਸ਼ੋ ਹਾਂਜੀ ਮੈਲਬਨ ਵਿੱਚ ਤੁਹਾਡੀ ਡਿਮਾਂਡ ਉੱਤੇ ਆਓ ਇੱਕ ਵਾਰ ਫਿਰ ਸੁਣਦੇ ਹਾਂ ਇਸ ਹਫਤੇ ਦੀ ਇੱਕ ਬਿਹਤਰੀਨ ਕਹਾਣੀ
5: ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ ਮਨ ਦੇ ਵਿੱਚ ਹੋਵੇਗਾ ਸ਼ੁਕਰਾਨਾ ਉਸ ਰੱਬ ਦਾ ਜਿਹਨੇ ਅੱਜ ਦਾ ਦਿਨ ਦਿੱਤਾ ਚਿਹਰੇ ਦੇ ਉੱਤੇ ਇੱਕ ਪਿਆਰੀ ਜੀ ਮੁਸਕਰਾਹਟ ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ ਕਹਿੰਦੇ ਇੱਕ ਵਾਰੀ ਇੱਕ ਬਜ਼ੁਰਗ ਮਾਂ ਜਿਹੜੀ ਵੇਖਦੀ ਆ ਕਿ ਉਹਦਾ ਬੇਟਾ ਬਹੁਤ ਕੰਮ ਕਰਦਾ ਬਹੁਤ ਮਿਹਨਤ ਕਰਦਾ ਦਿਨ ਰਾਤ ਬਿਜ਼ੀ ਰਹਿੰਦਾ ਆਪਣੀ ਸਿਹਤ ਵੱਲ ਵੀ ਵੇਖਦੀ ਆ ਹੁਣ ਸ਼ਾਇਦ ਬਹੁਤਾ ਸਮਾਂ ਨਹੀਂ ਬਚਿਆ ਉਹਦਾ ਸਾਥੀ ਉਹਦਾ ਘਰ ਵਾਲਾ ਪਹਿਲਾਂ ਜਾ ਚੁੱਕਾ ਇੱਕ ਦਿਨ ਪੁੱਤ ਨੂੰ ਆਵਾਜ਼ ਮਾਰਦੀ ਕੋਲ ਬੈਠਣ ਦੇ ਲਈ ਘੜੀ ਕਹਿੰਦੀ ਤੇ ਕੁਛ ਗੱਲਾਂ ਬਾਤਾਂ ਸਾਂਝੀਆਂ ਕਰਦੀ ਵੇਖ ਮੇਰਾ ਪੁੱਤ ਤੂੰ ਦਿਨ ਰਾਤ ਮਿਹਨਤ ਕਰਦਾ ਰਹਿਣਾ ਥੋੜ੍ਹਾ ਆਪਣੇ ਆਪ ਦਾ ਖਿਆਲ ਰੱਖਿਆ ਕਰ ਆਪਣੀ ਸਿਹਤ ਦਾ ਧਿਆਨ ਰੱਖਿਆ ਕਰ ਅਤੇ ਪੁੱਤ ਨੇ ਹੱਸ ਕੇ ਅੱਗੋਂ ਜਵਾਬ ਦਿੱਤਾ ਮਾਂ ਮੇਰਾ ਬੌਸ ਕਹਿੰਦਾ ਹੈ ਕਿ ਅੱਜ ਤੂੰ ਪੈਸੇ ਦਾ ਸਾਥ ਦੇਵੇਂਗਾ ਅਤੇ ਕੱਲ੍ਹ ਨੂੰ ਪੈਸਾ ਤੇਰਾ ਸਾਥ ਦਊਗਾ ਹੈ ਕਿ ਨਾ ਕੱਲ੍ਹ ਨੂੰ ਕੁਛ ਜਮ੍ਹਾਂ ਪੂੰਜੀ ਪਈ ਹੋਊਗੀ ਅਤੇ ਕੰਮ ਆਜੂਗੀ ਨਹੀਂ ਤਾਂ ਕੌਣ ਪੁੱਛਦਾ ਇਸ ਦੁਨੀਆਂ ਦੇ ਵਿੱਚ ਹੱਸਦੇ ਹੱਸਦੇ ਨੇ ਜਵਾਬ ਦਿੱਤਾ ਮਾਂ ਨੇ ਵੀ ਇਹ ਜਵਾਬ ਸਿਰ ਮੱਥੇ ਕੀਤਾ ਸਿਰ 'ਤੇ ਹੱਥ ਰੱਖਿਆ ਪਿਆਰ ਦਿੱਤਾ ਅਤੇ ਕਿਹਾ ਮੇਰਾ ਪੋਤਾ ਇੱਕ ਕੰਮ ਸੀ ਤੇਰੇ ਨਾਲ ਇੱਕ ਤਾਂ ਮੇਰੀ ਚਿੱਠੀ ਇਹ ਮੇਰੇ ਜਾਣ ਤੋਂ ਬਾਅਦ ਪੜ੍ਹੀ ਪਤਾ ਨਹੀਂ ਕਿਉਂ ਲੱਗਦਾ ਕਿ ਹੁਣ ਦਿਨ ਥੋੜ੍ਹੇ ਬਚੇ ਨੇ ਸਮੇਂ ਸਿਰ ਇਹ ਚੀਜ਼ਾਂ ਤੈਨੂੰ ਸੌਂਪਦੀ ਜਾਵਾਂ ਅਤੇ ਇੱਕ ਆ ਮੇਰੀ ਜੁੱਤੀ ਇਹਨੇ ਲੰਮਾ ਸਮਾਂ ਮੇਰਾ ਸਾਥ ਦਿੱਤਾ ਜਿੱਦਣ ਮੈਂ ਇਸ ਦੁਨੀਆਂ ਤੋਂ ਚਲੀ ਗਈ ਨਾ ਇਹ ਜੁੱਤੀ ਮੇਰੇ ਨਾਲ ਹੀ ਮੇਰੇ ਕੌਫੀਨ ਦੇ ਵਿੱਚ ਪਾ ਦੀ ਮਾਂ ਕਿੱਦਾਂ ਦੀਆਂ ਗੱਲਾਂ ਕਰਦੀ ਕਿਤੇ ਨਹੀਂ ਜਾਂਦੀ ਤੂੰ ਘੁੱਟ ਕੇ ਗੱਲ ਦੇ ਨਾਲ ਲਾਇਆ ਅਤੇ ਆਪਣੇ ਕੰਮ 'ਤੇ ਨਿਕਲ ਗਿਆ ਕੁਛ ਸਮੇਂ ਬਾਅਦ ਮਾਂ ਪੂਰੀ ਹੋ ਗਈ ਦੁਨੀਆਂ ਤੋਂ ਚਲੀ ਗਈ ਆਖਰੀ ਕਿਰਿਆਕਰਮ ਕਰਦਿਆਂ ਅਚਾਨਕ ਧਿਆਨ ਜੁੱਤੀ ਵੱਲ ਪਿਆ ਮਾਂ ਨੇ ਆਪਣੀ ਆਖਰੀ ਇੱਛਾ ਦੱਸੀ ਸੀ ਜਦੋਂ ਮਾਂ ਨੂੰ ਦਫਨਾਉਣਾ ਸੀ ਤਾਂ ਜੁੱਤੀ ਘਰੋਂ ਨਾਲ ਲੈ ਗਿਆ ਮਾਂ ਦੀ ਆਖਰੀ ਇੱਛਾ ਇਹ ਜੁੱਤੀ ਵੀ ਨਾਲ ਪਾਉਣੀ ਆ ਅਤੇ ਨਾਲ ਚਿੱਠੀ ਦਾ ਵੀ ਖਿਆਲ ਆਇਆ ਮਾਂ ਦੇ ਕਹਿਣ ਮੁਤਾਬਿਕ ਮੇਰੇ ਜਾਣ ਤੋਂ ਬਾਅਦ ਪੜ੍ਹਨੀ ਹੈ ਜਦੋਂ ਸਾਰੇ ਆਖਰੀ ਰਸਮਾਂ ਰਿਵਾਜ਼ਾਂ ਕਰ ਰਹੇ ਸੀ ਉਸ ਟਾਈਮ ਦੇ ਉੱਤੇ ਪੁੱਤ ਨੇ ਜੁੱਤੀ ਕੱਢ ਕੇ ਗਾਂਹ ਵਧਾਈ ਅਤੇ ਪਾਦਰੀ ਨੂੰ ਕਿਹਾ ਪਾਦਰੀ ਜੀ ਮੇਰੀ ਮਾਂ ਦੀ ਆਖਰੀ ਇੱਛਾ ਸੀ ਇਹ ਜੁੱਤੀ ਵੀ ਮੇਰੀ ਮਾਂ ਦੇ ਨਾਲ ਰੱਖ ਦਿਓ ਪਾਦਰੀ ਨੇ ਇੱਕਦਮ ਜੁੱਤੀ ਵੱਲ ਵੇਖਿਆ ਫਿਰ ਉਸ ਮੁੰਡੇ ਵੱਲ ਅਤੇ ਪੁੱਛਿਆ ਕੀ ਤੈਨੂੰ ਪਤਾ ਨਹੀਂ ਇੱਦਾਂ ਦੀ ਹੰਡੀ ਟੁੱਟੀ ਜੁੱਤੀ ਨਹੀਂ ਰੱਖੀ ਜਾ ਸਕਦੀ ਨਾਲ पर फिर भी मैं अपने वडेरियां नूं पुछ दिना जिहड़े उत्थे कोई सीनियर खड़े ही उन्हां दे नाल गल कीती, पर उन्हां ने मना कर दिता ये जुत्ती कॉफिन दे विच नहीं रखी जा सकती, ये ठीक नहीं मन्निया जांदा जदों कोई दुनिया तो जा रहा तो उहदे नाल कोई इदां दी वस्त नहीं रखी जा सकती जिहड़ी थां थां तो टुटी हंडी वरती पुरानी। पोता मन उदास होया पर हुण कर की सकदा है। अचानक मन दे विच आया वेखां तां सही चिट्ठी उत्ते की लिखिया मां ने, ते मां ने जुत्ती बारे जिक्र कीता सी चिट्ठी च। मां ने कहा सी वेख मेरा पुत मेरे आखिरी दिनां दे विच सब तों वधेरे साथ इस जुत्ती ने मेरा दिता, मैं जानदी हाँ हुण तक मैं जली जा चुकी होवांगी, ते मेरी आखिरी दिनां दी साथण इह जुत्ती नूं वी तैनूं इन्हां ने नाल नहीं रखण देना, पर तू उदास ना होए, मैं सिर्फ तैनूं इहो ही दसना चाहुंदी सी कि मेरे आखिरी समय दी साथण इस जुत्ती नूं वी मेरे नाल नहीं इन्हां ने जान देना, ते ना ही कुछ जा सकदा, तू सियाणा, मैं तां सिर्फ इहो ही तैनूं दसना चाहुंदी सी कि मेरे नाल सब तों वध समां बिताउण वाली इह जुत्ती जे भी नहीं मेरे नाल रखन दित्ती गई तो फिर इन्ना समा ला के कमाए गए पैसे ये भी कितों नाल जाने ने, नाल रखिया कोई चीज़ नाल नहीं चली जाती, जिंदे जी उही आ जो तुसीं हंडा लिया, जो तुसीं गवा लिया, जो तुसीं जी लिया। उस तो बाद की होया की नहीं होया ये किनू पता, मैं तो तेनूं इन्ना कहना चाहनी अपनी तंदुरुस्ती का ख्याल रख्या कर, तंदुरुस्त चीज़ां की वैल्यू पैंदी है, थां थां तों टुटियां चीज़ां नाल नहीं जांदियां, किसी का बहुता चिर साथ नहीं देंदियां, ना जिउंदे ते ना मोए, जे तू तंदुरुस्त है तो सारा कुछ ठीक है। काम भी करो, जम जम करो, कमाइया करो, जरूर काम आउंदियां ने, पर सब तो वधेरे तुहाडे काम आउंदी है तुहाडी तंदुरुस्ती। ये गल मैनू मेरे वडेरियां ने दसी ही ते अज मैं तेनू दस के चल चली हाँ। अपना ते अपने शरीर का ध्यान रख्या कर, तेरी मां। ते बेटा उत्थे खड़ा सोच रहा ते मां मैनू की कह गई है कि मैं अपनी तंदुरुस्ती का ध्यान रख पाऊंगा जां मैं रख रहा, इस टाइम मेरे लिए पैसा ज़्यादा इंपोर्टेंट है जां मेरी तंदुरुस्ती जां मेरा परिवार। आस करते हैं कि अज की कहानी तुसी पसंद की होगी, अपना ख्याल रख रहे होगे, तंदुरुस्त होवोगे, तो यहो जे किसी झंबेले दे विच नहीं होवोगे जिहदे विच तुहानूं अपनी तंदुरुस्ती सैक्रीफाइस करनी पै रही, अपनी तंदुरुस्ती का बलिदान देना पै रहा, क्योंकि कहिंदे ने जे तुहाडा शरीर ठीक है, तुहाडा शरीर तुहाडे नाल चलदा है, तो फिर सारा कुछ आपे ठीक हो जाता, जे तुसी तंदुरुस्त हो तो पैसा अपने आप ही आई जाता, जे तुसी तंदुरुस्त नहीं हो तो किन्नी भी मेहनत कर लो तुहानूं आया पैसा भी चंगा नहीं लगता, तो कई बार आया पैसा भी तुहाडी सेहतयाबी दे उत्ते लग जाता। सो सब तो इंपोर्टेंट साढ़े लिए साड़ी तंदुरुस्ती, साढ़े शरीर का ठीक होना। आस करते हैं अज की कहानी तुसी पसंद की होगी।
4: ਧੰਨਵਾਦ ਕਹਾਣੀ ਸੁਣਨ ਲਈ। ਜੇ ਤੁਹਾਡੇ ਕੋਲ ਵੀ ਹੈ ਅਜਿਹੀ ਹੀ ਕੋਈ ਮੋਟੀਵੇਸ਼ਨਲ ਅਤੇ ਇਨਸਪਾਇਰਿੰਗ ਕਹਾਣੀ ਤਾਂ ਤੁਸੀਂ ਸਾਨੂੰ ਮੈਸੇਜ ਜਾਂ ਈਮੇਲ ਕਰ ਸਕਦੇ ਹੋ। ਜੇ ਕਹਾਣੀ ਵਧੀਆ ਲੱਗੀ ਤਾਂ ਰੇਡੀਓ ਹਾਂਜੀ ਦੇ ਯੂਟਿਊਬ ਚੈਨਲ ਤੋਂ ਇਸ ਨੂੰ ਜ਼ਰੂਰ ਸ਼ੇਅਰ ਕਰੋ, ਅਤੇ ਹੋਰ ਵੀ ਕਹਾਣੀਆਂ, ਵਿਚਾਰ, ਖਬਰਾਂ ਅਤੇ ਇੰਟਰਵਿਊ ਸੁਣਨ ਲਈ ਸਬਸਕ੍ਰਾਈਬ ਕਰੋ ਰੇਡੀਓ ਹਾਂਜੀ ਦਾ ਯੂਟਿਊਬ ਚੈਨਲ।

ਰੈਡੀ ਸੈਟ ਗੋ ਚੈਟਸਟਨ ਫੋਰਡ ਡੈਂਡੀਨੋਂਗ ਰੋਡ ਤੇ ਤੁਹਾਨੂੰ ਉਡੀਕ ਰਿਹਾ ਹੈ ਫੋਰਡ ਰੇਂਜਰ ਰੇਂਜਰ ਸੁਪਰ ਡਿਊਟੀ ਐਵਰੇਸਟ ਤੇ ਸਦਾਬਹਾਰ ਮਸਟੈਂਗ ਬ੍ਰਾਂਡ ਨਿਊ ਡੈਮੋ ਤੇ ਕੁਆਲਿਟੀ ਪ੍ਰੀ ਓਨਡ ਵਹੀਕਲਸ ਟ੍ਰੇਡ ਇਨ ਅਤੇ ਫਾਈਨੈਂਸ ਆਪਸ਼ਨਸ ਵੀ ਅਵੇਲੇਬਲ ਆਓ ਤੇ ਆਪਣੀ ਨਵੀਂ ਫੋਰਡ ਦਾ ਟੈਸਟ ਡਰਾਈਵ ਕਰੋ ਬਿਜ਼ਨਸ ਪਲੇਟ ਲਈ ਗੱਲ ਕਰੋ ਵਹੀਕਲ ਐਕਸਪਰਟਸ ਟਿਮ ਫੋਰਬਸ ਜਾਂ ਕੋਰੀ ਨਾਲ ਰੇਡੀਓ ਹਾਂਜੀ ਦੇ ਹਵਾਲੇ ਨਾਲ ਪਾਓ 3 ਸਾਲ ਦੀ ਫ੍ਰੀ ਸਰਵਿਸ ਚੈਟਸਟਨ ਫੋਰਡ

ਬੈਂਕਰਸ ਆਪਣੀ ਇੰਸ਼ੋਰੈਂਸ ਦੀ ਹਰ ਲੋੜ ਲਈ ਯਾਦ ਰੱਖੋ ਬਸ ਅਮਰਿੰਦਰ ਗਿੱਦਾ ਕਾਲ 0491-999-555 ਗਿੱਦਾ ਇੰਸ਼ੋਰੈਂਸ ਸ਼ਰਤਾਂ ਲਾਗੂ

0: है जवानी तो इश्क होना है इन थिएटर्स नियर यू
1: ऑन द 5th ऑफ जून।
2: तो किथे वज गई तेरी गड्डी?
3: गड्डी ता ठीक हो जू पर इंश्योरेंस वालियां नू लीगल वालियां नू इत्थे परदेस विच समझाऊंगा किवें।
2: तेरे वांग किन्ने ही अपने भैन भरावां दी टेंशन मिंटां च दूर कीती है सिंक स्मैश रिपेयर वालियां ने। इन्हां दे कोल अपनी मां बोली च काम करन वाले लॉयर्स दी फ्री ऑफ कॉस्ट टीम, ऑल मेजर एंड माइनर एक्सीडेंटल लाइफ टाइम वारंटी नाल वर्क एंड पेंट, फ्री लोन कार दी सर्विस मिलदी है, ऑल प्राइवेट एंड इंश्योरेंस ऑथराइज्ड काम ते। फ्री लीगल एडवाइस लाइक कॉल करो 0383857748 ते। सिंक स्मैश रिपेयर, 8 ग्रेस वे, रेवन हॉल।
4: फ्री टेफ नाल अपने शौक नू अपनी नौकरी विच बदलो। हॉस्पिटैलिटी तो लेके साइबर सुरक्षा तक बिना किसी ट्यूशन फीस दे 80 तो वध भारी मांग वाली योग्यतावां अते छोटे कोर्सां विचों चुनो। उस नौकरी लई हुनर हासिल करो जो तुसी करनी चाहुंदे हो। फ्री टेफ सुपने नू हकीकत बनाउंदा है। टेफ विक्टोरिया नाल अपने सुपने नू हकीकत बनाओ। फ्री टेफ लिख के खोजो।
5: Authorized by the Victorian Government, Melbourne.
6: Rose, rose shopping ga hundiyan ne. Pata nahi kehda devta raadi kita hai inhane.
7: Suraj devta.
6: Ki matlab?
7: Oh kamliye, sun current walyan ton jadda inhane solar panel lagwaya ta inna di savings vadh gayi.
6: Mainu nahi pata. Aapa vi solar panel lagwana hai hune.
7: Tusi vi karo bachat te lagwao solar panel. Call Sun Current 0448-066-494 te. Saalan ton best service layi ek hi naam. Sun Current. Deo radio hanji da hawala. $200 ਦਾ ਡਿਸਕਾਊਂਟ ਵੀ।
8: ਆ ਰਹੀ ਹੈ ਪੰਜਾਬ ਦੀ ਇੱਕ ਸੱਚੀ ਕਹਾਣੀ ਤੇ ਆਧਾਰਿਤ ਫਿਲਮ ਚੜ੍ਹਦੀ ਕਲਾ। ਦਿਲ ਨੂੰ ਛੂਹ ਜਾਣ ਵਾਲੀ ਅਤੇ ਰੂਹ ਨੂੰ ਹਿਲਾ ਦੇਣ ਵਾਲੀ ਫਿਲਮ ਹੈ ਚੜ੍ਹਦੀ ਕਲਾ।
9: ਦੇਖੋ ਸੱਚ ਬਤਾ ਦੋ।
10: ਮੈਂ ਝੂਠ ਨਹੀਂ ਬੋਲ ਰਹੀ, ਮੈਨੂੰ ਸੱਚੀ ਕੁਛ ਨਹੀਂ ਪਤਾ।
8: ਸਟਾਰਿੰਗ ਐਮੀ ਵਿਰਕ, ਰੂਪੀ ਗਿੱਲ ਅਤੇ ਹਿੰਮਤ ਸੰਧੂ। ਪੰਜਾਬੀ ਫਿਲਮ ਚੜ੍ਹਦੀ ਕਲਾ ਰਿਲੀਜ਼ ਹੋਵੇਗੀ 29 ਮਈ ਨੂੰ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ।
11: ਚਾਹੀਦਾ ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲੂਸ਼ਨਸ .com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।
12: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।

0: ਰੇਡੀਓ ਹਾਂਜੀ 1674 ਮਾਸ ਕਰਦੇ ਹਾਂ ਵਧੀਆ ਸੋਹਣਾ ਤੁਹਾਡਾ ਦਿਨ ਜਾ ਰਿਹਾ ਹੋਊਗਾ ਅਤੇ ਗਾਣਾ ਤੁਹਾਨੂੰ ਸੁਣਾਇਆ ਨਸ਼ਾ ਪੱਤਾ ਕਿਉਂਕਿ ਫਿਲਮ ਆ ਰਹੀ ਆ ਜਗਜੀਤ ਸੰਧੂ ਦੀ ਅਦਾਕਾਰੀ ਇੱਕ ਵਾਰੀ ਫਿਰ ਤੋਂ ਕਮਾਲ ਕਰਨ ਓਏ ਭੋਲੇ ਓਏ ਟੂ ਪਹਿਲੀ ਤੁਸੀਂ ਪਸੰਦ ਕੀਤੀ ਅਤੇ ਦੂਸਰੀ ਦੇ ਦਾਅਵੇ ਉਸ ਤੋਂ ਵੀ ਵੱਡੇ ਕੀਤੇ ਜਾ ਰਹੇ ਨੇ ਸੋ ਇਹ ਫਿਲਮ 12 ਤਰੀਕ ਨੂੰ ਇਸੇ ਵੀਕਐਂਡ 'ਤੇ ਰਿਲੀਜ਼ ਹੋ ਜਾਣੀ ਹੈ ਅਤੇ ਉਸ ਤੋਂ ਬਾਅਦ ਫਿਰ 40 ਦਿਨ ਦੇ ਬਾਰੇ ਵੀ ਗੱਲਬਾਤ ਕਰਾਂਗੇ ਪਰ ਫਿਲਹਾਲ ਅੱਜ ਗੱਲਾਂ ਬਾਤਾਂ ਆਪਾਂ ਕਰਾਂਗੇ ਹਾਂ ਛੁੱਟੀ ਬਾਰੇ ਕਿਉਂਕਿ ਆਸਟ੍ਰੇਲੀਆ ਦੇ ਵਿੱਚ ਛੁੱਟੀ ਆ ਅਤੇ ਛੁੱਟੀ ਵਾਲੇ ਦਿਨ ਸਿਰ ਨਹਾ ਕੇ ਆ ਗਏ ਨੇ ਯਸ਼ਪ੍ਰੀਤ
1: ਤੁਸੀਂ ਇੰਨਾ ਲੰਬਾ ਪੌਜ਼ ਲਿਆ ਮੈਨੂੰ ਲੱਗਿਆ ਤੁਸੀਂ ਕਹਿ ਰਹੇ ਹਾਂ ਤੁਹਾਡੇ ਲਈ ਤੇ ਛੁੱਟੀ ਆ ਅਸੀਂ ਤੇ ਆਏ ਆ
0: ਮੈਂ ਵੇਖਿਆ ਨਾ ਮੈਂ ਕਿਹਾ ਸਿਰ ਸੁੱਕ ਗਿਆ ਛੁੱਟੀ ਆਪਣੇ ਇੰਡੀਆ ਚ ਤੇ ਇਸ ਲਈ ਹੁੰਦੀ ਸੀ ਨਾ ਸਿਰ ਸੁਰ ਨਾ ਲਓ
1: ਸੀਰੀਅਸਲੀ ਨਾ ਇੱਕ ਮੈਨੂੰ ਤਾਂ ਹੋਸਟਲ ਲਾਈਫ ਯਾਦ ਆ ਜਾਂਦੀ ਹੈ ਕਿ ਸੈਟਰਡੇ ਨੂੰ ਸਾਰੀ ਕੁੜੀਆਂ ਨੇ ਕਾਲਜ ਤੇਲ ਲੈ ਕੇ ਇੱਕ ਦੂਜੇ ਦੇ ਤੇਲ ਲਾਣਾ ਕਿ ਕੱਲ ਸੰਡੇ ਆਪਾਂ ਸਿਰ ਧੋ ਕੇ
0: ਦੀਦੀ ਸਿਰ ਦੀਦੀ ਤੇਲ ਲਾ ਦੋ
1: ਤੇਲ ਲਾ ਦੋ
0: ਤੇਲ ਲਾ
1: ਇੱਕ ਦੂਜੇ ਤੇ ਫਿਰ ਜਿਵੇਂ ਉਹ ਕਹਿੰਦੀ ਸੀ ਨਾ ਕਿ ਅਸੀਂ ਮੂਵੀ ਵੇਖੀ ਕਭੀ ਖੁਸ਼ੀ ਕਭੀ ਗਮ ਉਹੀ ਲੱਗਣੀ ਮਤਲਬ ਇਸ ਤਰੀਕੇ ਦੀ ਮੂਵੀ ਸੰਡੇ ਨੂੰ ਆਇਆ ਕਰਦੀ ਸੀ ਉਹੀ ਕਾਮਨ ਟੀਵੀ ਹੋਣਾ ਮੈਚ ਦੇ ਵਿੱਚ ਤੇ ਉਹ ਇਸ ਤਰੀਕੇ ਦੀ ਮੂਵੀ ਮੈਂ ਸਵੇਰੇ ਇੱਕਦਮ ਮੇਰੇ ਦਿਮਾਗ ਚ ਉਹ ਮੈਮਰੀ ਆਈ ਕਿ ਅਸੀਂ ਵੀ ਜਾ ਕੇ ਮੈਚ ਦੇ ਵਿੱਚ ਆਪਣਾ ਆਪਣਾ ਘਿਓ ਤੇ ਅਚਾਰ ਲੈ ਕੇ ਜਾਣਾ
0: ਮੈਸ ਪਾਉਣ ਮੈਨੂੰ ਇਹ ਨਹੀਂ ਸਮਝ ਆਈ ਵੀ ਮੈਸ ਦਾ ਮਤਲਬ ਮੈਨੂੰ ਇਹੋ ਲੱਗਦਾ ਵਾ ਵੀ ਜਦੋਂ ਮੈਸੇਜ ਹੀ ਪਈ ਹੁੰਦੀ ਹੈ
1: ਸਹੀ ਗੱਲ
0: ਵਾਟ ਏ ਮੈਸ ਤੁਹਾਡਾ ਕੀ ਹੁੰਦਾ ਸੀ ਸਕੈਜੂਲ ਛੁੱਟੀ ਵਾਲੇ ਦਿਨ ਹੋਸਟਲ ਦੇ ਵਿੱਚ
1: ਜਿਵੇਂ ਮੈਂ ਦੱਸਿਆ ਹੀ ਆ ਤੁਹਾਨੂੰ ਇੱਕ ਤੇ ਇੱਕ ਇਹ ਹੁੰਦਾ ਸੀਗਾ ਕਿ ਭਾਵੇਂ ਛੁੱਟੀ ਹੈ ਨਾ ਲੇਕਿਨ 9 ਵਜੇ ਦੇ ਬਾਅਦ ਚਾਹ ਨਹੀਂ ਮਿਲਦੀ ਸੀ
0: ਉਹ ਫਿਕਸ ਟਾਈਮ ਤੇ ਮਿਲਣੀ ਆ
1: ਮਤਲਬ 8 ਤੋਂ 9 ਦੇ ਵਿੱਚ ਹੀ ਸਿਰਫ ਚਾਹ ਦੇ ਲਈ ਉੱਠਣਾ
0: ਅਰਲੀ ਉੱਠਣਾ ਪੈਣਾ
1: ਹਾਂ ਨਹੀਂ ਤੇ ਫਿਰ ਤੇ ਆਰਾਮ ਨਾਲ ਸੋਣਾ ਕਿਉਂਕਿ ਲੰਚ ਤੇ 12 ਵਜੇ ਤੋਂ ਲੱਗਦਾ ਹੁੰਦਾ ਸੀਗਾ
0: ਪਰ ਉਸ ਤੋਂ ਬਾਅਦ ਕੰਟੀਨ ਚ ਸ਼ੁਰੂ ਹੋ ਜਾਂਦੀ ਆ
1: ਨਹੀਂ ਉਹ ਨਹੀਂ ਸੀਗੀ ਉਹ ਕੰਟੀਨ ਨਹੀਂ ਸੀਗੀ ਉਹ ਕਾਮਨ ਮੈਸ ਸੀਗੀ ਤੇ ਗਵਰਨਮੈਂਟ ਹੋਸਟਲ ਸੀਗਾ ਮੇਰਾ ਤੇ ਉੱਥੇ ਕੋਈ ਸ਼ੋਪ ਸ਼ੂਪ ਨਹੀਂ ਸੀਗੀ
0: ਅੱਛਾ ਸਾਡੇ ਤੇ ਇਹ ਵੀ ਮੈਸ ਤੇ ਮੈਸ ਵਾਲਿਆਂ ਦੀ ਠੇਕਾ ਹੁੰਦਾ ਸੀ ਉਹ ਸਭ ਛੇਤੀ ਬੰਦ ਕਰਦੇ ਸੀ ਉਹਦਾ ਕੋਈ ਨਹੀਂ ਭਾਈ ਬਾਅਦ ਚੋਂ ਇੱਧਰ ਦੇ
1: ਬਾਅਦ ਚੋਂ ਨਹੀਂ ਉਹ ਫਿਕਸ ਹੁੰਦਾ ਸੀਗਾ ਪਰ ਇਹ ਹੈ ਕਿ ਚਾਹ ਬੜਾ ਹੁੰਦਾ ਸੀਗਾ ਸੰਡੇ ਨੂੰ ਕਿਉਂਕਿ ਸੰਡੇ ਨੂੰ ਸਪੈਸ਼ਲ ਮੀਲ ਹੁੰਦੀ ਸੀਗੀ ਤੇ ਉਹ ਫੀਸਟ ਦੇ ਵਿੱਚ ਪਹਿਲਾਂ ਹੀ ਪਤਾ ਕਰ ਲੈਣਾ ਕੀ ਮਿਲਣਾ ਨਹੀਂ ਤੇ ਫਿਰ ਕਰੇਜ਼ ਹੋਣਾ ਕਿ ਕਈ ਵਾਰੀ ਦਾਲ ਬਾਟੀ ਹੁੰਦੀ ਸੀਗੀ ਕਈ ਵਾਰੀ ਇਡਲੀ ਸਾਂਬਰ ਕਈ ਵਾਰੀ ਛੋਲੇ ਭਟੂਰੇ ਮਤਲਬ ਸੰਡੇ ਇਸ ਤਰੀਕੇ ਦਾ ਹੁੰਦਾ ਸੀਗਾ
0: ਸੰਡੇ ਰੋਟੇਟਿੰਗ ਮੈਨਿਊ ਹੁੰਦਾ ਸੰਡੇ
1: ਮਤਲਬ ਸੰਡੇ ਉਹਨਾਂ ਦੇ ਉੱਤੇ ਡਿਪੈਂਡ ਕਰਦਾ ਹੈ ਮੂਡ ਰੋਟ ਫਿਕਸ ਮੈਨਿਊ ਤਾਂ ਮਿਲਦਾ ਸੀਗਾ ਜਿਹੜਾ ਲੇਕਿਨ ਉਹ ਕੋਈ ਵੀ ਇੰਨਾ ਫੋਲੋ ਨਹੀਂ ਕਰਦਾ ਸੀ ਫਿਕਸ ਮੈਨਿਊ ਤਾਂ ਹੁੰਦਾ ਸੀਗਾ ਨਿਊਟ੍ਰੀਸ਼ਨ ਇਹ ਉਹ ਸਾਰਾ ਕੁਝ ਬਟ ਉਹ ਝੋਲ ਜਿਹਾ ਕਰ ਹੀ ਦਿੰਦੇ ਸੀਗੇ ਜਿਹੜੀ
0: ਪਰ ਮੈਂ ਤਾਂ ਜਿੰਨਾ ਕਰਿਆ ਫਿਕਸ ਹੀ ਹੁੰਦਾ ਮੈਨਿਊ ਫਿਕਸ ਇਨ ਦਾ ਸੈਂਸ ਵੀ ਪਤਾ ਹੁੰਦਾ ਵੀ ਸੋਮਵਾਰ ਆਹ ਬਣਨਾ ਮੰਗਲਵਾਰ ਆਹ ਬਣਨਾ ਬੁੱਧਵਾਰ ਆਹ ਬਣਨਾ ਫਿਕਸ ਹੀ ਹੁੰਦਾ ਇਹ
1: ਇੱਥੇ ਤੇ ਸਾਡੇ ਇਹੀ ਸੀਗਾ ਕਿਉਂਕਿ ਉਹਨਾਂ ਨੂੰ ਲੱਗਣਾ ਕਿ ਇਹ ਚੀਜ਼ ਤਾਜ਼ੀ ਸਬਜ਼ੀਆਂ 'ਚ ਗੱਲ ਕਰੀਏ ਆਹ ਨਹੀਂ ਮਿਲੀ ਸੀ ਆਹ ਮਹਿੰਗੀ ਸੀ ਮਤਲਬ ਇਸ ਤਰੀਕੇ ਨਾਲ ਕਰਕੇ ਜ਼ਿਆਦਾ ਉਹਨੇ ਦੋ ਹੀ ਦਾਲਾਂ ਮੂੰਗੀ ਮਸਰੀ ਮੂੰਗੀ ਮਸਰੀ ਵੀ ਨਹੀਂ ਹੁੰਦੀ ਸੀਗੀ ਉਹ ਤਾਂ ਆਪਣੇ ਪੰਜਾਬੀ ਘਰਾਂ 'ਚ ਬਣਦੀ ਤੂਰ ਦੀ ਦਾਲ ਹੁੰਦੀ ਸੀਗੀ
0: ਰਾਜਮਾਂਹ ਤਾਂ ਹੁੰਦੇ ਹੁੰਦੇ ਨਾ
1: ਉਹਨਾਂ ਦੇ ਰਾਜਮਾਂਹ ਵੀ ਠੀਕ ਉਹਨਾਂ ਦੇ ਰਾਜਮਾਂਹ ਤੋਂ ਨਾ ਹੀ ਰਾਜਮਾਂਹ
0: ਅੱਛਾ
1: ਬੜੇ ਬੇਕਾਰ ਬਣਾਉਂਦੇ ਸੀਗੇ
0: ਸਾਡੇ ਦੋ ਤਿੰਨ ਚੀਜ਼ਾਂ ਜ਼ਿਆਦਾ ਮਸ਼ਹੂਰ ਹੁੰਦੀਆਂ ਰਾਜਮਾਂਹ ਕਾਲੇ ਛੋਲੇ ਬਹੁਤ ਮਸ਼ਹੂਰ ਹੁੰਦੇ ਸੀ
1: ਕਾਲੇ ਚਨੇ
0: ਤੇ ਮਸ਼ਹੂਰ ਇਹਦਾ ਸੈਂਸ ਵੀ ਇਹ ਉਹ ਦਿਨ ਹੁੰਦੇ ਸੀ ਜਿੱਦਣ ਤੁਸੀਂ ਆਪ ਵੀ ਖਾ ਲੈਂਦੇ ਸੀ ਤੇ ਕਲਾਸ 'ਚ ਵੀ ਕਹਿ ਦਿੰਦੇ ਸੀ ਮੁੰਡੇ ਵੀ ਅੱਜ ਤੁਹਾਡੇ ਉਹ ਬਣਿਆ ਹੋਣਾ ਸਾਨੂੰ ਵੀ ਲੈ ਜਾਓ ਤੇ ਕੜੀ
1: ਕੜੀ
0: ਪਰ ਹਰ ਇੱਕ ਡਿਪੈਂਡ ਕਰਦਾ ਵਾ ਠੇਕਾ ਕਿਹਦੇ ਕੋ ਕਈ ਤੇ ਬਹੁਤ ਵਧੀਆ ਬਣਾਉਂਦੇ ਤੇ ਕਈ ਉਹ ਚ ਵੀ ਡੰਡ ਦਿੰਦੇ
1: ਜਿਵੇਂ ਮੇਰਾ ਹੋਸਟਲ ਸੀਗਾ MP ਦੇ ਵਿੱਚ ਇੰਦੌਰ ਮੈਂ ਕੀਤੀ ਆਪਣੀ ਸਟੱਡੀ ਤੇ ਉੱਥੇ ਹੁਣ ਤੁਹਾਨੂੰ ਪਤਾ ਕਿ ਉਹ ਰਾਜਮਾਂਹ ਨਹੀਂ ਉੱਥੇ ਵਧੀਆ ਹੋਣਗੇ ਕਿਉਂਕਿ MP ਵਾਲਾ ਟੇਸਟ ਕੜੀ ਡੈਫੀਨੇਟਲੀ ਬਹੁਤ ਸਵਾਦ ਹੁੰਦੀ ਸੀਗੀ ਦਾਲ ਬਾਟੀ ਬਹੁਤ ਕਿਉਂਕਿ ਇੰਦੌਰ ਦੇ ਵਿੱਚ ਵੀ
0: ਅੱਜ ਰੈਸਪੀ ਦੱਸੋ ਹੈ ਦਾਲ ਬਾਟੀ ਹੈ ਕਿ ਬਾਟੀ ਚ ਪਾ ਕੇ ਦੇ ਦਿੰਦੇ ਦਾਲ ਕੇ ਕੁਝ ਫਰਕ ਹੈ
1: ਬਾਟੀ ਬੇਸਿਕਲੀ ਜਿਵੇਂ ਆਪਾਂ ਰੋਟੀ ਵੇਲਣ ਲਈ ਗੋਲਾ ਬਣਾਉਂਦੇ ਨਾ ਪੇੜਾ ਉਹਨੂੰ ਰੋਸਟ ਕਰ ਮਤਲਬ ਉਹਨੂੰ
0: ਮੈਨੂੰ ਯਾਦ ਆ ਗਿਆ ਕੋਲਿਆਂ ਦੇ ਉੱਤੇ ਜਿਹੜੀ ਉਹ ਪੇੜਾ ਜਿਹਾ ਪਕਾ ਲੈਂਦੇ ਆ
1: ਆਪਾਂ ਇੱਥੇ ਓਵਨ ਜਾਂ ਏਅਰ ਫ੍ਰਾਇਰ ਚ ਕਰ ਲੈਂਦੇ ਆ ਵੈਸੇ ਉਹਦਾ ਇੱਕ ਸਾਂਚਾ ਜਾਂਦਾ ਇੱਕ ਓਵਨ ਆਉਂਦਾ ਉਹਨੂੰ ਗੈਸ ਦੇ ਉੱਤੇ ਰੱਖ ਕੇ ਨਾ ਤੰਦੂਰ ਜਾਂਦਾ ਉਹਦੇ ਤੇ ਬਣਾਉਂਦੇ ਆ
0: ਪਰ ਉਹ ਜੋ ਕੋਲਿਆਂ ਤੇ ਬਣਦਾ ਸਵਾਦ ਹੈ ਨਾ ਕੋਲੇ ਝਾੜ ਝਾੜ ਕੇ ਉੱਤੋਂ
1: ਹਾਂ ਦਾਲ ਬਾਟੀ ਦੀ ਕਹਾਣੀ ਵੀ ਐਵੇਂ ਹੀ ਹੈ ਰਾਜਸਥਾਨ ਮਤਲਬ ਹਿਸਟਰੀ ਮੈਨੂੰ ਹਲਕੀ ਫੁਲਕੀ ਯਾਦ ਹੈ ਮਤਲਬ ਉਹਦੀ ਇਹੀ ਕਹਾਣੀ ਹੈ ਕਿ ਉਹ ਵੈਸੇ ਤੇ ਰਾਜਸਥਾਨ ਦਾ ਫੂਡ ਹੈ ਕਹਿੰਦੇ ਨਾ ਰਾਜਸਥਾਨੀ ਦਾਲ ਬਾਟੀ ਸਟੇਪਲ ਫੂਡ ਹੈ ਉੱਥੇ ਦਾ ਲੇਕਿਨ ਜਿਹੜੇ ਰਾਜਸਥਾਨ ਦੇ ਰਾਜਪੂਤ ਸੀਗੇ ਜਦੋਂ ਯੁੱਧ ਲਈ ਜਾਂ ਕੋਈ ਸ਼ਿਕਾਰ ਲਈ ਜਾਂਦੇ ਹੁੰਦੇ ਸੀ ਨਾ ਉਸ ਟਾਈਮ ਉਹਨਾਂ ਕੋਲ ਲਿਮਿਟਿਡ ਸਮਾਨ ਹੁੰਦਾ ਸੀਗਾ ਤੇ ਇਹ ਹੁੰਦਾ ਸੀਗਾ ਕਿ ਮਤਲਬ 3-4 ਘੰਟੇ ਲੱਗਣਗੇ ਤੇ ਆ ਕੇ ਬੜੀ ਭੁੱਖ ਲੱਗਣੀ ਹੈ ਤੇ ਉਹਨਾਂ ਨੇ ਨਾ ਅੱਗ ਜੀ ਜਾਂ ਕੋਲੇ ਜੇ ਬਾਲ ਕੇ ਐਵੇਂ ਉਹ ਰੱਖ ਕੇ ਉਹਦੇ ਉੱਤੇ ਰੇਤ ਕਰਕੇ ਫਿਰ ਵਾਪਿਸ ਮਤਲਬ ਐਵੇਂ ਕਰਕੇ ਉਹ ਰੱਖ ਕੇ ਜਾਂਦੇ ਸੀਗੇ
0: ਅੱਗ ਨੂੰ ਦੱਬ ਜਾਣਾ
1: ਤੇ ਉਹ ਜਦੋਂ ਤੱਕ ਉਹਨਾਂ ਨੇ ਆਉਣਾ ਤੇ ਬਾਟੀ ਪਹਿਲਾਂ ਉਹ ਸਟਫਡ ਹੁੰਦੀ ਸੀ ਉਹਦੇ ਵਿੱਚ ਆਲੂ ਜਾਂ ਕੋਈ ਕੁਛ ਨਾ ਕੁਛ ਮਿਕਸ ਕਰਕੇ ਉਹ ਗੋਲੇ ਜੇ ਬਣਾ ਕੇ ਉਹ ਇਸ ਤਰੀਕੇ ਨਾਲ ਜਦੋਂ 3-4 ਘੰਟੇ ਬਾਅਦ ਆਉਣਾ ਨਾ ਉਹਨੇ ਉਹ ਮੱਠੀ ਮੱਠੀ ਜੀ ਅੱਗ ਦੇ ਵਿੱਚ ਉਹਨਾਂ ਨੇ ਬੜਾ ਵਧੀਆ ਮਤਲਬ ਪੱਕ ਜਾਣਾ ਫਿਰ ਉਹ ਖਾਣਾ ਘਿਓ ਪਾ ਕੇ ਫਿਰ ਅੱਗੇ ਚੱਲ ਕੇ ਜਦੋਂ ਟ੍ਰੇਡਿੰਗ ਜਦੋਂ ਆਪਣੇ ਇੰਡੀਆ ਦੇ ਵਿੱਚ ਦਾਲਾਂ ਇੰਟਰੋਡਿਊਸ ਹੋਈ ਅਰਬ ਆਏ ਸਾਰਾ ਕੁਝ ਫਿਰ ਇਹਨਾਂ ਨੇ 5-7 ਦਾਲਾਂ ਨੂੰ ਮਿਕਸ ਕਰਕੇ ਉਹਦੇ ਨਾਲ ਬਾਟੀ ਦਾ ਕੰਬੀਨੇਸ਼ਨ ਬਣਾਇਆ
0: ਸੋ ਬਾਟੀ ਜਿਹੜੀ ਆ ਉਹ ਹੀ ਆ ਪੇੜਾ ਜਿਹਾ
1: ਪੇੜਾ ਵੱਡਾ ਹਰਾ ਪੇੜਾ ਕਰਕੇ ਉਹਨੂੰ ਅੱਗ ਚ ਦੱਬ ਦੇਣਾ ਪਰ ਪੇੜਾ ਜਿਹੜਾ ਹੁੰਦਾ ਨਾ ਭਾਜੀ ਮਤਲਬ ਸਿੰਪਲ ਆਪਾਂ ਰੋਟੀ ਦੇ ਲਈ ਜਿਹੜਾ ਆਪਾਂ ਆਟਾ ਗੁੰਨਦੇ ਹਾਂ ਉਹ ਤੇ ਆਪਾਂ ਸਿੰਪਲ ਆਟਾ ਤੇ ਪਾਣੀ ਜ਼ਿਆਦਾ ਤੁਸੀਂ ਲੂਣ ਪਾ ਲਓਗੇ ਹਨਾ ਇਹਦੇ ਕਸੂਰੀ ਮੇਥੀ ਵੀ ਪਾ ਸਕਦੇ ਹੋ, ਤੇ ਨਮਕ, ਅਜਵਾਇਣ, ਸੌਂਫ ਤੇ ਕਸੂਰੀ ਮੇਥੀ ਤੇ ਘਿਓ, ਤੇ ਉਹਨੂੰ ਮਤਲਬ ਸਾਰਿਆਂ ਨੂੰ ਮਿਕਸ ਕਰਕੇ ਨਾ ਤੁਸੀਂ ਜਿਵੇਂ ਆਪਾਂ ਬਿਸਕਿਟ ਦਾ ਬਾਈਂਡਿੰਗ ਨੀ ਕਰਦੇ ਮੱਟੀ ਦਾ, ਜਿਵੇਂ ਮੁੱਠੀਆਂ ਜੀ ਬਣਾਉਂਦੇ ਹੋ,
0: ਸੰਘਣਾ ਰੱਖਣਾ
1: ਥੋੜਾ ਜਿਹਾ, ਮਤਲਬ ਪਾਣੀ ਪਾਉਣ ਤੋਂ ਪਹਿਲਾਂ ਤੁਸੀਂ ਇੱਦਾਂ ਦਾ ਦੇਖਣਾ ਕਿ ਮੋਇਨ ਇੰਨਾ ਹੈ ਕਿ ਉਹ ਤੁਸੀਂ ਜਦੋਂ ਹੱਥ 'ਚ ਲਓ ਤੇ ਉਹ ਮੁੱਠੀਆਂ ਜੀ ਬਣਨ, ਫਿਰ ਤੁਸੀਂ ਹਲਕੇ ਹਲਕੇ ਪਾਣੀ ਨਾਲ ਉਹਨੂੰ ਟਾਈਟ ਆਟਾ, ਜਿਹੜਾ ਪੂੜੀ ਦਾ ਆਟਾ ਹੁੰਦਾ ਟਾਈਟ ਆਟਾ ਗੁੰਨ ਦਿਓ, ਕਿਉਂਕਿ ਪ੍ਰੋਪਰ, ਕਿਉਂਕਿ ਜੇ ਬਾਹਰੋਂ ਬਾਹਰੋਂ ਤੁਸੀਂ ਕਰੋਗੇ ਤਾਂ ਅੰਦਰੋਂ ਕੱਚਾ ਰਹਿ ਜਾਂਦਾ, ਉਹਨੂੰ ਅੰਦਰੋਂ ਪਕਾਉਣਾ ਬਹੁਤ ਜ਼ਰੂਰੀ ਹੁੰਦਾ।
0: ਕਿੱਦਾਂ ਚੈੱਕ ਕਰਦੇ ਹੋ ਅੰਦਰੋਂ?
1: ਉਹ ਫਿਰ ਦੇਖਣ, ਮੈਨੂੰ ਤਾਂ ਮਤਲਬ ਹੁਣ ਇੰਨੇ ਸਾਲਾਂ ਤੋਂ ਬਣਾ ਰਹੀ ਹਾਂ, ਪਰ ਇੱਕ ਤੁਸੀਂ ਪੌਣੇ 'ਚ ਲੈ ਕੇ ਨਾ ਉਹਨੂੰ ਦੱਬ ਕੇ ਫੋੜ ਲਓ ਤੇ ਪਤਾ ਲੱਗ ਜਾਂਦਾ ਤੁਹਾਨੂੰ ਅੰਦਰੋਂ ਨਾ ਪੱਕਿਆ ਹੋਇਆ, ਕੱਚਾ ਆਟਾ ਤੇ ਦੇਖਿਆ ਜਾਂਦਾ ਉਹ ਪਤਾ ਲੱਗ ਜਾਂਦਾ, ਜਾਂ ਖਾ ਕੇ ਦੇਖ ਲਓ ਤੁਸੀਂ
0: ਤੋੜਨ ਤੋਂ ਬਿਨਾਂ ਨਹੀਂ ਕੋਈ।
1: ਹਾਂ ਉਹ ਵੈਸੇ ਉਸਦੇ ਜਦੋਂ ਪੂਰੇ ਪੱਕ ਜਾਂਦੇ ਨਾ ਉਸ 'ਚ ਪਰਤਾ ਹੈ ਨਾ ਦਿਖਣ ਲੱਗ ਜਾਂਦੀ ਹੈ
0: ਦਰਾੜ।
1: ਹਾਂ ਜੀ ਹਾਂ। ਚੂਰਮਾ ਜਿਹੜਾ ਇਹਦੇ ਨਾਲ ਡੈਜ਼ਰਟ ਮਿਲਦੀ ਹੈ ਦਾਲ ਬਾਟੀ ਨਾਲ, ਉਹ ਵੀ ਐਕਸੀਡੈਂਟਲੀ ਬਣਿਆ ਸੀਗਾ। ਉਹਦੀ ਵੀ ਇਹ ਕਹਾਣੀ ਹੈ ਕਿ ਦਾਲ ਬਾਟੀ ਜਦੋਂ ਆ ਗਈ ਸੀਗੀ, ਮਤਲਬ ਸਾਰੇ ਖਾਣ ਲੱਗੇ ਸੀਗੇ, ਫਿਰ ਕੋਈ ਇਹਨਾਂ ਦਾ ਮਹਾਰਾਜ ਸੀਗਾ, ਮਹਾਰਾਜ ਕਹਿੰਦੇ ਸੀ ਨਾ ਜਿਹੜੇ ਸ਼ੈਫ ਨੂੰ, ਤੇ ਉਸ ਤੋਂ ਹੋ ਗਈ ਵਿਗੜ ਗਿਆ। ਉਹਨੇ ਕਿਹਾ ਕੀ ਕਰਾਂ, ਉਹਨੇ ਕੀ ਕੀਤਾ ਉਸ 'ਚ ਘਿਓ ਤੇ ਗੁੜ ਪਾ ਦਿੱਤਾ
0: ਦਾਲ ਬਾਟੀ 'ਚ,
1: ਬਾਟੀ ਦੇ ਵਿੱਚ, ਤੇ ਉਹ ਮਤਲਬ ਉਹਨੇ ਫਿਰ ਕਿਹਾ ਕਿ ਇਹਨੂੰ ਮਤਲਬ ਮੈਂ ਨਾ ਵਧੀਆ ਮਤਲਬ ਪੀਸ ਦਿੰਦਾ ਹੱਥ ਨਾਲ ਹੀ, ਉਹਨੇ
0: ਜਿਵੇਂ
1: ਚੂਰੀ ਟਾਈਪ ਬਣਾਤੀ, ਤੇ ਉਹ ਇਹਦੇ ਨਾਲ ਇੰਨਾ ਵਧੀਆ ਗਿਆ ਤੇ ਸਾਰਿਆਂ ਨੂੰ ਪਸੰਦ ਆਇਆ, ਤੇ ਫਿਰ ਉਹਨੇ ਪੱਕਾ ਹੀ ਕੋਂਬੀਨੇਸ਼ਨ ਬਣ ਗਿਆ ਦਾਲ ਬਾਟੀ ਚੂਰਮਾ।
0: ਵੈਸੇ ਤੇ ਜ਼ਿਆਦਾਤਰ ਕਹਿੰਦੇ ਨੇ ਕਿ ਜਿਹੜੀਆਂ ਪੁਰਾਣੀਆਂ ਰੈਸਪੀਜ਼ ਨੇ ਉਹ ਐਕਸੀਡੈਂਟਲੀ
1: ਹੈ, ਭਾਵੇਂ ਤੁਸੀਂ ਦਾਲ ਮੱਖਣੀ ਕਹਿ ਲਓ,
0: ਭਾਵੇਂ
1: ਅਚਾਰ ਦਾ ਵੀ, ਹਾਂ ਭਾਵੇਂ ਆਪਣਾ ਜਿਹੜਾ ਟਿੱਕਾ ਚਿਕਨ ਟਿੱਕਾ ਦਾ ਵੀ ਇਹੀ ਹੈ ਕਿ ਬਟਰ ਚਿਕਨ ਦੀ ਵੀ ਇਹੀ ਕਹਾਣੀ ਹੈ ਕਿ ਉਹ
0: ਬਹੁਤੀਆਂ ਚੀਜ਼ਾਂ ਜਿਹੜੀਆਂ ਨੇ ਉਹ ਐਕਸੀਡੈਂਟਲੀ ਨੇ, ਪਰ ਜੇ ਕੋਈ ਹਿੰਮਤ ਕਰੇ ਤੇ ਕੁਝ ਨਵਾਂ ਬਣ ਜਾਂਦਾ ਹੈ ਨਾ।
1: ਹਾਂਜੀ ਹਾਂ, ਉਹ ਤੇ ਹੈ ਡੈਫੀਨਿਟਲੀ। ਈਵਨ ਹਰ ਕੋਈ ਮਤਲਬ ਹਰ ਇੱਕ ਇਨਸਾਨ ਜਿਹੜਾ ਵੀ ਕੁਕਿੰਗ ਕਰਦਾ ਨਾ, ਕਈ ਵਾਰੀ ਤੁਸੀਂ ਜਲਦੀਬਾਜ਼ੀ 'ਚ ਜਿਹੜੀ ਚੀਜ਼ ਬਣਾਉਂਦੇ ਹੋ ਨਾ ਉਹ ਵਧੀਆ ਬਣ ਜਾਂਦੀ ਹੈ, ਮੈਨੂੰ ਲੱਗਦਾ ਜਦੋਂ ਪ੍ਰੋਪਰ ਤੁਸੀਂ ਪਲੈਨਿੰਗ ਕਰਕੇ ਬਣਾਓ, ਅੱਜ ਇਹ ਬਣਾਉਣਾ ਇਹ ਕਰਨਾ, ਲੇਕਿਨ ਕਈ ਵਾਰੀ ਤੁਸੀਂ ਸੋਚਦੋ ਕਿ ਚੱਲ ਠੀਕ ਹੈ, ਲੇਕਿਨ ਤੁਸੀਂ ਬਸ ਇਹ ਕਿ ਪਿਆਰ ਨਾਲ ਬਣਾਓ ਤੇ ਚੀਜ਼ ਬੜੀ ਵਧੀਆ ਬਣ ਜਾਂਦੀ ਹੈ।
0: ਪਿਆਰ ਨਾਲ ਇਹ ਕੁਕਿੰਗ ਦਾ ਇਹ ਆ ਕਿ ਜੇ ਤੁਹਾਡੇ ਕੋਲ ਮੰਨ ਲਓ ਕੋਈ ਚੀਜ਼ ਉੱਤੇ ਥੱਲੇ ਹੋਵੇਗੀ ਜਾਂ ਕੋਈ ਪ੍ਰੋਬਲਮ ਹੋ ਗਈ ਆ, ਤੇ ਉਹਨੂੰ ਤੁਸੀਂ ਸੁੱਟੋ ਨਾ, ਕੋਸ਼ਿਸ਼ ਕਰੋ ਵੀ ਉਹਨੂੰ ਕਿੱਦਾਂ ਹੁਣ ਅੱਗੇ ਵਰਤਣਾ, ਕਿੱਦਾਂ ਉਹਨੂੰ ਠੀਕ ਕਿੱਦਾਂ ਕਰਨਾ। ਤੇ ਮੈਂ ਤਾਂ ਬੜੀ ਵਾਰੀ ਵੇਖਿਆ ਵੀ ਕੁਛ ਨਾ ਕੁਛ ਤੇ ਜ਼ਰੂਰ ਬਣ ਜਾਂਦਾ,
1: ਹੈ
0: ਨਾ। ਮਤਲਬ ਮੰਨ ਲਓ ਜੇ ਤੁਹਾਡੇ ਕੋਲ ਕੋਈ ਥੱਲੇ ਲੱਗ ਗਈ, ਤੁਹਾਡੇ ਕੋਲ ਓਵਰ ਕੁੱਕ ਹੋ ਗਈ, ਸੜ ਗਈ, ਕੱਚੀ ਰਹਿ ਗਈ, ਹੈ ਨਾ, ਲੂਣ ਵੱਧ ਹੋ ਗਿਆ, ਘੱਟ ਹੋ ਗਿਆ, ਹਰ ਇੱਕ ਚੀਜ਼ ਦਾ ਕੁਕਿੰਗ ਦੇ ਵਿੱਚ ਕੋਈ ਨਾ ਕੋਈ ਹੱਲ ਹੁੰਦਾ। ਹਾਂ, ਡਿਪੈਂਡ ਕਰਦਾ ਵਾ ਵੀ ਤੁਸੀਂ ਉਹਨਾਂ ਨੂੰ ਕਈ ਮੈਂ ਵੇਖਣਾ ਵਾ ਜਦੋਂ ਨਹੀਂ ਪਤਾ ਹੁੰਦਾ ਉਹਨਾਂ ਉਹ ਫਿਕਸ ਚੀਜ਼ਾਂ ਫੋਲੋ ਕਰਦੇ ਆ ਅਤੇ ਉਹ ਨਾਲ ਦੀ ਨਾਲ ਹੀ ਸੁੱਟ ਦਿੰਦੇ ਨੇ ਹੁਣ ਖਰਾਬ ਹੋ ਗਏ, ਪਰ ਉਹਦੇ ਵਿੱਚੋਂ ਹੀ ਜੇ ਤੁਸੀਂ ਕੁਛ ਗਾਂ ਕੱਢੋਗੇ ਅਤੇ ਉਹ ਐਕਸੀਡੈਂਟਲ ਰੈਸਪੀ ਜਿਹੜੀ ਉਹ ਤੁਹਾਡੀ
1: ਹੋਰ ਜ਼ਿਆਦਾ
0: ਹਾਂ ਤੁਹਾਡੀ ਖੁਦ ਦੀ ਸੰਤਾਨ ਹੋ ਗਈ, ਉਹ ਤੁਸੀਂ ਮਾਣ ਕਰੋਗੇ ਵੀ ਹਾਂ ਇਹ ਮੈਂ
1: ਸਹੀ ਗੱਲ
0: ਅਤੇ ਬੜਾ ਕੁਛ ਬਣ ਜਾਂਦਾ ਉਹਦਾ। ਬੜੀ ਵਾਰੀ ਮੈਂ ਵੇਖਿਆ ਕੁਛ ਨਾ ਕੁਛ ਜ਼ਰੂਰ ਬਣ ਜਾਂਦਾ ਅੰਟਿਲ ਅਨਲੈਸ ਤੁਸੀਂ ਬਿਲਕੁਲ ਹੀ ਨਾ ਅੱਗ ਕੱਢਤੀ ਹੋਈ।
1: ਮੈਨੂੰ ਯਾਦ ਹੈ ਅਸੀਂ ਜਦੋਂ ਇੱਥੇ ਡਾਰਵਿਨ ਰਹਿੰਦੇ ਸੀ ਥੋੜ੍ਹੇ ਟਾਈਮ ਕਿਸੇ ਨਾਲ ਸ਼ੇਅਰਿੰਗ 'ਚ ਰਹੇ ਸੀ ਅਤੇ ਉਹ ਭਾਜੀ ਬੜੀ ਵਧੀਆ ਕੁਕਿੰਗ ਕਰਦੇ ਸੀਗੇ ਅਤੇ ਨਾ ਇੱਕ ਵਾਰੀ ਚਿਕਨ ਬਣਾ ਰਹੇ ਸੀਗੇ ਅਤੇ ਨਾ ਜੀਰੇ ਦੀ ਤਾਂ ਨਾ ਅਜਵਾਇਨ ਪਾਤੀ ਉਹਨਾਂ ਨੇ ਅਤੇ ਉਹ ਹੁਣ ਕਹਿੰਦੇ ਕਿ ਉਹ ਮੇਰੀ ਰੈਸਿਪੀ ਆ ਅਜਵਾਇਨ ਚਿਕਨ, ਉਹ ਇੰਨਾ ਵਧੀਆ ਉਹਨਾਂ ਨੇ ਫਲੇਵਰ ਇੰਨਾ ਵਧੀਆ ਆਇਆ ਅਜਵਾਇਨ ਦਾ, ਆਪਾਂ ਅਜਵਾਇਨ ਕਿੱਥੇ ਪਾਉਂਦੇ ਹਾਂ ਨਾ ਇੱਦਾਂ ਦੀ ਚੀਜ਼, ਅਤੇ ਉਹਨਾਂ ਨੇ ਅਜਵਾਇਨ ਨੂੰ ਚਿਕਨ ਨਾਲ ਭੁੰਨ ਕੇ ਅਤੇ ਬਾਅਦ 'ਚੋਂ ਸਾਰਾ ਕੁਛ ਪਾਇਆ, ਪਿਆਜ਼ ਟਮਾਟਰ ਸਾਰਾ ਕੁਛ, ਪਹਿਲਾਂ ਅਜਵਾਇਨ ਦੇ ਵਿੱਚ ਹੀ ਉਹਨਾਂ ਨੇ ਭੁਨਾਈ ਕੀਤੀ ਘਿਓ ਅਤੇ ਅਜਵਾਇਨ ਦੇ ਵਿੱਚ, ਕਹਿੰਦੇ ਕਿ ਇਹ ਐਕਸੀਡੈਂਟਲ ਅਜਵਾਇਨ ਚਿਕਨ ਹੈ ਪਰ ਉਹ ਮਤਲਬ ਇੰਨਾ ਵਧੀਆ ਬਣਿਆ।
0: ਪੀਤੀ ਖਾਧੀ
1: ਇਹੀ ਉਹ ਮੈਂ ਕਹਿਣਾ ਨਹੀਂ ਸੀ ਤੁਸੀਂ ਕਹਿਤਾ। ਇੱਕ ਉਹਨਾਂ ਦੀ ਇਹ ਵੀ ਸੀਗੀ ਉਹਨਾਂ ਦੀ ਜਿਹੜੀ ਵਾਈਫ ਸੀਗੀ ਉਹ ਗੋਰੀ ਸੀਗੀ ਤੇ
0: ਉਹ
1: ਕੁਕਿੰਗ ਉਹਨੂੰ ਕੁਛ ਪਤਾ ਨਹੀਂ ਸੀਗੀ ਤੇ ਉਹ ਕਰਦੀ ਵੀ ਨਹੀਂ ਸੀ ਕੁਕਿੰਗ, ਉਹਨੇ ਇਹ ਕਹਿਣਾ ਹੈ ਵਾਰੀ ਆਰ ਮੇਕਿੰਗ ਟੂਡੇ, ਇਹਨੂੰ ਬੜਾ ਪਤਾ ਲੱਗ ਰਿਹਾ
0: ਜੋ ਮਰਜ਼ੀ ਖਵਾ ਦੋ
1: ਪਰ ਉਹੀ ਹੈ ਇਹਨੂੰ ਮਿਲਦੇ ਰਹਿਣਾ ਖਾਣ ਨੂੰ
0: ਵਧੀਆ। ਤੁਸੀਂ ਵੈਸੇ ਤੁਸੀਂ ਵੀ ਦੱਸੋ ਅੱਜ ਛੁੱਟੀ ਵਾਲਾ ਦਿਨ ਆ ਤੇ ਅੱਜ ਆਪਾਂ ਵੀ ਛੁੱਟੀ

0: ਮਿਸ਼ਨ ਜਿਹਾ ਹੀ ਬਣ ਜਾਂਦਾ। ਸੋ ਛੁੱਟੀ ਵਾਲਾ ਦਿਨ ਜਿੱਥੇ ਆਪਾਂ ਨੂੰ ਕੁਛ ਪਕਾਉਣ ਦਾ ਕੁਛ ਖਾਣ ਦਾ ਵੀ ਹੁੰਦਾ, ਜੇ ਆਪਾਂ ਘਰ ਆ ਸਫਾਈਆਂ ਕਰਨ ਦਾ ਹੋਊਗਾ, ਕਿਸੇ ਨੂੰ ਹੋਊਗਾ ਬਾਹਰ ਘੁੰਮਣ ਫਿਰਨ ਜਾਣਾ, ਕਿਸੇ ਨੂੰ ਹੋਊਗਾ ਵੀ ਨਹੀਂ ਅੱਜ ਤੇ ਆਪਾਂ ਕਰਨਾ ਹੀ ਕੁਛ ਨੀ, ਪਰ ਇੱਦਾਂ ਦਾ ਜੇ ਚਾਚੀ ਮਿਲ ਵੀ ਜਾਵੇ ਨਾ ਤੇ ਇੱਦਾਂ ਤੁਹਾਨੂੰ ਲੱਗਦਾ ਵੀ ਮੁੜਕੇ ਐਂਡ ਆਫ ਦਾ ਡੇ ਤੁਸੀਂ ਸਗੋਂ ਉਸ ਚੀਜ਼ ਨੂੰ ਲੈ ਕੇ ਨਾ ਬੰਦਾ
1: ਸਗੋਂ
0: ਪਛਤਾਉਂਦਾ ਜਿਹਾ ਵਾ ਸਾਰਾ ਹੀ ਦਿਨ। ਕਈ ਵਾਰੀ ਨਾ ਜਦੋਂ ਤੁਸੀਂ ਸ਼ਾਇਦ ਇੱਦਾਂ ਦਾ ਤੁਹਾਨੂੰ ਬੱਚਿਆਂ ਤੋਂ ਬਾਅਦ ਘੱਟ ਹੁੰਦਾ ਪਰ ਤੁਹਾਨੂੰ ਸ਼ਾਇਦ ਮਿਲਿਆ ਹੋਵੇ ਇੱਦਾਂ ਦਾ ਚਾਂਸ ਤੇ ਤੁਸੀਂ ਐਂਡ ਆਫ ਦਾ ਡੇ ਇਹ ਚੀਜ਼ ਫੀਲ ਕਰਦੇ ਹੋ ਵੀ ਜਦੋਂ ਆਪਾਂ ਲੰਮਾ ਸਮਾਂ ਆਪਾਂ ਇੱਕ ਹੀ ਰੂਟੀਨ ਦੇ ਵਿੱਚ ਹੁੰਦੇ ਹਾਂ ਨਾ, ਕੰਮ ਦੀ ਜਾਂ ਬੱਚਿਆਂ ਦੀ ਜਾਂ ਸਾਰਾ, ਤੇ ਉਸ ਰੂਟੀਨ ਚੋਂ ਜਦੋਂ ਆਪਾਂ ਹਟ ਕੇ ਕੁਛ ਇੱਦਾਂ ਕਰਦੇ ਹਾਂ ਤਾਂ ਸਾਨੂੰ ਲੱਗਦਾ ਇਹ ਨਹੀਂ ਆ ਨਹੀਂ ਸਹੀ ਹੋਇਆ। ਪਰ ਇੱਕ ਸੱਚਾਈ ਇਹ ਆ ਵੀ ਜੋ ਆਪਾਂ ਕਰ ਰਹੇ ਹੁੰਦੇ ਹਾਂ ਸਾਨੂੰ ਇਹ ਲੱਗ ਰਿਹਾ ਹੁੰਦਾ ਵੀ ਆਪਾਂ ਹਮੇਸ਼ਾ ਉਹਦੇ ਤੋਂ ਕੁਛ ਹਟ ਕੇ ਕਰਾਂਗੇ ਤੇ ਸਾਨੂੰ ਜ਼ਿਆਦਾ ਸਕੂਨ ਮਿਲੂਗਾ, ਜ਼ਿਆਦਾ ਆਪਾਂ ਰਿਲੈਕਸ ਫੀਲ ਕਰਾਂਗੇ। ਪਰ ਉਲਟਾ ਆਪਾਂ ਕੰਮ ਕਰ ਕਰਕੇ ਤੇ ਉਹ ਇੰਨਾ ਕੁ ਜ਼ਿਆਦਾ ਸਾਡਾ ਆਪਾਂ ਉਸ ਰੂਟੀਨ ਦੇ ਵਿੱਚ ਆਪਾਂ ਫਸੇ ਹੁੰਦੇ ਹਾਂ, ਗਿੱਜ ਜਾਂਦੇ ਹਾਂ ਜਾਂ ਫਸੇ ਹੁੰਦੇ ਹਾਂ ਵੀ ਸਾਨੂੰ ਇੱਦਾਂ ਲੱਗਦਾ ਵੀ ਆਪਾਂ ਬੜੀਆਂ ਚੀਜ਼ਾਂ 'ਚੋਂ ਪਿੱਛੇ ਛੁੱਟ ਗਏ ਆਪਾਂ। ਖੈਰ ਤੁਸੀਂ ਵੀ ਅੱਜ ਆਪਣੀ ਛੁੱਟੀ ਬਾਰੇ ਦੱਸੋ ਕੀ ਤੁਹਾਡੀਆਂ ਕੀ ਆਈਡੀਅਲ ਛੁੱਟੀ ਦੇ ਤੁਹਾਡੇ ਮਨਸੂਬੇ ਨੇ, ਬਾਹਰ ਗਏ ਹੋ ਘਰ ਰਹੇ ਹੋ ਇਹ ਛੁੱਟੀਆਂ, ਤੁਸੀਂ ਲੌਂਗ ਵੀਕਐਂਡ ਕਿਵੇਂ ਤੁਸੀਂ ਬਿਤਾਇਆ, ਕੀ ਤੁਹਾਡੇ ਮਨਸੂਬੇ ਨੇ ਜਾਂ ਹਾਲੇ ਵੀ ਤੁਸੀਂ ਬਾਹਰ ਹੋ ਜਾਂ ਤੁਹਾਡਾ ਆਈਡੀਅਲ ਕੀ ਹੈ ਤੁਹਾਡਾ ਛੁੱਟੀ 'ਚੋਂ। ਹਾਂ ਆਈਡੀਅਲ ਲੌਂਗ ਵੀਕਐਂਡ ਅਤੇ ਪਲੱਸ ਕੀ ਛੁੱਟੀ 'ਚੋਂ ਆਪਾਂ ਰਿਲੈਕਸੇਸ਼ਨ ਲੈ ਕੇ ਨਿਕਲਦੇ ਹਾਂ ਜਾਂ ਛੁੱਟੀ 'ਚੋਂ ਆਪਾਂ ਉਲਟਾ ਹੋਰ ਬੋਝ ਲੈ ਕੇ ਨਿਕਲਦੇ ਹਾਂ।
1: ਅਕਸਰ ਤੇ ਇਹੀ ਹੁੰਦਾ ਆਪਾਂ ਨਾ ਕਈ ਵਾਰੀ ਤੇ ਇਹ ਹੁੰਦਾ ਕਿ ਜੇ ਡੈਸਟੀਨੇਸ਼ਨ ਲੱਭਦੇ ਹਾਂ ਕਿ ਇੱਥੇ ਜਾਣਾ ਤੇ ਆਪਾਂ ਨੂੰ ਲੱਗਦਾ ਕਿ ਹੁਣ ਮੁੜ ਕੇ ਕਦੋਂ ਆਉਣਾ ਤੇ ਸਾਰਾ ਕੁਛ ਹੀ ਕਵਰ ਕਰਨ ਦੇ ਚੱਕਰ ਦੇ ਵਿੱਚ ਨਾ ਟੂ ਮੱਚ ਕਰ ਲੈਂਦੇ ਆ ਆਪਣਾ
0: ਛੁੱਟੀ ਵੀ ਖਰਾਬ ਕਰ ਲੈਂਦੇ ਆਪਾਂ। ਹਾਂਜੀ ਹਾਂ ਸੋ ਜਿੰਨਾ ਲਿਮਿਟਿਡ ਹੋਵੇ ਉਹਨਾਂ ਹੀ ਚੰਗਾ ਰਹਿੰਦਾ। ਕਈ ਵਾਰੀ ਆਪਾਂ ਇੰਨੀ ਕੁ ਥਾਈ ਫੋਨ ਕਰਦੇ ਨੇ ਨਾ, ਹਾਂਜੀ ਆ ਰਹੇ ਉਧਰਲੇ ਪਾਸੇ ਆਵਾਂਗੇ ਤੁਹਾਡੇ ਕੋਲ ਦੁਪਹਿਰੇ ਆਵਾਂਗੇ, ਦੂਜੇ ਨੂੰ ਕਹਿੰਦੇ ਨਹੀਂ ਸ਼ਾਮੀ ਆਵਾਂਗੇ ਤੂੰ ਅਸੀਂ ਆਵਾਂਗੇ ਰਾਤ ਜੀ ਨੂੰ, ਜਾਂਦੇ ਜਾਂਦੇ ਗੇੜਾ ਮਾਰ ਲਾਂਗੇ ਚਾਹ ਪੀ ਲਾਂਗੇ, ਉਹ ਸਾਰੇ ਚੱਕਰ ਦੇ ਵਿੱਚ ਤੁਸੀਂ ਇੰਨੀ ਕੁ ਭੱਜ ਨੱਠ ਆਪਣੇ ਆਪ ਨੂੰ ਪਾ ਲੈਂਦੇ ਹੋ ਵੀ ਉੱਥੇ ਵੀ ਤੁਸੀਂ ਖਰਾਬ ਕਰ ਲੈਂਦੇ। ਸੋ ਓਵਰ ਜਦੋਂ ਆਪਾਂ ਜਾਂਦੇ ਹਾਂ ਅਤੇ ਓਵਰ ਕਮਿਟਮੈਂਟ ਵੀ ਤੁਹਾਨੂੰ ਮਾਰਦੀ, ਕਿਉਂਕਿ ਆਪਾਂ ਜਦੋਂ ਸ਼ੁਰੂ ਹੁੰਦੀਆਂ ਨੇ ਛੁੱਟੀਆਂ ਉਦੋਂ ਨਾ ਆਪਾਂ ਕਿਸੇ ਹੋਰ ਮੋਡ 'ਚ ਹੁੰਦੇ ਹਾਂ, ਉਦੋਂ ਸਾਨੂੰ ਇਹ ਲੱਗਦਾ ਵੀ ਆਪਾਂ ਬੜਾ ਕੁਛ ਕਰ ਲੈਣਾ, ਇੱਕ ਐਨਰਜੀ ਹੁੰਦੀ ਹੈ, ਇੱਕ ਉਤਸ਼ਾਹ ਹੁੰਦਾ। ਪਰ ਜਿੱਦਾਂ ਹੌਲੀ ਹੌਲੀ ਤੁਸੀਂ ਸਫ਼ਰ 'ਤੇ ਨਿਕਲਦੇ ਹੋ, ਤੁਸੀਂ ਚਾਹੇ ਤੁਸੀਂ ਘੁੰਮਣ ਫਿਰਨ ਗਏ ਹੋ, ਚਾਹੇ ਤੁਸੀਂ ਕਿਸੇ ਰਿਸ਼ਤੇਦਾਰੀ ਦੇ ਗਏ ਹੋ, ਕਿਤੇ ਵੀ ਗਏ, ਅਤੇ ਹੌਲੀ ਹੌਲੀ ਤੁਸੀਂ ਰਿਲਾਈਜ਼ ਕਰਦੇ ਵੀ ਨਹੀਂ ਯਾਰ ਜ਼ਿਆਦਾ ਕਰ ਬੈਠੇ।
1: ਹਾਂਜੀ ਹਾਂ, ਕਿਉਂਕਿ ਅੱਜ ਤੁਹਾਨੂੰ ਉਹ ਲੱਗਦਾ ਨਾ ਕਿ ਸਭ ਕੁਛ ਕਵਰ ਕਰ ਲਏ, ਇੱਕ ਉਹ ਪਤਾ ਨਹੀਂ ਭੁੱਖ ਜਿਹੀ ਹੁੰਦੀ ਕਿ ਆਹ ਵੀ ਨਾ ਆਹ ਵੀ ਨਾ ਰਹਿ ਜਾਏ, ਉਹ ਵੀ ਨਾ ਰਹਿ ਜਾਏ, ਹੈ ਨਾ ਇੱਕ ਜ਼ਿੰਦਗੀ ਪਈ ਹੈ ਵਾਪਸ ਆ ਜਾਓ, ਹੈ ਨਾ ਉਹ, ਪਰ ਉਹ ਨਹੀਂ ਉਹ ਇੱਦਾਂ
0: ਫਿਰ ਕਿੱਥੇ ਵਾਰ ਵਾਰ ਥੋੜ੍ਹੀ ਫਿਰ ਕਿਤੇ ਜਾਇਆ ਜਾਂਦਾ। ਸੋ ਖੈਰ ਹੋਰ ਵੀ ਬਹੁਤ ਸਾਰਾ ਕੁਛ ਅੱਜ ਦੇ ਹਲਕੀ ਜਿਹੀ ਹਿਸਟਰੀ ਦੇ ਉੱਤੇ ਵੀ ਝਾਤੀ ਮਾਰਾਂਗੇ। ਆਸਟ੍ਰੇਲੀਆ ਦੀ ਉੱਨ ਦੇ ਬਾਰੇ ਅੱਜ ਗੱਲਬਾਤ ਕਰਾਂਗੇ।
1: ਓਕੇ,
0: ਮਰੀਨੋ ਵੂਲ ਜਿਹੜੀ ਕਿ ਦੁਨੀਆ ਭਰ ਦੇ ਵਿੱਚ ਮਸ਼ਹੂਰ ਆ, ਕਿੱਦਾਂ ਅਤੇ ਕਿਵੇਂ ਅਤੇ ਕਿਵੇਂ, ਅਗਲੇ ਹਿੱਸੇ ਦੇ ਵਿੱਚ ਜਾ ਕੇ ਝਾਤੀ ਮਾਰਾਂਗੇ। ਪਰ ਤੁਸੀਂ ਵੀ ਆਪਣੀਆਂ ਛੁੱਟੀਆਂ ਦੇ ਆਈਡੀਅਲ ਮਨਸੂਬੇ ਦੱਸੋ। ਕਈ ਵਾਰੀ ਤੁਹਾਨੂੰ ਨਾ ਕਈ ਵਾਰੀ ਛੁੱਟੀ ਇੱਦਾਂ ਦੀ ਹੁੰਦੀ ਆ ਵੀ ਸਾਡਾ ਜੀ ਕਰਦਾ ਵੀ ਆਪਾਂ ਗਾਣੇ ਗੁਣੇ ਜਿਹੇ ਸੁਣੀਏ ਨਾ।
1: ਹਾਂ, ਹੁਣ ਉਹ ਚੀਜ਼ ਜਿਹੜੀ ਆਈ ਸੀਗੀ ਹੁਣ ਕੋਵਿਡ ਦੇ ਟਾਈਮ, ਕੋਵਿਡ ਦੇ ਬਾਅਦ ਆਇਆ ਸੀਗਾ ਸਟੇਕੇਸ਼ਨ, ਉਹ ਵੀ ਇਹੀ ਸੀਗਾ ਕਿ ਤੁਸੀਂ ਭਾਵੇਂ ਮਤਲਬ ਜਗ੍ਹਾ ਹੀ ਬਦਲ ਲਓ, ਜਿਵੇਂ ਕਿੱਥੇ ਹੋਰ ਜਾ ਕੇ ਰਹਿ ਲਓ,
0: ਕੀ ਆਓ
1: ਸਟੇਕੇਸ਼ਨ।
0: ਅੱਛਾ, ਉਹ ਕੀ ਚੀਜ਼?
1: ਵੈਕੇਸ਼ਨ ਦੀ ਥਾਂ ਤੁਸੀਂ ਕਿੱਥੇ ਬਸ ਤੁਸੀਂ ਰਹਿਣ ਜਾਣਾ, ਆਪਣੀ ਥਾਂ ਹੀ ਬਦਲਣੀ ਹੈ, ਮਤਲਬ ਕੋਈ ਹੋਟਲ ਚ ਰਹਿ ਲਓ ਜਾਂ ਕੋਈ
0: ਭਾਵੇਂ ਬਾਹਰ ਨਾ ਨਿਕਲੋ ਪਰ ਜਗ੍ਹਾ ਬਦਲ ਕੇ ਹੋਰ ਥਾਂ ਸੌਂ ਜਾਓ ਕਿਤੇ ਜਾ ਕੇ
1: ਸਟੇਕੇਸ਼ਨ, ਉਹਨੂੰ ਇਹ ਰਿਲੈਕਸੇਸ਼ਨ ਦੀ ਨਵੀਂ ਪਰਿਭਾਸ਼ਾ।
0: ਅੱਜ ਕੱਲ ਬੜੇ ਨਵੇਂ ਨਵੇਂ ਨਾਂ ਆ ਗਏ
1: ਇਹ ਸਟੇਕੇਸ਼ਨ, ਮਤਲਬ ਉਸ ਜਦੋਂ ਇਹ ਕੋਵਿਡ ਦੇ ਟਾਈਮ ਨਾ ਕਿੰਨੀ ਇੱਥੇ ਦੀ ਹੋ ਗਿਆ ਸੀਗਾ ਕਿ ਕੋਈ ਟੂਰਿਸਟ ਨਹੀਂ ਆ ਰਹੇ ਸੀ, ਕੁਛ ਨਹੀਂ ਆ ਰਹੇ ਸੀ, ਤੇ ਇੱਥੇ ਦਾ ਮੈਨੂੰ ਨਹੀਂ ਪਤਾ ਵਿਕਟੋਰੀਆ ਦਾ, ਵਿਕਟੋਰੀਆ ਗਵਰਨਮੈਂਟ ਦਾ ਤੇ ਨਹੀਂ, ਪਰ ਉੱਥੇ ਸਾਡੇ ਨਾ ਇਹਨਾਂ ਨੇ ਵਾਊਚਰਸ ਵੰਡੇ ਸੀਗੇ, ਉਹਦੇ ਵਿੱਚ ਹਰ ਇੱਕ ਨੂੰ ਕੂਪਨਸ ਮਿਲ ਰਹੇ ਸੀਗੇ, ਤੇ ਨਾ ਕੋਈ ਜਗ੍ਹਾ ਤੇ ਖੋਲੀ ਨਹੀਂ ਸੀਗੀ, ਤੇ ਇਹ ਅਸੀਂ ਮਤਲਬ ਅਸੀਂ ਤਿੰਨ ਫੈਮਲੀਆਂ ਸੀਗੇ ਤੇ 6 ਅਡਲਟ ਸੀਗੇ, ਤੇ ਸਾਡੇ ਕੋਲ 6 ਕੂਪਨ ਹੋ ਗਏ, ਹੈ ਨਾ, ਤੇ ਕੂਪਨ ਸੀਗੇ ਹਜ਼ਾਰ ਡਾਲਰ ਦੇ ਜਾਂ ਪਤਾ ਨਹੀਂ ਬਾਹਰ, ਮਤਲਬ ਵਧੀਆ ਕੂਪਨ ਸੀਗੇ, ਤੇ ਅਸੀਂ ਕੁਛ ਵੀ ਤੁਸੀਂ ਵਰਤ ਸਕਦੇ ਹੋ, ਉਹਨੂੰ ਖਾ ਪੀ ਸਕਦੇ
0: ਹੋ,
1: ਰੀਇੰਬਰਸ ਕਰ ਸਕਦੇ ਹੋ, ਘੁੰਮ ਸਕਦੇ ਹੋ, ਕੋਈ ਜਗ੍ਹਾ ਬੁੱਕ ਕਰ ਸਕਦੇ ਹੋ, ਤੇ ਅਸੀਂ ਹੁਣ ਐਵੇਂ ਤੇ ਜਾਣਾ ਨੀ, ਤੇ ਅਸੀਂ ਅਲੱਗ ਅਲੱਗ ਜਗ੍ਹਾ ਵਧੀਆ ਵਧੀਆ ਜਿੰਨੇ ਵੀ ਉੱਥੇ ਦੇ ਡਾਰਵਿਨ ਦੇ ਸੀਗੇ ਵਧੀਆ ਵਧੀਆ ਹੋਟਲ, ਅਸੀਂ ਤਿੰਨਾਂ ਫੈਮਲੀਆਂ ਨੇ ਮਤਲਬ ਇੱਕ ਇੱਕ ਸਾਰਿਆਂ ਦੇ ਵਾਊਚਰ ਐਵੇਂ ਕਰਕੇ ਵਰਤੇ ਕਿ ਅਲੱਗ ਅਲੱਗ ਸਟੇਕੇਸ਼ਨ ਤੇ ਚਲੋ ਬਸ ਸੂਟਕੇਸ ਲੈ ਕੇ, ਕਿਉਂਕਿ ਟਰੈਵਲ ਬੰਦ ਸੀਗਾ, ਸਭ ਕੁਛ ਬੰਦ ਸੀਗਾ, ਕਿ ਕਿਤੇ ਬਾਹਰ ਤੇ ਨਿਕਲੀਏ, ਤੇ

0: ए रिलैक्सेशन की ਤੁਹਾਨੂੰ ਮਤਲਬ ਅਗਲੇ ਦਿਨ ਬ੍ਰੈਕਫਾਸਟ ਵਿਦ ਬ੍ਰੈਕਫਾਸਟ ਹੁੰਦੇ ਆ ਨਾ, ਤੁਸੀਂ ਵਧੀਆ ਜਗ੍ਹਾ ਜਾਓ ਤੇ ਪੂਲ ਸਾਈਡ ਇੰਜੋਏ ਕਰੋ ਸਾਰਾ ਕੁਛ, ਤੇ ਉਹ ਇੱਕ ਅਲੱਗ ਟਾਈਪ ਦਾ ਵੇਕੇਸ਼ਨ ਸੀਗਾ ਜਿਸ 'ਚ ਘੁੰਮੇ ਕੁਛ ਨਹੀਂ ਪਰ ਤੁਸੀਂ ਬਸ ਇੱਕ ਹੋਟਲ 'ਚ ਜਾ ਕੇ ਉਹ ਲੁਤਫ ਉਠਾਇਆ, ਵਧੀਆ ਬਲਕਿ ਬਹੁਤ ਜ਼ਿਆਦਾ ਵਧੀਆ ਚੀਜ਼ ਹੈ ਕਿਉਂਕਿ ਤੁਸੀਂ ਤੁਹਾਨੂੰ ਕੋਈ ਭਜਨਟ ਨਹੀਂ ਹੈ, ਤੁਹਾਡੇ ਕੋਲ ਆਪਣਾ ਵਧੀਆ ਰੂਮ ਹੈ, ਜਦ ਤੱਕ ਸਾਰਿਆਂ ਨੇ ਖਾਣਾ ਪੀਣਾ ਹੈ ਤੇ ਇੱਕ ਰੂਮ 'ਚ ਸਾਰੇ ਹੋ ਜਾਓ, ਪੂਲ ਬੱਚੇ ਇੰਜੋਏ ਕਰ ਸਕਦੇ ਸਵਿਮਿੰਗ ਪੂਲ 'ਚ ਤੇ ਅਗਲੇ ਦਿਨ ਬ੍ਰੈਕਫਾਸਟ ਖਾ ਪੀ ਕੇ ਘਰਾਂ ਨੂੰ ਵਾਪਸ,
1: ਕਿਉਂਕਿ ਆਪਾਂ ਕਈ ਥਾਵਾਂ ਦੇ ਉੱਤੇ ਆਪਾਂ ਜਾਂਦੇ ਨਾ, ਕਈ ਮੰਨ ਲਓ ਜਗ੍ਹਾ ਕੋਈ ਸਪੈਸ਼ਲ ਪੁਸ਼ਲ ਲੱਗੇ ਆ ਜਾਂ ਕੋਈ ਜਗ੍ਹਾ ਹੀ ਤੁਸੀਂ ਇੱਦਾਂ ਦੀ ਬੁੱਕ ਕਰਦੇ ਹੋ ਜਿੱਥੇ ਅੰਦਰ ਹੀ ਕਾਫੀ ਕੁਛ ਹੁੰਦਾ ਕਰਨ ਵਾਲਾ, ਤੁਸੀਂ ਉੱਥੇ ਸਵਿਮਿੰਗ ਤੋਂ ਲੈ ਕੇ ਜਿਮ ਤੋਂ ਲੈ ਕੇ ਟੈਨਿਸ ਕੋਰਟ ਦਿਸ ਦੈਟ ਸਪਾ ਲੱਲਾ ਪਾਪਾ ਪਤਾ ਨਹੀਂ ਕਿੰਨਾ ਕੁਛ ਹੁੰਦਾ,
0: ਲਾਈਵ ਪਰਫਾਰਮੈਂਸ ਹੈ ਨਾ,
1: ਲਾਈਵ ਪਰਫਾਰਮੈਂਸਿਸ ਉੱਥੇ ਅੰਦਰ ਕੈਫੇ ਅੰਦਰ ਰੈਸਟੋਰੈਂਟ ਕਈ ਵਾਰੀ ਬਹੁਤ ਕੁਛ ਹੁੰਦਾ ਜਾਂ ਫਿਰ ਲਾਗੇ ਲਾਗੇ ਬਹੁਤ ਕੁਛ ਹੁੰਦਾ, ਪਰ ਤੁਸੀਂ ਹੋਰ ਬਾਹਰ ਦਾ ਇੰਨਾ ਕੁ ਕੁਛ ਬੁੱਕ ਕਰਾਇਆ ਹੁੰਦਾ ਨਾਲ, ਬਾਅਦ 'ਚ ਤੁਸੀਂ ਇਹ ਇਹ ਚੀਜ਼ ਪਛਤਾਉਂਦੇ ਹੋ ਵੀ ਆਪਾਂ ਇੱਥੇ ਇੰਨੇ ਪੈਸੇ ਖਰਚੇ, ਉਹ ਤਾਂ ਆਪਾਂ ਵੇਖਿਆ ਨਹੀਂ ਕੁਛ। ਸੋ ਇਹ ਸਾਰੀਆਂ ਚੀਜ਼ਾਂ ਕਈ ਵਾਰੀ ਉਲਟਾ ਜਿਹੜੀ ਚੀਜ਼ ਆਪਾਂ ਵੇਖ ਆਉਂਦੇ ਹਾਂ ਉਹ ਤੇ ਠੀਕ, ਪਰ ਜਿਹੜੀ ਰਹਿ ਜਾਂਦੀ ਹੈ ਉਹ ਤੁਹਾਨੂੰ ਜ਼ਿਆਦਾ ਤੰਗ ਕਰਦੀ।
0: ਬਿਲਕੁਲ, ਉਹ ਤੇ ਫਿਰ ਤੁਹਾਨੂੰ ਖਟਕਦੀ ਹੈ ਨਾ ਹਰ ਟਾਈਮ, ਔਰ ਮੁੜ ਮੁੜ ਕੇ ਸੋਸ਼ਲ ਮੀਡੀਆ ਵੀ ਮੁੜ ਮੁੜ ਕੇ ਤੁਹਾਨੂੰ ਉਹੀ ਦਿਖਾਉਂਦਾ। ਅੱਜ ਕੱਲ੍ਹ ਤਾਂ ਇਹ ਵੀ ਪ੍ਰੋਬਲਮ ਹੈ ਤੁਹਾਡੇ ਐਲਗੋਰਿਥਮ ਦੇ, ਉਸ ਪਾਸੇ ਹੀ ਚਲੀ
1: ਜਾਂਦੀ ਹੈ, ਆ ਰਹਿ ਗਿਆ ਤੁਹਾਡਾ, ਆ ਰਹਿ ਗਿਆ ਤੁਹਾਡਾ,
0: ਤੇ ਜਦੋਂ ਰਹਿ ਗਿਆ
1: ਜਦੋਂ ਤੁਸੀਂ ਹੋ ਕੇ ਵੀ ਆ ਜਾਂਦੇ ਫਿਰ ਤੁਹਾਨੂੰ ਉਹ ਵਿਖਾਈ ਜਾਂਦੇ ਇੱਥੇ, ਤੁਸੀਂ ਨੈਕਸਟ ਟਾਈਮ ਆਓਗੇ ਤੁਸੀਂ ਆ ਵੇਖੋ। ਚਲੋ ਖੈਰ, ਇਹਦਾ ਇਹ ਹੈ ਕਿ ਪਰਿਵਾਰ ਦੇ ਵਿੱਚੋਂ ਨਾ ਇੱਕ ਕੋਈ ਜੀ ਹੁੰਦਾ ਜਿਹੜਾ ਬੜਾ ਵਧੀਆ ਹੁੰਦਾ ਵਾ ਸੱਚਾਂ ਸੋਚਾਂ 'ਚ, ਇੱਕ ਸਟੇਜ 'ਤੇ ਜਾ ਕੇ ਨਿਆਣੇ ਵੀ ਉਸ ਆ ਜਾਂਦੇ ਆ ਉਮਰ ਦੇ ਵਿੱਚ ਵੀ ਉਹ ਸਾਰਾ ਕੁਛ ਵੇਖ ਕੇ ਤੁਹਾਨੂੰ ਦੱਸ ਦਿੰਦੇ, ਪਰ ਜਦੋਂ ਉਸ ਉਮਰ ਦੇ ਵਿੱਚ ਆਉਂਦੇ ਆ ਤੇ ਫਿਰ ਉਹ ਥੋੜ੍ਹਾ ਚਿਰ ਹੀ ਆਉਂਦੇ ਆ, ਫਿਰ ਉਹਨਾਂ ਨੂੰ ਹੁੰਦਾ ਵੀ ਆਪਾਂ ਆਪਣੇ ਇਕੱਲੇ ਘੁੰਮੀਏ। ਖੈਰ ਅੱਗੇ ਆਪਾਂ ਇਹਨਾਂ ਗੱਲਾਂ ਨੂੰ ਜਾਰੀ ਰੱਖਦੇ ਹਾਂ ਤੇ ਫਿਲਹਾਲ ਸਾਡੇ ਨਾਲ ਤਮਨੀਤ ਹੁਣੀ ਆਏ ਨੇ
0: ਤੇ
1: ਆਪਾਂ ਇਹਨਾਂ ਨਾਲ ਗੱਲ ਕਰ ਲਈਏ ਤੇ ਫਿਰ ਆਪਾਂ ਅਗਲੇ ਸੈਕਸ਼ਨ 'ਚ ਆ ਕੇ ਇਹਨਾਂ ਗੱਲਾਂ ਨੂੰ ਅੱਗੇ ਤੋਰਾਂਗੇ, ਆਪਾਂ ਅੱਗੇ ਆ ਕੇ ਆਪਾਂ ਉਹਨਾਂ ਦੇ ਪਿੰਨੇ ਵੀ ਕਰਾਂਗੇ। ਤਮਨੀਤ ਸਤਿ ਸ਼੍ਰੀ ਅਕਾਲ, ਤੁਸੀਂ ਆਉਂਦੇ ਰਹੋ।
2: ਸਤਿ ਸ਼੍ਰੀ ਅਕਾਲ ਅੰਕਲ ਜੀ ਤੇ ਆਂਟੀ ਜੀ।
1: ਸਤਿ ਸ਼੍ਰੀ ਅਕਾਲ, ਕੀ ਹਾਲ?
2: ਮੇਰਾ ਠੀਕ ਆ, ਤੁਹਾਡਾ ਕੀ ਹਾਲ ਹੈ?
1: ਸਾਡਾ ਵੀ ਠੀਕ ਆ, ਤੇ ਤੁਸੀਂ ਕੀ ਕੀਤਾ? ਸੁੱਤੀਆਂ 'ਚ ਕੀ ਕੀਤਾ? ਫਰਾਈਡੇ ਤੋਂ ਲੈ ਕੇ ਤੇ ਹੁਣ ਤੱਕ ਤੁਸੀਂ ਕਿਤੇ ਗਏ ਕਿ ਘਰੇ ਰਹੇ? ਗਏ ਹੀ। ਓਕੇ, ਘੁੰਮ ਫਿਰ ਕੇ ਆਇਓ? ਓਕੇ, ਗੁੱਡ, ਫਨ ਹੋਇਆ?
0: ਕੱਲ ਤੋਂ ਸਕੂਲ ਜਾਣਾ?
1: ਫਿਰ ਤੇ ਕਾਫੀ ਕੁਛ ਕੀਤਾ ਤੁਸੀਂ।
2: ਹਾਂਜੀ,
1: ਵੈਰੀ ਗੁੱਡ। ਤੇ ਅੱਜ ਕੀ ਕਰਨਾ?
2: ਤੁਸੀਂ ਵੀਡੀਓ ਦੇਖੀ ਜਦੋਂ ਮੈਂ ਐਸੀ ਤੇ ਵੀਜੀ ਕ੍ਰੇਨ ਦੇ ਉੱਪਰ ਚੜੇ ਸੀ?
1: ਉਹ ਤੁਸੀਂ ਤਾਂ ਬੜਾ ਫਨ ਕਰਦੇ ਸੀ।
2: ਹਾਂਜੀ,
1: ਤੁਹਾਨੂੰ ਡਰ ਨਹੀਂ ਲੱਗਦਾ? ਤੁਹਾਨੂੰ
2: ਨਹੀਂ
1: ਹੈ? ਮੈਨੂੰ ਲੱਗਦਾ
2: ਮਮਾ ਕਹਿੰਦੇ ਚੜ ਜਾਓ,
1: ਮਮਾ ਕਹਿੰਦੇ ਚਾਓ ਚੜ ਜਾਓ, ਐਸ਼ ਕਰੋ। ਹੈ
2: ਚਾਚੀ
0: ਮੇਰਾ ਬੜਾ ਦਿਲ ਹੈ, ਮੈਂ ਕਰਾਂਗੀ ਕਦੇ ਨਾ ਕਦੇ ਤੇ। ਹਾਂ,
1: ਮੈਨੂੰ ਨਹੀਂ ਲੱਗਦਾ ਮੈਂ ਕਰੂੰਗਾ ਇਹੋ ਜਿਹਾ ਕੰਮ।
0: ਮੈਨੂੰ ਬੜਾ ਮਤਲਬ ਮੇਰੇ ਹੈ ਕਿ ਮੈਂ ਕਰਨੀ ਹੈ ਪਰ ਪਤਾ ਨਹੀਂ ਆਇਆ।
2: ਮੰਮਾ ਮੇਰੇ ਕੰਨ 'ਚ ਕਹਿੰਦੇ ਮਾਝੇ ਵਾਲੇ ਨੂੰ ਨਹੀਂ ਡਰ ਲੱਗਦਾ।
1: ਮੈਨੂੰ ਤਾਂ ਲੱਗਦਾ ਹੀ ਭੈਣਾ,
0: ਮੇਰਾ ਬੜਾ ਜੀ ਹੈ ਪਰ ਪਤਾ ਨਹੀਂ ਕਦੋਂ ਹੋਣਾ। ਆਈ ਡੋਨਟ ਨੋ, ਪਤਾ ਨਹੀਂ।
1: ਤੇ ਚੱਕੀ ਆ, ਤੁਸੀਂ ਦੋਵੇਂ ਜਾਣੀਆਂ ਇਕੱਠੇ ਚੱਲ ਜਾਓ।
0: ਹਾਂ,
1: ਮੰਮਾ ਨੂੰ ਕਹੋ ਵੀ ਤੁਸੀਂ ਨਾ ਜਸ਼ ਆਂਟੀ ਨੂੰ ਲੈ ਜਾਓ ਤੇ ਦੋਵੇਂ ਜਾਣੀਆਂ ਮਾਰੋ ਛਾਲ ਉਤੋਂ ਤੇ ਅਸੀਂ ਵੇਖਾਂਗੇ ਅਸਾਂਗੇ ਥੱਲੇ ਚਲੋ ਠੀਕ ਆ ਫਿਰ ਇਹਨਾਂ ਨੂੰ ਯਸ਼ ਜੀ ਨੂੰ ਉਦੋਂ ਖੜੇ ਜਦੋਂ ਜ਼ੁਕਾਮ ਚ ਘੁਮਾੜ ਜਾਓ ਉਹਨਾਂ ਮੈਂ ਉੱਤੋਂ ਕਿਤੇ
2: ਹਾਂਜੀ
1: ਪਰੋਣੇ ਹਾਂਜੀ ਆ ਰਹੇ ਆਨ ਦਾ ਵੇ ਆ
0: ਪਰੋਣੇ
2: ਆਨ ਦਾ ਵੇ
1: ਆਨ ਦਾ ਵੇ ਸਹਿਦ ਆ ਗਏ ਹੁਣ ਸਹਿਦ ਆ ਗਏ ਵੀ ਹੁਣ
0: ਅੱਜ ਕੀ ਬਣਵਾ ਰਹੇ ਹੋ ਫਿਰ ਸਪੈਸ਼ਲ ਮੰਮੀ ਤੋਂ
2: ਮੰਮਾ ਪਨੀਰ ਵਾਲੇ ਪਰੌਂਠੇ ਬਣਾ
1: ਗੁਡ ਗੁਡ ਗੁਡ ਗੁਡ ਕੀ ਸੁਣਾਓਗੇ ਫਿਰ ਅੱਜ
2: ਇੱਕ ਓਹਨੂੰ ਕੀ ਕਹੋਗੇ ਜਿਹੜੀ ਤੁਸੀਂ ਨਹੀਂ ਯੂਜ ਕਰਦੇ ਲੋਕੀ ਯੂਜ ਕਰਦੇ ਓਹਨੂੰ ਕੀ ਕਹੋਗੇ ਜੇ ਤੁਸੀਂ ਨਹੀਂ ਇੰਨਾ ਯੂਜ ਕਰਦੇ ਬਾ ਲੋਕੀ ਯੂਜ ਕਰਦੇ
1: ਤੁਸੀਂ ਨਹੀਂ ਯੂਜ ਕਰਦੇ ਪਰ ਲੋਕੀ ਯੂਜ ਕਰਦੇ
0: ਤੁਸੀਂ ਮਤਲਬ ਅਸੀਂ ਜੀ
2: ਹਾਂ ਤੁਸੀਂ
1: ਕੋਈ ਵੀ ਐਨੀ ਆਫ ਹੈ ਨਾ
0: ਓਕੇ
2: ਹਾਂਜੀ ਤੇ ਜੀ ਮੈਂ ਹੈਗੇ ਫਿਰ ਮੈਂ ਨਹੀਂ ਯੂਜ ਕਰਦੀ ਲੋਕੀ ਯੂਜ ਕਰਦੇ
1: ਅੱਛਾ ਕੋਈ ਵੀ ਹੋਊਗਾ ਤੇ ਉਹ ਨਹੀਂ ਯੂਜ ਕਰੂਗਾ ਤੇ ਦੂਜਾ ਯੂਜ ਕਰੂਗਾ ਕੋਈ ਨੀ ਯੂਜ ਕਰੂਗਾ ਤੇ ਬਾਕੀ ਯੂਜ ਉਹਨਾਂ ਦੇ ਕੰਨ
2: ਨਹੀਂ
1: ਕੀ ਚੀਜ਼ ਹੋਊਗੀ ਯਾਚੀ ਕੁਛ ਤੇ ਬੁੱਝਿਆ ਕਰੋ ਕੁਛ ਤੇ ਬੁੱਝ ਲਿਆ ਕਰੋ
0: ਮੈਂ ਦਿੱਤਾ ਸੀ ਸਵੇਰੇ ਆਨਸਰ ਮੱਛਰ ਉਹ ਤੁਸੀਂ ਪਹਿਲਾਂ ਕਹਿ ਦਿੱਤਾ ਸੀਗਾ ਮੈਨੂੰ ਵੀ ਪਤਾ ਸੀਗਾ ਅੱਛਾ ਹਿੰਟ ਦੇ ਦਿਓ ਹਿੰਟ
1: ਇਹ ਮੱਖੀ ਹੋਣੀ ਫਿਰ
2: ਹਾਂ
1: ਮੈਨ ਹੁੰਦਾ ਵਾ ਕਿ ਨੈਚੁਰਲ ਹੁੰਦਾ ਵਾ ਪੇਰੈਂਟਸ ਚੂਜ਼ ਕਰਦੇ ਆ ਓਏ ਫਿਰ ਨਾ ਹੀ ਹੋਣਾ ਫਿਰ ਤੇ
2: ਹਾਂਜੀ
1: ਪਰ ਤੁਸੀਂ ਤੇ ਹਮੇਸ਼ਾ ਯੂਜ਼ ਕਰਦੇ ਹੋ ਤੁਸੀਂ ਕਹਿੰਦੇ ਮੈਂ ਤਵਨੀਤ ਬੋਲਦੀ ਇਹ ਤੇ ਗਲਤ ਹੋ ਗਈ ਬਿਜਾਰਤ
0: ਟ੍ਰਿਕ ਕਰਤਾ ਤੁਸੀਂ
1: ਇਹ ਤੇ ਗਲਤ ਹੋ ਗਈ ਬਿਜਾਰਤ
2: ਨਹੀਂ ਬਿਕੋਜ਼ ਮੈਂ ਨਹੀਂ ਕਹਿੰਦੇ ਤਵਨੀਤ ਇੱਥੇ ਆਓ
1: ਓਕੇ ਓਕੇ ਇਹ ਚੱਲ ਠੀਕ ਆ ਪਰ ਨਾ ਤੇ ਤੁਸੀਂ ਲੈਂਦੇ ਹੀ ਹੋ ਨਾ ਆਪਣਾ ਮੈਂ ਤੇ ਰੋਜ਼ ਆ ਕੇ ਕਹਿੰਦਾ ਹੈਲੋ ਰੇਡੀਓ ਹਾਂਜੀ ਮੈਂ ਰਣਜੋਤ ਸਿੰਘ ਕਈ ਥਾਵਾਂ ਤੇ ਯੂਜ਼ ਕਰਦੇ ਆ ਤੇ ਕਈ ਥਾਵਾਂ ਤੇ ਨਹੀਂ ਕਰਦੇ ਇਦਾਂ
2: ਹਾਂਜੀ ਜਿਵੇਂ ਸਕੂਲੇ ਪਰ ਜਦ ਤੁਸੀਂ ਇੰਟਰੋਡਿਊਸ ਕਰਦੇ ਆਪਣੇ ਆਪ ਨੂੰ ਫਿਰ ਤੁਸੀਂ ਯੂਜ਼ ਕਰਦੇ
1: ਤੂੰ ਤੇ ਕੁੜੀ ਹੈ ਬੜੀ ਇੰਟੈਲੀਜੈਂਟ ਹੁੰਦੀ ਜਾਂਦੀ ਹੈ ਪਨੀਰ ਦੇ ਪਰੌਂਠੇ ਬਣੇ ਨੀ ਆ ਤੇ ਗੱਲਾਂ ਹੀ ਸੁਣ ਕੇ ਇੰਟੈਲੀਜੈਂਟ ਹੋ ਗਈ ਹੈ
2: ਬਿਕੋਜ਼ ਮੈਂ ਫਰੂਟ ਖਾਦਾ
1: ਹਾਏ ਕਿਹੜਾ ਫਰੂਟ ਖਾਦਾ ਹੈ
2: ਨਾਸ਼ਪਤੀ ਤੇ ਐਪਲ
1: ਨਾਸ਼ਪਤੀ ਤੇ ਐਪਲ ਓਕੇ ਦੋਵੇਂ ਹੀ
2: ਹਾਂਜੀ
1: ਲੂਣ ਲਾ ਕੇ
2: ਨਹੀਂ ਮੈਂ ਨਹੀਂ ਲੂਣ ਲਾ ਕੇ ਖਾਂਦੇ
1: ਓਕੇ ਓਕੇ ਖੰਡ ਲਾ ਕੇ
2: ਨਹੀਂ
1: ਨੱਕ ਲਾ ਕੇ
2: ਨਹੀਂ
1: ਜਦੋਂ ਖਾਈਦਾ ਨੱਕ ਲੱਗ ਜਾਂਦਾ ਆਹ ਪਰ ਜਦੋਂ ਮੈਂ ਮੂੰਹ ਚੋਂ ਇਦਾਂ ਕਰਕੇ ਟੱਕੀ ਵੱਢਦਾ ਤੇ ਨੱਕ ਵੀ ਕਈ ਵਾਰੀ ਲੱਗ ਜਾਂਦਾ ਤੁਹਾਡਾ ਨਹੀਂ ਲੱਗਦਾ ਤੁਹਾਡਾ ਨਹੀਂ ਲੱਗਦਾ
2: ਬਿਕੋਜ਼ ਫਿਰ ਤੁਸੀਂ ਫਰੂਟ ਉੱਚੇ ਖਾਦੇ
1: ਹਾਂ ਤੁਹਾਡਾ ਫਿਰ ਨੱਕ ਥੋੜੀ ਤਾਂ ਹੋਣਾ ਵਾ ਮੇਰੇ ਹਿਸਾਬ
2: ਨਾਲ ਨਹੀਂ ਥੱਲੇ ਆ
1: ਥੱਲੇ ਆ ਫਿਰ ਤੇ ਲੱਗ ਹੀ ਜਾਂਦਾ ਹੋਣਾ
2: ਨਹੀਂ
1: ਕਦੀ ਨਹੀਂ ਟੱਚ ਹੁੰਦਾ
2: ਨਹੀਂ
1: ਮੈਂ ਤੁਹਾਨੂੰ ਖਾਂਦਿਆਂ ਨੂੰ ਵੇਖੂੰਗਾ ਤੁਸੀਂ ਜਦੋਂ ਨੈਕਸਟ ਟਾਈਮ ਆਓਗੇ ਨਾ ਨਾਲ ਇੱਕ ਐਪਲ ਤੇ ਇੱਕ ਨਾਸ਼ਪਾਤੀ ਲੈ ਕੇ ਆਇਓ
0: ਤੁਸੀਂ ਨਹੀਂ ਲੈ ਕੇ ਰੱਖ ਸਕਦੇ ਲੈ ਕੇ ਵੀ ਆਣ ਅਗਲੇ
2: ਤੁਸੀਂ ਰੱਖੋ
1: ਨਹੀਂ ਹੋ ਸਕਦਾ ਇਹ ਡਿਫਰੈਂਟ ਕੁਆਲਿਟੀ ਦਾ ਖਾਂਦੇ ਹੋਣ ਨਾ ਜਿਹੜਾ ਮੈਂ ਲਿਆਉਣਾ ਉਹ ਤੇ ਲੱਗ ਜਾਂਦਾ ਫਿਰ ਇਹ ਕਹਿਣਗੇ ਨਹੀਂ ਤੁਹਾਡਾ ਤੇ ਅਸੀਂ ਕਿਹੜਾ ਲੈ ਕੇ ਆਉਂਦੇ ਰੋਇਲ ਗੱਲਾ ਜ਼ਿਆਦਾ ਲੈ ਕੇ ਆਉਂਦੇ ਤੁਸੀਂ ਵੀ ਉਹੀ ਲਿਆਉਂਦੇ ਹੋ ਹਾਂ ਤੁਸੀਂ ਕਿਹੜਾ ਲਿਆਉਂਦੇ ਉਹ ਤੇ ਖੱਟੇ ਹੁੰਦੇ ਆ
2: ਨਹੀਂ
0: ਤੁਸੀਂ ਉਲਟਾ ਬੋਲ ਗਏ ਪਿੰਕ ਲੇਡੀ ਬੜੇ ਖੱਟੇ ਹੁੰਦੇ
1: ਚਲੋ ਤੁਹਾਨੂੰ ਉਹ ਪਸੰਦ ਆ ਗੁੱਡ ਹੋ ਗਿਆ ਤਾਂ ਫਿਰ ਉਹ ਨੱਕ ਨੂੰ ਨੀ ਲੱਗਦੇ
0: ਛੋਟੇ ਛੋਟੇ ਜਿਹੇ ਹੁੰਦੇ
1: ਮੈਨੂੰ ਲੱਗਦਾ ਹੁੰਦਾ ਸੀ ਉਹਨੂੰ ਰੋਇਲ ਲੋਕਾਂ ਨੇ ਗਾਲਾਂ ਕੱਢੀਆਂ ਤਾਂ ਕਰਕੇ
0: ਮੈਨੂੰ ਲੱਗਦਾ ਇਹ ਜਿਆਦਾ ਕਰਦਾ ਹੈ ਨਾ ਇਹ ਇਹ ਮਾਰਦਾ ਹੈ ਨਾ
1: ਨੀ ਮਾਰਦੀ ਹੈ
0: ਮੈਂ ਫੀਲ ਕਨਫਿਊਜ਼ ਹੀ ਇਹਨਾਂ ਦਾ ਸਮਝ ਨੀ ਆਉਂਦਾ
1: ਭੁਲੇਖਾ ਪਾਉਣ ਨੂੰ ਰੱਖੀ ਸਾਰਿਆਂ ਦੀ ਆਵਾਜ਼ ਇੱਕੋ ਜੀ
0: ਇਹੀ ਗੱਲ ਹੈ
1: ਇਹਨਾਂ ਦੀ ਮੰਮੀ ਨੇ ਨਾ ਪੈਸੇ ਬਚਾਏ ਆ
0: ਜਿਵੇਂ
1: ਜਦੋਂ ਇਹ ਹੋਏ ਸੀ ਨਾ ਤੇ ਉਹਨਾਂ ਕੋਲ ਪਹਿਲਾਂ ਤਵਨੀਤ ਦੀ ਆਵਾਜ਼ ਪਈ ਸੀ ਤੇ ਉਹਨਾਂ ਦੂਜਿਆਂ ਦੋਵਾਂ ਨੂੰ ਵੀ ਉਹ ਪਵਾਤੀ ਨਵੀਂ ਨੀ ਬਾਏ ਕੀਤੀ
0: ਆਹੀ ਹੁੰਦਾ ਵੱਡਿਆਂ ਦੀ ਚੀਜ਼ਾਂ ਕੰਮ ਆਉਂਦੀ ਨਿੱਕਿਆਂ ਨੂੰ
1: ਐਸ਼ਲੀਨ ਨੂੰ ਐਸ਼ਲੀਨ ਨੂੰ ਉਹ ਹੀ ਆਵਾਜ਼ ਪਾਤੀ ਤਵਨੀਤ ਵਾਲੀ ਨਵੀਂ ਪਾਉਣੀ ਚਾਹੀਦੀ ਸੀ ਹੈ ਨਾ ਤੁਹਾਨੂੰ ਪਤਾ ਸੀ ਇਹ ਗੱਲ ਦਾ ਨਹੀਂ ਪਤਾ ਨਾ ਹਾਂ ਮੰਮਾ ਨੂੰ ਪੁੱਛੋ ਫਿਰ ਮੰਮਾ ਨੇ ਨਾ ਥੋੜੇ ਜੇ ਪੈਸੇ ਸੇਵ ਕਰਨ ਦੇ ਲਈ ਤੁਹਾਨੂੰ ਨਾ ਦੀਦੀ ਵਾਲੀ ਆਵਾਜ਼ ਪਾਤੀ ਤੁਹਾਨੂੰ
0: ਓਕੇ
1: ਤਾਂ ਥੋੜੀ ਹੌਲੀ ਵੀ ਰਹਿ ਜਾਂਦੀ ਨਾ ਹੁਣ ਆਵਾਜ਼ ਤੁਹਾਡੀ
0: ਸੋਚਾਂ ਚ ਪੈ ਗਈ ਕੁੜੀ
1: ਹਾਲੇ ਵੀ ਜੇ ਕਿਤੇ ਤੁਸੀਂ $11 ਖਰਚ ਲਓ ਨਾ ਤੇ ਤੁਹਾਡੀ ਆਵਾਜ਼ ਚ ਨਵੀਂ ਪੈ ਸਕਦੀ ਤੁਹਾਡੀ ਥੋੜੀ ਜੀ ਕੀ ਥੋੜੇ ਪੈਸੇ ਹੈਗੇ ਆ ਕਿੰਨੇ ਹੈਗੇ ਆ ਪਾਣੀ ਦੇ ਅੰਦਰ ਜਾਂਦੀ ਤੇ ਫਿਰ ਡਿਸਅਪੀਅਰ ਹੋ ਜਾਂਦੀ ਆ ਉਹ ਤੇ ਬਰਫ਼ ਹੀ ਹੋਣੀ ਆ ਫਿਰ ਹਾਂ ਵਾਟਰ ਸ਼ੂਗਰ
0: ਸਾਲਟ
2: ਨਹੀਂ
1: ਹੂੰ
0: ਸ਼ੂਗਰ ਤੇ ਸਾਲਟ ਵੀ ਨਹੀਂ ਹੈ
1: ਉਹ ਵੀ ਨਹੀਂ ਆ
0: ਨਹੀਂ
1: ਓਹ ਓਹ ਫਿਰ ਕੀ ਆ
0: ਫਿਰ ਡਿਸਪ੍ਰਿਨ
1: ਡਿਸਪ੍ਰਿਨ
2: ਨਹੀਂ
1: ਫਿਰ ਪਾਪਾ ਦੀ ਕੋਈ ਚੀਜ਼ ਆ ਮੈਨੂੰ ਲੱਗਦਾ ਇੱਕ ਪਾਪਾ ਦੀ ਚੀਜ਼ ਹੋ ਜਾਂਦੀ ਨਾ ਪਾਣੀ ਚ ਗੈਬ ਹੋ ਜਾਂਦੀ ਹੂੰ ਓਹੀ ਓਹੀ ਆ
0: ਨਹੀਂ
1: ਓਕੇ
0: ਅੱਛਾ ਹਿੰਟ ਦੋ ਫਿਰ ਇੰਨੀ ਸਾਰੀ ਚੀਜ਼ਾਂ ਅਸੀਂ ਕਿਹਾ
1: ਉਹ ਤੁਹਾਨੂੰ ਵਾਰਮ ਕਰਦੀ
0: ਚਾਹ
1: ਉਹ ਤੁਹਾਨੂੰ ਵਾਰਮ
0: ਪਾਣੀ ਚ ਜਾਂਦੀ
1: ਹੈ ਗਰਮ ਪਾਣੀ
2: ਨਹੀਂ
1: ਹੈ ਸ਼ੂਸ਼ੀ
0: ਸੂਸ਼ੀ ਪਾਣੀ ਚ ਕੀ ਕਰਦੀ
1: ਆ ਤੂੰ ਜਦੋਂ ਇੰਨਾ ਕੁਛ ਨਹੀਂ ਹੈ ਤੇ ਫਿਰ ਵੀ ਜੀ
0: ਮੈਂ ਤੇ ਬੜੇ ਕੋਨਫੀਡੈਂਸ ਨਾਲ ਖੰਡ ਗਿਆ ਸੀ
1: ਚਲ ਤੁਸੀਂ ਦੱਸ ਦਿਓ ਫਿਰ
2: ਅੱਗ
1: ਅੱਗ ਅੱਛਾ ਅੱਗ ਪਾਣੀ ਚ ਜਾਂਦੀ ਆ ਕਿੱਦਣ ਜਾਂਦੀ ਹੁੰਦੀ ਮੈਨੂੰ ਦੱਸੋ
0: ਇਹ ਬਾਤ ਕੁਛ ਹਜ਼ਮ ਨਹੀਂ ਹੋਈ
1: ਮੈਨੂੰ ਦੱਸਿਓ ਪੁੱਤ ਮੈਂ ਵੀ ਵੇਖਣੀ ਆ
0: ਮੈਂ ਤੇ ਮਤਲਬ ਮੈਂ ਸਾਰੇ ਆਨਸਰ ਦੇ ਦਿੱਤੇ ਕੁਛ ਵੀ ਨਹੀਂ ਆਇਆ ਸੂਸ਼ੀ ਤੱਕ ਆ ਗਏ ਆਨਸਰ ਹੈ
1: ਕਿਹੜੇ ਕਿਹੜੇ ਦਿਨ ਜਾਂਦੀ ਅੱਗ ਪਾਣੀ ਚ ਸੰਡੇ ਵਾਲੇ ਦਿਨ ਕਿ ਮੰਡੇ
0: ਜਦੋਂ
2: ਫਾਇਰ ਲੱਗਦਾ
1: ਅੱਛਾ ਜਦੋਂ ਫਾਇਰ ਲੱਗਦਾ ਤੇ ਉਦੋਂ ਫਾਇਰ ਪਾਣੀ ਚ ਜਾਂਦੀ ਆ
0: ਉਹ ਗਾਣਾ ਆ ਗਿਆ ਅੱਗ ਪਾਣੀਆਂ ਚ ਕਿਹੜੀ ਕਿਹੜਾ ਸੌਂਗ
1: ਆ ਤੇ ਉਹਦੇ ਵਾਲੀ ਗੱਲ ਕੀਤੀ ਆਪਣੀ ਜਿਹੜੀ ਉਹ ਆ ਦਿੱਲੀ ਵਾਲੀ ਜਿਹੜੀ
0: ਸੂਟ ਵੇਚਦੀ ਆ
1: ਨਹੀਂ ਨਹੀਂ ਦਿੱਲੀ ਵਾਲੀ ਮੁੱਖ ਮੰਤਰੀ ਨੀ ਕਹਿੰਦੀ ਵੀ ਪਾਣੀ ਗਰਮੀ ਚ ਤਾਂ ਨੀ ਲੱਭਣ ਡਿਆ ਕਿਉਂਕਿ ਰਾਹ ਚ ਵੈਪੋਰੇਟ ਬੜਾ ਹੋ ਜਾਂਦਾ ਆਉਂਦੇ ਆਉਂਦੇ ਦਿੱਲੀ ਤੋਂ ਆਈ ਹੈ ਰਿਡਲ ਹੈਨਾ ਹੈਨਾ ਅਸ਼ਲੀਨ ਥੈਂਕ ਯੂ ਥੈਂਕ ਯੂ ਤੇ ਸਰਦਾਰ ਜੀ ਵੀ ਹੈਗੇ ਆ ਸੋਤੇ ਆ ਵੀਰ ਜੀ ਆ ਗਿਆ ਵੀਰ ਜੀ ਗੱਲ ਕਰਨ ਲੱਗਾ
0: ਚਲਾ ਗਿਆ
1: ਵੀਰ ਜੀ ਬੂਹੇ ਨੇ ਲਮਕਿਆ
0: ਵੀਰ ਜੀ ਨੂੰ ਅੱਖਾਂ ਕੱਢ ਕੇ ਬੁਲਾਇਆ ਜਾ ਰਿਹਾ
1: ਸਤਿ ਸ੍ਰੀ ਅਕਾਲ ਉਹ ਜਿੰਨਾ ਚਿਰ ਮੰਮਾ ਗੁੱਸੇ ਨਾਲ ਨਾ ਵੇਖਣ ਉਹਨਾਂ ਚਿਰ ਆਉਂਦਾ ਹੀ ਨਹੀਂ ਯਾਰ ਤੂੰ ਇਹਨੇ ਕਹਿਣਾ ਹਾਂਜੀ ਇੱਕ ਗੱਲ ਤਾਂ ਹੈਗੀ ਵੇਖ ਲਓ ਛੁੱਟੀ ਵਾਲੇ ਦਿਨ ਤੇ ਡਾਊਨਲੋਡਿੰਗ ਵੀ ਸਲੋ ਹੋ ਜਾਂਦੀ ਆ ਛੁੱਟੀ ਵਾਲੇ ਦਿਨ ਨਾ ਸਭ ਤੋਂ ਵੱਧ ਨਿਆਣੇ ਰਿਲੈਕਸ ਮੋਡ ਚ ਜਾਂਦੇ ਆ ਹਾਂਜੀ ਹੈਲੋ ਕੀ ਹਾਲ ਚਾਲ ਆ
0: ਉਹ ਕਹਿੰਦੇ ਤੁਸੀਂ ਆਪਣੀ
1: ਠੀਕ ਹੋ ਕੀ ਕਰਦੇ ਸੀ
2: ਮੈਂ ਨਾਲ ਹੀ ਸੀਗੇ
1: ਅੱਛਾ ਨਹਾ ਰਿਹਾ ਸੀ
0: ਮੈਂ ਨਾਲ ਹੀ ਸੀਗੇ
1: ਕਿ ਨਾਲ ਹੀ
2: ਨਾਲ ਹੀ ਸੀਗੇ
1: ਲਾਗੇ ਮਤਲਬ ਲਾਗੇ ਹੀ
0: ਹਜੇ ਵੀ ਸਾਨੂੰ ਸਮਝ ਨੀ ਆਇਆ ਕਿ ਨਾਲ ਹੀ ਸੀਗੇ ਕਿ ਨਾਰੇ ਸੀਗੇ ਕਿ
2: ਸੀਗੇ
1: ਹਾਂ ਕਈ ਤਾਂ ਮੈਂ ਕੋਲ ਹੀ ਸੀ ਤੇ ਫਿਰ ਆਏ ਕਿਉਂ ਨੀ ਏਡੀ ਛੇਤੀ ਹਾਂਜੀ
0: ਕੀ ਸੁਣਾਓਗੇ
1: ਟ੍ਰੇਨ ਉੱਪਰ ਚੜੇ ਸੀਗੇ ਅੱਛਾ ਅੱਛਾ ਅੱਛਾ ਅੱਛਾ ਕ੍ਰੇਨ ਉੱਪਰ ਚੜੇ ਸੀ ਓਕੇ ਫਿਰ
2: ਦਾਦਾ ਨੂੰ ਛੱਡਿਆ
1: ਅੱਛਾ ਤੇ ਫਿਰ ਕ੍ਰੇਨ ਥੱਲੇ ਆ ਗਈ
2: ਹਾਂਜੀ
1: ਤੁਹਾਨੂੰ ਚਲਾਉਣੀ ਆਉਂਦੀ ਆ
2: ਨਹੀਂ
1: ਸਿੱਖਣੀ ਆ
0: ਰਾਈਡ ਲਈ
1: ਤੁਸੀਂ
2: हां जी
1: ओके फन होया
2: हां जी
1: ओके गुड ते की सुनाओगे फिर
2: एक मेरी ली से ब्रांड क्रीस मेरी लीस दान क्रीस करते जाके आटा पीस तेनु कोई ब्लंडा नहीं तेरी मेरी कट्टी
1: ओ मेनु लगदा वा तू ना एहो ही मुंडिया कहिंदा रहना पैणा नु
2: हां जी
0: हां जी
1: हां जी
2: ए वडी मेनु पुठा मुंह बुलाया
1: ओ केडी भैन ने पुठा मुंह बनाया
2: वडी दीदी
1: ओहो वडी दीदी ते नहीं बनाउंदी हुंदी पुठा मुंह
0: नाम
1: मेरे ना पुठा मुंह ना बनाया करो कुड़ियो
2: जो दादा चल गए दीदी माउस है
1: माउस
2: हां जी
1: ओ किदा
2: छोटी मैजिक है गे फिर छोटी वड्डी दीदी नो माउस से टर्न करता
1: हां अच्छा छोटी दीदी को मैजिक है ते उन्हें वड्डी दीदी नो माउस बनाता
2: हां जी
1: ओए होए
0: थोड़ी स्वेर वाली स्टोरी तो
1: इंस्पायर ओ हां
2: हां जी
1: ते तन्नू की बनाया मैजिक वड्डी दीदी को नहीं हैगा
2: नहीं
1: छोटी दीदी
2: को वड्डी बसी हैगे वड्डी बसी हैगे
1: बसी
0: फिर वड्डे बसी होंदे ना
1: डैडा भी बॉसी आ ओए होए होए ते मम्मा
2: मिनू पट्टा दी
0: डिप्लोमेटिक आंसर
1: ते
2: छोटी दीदी मैजिक
1: हाय हाय ते सरदार जी
2: बल्ले बल्ले
0: बल्ले बल्ले
1: बड़ा चातरे वो है तू मुड़िया
0: इसी इसी का डैडी नहीं है तो डैडी बॉस ही है ते मम्मी सामने है ते आई डोंट नो नो कमेंट
1: थैंक यू सरदार जी तू इतने बड़े
2: शशि का
1: बड़े तेज हो गए तू ही छुट्टियां च हां थैंक यू सरदार जी बल्ले बल्ले सरदार जी शाबाश
0: शाबाश
1: थैंक यू एक आप ब्रेक लैके वापसी करते हैं जी तो आके फिर होंदिया ने बाकी दल्ला बातें तो तुम भी अगले हिस्से दे विच पायो सांझ फिलहाल आप एक ब्रेक लैके वापसी करते हैं रेडियो हाँ जी 1674 AM
3: की होया इनी टेंशन क्यों लेती हुई है
4: यार की दसा मॉर्गेज दा काम आज भी नहीं बनया
3: आज सिमी भैन जी आए सी उन्होंने अपना मॉर्गेज यूवी फाइनेंशियल सर्विसेज तो ਥੋੜੇ ਟਾਈਮ ਵਿੱਚ ਹੀ ਕਰਵਾ ਲਿੱਤਾ
4: ਅੱਛਾ ਅਸੀਂ ਵੀ ਉਹਨਾਂ ਨੂੰ ਕੰਟੈਕਟ ਕਰਦੇ ਹਾਂ ਫਿਰ ਤਾਂ
3: ਜੇਕਰ ਤੁਹਾਨੂੰ ਵੀ ਲੋੜ ਹੈ ਹੋਮ ਲੋਨ ਰੀਫਾਈਨਾਂਸ ਕਾਰ ਲੋਨ ਜਾਂ ਫਿਰ ਐਨੀ ਅਦਰ ਲੋਨ ਦੀ ਤਾਂ ਅੱਜ ਹੀ ਕੰਟੈਕਟ ਕਰੋ ਹਰਪ੍ਰੀਤ ਸਿੰਘ ਫਰੋਮ ਯੂਵੀ ਫਾਈਨੈਂਸ਼ੀਅਲ ਸਰਵਿਸਿਜ਼ ਐਟ 0430-8330-11 ਔਰ ਵਿਜ਼ਿਟ uvfinancial.com.au ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ ਯਾਦ ਰੱਖੋ ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ फैमिली इशू प्रॉपर्टी दा मसला कोई इमिग्रेशन दी समस्या या कोई भी कानूनी मैटर इको नाम जो कम तुहाडे लिए कर देने बंसल लॉयर्स तुहाडा भरोसा साडा तजर्बा ते जित अपनी कॉल 422-905-860 और विजिट bansallawyers.com.au
5: यार तू इत्थे इनी छेती आके पक्का भी हो गया की जुगाड़ लाया है
6: जुगाड़ नहीं ए है 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ AAT ਅਪੀਲਸ ਸਕਿਲਡ ਵੀਜ਼ਾ PR US ਵਿਜ਼ਟਰ ਵੀਜ਼ਾ ਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ।
5: ਨੰਬਰ ਤਾਂ ਦੇ ਬਾਂਸਲ ਇਮੀਗ੍ਰੇਸ਼ਨ ਵਾਲਿਆਂ ਦਾ।
6: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਤੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।
7: ਸੋਨਾ ਚਾਹੀਦਾ,
8: ਭਰੋਸਾ ਚਾਹੀਦਾ,
7: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਐਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ 310/2 ਮੇਨ ਸਟ੍ਰੀਟ ਪੁਆਇੰਟ ਕੁੱਕ, ਕਾਲ 0493-536-042।
9: ਓ ਮਾਰੇ ਗਏ, ਦੁਬਾਰਾ ਦੇਰ ਹੋ ਗਈ। ਗੱਡੀ ਚਲਾਉਣ ਵਿੱਚੋਂ ਤਣਾਅ ਨੂੰ ਬਾਹਰ ਕੱਢੋ ਅਤੇ ਘਰੋਂ ਪਹਿਲਾਂ ਹੀ ਤੁਰ ਪਾਓ। ਜੇ ਤੁਸੀਂ ਗਤੀ ਸੀਮਾ ਤੋਂ ਤੇਜ਼ ਗੱਡੀ ਚਲਾਉਂਦੇ ਹੋ ਤਾਂ ਤੁਸੀਂ ਕਾਨੂੰਨ ਨੂੰ ਤੋੜ ਰਹੇ ਹੋ ਅਤੇ ਤੁਹਾਨੂੰ ਮਹਿੰਗਾ ਜੁਰਮਾਨਾ ਹੋ ਸਕਦਾ ਹੈ ਜਾਂ ਆਪਣਾ ਲਾਇਸੈਂਸ ਗੁਆ ਸਕਦੇ ਹੋ। TSC ਵੱਲੋਂ ਸੁਨੇਹਾ, ਹਰ ਕਿਸੇ ਵਾਸਤੇ ਸੁਰੱਖਿਅਤ ਤਰੀਕੇ ਨਾਲ ਗੱਡੀ ਚਲਾਓ।
10: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸਦੇ ਸੀਕ੍ਰੇਟ।
11: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਘੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ 'ਚ ਨਹੀਂ ਬਲਕਿ ਗਲਾਸ ਕੰਟੇਨਰ 'ਚ ਪੈਕ ਹੁੰਦਾ ਹੈ।
10: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਘੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।
12: ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ 0433-280-252 ਤੇ।
13: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਰਟਨ ਰੋਡ, ਕੈਂਪਲਫੀਲਡ। ਕਾਲ 0390-866-55 ਔਰ ਵਿਜ਼ਿਟ tireforce.com.au।
1: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।

0: ਰੇਡੀਓ ਹਾਂਜੀ 1674 ਗਾਣਾ ਤੁਸੀਂ ਸੁਣ ਰਹੇ ਸੀ ਫਿਲਮ 40 ਦਿਨ ਦੇ ਵਿੱਚੋਂ 40 ਦਿਨ ਫਿਲਮ ਜਲਦ ਰਿਲੀਜ਼ ਹੋਣ ਵਾਲੀ ਹੈ ਅਤੇ ਇਹਨਾਂ ਦੀ ਟੀਮ ਵੀ ਆਸਟ੍ਰੇਲੀਆ ਪਹੁੰਚਣ ਵਾਲੀ ਆ ਸੋ ਉਹਨਾਂ ਦੇ ਨਾਲ ਗੱਲਬਾਤ ਆਪਾਂ ਕਰਾਂਗੇ ਅਤੇ ਫਿਲਮ ਦੇ ਬਾਰੇ ਹੋਰ ਵਧੇਰੇ ਆਪਾਂ ਜਾਣਾਂਗੇ ਫਿਲਮ ਜਿਹੜੀ ਕਿ ਇੱਕ ਨਾਵਲ ਦੇ ਉੱਤੇ ਆਧਾਰਿਤ ਆ ਉਹ ਨਾਵਲ ਜਿਹੜਾ ਕਿ ਪੰਜਾਬੀ ਦੇ ਵਿੱਚ ਸਭ ਤੋਂ ਵੱਧ ਵਿਕਣ ਵਾਲੇ ਨਾਵਲਾਂ ਦੇ ਵਿੱਚੋਂ ਇੱਕ ਸੋਸੇ ਦੇ ਉੱਤੇ ਆਧਾਰਿਤ ਇੱਕ ਫਿਲਮ ਬਣੀ ਆ ਅਤੇ ਪ੍ਰੋਗਰਾਮ ਹਾਂਜੀ ਮੈਲਬਨ ਚੱਲ ਰਿਹਾ ਵਾ ਅਤੇ ਮੇਰੇ ਨਾਲ ਨੇ ਯਸ਼ਪ੍ਰੀਤ
1: ਹਾਂਜੀ ਬਿਲਕੁਲ ਮੂਵੀ ਦਾ ਉਹ ਮੂਵੀ ਦਾ ਇੰਤਜ਼ਾਰ ਤੇ ਸਾਰਿਆਂ ਨੂੰ ਹੈ ਕਿਉਂਕਿ ਇਹ ਮਤਲਬ ਇਹਦੇ ਜਿੰਨੇ ਵੀ ਆਪਾਂ ਟ੍ਰੇਲਰ ਦੇਖੇ ਸਾਰਾ ਕੁਛ ਤੇ ਉਹ ਲੱਗ ਰਿਹਾ ਕਿ ਇਹ ਸੋਹਣੀ ਮੂਵੀ ਹੋਣੀ ਹੈ ਟੀਜ਼ਰ ਹਾਂ ਸੋਰੀ ਟੀਜ਼ਰ ਮਾਫ ਕਰੀਏਗਾ ਪਰ ਇਹ ਗਾਣਾ ਵੀ ਬੜਾ
0: ਗਾਣੇ ਬਹੁਤ
1: ਸੌਫਟ ਜਿਹਾ ਹੈ ਨਾ
0: ਜੀ ਅਤੇ ਟ੍ਰੇਲਰ ਵੀ ਬਹੁਤ ਚੱਲਦਾ ਜਾਊਗਾ ਅਤੇ ਟੀਜ਼ਰ ਬਹੁਤ ਵਧੀਆ ਪਸੰਦ ਕੀਤਾ ਗਿਆ ਅਤੇ ਆਪਾਂ ਪ੍ਰੋਗਰਾਮ ਦੇ ਵਿੱਚ ਅੱਗੇ ਵੱਧਦੇ ਹਾਂ ਪ੍ਰੋਗਰਾਮ ਦੇ ਵਿੱਚ ਤੁਸੀਂ ਵੀ ਹੁਣ ਕਾਲ ਕਰ ਸਕਦੇ ਹੋ ਅਤੇ ਦੱਸ ਸਕਦੇ ਹੋ ਆਪਣੇ ਛੁੱਟੀ ਦੇ ਮਨਸੂਬੇ ਹੋਏ ਨੇ ਪੂਰੇ ਕਿ ਨਹੀਂ ਹੋਏ ਜਾਂ ਫਿਰ ਕੀ ਤੁਹਾਡੇ ਆਈਡੀਅਲ ਮਨਸੂਬੇ ਨੇ ਕਦੀ ਉਹਨਾਂ ਮਨਸੂਬਿਆਂ ਦੇ ਵਿੱਚ ਘਰ ਵਾਲਾ ਅੜਚਣ ਬਣ ਜਾਂਦਾ ਵਾ ਕਦੀ ਵਹੁਟੀ ਬਣ ਜਾਂਦੀ ਆ ਕਦੀ ਬੱਚੇ ਬਣ ਜਾਂਦੇ ਨੇ ਕਦੀ ਹਾਲਾਤ ਬਣ ਜਾਂਦੇ ਨੇ ਕਦੀ ਕੋਈ ਅਚਾਨਕ ਨਿਕਲਿਆ ਕੰਮ ਕਦੀ ਫਾਈਨੈਂਸ ਕਦੀ ਬਾਹਰੋਂ ਆਉਣ ਵਾਲੇ ਪ੍ਰਾਹੁਣੇ ਕਦੀ ਕੁਛ ਤੇ ਕਦੀ ਕੁਛ ਕਦੀ ਬਿਮਾਰੀ
1: ਇਫ ਬਟ ਤੇ ਚੱਲਦੀ ਰਹਿਣੀ ਜ਼ਿੰਦਗੀ ਦੇ ਵਿੱਚ
0: ਹਾਂ ਇਫ ਬਟ ਮੈਂ ਵੇਖਦਾ ਵੀ ਜਿੱਦਾਂ ਜਿੱਦਾਂ ਲਾਈਫ ਅੱਗੇ ਵੱਧਦੀ ਆ ਇਫ ਬਟਸ ਵੱਧਦੇ ਜਾਂਦੇ
1: ਆ ਹਾਂਜੀ
0: ਹਾਂ ਹੈ ਨਾ ਇਫ ਬਟਸ ਬਹੁਤ ਜ਼ਿਆਦਾ ਵੱਧਦੇ ਜਾਂਦੇ ਆ ਸੋ ਬੜੀ ਵਾਰੀ ਤੁਸੀਂ ਸਾਰਾ ਕੁਛ ਇਗਨੋਰ ਕਰਕੇ ਅੱਖਾਂ ਜੀਆਂ ਮੇਟ ਕੇ ਅਤੇ ਫਿਰ ਤੁਸੀਂ ਅੱਗੇ ਵੱਧਦੇ ਹੋ ਆਪਣੇ ਮਨਸੂਬਿਆਂ ਦੇ ਵਿੱਚ ਉਹ ਵੀ ਉਦੋਂ ਜਦੋਂ ਮੰਨ ਲਓ ਕਿ ਤੁਹਾਨੂੰ ਪਤਾ ਹੋਵੇ ਵੀ ਹੁਣ ਕੰਢੇ 'ਤੇ ਆ ਗਿਆ ਕੰਮ
1: ਹਾਂਜੀ
0: ਸਾਡੇ ਪਲੈਨ ਬਹੁਤ ਐਡਵਾਂਸ ਦੇ ਵਿੱਚ ਨਹੀਂ ਬਣਦੇ ਬਿਲਕੁਲ ਟਾਈਮ ਦੇ ਟਾਈਮ ਜਾ ਕੇ ਬਣਨ ਲੱਗ ਪਏ ਕਿਉਂਕਿ ਆਪਾਂ ਅਖੀਰ ਮੂਮੈਂਟ ਤੱਕ ਇਹ ਵੇਖਦੇ ਹਾਂ ਵੀ ਕੁਛ ਹੋਰ ਨਾ ਨਿਕਲਾਵੇ ਮਤਲਬ ਇੰਨਾ ਕੁ ਕੁਛ ਹੁੰਦਾ ਵੀ ਆਪਾਂ ਸਮੇਂ ਸਿਰ ਡਿਸੀਜ਼ਨ ਵੀ ਨਹੀਂ ਇਹੋ ਜਿਹੇ ਲੈ ਪਾਉਂਦੇ ਅਤੇ ਜੇ ਆਪਾਂ ਲੈ ਲਈਏ
1: ਜ਼ਿਆਦਾਤਰ
0: ਲੋਕਾਂ ਦੀ ਇੱਦਾਂ ਦੀ ਲਾਈਫ ਉਹ ਜਿਹੜੇ ਬਹੁਤ ਐਡਵਾਂਸ ਵਾਲਿਆਂ ਦੀ ਤੁਸੀਂ ਗੱਲ ਕਰਦੇ ਹੋ ਉਹ ਪਤਾ ਕਿਹੜੇ ਲੋਕ ਨੇ ਜਿਨ੍ਹਾਂ ਨੂੰ ਪਤਾ ਵਾ ਵੀ ਇਹੋ ਹੀ ਸਮਾਂ ਵਾ ਸਾਡੇ ਕੋਲ
1: ਹਾਂ ਉਹਨਾਂ ਦੀ ਪਲੈਨ ਹੋਲੀਡੇ ਉਹਨਾਂ ਨੂੰ ਪਤਾ ਇਹ ਇਹ ਕੈਲਕੂਲੇਟਡ ਦੀ ਜੀ ਛੁੱਟੀਆਂ ਇਹਦੇ 'ਚ ਆਪਾਂ ਹੁਣ ਜਿਵੇਂ ਛੋਟੇ ਹੁੰਦੇ ਹੁੰਦਾ ਸੀਗਾ ਕਿ ਮਈ ਜੂਨ ਦੇ ਵਿੱਚ ਨਾਨੀ ਦੇ ਘਰ ਜਾਣਾ ਪਤਾ ਹੀ ਸੀਗਾ ਕਿ
0: ਇਹਨਾਂ ਦਿਨਾਂ 'ਚ ਜਾਇਆ ਗਿਆ ਨਹੀਂ ਤਾਂ ਨਹੀਂ ਜਾਇਆ
1: ਪੂਰਾ ਸਾਲ ਫਿਰ ਨਹੀਂ ਜਾਣਾ
0: ਮੰਨ ਲਓ ਦੋਵੇਂ ਜੀ ਕੰਮ ਕਰਦੇ ਪਤਾ ਵੀ ਇਹੋ ਹੀ ਉਹ ਦਿਨ ਨੇ ਜਦੋਂ ਸਾਨੂੰ ਇਕੱਠਿਆਂ ਨੂੰ ਛੁੱਟੀਆਂ ਹੋਣੀਆਂ ਇਹੋ ਹੀ ਉਹ ਦਿਨ ਨੇ ਜਦੋਂ ਬੱਚਿਆਂ ਨੂੰ ਵੀ ਨਾਲ ਛੁੱਟੀਆਂ ਨੇ
1: ਘੁੰਮਣ ਫਿਰਨ ਵਾਲੀ ਥਾਵਾਂ ਜਾਂ ਜਿੱਥੇ ਸਟੇ ਕਰਨਾ ਉਹ ਸਾਰਿਆਂ ਦੇ ਪ੍ਰਾਈਜ਼ ਵੀ ਵੱਧ ਜਾਂਦੇ ਤੁਹਾਡੀ ਜੇਬ ਮਤਲਬ ਹਾਂ ਕਿਉਂਕਿ ਉਹ ਪਹਿਲਾਂ ਤੋਂ ਉਹਨਾਂ ਨੂੰ ਵੀ ਜੇ ਤੁਹਾਨੂੰ ਪਤਾ ਕਿ ਛੁੱਟੀਆਂ ਉਹਨਾਂ ਨੂੰ ਵੀ ਪਤਾ ਹੈ ਕਿ ਛੁੱਟੀਆਂ ਤੇ
0: ਉਹਨਾਂ ਨੇ ਵੀ ਇਹਨਾਂ ਦਿਨਾਂ 'ਚ
1: ਕਮਾਉਣਾ ਹੁੰਦਾ ਉਹ ਸਾਰੇ ਸਾਲ ਐਗਜੈਕਟਲੀ ਉਹ ਮੋਟੇਲ ਵਾਲੇ ਜਾਂ ਜੋ ਵੀ ਉਹਨਾਂ ਨੂੰ ਵੀ ਲੱਗਦਾ ਕਿ ਹਾਂ ਇਹੀ ਟਾਈਮ ਹੈ ਜਿਸ 'ਚ ਕਮਾਈ ਕਰ
0: ਸਕਦੇ ਹਾਂ ਹਰ ਇੱਕ ਕਾਰੋਬਾਰ ਦਾ ਸਮਾਂ ਹੁੰਦਾ ਨਾ ਕਈ ਕਾਰੋਬਾਰ ਸੀਜ਼ਨਲ ਹੁੰਦੇ ਆ ਕਈ ਕਾਰੋਬਾਰ ਜਿਹੜੇ ਨੇ ਉਹ
1: ਹੁਣ ਜਿਹੜੇ ਠੰਡ ਵਾਲੀ ਜਗ੍ਹਾ ਹੈ ਹੁਣ ਜਿੰਨੀ ਵੀ ਹੈ ਉਹ ਹੁਣੇ ਹੁਣੇ ਕਮਾਈਆਂ ਕਰਨੀਆਂ ਉਹਨਾਂ ਨੇ
0: ਹਾਂ ਹਾਂ ਉਹਨਾਂ ਨੇ ਫਿਰ ਬਾਕੀ 6-8 ਮਹੀਨੇ ਵੀ ਤੇ ਥੋੜਾ ਥੋੜਾ ਜਿਹਾ ਕਰਕੇ ਗੁਜ਼ਾਰਾ ਕਰਨਾ ਨਾ ਉਹਨਾਂ ਨੇ ਫਿਰ ਇਹਨਾਂ ਦਿਨਾਂ 'ਚ ਹੀ ਕਿਰਾਏ ਕੱਢਣੇ ਆ ਸਾਰੇ ਖੈਰ ਹਰ ਇੱਕ ਦੀ ਆਪਣੀ ਆਪਣੀ ਉਹ ਆ ਹਨਾ ਅਤੇ ਐਵੇਂ ਕੋਈ ਵੱਧ ਪੈਸੇ ਦੇ ਵੀ ਨਹੀਂ ਦਿੰਦਾ ਜਦੋਂ ਪਤਾ ਵਾ ਵੀ ਹੁਣ ਮਜਬੂਰੀ ਆ ਤੇ ਇਹਨਾਂ ਦਿਨਾਂ 'ਚ ਹੀ ਆਪਾਂ ਦੇਣੇ ਆ ਕਹਿੰਦੇ ਮੈਂ ਇੱਕ ਦਿਨ ਆਪਣੇ ਹਸਬੈਂਡ ਨੂੰ ਕਿਹਾ ਵੀ ਅੱਜ ਮੈਂ ਕੰਮ ਤੋਂ ਥੱਕੀ ਆਈ ਹਾਂ ਅਤੇ ਮੇਰੇ ਲਈ ਚਾਹ ਬਣਾ ਦਿਓ ਉਹਨਾਂ ਨੇ ਕਿਹਾ ਚਾਹ ਬਣਾਈ ਕਿਆ ਉਹਨਾਂ ਨੇ ਚਾਹ ਬਣਾਈ ਅਤੇ ਸੱਚ ਦੱਸਾਂ ਚਾਹ ਬਹੁਤ ਹੀ ਕਰਾਰੀ ਅਤੇ ਸਵਾਦ ਅਤੇ ਮੈਂ ਹੈਰਾਨ ਹੋ ਕੇ ਪੁੱਛਿਆ ਅੱਜ ਕੀ ਵੱਖਰਾ ਪਾਇਆ ਚਾਹ ਦੇ ਵਿੱਚ ਅਤੇ ਉਹ ਕਹਿੰਦੇ ਕੁਝ ਨਹੀਂ ਜੋ ਚਾਹ ਦਾ ਮਸਾਲਾ ਅਤੇ ਹੋਰ ਸਮਾਨ ਪਿਆ ਸੀ ਉਹ ਸਭ ਕੁਛ ਪਾ ਦਿੱਤਾ ਅਤੇ ਮੈਂ ਸੋਚਿਆ ਚਲੋ ਠੀਕ ਹੈ ਮੈਂ ਵੀ ਤਾਂ ਇਹੋ ਹੀ ਚੀਜ਼ਾਂ ਪਾਉਂਦੀ ਹਾਂ ਪਰ ਮੇਰੀ ਚਾਹ ਕਦੇ ਇੰਨੀ ਸਵਾਦ ਨਹੀਂ ਬਣਦੀ ਅਤੇ ਫਿਰ 2-3 ਵਾਰੀ ਹੋਰ ਵੀ ਉਹਨਾਂ ਨੇ ਚਾਹ ਬਣਾਈ ਅਤੇ ਹਰ ਵਾਰੀ ਬਹੁਤ ਹੀ ਵਧੀਆ ਬਣੀ
1: ਅੱਛਾ
0: ਅਤੇ ਇੱਕ ਦਿਨ ਮੇਰੇ ਮਨ ਦੇ ਵਿੱਚ ਆਇਆ ਵੀ ਆਖਰ ਇਹ ਕਿਹੜਾ ਖਾਸ ਇੱਦਾਂ ਦਾ ਮਸਾਲਾ ਪਾਉਣ ਲੱਗ ਪਏ ਮੈਂ ਵੀ ਵੇਖਾਂ ਅਤੇ ਜਦੋਂ ਮੈਂ ਡੱਬਾ ਚੁੱਕਿਆ ਵੇਖਿਆ ਅਤੇ ਹਾਏ ਹੋਸ਼ ਹੀ ਉੱਡ ਗਏ ਮੇਰੇ ਉਹ ਚਾਹ ਦਾ ਮਸਾਲਾ ਨਹੀਂ ਸੀ, ਉਹ ਤਾਂ ਚਾਟ ਮਸਾਲਾ ਸੀ। ਮਤਲਬ ਜਨਾਬ ਕਈ ਦਿਨਾਂ ਤੋਂ ਚਾਹ ਦੇ ਵਿੱਚ ਚਾਟ ਮਸਾਲਾ ਪਾ ਕੇ ਮੈਨੂੰ ਪਿਆ ਰਹੇ ਸੀ, ਤੇ ਹਰ ਵਾਰ ਮੈਂ ਕਹਿ ਰਹੀ ਸੀ ਵਾਹ ਚਾਹ ਤਾਂ ਅੱਜ ਬਹੁਤ ਸਵਾਦ ਵੱਖਰਾ। ਧੰਨਵਾਦ ਕੁਲਵੀਰ ਜੀ। ਪਰ ਇਹ ਗੱਲ ਤੇ ਆ ਨਾ ਵੀ ਜੇ ਮੰਨ ਲਓ ਵਧੀਆ ਬਣ ਗਈ,
1: ਗੱਲ ਤੇ ਉਹੀ ਹੈ ਨਾ ਕਿ ਕੰਮ
0: ਬਣ ਗਈ।
1: ਨਮਕੀਨ ਚਾਹ ਪਸੰਦ ਹੋਣੀ ਮੈਨੂੰ ਲੱਗਦਾ।
0: ਹੁਣ ਦਿਸ ਨੋਟ ਮੈਂ ਤੇ ਜਾ ਕੇ ਤੇ ਪਾ ਕੇ ਵੇਖੂ ਇੱਕ ਵਾਰੀ
1: ਤੁਸੀਂ ਪਾਇਓ
0: ਕੀ ਫਰਕ ਨਿਕਲਦਾ। ਐਕਸੀਡੈਂਟਲ ਕਈ ਵਾਰੀ ਫਾਰਮੂਲੇ, ਵੈਸੇ ਵੇਖਿਆ ਜਾਵੇ ਤੇ ਚਾਟ ਮਸਾਲੇ ਦੇ ਵਿੱਚ ਇਹੋ ਜਿਹਾ ਹੈ ਵੀ ਕੀ, ਚਾਟ ਮਸਾਲੇ 'ਚ ਕਾਲੀ ਮਿਰਚ ਆ ਉਹ ਤੇ ਉੱਦਾਂ ਆਪਾਂ ਕਾਲੇ ਪਾਉਂਦੇ ਹਾਂ, ਠੀਕ ਆ। ਲੂਣ ਆ ਉਹ ਆਪਾਂ ਉੱਦਾਂ ਪਾ ਦਿੰਦੇ ਹਾਂ, ਹੈ ਨਾ। ਕਾਲਾ ਨਮਕ ਆ ਉਹ ਆਪਾਂ ਉੱਦਾਂ ਪਾਉਂਦੇ ਹਾਂ। ਧਨੀਆ ਵਾ, ਜੀਰਾ ਵਾ, ਉਹ ਵੱਖਰਾ ਵਾ, ਹੈ ਨਾ। ਉਹ ਥੋੜ੍ਹਾ ਜਿਹਾ ਉਹਨੂੰ ਵੱਖਰਾ ਟੱਚ
1: ਦਿੰਦੀ।
0: ਜਿੰਦਲ ਜੀ ਕਹਿੰਦੇ ਨੇ ਗੁੱਡ ਮਾਰਨਿੰਗ, ਥੈਂਕ ਯੂ ਜੀ। ਰਾਮਪਾਲ ਜਿੰਦਲ ਜੀ ਕਿੱਥੇ, ਮਤਲਬ ਬੜੀਆਂ ਮੁੱਦਤਾਂ ਹੋਈਆਂ ਸੱਜਣ ਟਕਰੇ ਤੇ ਥੈਂਕ ਯੂ। ਅੱਛਾ ਗਿੱਲ ਸਾਹਿਬ ਕਹਿੰਦੇ ਨੇ ਕਿ ਨੀਡ ਅਸਿਸਟੈਂਟ ਪਰਥ ਤੋਂ ਮੈਲਬਨ, ਸੋਰੀ ਪਰਥ ਤੋਂ ਆਸਟ੍ਰੇਲੀਆ, ਪਰਥ ਟੂ ਮਤਲਬ ਮੇਰੀਆਂ ਵੀ ਉਹ ਮਾਫੀ ਚਾਹੁੰਦਾ ਬੜਾ ਪਹਿਲਾਂ ਭੁੱਲ ਜਾਓ, ਪਰਥ ਤੋਂ ਅੰਮ੍ਰਿਤਸਰ। ਸਤਿ ਸ਼੍ਰੀ ਅਕਾਲ ਕਹਿੰਦੇ ਕਿ ਮੇਰੇ ਮੰਮੀ ਪਲੈਨਿੰਗ ਟੂ ਗੋ ਟੂ ਅੰਮ੍ਰਿਤਸਰ ਦਿਸ ਮੰਥ, ਜੂਨ ਮਹੀਨੇ ਦੇ ਵਿੱਚ ਫਰੋਮ ਪਰਥ, ਪਰਥ ਤੋਂ ਅੰਮ੍ਰਿਤਸਰ ਇਹਨਾਂ ਨੇ ਜਾਣਾ। ਅਤੇ ਜੇਕਰ ਕੋਈ ਵੀ ਜਾ ਰਿਹਾ ਵਾ ਅਤੇ ਉਹਨਾਂ ਦੇ ਟ੍ਰਿਪ ਦੇ ਦਰਮਿਆਨ ਉਹਨਾਂ ਦੀ ਮਦਦ ਕਰ ਸਕਦਾ ਤਾਂ ਕਹਿੰਦੇ ਕਿ ਬਹੁਤ ਥੈਂਕਫੁੱਲ ਹੋਵਾਂਗੇ, ਪਲੀਜ਼ ਕੰਟੈਕਟ। ਇਹਨਾਂ ਨੇ ਨੰਬਰ ਭੇਜਿਆ ਅਤੇ ਜੇ ਕੋਈ ਵੀ ਜਾ ਰਿਹਾ ਤਾਂ ਜ਼ਰੂਰ ਦੱਸੋ ਵੀ ਜੂਨ ਦੇ ਮਹੀਨੇ ਦੇ ਵਿੱਚ ਇਹਨਾਂ ਨੇ ਅੰਮ੍ਰਿਤਸਰ ਜਾਣਾ ਵਾ ਪਰਥ ਤੋਂ। ਅਤੇ ਹਾਲੇ ਟਿਕਟ ਆਈ ਜ਼ੂਮ ਪੇ ਫਿਰ ਨਹੀਂ ਕਰਵਾਈ ਹੋਣੀ, ਅਤੇ ਉਹਨਾਂ ਨੂੰ ਇਹ ਹੋਊਗਾ ਵੀ ਨਾਲ ਹੀ ਕਰਵਾ ਲਵਾਂਗੇ ਜਿਹੜੀ ਡੇਟ ਹੋਊਗੀ। ਅਤੇ ਜੇ ਕੋਈ ਜਾ ਆ ਰਿਹਾ ਤਾਂ ਦੱਸਿਓ ਭਾਈ ਇਸੇ ਮਹੀਨੇ ਦੇ ਵਿੱਚ। ਗੁੱਡ ਮਾਰਨਿੰਗ ਕਹਿੰਦੇ ਨੇ ਕਿ ਅਸੀਂ ਵੀਕਐਂਡ ਦੇ ਉੱਤੇ ਕੈਂਪਿੰਗ ਦੇ ਉੱਤੇ ਗਏ ਸੀ ਅਤੇ ਬਹੁਤ ਪੀਸਫੁੱਲ ਇਨਵਾਇਰਮੈਂਟ, ਰਿਲੈਕਸਿੰਗ ਐਂਡ ਨੇਚਰ ਦੇ ਨਾਲ ਟਾਈਮ ਸਪੈਂਡ ਕਰਨ ਦਾ ਮੌਕਾ ਮਿਲਿਆ ਅਤੇ ਬਹੁਤ ਵਧੀਆ ਐਕਸਪੀਰੀਅੰਸ ਸੀ, ਰਵਨੀਤ ਜੀ ਕਹਿੰਦੇ ਨੇ। ਧੰਨਵਾਦ ਜੀ ਤੁਹਾਡਾ ਐਡੀਲੇਡ ਵਾਲਿਓ। ਅਤੇ ਉੱਦਾਂ ਤੁਸੀਂ ਦੱਸਿਓ ਵੀ ਇਹਨਾਂ ਦਿਨਾਂ ਦੇ ਵਿੱਚ, ਕਿਉਂਕਿ ਮੈਂ ਕਦੀ ਗਿਆ ਤਾਂ ਨਹੀਂ ਪਰ ਮੈਨੂੰ ਇੱਦਾਂ ਲੱਗਦਾ ਵੀ ਇਹਨਾਂ ਦਿਨਾਂ ਦੇ ਵਿੱਚ ਤਾਂ ਠੰਡ ਹੋ ਜਾਂਦੀ ਹੈ,
1: ਇਹਨਾਂ ਦਿਨਾਂ ਦੇ ਵਿੱਚ ਕਿੱਦਾਂ?
0: ਹਾਂ ਪਰ ਤੁਸੀਂ ਦੱਸਿਓ, ਹੋ ਸਕਦਾ ਵੀ ਕਿਸੇ ਉਸ ਇਲਾਕੇ 'ਚ ਗਏ ਹੋਣ ਜਿੱਥੇ ਠੀਕ ਹੋਵੇ ਮੌਸਮ, ਤੇ ਜਾਂ ਫਿਰ ਠੰਡ ਠੁੰਡ ਕਾਹਦੀ ਆ ਨਾ। ਮਤਲਬ
1: ਕੈਂਪਿੰਗ ਦੇ ਵਿੱਚ ਵੈਸੇ ਠੰਡ ਤੋਂ ਜ਼ਿਆਦਾ ਬਾਰਿਸ਼ ਦਾ ਜ਼ਿਆਦਾ ਡਰ ਲੱਗਦਾ ਹੈ ਨਾ, ਠੰਡ ਤੇ ਫਿਰ ਵੀ ਤੁਸੀਂ, ਕਿਉਂਕਿ ਟੈਂਟ ਪੈਕ ਜਿਹੇ ਹੋ ਜਾਂਦੇ ਆ ਔਰ ਤੁਸੀਂ ਰਜਾਈ
0: ਮੌਸਮ ਵੇਖ ਕੇ ਚੱਲ ਜਾਂਦਾ ਬੰਦਾ ਵੀ ਉਸ ਇਲਾਕੇ 'ਚ ਕਿੱਦਾਂ ਦਾ। ਅਤੇ ਐਨੀਵੇ ਤੁਸੀਂ ਦੱਸਿਓ ਵੀ ਇਸ ਠੰਡ ਦੇ ਵਿੱਚ ਕਿੱਦਾਂ ਦਾ ਰਿਹਾ ਮਾਹੌਲ ਚੱਲ ਤੁਹਾਡਾ। ਅਤੇ ਧੰਨਵਾਦ ਤੁਸੀਂ ਆਪਣੀ ਇਹ ਸਾਡੇ ਨਾਲ ਸਾਂਝ ਪਾਈ ਹੈ। ਧੰਨਵਾਦ ਸੁਖਿੰਦਰ ਭੈਣ ਜੀ, ਧੰਨਵਾਦ ਜਸਵੀਰ ਜੀ, ਅਤੇ ਬਹੁਤ ਮਿਹਰਬਾਨੀ ਜੀ ਤੁਹਾਡੀ। ਅਤੇ ਇਸ ਤੋਂ ਪਹਿਲਾਂ ਕਿ ਆਪਾਂ ਕੋਲਰ ਲਈਏ, ਆਪਾਂ ਗੱਲ ਆਪਾਂ ਕਰ ਰਹੇ ਹਾਂ ਉਹਨਾਂ ਦੀ, ਸੋ ਅੱਜ ਦਾ ਦਿਨ ਇਸ ਕਰਕੇ ਵੀ ਤੁਹਾਡੇ ਨਾਲ ਗੱਲ ਕਰ ਰਹੇ ਹਾਂ ਕਿਉਂਕਿ ਅੱਜ ਦਾ ਦਿਨ ਜਿਹੜੇ ਜੌਨ ਮਕਾਰਥਰ ਸੀ ਉਹ ਵਾਪਸ ਆਸਟ੍ਰੇਲੀਆ ਦੇ ਵਿੱਚ ਆਏ ਸੀ ਸ਼ਾਇਦ ਅੱਜ ਦਾ ਦਿਨ, ਮਤਲਬ ਇੱਕ ਦੋ ਹਵਾਲੇ ਮੈਂ ਵੇਖ ਰਿਹਾ। ਅਤੇ ਉਸ ਹਿਸਾਬ ਦੇ ਨਾਲ ਵਾਪਸ ਕਿਉਂ ਆਏ ਸੀ, ਕਿਉਂਕਿ ਇੱਕ ਵਾਰੀ ਇਹਨਾਂ ਨੂੰ ਇੱਥੋਂ ਕੱਢ ਦਿੱਤਾ ਹੈ। ਪਹਿਲਾਂ ਤਾਂ ਫੌਜੀ ਸੀ, ਫੌਜ ਦੇ ਵਿੱਚ ਆਏ ਅਤੇ ਉਸ ਤੋਂ ਬਾਅਦ ਫਿਰ ਇਹਨਾਂ ਰਿਟਾਇਰਮੈਂਟ ਤੋਂ ਬਾਅਦ ਫਿਰ, ਜਾਂ ਫਿਰ ਰਿਟਾਇਰਮੈਂਟ ਤੋਂ ਬਾਅਦ ਜਾਂ ਫਿਰ ਕੱਢੇ ਜਾਣ ਤੋਂ ਬਾਅਦ ਜਾਂ ਫਿਰ ਸੇਵਾ ਮੁਕਤੀ ਤੋਂ ਬਾਅਦ ਇਹਨਾਂ ਨੇ ਫਿਰ ਫੈਸਲਾ ਕੀਤਾ ਵੀ ਮੈਂ ਆਸਟ੍ਰੇਲੀਆ ਜਾ ਕੇ ਰਹਿਣਾ। ਅਤੇ ਇਹ ਉਹ ਬੰਦੇ ਨੇ ਜਿਨ੍ਹਾਂ ਨੇ ਆਸਟ੍ਰੇਲੀਆ ਨੂੰ ਪਹਿਲੇ ਉਹਨਾਂ ਬੰਦਿਆਂ ਦੇ ਵਿੱਚੋਂ ਅਤੇ ਪ੍ਰਮੁੱਖ ਉਹਨਾਂ ਬੰਦਿਆਂ ਦੇ ਵਿੱਚੋਂ ਜਿਹੜੇ ਬੰਦੇ ਨੇ ਆਸਟ੍ਰੇਲੀਆ ਦੇ ਵਿੱਚੋਂ ਬਿਜ਼ਨਸ ਕੱਢਿਆ। ਜ਼ਿਆਦਾ ਨਾਂ ਇਸ ਕਰਕੇ ਵੀ ਮਸ਼ਹੂਰ ਮੰਨਿਆ ਜਾਂਦਾ, ਖੈਰ ਇਹਦੇ ਨਾਲ ਵਿਵਾਦ ਵੀ ਬਹੁਤ ਜੁੜੇ ਨੇ ਇਸ ਨਾਂ ਦੇ ਨਾਲ, ਉਹ ਆਪਾਂ ਬਾਅਦ 'ਚ ਗੱਲ ਕਰਦੇ ਹਾਂ। ਪਰ ਇਹਨਾਂ ਦਾ ਜਿਹੜਾ ਇਹ ਉਹ ਪਹਿਲਾ ਬੰਦਾ ਮੰਨਿਆ ਗਿਆ ਜਿਹੜੇ ਬੰਦੇ ਨੇ ਆਸਟ੍ਰੇਲੀਆ ਦੇ ਵਿੱਚੋਂ ਵੀ ਕੁਛ ਬਾਹਰ ਐਕਸਪੋਰਟ ਕੀਤਾ। ਇਸ ਤੋਂ ਪਹਿਲਾਂ ਇੰਪੋਰਟ ਹੀ ਹੁੰਦਾ ਆ ਰਿਹਾ ਸੀ ਆਸਟ੍ਰੇਲੀਆ ਦੇ ਵਿੱਚ, ਕਿ ਕੋਈ ਵੀ ਚੀਜ਼ ਹੈ ਜੋ ਵੀ ਚਾਹੀਦੀ ਸੀ ਸੂਈ ਧਾਗੇ ਤੋਂ ਲੈ ਕੇ ਕੋਈ ਘਰ ਮੰਜਿਆਂ ਤੱਕ, ਈਵਨ ਘਰ ਵੀ ਕਹਿੰਦੇ ਨੇ ਕਿ ਬਣੇ ਬਣਾਏ ਫਰੇਮ ਉੱਥੋਂ ਆਉਂਦੇ ਸੀ, ਇੱਥੇ ਸਿਰਫ ਫਿੱਟ ਹੀ ਕੀਤੇ ਜਾਂਦੇ ਸੀ। ਸਾਰਾ ਕੁਛ ਇੰਗਲੈਂਡ ਤੋਂ ਆਉਂਦਾ ਸੀ, ਉਸ ਤੋਂ ਬਾਅਦ ਫਿਰ ਇੱਕ ਸਮਾਂ ਆਇਆ ਜਦੋਂ ਇੰਡੀਆ ਤੋਂ ਜਾਂ ਹੋਰ ਜਿਹੜੀਆਂ ਕਲੋਨੀਆਂ ਬਣੀਆਂ ਉੱਥੋਂ ਵੀ ਆਉਣਾ ਸ਼ੁਰੂ ਹੋ ਗਿਆ ਸਮਾਨ, ਜਿੱਥੋਂ ਜਿੱਥੋਂ ਵੀ ਸ਼ਿਪ ਆਉਂਦੇ ਸੀ, ਜਿੱਥੇ ਜਿੱਥੇ ਵੀ ਗੋਰਿਆਂ ਦਾ ਰਾਜ ਸੀ। ਪਰ ਇਹ ਜਿਹੜਾ ਇਹਨਾਂ ਦਾ ਬਿਜ਼ਨਸ ਜਿਹੜਾ ਇਹਨਾਂ ਨੇ ਕੀਤਾ ਉਹ ਫਿਰ ਪਹਿਲੀ ਵਾਰ ਆਸਟ੍ਰੇਲੀਆ ਦੇ ਵਿੱਚੋਂ ਵੀ ਬਾਹਰ ਸਮਾਨ ਜਾਣਾ ਸ਼ੁਰੂ ਹੋਇਆ, ਅਤੇ ਐਸਾ ਜਾਣਾ ਸ਼ੁਰੂ ਹੋਇਆ ਵੀ ਖਾਸ ਤੌਰ ਦੇ ਉੱਤੇ ਇੰਗਲੈਂਡ ਦੇ ਵਿੱਚ ਜਦੋਂ ਇੱਥੋਂ ਦੀ ਉੱਨ ਪਹੁੰਚੀ ਅਤੇ ਮਤਲਬ ਬਾਕੀ ਸਾਰੀ ਦੀ ਸਾਰੀ ਮੰਡੀ ਕਹਿੰਦੇ ਉਹਨੇ ਵਾਈਪ ਆਊਟ ਹੀ ਕਰਤੀ ਵੀ ਇੰਨੀ ਕੁ ਜ਼ਿਆਦਾ ਵਧੀਆ ਉੱਨ ਸੀ ਜਿਹੜੀ ਮਰੀਨੋ ਵੂਲ ਦੀ ਆਪਾਂ ਗੱਲ ਕਰ ਰਹੇ ਹਾਂ। ਸੋ ਉਸ ਨਾਂ ਦੇ ਪਿੱਛੇ ਮਰੀਨੋ ਵੂਲ ਦੇ ਪਿੱਛੇ ਇਹ ਨਾਂ ਜੁੜਿਆ ਵਾ ਜੌਨ ਮੈਕਆਰਥਰ। ਇਹ ਵੈਸੇ ਕੋਈ ਬਹੁਤ ਕੁਇਕ ਅਤੇ ਬੜਾ ਆਸਾਨ ਸਫ਼ਰ ਨਹੀਂ। ਇਸ ਤੋਂ ਪਹਿਲਾਂ ਕਹਿੰਦੇ ਨੇ ਕਿ ਜਿਹੜੀਆਂ ਭੇਡਾਂ ਇੱਥੇ ਲੈ ਕੇ ਆਏ ਸੀ ਗੋਰੇ, ਉਹ ਭੇਡਾਂ ਸਿਰਫ ਮੀਟ ਦੇ ਕੰਮ ਆਉਂਦੀਆਂ। ਉਹ ਭੇਡਾਂ ਦੇ ਜਿਹੜੀ ਉੱਨ ਸੀ ਉਹ ਕੋਈ ਐਡੀ ਵਧੀਆ ਕੋਈ ਕਲਾਸ ਉੱਨ ਨਹੀਂ। ਅਤੇ ਜੇਕਰ ਉਹ ਉੱਨ ਵਾਲੀ ਭੇਡ ਵਰਤਦੇ ਤਾਂ ਫਿਰ ਉਹਦਾ ਮੀਟ ਨਹੀਂ ਸਹੀ ਹੁੰਦਾ।
1: ਓਕੇ,
0: ਸੋ ਇਹ ਜਿਹੜੀਆਂ ਯੂਰਪ ਤੋਂ ਲਿਆਂਦੀਆਂ ਇਹਨਾਂ ਨੇ ਭੇਡਾਂ। ਅਤੇ ਉਸ ਤੋਂ ਬਾਅਦ ਮੈਂ ਥੋੜ੍ਹੀ ਡਿਟੇਲ ਜਿਹੜੀ ਫਿਰ ਅੱਗੇ ਦੱਸ ਦਿੰਦੇ। ਪਹਿਲਾਂ ਮੋਟਾ ਮੋਟਾ ਜਿਹਾ ਇਹ ਆ ਵੀ ਇਹਨਾਂ ਨੇ ਫਿਰ ਕੀ ਕੀਤਾ ਵੀ ਦੋ ਅਲੱਗ ਅਲੱਗ ਨਸਲਾਂ ਦੀਆਂ ਭੇਡਾਂ ਲੈ ਕੇ ਆਉਂਦੀਆਂ, ਉਹਨਾਂ ਦੀ ਕ੍ਰੋਸ ਬਰੀਡ ਕਰਵਾਈ ਅਤੇ ਫਿਰ ਮਰੀਨੋ ਵੂਲ ਜਿਹੜੀ ਪੈਦਾ ਹੋਈ, ਜਿਹਦੇ ਵਿੱਚ ਕਿ ਮੀਟ ਵੀ ਠੀਕ ਬਣਨ ਲੱਗ ਪਿਆ ਅਤੇ ਉਹਦੀ ਜਿਹੜੀ ਉੱਨ ਆ ਉਹ ਵੀ ਬਹੁਤ ਵਧੀਆ ਹੋਣ ਲੱਗ ਪਈ। ਅਤੇ ਉਸ ਤੋਂ ਬਾਅਦ ਫਿਰ ਇਹ ਬਾਹਰ ਅੰਦਰ ਵੀ ਮਤਲਬ ਆਸਟ੍ਰੇਲੀਆ ਦਾ ਜਿਹੜਾ ਇਹਨਾਂ ਨੇ ਇੱਕ ਚੀਜ਼ ਜਿਹੜੀ ਆ ਉਹ ਪਹਿਲਾਂ ਆਪਣੇ ਇੱਥੇ ਕੰਮ ਕਾਰ ਕਰਦਿਆਂ ਕਹਿੰਦੇ ਵੀ ਇਸ ਬੰਦੇ ਨੇ ਉਹ ਵੇਖ ਲਈ ਸੀ ਵੀ ਇੱਥੋਂ ਦਾ ਜਿਹੜਾ ਮਾਹੌਲ ਚਾਲ ਆ, ਜਲਵਾਯੂ ਆ, ਇੱਥੋਂ ਦਾ ਇਨਵਾਇਰਮੈਂਟ ਆ ਉਹ ਬੜਾ ਸੂਟ ਕਰੂਗਾ ਇਸ ਚੀਜ਼ ਦੇ ਲਈ। ਸੋ ਇਸ ਕਰਕੇ ਆਸਟ੍ਰੇਲੀਆ ਦੇ ਵਿੱਚ ਉੱਨ ਦਾ ਕਾਰੋਬਾਰ ਕੀਤਾ ਜਾਵੇ, ਇੱਥੇ ਭੇਡਾਂ ਪਾਲੀਆਂ ਜਾਣ ਅਤੇ ਭੇਡਾਂ ਤੋਂ ਉੱਨ ਲਾਈ ਜਾਵੇ। ਸੋ ਸਪੇਨ ਤੋਂ ਪਹਿਲਾਂ ਇਹਨਾਂ ਨੇ ਜਿਹੜੀਆਂ ਨੇ ਮਰੀਨੋ ਭੇਡਾਂ ਉਹ ਮੰਗਵਾਈਆਂ, ਫਿਰ ਉਸ ਤੋਂ ਬਾਅਦ ਜਿਹੜੀਆਂ ਇੱਥੇ ਪਹਿਲਾਂ ਤੋਂ ਜਿਹੜੀਆਂ ਲੈ ਕੇ ਆਉਂਦੀਆਂ ਸੀ ਜਾਂ ਫਿਰ ਲੋਕਲ ਸੀ ਜਿਹੜੀਆਂ ਕਿ ਸਿਰਫ ਮੀਟ ਦੇ ਲਈ ਵਰਤੀਆਂ ਜਾਂਦੀਆਂ ਸੀ, ਜਿਹਦੀ ਕਿ ਉੱਨ ਕਿਸੇ ਕੰਮ ਨਹੀਂ ਆਉਂਦੀ, ਅਤੇ ਉਹਨੂੰ ਫਿਰ ਉਹਦੇ ਨਾਲ ਕ੍ਰੋਸ ਬਰੀਡ ਕਰਵਾਇਆ ਗਿਆ ਕਿਉਂਕਿ ਜਿਹੜੀ ਦੂਸਰੀ ਸੀ ਉਹਦਾ ਮੀਟ ਬੜਾ ਚੀੜਾ ਸੀ, ਉਹ ਮੀਟ ਦੇ ਨਹੀਂ ਕੰਮ ਆਉਂਦੀ। ਸੋ ਇਸ ਕਰਕੇ ਹੁਣ ਅੱਜ ਦੇ ਸਮੇਂ ਦੇ ਵਿੱਚ ਜੇ ਵੇਖੀਏ ਤਾਂ ਆਸਟ੍ਰੇਲੀਆ ਦੀਆਂ ਭੇਡਾਂ ਜਿਹੜੀਆਂ ਨੇ ਦੁਨੀਆ ਭਰ ਦੇ ਵਿੱਚੋਂ ਵਨ ਆਫ ਦਾ ਬੈਸਟ ਭੇਡਾਂ ਮੰਨੀਆਂ ਜਾਂਦੀਆਂ।
1: ਓਕੇ,
0: ਸੋ ਉਸ ਤੋਂ ਬਾਅਦ ਫਿਰ ਉੱਨ ਦੀ ਮੰਗ ਜਿਹੜੀ ਆ ਬ੍ਰਿਟੇਨ ਦੇ ਵਿੱਚ ਟੈਕਸਟਾਈਲ ਬਾਜ਼ਾਰਾਂ ਦੇ ਵਿੱਚ ਬੜੀ ਤੇਜ਼ੀ ਦੇ ਨਾਲ ਵਧੀ, ਕਿਉਂਕਿ ਉਹੀ ਉਹ ਸਮਾਂ ਸੀ ਜਦੋਂ ਬਹੁਤ ਜ਼ਿਆਦਾ ਉੱਧਰਲੇ ਪਾਸੇ ਇੰਡਸਟਰੀ ਵੀ ਡਿਵੈਲਪ ਕਰ ਰਹੀ। ਸੋ 1805 ਦਾ ਸਮਾਂ ਸੀ ਜਦੋਂ ਇਹ ਫਿਰ ਦੁਬਾਰਾ ਤੋਂ ਇੱਥੇ, ਇਤਿਹਾਸ ਕਹਿੰਦਾ ਵਾ ਕਿ ਫਿਰ ਦੁਬਾਰਾ ਤੋਂ ਇਹ ਇੱਥੇ ਪਹੁੰਚਦਾ ਵਾ ਇਹ ਸ਼ਖਸ 8 June 1805 ਨੂੰ ਨਿਊ ਸਾਊਥ ਵੇਲ ਦੇ ਵਿੱਚ ਇਹ ਵਾਪਸ ਪਰਤਦਾ। ਅਤੇ ਉਸ ਤੋਂ ਬਾਅਦ ਫਿਰ ਵੂਲ ਇੰਡਸਟਰੀ ਦੇ ਵਿੱਚ ਇੱਕ ਨਵੀਂ ਕ੍ਰਾਂਤੀ ਆਉਂਦੀ ਆ। ਹਾਲਾਂਕਿ ਇਕੱਲਾ ਨਾਂ ਨਹੀਂ, ਉਸ ਤੋਂ ਬਾਅਦ ਕਈ ਨਾਂ ਜਿਹੜੇ ਨੇ ਨਾਲ ਆ ਕੇ ਜੁੜ ਜਾਂਦੇ ਨੇ, ਪਰ ਇਹ ਉਹ ਬੰਦਾ ਸੀ ਜਿਹਦੇ ਵਿੱਚ ਬਾਅਦ ਵਿੱਚ ਇਹ ਵੀ ਦੋਸ਼ ਲੱਗਦੇ ਰਹੇ ਕਿ ਇਹਨੇ ਸਿਰਫ ਆਪਣੀ ਨਿੱਜੀ ਜਾਇਦਾਦ ਵਧਾਉਣ ਦੇ ਲਈ, ਨਿੱਜੀ ਕਾਰੋਬਾਰ ਨੂੰ ਪ੍ਰਫੁੱਲਿਤ ਕਰਨ ਦੇ ਲਈ ਸਾਰਾ ਕੁਛ ਕੀਤਾ, ਕੋਈ ਐਡਾ ਨਹੀਂ ਆ ਵੀ ਉਹਦੇ ਪਿੱਛੇ ਮਨਸੂਬੇ ਕੋਈ ਮਤਲਬ ਲੋਕ ਭਲਾਈ ਵਾਲੇ ਹੀ ਜਾਂ ਕਿੱਦਾਂ ਸੀ। ਪਰ ਖੈਰ ਕੁਛ ਵੀ ਹੋਇਆ, ਉਸ ਸਮੇਂ ਦੀ ਜਿਹੜੀ ਖੇਤੀਬਾੜੀ ਸੀ ਉਹਨੂੰ ਵੀ ਪ੍ਰਫੁੱਲਿਤ ਕਰਨ ਦੇ ਵਿੱਚ ਫਿਰ ਭਾਵੇਂ ਉਹ ਆਪਣੇ ਮਤਲਬ ਦੇ ਲਈ ਕੀਤਾ ਹੋਵੇ, ਪਰ ਕਾਫ਼ੀ ਜ਼ਿਆਦਾ ਉਸ ਸਮੇਂ ਕਈ ਚੀਜ਼ਾਂ ਜਿਹੜੀਆਂ ਨੇ ਉਹ ਇੱਥੇ ਫਿਰ ਬਦਲੇ ਰੂਪ ਦੇ ਵਿੱਚ ਨਜ਼ਰ ਆਈਆਂ, ਜਦਕਿ ਉਸ ਤੋਂ ਪਹਿਲਾਂ ਇਹੋ ਹੀ ਮੰਨਿਆ ਜਾਂਦਾ ਸੀ ਵੀ ਸਾਰਾ ਕੁਛ ਤਾਂ ਬਾਹਰੋਂ ਹੀ ਆਉਣਾ, ਇੱਥੇ ਕੁਛ ਖਾਸ ਨਹੀਂ ਹੈਗਾ। ਇਹ ਗੱਲਾਂ ਨੇ ਜਦੋਂ ਆਪਣਾ ਸੋਨਾ ਵਗੈਰਾ ਤਾਂ ਬਾਅਦ ਵਿੱਚ ਟੇਕ ਓਵਰ ਕਰ ਗਿਆ, ਪਰ ਉਸ ਤੋਂ ਪਹਿਲਾਂ ਉਹਨਾਂ ਨੇ ਕਾਫ਼ੀ ਧੂਪ ਆ ਛੱਡੀ ਪਈ ਆਸਟ੍ਰੇਲੀਆ ਤੋਂ। ਅੱਜ ਵੀ ਆਪਾਂ ਜਿਹੜੀਆਂ ਮਰੀਨੋ ਵੂਲ ਦੀਆਂ ਜਿਹੜੀਆਂ ਨੇ ਕੋਟੀਆਂ ਕਾਟੀਆਂ ਬਣੀਆਂ ਜਾਂ ਫਿਰ ਕੁੱਲੋਈਆਂ ਜਾਂ ਕੰਬਲ ਉਹ ਬਹੁਤ ਪਸੰਦ ਕੀਤੇ ਜਾਂਦੇ ਆ। ਸੋ ਬ੍ਰਿਟਿਸ਼ ਸਰਕਾਰ ਦੇ ਵੱਲੋਂ ਨਿਊ ਸਾਊਥ ਵੇਲ ਦੇ ਵਿੱਚ ਜਿਹੜਾ ਜਦੋਂ ਇਹਨਾਂ ਦਾ ਅਸਤੀਫਾ ਜਦੋਂ ਸਰਕਾਰੀ ਤੌਰ ਦੇ ਉੱਤੇ ਦਿੱਤਾ, ਤਾਂ ਉੱਥੋਂ ਬਾਅਦ ਫਿਰ ਐਜ਼ ਏ ਸਿਵਿਲੀਅਨ ਫਿਰ ਵਾਪਸ ਜਦੋਂ ਆਸਟ੍ਰੇਲੀਆ ਦੇ ਵਿੱਚ ਇਹ ਬੰਦਾ ਆਉਂਦਾ ਤਾਂ ਫਿਰ ਆਉਂਦੇ ਇਹਨੇ ਜ਼ਮੀਨ ਜਿਹੜੀ ਆ ਅਲੋਟ ਕਰਵਾਈ, ਕਿਉਂਕਿ ਸਰਕਾਰੀ ਕੋਈ ਲਿੰਕ ਹੈਗੇ ਸੀ, ਜ਼ਮੀਨ ਜਿਹੜੀ ਆ ਨਾ ਅਲੋਟ ਕਰਵਾ ਕੇ ਅਤੇ ਗ੍ਰਾਂਟਾਂ ਜਿਹੜੀਆਂ ਨੇ ਉਹ ਗ੍ਰਾਂਟ ਦੇ ਉੱਤੇ ਜ਼ਮੀਨਾਂ ਲਈਆਂ ਬਹੁਤ ਸਸਤੇ ਦੇ ਵਿੱਚ, ਕਾਹਦੀਆਂ ਵੀ ਕਈ ਤਾਂ ਕਹਿੰਦੇ ਵੀ ਐਵੇਂ ਫਰੀ ਦੇ ਵਿੱਚ ਹੀ ਕਿਉਂਕਿ ਜ਼ਮੀਨ ਤਾਂ ਇੱਥੇ ਵਾਧੂ ਪਈ ਸੀ, ਅਤੇ ਉਹ ਸਾਰੇ ਕੁਛ ਦੇ ਵਿੱਚ ਫਿਰ ਇਹਨੇ ਖੇਤੀਬਾੜੀ ਫਿਰ ਉਸ ਤੋਂ ਬਾਅਦ ਜਿਹੜੀਆਂ ਭੇਡਾਂ ਦਾ ਜਿਹੜਾ ਪ੍ਰਯੋਗ ਕਰਨਾ ਸ਼ੁਰੂ ਕਰ ਦਿੱਤਾ, ਹੌਲੀ ਹੌਲੀ ਉਹ ਚੀਜ਼ਾਂ ਅੱਗੇ ਵਧਾਈਆਂ। ਅਤੇ ਆਸਟ੍ਰੇਲੀਆ ਦੀ ਉਸ ਸਮੇਂ ਦੀ, ਹਾਲਾਂਕਿ ਇੱਕ ਬਹੁਤ ਵੱਡਾ ਨਹੀਂ ਠੁੰਮਣਾ, ਪਰ ਉਸ ਸਮੇਂ ਦੇ ਹਿਸਾਬ ਨਾਲ ਵੇਖੀਏ ਤਾਂ ਬਹੁਤ ਵੱਡਾ ਸੀ ਕਿ ਆਸਟ੍ਰੇਲੀਆ ਦੀ ਜਿਹੜੀ ਇਕੋਨਮੀ ਸੀ ਉਹਨੂੰ ਮਜ਼ਬੂਤੀ ਮਿਲੀ, ਕਿਉਂਕਿ ਉਸ ਤੋਂ ਪਹਿਲਾਂ ਤੱਕ ਤਾਂ ਕੁਛ ਖਾਸ ਕਹਿੰਦੇ ਨੇ ਕਿ ਹੈਗਾ ਹੀ ਨਹੀਂ ਇੱਥੇ। ਮੈਕਆਰਥਰ ਨੇ ਸਭ ਤੋਂ ਪਹਿਲਾਂ ਜਿਹੜਾ ਵਾ ਉਹ ਉਹਨਾਂ ਬੰਦਿਆਂ ਦੇ ਵਿੱਚ ਇਹਦਾ ਨਾਂ ਆਉਂਦਾ ਜਿਹਨੇ ਇੱਥੋਂ ਦਾ ਮਾਹੌਲ ਚਾਲ ਸਮਝ ਲਿਆ ਸੀ ਵੀ ਇੱਥੇ ਆਖਿਰਕਾਰ ਕੀ ਹੋ ਸਕਦਾ, ਇੱਥੋਂ ਬਿਜ਼ਨਸ ਕਿੱਦਾਂ ਕੱਢਿਆ ਜਾ ਸਕਦਾ, ਇੱਥੋਂ ਕਮਾਈ ਕਿੱਦਾਂ ਕੀਤੀ ਜਾ ਸਕਦੀ ਹੈ। 1807 ਦੇ ਵਿੱਚ ਉਹਨੇ ਪਹਿਲੀ ਵਾਰ ਬ੍ਰਿਟੇਨ ਨੂੰ ਉੱਨ ਭੇਜੀ ਸੀ। ਸੋ ਉਹ ਸਮਾਂ ਸੀ ਜਦੋਂ ਆਸਟ੍ਰੇਲੀਆ ਦੇ ਵਿੱਚ ਜਿਹੜਾ ਇੰਪੋਰਟ ਐਕਸਪੋਰਟ ਦਾ, ਇੰਪੋਰਟ ਤਾਂ ਆਲਰੇਡੀ ਹੋ ਰਹੀ, ਐਕਸਪੋਰਟ ਦਾ ਜਿਹੜਾ ਉਹ ਰਾਹ ਖੁੱਲ੍ਹਾ। ਹੁਣ ਇਹ ਕਿੱਥੇ ਸੀ? ਅਜੋਕੇ ਸਮੇਂ ਦੇ ਵਿੱਚ ਨਿਊ ਸਾਊਥ ਵੇਲ, ਜੇ ਆਪਾਂ ਪੈਰਾਮਾਟਾ ਨੂੰ ਜਾਣਦੇ ਹਾਂ ਬਹੁਤ ਆਪਾਂ ਆਸਟ੍ਰੇਲੀਆ 'ਚ ਤਾਂ ਆਪਾਂ ਪੈਰਾਮਾਟਾ ਜ਼ਰੂਰ ਸੁਣਿਆ ਹੋਊਗਾ ਕੈਮਡਨ ਪਾਰਕ ਅਸਟੇਟ ਜਿਹੜੀ ਉਹ ਇਹਦੇ ਵੱਲੋਂ ਵਸਾਈ ਗਈ ਸੀ ਸਿਡਨੀ ਦੇ ਵਿੱਚ ਕੈਮਡਨ ਪਾਰਕ ਦੇ ਵਿੱਚ ਇੱਕ ਕਾਫੀ ਵੱਡੀ ਜਿਹੜੀ ਐਗਰੀਕਲਚਰ ਅਸਟੇਟ ਇਹਦੇ ਵੱਲੋਂ ਸਥਾਪਿਤ ਕੀਤੀ ਗਈ ਅਤੇ ਉਸ ਤੋਂ ਬਾਅਦ ਹੌਲੀ ਹੌਲੀ ਇਹ ਇਕੱਲਾ ਫਾਰਮ ਹੀ ਨਹੀਂ ਰਿਹਾ ਖੇਤੀਬਾੜੀ ਨਹੀਂ ਰਹੀ ਇਹ ਇੱਕ ਤਰ੍ਹਾਂ ਦੀ ਇੱਕ ਪ੍ਰਯੋਗਸ਼ਾਲਾ ਬਣ ਗਈ ਜਿੱਥੇ ਕਿ ਖੇਤੀਬਾੜੀ ਦੇ ਨਵੇਂ ਨਵੇਂ ਹੋਰ ਤਰੀਕੇ ਹੋਰ ਜਿਹੜੇ ਐਕਸਪੈਰੀਮੈਂਟ ਵੀ ਕੀਤੇ ਜਾਣੇ ਸ਼ੁਰੂ ਹੋ ਗਏ ਕਿਉਂਕਿ ਇੱਥੋਂ ਦਾ ਜਿਹੜਾ ਵਾਤਾਵਰਣ ਸੀ ਉਸ ਹਿਸਾਬ ਦੇ ਨਾਲ ਇੱਥੇ ਹਰ ਇੱਕ ਤਰ੍ਹਾਂ ਦੀ ਖੇਤੀ ਸਿੱਧੀ ਸਿੱਧੀ ਜੀ ਫਿੱਟ ਨਹੀਂ ਬਹਿੰਦੀ ਜਿੱਦਾਂ ਬਾਕੀ ਥਾਵਾਂ ਦੇ ਉੱਤੇ ਅਤੇ ਖਾਸ ਤੌਰ ਦੇ ਉੱਤੇ ਫਸਲਾਂ ਦੇ ਨਾਲ ਨਾਲ ਜਿਹੜਾ ਪਸ਼ੂ ਪਾਲਣ ਆ ਜਾਂ ਫਿਰ ਖਾਸ ਤੌਰ ਦੇ ਉੱਤੇ ਭੇਡਾਂ ਦਾ ਜਿਹੜਾ ਐਕਸਪੈਰੀਮੈਂਟ ਆ ਉਹ ਇਸ ਜਗ੍ਹਾ ਦੇ ਉੱਤੇ ਸਭ ਤੋਂ ਵਧੇਰੇ ਹੋਇਆ ਇਸ ਤੋਂ ਇਲਾਵਾ ਜਿਹੜੇ ਮਕਾਰਥਰ ਦੇ ਨਾਂ ਦੇ ਉੱਤੇ ਸਿਰਫ ਉਨੀ ਨਹੀਂ ਅੰਗੂਰਾਂ ਦੀ ਜਿਹੜੀ ਖੇਤੀ ਵਿਕਸਿਤ ਕਰਨ ਦੇ ਵਿੱਚ ਵੀ ਇਹਦਾ ਬੰਦੇ ਦਾ ਕਾਫੀ ਥਾਵਾਂ ਦੇ ਉੱਤੇ ਨਾਂ ਆਉਂਦਾ ਵਾ ਇਸ ਤੋਂ ਇਲਾਵਾ ਇਹਨੇ ਫਿਰ ਇਹ ਵੀ ਟਰਾਈ ਕੀਤਾ ਕਿ ਜਿਹੜੇ ਬਹੁਤ ਸਾਰੇ ਲੋਕ ਨੇ ਉਹ ਇੱਥੇ ਡਿਮਾਂਡ ਵੱਧ ਰਹੀ ਆ ਜੈਤੂਨ ਦੀ ਯਾਨੀ ਕਿ ਓਲਿਵ ਸੀ ਓਲਿਵ ਦੀ ਓਲਿਵ ਓਇਲ ਦੀ ਸੋ ਉਹਨਾਂ ਸਾਰੀਆਂ ਚੀਜ਼ਾਂ ਨੂੰ ਧਿਆਨ ਦੇ ਵਿੱਚ ਰੱਖਦਾ ਇਹਨੇ ਵੇਖਿਆ ਵੀ ਜੈਤੂਨ ਤਾਂ ਫਿਰ ਇੱਥੇ ਵੀ ਹੋ ਸਕਦਾ ਸੋ ਅੰਗੂਰ ਇਸ ਕਰਕੇ ਕਿਉਂਕਿ ਵਾਈਨ ਜਿਹੜੇ ਯੂਰਪ ਤੋਂ ਆ ਰਹੇ ਲੋਕ ਉਹ ਤਾਂ ਵਾਈਨ ਵਾਈਨ ਕਰਦੇ ਸੀ ਸਾਰੇ ਅਤੇ ਉਸ ਸਮੇਂ ਉਹ ਮਤਲਬ ਉਸ ਡਿਮਾਂਡ ਦੇ ਹਿਸਾਬ ਦੇ ਨਾਲ ਜਿਹੜੀ ਸ਼ਰਾਬ ਹੋ ਗਈ ਵਾਈਨ ਹੋ ਗਈ ਜੈਤੂਨ ਹੋ ਗਈ ਹਾਲਾਂਕਿ ਕਈ ਹਵਾਲੇ ਇੱਦਾਂ ਦੇ ਵੀ ਮਿਲਦੇ ਨੇ ਕਿ ਜਿਹੜਾ 2 ਨੰਬਰ ਦਾ ਸ਼ਰਾਬ ਦਾ ਕਾਰੋਬਾਰ ਸੀ ਉਹ ਵੀ ਇਹਨੇ ਤਸੱਲੀ ਬਖਸ਼ ਕੀਤਾ
1: ਅੱਛਾ
0: ਉਸ ਤੋਂ ਬਾਅਦ ਫਿਰ ਇਸੇ ਵਜ੍ਹਾ ਦੇ ਕਰਕੇ ਜਿਹੜੇ ਉਸ ਸਮੇਂ ਦਾ ਜਿਹੜੇ ਗੋਰੇ ਅਫਸਰ ਸੀ ਉਹਨਾਂ ਦੇ ਨਾਲ ਵੀ ਪੰਗਾ ਪਿਆ ਕਿਉਂਕਿ ਜਦੋਂ ਉਹਨਾਂ ਨੇ 2 ਨੰਬਰ ਦੀ ਸ਼ਰਾਬ ਬੰਦ ਕਰਵਾਉਣ ਦੀ ਕੋਸ਼ਿਸ਼ ਕੀਤੀ ਤਾਂ ਫਿਰ ਉਸ ਸਮੇਂ ਨੂੰ ਲੈ ਕੇ ਵੀ ਕਾਫੀ ਜ਼ਿਆਦਾ ਇਹ ਬੰਦੇ ਦਾ ਵਿਵਾਦਾਂ ਦੇ ਵਿੱਚ ਵੀ ਨਾਂ ਆਉਂਦਾ ਵਾ ਉਸ ਸਮੇਂ ਇੱਕ ਮਤਲਬ ਹਾਲੇ ਕੋਲ ਬਹੁਤ ਜ਼ਿਆਦਾ ਇੱਥੇ ਨਹੀਂ ਸੀ ਗੋਰੇ ਜਾਂ ਫਿਰ ਅਫਸਰ ਬਹੁਤ ਜ਼ਿਆਦਾ ਨਹੀਂ ਨਾਲੇ ਇਸ ਸਿਸਟਮ ਨੂੰ ਜਾਣਦਾ ਸੀ ਅਤੇ ਉਹ ਸਿਸਟਮ ਨੂੰ ਜਾਣਦਿਆਂ ਹੋਣ ਦੇ ਕਰਕੇ ਕਹਿੰਦੇ ਨੇ ਇੱਕ ਵਾਰੀ ਉਹਨਾਂ ਨੂੰ ਇਹਨਾਂ ਨੇ ਹਰਾ ਵੀ ਦਿੱਤਾ ਅਤੇ ਜਿਹੜੇ ਦੇ ਸਾਥੀ ਸੀ ਉਹਨਾਂ ਨੇ ਧੱਕੇ ਦੇ ਨਾਲ ਇਹਨੂੰ ਗ੍ਰਿਫਤਾਰੀ 'ਚੋਂ ਕਢਾ ਵੀ ਲਿਆ ਛਡਾ ਵੀ ਲਿਆ ਅਤੇ ਫਿਰ ਉਸ ਤੋਂ ਬਾਅਦ ਫਿਰ ਉਹਨਾਂ ਨੇ ਦੁਬਾਰਾ ਇਹਨਾਂ ਦੇ ਉੱਤੇ ਥੋੜ੍ਹਾ ਜਿਹਾ ਜਿਹੜਾ ਉਹ ਕਾਬੂ ਪਾਇਆ ਉਹਨਾਂ ਨੇ ਪਰ ਕੁੱਲ ਮਿਲਾ ਕੇ ਜੇ ਵੇਖਿਆ ਜਾਵੇ ਤਾਂ ਕੁਛ ਇੱਕ ਨਾਲ ਕੰਟਰੋਵਰਸੀਆਂ ਵੀ ਨੇ ਇਸ ਬੰਦੇ ਦੇ ਨਾਂ ਦੇ ਨਾਲ ਇੱਕ ਸਮਾਂ ਇੱਦਾਂ ਦਾ ਆਇਆ ਸੀ ਜਦੋਂ ਇਹਨੇ ਕਹਿੰਦੇ ਕਿ 28,000 acres ਤੱਕ ਜ਼ਮੀਨ ਇਸ ਬੰਦੇ ਨੇ ਇੱਥੇ ਆਪਣੀ ਬਣਾ ਲਈ ਸੀ ਸੋ ਉਸ ਸਮੇਂ ਦੇ ਹਿਸਾਬ ਦੇ ਨਾਲ ਇਹ ਕੋਈ ਨਿੱਕੀ ਮੋਟੀ ਗੱਲ ਨਹੀਂ ਸੀ ਇੰਨੀ ਜਗ੍ਹਾ ਜਿਹੜੀ ਅਕਵਾਇਰ ਕਰਨੀ ਇੰਨੀ ਜਗ੍ਹਾ ਆਬਾਦ ਕਰਨੀ ਸੋ ਉਸ ਸਭ ਕੁਛ ਤੋਂ ਬਾਅਦ ਫਿਰ ਕਾਫੀ ਸਮੀਕਰਨ ਜਿਹੜੇ ਬਦਲ ਗਏ ਸੀ ਫਿਰ ਹੋਰ ਵੀ ਬੜੇ ਬੰਦੇ ਕਹਿੰਦੇ ਨੇ ਕਿ ਆ ਗਏ ਸੀ ਇਸ ਸਾਰੇ
1: ਇਸ ਫੀਲਡ ਦੇ ਵਿੱਚ
0: ਹਾਂ ਇਸ ਫੀਲਡ ਦੇ ਵਿੱਚ ਸੋ ਇਸ ਤਰੀਕੇ ਦੇ ਨਾਲ ਜਿੱਥੇ ਮਰੀਨੋ ਦੀ ਸ਼ੁਰੂਆਤ ਹੋਈ ਉੱਥੇ ਕਹਿ ਲਓ ਇਹ ਉਹ ਸਮਾਂ ਸੀ ਜਦੋਂ ਜੈਤੂਨ ਦੀ ਅੰਗੂਰਾਂ ਦੀ ਖੇਤੀ ਜਿਹੜੀ ਉਹ ਪ੍ਰਫੁੱਲਿਤ ਹੋਈ ਜਦੋਂ ਇਹ ਲੋਕਾਂ ਨੂੰ ਪਤਾ ਲੱਗ ਗਿਆ ਜਾਂ ਕਿਸਾਨਾਂ ਨੂੰ ਪਤਾ ਲੱਗ ਗਿਆ ਵੀ ਇਹ ਚੀਜ਼ ਜਿਹੜੀ ਆ ਬਾਹਰ ਵੀ ਜਾ ਕੇ ਵੇਚੀ ਜਾ ਸਕਦੀ ਹੈ ਅਤੇ ਫਿਰ ਹੌਲੀ ਹੌਲੀ ਚੀਜ਼ਾਂ ਜਿਹੜੀਆਂ ਬਦਲਦੀਆਂ ਫਿਰ ਅਜੋਕੇ ਸਮੇਂ ਦੇ ਵਿੱਚ ਆ ਗਈਆਂ ਸੋ ਇਹ ਸਾਨੂੰ ਇੱਕ ਇਤਿਹਾਸ ਦੇ ਵਿੱਚੋਂ ਛੋਟੀ ਜਿਹੀ ਇੱਕ ਝਾਤ ਜਿਹਦੇ ਵਿੱਚ ਆਪਾਂ ਵੇਖਦੇ ਹਾਂ ਕਿ ਕਿਵੇਂ ਕਿਵੇਂ ਆਸਟ੍ਰੇਲੀਆ ਦੇ ਅਲੱਗ ਅਲੱਗ ਸਮੇਂ ਦਰ ਸਮੇਂ ਤੁਹਾਡੇ ਨਾਲ ਆਪਾਂ ਨਿੱਕੇ ਨਿੱਕੇ ਜੇ ਅੰਗ ਨਾਲੇ ਆਪ ਜਾਣਦੇ ਰਹਾਂਗੇ ਅਤੇ ਨਾਲੇ ਤੁਹਾਡੇ ਨਾਲ ਸਾਂਝ ਪਾਉਂਦੇ ਰਹਾਂਗੇ ਸੋ ਹੁਣ ਮਰੀਨੋ ਖਾਸ ਕਿਉਂ ਆ ਖਾਸ ਤੌਰ ਦੇ ਉੱਤੇ ਜਾਂਦੇ ਜਾਂਦੇ ਇਹ ਜ਼ਰੂਰ ਦੱਸਦੇ ਨੇ ਕਿ ਮਰੀਨੋ ਮੇਰੇ ਵੀ ਮਨ 'ਚ ਵੀ ਮਰੀਨੋ ਮਰੀਨੋ ਮਰੀਨੋ ਮਰੀਨੋ ਕਿਉਂ ਹੁੰਦੀ ਰਹਿੰਦੀ ਹੈ ਅਤੇ ਜਿੰਨਾ ਕੁ ਮੈਨੂੰ ਲੱਭਿਆ ਵਾ ਉਹ ਕਹਿੰਦੇ ਨੇ ਕਿ ਇਹ ਬੜੀ ਬਰੀਕ ਆ ਮਰੀਨੋ ਦੇ ਉੱਨ ਦੇ ਰੇਸ਼ੇ ਜਿਹੜੇ ਉਹ ਬਹੁਤ ਬਰੀਕ ਨੇ ਜਦਕਿ ਬਾਕੀ ਜਿਹੜੀਆਂ ਉੱਨਾਂ ਸੀ ਉਹਨਾਂ ਦੇ ਰੇਸ਼ੇ ਮੋਟੇ ਸੀ ਸੋ ਇਸ ਕਰਕੇ ਜਿਹੜਾ ਮਨੁੱਖੀ ਸਰੀਰ ਦੇ ਨਾਲ ਜਦੋਂ ਇਹ ਟੱਚ ਕਰਦੇ ਤਾਂ ਉਹਨਾਂ ਨੂੰ ਆਪਣਾਪਨ ਫੀਲ ਹੁੰਦਾ ਕਿਉਂਕਿ ਮਨੁੱਖ ਦੇ ਵਾਲ ਵੀ ਬਰੀਕ ਨੇ ਸੋ ਇਸ ਕਰਕੇ ਇਹ ਚਮੜੀ ਦੇ ਉੱਤੇ ਖੁਰਕ ਨਹੀਂ ਕਰਦੇ ਜਿਹੜੇ ਪੁਰਾਣੇ ਰੇਸ਼ੇ ਸੀ ਉਹ ਮੋਟੇ ਸੀ ਤੇ ਉਹ ਥੋੜੇ ਜਿਹੇ ਚੁਭਦੇ ਹੀ ਸਰੀਰ ਦੇ ਉੱਤੇ ਅੱਜ ਵੀ ਆਪਾਂ ਕਈ ਉਨਾ ਵੇਖਦੇ ਹਾਂ ਤਾਂ ਸਰੀਰ ਤੇ ਚੁਭਦੇ ਨੇ
1: ਸਪੈਸ਼ਲੀ ਮੋਟੀ ਉਨ ਕੋਈ ਨਹੀਂ ਪ੍ਰੀਫਰ ਕਰਦਾ ਹੈ ਨਾ ਜਿਨ੍ਹਾਂ ਨੂੰ ਜੇ ਮੰਮੀ ਵੀ ਚੂਜ਼ ਕਰਦੇ ਹੋ ਦੇਖਦੇ ਹਾਂ ਇਹ ਬਰੀਕ ਉਨ ਹੈ ਇਹ ਲੈ ਲੈਂਦੇ ਹਾਂ
0: ਇਹ ਨਰਮ ਹੈ ਨਾ ਇਹ ਨਰਮ ਹੈ ਸੋ ਇੱਕ ਤੇ ਇਹਦੀ ਇਹ ਖਾਸੀਅਤ ਹੈ ਦੂਸਰੀ ਹੈ ਇਹਦੀ ਖਾਸੀਅਤ ਇਹ ਹੈ ਮਰੀਨੋ ਦੀ ਵੀ ਇਹ ਨਮੀ ਨੂੰ ਸੋਖ ਲੈਂਦੀ ਹੈ
1: ਅੱਛਾ
0: ਨਮੀ ਨੂੰ ਕਿਉਂਕਿ ਸੋਖ ਲੈਂਦੀ ਆ ਇਸ ਕਰਕੇ ਇਹਦੇ ਵਿੱਚੋਂ ਉਹ ਜਿਹੜੀ ਸਲਾਬੇ ਜਿਹਦੀ ਸਮੈਲ ਨਹੀਂ ਆਉਂਦੀ ਕਿਉਂਕਿ ਪਹਿਲੀਆਂ ਜਿਹੜੀਆਂ ਉਨਾ ਸੀ ਮਾੜੇ ਮੋਟੀ ਕਿਉਂਕਿ ਆਪਾਂ ਠੰਡ 'ਚ ਹੀ ਪਾਉਂਦੇ
1: ਹਾਂ
0: ਠੰਡ 'ਚ ਤਰੇਲ ਤਰੂਲ ਪੈ ਗਈ ਜਾਂ ਮੰਨ ਲਓ ਉੱਦਾਂ ਤੁਸੀਂ ਬਾਹਰ ਹੋ ਮਾੜਾ ਮੋਟਾ ਮੀਂਹ ਪੈ ਗਿਆ ਜਾਂ ਹਵਾ 'ਚ ਹੀ ਨਮੀ ਹੁੰਦੀ ਹੈ ਜ਼ਿਆਦਾ ਅਤੇ ਉਹ ਜਦੋਂ ਇਹਨਾਂ ਦੇ ਕੋਟੀਆਂ ਦੇ ਉੱਤੇ ਪੈਂਦੀ ਸੀ ਅਤੇ ਉਦੋਂ ਕਿਹੜਾ ਇੱਦਾਂ ਸੀ ਵੀ ਆਪਾਂ 5-7 ਕੋਟੀਆਂ ਕੋਲ ਰੱਖਦਾ ਸੀ ਲਿਮਿਟਿਡ ਲੋਕਾਂ ਕੋਲ ਹੁੰਦਾ ਸੀ ਅਤੇ ਉਸ ਤੋਂ ਬਾਅਦ ਜੇ ਧੁੱਪਾਂ ਨਹੀਂ ਲੱਗਦੀਆਂ ਤਾਂ ਉਹਦੇ 'ਚੋਂ ਬੋਣ ਲੱਗ ਪੈਂਦੀ ਸੀ ਇਹਨਾਂ ਨੂੰ ਕਿਉਂਕਿ ਧੁੱਪੇ ਪਾ ਲੈਂਦੇ ਤਾਂ ਠੀਕ ਹੈ ਪਰ ਧੁੱਪ ਜੇ ਨਹੀਂ ਆਉਂਦੀ ਸੋ ਇਸ ਕਰਕੇ ਨਾਲ ਦੀ ਨਾਲ ਜਿਹੜਾ ਸਰੀਰ ਦਾ ਸਾਡਾ ਤਾਪਮਾਨ ਹੈ ਉਹਨੂੰ ਕੰਟਰੋਲ ਰੱਖਣ ਦੇ ਲਈ, ਜਿਹੜੀ ਗਰਮੀ ਦੇ ਵਿੱਚ ਠੰਡਾ ਜਾਂ ਸਰਦੀ ਦੇ ਵਿੱਚ ਨਿੱਘਾ ਰੱਖਣ ਦੇ ਲਈ, ਉਹ ਫਿਰ ਇੱਕ ਆਈਡੀਅਲ ਇਹ ਵੀ ਮੰਨੀ ਗਈ।
1: ਓਕੇ,
0: ਦੂਸਰੀ ਜਿਹੜੀ ਉਹ ਇੱਕਦਮ ਚੁਭਣ ਲੱਗ ਪੈਂਦੀ ਸੀ ਮਾੜੀ ਜਿਹੀ ਵੀ ਧੁੱਪ ਹੁੰਦੀ ਸੀ ਤੇ, ਹੈ ਨਾ। ਸੋ ਇਸ ਦੇ ਨਾਲ ਨਾਲ ਇਹ ਮਜ਼ਬੂਤ ਵੀ ਹੈ ਇਹਦੇ ਰੇਸ਼ੇ ਮਰੀਨੋ ਦੇ, ਪਹਿਲਾਂ ਰੇਸ਼ੇ ਇੰਨੇ ਮਜ਼ਬੂਤ ਨਹੀਂ ਹੁੰਦੇ, ਟੁੱਟ ਜਾਂਦੇ ਸੀ ਕਈ ਵਾਰੀ ਮਸ਼ੀਨਾਂ ਦੇ ਉੱਤੇ ਉਣਦਿਆਂ ਹੀ ਉਹ ਟੁੱਟ ਜਾਂਦੀ ਹੁੰਦੀ ਸੀ, ਉਣਦਿਆਂ ਉਣਦਿਆਂ ਵੀ ਉਹ 'ਚ ਵੀ ਕਾਫੀ ਪ੍ਰੋਬਲਮ ਆਉਂਦੀ ਸੀ। ਸੋ ਉਸ ਤੋਂ ਬਾਅਦ ਫਿਰ ਇਹ ਰੇਸ਼ੇ ਜਿਹੜੇ ਸੀ ਕਾਫੀ ਬਰੀਕ ਹੋਣ ਦੇ ਕਰਕੇ ਬਹੁਤ ਜ਼ਿਆਦਾ ਜਦੋਂ ਮਸ਼ੀਨਾਂ, ਕਿਉਂਕਿ ਉਹ ਤੁਸੀਂ ਵੇਖੀਆਂ ਹੋਣੀਆਂ ਮਸ਼ੀਨਾਂ, ਜਿਹੜਾ ਮਸ਼ੀਨੀ ਬੁਣਤੀ ਹੁੰਦੀ ਹੈ ਉਹ 'ਚ ਕੁੰਡੀਆਂ ਘੰਡੀਆਂ ਜਿਹੀਆਂ ਵਾਹਵਾ ਹੀ ਹੁੰਦੀਆਂ, ਹੈ ਨਾ, ਇੱਧਰੋਂ ਧਾਗਾ ਪਾਇਆ, ਉੱਧਰੋਂ ਲੰਘਾਇਆ, ਇੱਧਰੋਂ ਦੀ ਲੈ ਗਿਆ, ਜਿੱਦਾਂ ਹੁਣ ਮੈਂ ਫੋਟੋ 'ਚ ਵੇਖ ਰਿਹਾ। ਅਤੇ ਉਹ ਉਹਦੇ ਵਿੱਚ ਇੰਨੇ ਜ਼ਿਆਦਾ ਜਿਹੜੇ ਮੋੜ ਸੀ, ਜਦੋਂ ਉਹ ਘਸਰਦੀ ਸੀ ਨਾਲ ਉੱਨ, ਅਤੇ ਉਹ ਟੁੱਟ ਜਾਂਦੀ ਸੀ ਥਾਵਾਂ ਥਾਵਾਂ ਤੋਂ। ਸੋ ਇਹ ਕਿਉਂਕਿ ਰੇਸ਼ੇ ਜਿਹੜੇ ਇਹਦੇ ਨਰਮ ਸੀ, ਪਤਲੇ ਸੀ, ਅਤੇ ਆਪਣਾ ਕਹਿ ਲਓ ਤੁਸੀਂ ਵੀ ਖਿਸਕਦੇ ਸੀ, ਵਿੱਚੋਂ ਖਿਸਕ ਜਾਂਦੇ ਸੀ। ਸੋ ਇਸ ਕਰਕੇ ਉਹ ਇਹ ਜ਼ਿਆਦਾ ਸਕਸੈਸਫੁੱਲ ਹੋਈ ਇਸ ਵਜ੍ਹਾ ਦੇ ਕਰਕੇ। ਸੋ ਅੱਜ ਵੀ ਜੇਕਰ ਆਪਾਂ ਆਸਟ੍ਰੇਲੀਆ ਦੀ ਇਸ ਉੱਨ ਦੀ ਗੱਲ ਕਰੀਏ, ਤਾਂ ਮਰੀਨੋ ਦੁਨੀਆਂ ਦੀਆਂ ਵਧੀਆ ਕੁਆਲਿਟੀ ਦੀਆਂ ਜਿਹੜੀਆਂ ਵੂਲਸ ਨੇ ਉਹਨਾਂ ਦੇ ਵਿੱਚੋਂ ਅੱਜ ਵੀ ਇੱਕ ਮੰਨੀ ਜਾਂਦੀ ਹੈ, ਅਤੇ ਅੱਜ ਵੀ ਆਸਟ੍ਰੇਲੀਆ ਮੁੱਖ ਉਤਪਾਦਕ ਆ।
1: ਓਕੇ,
0: ਅੱਜ ਵੀ ਆਸਟ੍ਰੇਲੀਆ ਦਾ ਜਿਹੜਾ ਉੱਨ ਆ ਉਹ ਦੁਨੀਆ ਭਰ ਦੇ ਵਿੱਚ, ਤੁਸੀਂ ਚਾਹੇ ਇੰਡੀਆ ਤੋਂ ਵੀ ਕਈ ਚੀਜ਼ਾਂ ਨੋਟ ਕੀਤੀਆਂ ਹੁਣ, ਜਿਹੜੀ ਵਧੀਆ ਕੁਆਲਿਟੀ ਦੇ ਜਦੋਂ ਆਪਾਂ ਵੇਖਦੇ ਹਾਂ ਕੋਟੀਆਂ ਸਵੈਟਰ, ਮੈਂ ਤਿਆਰ ਕੀ ਵੇਖਿਆ ਤਾਂ ਉਹਦੇ ਉੱਤੇ ਲਿਖਿਆ ਹੁੰਦਾ ਵਾ ਵੀ ਸਟਿੱਕਰ ਅੰਦਰ ਲਿਖਿਆ ਹੁੰਦਾ ਮਰੀਨੋ ਆਸਟ੍ਰੇਲੀਅਨ ਵੂਲ ਜਾਂ ਮਰੀਨੋ ਲਿਖਿਆ ਹੁੰਦਾ ਉਹਦੇ ਉੱਤੇ। ਸੋ ਉਹਦਾ ਮਤਲਬ ਇਹ ਕਿ ਉਹ ਜਿਹਨਾਂ ਨੂੰ ਸਮਝ ਆ ਉਹਨਾਂ ਨੂੰ ਪਤਾ ਵੀ ਇਹ ਚੀਜ਼ ਕੀ ਆ। ਸੋ ਮਤਲਬ ਇਹ ਸੀ ਉੱਨ ਦਾ, ਅਤੇ ਇਹ ਸੀ ਆਸਟ੍ਰੇਲੀਆ ਦੇ ਉਦਯੋਗ ਦਾ ਕੁਛ ਥੋੜ੍ਹਾ ਜਿਹਾ ਤੁਹਾਡੇ ਨਾਲ ਸਾਂਝਾ ਕਰਨ ਵਾਲਾ ਅੱਜ ਦੇ ਦਿਨ ਦੇ ਲਈ। ਅਤੇ ਹੁਣ ਆਪਾਂ ਅੱਗੇ ਵੱਧਦੇ ਹਾਂ, ਅਤੇ ਅੱਗੇ ਵੱਧ ਕੇ ਅਤੇ ਆਪਾਂ ਆਪਣੇ ਕੋਲਰ ਲੈਂਦੇ ਹਾਂ, ਅਤੇ ਕੋਲਰ ਤੋਂ ਬਾਅਦ ਫਿਰ ਬ੍ਰੇਕ ਲਵਾਂਗੇ। ਸਾਡੇ ਨਾਲ ਲਾਲ ਜੀ ਨੇ, ਅਤੇ ਉਸ ਤੋਂ ਪਹਿਲਾਂ ਨੀਤੂ ਜੀ ਨੇ। ਸਤਿ ਸ਼੍ਰੀ ਅਕਾਲ ਨੀਤੂ ਜੀ, ਕੀ ਹਾਲ ਨੇ? ਓਏ ਸਤਿ ਸ਼੍ਰੀ ਅਕਾਲ, ਪਰ ਸਤਿ ਸ਼੍ਰੀ ਅਕਾਲ ਤੇ ਰਾਹ 'ਚ ਹੀ ਰਹਿ ਗਈ ਪੁੱਤ, ਫੋਨ ਚੰਗੀ ਤਰ੍ਹਾਂ ਦੇ ਨਾਲ ਤੁਸੀਂ ਫੜੋ ਤੇ ਫਿਰ ਤੁਹਾਡੀ ਸਤਿ ਸ਼੍ਰੀ ਅਕਾਲ ਪ੍ਰੋਪਰ ਆਊਗੀ।
2: ਸਤਿ ਸ਼੍ਰੀ ਅਕਾਲ,
0: ਸਤਿ ਸ਼੍ਰੀ ਅਕਾਲ, ਕੀ ਹਾਲ ਹੈ?
2: ਠੀਕ ਆ।
0: ਅੱਛਾ, ਤੁਸੀਂ ਤੇ
2: ਠੀਕ ਹੋ?
0: ਅਸੀਂ ਠੀਕ ਹਾਂ, ਤੁਸੀਂ ਤੇ ਬੜਾ ਸੋਹਣਾ ਬੋਲਣ ਲੱਗ ਪਏ ਹੋ। ਤੁਹਾਡਾ ਕਿਤੇ ਬਰਥਡੇ ਤੇ ਨਹੀਂ ਆ ਗਿਆ? ਤੁਸੀਂ ਤੇ ਬੜਾ,
2: ਮੇਰਾ ਨਾਮ ਰਹਾਨੀ ਹੈ।
0: ਅੱਛਾ, ਓਏ ਮੈਨੂੰ ਤੇ ਪਤਾ ਹੀ ਨਹੀਂ, ਮੈਨੂੰ ਲੱਗਾ ਤੁਹਾਡਾ ਨਾਂ ਜਪ ਮੰਨਿਆ।
2: ਜੀ ਕਿ ਤੂਫਾਨੀ ਆ।
0: ਅੱਛਾ, ਮੈਂ ਤੂਫਾਨ।
1: ਇੱਕ ਵਾਰੀ ਫੇਰ, ਇੱਕ ਵਾਰੀ,
0: ਇੱਕ ਵਾਰੀ ਫੇਰ। ਮੇਰਾ ਨਾਂ ਰੂਹਾਨੀ ਆ।
2: ਜੀ ਕਿ ਤੂਫਾਨੀ ਆ। ਮੇਰਾ ਨਾਮ ਰੂਹਾਨੀ ਆ। ਜੀ ਕਿ ਤੂਫਾਨੀ ਆ।
0: ਵੀਰ ਜੀ ਕਹਿੰਦਾ ਤੂਫਾਨੀ ਆ।
2: ਹਾਂ ਜੀ।
0: ਤੇ ਵੀਰ ਜੀ ਤੂਫਾਨੀ ਆ ਕਿ ਤੁਸੀਂ ਤੂਫਾਨੀ ਹੋ?
1: ਵੀਰ
0: ਜੀ ਲੜਦੇ ਹੁੰਦੇ ਕਿ ਨਹੀਂ ਤੁਹਾਡੇ ਨਾਲ? ਲੜਦੇ ਆ?
1: ਉਹ ਤੇ ਕਹਿੰਦੇ ਤੁਸੀਂ ਲੜਦੇ ਹੋ।
0: ਟੀਜ਼ ਕਰਦੇ ਤੁਹਾਨੂੰ, ਤੰਗ ਕਰਦੇ ਆ? ਹਾਏ ਹਾਏ। ਤੇ ਫਿਰ ਤੁਸੀਂ ਸ਼ਿਕਾਇਤ ਨਹੀਂ ਲਾਉਂਦੇ ਪਾਪਾ ਨੂੰ? ਸ਼ਿਕਾਇਤ ਲਾਉਂਦੇ ਪਾਪਾ ਨੂੰ?
2: ਹਾਂਜੀ।
0: ਤੇ ਫਿਰ ਪਾਪਾ ਕੀ ਕਹਿੰਦੇ?
2: ਕੁਛ ਨਹੀਂ,
1: ਕੁਛ ਨਹੀਂ ਕਹਿੰਦੇ। ਓਹ, ਫਿਰ ਕੀ ਫਾਇਦਾ?
0: ਪਾਪਾ ਵੀਰ ਜੀ ਨੂੰ ਕੁਛ ਨਹੀਂ ਕਹਿੰਦੇ?
2: ਉਹ ਲਵ ਕਰਦੇ ਆ।
0: ਹੈਂ?
2: ਉਹ ਲਵ ਕਰਦੇ ਆ।
0: ਵੀਰ ਜੀ ਨੂੰ ਲਵ ਕਰਦੇ ਆ?
2: ਉਹ ਲਵ ਕਰਦੇ ਆ।
0: ਹੈਂ? ਖਡਾਉਂਦਾ ਵੀ ਕਿੰਨਾ। ਗਿਫਟ ਵੀ ਲੈ ਕੇ ਆਉਂਦਾ ਤੇ ਸਾਨੂੰ ਤੁਹਾਡੀਆਂ ਤੇ ਬੜੀਆਂ ਗੱਲਾਂ ਸੁਣਾਉਂਦਾ ਵੀਰ ਜੀ। ਹਾਂ ਸੱਚੀ, ਵੀਰ ਜੀ ਆਲਵੇਜ਼ ਤੁਹਾਡੀਆਂ ਗੱਲਾਂ ਸੁਣਾਉਂਦਾ ਸਾਨੂੰ।
1: ਤਾਂ ਹੀ ਤੇ ਤੁਹਾਨੂੰ ਤੁਹਾਡਾ ਨਾਂ ਪਤਾ।
2: ਮੈਂ ਵੀ ਸੁਣਾਉਂਦੀ ਆ ਪੱਤੇਗਾਲ।
0: ਅੱਛਾ, ਤੁਸੀਂ ਵੀ? ਓਕੇ, ਤੇ ਤੁਸੀਂ ਕੀ ਸੁਣਾਓਗੇ?
2: ਆਪ ਤੇ
0: ਆਪ ਤਾਪ ਤੇ ਆਪ ਤਾਪ ਤੇ ਤੁਸੀਂ ਮੈਨੂੰ ਲੱਗਦਾ ਇੰਗਲਿਸ਼ ਸਿੰਗਰ ਹੀ ਬਣ ਜਾਣਾ।
1: ਚੱਪਲ ਆ ਗਿਆ
0: ਇਹਦੇ, ਚੱਪਲ ਨੇ ਟੇਕ ਓਵਰ ਕਰ ਲਿਆ ਵਿੱਚ
1: ਕੋਰਸ।
0: ਇਹਦੇ ਬੜੇ ਗਾਣੇ ਸੁਣਾਉਂਦੀ ਯਾਰ ਅੰਗਰੇਜ਼ੀ ਵਾਲੇ।
3: ਹਾਂਜੀ ਬਹੁਤ ਗੱਲਾਂ ਮਾਰਦੀ
0: ਹੈ। ਤੁਹਾਨੂੰ ਸਮਝ ਲੱਗ ਜਾਂਦੀ ਇਹਦੀਆਂ ਗੱਲਾਂ?
3: ਹਾਂਜੀ।
0: ਕਿੰਨੇ ਸਾਲ ਦੀ ਹੋ ਗਈ ਹੈ?
3: ਜਪਮਾਨ
0: ਤੇ ਬਿਗ ਹੋ ਗਿਆ ਹੁਣ, ਤੈਨੂੰ ਪ੍ਰੀਮੀਅਰ ਬਣਾ ਦੇਣਾ ਇਹਨੂੰ ਆਪਾਂ ਨਿਊ ਸਾਊਥ ਵੇਲ ਦਾ।
1: ਮੈਂ ਵੀ ਰੈਡੀ ਹਾਂ।
0: ਠੀਕ ਹੈ।

0: ਫ੍ਰਿਜ ਰੱਖਦੇ ਆ ਪਰ ਫਿਰ ਵੀ ਗਰਮ ਹੁੰਦੀ ਆ।
1: ਹਾਂਜੀ ਰਹਿੰਦੀ ਆ,
0: ਗਰਮੀ ਰਹਿੰਦੀ ਆ। ਗਰਮ ਮਸਾਲਾ
1: ਹਾਂਜੀ,
0: ਪਰ ਉਹ ਫ੍ਰਿਜ ਚ ਥੋੜੀ ਰੱਖੀਦਾ,
1: ਰੱਖ
2: ਦਿੰਦੇ
0: ਫ੍ਰਿਜ ਚ ਗਰਮ ਮਸਾਲਾ।
2: ਤੁਸੀਂ ਕਿਵੇਂ ਆਨਸਰ ਬੋਲਿਆ ਇਕਦਮ ਗਰਮ ਮਸਾਲਾ, ਪਤਾ ਸੀਗਾ?
0: ਨਹੀਂ ਮੈਂ ਓਦਾਂ ਸੁਣਿਆ ਜਿਹਾ ਸੀ ਕੋਈ ਇੱਦਾਂ ਦੀ ਰਲਦੀ ਮਿਲਦੀ ਬਾਜ਼ਾਰ ਤੱਕ ਹੋਰ, ਪਰ ਮੈਨੂੰ ਇਹ ਨਹੀਂ ਸੀ ਆਸ ਵੀ ਇਹਨਾਂ ਫ੍ਰਿਜ ਚ ਰੱਖ ਦੇ
2: ਜਿੱਥੇ ਸੈੱਟ ਹੋ ਜਾ ਬੁਝਾਰਤ।
1: ਹੈਂ ਮੈਂ ਕੰਮ ਕਰਦਾ ਮੈਨੂੰ ਪਤਾ।
0: ਅੱਛਾ ਤੁਸੀਂ ਕਿਤੇ ਗਰਮ ਮਸਾਲਾ ਕਿਤੇ ਫ੍ਰੀਜ਼ਰ ਚ ਤੇ ਨਹੀਂ ਰੱਖਦੇ ਭਲਾ?
1: ਨਹੀਂ,
2: ਕੀ ਠੰਡਾ ਮਸਾਲਾ ਹੋ ਜਾ।
0: ਆਹੋ
1: ਇੱਕ ਕਿਤੇ ਰੱਖਣਾ,
0: ਇੱਕ ਕਿਊਬ ਕੱਢ ਕੇ ਭਲਾ ਸਬਜ਼ੀ ਚ ਪਾ ਲੈਂਦੇ ਹੋ?
1: ਹਾਂ
0: ਹਾਂ, ਇਹ ਨਾਈਸ ਆਈਡੀਆ ਵਾ, ਥੈਂਕ ਯੂ ਜਪਨ।
1: ਚਲੋ
0: ਛੇਤੀ ਛੇਤੀ ਤੰਗ ਕਰਨਾ ਸ਼ੁਰੂ ਕਰੋ, ਥੈਂਕ ਯੂ। ਸ਼ਰੇਆਮ ਹੀ ਧਮਕੀਆਂ ਦੇ ਰਹੇ ਮੰਮਾ ਤੰਗ ਕਰਨਾ, ਥੈਂਕ ਯੂ। ਇੱਕ ਬ੍ਰੇਕ ਲੈ ਕੇ ਵਾਪਸੀ ਕਰਦੀ ਹਾਂ ਪਰ ਰੇਡੀਓ ਹਾਂਜੀ 1674
2: AM
3: Go! Chadston Ford. Dandenong Road te tuhanu udik reha hai. Ford Ranger, Ranger Super Duty, Everest te Sadabahar Mustang. Brand new demo te quality pre-owned vehicles. Trade-in ate finance options vi available. Aho te apni navi Ford da test drive karo. Business fleet lai gal karo. Vehicle experts, Tim Forbes ya Cory Nal. Radio Hanji de hawale nal pao. 10 saal di free service. Chadston Ford. Ready, set, Ford.
2: Ki hoya? ਇੰਨੀ ਟੈਨਸ਼ਨ ਕਿਉਂ ਲੈਤੀ ਹੋਈ ਹੈ
4: ਯਾਰ? ਕੀ ਦੱਸਾਂ, ਮੌਰਗੇਜ ਦਾ ਕੰਮ ਅੱਜ ਵੀ ਨਹੀਂ ਬਣਿਆ।
2: ਅੱਜ ਸਿੰਮੀ ਭੈਣ ਜੀ ਆਏ ਸੀ, ਉਹਨਾਂ ਨੇ ਆਪਣਾ ਮੌਰਗੇਜ UV ਫਾਈਨੈਂਸ਼ੀਅਲ ਸਰਵਿਸਿਜ਼ ਤੋਂ ਥੋੜੇ ਟਾਈਮ ਵਿੱਚ ਹੀ ਕਰਵਾ ਲਿੱਤਾ।
4: ਅੱਛਾ, ਅਸੀਂ ਵੀ ਉਹਨਾਂ ਨੂੰ ਕੰਟੈਕਟ ਕਰਦੇ ਹਾਂ ਫਿਰ ਤਾਂ।
2: ਜੇਕਰ ਤੁਹਾਨੂੰ ਵੀ ਲੋੜ ਹੈ ਹੋਮ ਲੋਨ, ਰੀਫਾਈਨੈਂਸ, ਕਾਰ ਲੋਨ ਜਾਂ ਫਿਰ ਐਨੀ ਅਦਰ ਲੋਨ ਦੀ, ਤਾਂ ਅੱਜ ਹੀ ਕੰਟੈਕਟ ਕਰੋ ਹਰਪ੍ਰੀਤ ਸਿੰਘ ਫਰੋਮ UV ਫਾਈਨੈਂਸ਼ੀਅਲ ਸਰਵਿਸਿਜ਼ ਐਟ 0430-8833-11 ਔਰ ਵਿਜ਼ਿਟ uvfinancial.com.au।
5: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
4: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ।
5: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
4: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au।
6: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 0390-8-6655 ਔਰ ਵਿਜ਼ਿਟ tireforce.com.au।
5: ਭੈਣ ਜੀ ਕੀ ਹਾਲ ਹੈ ਪਿੱਠ ਦਰਦ ਦਾ?
7: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
5: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ, ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 0433-465-492।
8: ਸੋਨਾ ਚਾਹੀਦਾ,
9: ਭਰੋਸਾ ਚਾਹੀਦਾ,
8: ਕੁਆਲਿਟੀ ਤੇ ਬਾਈ ਬੈਕ ਵੀ ਚਾਹੀਦਾ, ਚਲੇ ਆਓ ਦਿੱਲੀ ਜੁਵੈਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਵੈਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈ ਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ, ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਵੈਲਰਸ 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493-536-042।
10: ਕੀ ਤੁਸੀਂ ਜਾਣਦੇ ਹੋ ਕਿ ਬੱਚੇ ਦਾ ਲਗਭਗ 90%

0: ਦਿਮਾਗ ਉਹਨਾਂ ਦੇ 5 ਸਾਲ ਦੇ ਹੋਣ ਤੋਂ ਪਹਿਲਾਂ ਹੀ ਵਿਕਸਿਤ ਹੋ ਜਾਂਦਾ ਹੈ। ਮੁਫਤ ਕਿੰਡਰ 3 ਅਤੇ 4 ਸਾਲ ਦੇ ਬੱਚਿਆਂ ਨੂੰ ਪ੍ਰਾਇਮਰੀ ਸਕੂਲ ਸ਼ੁਰੂ ਕਰਨ ਤੋਂ ਪਹਿਲਾਂ 2 ਸਾਲ ਲਈ ਗੁਣਵੱਤਾ ਵਾਲੀ ਸਿੱਖਿਆ ਪ੍ਰਦਾਨ ਕਰਦਾ ਹੈ ਅਤੇ ਪਰਿਵਾਰਾਂ ਲਈ ਪੈਸਿਆਂ ਦੀ ਬਚਤ ਕਰਦਾ ਹੈ। ਕਿੰਡਰ ਵਿੱਚ ਬੱਚੇ ਖੇਡ ਰਾਹੀਂ ਸਿੱਖਦੇ ਹਨ, ਜਿਸ ਨਾਲ ਉਹ ਮਹੱਤਵਪੂਰਨ ਸਮਾਜਿਕ, ਭਾਵਾਤਮਕ ਅਤੇ ਬੌਧਿਕ ਹੁਨਰ ਵਿਕਸਿਤ ਕਰਦੇ ਹਨ ਅਤੇ ਨਵੇਂ ਦੋਸਤ ਵੀ ਬਣਾਉਂਦੇ ਹਨ। ਵਧੇਰੇ ਜਾਣਕਾਰੀ ਲਈ vic.gov.au/kinder ਤੇ ਜਾਓ।
1: ਟੈਨਸ਼ਨ ਨਹੀਂ ਦੀ ਟੈਨਸ਼ਨ ਕੀ ਹੋਇਆ ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ ਮੁੱਕਦੇ ਹੀ ਨਹੀਂ ਕਾਕਾ ਜੀ ਟੈਨਸ਼ਨ ਛੱਡੋ ਫੋਨ ਚੱਕੋ ਕਾਲ ਕਰੋ ਵੀ ਵਾਈ ਇਮੀਗ੍ਰੇਸ਼ਨ ਨੂੰ ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵ हर कदम तुहाडे नाल।
0: ओबिट होम्स अपने इरादियां वांग सिर्फ इमारत नहीं बल्कि अपने हर एक ग्राहक ले बनाउंदे ने उन्हां दे सुपनियां दा एक मजबूत घर। हाउस एंड लैंड एक्सपर्ट्स ओबिट होम्स अपने 44 वर्यां दे तजुर्बे नाल थानू दिंदे ने 100% फिक्स्ड प्राइस गारंटी विद एन इंडस्ट्री लीडिंग 24 मंथ प्राइस लॉक। अज ही पहुंचो ओबिट होम्स डिस्प्ले सेंटर्स या कॉल करो हरपन चौहान नू 04332802 4 double 3 280 252 ते।

0: ਰੇਡੀਓ। ਹਾਂਜੀ, 1674 ਗਾਣਾ ਤੁਸੀਂ ਸੁਣ ਰਹੇ ਸੀ ਓਏ ਭੋਲੇ ਓਏ 2 ਦੇ ਵਿੱਚੋਂ, ਸੁਲਤਾਨ ਦੀ ਆਵਾਜ਼ ਦੇ ਵਿੱਚ। ਅਤੇ ਫਿਲਮ ਤਿਆਰ ਬਾਰ ਤਿਆਰ ਇਸੇ ਹਫ਼ਤੇ ਰਿਲੀਜ਼ ਹੋ ਜਾਣੀ ਆ, ਅਤੇ ਫਿਰ ਆਪਾਂ ਇੰਜੋਏ ਕਰਾਂਗੇ। ਕਾਫ਼ੀ ਐਂਟਰਟੇਨਿੰਗ ਲੱਗ ਰਹੀ ਹੈ ਫਿਲਮ, ਬਾਕੀ ਰਿਲੀਜ਼ ਹੋਣ 'ਤੇ ਪਤਾ ਲੱਗੂਗਾ। ਅਤੇ ਪ੍ਰੋਗਰਾਮ ਹਾਂਜੀ ਮੈਲਬਨ ਨੂੰ ਅੱਗੇ ਤੋਰਦੇ, ਮੇਰੇ ਨਾਲ ਨੇ ਯਸ਼ਪ੍ਰੀਤ।
1: ਮੇਰਾ ਨਾਂ ਭੁੱਲ ਗਿਆ ਸੀ ਤੁਸੀਂ?
0: ਨਹੀਂ, ਮੈਂ ਪੇਸ਼ੈਂਸ ਚੈੱਕ ਕਰ ਰਿਹਾ ਸੀ, ਵੇਖ ਰਿਹਾ ਕਿੰਨਾ ਕਿੰਨਾ ਕੁ ਬਰਦਾਸ਼ਤ ਕਰ ਸਕਦੇ, ਬੀਬੀਆਂ ਕਿੰਨਾ ਕੁ ਚਿਰ ਚੁੱਪ ਰਹਿ ਸਕਦੀਆਂ।
1: ਇਹ ਤੇ ਫਿਰ ਜੋਕ ਹੋ ਗਿਆ ਨਾ, ਹੈਨਾ, ਬੀਬੀਆਂ ਕਿੱਥੇ ਚੁੱਪ ਰਹਿ ਸਕਦੀਆਂ, ਅਸੀਂ ਤੇ ਅੱਛੇ ਅੱਛੇ ਨੂੰ ਚੁੱਪ ਕਰਾਤਾ, ਅਸੀਂ ਕਿਵੇਂ ਚੁੱਪ ਰਹਿਣਾ।
0: ਅੱਛੇ ਅੱਛੇ ਗਏ ਨੇ ਅੱਜ ਕੰਮ ਤੇ?
1: ਹੈ ਨਹੀਂ,
0: ਹਾਂਜੀ ਹੋਰ ਸੁਣਾਓ, ਠੀਕ ਠਾਕ ਹੋ?
1: ਬਸ ਪੁੱਛੋ
0: ਓਕੇ, ਬੱਚੇ ਮੌਸਮ ਸਾਡੇ ਤਾਂ ਡਰ ਗਏ, ਉਹ ਜਿਹੜੇ ਸ਼ੁਰੂ 'ਚ ਫੜੇ ਜਾਂਦੇ ਆ ਨਾ,
1: ਤੇ
0: ਫਿਰ ਸਾਰਾ ਸਾਲ ਇਸੇ ਤਰ੍ਹਾਂ ਨਾਲ ਚੱਲਦੀ ਸਾਡੇ,
1: ਜਦੋਂ ਲੱਗਦਾ ਹੈ ਕਿ ਅੱਜ ਠੀਕ ਹੈ ਤੇ ਉਹਦੇ ਕੰਮ ਖਰਾਬ ਹੋ ਜਾਂਦਾ।
0: ਨਹੀਂ ਇਹ ਤਾਂ ਹੈਗਾ, ਇਹ ਮਾੜਾ ਮੋਟਾ ਵੀ ਕਿਤੇ ਥੋੜਾ ਬਹੁਤ ਤੁਸੀਂ ਕਿਤੇ ਸੁੰਘ ਲਓ ਕੁਛ,
1: ਹਾਂਜੀ
0: ਹੈ ਨਾ, ਤੇ ਬਿਹਤਰ ਹੈ ਵੀ ਸਵੇਰੇ ਬੰਦਾ ਗਰਮ ਮਸਾਲਾ ਸੁੰਘ ਕੇ ਆਵੇ।
1: ਹਾਂ, ਚਾਟ ਮਸਾਲੇ ਵਾਲੀ ਚਾਹ ਪੀ ਕੇ ਆਵੇ।
0: ਇਹ ਤਾਂ ਮੈਂ ਟਰਾਈ ਕਰਾਂਗਾ ਜਾ ਕੇ।
1: ਜਿਸ ਹਿਸਾਬ ਨਾਲ ਉਹਨਾਂ ਨੇ ਤੇਰੀ, ਮੈਨੂੰ ਉਹਨਾਂ ਦੀ ਗੱਲ ਤੋਂ ਇਹ ਲੱਗਿਆ ਕਿ ਨਾ ਕੋਈ ਹੋਰ ਬਣਾ ਕੇ ਦਿੰਦਾ ਨਾ ਕੋਈ ਵੀ ਚੀਜ਼, ਉਹ ਵਧੀਆ ਲੱਗਦੀ ਹੈ। ਆਪਣੀ ਆਪਣੇ ਹੱਥ ਦੀ ਖਾ ਪੀ ਕੇ ਬੰਦਾ ਅੱਕ ਜਾਂਦਾ ਨਾ।
0: ਕਈ ਵਾਰੀ ਨਾ ਸਾਹਮਣੇ ਤੁਹਾਡੇ ਕੋਈ ਚੀਜ਼ਾਂ ਪਾਵੇ ਨਾ, ਤੇ ਤੁਹਾਨੂੰ ਉਦੋਂ ਵੀ ਤੁਹਾਨੂੰ ਲੱਗਦਾ ਵਾ ਆਹ ਕਿੱਦਾਂ, ਮੰਨ ਲਓ ਮਿੱਠਾ ਹੀ ਵੱਧ ਪਾ ਦੇ, ਨਹੀਂ ਇੰਨਾ ਮਿੱਠਾ ਪਾ ਤਾ। ਸੋ ਜਦੋਂ ਤੁਹਾਨੂੰ ਬਣੀ ਬਣਾਤੀ ਮਿਲ ਜਾਂਦੀ ਨਾ, ਉਹਦੇ ਵਿੱਚ ਫਿਰ ਬੰਦਾ ਇਹ ਜੱਜਮੈਂਟ ਤੋਂ ਪਾਸੇ ਹੋ ਜਾਂਦਾ ਵਾ ਵੀ ਕੀ ਪਾਇਆ ਗਿਆ ਇਹਦੇ 'ਚ। ਉੱਥੇ ਪਰ ਸਿਰਫ ਇੱਕੋ ਚੀਜ਼ ਹੁੰਦੀ ਆ ਵੀ ਇਹ ਸਵਾਦ ਆ ਜਾਂ ਨਹੀਂ ਸਵਾਦ, ਹੈ ਨਾ, ਕਿਉਂਕਿ ਜਿਹੜਾ ਬੰਦਾ ਖੁਦ ਬਣਾਉਣ ਵਾਲਾ ਨਾ, ਉਹ ਜਦੋਂ ਲਾਗੇ ਖਲੋਤਾ ਹੋਵੇ ਤੇ ਉਹਦੀਆਂ ਬੜੀਆਂ ਫਿਰ ਨੁਕਤਾ ਚੀਨੀਆਂ ਆਉਂਦੀਆਂ। ਮੈਂ ਤਾਂ ਹੁਣ ਮੈਂ ਖੁਦ ਬਣਾ ਲੈਂਦਾ, ਮੈਂ ਜਿੱਦਾਂ ਇਸੇ ਕੰਮ 'ਚੋਂ ਰਿਟਾਇਰ ਹੋਇਆ, ਤੇ ਮੇਰਾ ਤੇ ਖੁਦ ਬੜਾ ਸੁਭਾਅ ਮਾੜਾ, ਮੇਰੇ ਸਾਹਮਣੇ ਕੋਈ ਜਿੱਦਾਂ ਮਰਜ਼ੀ ਕੋਈ ਬਣਾਉਣ ਡਿਆ ਹੋਵੇ ਤੇ ਮੈਂ ਤੇ ਆਪ ਕੱਢ ਦਿੰਦਾ ਹੁੰਦਾ ਵੀ ਨਹੀਂ,
1: ਜਿਵੇਂ ਉਹੀ ਵਾਲੀ ਗੱਲ ਹੋ ਗਈ ਤੇ ਖਾਣ ਦੀ। ਹੁਣ ਕੋਈ ਵੀ ਪ੍ਰੋਫੈਸ਼ਨ ਦਾ ਹੋਇਆ, ਹੁਣ ਜਿਵੇਂ ਇਹ ਗੱਡੀ ਚਲਾਉਂਦੇ ਨੇ, ਟਰੱਕ ਚਲਾਉਂਦੇ, ਤੇ ਜੇ ਮੈਂ ਗੱਡੀ ਚਲਾਵਾਂ ਕਾਰ, ਇੰਨੀ ਕਮੀਆਂ, ਤੇ ਉਸੇ ਦਿਨ ਮੇਰੇ ਤੋਂ ਸਾਰੀ ਗਲਤੀਆਂ ਹੋਣੀਆਂ ਗੱਡੀ ਚਲਾਉਂਦੇ ਹੋਏ।
0: ਇਹ ਤੇ ਸਾਰੇ ਹਸਬੰਡ ਵਾਈਫ 'ਚ ਹੈ ਨਾ, ਇਕੱਲੇ ਟਰੱਕ ਡਰਾਈਵਰਾਂ 'ਚ ਥੋੜ੍ਹੀ, ਇਹ ਤੇ ਸਾਰਿਆਂ 'ਚ ਹੀ ਹੈ ਨਾ।
1: ਮਤਲਬ ਇੰਨਾ ਜ਼ਿਆਦਾ, ਇੰਨਾ ਟੈਡੇ ਪੈਪੇ ਹੁੰਦੇ ਗੱਲ ਤੇ। ਮਤਲਬ ਮੈਨੂੰ ਛੱਡਣਾ ਸੀਗਾ ਸਟੇਸ਼ਨ, ਕਿ ਟ੍ਰੇਨ ਤੇ ਜਾਣਾ ਸੀ ਇਹਨਾਂ ਨੇ ਆਪਣੇ ਫਰੈਂਡ ਨਾਲ, ਤੇ ਇੰਨੀ ਮੈਂ ਗਲਤੀਆਂ ਖੁਦ ਵੀ ਕਰੀ ਜਾਵਾਂ ਕਿੰਨੇ ਹੌਰਨ ਵੱਜਦੇ ਤੈਨੂੰ ਇਹ, ਤੇ ਮੈਂ ਕਿਹਾ ਇਹੋ ਜਿਹੀ ਗੱਲ, ਚਲਦੀ ਗੱਡੀ ਚ ਉਤਾਰ ਦਾਂਗੇ, ਰਾਹ ਚ ਫਿਰ ਤੁਰ ਕੇ ਆਇਓ, ਮੈਂ ਪੰਕਜ ਨੂੰ ਛੱਡ ਦਾਂਗੇ, ਤੁਸੀਂ ਫਿਰ ਤੁਰ ਕੇ ਆਇਓ, ਮੈਂ ਨੀ ਫਿਰ ਮੁੜ ਕੇ ਦੇਖਣਾ।
0: ਤੁਹਾਨੂੰ ਪਤਾ ਇੱਧਰ ਰਿਐਲਿਟੀ ਚ ਵੀ ਆਇਆ ਇਹ ਕੰਮ, ਭਾਬੀ ਜੀ ਨੇ ਅੱਕ ਕੇ ਤੇ ਰਾਹ ਚ ਹੀ ਤਾਰਤਾ ਇਹ ਗਰਮੀ ਦੇ ਦਿਨਾਂ ਚ। ਉਹਨੇ ਮੈਨੂੰ ਲੱਗਾ ਵੀ ਚਲੋ ਓਦਾਂ ਹੀ ਕਰਨ ਡਈ ਆ ਵੀ ਇੱਥੇ ਜਾ ਕੇ ਖਿਲਾਰ ਦੂਗੀ, ਵਾਹਵਾ ਹੀ ਤੁਰ ਕੇ ਆਉਣਾ ਪਿਆ ਘਰ। ਕਹਿੰਦੇ ਆਉਂਦੇ ਨੂੰ ਨਿੰਬੂ ਪਾਣੀ ਪੀਣ ਡੇ, ਕਹਿੰਦਾ ਮੈਮ ਮੈਨੂੰ ਪੁੱਛੂਗੀ, ਕਹਿੰਦੀ ਮੈਂ ਉਹ ਵੀ ਨੀ ਪੁੱਛਿਆ। ਇਸ ਕਰਕੇ ਬਹੁਤਾ ਨੀ ਕਰਨਾ
1: ਚਾਹੀਦਾ,
0: ਹੈ
1: ਨਾ ਸੰਸਕ੍ਰਿਤ ਦਾ ਸ਼ਲੋਕ, ਅਤਿ ਸਰਵਤ੍ਰ ਵਰਜੇਤ।
0: ਅੱਛਾ, ਇਸੇ ਤੋਂ ਮੈਨੂੰ ਯਾਦ ਆ ਗਿਆ, ਲਾਲ ਜੀ ਵੀ, ਲਾਲ ਜੀ ਕੀ ਹਾਲ ਚਾਲ ਨੇ? ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ, ਆ ਗਏ ਤੁਸੀਂ ਚਾਹ ਚੂ ਪੀ ਲਈ?
0: ਨਹੀਂ ਹਲੇ, ਕਿੱਥੇ ਹਲੇ, ਨਹੀਂ ਹਲੇ, ਗੱਡੀ ਚ ਹੀ ਲੱਗਦੇ ਆ ਇਹਨਾਂ ਦੇ, ਜਦੋਂ ਘਰ ਪਹੁੰਚ ਗਏ ਉਦੋਂ ਆਵਾਜ਼ ਹੀ ਬਦਲ ਜਾਣੀ ਵੇਖੀ।
2: ਤੁਸੀਂ
0: ਇਸ ਲਈ ਤੇ ਨੀ ਕੀਤਾ ਵੀ ਰੋਟੀ ਰਾਟੀ ਬਣਾਓ ਸਿੱਧੋ ਮੈਨੂੰ, ਮੈਂ ਤੁਸੀਂ ਹਿੰਟ ਤੇ ਨੀ ਦੇਣ ਡੇ ਵੀ ਰੋਟੀ ਰਾਟੀ ਬਣਾਓ ਹੀ ਆਉਣ ਡੇ ਰਾਜ। ਸਹੀ ਗੱਲ ਹੈ, ਸਫ਼ਰ ਚ ਬੰਦਾ ਥੱਕ ਜਾਂਦਾ, ਉਮਰ ਵੀ ਨਹੀਂ ਰਹੀ ਇੰਨਾ ਸਫ਼ਰ ਕਰਨ ਵਾਲੀ ਬੀਬੀਆਂ ਦੇ ਨਾਲ ਹੋਲਡ ਰਹਿਣ ਦਾ ਸੀਕ੍ਰੇਟ ਸੁਕ੍ਰੇਟ ਸੁਣਦਾ
2: ਕੱਲ ਸੁਣਦੇ ਆਪਣਾ ਰੇਡੀਓ ਦਾ ਹਾਂਜੀ ਐਨੀਵਰਸਰੀ ਦਾ ਲਾਈਵ ਹਨਾ ਉਹਦੇ ਜਿਵੇਂ ਤੁਸੀਂ ਗੱਲ ਕਹਿੰਦੇ ਵੀ ਆਪਣਾ ਵੀ ਸਾਡਾ ਕੋਈ ਪਲਾਨ ਨੀ ਕੋਈ ਚੀਜ਼ ਨਾ
1: ਫਿਰ
2: ਇਕਦਮ ਬਣਿਆ ਨਿਕਲ ਗਏ ਹਾਂ ਸ਼ੈਪਟਨ ਫਿਰ ਗ੍ਰਿਫਤ ਤੋਂ ਬਾਅਦ ਅਲਬਰੀ ਅਲਬਰੀ ਤੋਂ ਬਾਅਦ ਬੀਚ ਬਰਦ
0: ਸਾਲੇ ਉਸਾਲੀ ਘੇਰਾ ਪਾਇਆ ਤੁਸੀਂ ਮੈਲਬਨ
1: ਆਪਣੀ ਖਾਤਰ ਜਵਾਈਆਂ ਨੇ
2: ਬੜਾ ਰੋਂਦ ਰਹਿੰਦਾ
1: ਇੰਨਾ ਸੱਚ ਬੋਲਤਾ ਤੁਸੀਂ
2: ਕਹਿੰਦਾ ਭਾਈ ਲਈ ਤੰਦੂਰ ਲਾਇਆ ਹੋਇਆ ਸੀ ਟੈਂਸ਼ਨ ਲਵੋ
0: ਲਾਇਆ ਨੀ ਉਹਨਾਂ ਨੇ ਕਿਹਾ ਹੋਣਾ ਭਾਈ ਲਈ ਤੰਦੂਰ ਤਾਇਆ ਲਾਉਣਾ ਤੇ ਇਹਨਾਂ ਨੇ ਜਾ ਕੇ
1: ਤੰਦੂਰੀ ਰੋਟੀਆਂ ਬਣੀ ਤੇ ਮੈਂ ਹੀ ਹੂੰ ਜੀ ਜਾਜੀ ਜਿਹੜਾ ਬਣਾ ਰਹਾ ਮੈਂ ਹੀ ਹੂੰ ਤੁਸੀਂ ਕੀੜੇ ਵਾਲੇ ਖਾਣੇ ਗਾਰਲਿਕ ਨਾਨ ਕੇ ਤੰਦੂਰੀ ਰੋਟੀ
0: ਇਹ ਵੀ ਇੱਕ ਦੋ ਵਾਰੀ ਨਾ ਕੱਚੀਆਂ ਜਿਹੀਆਂ ਲਾ ਕੇ ਸੁੱਟਦੇ ਹੁੰਦੇ ਤੇ ਜੀਜਾ ਆਪ ਹੀ ਬਾਹਾਂ ਟੰਗ ਲੈਂਦਾ ਹੁੰਦਾ ਪਰੇ ਉਹ ਤੁਹਾਨੂੰ ਨੀ ਪਤਾ
2: ਤੰਦੂਰ ਥੋੜਾ ਛੋਟਾ
0: ਅਗਲੇ ਅਗਲੇ ਮੇਲੇ ਤੱਕ ਹੋ ਜਾਣਾ ਵੱਡਾ ਕੋਈ ਮੈਨੂੰ ਲੱਗਦਾ ਵੱਖਰੀ ਵੱਖਰੀ ਗੱਡੀ ਚ ਹੋ ਤੁਸੀਂ ਜਿਹੜਾ ਇੰਨਾ ਤੁਸੀਂ ਬੋਲੀ ਜਾਂਦੇ ਹੋ
2: ਆਪਣਾ ਅਨਪਲੈਨ ਸੀ ਪਰ ਬਹੁਤ ਵਧੀਆ ਰਿਹਾ ਹੋਲੀ ਦੇ ਕਾਫੀ ਵਧੀਆ ਰਿਹਾ ਪਲੈਨ ਵੀ ਤਿੰਨ ਚਾਰ ਦਿਨ ਪਤਾ ਲੱਗਾ ਕਿੱਧਰ ਗਏ ਲੰਘ ਗਏ ਵਧੀਆ ਸੁਖਰਾ
1: ਲਾਲ
0: ਜੀ ਦੀ ਇੱਕ ਚੀਜ਼ ਹੈ ਇਹਨਾਂ ਨੇ ਨਾ ਉਸ ਪੱਖੋਂ ਬਹੁਤ ਜ਼ਿਆਦਾ ਝੰਬੇਲੇ ਨਹੀਂ ਪਾਏ ਜਿੱਦਾਂ ਆਮ ਮੈਂ ਵੇਖਣਾ ਨਾ ਵੀ ਆਮ ਇੱਥੋਂ ਦਾ ਸਟਰਕਚਰ ਹੈ ਵੀ ਤੁਹਾਡੇ ਕੋਲ ਬਰੀਦਿੰਗ ਸਪੇਸ ਹੈ ਹੀ ਨਹੀਂ ਹੈ ਸੋ ਇਹ ਇਹਨਾਂ ਦਾ ਵੀਕਐਂਡ ਕੰਪਲੀਟ ਵਿਹਲਾ ਹੁੰਦਾ ਇਹ ਫਰਕ ਜ਼ਰੂਰ ਹੈਗਾ ਬਾਕੀ ਨੂੰ ਇਸ ਕਰਕੇ ਫਿਰ ਜਾਂਦੇ ਇੱਕ ਟਾਈਮ ਨਾਲ ਆ ਵੀ ਜਾਣਾ ਹੁੰਦਾ ਇਹਨਾਂ ਨੇ 9 ਤੋਂ 5 ਵਾਲਾ ਟਾਈਪ ਕੰਮ ਹਨ ਹਾਂ
2: ਜਿਵੇਂ ਆਪਣਾ ਗੁੜੀਆ ਦੀ ਛੁੱਟੀ ਹੈ ਕੱਲ ਉਹਦਾ ਆਪਣਾ
0: ਫਿਰ ਪਤਾ ਹੁੰਦਾ ਵੀ ਬਹੁਤਾ ਅਸੀਂ ਕਿਉਂ ਪਛਤਾਉਂਦੇ ਹਾਂ ਜਾ ਕੇ ਯਾਰ ਜੀ ਇਹ ਵੀ ਆਪਾਂ ਨਾ ਉਹ ਨਹੀਂ ਰੱਖਦੇ ਸਪੇਸ ਵਿੱਚ, ਮੰਨ ਲਓ ਹੁਣ ਜਿੱਦਾਂ ਅੱਜ ਹੀ ਆ ਅਤੇ ਜਿੱਦਾਂ ਅੱਜ ਦੀ ਅੱਜ ਹੀ ਹੋਰ ਕੰਮ 'ਤੇ ਜਾਣਾ ਹੋਵੇ ਅਤੇ ਫਿਰ ਬੰਦੇ ਨੂੰ ਨਾ ਉਹ ਚੀਜ਼ ਜ਼ਿਆਦਾ ਸਾਈਕੋਲੋਜੀਕਲੀ ਥਕਾਉਂਦੀ ਆ ਵੀ ਯਾਰ ਜਾਂਦਿਆਂ ਹੀ ਰੈਸਟ ਲਈ ਟਾਈਮ ਨਹੀਂ ਮਿਲਣਾ
1: ਅਤੇ
0: ਤੁਹਾਨੂੰ ਇਹ ਚੀਜ਼ ਹੋਵੇ ਨਾ ਵੀ ਮੈਂ ਜਾਂਦਿਆਂ ਰੈਸਟ ਕਰ ਲੈਣੀ ਆ ਥੱਕੇ ਟੁੱਟੇ ਅਤੇ ਉਹ ਉਹ ਫਿਰ ਨਹੀਂ ਬੰਦਾ ਲਈਦਾ।
1: ਟੂ ਮਚ ਤਾਂ ਹੀ ਹੁੰਦਾ ਕਿਉਂਕਿ ਤੁਹਾਨੂੰ ਫਿਰ ਬਿਲਕੁਲ ਘਰੇ ਜਾ ਕੇ ਸਾਹ ਲੈਣ ਦਾ ਵੀ ਨਹੀਂ, ਤੁਹਾਨੂੰ ਫਿਰ ਕੰਮ ਲਈ
0: ਭੱਜ। ਹਾਂ ਨਾਲ ਦੀ ਨਾਲ ਹੀ ਤੁਸੀਂ ਫਿਰ ਤੁਰ ਪਏਗਾ। ਹਾਂਜੀ ਚਲੋ ਕਰੋ ਰੈਸਟ ਤੁਸੀਂ ਲਾਲ ਜੀ। ਥੈਂਕ ਯੂ ਕਰੋ ਤੁਸੀਂ ਇੰਜੋਏ ਤੁਸੀਂ ਅੱਜ ਦੇ ਦਿਨ ਨੂੰ ਸੌ ਕੇ।
1: ਛੁੱਟੀ ਦਾ ਇਹ ਵੀ ਮਜ਼ਾ ਹੁੰਦਾ ਨਾ ਕਿ ਸਾਰੇ ਇਕੱਠੇ ਹੁੰਦੇ ਤੇ ਵਧੀਆ ਕੁਛ ਬਣਿਆ ਹੋਇਆ, ਉਹ ਵੀ ਇੱਕ ਅਲੱਗ, ਤੁਹਾਡੀ ਕਿੱਥੇ ਨਹੀਂ ਜਾਣਾ ਤੇ ਘਰੇ ਵੀ ਕੁਛ ਇੱਕ ਵਧੀਆ ਚੀਜ਼ ਬਣ ਜਾਂਦੀ, ਜਿਵੇਂ ਉਹ ਪਨੀਰ ਵਾਲੇ ਪਰੌਂਠੇ ਬਣ ਰਹੇ ਉਹਨਾਂ ਦੇ ਘਰ, ਉਹ ਚੀਜ਼ ਮਤਲਬ ਉਹ ਵੀ ਵਧੀਆ
0: ਲੱਗਦੀ। ਪਰੌਂਠਿਆਂ ਚ ਕਿਹੜੇ ਪਰੌਂਠੇ ਸਭ ਤੋਂ ਵਧੀਆ ਲੱਗਦੇ ਆ?
1: ਮੈਨੂੰ ਗੋਭੀ ਵਾਲੇ।
0: ਗੋਭੀ ਵਾਲੇ ਕਿਹੜੀ ਗੱਲ ਤੋਂ?
1: ਪਤਾ ਨਹੀਂ ਸਵਾਦ ਲੱਗਦੇ
0: ਉਹਨਾਂ ਬਾਰੇ। ਇਹ ਮਸ਼ਹੂਰੀ ਆ ਵੀ ਇਹਨਾਂ ਚ ਇਹਨਾਂ ਦੇ ਨਾਲ ਘੱਟ ਮੋਟੇ ਹੋਈਦਾ ਤਾਂ ਕਰਕੇ
1: ਆਇਆ। ਪਰੌਂਠੇ ਦਾ ਮੋਟਾਪੇ ਮਤਲਬ ਉਹਦੇ ਨਾਲ ਤੇ ਕੋਈ ਲੈਣਾ ਦੇਣਾ ਹੀ ਨਹੀਂ ਹੈ।
0: ਨਹੀਂ
1: ਸਵਾਦ
0: ਨਹੀਂ ਨਹੀਂ ਮੰਨਿਆ ਜਾਂਦਾ, ਇਹ ਤੇ ਹੈ ਆ।
1: ਅੱਛਾ
0: ਵੀ ਜਿਹੜੇ ਤੁਸੀਂ ਆ ਜਦੋਂ ਆਪਣਾ ਡਾਇਟੀਸ਼ਨ ਨਾਲ ਕਰਦੇ ਹੋ ਨਾ ਗੱਲ, ਤੇ ਉਹ ਤੁਹਾਨੂੰ ਦੱਸਦੇ ਆ ਵੀ ਜਿਹੜਾ ਆਲੂ ਆ ਉਹ ਚ ਕਾਰਬ ਵੱਧ ਨੇ, ਉਹਦੇ ਚ ਵੱਧ ਨੇ। ਬਾਕੀ ਉਹ ਵੈਸੇ ਮੇਰੇ ਮੈਨੂੰ ਲੱਗਦਾ ਵਾ ਵੀ ਇਹੋ ਜਿਹੀ ਕੋਈ ਉਹ ਨਹੀਂ ਆ, ਕਿਉਂਕਿ ਜਿੰਨੇ ਕੁਝ ਕਾਰਬ ਵੱਧ ਆ ਉਨੀ ਕੁ ਚ ਵਾਈ ਵੱਧ ਆ।
1: ਇਹ ਵੀ ਗੱਲ ਹੈ ਐਗਜੈਕਟਲੀ। ਗੋਭੀ ਦਾ ਪਰਾਂਠਾ ਤੁਹਾਨੂੰ ਵਾਈ ਤੇ ਕਰਦੇ ਆ, ਪਰ ਸਵਾਦ ਬਹੁਤ ਲੱਗਦਾ ਮੈਨੂੰ।
0: ਸਵਾਦ ਲੱਗਦਾ ਗੋਭੀ,
1: ਆਲੂ ਤੇ ਵੀ ਵਧੀਆ ਲੱਗਦਾ, ਪਰ ਜੇ ਉਹ ਦੋਵਾਂ ਚੋਂ ਆਪਸ਼ਨ ਮਿਲੇ ਤੇ ਮੈਂ ਗੋਭੀ।
0: ਗੋਭੀ ਤਾਂ ਗੋਭੀ ਖਾਓਗੇ ਤੁਸੀਂ? ਗੁੱਡ ਗੁੱਡ ਨਾਈਸ।
1: ਤੁਸੀਂ ਤੁਹਾਨੂੰ ਕਿਹੜੇ ਪਸੰਦ ਹੈ?
0: ਮੈਨੂੰ ਜ਼ਿਆਦਾ ਮੈਨੂੰ ਲੱਗਦਾ ਵੀ ਵੈਸੇ ਮੈਂ ਦੋਵੇਂ ਖਾ ਲੈਂਦਾ, ਪਰ ਹਰ ਇੱਕ ਦੀ ਆਪਣੀ ਆਪਣੀ ਚੀਜ਼ਾਂ ਜਿਹੜੀਆਂ ਪਲੱਸ ਮਾਈਨਸ ਨੇ। ਜਿੱਦਾਂ ਮੰਨ ਲਓ ਆਲੂ ਵਾਲੇ ਜਿਹੜੇ ਨੇ ਉਹਦੇ ਮੈਨੂੰ ਚੰਗੀ ਚੀਜ਼ ਇਹ ਲੱਗਦੀ ਆ ਵੀ ਜਿੱਦਾਂ ਆਟੇ ਦੇ ਨਾਲ ਇੱਕ ਮਿਕ ਹੋ ਜਾਂਦੇ ਆ, ਐਂ ਲੱਗਦੇ ਵੀ ਜਿੱਦਾਂ ਬਣੇ ਆਲੂ ਤੇ ਐਂ ਲੱਗਦਾ ਵਾ ਵੀ ਜਿੱਦਾਂ ਨਾ ਇਹ ਬਣਿਆ ਹੀ ਇਸੇ ਲਈ ਆ ਵੀ ਸਟਫਿੰਗ ਲਈ ਬਣੀ ਚੀਜ਼ ਆ। ਗੋਭੀ ਜਿਹੜੀ ਆ ਉਹ ਧੱਕੇ ਦੇ ਨਾਲ ਅਸੀਂ ਸਟਫਿੰਗ ਜਿੱਦਾਂ ਕਰਦੇ ਹਾਂ, ਇਕੱਲੀ ਇਕੱਲੀ ਵਿਚਾਰੀ ਤੁਰੀ ਫਿਰਦੀ ਫਿਰ ਵੀ
1: ਖਿਲਰ ਜਾਂਦੀ ਹੈ। ਹਾਂ ਉਹਦੇ ਪਰੌਂਠਾ ਬਣਾਉਣਾ ਵੀ ਇੱਕ
0: ਰੋਟੀ ਬਣਾਉਂਦੇ ਹੋ ਨਾ ਤੇ ਰੋਟੀ ਦੇ ਨਾਲ ਭਾਵੇਂ ਅੱਧਾ ਪੇੜਾ ਲੈ ਲਓ ਤੁਸੀਂ, ਆਟਾ ਥੋੜਾ ਜਿਹਾ ਪਤਲਾ ਕਰ ਲਓ ਤੇ ਉਹ ਚ ਜਿੰਨੀ ਮਰਜ਼ੀ ਸਟਫਿੰਗ ਕਰ ਲਓ ਤੇ ਐਂ ਲੱਗਦਾ ਇੱਕ ਮਿਕ ਜਿਹਾ ਹੋ ਗਿਆ ਵਾ, ਉਹਦੇ ਚ ਬਹੁਤ ਜ਼ਿਆਦਾ ਤੁਹਾਨੂੰ ਆਟਾ ਥੱਪਣ ਦੀ ਲੋੜ ਨਹੀਂ ਪੈਂਦੀ। ਪਰ ਜਿੱਦਾਂ ਗੋਭੀ ਵਾਲੇ ਹੋ ਗਏ, ਪਨੀਰ ਦੇ ਹੋ ਗਏ, ਇਹ ਤੁਹਾਨੂੰ ਇਹਦੇ ਚ ਤੁਹਾਨੂੰ ਆਟਾ ਪਾਉਣਾ ਹੀ ਪੈਣਾ, ਵੱਧ ਇਹ ਚ ਤੁਹਾਨੂੰ
1: ਕਰਨਾ ਹੀ ਪੈਣਾ,
0: ਵਾਹਵਾ ਹੀ ਆਟਾ ਤੁਹਾਨੂੰ ਪਾਉਣਾ ਪੈਣਾ। ਸੋ ਇਹ ਇੱਕ ਫਰਕ।
1: ਇੱਕ ਮੈਨੂੰ ਉਹ ਵੀ ਬਹੁਤ ਵਧੀਆ ਲੱਗਦੇ ਹਨ ਜਿਹੜੇ ਮੱਕੇ ਦੇ ਆਟੇ ਦੇ ਵਿੱਚ ਮੇਥੀ ਮਿਕਸ ਕਰਕੇ ਬਣਾਉਂਦੇ ਆ, ਉਹ ਬਹੁਤ ਵਧੀਆ ਲੱਗਦਾ।
0: ਹਾਂ ਉਹ ਵੀ ਵਧੀਆ ਚੀਜ਼ ਆ, ਜੇ ਕੋਈ ਮੰਨ ਲਓ ਇੱਕ ਤੇ ਸਬਰ ਕਰ ਸਕਦਾ ਹੋਵੇ ਤੇ ਉਹ ਵੀ ਵਧੀਆ ਚੀਜ਼।
1: ਨਾ ਉਹ ਜਿਹੜਾ ਬਣਾ ਰਿਹਾ ਹੁੰਦਾ ਨਾ ਉਹਨੂੰ ਲੱਗਦਾ ਹੋਇਆ ਹੋਰ ਕਿੰਨੇ ਖਾਣੇ ਤੁਸੀਂ, ਅਸੀਂ ਤੇ ਠੱਪ ਠੱਪ ਠੱਪ ਕਰ ਕਰਕੇ ਥੱਕ ਗਿਆ।
0: ਉਹ ਵੀ ਸੋਹਣੀ ਆਪਸ਼ਨ ਹੈ। ਤੇ ਜਿਹੜੀ ਪਨੀਰ ਵਾਲੇ ਉਹ ਮੈਨੂੰ ਇਦਾਂ ਲੱਗਦਾ ਹੁੰਦਾ ਵੀ ਜਿੱਦਾਂ ਨਾ ਉਹ ਥੋੜੇ ਰੁੱਖੇ ਰੁੱਖੇ ਜੇ, ਉਹ ਨਾਲ ਘੁੱਟ ਭਰਨਾ ਪੈਂਦਾ, ਡਰਾਈ ਬਹੁਤ ਨੇ,
1: ਡਰਾਈ ਬਹੁਤ।
0: ਤੇ ਚਲੋ ਐਨੀਵੇ ਅੱਜ ਛੁੱਟੀ ਹੋ ਰਹੀ ਹੈ ਤੇ ਛੁੱਟੀ ਤੁਹਾਨੂੰ ਦੱਸਦੀ, ਜਿਹੜੇ ਬਾਹਰੋਂ ਅੰਦਰੋਂ ਸੁਣ ਰਹੇ ਨੇ ਉਹਨਾਂ ਦੇ ਲਈ ਦੱਸਦੀ ਆਪਾਂ ਵੀ ਅੱਜ ਛੁੱਟੀ ਕਾਹਦੀ ਹੋ ਰਹੀ ਆ। ਅੱਜ ਕਿੰਗਸ ਬਰਥਡੇ ਆ ਆਸਟ੍ਰੇਲੀਆ ਦੇ ਵਿੱਚ, 8 ਜੂਨ ਆਸਟ੍ਰੇਲੀਆ ਦੇ ਵਿੱਚ ਜਿਹੜਾ ਵੀ ਕੋਈ ਰਾਜਾ ਹੋਵੇ, ਰਾਣੀ ਹੋਵੇ, ਜਿਹਦੇ ਕੋਈ ਗੱਦੀ ਹੋਵੇ ਉਹਦੇ ਨਾਂ ਦੇ ਉੱਤੇ ਛੁੱਟੀ ਕੀਤੀ ਜਾਂਦੀ ਹੈ। ਹੁਣ ਇਹਦਾ ਮਤਲਬ ਇਹ ਨਹੀਂ ਆ ਵੀ ਉਹਦਾ ਬਰਥਡੇ ਹੁੰਦਾ ਅੱਜ, ਕਿਉਂਕਿ ਹਰ ਇੱਕ ਬੰਦੇ ਦਾ ਅਲੱਗ ਅਲੱਗ ਦਿਨਾਂ ਦੇ ਵਿੱਚ ਬਰਥਡੇ ਹੋਊਗਾ। ਪਹਿਲਾਂ ਰਾਣੀ ਹੀ, ਤੇ ਇਹ ਨਹੀਂ ਆ ਵੀ ਉਹਦਾ ਵੀ ਅੱਜ ਹੀ ਬਰਥਡੇ ਸੀ ਤੇ ਇਹਦਾ ਵੀ ਹੁਣ ਅੱਜ ਹੀ ਬਰਥਡੇ ਆ, ਤੇ ਹਰ ਇੱਕ ਦਾ ਅੱਜ ਹੀ ਬਰਥਡੇ ਹੋਊਗਾ। ਸੋ ਇਹ ਇੱਕ ਦਿਨ ਰੱਖਿਆ ਗਿਆ ਸੀ ਕੋਮਨ ਵੀ ਇਹ
1: ਉਹਨਾਂ ਦੇ ਸਨਮਾਨ ਦੇ ਵਿੱਚ।
0: ਇਸ ਪੱਖੋਂ ਮੈਨੂੰ ਇਹ ਚੀਜ਼ ਠੀਕ ਲੱਗਦੀ ਆ ਵੀ ਮੰਨ ਲਓ ਤੁਹਾਡਾ ਕੋਈ ਦਿਨ ਤਿਉਹਾਰ ਆ, ਕੋਈ ਛੁੱਟੀ ਆ, ਤੇ ਉਹ ਪਤਾ ਵਾ ਵੀ ਹਾਂ ਇੱਕ ਦਿਨ ਹੀ ਫੋਲ ਉਸੇ ਦਿਨ ਹੀ ਹੋਣੀ ਆ, ਭਾਵੇਂ ਆਪਣਾ ਮੰਨ ਲਓ ਕੀ ਉਹਨੂੰ ਕਹਿੰਦੇ ਆ ਕ੍ਰਿਸਮਿਸ ਆ, ਤੇ ਪਤਾ ਵਾ ਵੀ ਇੱਕੋ ਦਿਨ ਹੀ ਆ। ਸਾਡੇ ਦਿਨ ਤਿਉਹਾਰ ਜਿਹੜੇ ਨੇ ਨਾ ਉਹ ਬਹੁਤ
1: ਕਈ ਵਾਰੀ ਦੋ ਦੋ ਦਿਨ ਮਨਾਏ ਜਾਂਦੇ,
0: ਇਹ ਪ੍ਰੋਬਲਮ ਆਉਂਦੀ ਆ। ਸੋ ਇਸ ਕਰਕੇ ਇੱਕ ਦਿਨ ਰੱਖਿਆ ਗਿਆ ਸੀ। ਸੋ ਕਿੰਗਸ ਬਰਥਡੇ ਦਾ ਦਿਨ ਅੱਜ ਹੈ। ਸੋ ਇੱਥੇ ਅਲੱਗ ਅਲੱਗ ਸਟੇਟਾਂ ਦੇ ਵਿੱਚ ਅਲੱਗ ਅਲੱਗ ਦਿਨਾਂ ਦੇ ਵਿੱਚ ਇਹ ਰੱਖਿਆ ਜਾਂਦਾ ਵਾ। ਜਿੱਦਾਂ ਕਿ ਕੁਈਨਜ਼ਲੈਂਡ, ਵੈਸਟਰਨ ਆਸਟ੍ਰੇਲੀਆ ਦੇ ਵਿੱਚ ਅੱਜ ਛੁੱਟੀ ਨਹੀਂ ਹੈ।
1: ਓਕੇ,
0: ਪੂਰੇ ਆਸਟ੍ਰੇਲੀਆ ਦੇ ਵਿੱਚ ਨਹੀਂ ਆ, ਯਾਨੀ ਕਿ ਬਾਕੀ ਸਟੇਟਾਂ ਜਿੱਦਾਂ ਕਿ ਨਿਊ ਸਾਊਥ ਵੇਲ ਹੋ ਗਿਆ, ਵਿਕਟੋਰੀਆ ਹੋ ਗਿਆ, ਆਪਣਾ ਸਾਊਥ ਆਸਟ੍ਰੇਲੀਆ, ਤਸਮਾਨੀਆ, ਫਿਰ ਏ ਸੀ ਟੀ ਅਤੇ ਆਪਣਾ ਨੌਰਥਰਨ ਟੈਰੀਟਰੀ, ਇਹਨਾਂ ਦੇ ਵਿੱਚ ਅੱਜ ਦੇ ਦਿਨ ਛੁੱਟੀ ਆ।
1: ਅੱਛਾ, ਛੁੱਟੀ
0: ਅੱਜ ਦੇ ਦਿਨ ਛੁੱਟੀ ਆ। ਕੁਈਨਜ਼ਲੈਂਡ ਅਤੇ ਵੈਸਟਰਨ ਆਸਟ੍ਰੇਲੀਆ ਦੇ ਵਿੱਚ ਨਹੀਂ ਆ। ਕੁਈਨਜ਼ਲੈਂਡ ਦੇ ਵਿੱਚ ਇਹੋ ਹੀ ਦਿਨ 5 ਅਕਤੂਬਰ ਨੂੰ ਮਨਾਇਆ ਜਾਂਦਾ।
1: ਓਕੇ,
0: ਸੋ ਇਹ ਜਿਹੜੀ ਛੁੱਟੀ ਆ ਬਰਥਡੇ ਹੈ 5 ਅਕਤੂਬਰ ਨੂੰ ਮਨਾਇਆ ਜਾਊਗਾ। ਵੈਸਟਰਨ ਆਸਟ੍ਰੇਲੀਆ ਦੇ ਵਿੱਚ ਇਹ 28 ਸਤੰਬਰ ਨੂੰ ਇਹ ਜਿਹੜੀ ਛੁੱਟੀ ਹੈ ਪਬਲਿਕ ਹੋਲੀਡੇ ਹੈ ਇਹ ਇਹ ਸ਼ਾਇਦ ਮੌਸਮ ਦੇ ਲਿਹਾਜ਼ ਦੇ ਨਾਲ ਵੀ ਉੱਤੇ ਥੱਲੇ ਕੀਤੇ ਗਏ ਅਤੇ ਜਿਹੜਾ ਅਸਲ ਜਨਮ ਦਿਨ ਆ ਕਿੰਗ ਚਾਰਲਸ ਤੀਜੇ ਦਾ ਇਹ 14 ਨਵੰਬਰ ਨੂੰ ਹੁੰਦਾ ਵੈਸੇ ਠੀਕ ਹੈ ਜੀ। ਸੋ ਇਸ ਕਰਕੇ ਜਿਹੜਾ ਯੂਕੇ ਅਤੇ ਆਸਟ੍ਰੇਲੀਆ ਦੇ ਵਿੱਚ ਦੋਵਾਂ ਦਿਨਾਂ ਦੇ ਵਿੱਚ ਇੱਕ ਸਾਂਝੀ ਜਿਹੀ ਤਰੀਕ ਇੱਕ ਸਮੇਂ ਦੇ ਉੱਤੇ ਮਿੱਥੀ ਗਈ ਸੀ ਮੌਸਮ ਦੇ ਲਿਹਾਜ਼ ਦੇ ਨਾਲ ਲੋਕਾਂ ਦੇ ਵੇਲ ਦੇ ਹਿਸਾਬ ਦੇ ਨਾਲ। ਸੋ ਉਦੋਂ ਇਹ ਜੂਨ ਮਹੀਨਾ ਚੁਣਿਆ ਗਿਆ ਹਾਂ ਅਤੇ ਮੌਸਮ ਜਿਹੜਾ ਵਾ ਦੋਵੇਂ ਪਾਸੇ ਉੱਧਰ ਅਤੇ ਇੱਧਰ ਦੇ ਸਭ ਦੇ ਨਾਲ ਮਿਲਾ ਕੇ ਅਤੇ ਬਿਹਤਰ ਹੋਵੇ। ਸੋ ਹੁਣ ਇਸ ਕਰਕੇ ਚੁਣਿਆ ਗਿਆ ਸੀ ਕਿਉਂਕਿ ਜਿਹੜੇ ਬਾਹਰਲੇ ਪ੍ਰੋਗਰਾਮ ਕਰਨੇ ਨੇ ਬਹੁਤ ਸਾਰੇ ਇੱਦਾਂ ਦੇ ਪ੍ਰੋਗਰਾਮ ਹੁੰਦੇ ਨੇ ਜਿੱਦਾਂ ਸਿਟੀਜ਼ਨਸ਼ਿਪ ਸੈਰੇਮਨੀਆਂ ਦਿਸ ਦੈਟ ਜਾਂ ਲੋਕਾਂ ਨੇ ਪਿਕਨਿਕ 'ਤੇ ਜਾਣਾ ਹੋਰ ਬੜੇ ਸਾਰੇ ਸਰਕਾਰੀ ਪ੍ਰੋਗਰਾਮ ਵੀ ਹੁੰਦੇ ਨੇ। ਸੋ ਉਹਨਾਂ ਨੂੰ ਧਿਆਨ ਦੇ ਵਿੱਚ ਰੱਖਦੇ ਹਾਂ ਨਾ ਕਿ ਇਕੱਲੇ ਆਸਟ੍ਰੇਲੀਆ ਇੰਗਲੈਂਡ ਨੂੰ ਵੀ ਧਿਆਨ ਦੇ ਵਿੱਚ ਰੱਖਦੇ ਹਾਂ ਜਾਂ ਹੋਰ ਜਿਹੜੀਆਂ ਬਸਤੀਆਂ ਸੀ ਉਸ ਸਮੇਂ ਦੀਆਂ ਅਤੇ ਉਦੋਂ ਇਹ ਵਾਲਾ ਸਮਾਂ ਚੁਣਿਆ ਗਿਆ। ਸੋ ਇਸ ਸਮੇਂ ਕਿੰਗਸ ਬਰਥਡੇ ਦੇ ਉੱਤੇ ਜਿਹੜਾ ਇੱਕ ਕਿੰਗਸ ਬਰਥਡੇ ਆਨਰਸ ਲਿਸਟ ਜਿਹੜੀ ਕਿ ਇੱਕ ਆਨਰਸ ਲਿਸਟ ਤਿਆਰ ਕੀਤੀ ਜਾਂਦੀ ਆ ਆਸਟ੍ਰੇਲੀਆ ਦੇ ਵਿੱਚ ਉਸ ਐਲਾਨ ਦੇ ਲਈ ਵੀ ਇਹ ਜਾਣਿਆ ਜਾਂਦਾ ਜਿਹਦੇ ਵਿੱਚ ਕਿ ਸਾਡੇ ਸੋਸ਼ਲ ਯਾਨੀ ਕਿ ਸਮਾਜ ਦੇ ਵਿੱਚ ਦੇਸ਼ ਦੇ ਵਿੱਚ ਜਿੰਨੇ ਵੀ ਵਧੀਆ ਕੰਮ ਕਰਨ ਵਾਲੇ ਲੋਕ ਨੇ ਨਾਗਰਿਕ ਨੇ ਉਹਨਾਂ ਨੂੰ ਸਨਮਾਨਿਤ ਕੀਤਾ ਜਾਂਦਾ। ਸੋ ਇਸ ਕਰਕੇ ਬਾਹਰ ਅੰਦਰ ਪ੍ਰੋਗਰਾਮ ਜਿਹੜੇ ਕਾਫੀ ਰੱਖੇ ਜਾਂਦੇ ਨੇ ਅਤੇ ਹੁਣ ਇਸ ਟਾਈਮ ਦੇ ਉੱਤੇ ਤੁਸੀਂ ਇਹ ਵਾਲੀ ਛੁੱਟੀ ਦਾ ਤੁਸੀਂ ਆਨੰਦ ਮਾਣ ਰਹੇ ਹੋ ਤੁਸੀਂ। ਸੋ ਵੱਖ ਵੱਖ ਤਰੀਕਾਂ ਕਿਉਂ ਨੇ ਕਿਉਂਕਿ ਕਵੀਨਜ਼ਲੈਂਡ ਦੇ ਵਿੱਚ ਇੱਥੋਂ ਦੀ ਸਰਕਾਰ ਨੇ 2015 ਦੇ ਵਿੱਚ ਇਹ ਛੁੱਟੀ ਤਬਦੀਲ ਕਰਕੇ ਅਕਤੂਬਰ ਦੇ ਵਿੱਚ ਕਰ ਦਿੱਤੀ ਇਹ ਤਾਂ ਕਿ ਸਰਕਾਰ ਦੇ ਵਿੱਚ ਜਿਹੜੀਆਂ ਸੋਰੀ ਸਾਲ ਭਰ ਦੇ ਵਿੱਚ ਜਿਹੜੀਆਂ ਸਾਰੀਆਂ ਸਰਕਾਰੀ ਛੁੱਟੀਆਂ ਵਾ ਉਹਨਾਂ ਦਾ ਬੈਲੈਂਸ ਜਿਹਾ ਨਹੀਂ ਰਹਿੰਦਾ। ਮਤਲਬ ਇੱਕ ਹਿੱਸੇ ਦੇ ਵਿੱਚ ਵੱਧ ਛੁੱਟੀਆਂ ਆ ਰਹੀਆਂ ਸੀ ਮਹੀਨਿਆਂ ਦੇ ਵਿੱਚ ਅਤੇ ਕਈਆਂ ਤੱਕ ਦੂਰ ਦੂਰ ਤੱਕ ਕੁਛ ਵੀ ਨਹੀਂ। ਸੋ ਉਹ ਸੰਤੁਲਨ ਜਾਂ ਬੈਲੈਂਸ ਜਿਹਾ ਬਣਾਉਣ ਦੇ ਲਈ ਉਹਨਾਂ ਨੇ ਇਹਨੂੰ ਚੇਂਜ ਕਰ ਲਿਆ। ਇੱਧਰ ਵੈਸਟਰਨ ਆਸਟ੍ਰੇਲੀਆ ਦੀ ਗੱਲ ਕਰੀਏ ਤਾਂ ਇੱਥੇ ਪੁਰਾਣੇ ਸਮੇਂ ਤੋਂ ਹੀ ਇਸੇ ਤਰੀਕੇ ਦੇ ਨਾਲ ਚੱਲਦਾ ਆ ਰਿਹਾ ਵਾ ਅਤੇ ਪਰਥ ਰੋਇਲ ਸ਼ੋਅ ਦੇ ਨਾਲ ਜਿਹੜਾ ਇਹਨੂੰ ਮੇਲ ਕੇ ਰੱਖਿਆ ਗਿਆ ਵਾ। ਸੋ ਇਹ ਦੋਵੇਂ ਚੀਜ਼ਾਂ ਜਿਹੜੀਆਂ ਨੇ ਫਿਰ ਇੱਕੋ ਦਿਨ ਮਨਾ ਲਈਆਂ ਜਾਂਦੀਆਂ। ਜੂਨ ਮਹੀਨੇ ਦੇ ਵਿੱਚ ਆਉਣ ਵਾਲੀਆਂ ਹੋਰ ਵੀ ਜਿਹੜੀਆਂ ਛੁੱਟੀਆਂ ਨੇ ਉਹਨਾਂ ਤੋਂ ਥੋੜ੍ਹਾ ਜਿਹਾ ਵੱਖਰਾ ਤਾਂ ਕਿ ਇਹ ਹੋ ਸਕੇ ਕਿਉਂਕਿ ਉੱਥੇ ਵੀ ਇਹ ਪ੍ਰੋਬਲਮ ਕਹਿੰਦੇ ਨੇ ਆਉਂਦੀ ਸੀ ਵੀ ਇਕੱਠੀਆਂ ਇਕੱਠੀਆਂ ਜਿਹੀਆਂ ਛੁੱਟੀਆਂ ਆ ਜਾਂਦੀਆਂ ਕਿਉਂਕਿ ਜੂਨ ਜੁਲਾਈ ਹੁਣ ਅਗਾਂਹ ਅੱਗੇ ਨਿਆਣਿਆਂ ਦੇ ਵੀ ਉਹ ਹੋਣੇ ਆ ਹੈ ਨਾ ਅਤੇ ਉਹ ਫਿਰ ਲਗਾਤਾਰ ਹੀ ਉਹ ਛੁੱਟੀਆਂ ਫਿਰ ਫੋਲ ਕਰਦੀਆਂ। ਸੋ ਇਸ ਵਜ੍ਹਾ ਦੇ ਕਰਕੇ ਇਹਨੂੰ ਅਲੱਗ ਅਲੱਗ ਕਰ ਲਿਆ ਗਿਆ। ਸੋ ਇਸ ਵਜ੍ਹਾ ਦੇ ਕਰਕੇ ਆਪਾਂ ਅੱਜ ਛੁੱਟੀ ਦਾ ਆਨੰਦ ਮਾਣ ਰਹੇ ਹਾਂ। ਜੇ ਤੁਸੀਂ ਮਾਣ ਰਹੇ ਹੋ ਤਾਂ ਲਾਸਟ ਕਾਲਰ ਹੋਣਗੇ ਤਾਂ ਫਿਰ ਆਪਾਂ ਇਜਾਜ਼ਤ ਲਵਾਂਗੇ। 8 9 7 ਰੁਪਿੰਦਰ ਜੀ ਤੁਸੀਂ ਆਉਂਦੇ ਰਹੋ। ਆਪਾਂ ਵੀ ਪਾਣੀ ਪੀ ਲਿਆ ਤੁਸੀਂ ਲਾ ਲੋ ਕੰਨਾਂ ਤੋਂ। ਹੁਣ ਬਿਲਕੁਲ ਵਧੀਆ ਜੀ, ਹੁਣ ਤੇ ਬਿਲਕੁਲ
2: ਅਸੀਂ ਫਤਿਹ ਨੂੰ ਲੱਭਿਆ ਉੱਥੇ ਬਹੁਤ ਗ੍ਰਸਤ
0: ਨਹੀਂ ਲੱਭਾ ਨਾ ਵੇਲੋ ਉਲਟਾ ਸਾਨੂੰ ਦਿੰਦਾ ਜੇ ਲਾਮੇ ਤੇ ਉਲਟਾ ਆਪ ਨਹੀਂ ਲੱਭਦਾ ਹੈ।
2: ਪਰ ਭਾਜੀ ਭਾਜੀ ਇਹ ਵੇਖੋ ਬੱਚਿਆਂ ਨੂੰ ਤੁਸੀਂ ਕਿਹੋ ਜਿਹੇ ਕੰਮਾਂ ਤੇ ਲਾਤਾ ਤੁਸੀਂ ਸਾਡੇ ਉੱਠਣ ਸਾਰ ਅਸੀਂ ਇੰਨਾ ਹਾਸੇ ਮੈਰ ਅਸੀਂ ਰਾਤ ਲੇਟ ਆਏ ਉੱਥੋਂ ਤੇ ਫਤਿਹ ਦੀ ਆਵਾਜ਼ ਸੁਣ ਕੇ ਤੁਹਾਡੇ ਰੇਡੀਓ ਦੇ ਨਾਲ ਮਤਲਬ ਲੱਗਦਾ ਵੀ ਯਾਰ ਜ਼ਿੰਦਗੀ ਬੜੀ ਖੂਬਸੂਰਤ ਆ। ਫਰੈਸ਼ ਹੋ ਜਾਂਦਾ ਬੰਦਾ ਭਾਜੀ। ਭਾਜੀ ਮੈਂ ਕੋਈ ਵੈਲ ਪਲੈਨ ਨਹੀਂ ਸੀ ਮੇਰਾ ਜਾਣ ਦਾ ਉਧਰ ਕੀ ਮੈਡਮ ਨੇ ਅੱਗੇ ਮੇਰੀ ਮੈਡਮ ਬਹੁਤ ਘੱਟ ਗਿਆ ਕੇ ਰਾਜੀ ਆ ਨਹੀਂ ਘਰੇ ਬਹਿੰਦੇ ਆ ਉਹ ਹੁਣ ਉਹਨੇ ਉੱਥੇ ਕਮਰਾ ਲੱਭਿਆ ਆਪੇ ਹੀ ਮੈਨੂੰ ਨੀ ਦੱਸਿਆ ਮੈਂ ਕਿਹਾ ਛੱਡ ਭਰਾ ਯਾਰ ਟੂ ਐਕਸਪੈਂਸਿਵ ਆ ਹੈਨਾ ਬਲਾ ਬਲਾ ਪਰ ਸਾਨੂੰ ਮੇਰੇ ਬੇਟਾ ਵੱਡਾ ਵਾ ਮੈਨੂੰ ਪਾਪਾ ਤੁਸੀਂ ਦੋਨੇ ਜਾਓ। ਈਵਨ ਮੈਨੂੰ ਬੜੇ ਉੱਥੇ ਮਿੱਤਰ ਪਿਆਰੇ ਮਿਲੇ ਉਹ ਇਕੱਲੇ ਇਕੱਲੇ ਆਏ ਆਪਦੀਆਂ ਘਰਵਾਲੀ ਨਾਲ ਲੈ ਕੇ ਆਏ ਮੁੰਡੇ ਆਏ ਮੈਂ ਜਿੰਨਿਆਂ ਨੂੰ ਮਿਲਿਆ ਮੈਂ ਕਿਹਾ ਯਾਰ ਤੁਸੀਂ ਆਪਦੀ ਘਰਵਾਲੀ ਕਿਉਂ ਨੀ ਲੈ ਗਏ ਉਹ ਨਹੀਂ ਭਾਜੀ ਏਦਾਂ ਮੈਂ ਸਾਰਿਆਂ ਨੂੰ ਇਹ ਵੀ ਕਿਹਾ ਮੈਂ ਕਿਹਾ ਭਰਾਈ ਤੁਹਾਡਾ ਸਭ ਤੋਂ ਚੰਗਾ ਜਿਹੜਾ ਦੋਸਤ ਆ ਨਾ ਉਹ ਤੁਹਾਡੀ ਵਾਈਫ ਹੀ ਆ ਜਿੱਥੇ ਮਰਜ਼ੀ ਭੱਜ ਲਓ ਮੈਨੂੰ 46 ਸਾਲ 'ਚ ਆ ਕੇ ਅਗਲ ਆਈ ਆ ਮੈਂ ਵੀ ਯਾਰਾਂ ਮਿੱਤਰਾਂ ਨਾਲ ਗ੍ਰਿਫਤ ਇਕੱਲਾ ਜਾਂਦਾ ਸੀ ਹੁਣ ਮੈਨੂੰ ਭਾਜੀ 2-3 ਸਾਲ ਹੋ ਗਏ ਸਿਹਤ ਦਾ ਧਿਆਨ ਦਿੱਤਾ ਦਾਰੂ ਪਿਆਲੇ ਤੋਂ ਘਟਿਆ ਕੰਮ ਜਮਾਂ ਆਲਮੋਸਟ ਭਾਜੀ ਮੈਨੂੰ ਮਿੱਤਰ ਪਿਆਰੇ ਮਿਲੇ ਮੈਂ ਇਹ ਨਾ ਸਮਝ ਮੈਂ ਆਪਣੇ ਆਪ ਲਈ ਤਾਰੀਫ ਕਰ ਰਿਹਾ ਲੋਕਾਂ ਨੂੰ ਦੱਸ ਰਿਹਾ ਸਭ ਤੋਂ ਦੋਸਤ ਤੁਹਾਡਾ ਤੁਹਾਡੀ ਵਾਈਫ ਆ ਪਲੱਸ ਤੁਸੀਂ ਆਪਦੀ ਸਿਹਤ ਨੂੰ ਚੰਗਾ ਰੱਖੋਗੇ ਤੁਹਾਨੂੰ ਕੰਪਲੀਮੈਂਟ ਮਿਲਦੇ ਆ ਵੀ ਤੁਸੀਂ ਆਪਦਾ ਸੈਕਿੰਡ ਹਨੀਮੂਨ ਮਨਾਉਂਦੇ ਫਿਰਦੇ ਆ ਤੁਹਾਡੇ ਬੱਚੇ ਕਿੱਥੇ ਆ ਹੁਣ ਮੈਂ 46 ਸਾਲ ਮੇਰੀ ਘਰ ਵਾਲੀ ਵੀ 46 ਸਾਲਾਂ ਦੀ ਆ ਤੇ ਭਾਜੀ ਅਸੀਂ ਸਾਡਾ ਕੋਈ ਵੀ ਪ੍ਰੋਗਰਾਮ ਹੁੰਦਾ ਨਾ ਜੇ ਆਈ ਬਣੇ ਕੁਇਕਲੀ ਤੇ ਸਾਡਾ ਬਹੁਤ ਵਧੀਆ ਬਣਦਾ ਅਸੀਂ ਵੈਲ ਬਹੁਤ ਲੰਬੇ ਲੰਬੇ ਨੀ ਤੂੰ 6 ਮਹੀਨੇ ਬਾਅਦ ਜਾਵਾਂਗੇ ਘੁੰਮਣ ਫਿਰਨ ਸਾਡੀ ਕਹਾਣੀ ਆ ਖੜੇ ਪੈਰ ਬਸ ਚੱਲੀਏ ਚੱਲੀਏ ਭਲਾ ਮਹਿੰਗਾ ਹੀ ਮਿਲਦਾ ਵਾ ਪਰ ਭਾਜੀ ਇਹ ਸਮਾਂ ਬੜਾ ਵਧੀਆ ਵਾ
3: ਤੁਸੀਂ ਇਹਨੂੰ ਘੁੰਮ ਫਿਰ ਕੇ ਆਪਣੀ ਜ਼ਿੰਦਗੀ ਨਾਲ ਵਧੀਆ ਗੁਜ਼ਾਰੋ। ਇਦੋਂ ਵਧੀਆ ਸਮਾਂ ਸਾਰਾ ਨਹੀਂ ਆਉਣਾ ਭਾਅ ਜੀ, ਬੜਾ ਸਮਾਂ ਲੰਘ ਰਿਹਾ ਟੈਨਸ਼ਨਾਂ ਨਾਲ ਨਾ, ਪਰ ਘੁੰਮਣਾ ਫਿਰਨਾ ਜਿਵੇਂ ਸਮਾਂ ਕੱਢ ਸਕਦੇ ਹਾਂ ਥੋੜੇ ਤੋਂ ਥੋੜੇ ਪੈਸੇ ਚ, ਆਪਦੀ ਜ਼ਿੰਦਗੀ ਨੂੰ ਆਪਦੇ ਪਰਿਵਾਰ ਨੂੰ ਵੱਧ ਤੋਂ ਵੱਧ ਸਮਾਂ ਦਿਓ ਭਾਈ, ਸੱਚੀ ਗੱਲ ਆ। ਇਕੱਲੇ ਠੀਕ ਆ, ਤੁਸੀਂ ਘੁੰਮਣ ਜਾਂਦੇ ਆ ਇਕੱਲੇ, ਯਾਰ ਮਿੱਤਰ ਉੱਥੇ ਦਾਰੂ ਪੀਂਦੇ ਮਿੱਤਰ, ਅਸੀਂ ਵੀ ਉਹਨਾਂ ਚੋਂ ਸੀ, ਮੈਂ ਬੜਾ ਗਿਆਨ ਨਹੀਂ ਦਿੰਦਾ, ਪਰ ਜਦੋਂ ਬੰਦੇ ਨੂੰ ਅਕਲ ਆ ਜਾਈ, ਜਦੋਂ ਕਹਿੰਦੇ ਵੀ ਜਾਗੇ ਉਹੀ ਸਵੇਰਾ, ਤੇ ਬਸ ਘੁੰਮਣ ਫਿਰਨ ਦਾ ਭਾਜੀ ਬਹੁਤ ਜ਼ਰੂਰੀ ਆ, ਤੁਹਾਨੂੰ ਫਰੈਸ਼ ਕਰਨ ਦਾ। ਭੈਣ ਜੀ ਦੀ ਗੱਲ ਸਹੀ ਆ ਵੀ ਸਾਡੇ ਬੱਚੇ ਥੋੜੇ ਵੱਡੇ ਆ, ਅਸੀਂ ਜਿਵੇਂ ਘਰ ਛੱਡ ਕੇ ਗਏ ਸੀ, ਮੇਰੇ ਬੇਟੇ ਨੇ ਮੇਰੀ ਬੇਟੀ ਨੇ ਉਵੇਂ ਰੱਖਿਆ, ਕਿਉਂਕਿ ਮੁੰਡਾ ਮੇਰਾ 21 ਦਾ, ਕੁੜੀ ਮੇਰੀ 16 ਦੀ ਆ। ਹੁਣ ਵੀ ਮੈਂ ਉਹ ਕਹਿੰਦੀ ਮੇਰਾ ਸਿਰ ਦੁਖਦਾ ਵਾ, ਹੁਣ ਮੈਂ ਕਿਹਾ ਬਹੁਤ ਉੱਥੇ ਤੂੰ ਸਮਾਨ ਖਾਧੇ ਗੋਲ ਗੱਪੇ ਰਸ ਗੁੱਸੇ ਦੋ ਦਿਨ ਭਾਜੀ, ਇੰਨਾ ਉਹ ਬੰਦਿਆਂ ਦੀ ਸੇਵਾ ਨਾ ਭਾਜੀ, ਉਹਨਾਂ ਦੇ ਉਹਨਾਂ ਨੂੰ ਸਲਾਮ ਹੀ ਆ ਉਹ ਲੋਕਾਂ ਨੂੰ।
0: ਨਹੀਂ ਸਹੀ ਗੱਲ, ਪਿੰਨੀ ਤੇ ਪਿੰਨੀ ਭਰਾ ਦਿੰਦੇ ਅਗਲੇ,
1: ਪਿੰਨੀ ਦੀ ਫੋਟੋ ਤੇ ਹਾਂ ਕਿੰਨੇ ਟਾਈਮ ਤੋਂ ਸੋਸ਼ਲ ਮੀਡੀਆ ਤੇ ਨਹੀਂ।
3: ਮੇਰੇ ਉੱਤੇ ਕਾਫੀ ਮਿੱਤਰ ਆ ਜਿਹੜੇ ਮੁੰਡਿਆਂ ਨੇ ਨਾ ਇੱਥੇ ਕੰਮ ਕਰਦੇ, ਉਹ ਭਾਜੀ ਉੱਥੇ ਸਾਰੀ ਸਾਰੀ ਰਾਤ ਕੰਮ ਕਰਦੇ ਆ, ਸੌਂਦੇ ਨੀ ਉਹ ਸਾਡੀ ਖਾਤਰ, ਅਸੀਂ ਉੱਥੇ ਜਾ ਕੇ। ਪਰ ਭਾਜੀ ਬਹੁਤ ਵਧੀਆ ਲੱਗਦਾ, ਮਤਲਬ ਆਪਣੇ ਬੰਦਿਆਂ ਨੇ ਇੰਨੀ ਮਿਹਨਤ ਕਰਕੇ ਜੰਗਲ ਚ ਮੰਗਲ ਆਇਆ ਵੀਰ ਜੀ, ਅਸੀਂ ਹੁਣ ਮੈਂ ਘਰ ਵਾਲੀ ਕਹਿੰਦੀ ਮੇਰਾ ਸਿਰ ਦੁਖਦਾ, ਮੈਂ ਕਹਿੰਦਾ ਜਿੰਮ ਚਲੀ ਗਈ ਅੱਧਾ ਪੌਣਾ ਘੰਟਾ ਲਾ ਕੇ ਆਈਏ। ਤੋਂ ਮੈਂ ਵੀਰ ਜੀ ਇਹੀ ਆ ਮੇਰੀ ਸਭ ਨੂੰ ਬੇਨਤੀ ਆ, ਤੁਹਾਡਾ ਸਭ ਤੋਂ ਪੰਗਾ ਪੱਕਾ ਸਾਥੀ ਆ ਤੁਹਾਡੀ ਵਾਈਫ ਆ, ਮੇਰੀ ਤਾਂ ਇਹੀ ਬੇਨਤੀ ਰਹਿੰਦੀ ਆ। ਜੋ ਮੈਂ ਸਮਾਂ ਪਹਿਲਾਂ ਗੁਜ਼ਾਰਿਆ ਵਾ ਨਾ ਆਪਦੇ ਯਾਰਾਂ ਮਿੱਤਰਾਂ ਨਾਲ, ਉਹ ਮਾੜਾ ਨੀ ਕਹਿੰਦਾ ਮੈਂ, ਪਰ ਤੁਸੀਂ ਆਪਦੇ ਪਰਿਵਾਰ ਨੂੰ ਨਾ ਰੱਖੋ, ਸਭ ਤੋਂ ਜ਼ਰੂਰੀ ਆ। ਬੀਬੀਆਂ ਭਾਜੀ ਨਹੀਂ ਹਟਦੀਆਂ, ਇਹ ਜੀ ਗੱਲ ਕਰ ਦਿੰਦੀ ਨੇ ਕਈ ਵਾਰ, ਸੀਨਾ ਪਾੜ ਕੇ ਲੰਘ ਜਾਂਦੀ ਆ, ਪਰ ਸਮਝੋ ਵੀ ਤੁਹਾਡਾ ਤੁਸੀਂ ਭਰਾ, ਤੁਹਾਡੀ ਭੈਣ, ਤੁਹਾਡੀ ਮਾਂ ਪਿਓ ਤੁਹਾਨੂੰ ਇਹ ਜੀ ਗੱਲ ਨਹੀਂ ਕਰਦੇ, ਉਹ ਆਪਾਂ ਕਹਿ ਦਿੰਦੇ ਨਹੀਂ ਕੋਈ ਨਾ, ਇਹ ਵੀ ਤੁਹਾਡਾ ਯਾਰ ਮਿੱਤਰ ਸਾਥੀ ਆ। ਜੇ ਕਹਿ ਦੇ ਜੀ ਭਾਜੀ ਸੱਚੀ ਗੱਲ ਆ, ਸਾਰਾ ਕੁਛ ਕਰਨ ਦੇ ਬਾਵਜੂਦ ਵੀ ਨਾ ਐਡਾ ਕੁ ਮਤਲਬ ਰੇੜਦੀਆਂ, ਬੰਦਾ ਕਹਿੰਦਾ ਯਾਰ ਕੀ ਕਰੇ, ਕਿਹੜੀ ਕੰਧ ਨਾਲ ਟੱਕਰ ਮਾਰਾਂ, ਫੇਰ ਗੇੜਾ ਭਾਜੀ ਫੇਰ ਗੇੜਾ ਜਿਹਾ ਕੱਢ ਕੇ, ਹਾਂ ਭਗਵਾਨ ਨੂੰ ਕੀ ਕਰੀਏ, ਕੀ ਕਰ ਭਾਜੀ, ਜਾਣਾ ਕਿੱਥੇ ਜਾਣਾ ਹੁਣ,
0: ਕਿਹੜੇ ਪਲੇਟ ਚ ਪਹਿਲਾਂ ਸੁੱਕੀ ਸਬਜ਼ੀ ਪਾਈ, ਫਿਰ ਤੁਸੀਂ ਦਾਲ ਪਾਈ, ਹੁਣ ਦਹੀਂ ਵੀ ਨਾਲ ਪਾਤਾ ਜੀ।
3: ਚਾਰ
0: ਵੀ ਰੱਖ ਲਿਆ ਨਾਲ,
1: ਚਟਨੀ ਵੀ ਹੈਗੀ,
3: ਗੰਢੇ ਗੁੰਢੇ ਰੱਖ ਲਾ ਨਾਲ, ਬੜਾ ਵਧੀਆ ਸਮਾਂ ਅਸੀਂ ਦੋਨੇ ਗਏ ਵੀ, ਵਧੀਆ ਖੜਦੇ ਖੜਾਉਂਦੇ ਸੰਤਰੇ ਖਾਂਦੇ ਖੁੰਦੇ ਆਏ ਜਾਂਦੇ, ਕਿਉਂਕਿ ਉਹ ਵੀ ਡਰਾਈਵ ਕਰਦੀ, ਮੈਂ ਵੀ ਡਰਾਈਵਰ ਹੀ, ਦੋਨੇ ਡਰਾਈਵਰ ਹੀ ਆ, ਸਾਨੂੰ ਪੰਜ ਛੇ ਘੰਟੇ ਦਾ ਸਾਡੇ ਵਾਸਤੇ ਨਥਿੰਗ ਆ। ਪਰ ਅਸੀਂ ਰਾਤ ਘਰੇ ਆ ਗਏ ਸੀਗੇ 10 ਵਜੇ ਨੂੰ,
0: ਗੁੱਡ
3: ਹੁਣ ਉੱਠੇ ਤੇ ਭਾਜੀ ਹੁਣ ਬੜੀ ਸੋਹਣੀ ਸੁਬਾਹ ਤੇ ਬੱਚੇ ਫਤਿਹ ਤੁਹਾਡਾ ਰੇਡੀਓ, ਹਾਂਜੀ ਮੈਂ ਉਹਨੂੰ ਮਿਲਿਆ ਨੀ, ਬਸੰਤ ਲਾਲ ਜੀ ਲਾਈਨ ਚ ਲੱਗੇ ਹੋਏ ਸੀ, ਬਹੁਤ ਆਵਾਜ਼ਾਂ ਮਾਰੀਆਂ ਲੈਣ, ਬਸੰਤ ਲਾਲ ਜੀ, ਬਸੰਤ ਲਾਲ ਪੂਰੇ ਗੋਲ ਗੱਪਿਆਂ ਦੀ ਲਾਈਨ ਚ ਲੱਗੇ ਹੋਏ, ਨਹੀਂ ਮਿਲੇ ਮੈਨੂੰ,
0: ਲਾਈਨ ਚ ਲੱਗੇ ਨੀ ਸੁਣਦੇ ਹੁੰਦੇ,
3: ਪਰ ਸੱਚੀ ਗੱਲ ਆ ਤੁਸੀਂ ਜਿਉਂਦੇ ਰਹੋ ਵਸਦੇ ਰਹੋ ਪਰਮਾਤਮਾ, ਪਰ ਘੁੰਮਿਆ ਫਿਰਿਆ ਕਰੋ, ਭਲਾ ਥੋੜਾ ਘੁੰਮਿਆ ਕਰੋ ਪਰ ਜਾਇਆ ਕਰੋ ਟਾਈਮ ਕੱਢ ਕੇ ਸਾਲ ਚ,
0: ਗੋਭੀ ਤੇ ਆਲੂ ਦੇ ਪਰੌਂਠੇ ਦੀਆਂ ਗੱਲਾਂ ਕਰ ਕਰਕੇ ਤੇ ਤੁਸੀਂ ਮੇਰਾ ਜੀ ਕਰਾਤਾ ਖਾਣ ਦੇ ਲਈ, ਤੇ ਵੈਸੇ ਆਪਾਂ ਚਿਕਨ ਤੇ ਦਾਲ ਬਣਾ ਲਈ ਆਪਾਂ ਲੰਚ ਦੇ ਲਈ, ਤੇ ਹੁਣ ਤੁਸੀਂ ਪਰੌਂਠੇ ਦੀਆਂ ਗੱਲਾਂ ਸ਼ੁਰੂ ਕਰ ਦੀਆਂ,
1: ਉਹ ਡਿਨਰ ਚ ਖਾ ਲਿਓ ਪਰੌਂਠੇ ਬਣਾ ਲਓ,
0: ਨਹੀਂ ਫਿਰ ਚਲੋ ਜੋ ਦਿਲ ਕਰਦਾ ਉਹ ਤੇ ਕਰੋ, ਚਲੀ ਫਿਰ ਆਪਾਂ ਲਈ।
1: ਹਾਂਜੀ ਹਾਂਜੀ ਬਿਲਕੁਲ, ਬਸ ਇਹੀ ਹੈ ਛੁੱਟੀਆਂ ਦਾ, ਇਹੀ ਹੁੰਦਾ ਨਾ ਕਿ ਤੁਸੀਂ ਇੱਕ ਰੀਸਟਾਰਟ, ਇੱਕ ਰੀਫਰੈਸ਼ ਮਿਲ ਜਾਂਦਾ ਤੁਹਾਨੂੰ, ਹੈ ਨਾ, ਬ੍ਰੇਕ ਜਾਂ ਰੂਟੀਨ ਤੋਂ,
0: ਹਟ ਕੇ ਕੁਛ ਹੋ ਜਾਂਦਾ, ਵੇਖੋ ਹੈ ਨਾ, ਕੁਛ ਵੀ ਆ ਤੁਸੀਂ ਰੂਟੀਨ ਤੋਂ ਹਟ ਕੇ ਕੁਛ ਕਰ ਲਓ, ਤੁਹਾਨੂੰ ਰਿਫਰੈਸ਼ ਜਿਹਾ ਬੰਦਾ ਹੋ ਜਾਂਦਾ।
1: ਹਾਂਜੀ ਹਾਂ,
0: ਸੋ ਕਰੋ ਤੁਸੀਂ ਹਟ ਕੇ, ਉਹ ਜਿਹੜਾ ਤੁਹਾਨੂੰ ਖੁਸ਼ੀ ਦੇਵੇ, ਉਹ ਜਿਹੜਾ ਤੁਹਾਨੂੰ ਥੋੜਾ ਜਿਹਾ ਸਕੂਨ ਦੇਵੇ, ਉਹ ਨਾ ਜਿਹੜਾ ਤੁਹਾਨੂੰ ਹੋਰ ਬੋਝ ਦੇ ਦੇ, ਹੋਰ ਭਾਰ ਦੇ ਦੇ, ਉਹ ਆਪਾਂ ਕਿਉਂ ਕਰਨਾ,
1: ਉਹ ਤੁਸੀਂ ਆਪ ਡਿਸਾਈਡ ਕਰਨਾ ਹੈ ਨਾ, ਤੁਹਾਨੂੰ ਆਪ ਪਤਾ ਲੱਗਣਾ ਕਿ
0: ਰਿਲੈਕਸ ਜੀ ਰੋ, ਥੋੜਾ ਜਿਹਾ ਛੁੱਟੀ ਦਾ ਮਤਲਬ ਤੇ ਹੋਈ ਆਵੇ, ਥੋੜਾ ਜਿਹਾ ਆਪਾਂ ਰਿਲੈਕਸ ਰਹੀਏ, ਤੇ ਹੁਣ ਇਜਾਜ਼ਤ ਲੈਂਦੇ ਹਾਂ ਵੀ ਤੁਹਾਡੇ ਕੋਲੋਂ, ਤੇ ਛੁੱਟੀ ਤੁਹਾਡੀ ਵਧੀਆ ਵਧੀਆ ਰਹੇ, ਚੜ੍ਹਦੀ ਕਲਾ ਦੇ ਵਿੱਚ ਰਹੋ, ਹੱਸਦੇ ਖੇਡਦੇ ਰਹੋ ਤੇ ਸੁਣਦੇ ਰਹੋ ਰੇਡੀਓ, ਹਾਂਜੀ 1674 AM।

0: ਤੇਰੀ ਗੱਡੀ
1: ਗੱਡੀ ਤਾਂ ਠੀਕ ਹੋਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਅਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸਵੇ, ਰੇਵਨ ਹਾਲ।
2: ਕੀ ਹੋਇਆ, ਇੰਨੀ ਟੈਨਸ਼ਨ ਕਿਉਂ ਲੈਤੀ ਹੋਈ ਹੈ?
3: ਯਾਰ ਕੀ ਦੱਸਾਂ, ਮੌਰਗੇਜ ਦਾ ਕੰਮ ਅੱਜ ਵੀ ਨਹੀਂ ਬਣਿਆ।
2: ਅੱਜ ਸਿੰਮੀ ਭੈਣ ਜੀ ਆਏ ਸੀ, ਉਹਨਾਂ ਨੇ ਆਪਣਾ ਮੌਰਗੇਜ UV ਫਾਈਨੈਂਸ਼ੀਅਲ ਸਰਵਿਸਿਜ਼ ਤੋਂ ਥੋੜੇ ਟਾਈਮ ਵਿੱਚ ਹੀ ਕਰਵਾ ਲਿੱਤਾ।
3: ਅੱਛਾ, ਅਸੀਂ ਵੀ ਉਹਨਾਂ ਨੂੰ ਕੰਟੈਕਟ ਕਰਦੇ ਹਾਂ ਫਿਰ ਤਾਂ।
2: ਜੇਕਰ ਤੁਹਾਨੂੰ ਵੀ ਲੋੜ ਹੈ ਹੋਮ ਲੋਨ, ਰੀਫਾਈਨੈਂਸ, ਕਾਰ ਲੋਨ ਜਾਂ ਫਿਰ ਐਨੀ ਅਦਰ ਲੋਨ ਦੀ, ਤਾਂ ਅੱਜ ਹੀ ਕੰਟੈਕਟ ਕਰੋ ਹਰਪ੍ਰੀਤ ਸਿੰਘ ਫਰੋਮ UV ਫਾਈਨੈਂਸ਼ੀਅਲ ਸਰਵਿਸਿਜ਼ ਐਟ 0433-8330-11 ਔਰ ਵਿਜ਼ਿਟ uvfinancial.com.au। ਸੋਨਾ ਚਾਹੀਦਾ,
4: ਭਰੋਸਾ ਚਾਹੀਦਾ,
2: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ, ਚਲੇ ਆਓ ਦਿੱਲੀ ਜੁਵੈਲਰਜ਼ ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਵੈਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਵੈਲਰਜ਼ 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493-536-042।

0: ਵਰਕਰਸ ਆਪਣੇ ਇੰਸ਼ੋਰੈਂਸ ਦੀ ਹਰ ਲੋੜ ਲਈ ਯਾਦ ਰੱਖੋ ਬਸ ਅਮਰਿੰਦਰ ਗਿੱਦਾ ਕਾਲ 0491-999-555 ਗਿੱਦਾ ਇੰਸ਼ੋਰੈਂਸ ਸ਼ਰਤਾਂ ਲਾਗੂ
1: ਆ ਰਹੀ ਹੈ ਪੰਜਾਬ ਦੀ ਇੱਕ ਸੱਚੀ ਕਹਾਣੀ ਤੇ ਆਧਾਰਿਤ ਫਿਲਮ ਚੜ੍ਹਦੀ ਕਲਾ ਦਿਲ ਨੂੰ ਛੂਹ ਜਾਣ ਵਾਲੀ ਅਤੇ ਰੂਹ ਨੂੰ ਹਿਲਾ ਦੇਣ ਵਾਲੀ ਫਿਲਮ ਹੈ ਚੜ੍ਹਦੀ ਕਲਾ
2: ਦੇਖੋ ਸੱਚ ਬਤਾ ਦੋ
3: ਮੈਂ ਝੂਠ ਨਹੀਂ ਬੋਲ ਰਹੀ
1: ਚੜ੍ਹਦੀ ਕਲਾ ਰਿਲੀਜ਼ ਹੋਵੇਗੀ 29 ਮਈ ਨੂੰ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ
4: ਅਸੀਂ ਜਵਾਬ ਹਮੇਸ਼ਾ ਚੜ੍ਹਦੀ ਕਲਾ ਚ ਦਿੱਤਾ
5: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ

ਸਤਿ ਸ਼੍ਰੀ ਅਕਾਲ, ਆਦਾਬ, ਸਲਾਮ, ਨਮਸਤੇ। ਮੈਂ ਤੁਹਾਡੀ ਦੋਸਤ ਜਾਸਮਨ। ਅੱਜ ਮੈਂ ਤੁਹਾਨੂੰ ਕਿਸੇ ਕਵੀ ਦੀਆਂ ਕਵਿਤਾਵਾਂ ਨਹੀਂ, ਬਲਕਿ ਇੱਕ ਕਹਾਣੀਕਾਰਾਂ ਦੀਆਂ ਕਹਾਣੀਆਂ ਸੁਣਾਵਾਂਗੀ। ਦਲੀਪ ਕੌਰ ਟਿਵਾਣਾ ਜੀ। ਅੱਜ ਮੈਂ ਤੁਹਾਨੂੰ ਦਲੀਪ ਕੌਰ ਟਿਵਾਣਾ ਜੀ ਦੀਆਂ ਲਿਖੀਆਂ ਹੋਈਆਂ ਕਹਾਣੀਆਂ ਸੁਣਾਵਾਂਗੀ, ਪਰ ਉਸ ਤੋਂ ਪਹਿਲਾਂ ਤੁਹਾਨੂੰ ਉਹਨਾਂ ਦੀ ਕਥਾ ਯਾਤਰਾ ਸੁਣਾਵਾਂਗੀ। ਕਥਾ ਯਾਤਰਾ ਜੋ ਕਿ ਦਲੀਪ ਕੌਰ ਟਿਵਾਣਾ ਜੀ ਨੇ ਖੁਦ ਲਿਖੀ ਹੋਈ ਹੈ। ਉਹ ਲਿਖਦੇ ਨੇ, ਬਚਪਨ ਵਿੱਚ ਗੁੱਡੀਆਂ ਪਟੋਲਿਆਂ ਨਾਲ ਖੇਡਦੀਆਂ ਕੁੜੀਆਂ ਆਪੇ ਉਹਨਾਂ ਦੀ ਗੁੱਡੀਆਂ ਦੇ ਕਾਜਰ ਚਾ ਲੈਂਦੀਆਂ ਨੇ। ਸੁਹਾਗ ਗਾਉਂਦੀਆਂ, ਡੋਲੀ ਬਿਠਾਉਂਦੀਆਂ ਉਹਨਾਂ ਦੀਆਂ ਸਾਰੀਆਂ ਰਸਮਾਂ ਵਿੱਚੋਂ ਲੰਘ ਜਾਂਦੀਆਂ ਹਨ, ਜਿਨ੍ਹਾਂ ਵਿੱਚੋਂ ਦੀ ਉਹਨਾਂ ਨੇ ਆਪ ਸੱਚੀ ਮੁੱਚੀ ਲੰਘਣਾ ਹੁੰਦਾ ਹੈ। ਫਿਰ ਉਹਨਾਂ ਗੁੱਡੀਆਂ ਵਿੱਚੋਂ ਕੋਈ ਗੁੱਡੀ ਮਰ ਜਾਂਦੀ ਹੈ। ਰੋਂਦੀਆਂ, ਕੁਰਲਾਉਂਦੀਆਂ, ਸਿਆਪਾ ਕਰਦੀਆਂ ਉਹ ਗੁੱਡੀ ਫੂਕਣ ਤੁਰ ਪੈਂਦੀਆਂ ਨੇ ਤੇ ਵੈਣ ਪਾਉਂਦੀਆਂ ਨੇ, ਹੈ ਹੈ ਧੀਏ ਮੋਰਨੀਏ, ਤੇਰੇ ਗੱਜ ਗੱਜ ਲੰਬੇ ਵਾਲ ਨੀ ਧੀਏ ਮੋਰਨੀਏ। ਕੁਛ ਇਹੋ ਜਿਹਾ ਹੀ ਮੇਰਾ ਰਿਸ਼ਤਾ ਮੇਰੀਆਂ ਕਹਾਣੀਆਂ ਨਾਲ ਸੀ, ਤੇਰੇ ਗੱਜ ਗੱਜ ਲੰਮੇ ਵਾਲ ਨੀ ਧੀਏ ਮੋਰਨੀਏ। ਆਖਦਿਆਂ ਮੈਨੂੰ ਲੱਗਦਾ ਹੈ ਜਿਵੇਂ ਉਹ ਸਭ ਗੁੱਡੇ ਗੁੱਡੀਆਂ ਦੀ ਖੇਡ ਹੀ ਸੀ। ਨਹੀਂ ਤਾਂ ਜਦੋਂ ਮੈਂ ਜ਼ਰਾ ਕੁ ਵੱਡੀ ਹੋਈ ਉਸ ਖੇਡ ਤੋਂ ਦੂਰ ਕਿਉਂ ਚਲੀ ਗਈ। ਉਸ ਉਮਰੇ ਸੱਚ ਤੇ ਛਲ, ਸੱਚ ਤੇ ਸੁਪਨੇ ਵਿਚਕਾਰਲੀ ਲਕੀਰ ਦੀ ਏਡੀ ਪਹਿਚਾਣ ਨਹੀਂ ਹੁੰਦੀ। ਪ੍ਰਿੰਸੀਪਲ ਤੇਜਾ ਸਿੰਘ ਨੇ ਜਦੋਂ ਇੱਕ ਕਹਾਣੀ ਬਾਰੇ ਆਖਿਆ, ਇਹ ਏਡੀ ਵਧੀਆ ਨਹੀਂ, ਤਾਂ ਮੇਰਾ ਜਵਾਬ ਸੀ, ਕਹਾਣੀ ਤਾਂ ਵਧੀਆ ਹੀ ਹੈ ਪਰ ਤੁਹਾਨੂੰ ਸਮਝ ਨਹੀਂ ਲੱਗੀ। ਅਜਿਹੇ ਬੇਬੁਨਿਆਦ ਜਿਹੇ ਵਿਸ਼ਵਾਸ ਸਦਕਾ ਹੀ ਮੈਂ ਕਹਾਣੀਆਂ ਲਿਖਦੀ ਵੀ ਰਹੀ, ਕਹਾਣੀਆਂ ਛਪਦੀਆਂ ਵੀ ਰਹੀਆਂ ਤੇ ਲੋਕ ਪੜ੍ਹਦੇ ਵੀ ਰਹੇ। ਝੂਠੀਆਂ, ਸੱਚੀਆਂ, ਮਾੜੀਆਂ ਮੋਟੀਆਂ ਤਾਰੀਫਾਂ ਜਿਹੀਆਂ ਵੀ ਹੋਣ ਲੱਗ ਪਈਆਂ, ਪਰ ਇਹਨਾਂ ਗੱਲਾਂ ਦਾ ਮੈਨੂੰ ਤਰਵਾਸ ਕੋਈ ਨਹੀਂ ਸੀ। ਇਸ ਲਈ ਨਾ ਕਿਸੇ ਨੂੰ ਕਦੀ ਕਿਸੇ ਕਿਤਾਬ ਦੀ ਭੂਮਿਕਾ ਲਿਖਣ ਲਈ ਆਖਿਆ ਤੇ ਨਾ ਕੋਈ ਕਿਤਾਬ ਕਿਧਰੇ ਰਿਵਿਊ ਲਈ ਭੇਜੀ। ਸਾਧਨਾ ਕਹਾਣੀ ਸੰਗ੍ਰਹਿ ਨੂੰ ਜਦੋਂ ਇਨਾਮ ਲਈ ਚੁਣ ਲਿਆ ਗਿਆ ਤਾਂ ਮੈਨੂੰ ਲੱਗਿਆ ਕਹਾਣੀਆਂ ਇੰਨੀਆਂ ਵਧੀਆ ਨਹੀਂ, ਪਰ ਚੋਣ ਕਰਨ ਵਾਲਿਆਂ ਨੂੰ ਸ਼ਾਇਦ ਸਮਝ ਨਹੀਂ ਲੱਗੀਆਂ। ਇਸ ਮੌਕੇ ਉੱਪਰ ਲੋਕਾਂ ਨੇ ਪੁੱਛਣਾ ਸ਼ੁਰੂ ਕਰ ਦਿੱਤਾ, ਮੈਂ ਕਹਾਣੀ ਕਿਵੇਂ ਲਿਖਦੀ ਹਾਂ, ਕਿਉਂ ਲਿਖਦੀ ਹਾਂ। ਲੱਗਿਆ ਕਾਗਜ਼ ਕਲਮ ਲੈਂਦੀ ਹਾਂ ਤੇ ਲਿਖ ਲੈਂਦੀ ਹਾਂ, ਹੋਰ ਕੀ। ਕਿਉਂ ਲਿਖਦੀ ਹਾਂ? ਲੱਗਿਆ ਮੈਂ ਕਿੱਥੇ ਲਿਖਦੀ ਹਾਂ, ਕਹਾਣੀ ਮੇਰੇ ਕੋਲੋਂ ਲਿਖਵਾ ਲੈਂਦੀ ਏ। ਇਸੇ ਸਮੇਂ ਮੈਂ PhD ਲਈ ਕਹਾਣੀ ਉੱਤੇ ਹੀ ਵਿਸ਼ਾ ਚੁਣ ਲਿਆ। ਸੰਸਾਰ ਦੀਆਂ ਕੁਝ ਚੰਗੀਆਂ ਕਹਾਣੀਆਂ ਪੜ੍ਹੀਆਂ ਤੇ ਸਮਝਣ ਦੀ ਕੋਸ਼ਿਸ਼ ਕੀਤੀ ਕਿ ਲੋਕ ਕਹਾਣੀਆਂ ਕਿਉਂ ਲਿਖਦੇ ਹਨ। ਪਤਾ ਲੱਗਿਆ ਕਿ ਚੈਕਫ ਬਾਰੇ ਕਿਹਾ ਜਾਂਦਾ ਹੈ ਕਿ ਉਹਨਾਂ ਨੇ ਆਪਣੀਆਂ ਲਿਖਤਾਂ ਰਾਹੀਂ ਰੂਸੀ ਲੋਕਾਂ ਨੂੰ ਉਹਨਾਂ ਦਾ ਆਪਣਾ ਆਪ ਲੱਭ ਕੇ ਦਿੱਤਾ। ਮੈਂ ਸੋਚਿਆ ਮੈਂ ਆਪਣੀਆਂ ਕਹਾਣੀਆਂ ਰਾਹੀਂ ਕੀ ਲੱਭਣ ਦੀ ਕੋਸ਼ਿਸ਼ ਕਰਦੀ ਹਾਂ, ਆਪਣਾ ਆਪਾ। ਕਿਹੜਾ ਆਪਾ? ਇਹ ਭੁਲੇਖਾ ਨਾ ਮੈਨੂੰ, ਸਿਰਫ ਮੈਨੂੰ ਸਗੋਂ ਦੂਜਿਆਂ ਨੂੰ ਲੱਗਿਆ। ਇਸੇ ਕਾਰਨ ਇੱਕ ਵਾਰੀ ਲੇਖਕ ਕਿਸਮ ਦੇ ਦੋ ਬੰਦੇ ਸਾਡੇ ਘਰੇ ਆਏ ਤੇ ਆਖਣ ਲੱਗੇ, ਅਸੀਂ ਤੁਹਾਡੀ ਮਾਸੀ ਕਹਾਣੀ ਪੜ੍ਹੀਏ, ਸਾਨੂੰ ਤੁਹਾਡੇ ਨਾਲ ਹਮਦਰਦੀ ਹੋ ਗਈ ਏ। ਮੈਂ ਪੁੱਛਿਆ, ਜਿਸ ਦੀ ਆਪਣੀ ਮਾਂ ਨਾ ਮਰੀ ਹੋਵੇ ਉਹ ਨਹੀਂ ਇਹੋ ਜਿਹੀ ਕਹਾਣੀ ਲਿਖ ਸਕਦਾ। ਰੱਬ ਦੇ ਵਾਸਤੇ ਕਹਾਣੀ ਦੀ ਖਾਤਰ ਮੇਰੀ ਮਾਂ ਨੂੰ ਨਾ ਮਾਰੋ, ਮੇਰੀਆਂ ਤਾਂ ਦੋ ਦੋ ਮਾਵਾਂ ਜਿਉਂਦੀਆਂ ਨੇ।
ਸਵਾਲ ਸੀ, ਜੇ ਮੈਂ ਆਪਣੀ ਨਹੀਂ ਤਾਂ ਫਿਰ ਕਿਹਦੀ ਗੱਲ ਕਰਦੀ ਏ? ਕਿਹੜੀਆਂ ਗੱਲਾਂ ਕਰਦੀਆਂ ਨੇ ਮੇਰੀਆਂ ਕਹਾਣੀਆਂ? ਉਹਨਾਂ ਹੀ ਦਿਨਾਂ ਵਿੱਚ ਮੈਂ ਕਿਧਰੇ ਪੜਿਆ ਸੀ, ਐਵਰੀ ਹਿਊਮਨ ਬੀਇੰਗ ਇਜ਼ ਅ ਲਿਮਿਟਿਡ ਮੈਨੀਫੈਸਟੇਸ਼ਨ ਆਫ ਦ ਅਨਲਿਮਿਟਿਡ ਸੈਲਫ। ਇਸੇ ਲਈ ਇਹ ਕਹਾਣੀਆਂ ਮੇਰੀਆਂ ਹੋ ਕੇ ਵੀ ਮੇਰੀਆਂ ਨਹੀਂ ਸਨ ਤੇ ਮੇਰੀਆਂ ਨਾ ਹੋ ਕੇ ਵੀ ਮੇਰੀਆਂ ਸਨ। ਗੱਲ ਸਪਸ਼ਟ ਕਰੋਗੇ? ਕਿਸੇ ਨੇ ਪੁੱਛਿਆ। ਸੁਣੋ, ਜਦੋਂ ਕੋਈ ਮਰਦਾ ਹੈ, ਮਰਨ ਵਾਲੇ ਦੇ ਨਾਲ ਜਿੰਨਾ ਜਿੰਨਾ ਕਿਸੇ ਦਾ ਰਿਸ਼ਤਾ ਹੁੰਦਾ ਹੈ, ਉਹਨਾਂ ਉਹਨਾਂ ਉਹਦੇ ਨਾਲ ਮਰਦਾ ਵੀ ਹੈ ਤੇ ਉਹਨਾਂ ਉਹਨਾਂ ਉਹਦੇ ਨਾਲ ਸਿਵੇ ਵਿੱਚ ਜਲਦਾ ਵੀ ਹੈ। ਮਰਨ ਵਾਲਾ ਤਾਂ ਸਿਵੇ ਤੱਕ ਪਹੁੰਚ ਕੇ ਆਪਣੀ ਕਹਾਣੀ ਮੁਕਾ ਜਾਂਦਾ ਏ, ਪਰ ਪਿੱਛੇ ਰਹਿਣ ਵਾਲਿਆਂ ਲਈ ਜਿਉਂਦੇ ਰਹਿਣ ਅਤੇ ਜਿਉਣ ਦੀ ਰੁਟੀਨ ਨਿਭਾਉਣ ਦੀ ਵੀ ਮਜਬੂਰੀ ਹੁੰਦੀ ਏ। ਸੋ ਗੱਲ ਸਵੈ ਜਾਂ ਪਰ ਦੀ ਨਹੀਂ ਹੁੰਦੀ, ਗੱਲ ਸਵੈ ਜਾਂ ਪਰ ਨਾਲ ਰਿਸ਼ਤੇ ਦੀ ਹੁੰਦੀ ਏ। ਆਖਦੇ ਨੇ ਦੂਸਰੇ ਵਿਸ਼ਵ ਯੁੱਧ ਵੇਲੇ ਵਰਜੀਨੀਆ ਵੁਲਫ ਇੰਨੇ ਡਿਪਰੈਸ਼ਨ ਵਿੱਚ ਚਲੀ ਗਈ ਕਿ ਉਸਨੇ ਸਮੁੰਦਰ ਵਿੱਚ ਡੁੱਬ ਕੇ ਆਤਮਘਾਤ ਕਰ ਲਿਆ। ਯੁੱਧ ਤਾਂ ਸਭ ਲਈ ਸੀ, ਪਰ ਯੁੱਧ ਨਾਲ ਰਿਸ਼ਤਾ ਸਭ ਦਾ ਇੱਕੋ ਜਿਹਾ ਨਹੀਂ ਸੀ। ਕਈ ਵਾਰੀ ਪੁੱਛਿਆ ਗਿਆ ਕਿ ਮੈਂ ਆਪਣੀਆਂ ਕਹਾਣੀਆਂ ਵਿੱਚ ਕੀ ਆਖਣਾ ਚਾਹਿਆ ਏ। ਮੇਰੇ ਲਈ ਸਮੱਸਿਆ ਇਹੀ ਹੈ ਕਿ ਸਵੈ ਦਾ ਸਵੈ ਨਾਲ ਤੇ ਸਵੈ ਦਾ ਦ੍ਰਿਸ਼ਟੀ ਨਾਲ ਰਿਸ਼ਤਾ ਮੋਹ ਪਿੱਛਿਆ ਤੰਦਰੁਸਤ ਤੇ ਖੂਬਸੂਰਤ ਹੋਵੇ, ਪਰ ਨੇਵਾ ਚਾਹੁਣ ਨਾਲ ਤਾਂ ਸਭ ਕੁਛ ਨਹੀਂ ਹੋ ਜਾਂਦਾ। ਡਾਕਟਰ ਰੋਸ਼ਨ ਲਾਲ ਅਹੂਜਾ ਨੇ ਇਸੇ ਸੰਬੰਧ ਵਿੱਚ ਇੱਕ ਵਾਰੀ ਆਖਿਆ ਸੀ, ਬੀਬੀ ਦੁਨੀਆ ਤੈਂ ਤਾਂ ਨਹੀਂ ਬਣਾਈ ਕਿ ਤੇਰੀ ਮਰਜ਼ੀ ਦੀ ਹੋਵੇ। ਜਦੋਂ ਮੈਂ ਇਹ ਕਹਾਣੀਆਂ ਰਚੀਆਂ ਸਨ ਉਦੋਂ ਸਵੈ ਤੇ ਦ੍ਰਿਸ਼ਟੀ ਦੇ ਮੂਲ ਤੱਤਾਂ ਤੋਂ ਮੂਲ ਵਿਰੋਧਾਂ ਦੀ ਪਹਿਚਾਣ ਸਿਰਫ ਦੁਮੇਲ ਤੱਕ ਦੀ ਹੀ ਸੀ। ਇਸੇ ਕਾਰਨ ਉਸ ਦੁਮੇਲ ਨੂੰ ਹੀ ਆਖਰੀ ਮੰਜ਼ਿਲ ਮਿਥਲਿਆ ਸੀ। ਇਸੇ ਕਾਰਨ ਇਹ ਕਹਾਣੀਆਂ ਸਿਰਫ ਸਫ਼ਰ ਦੀਆਂ ਕਹਾਣੀਆਂ ਨੇ। ਮਾਂ ਨੂੰ ਕਿਸੇ ਨੇ ਆਖਿਆ, ਕਿੱਡੀ ਕਮਾਲ ਦੀ ਗੱਲ ਏ ਬੀ ਜੀ, ਤੁਹਾਡੀ ਧੀ ਕਹਾਣੀਆਂ ਲਿਖ ਲੈਂਦੀ ਏ। ਅਕਲ ਤਾਂ ਬਥੇਰੀ ਸੀ ਜੇ ਕਿਸੇ ਚੱਜ ਦੇ ਪਾਸੇ ਲਾਉਂਦੀ, ਬੇਜੀ ਨੇ ਸਹਿਜ ਸਵਾਈ ਆਖਿਆ ਸੀ। ਉਦੋਂ ਮੈਨੂੰ ਬੇਜੀ ਦੀ ਗੱਲ ਸਮਝ ਨਹੀਂ ਸੀ ਲੱਗੀ, ਪਰ ਹੁਣ ਲੱਗਦਾ ਏ ਕਿ ਸ਼ਾਇਦ ਉਹ ਠੀਕ ਹੀ ਆਖਦੇ ਸਨ। ਮੇਰੇ ਕੋਲੋਂ ਕਈ ਵਾਰੀ ਪੁੱਛਿਆ ਜਾਂਦਾ ਹੈ ਕਿ ਮੇਰੀ ਸਭ ਤੋਂ ਚੰਗੀ ਕਹਾਣੀ ਕਿਹੜੀ ਹੈ, ਤੇ ਮੈਨੂੰ ਲੱਗਦਾ ਏ ਉਹ ਮੈਂ ਅਜੇ ਲਿਖਣੀ ਹੈ। ਕਦੋਂ ਲਿਖਣੀ ਏ? ਕਹਾਣੀਆਂ ਲਿਖਣੀਆਂ ਤਾਂ ਤਕਰੀਬਨ ਤੁਸੀਂ ਛੱਡ ਹੀ ਦਿੱਤੀਆਂ ਹਨ। ਇੱਕ ਹੋਰ ਸਵਾਲ ਜੋ ਮੇਰੇ ਕੋਲੋਂ ਅਕਸਰ ਪੁੱਛਿਆ ਜਾਂਦਾ ਹੈ ਕਿ ਮੈਂ ਕਹਾਣੀਆਂ ਛੱਡ ਕੇ ਨਾਵਲ ਕਿਉਂ ਲਿਖਣ ਲੱਗ ਪਈ। ਕਹਾਣੀ ਲਿਖ ਕੇ ਲੱਗਦਾ ਸੀ ਜੋ ਆਖਣਾ ਸੀ ਅਜੇ ਆਖਿਆ ਨਹੀਂ ਗਿਆ। ਲੇਖਕਾ ਹੋਣਾ ਕਿਵੇਂ ਦਾ ਲੱਗਦਾ ਹੈ ਤੁਹਾਨੂੰ, ਮੈਨੂੰ ਅਕਸਰ ਲੋਕ ਪੁੱਛਦੇ ਨੇ। ਸੱਚ ਦੱਸਾਂ, ਮੈਨੂੰ ਕਦੇ ਯਾਦ ਹੀ ਨਹੀਂ ਰਹਿੰਦਾ ਕਿ ਮੈਂ ਲੇਖਕਾ ਹਾਂ। ਉਂਝ ਵੀ ਲੇਖਕਾ ਮੈਂ ਸਿਰਫ ਉਹਨਾਂ ਪਲਾਂ ਵਿੱਚ ਹੁੰਦੀ ਹਾਂ ਜਦੋਂ ਕੁਝ ਲਿਖ ਰਹੀ ਹੋਵਾਂ। ਅੱਗੋਂ ਪਿੱਛੋਂ ਤਾਂ ਮੈਂ ਆਪਣੀ ਰਚਨਾ ਪੜ੍ਹ ਕੇ ਕਈ ਵਾਰ ਹੈਰਾਨ ਹੁੰਦੀ ਹਾਂ ਕਿ ਇਹ ਮੈਂ ਹੀ ਲਿਖਿਆ ਹੈ। ਇੱਕ ਸਵਾਲ ਤੁਸੀਂ ਪੁੱਛਣਾ ਚਾਹੋਗੇ ਕਿ ਫਿਰ ਗੁੱਡੀਆਂ ਪਟੋਲਿਆਂ ਦੀਆਂ ਇਹ ਕਹਾਣੀਆਂ ਸਾਂਭਣ ਦੀ ਕੀ ਲੋੜ ਸੀ? ਲੋੜ ਹੈ, ਕਿਉਂਕਿ ਗੁੱਡੀਆਂ ਪਟੋਲਿਆਂ ਨਾਲ ਕੁੜੀਆਂ ਹੁਣ ਵੀ ਖੇਡਦੀਆਂ ਨੇ ਤੇ ਮੇਰੀ ਕਥਾ ਯਾਤਰਾ ਦਾ ਇਹ ਇੱਕ ਪੜਾਅ ਹੈ। ਦੂਸਰਾ ਸਵਾਲ ਹੈ ਕਿ ਸਾਰੀਆਂ ਕਹਾਣੀਆਂ ਇਕੱਠੀਆਂ ਕਿਉਂ ਛਾਪ ਦਿੱਤੀਆਂ, ਕਿ ਹੁਣ ਕਦੀ ਕੋਈ ਹੋਰ ਕਹਾਣੀ ਨਹੀਂ ਲਿਖੀ ਜਾਵੇਗੀ? ਗੱਲ ਇਹ ਹੈ ਕਿ ਮੈਂ ਕਿਧਰੇ ਇੱਕ ਸ਼ੇਅਰ ਪੜਿਆ ਸੀ, ਉਜਾਲੇ ਆਪਣੀ ਯਾਦੋਂ ਕੇ ਸਾਥ ਹਮਾਰੇ ਰਹਿਣੇ ਦੋ, ਨਾ ਜਾਣੇ ਕਿਸ ਗਲੀ ਮੇ ਜ਼ਿੰਦਗੀ ਕੀ ਸ਼ਾਮ ਹੋ ਜਾਏ। ਤੇ ਮੇਰਾ ਆਖਣ ਨੂੰ ਮਨ ਕੀਤਾ ਹੈ, ਹਮਾਰੀ ਯਾਦ ਕਾ ਸੂਰਜ ਆਪਣੇ ਪਾਸ ਰੱਖ ਲੋ, ਨਾ ਜਾਣੇ ਜ਼ਿੰਦਗੀ ਕੀ ਕਬ ਸ਼ਾਮ ਹੋ ਜਾਏ।

ਗੱਲ ਕਰ ਰਹੇ ਸੀ ਅਸੀਂ ਦਲੀਪ ਕੌਰ ਟਿਵਾਣਾ ਜੀ ਦੀ ਕਥਾ ਯਾਤਰਾ ਦੀ, ਤੇ ਹੁਣ ਉਹਨਾਂ ਦੀ ਇੱਕ ਕਹਾਣੀ ਇੱਕ ਰਾਤ। ਤੂੰ ਮੇਰੇ ਕੋਲੋਂ ਕਿਹੜੇ ਜਨਮਾਂ ਦਾ ਬਦਲਾ ਲਿਆ ਏ ਪਾਪੀਆ, ਮੈਨੂੰ ਇਹਨਾਂ ਕਸਾਈਆਂ ਦੇ ਵੱਸ ਪਾ ਕੇ ਆਪ ਰਾਹੀ ਹੋ ਗਿਆ ਏ। ਕਿਉਂ ਤੈਨੂੰ ਖਿਆਲ ਨਹੀਂ ਆਇਆ ਕਿ ਮੈਂ ਤਾਂ ਅਜੇ ਤੈਨੂੰ ਰੱਜ ਕੇ ਵੇਖਿਆ ਵੀ ਨਹੀਂ ਸੀ। ਮੇਰੀ ਪਹਿਲੀ ਰਾਤ ਹੀ ਆਖਰੀ ਰਾਤ ਕਿਉਂ ਬਣ ਗਈ? ਤੇਰੀ ਮਾਂ ਕਹਿੰਦੀ ਏ ਮੈਂ ਡੈਣ ਆ, ਮੈਂ ਕੁਲੱਖਣੀ ਪੁੱਠ ਪੈਰੀ ਹਾਂ ਜਿਸਨੇ ਆਉਂਦਿਆਂ ਹੀ ਉਸਦਾ ਪੁੱਤਰ ਖਾ ਲਿਆ। ਮੈਨੂੰ ਦੱਸ ਤਾਂ ਜਾ ਉਹਨੂੰ ਕੀ ਜਵਾਬ ਦਿਆਂ? ਬੁੱਢੀਆਂ ਅੱਖਾਂ ਵਿੱਚ ਗਿਲਾ ਮੈਥੋਂ ਤੱਕਿਆ ਨਹੀਂ ਜਾਂਦਾ।

ਸਭ ਸੁਖੀ ਰਹਿੰਦੇ। ਮੇਰੇ ਮਾਪੇ ਵੀ ਕਹਿੰਦੇ ਕਿ ਇਦੂ ਤਾਂ ਸਾਡੀ ਧੀ ਮਰ ਜਾਂਦੀ, ਆਪਣੀ ਨੂੰ ਰੋ ਧੋ ਕੇ ਘਰ ਤਾਂ ਬਹਿ ਜਾਂਦੇ। ਮੈਨੂੰ ਰਹਿ ਰਹਿ ਕੇ ਖਿਆਲ ਪਿਆ ਆਉਂਦਾ ਏ ਕਿ ਮਰਨ ਵੇਲੇ ਜ਼ਰੂਰ ਤੈਨੂੰ ਮੇਰਾ ਖਿਆਲ ਆਇਆ ਹੋਵੇਗਾ, ਤੂੰ ਜ਼ਰੂਰ ਮੈਨੂੰ ਯਾਦ ਕੀਤਾ ਹੋਵੇਗਾ, ਤੈਨੂੰ ਜ਼ਰੂਰ ਮੇਰਾ ਫਿਕਰ ਲੱਗਿਆ ਹੋਵੇਗਾ। ਤਦੇ ਤਾਂ ਤੂੰ ਆਪਣੇ ਛੋਟੇ ਭਾਈ ਨੂੰ ਕੋਲ ਸੱਦ ਕੇ ਆਖਿਆ ਸੀ ਨਾ, ਵੀਰ ਸੰਮੀ ਨੂੰ ਚੰਗੀ ਤਰ੍ਹਾਂ ਰੱਖੀ। ਖਬਰੇ ਤੈਂ ਹੋਰ ਕੀ ਆਖਣਾ ਸੀ, ਜਿਹੜਾ ਨਿਗੂਣੀ ਸ਼ਰਮ ਦੇ ਮਾਰੇ ਤੇਰੀਆਂ ਅੱਖਾਂ ਵਿੱਚ ਡੁਲਕਦਾ ਰਿਹਾ। ਪਰ ਮੈਂ ਤੈਨੂੰ ਦੱਸਦੀ ਹਾਂ ਕਿ ਤੇਰਾ ਭਾਈ ਤੇਰਾ ਕਹਿਣਾ ਕਦੋਂ ਦਾ ਭੁੱਲ ਚੁੱਕਾ ਏ। ਉਹ ਮੈਨੂੰ ਬੜੀ ਵਾਰੀ ਕੁੱਟਦਾ ਰਹਿੰਦਾ ਏ, ਸ਼ਾਇਦ ਇਸ ਕਰਕੇ ਕਿ ਮੈਂ ਉਸਨੂੰ ਆਪਣੇ ਪਿਆਰ ਨਾਲ ਮੋਹ ਨਹੀਂ ਸਕੀ। ਮੇਰਾ ਪਿਆਰ ਤਾਂ ਸਾਰਾ ਤੂੰ ਲੈ ਕੇ ਰਾਹੀ ਹੋ ਗਿਆ ਏ, ਭਲਾ ਮੈਂ ਉਸਨੂੰ ਕੀ ਦਿੰਦੀ। ਮੇਰੇ ਪ੍ਰੀਤਮ, ਔਰਤ ਜ਼ਿੰਦਗੀ ਵਿੱਚ ਸਿਰਫ ਇੱਕੋ ਵਾਰੀ ਪਿਆਰ ਕਰਦੀ ਹੈ ਤੇ ਉਸੇ ਵਾਰ ਆਪਣਾ ਸਭ ਕੁਝ ਤੇ ਛੱਡਦੀ ਏ। ਜਦੋਂ ਵੀ ਤੇਰਾ ਭਾਈ ਮੈਨੂੰ ਮਾਰਦਾ ਏ, ਮੈਨੂੰ ਇਹ ਲਫ਼ਜ਼ ਤੇਰੇ ਯਾਦ ਕਰਕੇ ਕਿ ਵੀਰ ਸੰਮੀ ਨੂੰ ਚੰਗੀ ਤਰ੍ਹਾਂ ਰੱਖੀ, ਬੜਾ ਹੀ ਰੋਣਾ ਆਉਂਦਾ ਏ। ਤੇ ਫਿਰ ਮੇਰਾ ਦਿਲ ਕਰਦਾ ਏ ਕਿ ਤੂੰ ਕਿਤੇ ਹੁਣੇ ਕਿੱਧਰੋਂ ਆ ਜਾਵੇਂ ਤੇ ਆ ਕੇ ਪੁੱਛੇ, ਸੰਮੀ ਤੂੰ ਰੋਂਦੀ ਕਿਉਂ ਏ, ਆ ਕੇ ਮੈਨੂੰ ਵੀ ਨਾਲ ਲੈ ਚੱਲੇ ਜਿੱਥੇ ਤੂੰ ਰਹਿੰਦਾ ਏ। ਪਰ ਲੱਖ ਕੋਸ਼ਿਸ਼ ਕਰਨ ਤੇ ਵੀ ਚੰਗੀ ਤਰ੍ਹਾਂ ਯਾਦ ਨਹੀਂ ਆਉਂਦਾ, ਤੂੰ ਕਿਹੋ ਜਿਹਾ ਸੈਂ, ਤੇਰੇ ਨੈਣ ਨਕਸ਼ ਕਿਹਦੇ ਵਰਗੇ ਸਨ। ਬਸ ਇੰਨਾ ਹੀ ਯਾਦ ਏ ਕਿ ਇੱਕ ਰਾਤ ਤੂੰ ਮੇਰੇ ਕੋਲ ਆਇਆ ਸੈਂ, ਤੂੰ ਮੇਰੇ ਵੱਲ ਤੱਕਿਆ ਸੀ ਤੇ ਮੈਨੂੰ ਬੜਾ ਹੀ ਮਿੱਠਾ ਮਿੱਠਾ ਜਿਹਾ ਕੁਝ ਆਖਿਆ ਸੀ। ਉਦੋਂ ਮੈਨੂੰ ਬੜੀ ਸ਼ਰਮ ਆਈ ਸੀ, ਮੈਂ ਬੜਾ ਘਬਰਾਈ ਸੀ, ਬਸ ਮਾੜਾ ਜਿਹਾ ਤੈਨੂੰ ਦੇਖਿਆ ਸੀ। ਮੈਨੂੰ ਯਾਦ ਏ ਤੂੰ ਮੈਨੂੰ ਬੜਾ ਹੀ ਸੋਹਣਾ ਲੱਗਿਆ ਸੈਂ, ਪਰ ਅੱਜ ਬਾਰ ਬਾਰ ਸੋਚਣ ਤੇ ਵੀ ਯਾਦ ਨਹੀਂ ਆ ਰਿਹਾ ਕਿ ਤੂੰ ਮੈਨੂੰ ਕੀ ਆਖਿਆ ਸੀ ਤੇ ਤੂੰ ਮੈਨੂੰ ਕਿਹਦੇ ਵਰਗਾ ਲੱਗਿਆ ਸੈਂ। ਬਸ ਇੰਨਾ ਕੁ ਯਾਦ ਏ ਕਿ ਉਸ ਵੇਲੇ ਮੈਂ ਬਹੁਤ ਖੁਸ਼ ਸਾਂ ਤੇ ਇਸੇ ਕਰਕੇ ਅੱਜ ਜਦੋਂ ਤੇਰੀ ਸ਼ਕਲ ਭੁੱਲ ਗਈ ਏ, ਤੇਰੇ ਨਕਸ਼ ਭੁੱਲ ਗਏ ਨੇ, ਫਿਰ ਵੀ ਮੈਨੂੰ ਯਾਦ ਏ ਉਹ ਰਾਤ ਤੇ ਉਸ ਰਾਤ ਦੇ ਹਨੇਰੇ ਵਿੱਚ ਖੜੋਤਾ ਤੇਰਾ ਧੁੰਦਲਾ ਆਕਾਰ। ਮੈਂ ਨੇੜੇ ਰਹਿ ਕੇ ਤੈਨੂੰ ਤੱਕਿਆ ਨਹੀਂ ਸੀ, ਜਾਣਿਆ ਨਹੀਂ ਸੀ, ਇਸੇ ਕਰਕੇ ਤਾਂ ਕਈ ਵਾਰੀ ਆਖ ਲੈਂਦੀ ਹਾਂ ਖਬਰੇ ਤੂੰ ਵੀ ਆਪਣੇ ਭਾਈ ਵਰਗਾ ਹੀ ਹੁੰਦਾ, ਜਿਹੜਾ ਸ਼ਰਾਬ ਪੀ ਕੇ ਸਭ ਦੇ ਸਾਹਮਣੇ ਮੈਨੂੰ ਗੰਦੀਆਂ ਗੰਦੀਆਂ ਗਾਲਾਂ ਕੱਢਣ ਲੱਗ ਜਾਂਦਾ ਏ, ਕੁੱਟਣ ਲੱਗ ਜਾਂਦਾ ਏ ਜਿਵੇਂ ਮੈਂ ਕੋਈ ਡੰਗਰ ਪਸ਼ੂ ਹੋਵਾਂ। ਫਿਰ ਸੋਚਦੀ ਹਾਂ ਸ਼ਾਇਦ ਤੂੰ ਵੀ ਆਪਣੇ ਭਾਈ ਵਾਂਗ ਹੀ ਆਖਿਆ ਕਰਦਾ ਕਿ ਜਨਾਨੀ ਤਾਂ ਰਹਿੰਦੀ ਛਿੱਤਰ ਲੋਟ ਖਾ ਕੇ ਆ, ਸ਼ਾਇਦ ਤੂੰ ਵੀ ਇੰਨਾ ਹੀ ਬੁਰਾ ਹੁੰਦਾ। ਇਹਦਾ ਤਾਂ ਭਰਾ ਸੀ ਨਾ, ਪਰ ਤੈਨੂੰ ਸੱਚ ਦੱਸਾਂ ਮੈਂ ਤੇਰੀ ਬਾਬਤ ਇਉਂ ਕਦੇ ਨਹੀਂ ਸੋਚਿਆ। ਮੈਨੂੰ ਤਾਂ ਯਾਦ ਏ ਬਸ ਉਹ ਦਿਨ, ਉਹ ਪਲ ਜਦੋਂ ਮੈਂ ਆਪਣੀ ਮਾਮੀ ਦੇ ਪੇਕੀ ਪਹਿਲੀ ਵਾਰ ਤੂੰ ਮੈਨੂੰ ਦੇਖਿਆ ਸੀ ਤੇ ਝੱਟ ਹੀ ਕਹਿ ਦਿੱਤਾ ਸੀ, ਮਾਮੀ ਜੇ ਸਾਕ ਲਿਆਉਣਾ ਹੈ ਤੇ ਇਸੇ ਕੁੜੀ ਦਾ ਲਿਆ ਦੇ, ਤੇ ਮੈਂ ਸ਼ਰਮ ਦੀ ਮਾਰੀ ਉੱਥੋਂ ਨੱਸ ਆਈ ਸਾਂ। ਪਰ ਜਦੋਂ ਤੂੰ ਮੈਨੂੰ ਆਪਣੇ ਪਿੰਡ ਨੂੰ ਆ ਰਿਹਾ ਸੈਂ, ਮੈਂ ਲੁੱਕ ਕੇ ਚੁਬਾਰੇ ਦੀ ਬਾਰੀ ਵਿੱਚ ਕਿੰਨਾ ਚਿਰ ਤੇਰੇ ਜਾਂਦੇ ਦੀ ਪਿੱਠ ਦੇਖਦੀ ਰਹੀ। ਉਦੋਂ ਜ਼ਿੰਦਗੀ ਨੇ ਕੋਈ ਗੀਤ ਗਾਇਆ ਸੀ ਤੇ ਉਸ ਗੀਤ ਦੀਆਂ ਭਟਕਦੀਆਂ ਸੁਰਾਂ ਅਜੇ ਤੀਕ ਮੈਨੂੰ ਖੋ ਪਾਉਂਦੀਆਂ ਨੇ, ਤੇ ਮੈਨੂੰ ਤੂੰ ਅੱਜ ਵੀ ਯਾਦ ਏ ਇੱਕ ਗੀਤ ਦੀ ਸ਼ਕਲ ਵਾਂਗ, ਇੱਕ ਦਰਦ ਦੀ ਸ਼ਕਲ ਵਿੱਚ। ਇੱਕ ਵਾਰ ਰੋਟੀ ਤੋਂ

ਦਲੀਪ ਕੌਰ ਟਿਵਾਣਾ ਜੀ ਦੀ ਇੱਕ ਹੋਰ ਕਹਾਣੀ ਦੀ ਸਾਂਝ ਪਾਵਾਂਗੀ। ਇਸ ਕਹਾਣੀ ਦਾ ਨਾਮ ਹੈ ਕੌਣ ਦਿਲਾਂ ਦੀਆਂ ਜਾਣੀ। ਵੀਰਾ 2 ਸਾਲ ਵਿੱਚ ਇਸੇ ਦਫ਼ਤਰ ਵਿੱਚ ਕੰਮ ਕਰ ਰਹੀ ਸੀ। ਖਾਮੋਸ਼ ਗੰਭੀਰ ਵੀਰਾਂ ਦੇ ਵਕਤ ਸਿਰ ਦਫ਼ਤਰ ਆਉਂਦੀ ਅਤੇ ਸਾਰਾ ਦਿਨ ਕੰਮ ਲੱਗੀ ਰਹਿੰਦੀ, ਕਦੇ ਨਿਗਾਹ ਚੁੱਕ ਕੇ ਆਲੇ ਦੁਆਲੇ ਨਾ ਤੱਕਦੀ। ਲੋਕ ਉਸਦਾ ਧਿਆਨ ਖਿੱਚਣ ਲਈ ਕਈ ਵਾਰੀ ਉੱਚੀ ਉੱਚੀ ਹੱਸਦੇ ਗੱਲਾਂ ਕਰਦੇ, ਪਰ ਉਹ ਅਹਿਲ ਅਡੋਲ ਆਪਣੇ ਕੰਮ ਲੱਗੀ ਰਹਿੰਦੀ। ਆਥਣ ਨੂੰ ਘਰ ਜਾਣ ਤੋਂ ਪਿੱਛੋਂ ਕਦੇ ਕਿਸੇ ਨੇ ਉਸਨੂੰ ਬਾਹਰ ਨਹੀਂ ਦੇਖਿਆ ਸੀ, ਕਦੇ ਕਿਸੇ ਨੇ ਉਸਨੂੰ ਬਾਜ਼ਾਰ ਸਿਨੇਮਾ ਵਿੱਚ ਨਹੀਂ ਦੇਖਿਆ। ਕਿਸੇ ਦੇ ਘਰ ਜਾਂਦੀ ਉਹ ਨਹੀਂ ਸੀ, ਉਹਦੇ ਘਰ ਵੀ ਕਦੇ ਕੋਈ ਜਾਂਦਾ ਨਹੀਂ ਤੱਕਿਆ ਸੀ। ਇਕੱਲੀ ਬੈਠੀ ਉਹ ਢੇਰਾਂ ਦੇ ਢੇਰ ਕਿਤਾਬਾਂ ਪੜ੍ਹਦੀ ਰਹਿੰਦੀ, ਕਦੇ ਤਸਵੀਰਾਂ ਬਣਾਉਣ ਲੱਗ ਜਾਂਦੀ, ਜਾਂ ਧਾਗਿਆਂ ਨਾਲ ਸਿਰਹਾਣਿਆਂ ਮੇਜ਼ਪੋਸ਼ਾਂ ਅਤੇ ਬੇਲ ਬੂਟੇ ਕੱਢਦੀ ਰਹਿੰਦੀ। ਦਫ਼ਤਰ ਉਹ ਜਦੋਂ ਜਾਂਦੀ ਸਾਦੇ ਜਿਹੇ ਕੱਪੜਿਆਂ ਵਿੱਚ, ਸਾਊ ਜਿਹਾ ਉਹਦਾ ਮੂੰਹ ਗੁਸਤਾਖ ਤੋਂ ਗੁਸਤਾਖ ਨਜ਼ਰਾਂ ਨੂੰ ਵੀ ਖਾਮੋਸ਼ ਕਰ ਦਿੰਦਾ। ਕਦੇ ਹੱਸਦੀ ਉਹ ਕਿਸੇ ਨੇ ਤੱਕੀ ਨਹੀਂ ਸੀ, ਕਦੇ ਰੋਈ ਉਹ ਹੈ ਹੀ ਨਹੀਂ ਸੀ। ਉਸਦੇ ਜਾਣੂ ਪਹਿਚਾਣੂ ਦੱਸਦੇ, ਬੜੀ ਸਲੀਕੇ ਵਾਲੀ ਕੁੜੀ ਏ, ਬੜੀ ਸੱਭਿਅ ਕੁੜੀ ਏ। ਉਹਦੀ ਸੰਨਿਆਸਣਾ ਵਾਲੀ ਜ਼ਿੰਦਗੀ ਦਾ ਇੱਕ ਰਾਤ ਸੀ। ਬਚਪਨ ਵਿੱਚ ਉਹਦਾ ਵਿਆਹ ਹੋਇਆ, ਬਰਾਤ ਵਾਪਸ ਜਾ ਰਹੀ ਸੀ ਕਿ ਮੋਟਰ ਟਰੱਕ ਨਾਲ ਟਕਰਾ ਗਈ, ਦੁਲਹਾ ਮਰ ਗਿਆ, ਪਰ ਵੀਰਾਂ ਨੂੰ ਕੋਈ ਬਹੁਤੀਆਂ ਸੱਟਾਂ ਨਹੀਂ ਲੱਗੀਆਂ। ਚੰਦਰੀ ਨਹਿਸ਼ ਅਤੇ ਕੁਲੱਖਣੀ ਆਖ ਡੋਲੀ ਰਾਹ ਚੋਂ ਹੀ ਮੋੜ ਦਿੱਤੀ ਗਈ। ਰੰਗਲੇ ਕੱਪੜੇ ਉੱਤਰ ਗਏ, ਮਹਿੰਦੀ ਰੰਗੇ ਹੱਥਾਂ ਉੱਤੇ ਘੋਰ ਕਾਲਖ ਪਸਰ ਗਈ। ਪਮੱਤਰੀ ਉਹ ਤੱਕਦੀ, ਇਹ ਕੀ ਹੋ ਗਿਆ। ਹੌਲੀ ਹੌਲੀ ਉਸਨੂੰ ਆਪਣੀ ਜ਼ਿੰਦਗੀ ਦੀ ਦਸ਼ਾ ਦਾ ਅਨੁਭਵ ਹੋਣ ਲੱਗਿਆ। ਬਚਪਨ ਵਿਸਰ ਗਿਆ ਅਤੇ ਉਸਨੇ ਕਿਤਾਬਾਂ ਚੁੱਕ ਲਈਆਂ, ਮੁੜ ਸਕੂਲ ਜਾਣ ਲੱਗ ਪਈ, ਸਕੂਲ ਤੋਂ ਕਾਲਜ ਆ ਗਿਆ ਅਤੇ ਪੜ੍ਹ ਕੇ ਉਹ ਨੌਕਰ ਹੋ ਗਈ। ਜ਼ਿੰਦਗੀ ਦੀ ਕੋਈ ਖੁਸ਼ੀ ਉਸਨੇ ਤੱਕੀ ਨਹੀਂ ਸੀ, ਜ਼ਿੰਦਗੀ ਦੀ ਕੋਈ ਆਸ ਉਸ ਲਈ ਬਚੀ ਨਹੀਂ ਸੀ, ਫਿਰ ਵੀ ਉਹ ਜੀ ਰਹੀ ਸੀ। ਕਈ ਵਾਰ ਉਹ ਸੋਚਦੀ, ਮੈਂ ਕਾਹਦੇ ਲਈ ਜੀ ਰਹੀ ਸੀ। ਪਰ ਫਿਰ ਉਸਨੂੰ ਯਾਦ ਆ ਜਾਂਦਾ, ਜਿਫਤੂ ਰਾਖੇ ਤੈ ਰਹਿਣਾ। ਇਸ ਦੁੱਖ ਨੂੰ ਉਹ ਮਨ ਵਿੱਚ ਕਈ ਵਾਰ ਦੁਹਰਾਉਂਦੀ ਤੇ ਸ਼ਾਂਤੀ ਜਿਹੀ ਅਨੁਭਵ ਕਰਦੀ। ਉਮਰ ਭਾਵੇਂ ਅਜੇ ਛੋਟੀ ਸੀ, ਪਰ ਇੱਕ ਠਰੰਮਾ ਉਹਦੇ ਸੁਭਾਅ, ਉਹਦੀਆਂ ਆਦਤਾਂ ਅਤੇ ਉਹਦੀ ਬੋਲਚਾਲ ਵਿੱਚ ਆ ਗਿਆ ਸੀ। ਜ਼ਿੰਦਗੀ ਦਾ ਰੋਮਾਂਸ ਉਸ ਲਈ ਇੱਕ ਹਾਸੋ ਹੁਣੀ ਗੱਲ ਬਣ ਕੇ ਰਹਿ ਗਿਆ ਸੀ। ਫਿਰ ਇੱਕ ਦਿਨ ਆਇਆ, ਦਫ਼ਤਰ ਵਿੱਚ ਕੁਝ ਬਦਲੀਆਂ ਹੋਈਆਂ, ਕੁਝ ਬੰਦੇ ਗਏ ਤੇ ਕੁਝ ਆਏ। ਆਉਣ ਵਾਲਿਆਂ ਵਿੱਚ ਇੱਕ ਮੂੰਹ ਅਜਿਹਾ ਸੀ ਜਿਸ ਨੂੰ ਉਹਨੇ ਤੱਕਿਆ ਤੇ ਬਸ ਤੱਕਦੀ ਰਹਿ ਗਈ। ਫਿਰ ਉਸਨੇ ਘਬਰਾ ਕੇ ਨਜ਼ਰਾਂ ਨੀਵੀਆਂ ਪਾ ਲਈਆਂ, ਮੁੜ ਉਸਨੇ ਉਤਾਂਹ ਨਾ ਤੱਕਿਆ। ਪਰ ਝੁਕੀਆਂ ਪਲਕਾਂ ਅੱਗੇ ਵੀ ਹਰਜੀਤ ਦੀ ਮਿੱਠੀ ਜਿਹੀ ਸ਼ਕਲ ਮੁੜ ਮੁੜ ਆੜ ਖਲੋਂਦੀ। ਉਹਦੀ ਆਵਾਜ਼ ਸੁਣ ਕੇ ਟਾਈਪ ਕਰਦੀਆਂ ਉਹਦੀਆਂ ਉਂਗਲਾਂ ਕੰਬ ਜਾਂਦੀਆਂ ਅਤੇ ਲਫ਼ਜ਼ ਭੁੱਲ ਭੁੱਲ ਜਾਂਦੇ। ਜਦੋਂ ਕਦੇ ਉਹ ਕੋਲੋਂ ਦੀ ਲੰਘਦਾ, ਉਹ ਨੀਵੀ ਪਾਈ ਰੱਖਦੀ, ਪਰ ਦਿਲ ਉਹਦੇ ਦੀ ਧੜਕਣ ਹਰਜੀਤ ਦੇ ਕਦਮ ਚਾਪ ਨੂੰ ਵੱਲ ਵੱਲ ਜਾਂਦੀ। ਵੀਰਾਂ ਨੂੰ ਲੱਗਿਆ ਜਿਵੇਂ ਹਰਜੀਤ ਦੀਆਂ ਝੀਲਾਂ ਵਰਗੀਆਂ ਮੋਟੀਆਂ ਮੋਟੀਆਂ ਅੱਖਾਂ ਵਿੱਚ ਉਹਦੀ ਸਾਰੀ ਦੀ ਸਾਰੀ ਆਤਮਾ ਡੁੱਬ ਗਈ ਹੁੰਦੀ ਏ। ਅਤੇ ਉਹਨੂੰ ਖਿਆਲ ਆ ਕੇ ਇਹ ਖਿਆਲ ਕਰਕੇ ਹੀ ਉਸਨੇ ਇੱਕ ਕੰਬਣੀ ਜਿਹੀ ਆ ਜਾਂਦੀ। ਉਹ ਬੜਾ ਹੀ ਘਬਰਾਈ, ਉਹਨੂੰ ਆਪਣੇ ਆਪ ਕੋਲੋਂ ਡਰ ਆਉਣ ਲੱਗਿਆ। ਉਹ ਆਪਣੇ ਆਪ ਨੂੰ ਕੋਸਣ ਲੱਗੀ ਕਿ ਆਖਿਰ ਇਹ ਸਭ ਕਿਉਂ, ਉਹ ਆਪਣੇ ਆਪ ਕੋਲੋਂ ਪੁੱਛਦੀ। ਹੁਣ ਉਹਨੂੰ ਆਪਣੇ
ਪਤੀ ਦੇ ਅਣਦੇਖੇ ਮੂੰਹ ਦਾ ਖਿਆਲ ਆਇਆ। ਜੇ ਕਦੇ ਤੂੰ ਜਾਣ ਸਕਦੋ ਕਿ ਔਰਤ ਸਹਾਰਾ ਢੂੰਡਦੀ ਏ, ਮੈਂ ਕਿਵੇਂ ਜੀਵਾਂ, ਉਹ ਸੋਚਦੀ। ਕੋਈ ਹੋਵੇ ਜਿਹਦੇ ਲਈ ਮੈਂ ਘਰ ਸਜਾਵਾਂ, ਰੋਟੀ ਪਕਾਵਾਂ ਤੇ ਪਤਾ ਨਹੀਂ ਕੀ ਕੁਛ। ਬੌਧਿਕ ਸਾਹਿਤ ਅਤੇ ਧਾਰਮਿਕ ਸਾਹਿਤ ਹੁਣ ਉਸਨੂੰ ਵਿਚਾਰ ਨਹੀਂ ਸੀ ਸਕਦੇ। ਪੂਜਾ ਪਾਠ ਵਿੱਚ ਉਹਦਾ ਮਨ ਉਖੜ ਉਖੜ ਜਾਂਦਾ ਤੇ ਉਹਦਾ ਦਿਲ ਕਰਦਾ ਕਿ ਕਿਧਰੇ ਰੋਹੀ ਚੜ ਜਾਵੇ ਜਾਂ ਆਪਣੀ ਕੁਝ ਮਾਰ ਲਈ, ਜਾਂ ਫਿਰ ਉਹੋ ਜਿਹੀਆਂ ਕਿਤਾਬਾਂ ਪੜ੍ਹਦੀ ਰਹੀ ਜਿਨ੍ਹਾਂ ਵਿੱਚ ਦੁੱਖਾਂ ਦਰਦਾਂ ਦੀਆਂ ਹੀ ਗੱਲਾਂ ਕੀਤੀਆਂ ਹੋਣ। ਪਹਿਲਾਂ ਵਰਗੀ ਸ਼ਾਂਤੀ ਵੀ ਹੁਣ ਉਹਦੇ ਚਿਹਰੇ 'ਚ ਨਹੀਂ ਦਿਸਦੀ ਸੀ, ਸਗੋਂ ਇਉਂ ਲੱਗਦਾ ਸੀ ਜਿਵੇਂ ਪੀੜ ਦੀ ਪਹਿਚਾਣ ਨਾਲ ਉਸਦੇ ਨਕਸ਼ ਵੀ ਪੰਗਰ ਗਏ ਹੋਣ। ਫਿਰ ਇੱਕ ਦਿਨ ਨਵਾਂ ਆਇਆ ਉਹ ਬੰਦਾ ਕੋਈ ਕਾਗਜ਼ ਟਾਈਪ ਕਰਾਉਣ ਲਈ ਉਹਦੇ ਕੋਲ ਆਇਆ। ਉਹਦੇ ਮੂੰਹ ਵੱਲ ਤੱਕਦਿਆਂ ਉਸਨੂੰ ਸਾਰੀ ਦੁਨੀਆ ਵਿਸਰ ਗਈ, ਆਲਾ ਦੁਆਲਾ ਵਿਸਰ ਗਿਆ, ਆਪਣਾ ਆਪ ਵਿਸਰ ਗਿਆ ਤੇ ਉਹਨੂੰ ਸੁਣਾਈ ਹੀ ਨਾ ਦਿੱਤਾ ਕਿ ਉਹ ਕੀ ਆਖ ਰਿਹਾ ਏ। ਜਦੋਂ ਉਹ ਚਲਾ ਗਿਆ ਉਹ ਹੈਰਾਨ ਸੋਚ ਰਹੀ ਸੀ ਕਿ ਮੇਰੇ ਕੋਲੋਂ ਕੀ ਕੰਮ ਆਇਆ ਸੀ। ਰੋਣ ਹੋਈ ਉਹ ਬੜੀ ਹੀ ਸੋਹਣੀ ਦਿਖ ਰਹੀ ਸੀ, ਜਿਵੇਂ ਪੱਥਰ ਦੀ ਮੂਰਤੀ ਵਿੱਚ ਕਿਸੇ ਨੇ ਜੀਵਨ ਰੌਂ ਭਰ ਦਿੱਤੀ ਹੋਵੇ। ਦਫ਼ਤਰ ਉਹ ਅੱਗੇ ਵੀ ਵਕਤ ਸਿਰ ਪਹੁੰਚ ਜਾਂਦੀ ਸੀ, ਪਰ ਹੁਣ ਜਿਵੇਂ ਦਫ਼ਤਰ ਜਾਣ ਦੇ ਵਕਤ ਨੂੰ ਉਹ ਉਡੀਕਦੀ ਰਹਿੰਦੀ। ਕਈ ਵਾਰ ਤਾਂ ਕਾਫ਼ੀ ਚਿਰ ਪਹਿਲਾਂ ਹੀ ਦਫ਼ਤਰ ਪਹੁੰਚ ਜਾਂਦੀ। ਕੱਪੜੇ ਅੱਗੇ ਵੀ ਉਹ ਮਾੜੇ ਨਹੀਂ ਸੀ ਪਾਉਂਦੀ, ਪਰ ਹੁਣ ਉਹਨਾਂ ਦੀ ਬਣਤਰ ਅਤੇ ਰੰਗਾਂ ਦਾ ਖਾਸ ਖਿਆਲ ਰੱਖਿਆ ਹੁੰਦਾ ਅਤੇ ਕਈ ਵਾਰ ਤਾਂ ਉਹਦਾ ਦਿਲ ਕਰਦਾ ਕਿ ਵਿਆਹੀਆਂ ਹੋਈਆਂ ਵਰਗੇ ਨਾ ਸਹੀ, ਉਹ ਕੁਆਰੀਆਂ ਕੁੜੀਆਂ ਵਰਗੇ ਹੀ ਗੂੜੇ ਰੰਗਾਂ ਦੇ ਕੱਪੜੇ ਪਾ ਲਏ। ਬਿੰਦੀ ਤਾਂ ਉਹਨੇ ਕਈ ਵਾਰ ਲਾ ਕੇ ਮਿਟਾ ਛੱਡਣੀ। ਲੰਮੇ ਲੰਮੇ ਵਾਲਾਂ ਵਿੱਚ ਹੁਣ ਕਈ ਵਾਰ ਉਹ ਫੁੱਲ ਵੀ ਲਗਾ ਲੈਂਦੀ, ਪਰ ਫਿਰ ਵੀ ਕਿਸੇ ਸ਼ੋਖੀ ਦਾ ਪ੍ਰਭਾਵ ਉਹਦੇ 'ਤੇ ਨਹੀਂ ਪਿਆ। ਚਿਹਰੇ ਉਹਦੇ ਤੋਂ ਅਜੇ ਵੀ ਇੱਕ ਕੁਆਰੀ ਹਯਾ ਟਪਕਦੀ ਰਹਿੰਦੀ। ਇੱਕ ਦਿਨ ਨਾਲ ਦੇ ਕਮਰੇ ਵਿੱਚ ਬੈਠੇ ਦਫ਼ਤਰ ਦੇ ਕੁਝ ਬੰਦੇ ਚਾਹ ਪੀ ਰਹੇ ਸਨ। ਉਹਨੇ ਸੁਣਿਆ ਕਿ ਉਹਦਾ ਨਾਂ ਲੈ ਕੇ ਉਹਨਾਂ ਨੇ ਕੋਈ ਕੋਝਾ ਜਿਹਾ ਮਖੌਲ ਕੀਤਾ। ਉਹ ਵਿਅੰਗ ਨਾਲ ਮੁਸਕੁਰਾਈ ਕਿ ਕੁੱਲੀ ਗੁੱਲੀ ਦੇ ਗਧੀ ਗੇੜੇ ਵਿੱਚ ਫਾਥੇ ਇਹ ਲੋਕ ਜ਼ਿੰਦਗੀ ਦੀਆਂ ਬਰੀਕੀਆਂ, ਕੋਮਲਤਾਵਾਂ, ਡੂੰਘਾਈਆਂ ਤੇ ਧੁਰ ਅੰਤਰ ਆਤਮਾ ਦੇ ਸੋਚਾਂ ਤੋਂ ਅਣਜਾਣ ਭਲਾ ਕੋਝੇ ਲੋਕ ਮਖੌਲ ਨਹੀਂ ਕਰਨਗੇ ਤੇ ਹੋਰ ਕੀ ਕਰਨਗੇ। ਪਰ ਜਦੋਂ ਕਮਰੇ ਤੋਂ ਬਾਹਰ ਆਉਂਦਿਆਂ ਹੀ ਉਹਨਾਂ ਵਿੱਚ ਹਰਜੀਤ ਵੀ ਦੇਖਿਆ ਤੇ ਉਹਦਾ ਮੂੰਹ ਇੱਕਦਮ ਲੈ ਗਿਆ। ਉਸ ਦਿਨ ਉਹ ਕੰਮ ਨਾ ਕਰ ਸਕੀ ਤੇ ਘਰ ਆ ਗਈ। ਪਤਾ ਨਹੀਂ ਕਿਉਂ ਅੱਜ ਉਸਦਾ ਰੱਜ ਕੇ ਰੋਣ ਨੂੰ ਦਿਲ ਕੀਤਾ। ਭਾਵੇਂ ਦੋ ਬੋਲ ਵੀ ਉਸਨੇ ਕਦੀ ਹਰਜੀਤ ਨਾਲ ਸਾਂਝੇ ਨਹੀਂ ਸਨ ਕੀਤੇ, ਫਿਰ ਵੀ ਉਸਨੂੰ ਵਿਸ਼ਵਾਸ ਸੀ ਕਿ ਉਹ ਉਹਦੇ ਲਈ ਇੰਝ ਨਹੀਂ ਸੋਚ ਸਕਦਾ। ਰਾਤ ਵੀ ਸਾਰੀ ਦੀ ਸਾਰੀ ਉਸਨੇ ਪਾਸੇ ਪਰਤਦਿਆਂ ਅੱਖਾਂ ਥਾਣੀ ਲੰਘਾ ਛੱਡੀ ਤੇ ਉਹਦੇ ਸਾਰੇ ਜਿਸਮ ਵਿੱਚੋਂ ਤਰਾਟਾਂ ਉੱਠ ਰਹੀਆਂ ਸਨ। ਉਸਦਾ ਦਿਲ ਕਰੇ ਕਿ ਸਾਹਮਣੇ ਪਹਾੜ ਦੀ ਬਰਫ਼ ਲੱਦੀ ਕਿਸੇ ਚੋਟੀ ਤੋਂ ਕਿਸੇ ਡੂੰਘੀ ਖੱਡ ਵਿੱਚ ਛਲਾਂਗ ਲਗਾ ਦੇਵੇ। ਜਿਵ ਤੂੰ ਰੱਖੇ ਤਿਵ ਰਹਿਣਾ ਦੇ ਲਫ਼ਜ਼ ਵੀ ਅੱਜ ਸ਼ਾਂਤੀ ਨਹੀਂ ਦੇ ਰਹੇ ਸਨ। ਉਹ ਸੋਚ ਰਹੀ ਸੀ ਕਿ ਜੇ ਤੂੰ ਆਪਣੀ ਮਰਜ਼ੀ ਅਨੁਸਾਰ ਹੀ ਰੱਖਣਾ ਹੈਗਾ ਏ ਤੇ ਸਾਨੂੰ ਆਪਣੀ ਚੋਣ ਪਸੰਦੀ ਲਈ ਦਿਮਾਗ ਤੇ ਦਿਲ ਕਿਉਂ ਦਿੰਦਾ ਏ। ਸਾਰੀ ਦੀ ਸਾਰੀ ਰਾਤ ਹਰਜੀਤ ਉਸਦੀ ਕਲਪਨਾ ਵਿੱਚ ਘੁੰਮਦਾ ਰਿਹਾ, ਜਿਵੇਂ ਕਹਿੰਦਾ ਹੋਵੇ, ਮੈਂ ਤੇਰਾ ਕੌਣ ਆ ਜੋ ਤੂੰ ਮੇਰੇ ਲਈ ਇੰਝ ਸੋਚ ਰਹੀ ਏ। ਚੱਲੀਏ, ਪਰ ਸ਼ਾਮਿਆਂ ਨਾਲ ਮੋਹ ਨਹੀਂ ਪਾਈਦਾ, ਇਹ ਸਥਾਈ ਨਹੀਂ ਹੁੰਦੇ। ਤੈਨੂੰ ਉੱਥੇ ਹੀ ਖੜੋਤੀ ਨੂੰ ਛੱਡ ਕੇ ਅਗਾਂਹ ਤੁਰਾ ਜਾਣਾ ਹੋਇਆ। ਵਾਰ ਵਾਰ ਵੀਰਾਂ ਦੀਆਂ ਮੋਟੀਆਂ ਮੋਟੀਆਂ ਅੱਖਾਂ ਕੰਢਿਆਂ 'ਤੇ ਕਿਰਪਾ ਰਾਉਂਦੀਆਂ ਤੇ ਉਹ ਸੋਚਦੀ, ਮੈਂ ਜਾਣਦੀ ਹਾਂ ਜ਼ਿੰਦਗੀ ਦੇ ਹਰ ਖੁਸ਼ੀ ਮੇਰੇ ਲਈ ਵਰਜੇ ਤੇ ਪਰ ਕੁਝ ਵੀ ਤਾਂ ਮੈਂ ਤੇਰੇ ਕੋਲੋਂ ਨਹੀਂ ਮੰਗਦੀ,
बस एक झूठी जही तसल्ली ढूंढती हाँ कि मैं अकारथ ही नहीं जी रही, अपने आप नू धोखा दे लेना चाहनी हाँ। खैर तेरे ते मेरे मैनू कोई गिला नहीं, क्योंकि दफ्तर विच बैठी टाइप ते दबा दब उंगलियां चलाउंदी एक मशीन वर्गी कुड़ी तो वध तू मैनू नहीं जानता। मैं अनेक रातां दी एकांत विच तेरा मूँह चितरिया, उनू अपनियां औखां दसियां, उनू उलांबे दित्ते, उहदे ते निहोरे कीते, उहदे नाल निक्कियां निक्कियां मिठियां मिठियां गल्लां कीतियां ते डूंगियां सांझां पा लईयां। ते तैनू तैनू तां इसका कोई चित चेता भी नहीं हो सकता। इसे करके अज मखौल करन वालियां विच तैनू भी देख के मैनू इहो लगा जिवें कोई चीज मैनू लूंदी लंघ गई होवे। फिर उहनू ख्याल आया, कहिंदे ने ना दिलां नू दिलां दे राह हुंदे ने, किसी नू इत्थे याद करो ते कोहा दूर बैठे नू छिक्कां आउण लग पैंदियां ने। ते तू तां खैर कि तैनू कदे भी मेरा ख्याल नहीं आउंदा। इंज ही दिन महीने लंघते गए, बेध्याने ही उसदे बोलां विच उसदी चाल विच उसदियां हरकतां विच ते उसदी तकनी विच एक मिठापन आ गया सी। फिर एक दिन किसी ने दस्या कि हरजीत बीमार है। वो डाढ़ी कलवल हुई, कोई उसकी गल करता वह ओढ़ ओढ़ के सुनती, पर किसी को ओदा हाल पूछे इन्नी हिम्मत ना पई। दिन टलिया ते थोड़े हनेरे हुए वह हरजीत के घर वल गई, पर कोल जाके मुड़ मुड़ो बूहे वल तक दी, रुकदे रुकदे कदमां नाल उपर ताई ते सारी रात उहने तरलो मच्छी हुंदिया अपने रब नू त्योंदिया लंगा छड़ी। तीन चार दिना मगरों जदों हरजीत दफ्तर आया उहदियां अखां छलियां हो उठियां, उहदी खुशी दा पारावार नहीं सी। उहदियां सोचां नू हुण कोई कम लब पिया सी, उहदी जीवन रौं परत पई सी। इस काल्पनिक दुनिया सामने उहनू अपनी यथार्थक जिंदगी हेच लगती सी। ਉਹ ਹੁਣ ਰਾਤ ਨੂੰ ਉਡੀਕਦੀ ਰਹਿੰਦੀ ਜਿਹੜੀ ਮਿੱਠੇ ਸੁਪਨੇ ਉਹਦੀਆਂ ਅੱਖਾਂ ਵਿੱਚ ਬਿਖੇਰ ਜਾਂਦੀ, ਅਤੇ ਉਹਨੇ ਸੁਪਨਿਆਂ ਦਾ ਸਹਾਰਾ ਦਫ਼ਤਰ ਵਾਲਾ ਅਣਜਾਣ ਅਤੇ ਬੇਵਾਸਤਾ ਮੂੰਹ ਉਹਦਾ ਆਪਣਾ ਬਣ ਕੇ ਉਹਦੀ ਕਲਪਨਾ ਵਿੱਚ ਘੁੰਮਦਾ ਰਹਿੰਦਾ। ਫਿਰ ਇੱਕ ਦਿਨ ਆਇਆ ਕਿ ਦਫ਼ਤਰ ਵਿੱਚ ਅਚਾਨਕ ਸ਼ੋਰ ਮੱਚ ਗਿਆ ਕਿ ਹਰਜੀਤ ਨੂੰ ਪੁਲਿਸ ਫੜ ਕੇ ਲੈ ਗਈ ਏ। ਕਹਿੰਦੇ ਉਹਨੇ ਇੱਕ ਰਾਤ ਵਿੱਚ ਹੀ ਤਿੰਨ ਖੂਨ ਕਰ ਦਿੱਤੇ ਨੇ, ਪਿਸਤੌਲ ਤੇ ਖੂਨ ਨਾਲ ਲਿਬੜੇ ਕੱਪੜੇ ਉਹਦੇ ਕਮਰੇ ਵਿੱਚੋਂ ਮਿਲ ਗਏ ਹਨ। ਵੀਰਾਂ ਨੂੰ ਤਾਂ ਜਿਵੇਂ ਆਪਣੇ ਕੰਨਾਂ 'ਤੇ ਅਤਬਾਰ ਹੀ ਨਾ ਰਿਹਾ ਹੋਵੇ, ਉਹ ਸੋਚਦੀ। ਇੱਡੇ ਕੋਮਲ ਜਿਹੇ ਨਕਸ਼ਾਂ ਵਾਲਾ, ਇੱਡੇ ਨਿੱਘੇ ਨਿੱਘੇ ਬੋਲਾਂ ਵਾਲਾ ਭਲਾ ਕਿਸੇ ਦਾ ਕਾਤਲ ਕਿਵੇਂ ਹੋ ਸਕਦਾ ਏ? ਕਿਸੇ ਦੀ ਮੇਢੀ ਵਿੱਚ ਤਾਰੇ ਗੁੰਦਣ ਵਾਲਾ ਹੱਥ ਭਲਾ ਕਿਸੇ 'ਤੇ ਗੋਲੀਆਂ ਕਿਵੇਂ ਦਾਗ ਸਕੇ ਹੋਣਗੇ? ਨਹੀਂ ਨਹੀਂ, ਹਰਜੀਤ ਕਾਤਲ ਨਹੀਂ ਹੋ ਸਕਦਾ। ਹੇਠਲੀਆਂ ਕਚਹਿਰੀਆਂ ਵਿੱਚ ਮੁਕੱਦਮਾ ਉਸਦੇ ਵਿਰੁੱਧ ਤੁਰਦਾ ਰਿਹਾ ਅਤੇ ਤਿੰਨ ਮਹੀਨਿਆਂ ਪਿੱਛੋਂ ਸੈਸ਼ਨ ਜੱਜ ਪਾਸ ਜਾ ਪੁੱਜਾ। ਇਹ ਤਿੰਨ ਮਹੀਨੇ ਵੀਰਾਂ ਲਈ ਜੁਗਾਂ ਚੇਟੇ ਸਨ। ਉਹ ਉਸਦੇ ਮਨ ਚਾਹੇ ਮੂੰਹ ਲਈ ਤਰਸ ਗਈ ਸੀ। ਉਹਦੇ ਸੁਪਨਿਆਂ ਦਾ ਮੂੰਹ ਉਸਨੂੰ ਕਿਧਰੇ ਵੀ ਝੋਲਾ ਨਾ ਪੈਂਦਾ। ਉਹ ਉੱਡ ਕੇ ਉਸਦੇ ਕੋਲ ਪਹੁੰਚਣਾ ਚਾਹੁੰਦੀ, ਚਿਹਲ ਦੀਆਂ ਸਖ਼ਤ ਸਿੱਖਾਂ ਨਾਲ ਆਪਣਾ ਮੱਥਾ ਪਟਕ ਲੈਣ ਲਾ ਉਹਦਾ ਦਿਲ ਕਰਦਾ, ਪਰ ਉਹ ਤਾਂ ਉਹਦੇ ਮੁਕੱਦਮੇ ਦਾ ਫੈਸਲਾ ਵੀ ਲੋਕਾਂ ਤੋਂ ਉੱਡਦਾ ਉੱਡਦਾ ਹੀ ਸੁਣਦੀ ਸੀ। ਉਹਦਾ ਹਰਜੀਤ ਦੀ ਮਾਂ ਨੂੰ ਮਿਲਣ ਨੂੰ ਡਾਢਾ ਦਿਲ ਕਰਦਾ। ਕੋਈ ਆ ਕੇ ਕਹੇ ਕਿ ਹਰਜੀਤ ਬੇਕਸੂਰ ਏ, ਉਹ ਬੇਗੁਨਾਹ ਏ, ਉਹ ਸੋਚਦੀ। ਪਰ ਸਿਵਾਏ ਅਰਦਾਸਾਂ ਕਰਨ ਦੇ ਜਾਂ ਰੋ ਲੈਣ ਦੇ ਉਹ ਕੁਝ ਨਾ ਕਰ ਸਕਦੀ।
आखिर एक दिन वह हौसला करके उसके घर चली गई। मां उसी नूं उसने दस्या कि मैं हरजीत दे दफ्तर विच काम करती हाँ। मां उसकी भुब्बा मार के रो पई, पुत भला किन्नू प्यारे नहीं हुंदे। फिर वीरां दा पंगरिया मूह तक के उसके हमदर्दी भरे बोल सुन के मां उस तों उसदी तों दस्या गया कि असली कातल उसका जवाई है। पर भैण दा सुहाग कायम रखण लई हरजीत सब छुपा रहा है, पर देखी धीए गल ना करी किसे कोल। उहदी मां ने डाढे तरले नाल आख्या। वीरां ने डूंघा साह भरिया। हरजीत दियां मिठियां मिठियां सुपनियां लद्दियां ते धूप आउंदियां निरशल अखां उसी कल्पना विच समर्थक हो के साकार हो गईयां। मैं कहिंदी सां ना कि हरजीत कातल नहीं हो सकता, इह सोच के उसनू एक तसली महसूस होई। सवेरे आखरी पेशी है। वकील तां भावें 2000 रुपया लैके दिल्ली तो सद्या है, पर वह कहिंदा है मुकदमे विच तेरे कोई तोर नहीं है, ते नाले दूजे पासे वाले भी बड़े पैसे वाले बंदे आ। मां उहदी ने दस्या ते वीरां डूंघियां सोचां विच डुब गई। इन्हें नूं एक मंगता उहदे घर अग्गे आ खलोता। माई तेरे बच्चे जिउंदे रहण। उहने अलख जगाई ते भावें हरजीत दी मां मंगतियां ते अग्गे बड़ा खिजिया करदी सी कि चंगे भले ये हट्टे कट्टे मंगण तुर पैंदे ने, पर अज झट ही उठ के आठा पौन चली गई। मौका देख वीरां ने सामने अलमारी विच्चों हरजीत दी एक फोटो, एक टाई ते एक पेन चुक के कोट दी जेब विच पा ले। फिर मां उहदी दे घुट के गले मिल वह अपने घर तुर पई। अगले दिन कचहरी विच हरजीत का मुकदमा पेश होया। मां उहदी ने भावें बड़ा नामी वकील सद्या होया सी, पर फिर भी एक सहम सब दे दिलां ते सी। मूह उड्डे हुए सन। हरजीत दे जाणू पहचाणू सब उत्थे पहुंचे हुए सन। उहदा पीला मूह सब नूं तूहां पा रहा सी। मां दे अथरू थमदे नहीं सन। वीरां भी उत्थे पहुंच गई। उहनूं देख के लोग हैरान तां होए, पर उहदे बारे बहुता सोचण दी अज किसे नूं वेल नहीं सी। मुकदमा शुरू होया, बहस होई, वकील चपटे, पर कुछ ना बनिया। जज ने मौत दा हुक्म सुना के कलम तोड़ दित्ती, पर उसे वेले वीरां भीड़ नूं चीरदी होई अग्गे वधी। हरजीत ने उहदे वल तकिया। वीरां दा मूंह पख उठिया। ओ गवाहां दे कटहरे विच पहुंच गई। बोली, जज साहब, मैं बड़ा कोई जरूरी कुछ कहना चाहनी हाँ। मुजरम हरजीत बाबत चिट्टे कपड़ियां विच मूर्ति जही दे लुभाउणे चेहरे विल तकदियां जज ने पुछिया। हाँ, ओ ठरम्मे नाल बोली। कहो कहो, जज ने कहा ते सारी कचहरी विच मौत वर्गी खामोशी पसर गई। हरजीत हैरान होया, उहदे मूंह वल तक रिहा सी। जज साहब, कातल ए नहीं, कातल कोई होर ए। पर इस दा सबूत? सबूत? सबूत एही ए कि जिस रात ते कतल होए हरजीत मेरे घर सी। इन्ना आख के उसने घबरा के नजरां नीवियां पा लईयां। पर सवेरे पुलिस ने इस नूं इसते अपने बिस्तरे विच्चों गिरफ्तार किया है। खून परे कपड़े भी इसे कमरे विच्चों मिले ने ते पिस्तौल भी, जज ने दलील दिती। मैं सवेर दी गल नहीं करती जज साहब, रात दी गल करती हाँ। कतल रात नूं 2 बजे होए ते उस वेले ये मेरे घर सी। कपड़े? हाँ, वो इसते नहीं सन। इसते कपड़ियां दा मेच देख लो, वो जरूर वड्डे जां छोटे होणगे। कपड़ियां दी मुड़ शनाखत कीती गई। वो ठीक ही हरजीत दे माप दे नहीं सन। पर ए उस रात तेरे घर की करन गया सी? जज ने पुछया। ए सुन के वीरां दा रंग उड गया, पर थिड़क दी जबान नाल उसने कहा,
ਇਹਨੂੰ ਮੇਰੇ ਨਾਲ ਪਿਆਰ ਏ। ਅਸੀਂ ਕਿਵੇਂ ਮੰਨੀਏ ਕਿ ਠੀਕ ਉਸ ਰਾਹ ਤੇ ਤੇਰੇ ਘਰ ਸੀ? ਝੂਠ ਦੀ ਬਦਨਾਮੀ ਕਰਾਉਣ ਦਾ ਮੈਨੂੰ ਕੀ ਸ਼ੌਕ ਏ ਜੱਜ ਸਾਹਿਬ? ਉਹਨੇ ਤਲਖੀ ਨਾਲ ਆਖਿਆ ਕਿ ਇਹ ਕਾਫੀ ਨਹੀਂ ਕਿ ਮੈਂ ਖੁਦ ਕਹਿ ਰਹੀ ਹਾਂ ਕਿ ਉਸ ਰਾਹ ਤੇ ਮੇਰੇ ਘਰ ਸੁੱਤਾ ਸੀ ਤੇ ਸਵੇਰੇ ਮੂੰਹ ਹਨੇਰੇ ਹੀ ਉੱਠ ਕੇ ਚਲਾ ਗਿਆ ਸੀ। ਹਾਂ ਸੱਚ, ਉਸ ਦਿਨ ਇਸ ਦਾ ਪੈਨ ਟਾਈ ਮੇਰੇ ਘਰੇ ਹੀ ਪਏ ਹੋਏ ਨੇ, ਇੱਕ ਫੋਟੋ ਵੀ ਏ, ਪਰ ਉਹ ਤਾਂ ਇਹਨੇ ਮੈਨੂੰ ਬੜੀ ਦੇਰ ਦੀ ਦਿੱਤੀ ਹੋਈ ਏ। ਹਰਜੀਤ ਨੂੰ ਇਉਂ ਲੱਗਿਆ ਜਿਵੇਂ ਉਹ ਇੱਕ ਸੁਪਨਾ ਦੇਖ ਰਿਹਾ ਹੋਵੇ। ਸ਼ਾਇਦ ਮੈਨੂੰ ਫਾਂਸੀ ਚੜਾ ਦਿੱਤਾ ਗਿਆ ਏ ਤੇ ਇਹ ਮੌਤ ਤੋਂ ਮਗਰੋਂ ਦੀ ਦੁਨੀਆ ਏ। ਲੋਕੀ ਹੈਰਾਨ ਹੋਏ ਵੀਰਾਂ ਦੇ ਮੂੰਹ ਵੱਲ ਤੱਕ ਰਹੇ ਸਨ। ਚੱਜ ਸ਼ਸ਼ੋ ਪੰਜ ਵਿੱਚ ਪੈ ਗਿਆ। ਵੀਰਾਂ ਦੇ ਘਰੋਂ ਲਿਆਂਦੀ ਟਾਈ ਤੇ ਪੈਨ ਠੀਕ ਹੀ ਹਰਜੀਤ ਦੇ ਹੀ ਸਨ, ਪਰ ਮੁਜਰਮ ਨੇ ਇਸ ਬਾਰੇ ਤਾਂ ਕੁਝ ਵੀ ਨਹੀਂ ਦੱਸਿਆ। ਉਹ ਤਾਂ ਆਪਣਾ ਜੁਰਮ ਕਬੂਲ ਕਰ ਚੁੱਕਾ ਏ। ਜੱਜ ਨੇ ਵੀਰਾਂ ਨੂੰ ਸੰਬੋਧਨ ਕਰਕੇ ਕਿਹਾ, ਇਸੇ ਗੱਲ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਜੱਜ ਸਾਹਿਬ ਕਿ ਉਹ ਕਿੱਡਾ ਵਧੀਆ ਬੰਦਾ ਏ। ਮੈਨੂੰ ਬਦਨਾਮ ਹੁੰਦਿਆਂ ਦੇਖਣ ਦੀ ਥਾਂ ਉਹ ਆਪ ਮੌਤ ਕਬੂਲ ਕਰ ਲਿਆ ਏ, ਤੇ ਇਹੋ ਜਿਹੇ ਡੂੰਘੇ ਅਹਿਸਾਸਾਂ ਵਾਲਾ ਭਲਾ ਕਿਸੇ ਦਾ ਕਾਤਲ ਕਿਵੇਂ ਬਣ ਸਕਦਾ ਏ? ਵੀਰਾਂ ਦੇ ਚਿਹਰੇ ਦੇ ਪ੍ਰਭਾਵ, ਉਹਦੇ ਬੋਲਾਂ ਦੀ ਦ੍ਰਿੜਤਾ ਜੱਜ ਦੇ ਫੈਸਲੇ ਨੂੰ ਹਲੂਣ ਗਈ। ਉਹ ਕਿੰਨਾ ਚਿਰ ਬਾਕੀ ਦੇ ਜੱਜਾਂ ਨਾਲ ਸਲਾਹ ਮਸ਼ਵਰਾ ਕਰਦਾ ਰਿਹਾ ਤੇ ਅਖੀਰ ਫੈਸਲਾ ਸੁਣਾ ਦਿੱਤਾ ਗਿਆ ਕਿ ਹਰਜੀਤ ਬੇਕਸੂਰ ਏ। ਹਰਜੀਤ ਦੇ ਰਿਸ਼ਤੇਦਾਰ ਭੱਜ ਭੱਜ ਉਹਨੂੰ ਮਿਲਣ ਲੱਗੇ, ਦੋਸਤ ਮੁਬਾਰਕ ਦੇਣ ਲੱਗੇ ਤੇ ਮਾਂ ਮੁੜ ਮੁੜ ਉਹਦਾ ਮੱਥਾ ਚੁੰਮੇ। ਇਸੇ ਰੌਲੇ ਗੌਲੇ ਵਿੱਚ ਵੀਰਾਂ ਉੱਥੋਂ ਅਲੋਪ ਹੋ ਗਈ। ਸਾਰਿਆਂ ਤੋਂ ਵਿਹਲਾ ਹੋ ਜਾਣ ਤੇ ਹਰਜੀਤ ਨੂੰ ਵੀਰਾਂ ਦਾ ਮੂੰਹ ਚੇਤੇ ਆਇਆ ਤੇ ਸਤਿਕਾਰ ਨਾਲ ਉਹਦਾ ਮਨ ਚੁੱਕ ਗਿਆ। ਦਫ਼ਤਰ ਵਿੱਚ ਅਹਿਲ ਅਡੋਲ ਟਾਈਪ ਕਰਦੀ ਮੂਰਤੀ ਵਿੱਚ ਅੱਜ ਉਹਨੂੰ ਜਾਨ ਪੈ ਗਈ ਦਿਸੀ। ਉਹ ਉੱਡਦੇ ਕਦਮਾਂ ਨਾਲ ਉਹਦੇ ਘਰ ਵੱਲ ਤੁਰ ਪਿਆ। ਰਸਤੇ ਵਿੱਚ ਹੀ ਉਹਨੂੰ ਵੀਰਾਂ ਦਾ ਨੌਕਰ ਮਿਲ ਪਿਆ। ਮੈਂ ਤੁਹਾਡੇ ਵੱਲ ਹੀ ਜਾ ਰਿਹਾ ਸੀ, ਉਸਨੇ ਚਿੱਠੀ ਫੜਾਉਂਦਿਆਂ ਕਿਹਾ। ਹਰਜੀਤ ਨੇ ਚਿੱਠੀ ਖੋਲ੍ਹੀ ਤੇ ਲਿਖਿਆ ਸੀ, ਮੇਰੇ ਹਰੀ, ਮੈਂ ਤੇਰੇ ਕਿਸੇ ਕੰਮ ਆ ਸਕੀ ਹਾਂ, ਮੈਥੋਂ ਇਹ ਚਾਓ ਨਹੀਂ ਚੁੱਕਿਆ ਜਾਂਦਾ। ਅੱਜ ਮੈਨੂੰ ਆਪਣੇ ਆਪ ਤੇ ਨਾਜ਼ ਹੋ ਰਿਹਾ ਏ। ਦੇਖਣਾ, ਤੇਰੀ ਜ਼ਿੰਦਗੀ ਤਾਂ ਕਿੰਨੀ ਕੀਮਤੀ ਸੀ ਤੇ ਮੈਂ ਤਾਂ ਇੱਕ ਫਕੀਰ ਨਹੀਂ ਹਾਂ, ਜਿਸ ਦਾ ਨਾ ਕੋਈ ਰਾਹ ਏ ਨਾ ਰਹਿਬਰ, ਜਿਸ ਦੀ ਜ਼ਿੰਦਗੀ ਦਾ ਕੋਈ ਨਾ ਕੋਈ ਮੰਜ਼ਿਲ ਏ ਤੇ ਨਾ ਮਕਸਦ। ਮੈਂ ਜਾਣਦੀ ਹਾਂ ਕਿ ਤੂੰ ਮੇਰੇ ਕੋਲ ਆਏਗਾ, ਬਦਲਾ ਚੁਕਾਉਣ ਲਈ ਮੈਂ ਜੋ ਵੀ ਚਾਹਾਂ ਤੂੰ ਕਰਨ ਨੂੰ ਤਿਆਰ ਹੋਏਗਾ, ਪਰ ਕਿਸੇ ਅਹਿਸਥਾਨ ਥੱਲੇ ਤੂੰ ਮੇਰੇ ਲਈ ਕੁਝ ਕਰੇ ਇਹ ਮੈਨੂੰ ਮਨਜ਼ੂਰ ਨਹੀਂ। ਉਂਝ ਵੀ ਜੋ ਕੁਝ ਵੀ ਮੈਂ ਅੱਜ ਕੀਤਾ ਆਪਣੀ ਸੰਤੁਸ਼ਟਤਾ ਲਈ ਕੀਤਾ ਏ, ਨਹੀਂ ਤਾਂ ਮੈਨੂੰ ਕਿਹੜੀ ਮਜਬੂਰੀ ਸੀ ਤੇ ਨਾਲੇ ਕੌਣ ਕੋਈ ਕਿਸੇ ਲਈ ਕੁਝ ਕਰਦਾ ਏ। ਮੇਰੇ ਹਰੀ, ਤੂੰ ਖੁਸ਼ ਰਹਿ, ਭਰਪੂਰ ਜ਼ਿੰਦਗੀ ਜੀਓ, ਮੇਰੀਆਂ ਸ਼ੁਭ ਇਛਾਵਾਂ ਹਮੇਸ਼ਾ ਤੇਰੇ ਨਾਲ ਰਹਿਣਗੀਆਂ। ਰੱਬ ਕਰੇ ਤੈਨੂੰ ਕਦੀ ਤੱਤੀ ਵਾਹ ਨਾ ਲੱਗੇ ਤੇ ਮੈਂ ਹੁਣ ਜਾ ਰਹੀ ਹਾਂ। ਸ਼ੁਭ ਇਛਾਵਾਂ ਸਾਹਿਤ ਵੀਰਾ। ਤੇਰੀ ਬੀਬੀ ਕਿੱਥੇ ਜਾ ਰਹੀ ਏ? ਹਰਜੀਤ ਨੇ ਘਬਰਾ ਕੇ ਨੌਕਰ ਨੂੰ ਪੁੱਛਿਆ। ਕਿਤੇ ਨਹੀਂ ਜੀ, ਉਹਨੇ ਹੈਰਾਨ ਹੋ ਕੇ ਜਵਾਬ ਦਿੱਤਾ। ਅੱਛਾ, ਹਰਜੀਤ ਨੇ ਵੀਰਾਂ ਦੇ ਕਮਰੇ ਦੇ ਹਰੇ ਪਰਦਿਆਂ ਨੂੰ ਹਿਲਦਿਆਂ ਤੱਕਿਆ। ਉਹ ਪਰੀਆਂ ਵਰਗੀ ਵੀਰਾਂ ਚਿੱਟੀ ਬਰੀਕ ਜਿਹੀ ਸਾੜੀ ਬੰਨ੍ਹ ਕੇ ਲੰਮੇ ਲੰਮੇ ਵਾਲ ਖਿਲੇਰੀ ਸ਼ਾਇਦ ਉਸਦੀ ਉਡੀਕ ਵਿੱਚ ਬਾਹਰ ਨਿਕਲੀ ਏ, ਹਰਜੀਤ ਨੇ ਸੋਚਿਆ। ਉਹਦੇ ਕਦਮਾਂ ਵਿੱਚ ਤੇਜ਼ੀ ਆ ਗਈ। ਮੈਂ ਤੈਨੂੰ ਹੁਣ ਕਿੱਧਰ ਹੀ ਨਹੀਂ ਜਾਣ ਦਿਆਂਗਾ, ਉਸਨੇ ਮਨ ਵਿੱਚ ਹੀ ਸੋਚਿਆ। ਹਰੀ, ਮੈਂ ਆਈ। ਦੂਰੋਂ ਉਹਨੇ ਵੀਰਾਂ ਦੀ ਆਵਾਜ਼ ਸੁਣੀ। ਉਹ ਸਿੱਧੀ ਉਤਰਾਈ ਤੋਂ ਬੜੀ ਤੇਜ਼ੀ ਨਾਲ ਉਤਰ ਰਹੀ ਸੀ ਤੇ ਵੇਂਦਿਆਂ ਵੇਂਦਿਆਂ ਵੀਰਾਂ ਦੇ ਪੈਰ ਲੜਖੜਾ ਗਏ ਤੇ ਦੂਜੇ ਹੀ ਪਲ ਟੁੱਟੀ ਭੱਜੀ ਵੀਰਾਂ ਉਹਦੇ ਕਦਮਾਂ ਵਿੱਚ ਪਈ ਸੀ।
ਹਰਜੀਤ ਉਹਦੇ ਕੋਲ ਝੁਕਿਆ ਤੇ ਉਹਨੂੰ ਆਪਣੀਆਂ ਬਾਹਾਂ ਵਿੱਚ ਚੁੱਕ ਲਿਆ। ਜਾ ਛੇਤੀ ਡਾਕਟਰ, ਇੰਨੇ ਨੂੰ ਨੌਕਰ ਰੋਂਦਾ ਰੋਂਦਾ ਨੱਠ ਪਿਆ। ਵੀਰਾ ਨੇ ਅੱਖਾਂ ਖੋਲੀਆਂ, ਹਰਜੀਤ ਦੇ ਮੂੰਹ ਵੱਲ ਤੱਕਿਆ ਤੇ ਮੁਸਕੁਰਾਈ। ਫਿਰ ਇੱਕ ਪੀੜ ਉਹਦੇ ਨਕਸ਼ਾਂ ਤੇ ਫੈਲ ਗਈ ਤੇ ਹਰਜੀਤ ਦੇ ਗਲ ਲੱਗ ਕੇ ਉਸਨੇ ਅੱਖਾਂ ਮੀਟ ਲਈਆਂ ਤੇ ਮੁੜ ਕਦੇ ਨਾ ਖੁੱਲੀਆਂ।

ਹਾਂਜੀ, ਤੁਸੀਂ ਸੁਣ ਰਹੇ ਸੀ ਨੋਟਬੁੱਕ, ਜਿਸ ਵਿੱਚ ਮੈਂ ਸਾਂਝ ਪਾ ਰਹੀ ਸੀ ਦਲੀਪ ਕੌਰ ਟਿਵਾਣਾ ਜੀ ਦੀਆਂ ਕਹਾਣੀਆਂ ਦੀ। ਆਸ ਕਰਦੀ ਹਾਂ ਕਿ ਤੁਹਾਨੂੰ ਅੱਜ ਦਾ ਸ਼ੋਅ, ਇਹ ਕਹਾਣੀਆਂ ਪਸੰਦ ਆਈਆਂ ਹੋਣਗੀਆਂ। ਹੁਣ ਮੈਂ ਜੈਸਮੀਨ ਲੈਂਦੀ ਹਾਂ ਤੁਹਾਡੇ ਕੋਲੋਂ ਇਸ ਸ਼ੋਅ ਵਿੱਚੋਂ ਇਜਾਜ਼ਤ।

0: ਵੇ ਮੈਂ ਸਾਰੀ ਦੁਨੀਆ ਤੱਕ ਲਈ ਤੇਰੇ ਨੈਣਾ ਚੋਂ
1: ਆਏ ਹੋਏ ਕਿਹਦੇ ਨੈਣਾ ਚੋਂ ਤੱਕ ਲਈ ਆ
0: ਤੂੰ ਹੀ ਬੈਠਾ ਮੇਰੇ ਸਾਹਮਣੇ
1: शुक्र है मेरे नैना जो भी गए ने कोई तक्या
0: जी हाँ जी नमस्ते सत श्री अकाल आदाब मैं हूँ कृष्णा और आप इस वक्त हमारी रेलगाड़ी में आकर बैठ चुके हैं गाड़ी का नाम है बॉयज मीट अप के मैं बल्कि रजी ठीक ठाक
1: मैं ठीक है तो ही पीटी तक काम कर दे रहे बिल कभी दस ही नहीं हमें वो भी मैग में रहे
0: हाँ जी हाँ जी मैं एक सबका रहे ना साडे की कहते हैं चीफ मिनिस्टर साहब उन्हां तो लैके थोड़ी इंस्पिरेशन मैं हर तरह का काम
1: चन्नी साहब दी ते नहीं गल करन
0: दी मैं हर तरह का
1: सही पकड़े
0: सही पकड़े हैं 7 crore
1: ऐदा ना कहो ऐर की दबदबा बड़ा जी उन्हां दा
0: ऐत की दबदबा बड़ा दबदबा साडे स्टूडियो दे अंदर भी ना बहुत तगड़ा है इस वक्त क्योंकि एक और बड़ी खतरनाक ओके रिपोर्ट पर्सनैलिटी
1: तुई दे एंड्राउंड दे जिद्दा कोई सप्प आ गया हुंदा
0: यार इक ते ना ए आदमी कदी मेनू मेरी भूमिका बनदे होए खत्म करन दऊगा जिस दिन
1: ई किद्दा दी भूमिका बननी
2: बस करो भाई रे
1: और ए ओ आ गया वीर अपना और ही भाजा ला गया कोई
0: हां जी राम राम सारे भाइयों ने थम सुनन लग रहे हो 1676 रेडियो हां जी मारे साथ तूर साहब आ गए हैं और मेरी हरियाणवी बाय बाय टाटा हो गई है तुम कैसा से
2: कृष्णा भाई क्या हाल है तेरे बड़े भाई साहब
1: ओ वाओ
0: क्या बात
2: ये तो बाजे ही बड़ी बढ़िया इसमें भाई साहब बोलते हैं
0: भाई साहब कितने ना बनी दूसरी बारी हो गया इज्जत मिल रही है तू तू यही शो कर रहा है
2: यो बीमार चल रहा है भाई साहब ना कोई हजम नहीं हो रही की चीज है
0: सर्दी बहुत है भाई अपनी अपनी सेहत का ध्यान रखो सारे पहले मैं दस दवा की जे तुसी अज फिलहाल 4 June ਨੂੰ ਦੁਪਹਿਰ ਦੇ 1:11 ਤੇ ਸੁਣਦੇ ਪਏ ਹੋ ਤਾਂ ਇਹ ਲਾਈਵ ਹੈ ਤੇ ਤੁਸੀਂ ਆਪਣੇ ਪਿਆਰੇ ਪਿਆਰੇ ਮੈਸੇਜ ਸਾਡੇ ਨਾਲ ਸ਼ੇਅਰ ਕਰ ਸਕਦੇ ਹੋ ਆਪਾਂ ਪੜ੍ਹਦੇ ਰਵਾਂਗੇ ਕੋਈ ਗਾਣੇ ਦੀ ਰਿਕੁਐਸਟ ਹੋਵੇ ਵੀ ਦੱਸ ਸਕਦੇ ਹੋ ਅੱਜ ਅਸੀਂ ਗੱਲਬਾਤ ਕੀਤੀ ਸੀਗੀ ਮੇਨ ਮੁੱਦਾ ਸੀਗਾ ਸਾਡਾ ਯੋਲੋ ਦਾ ਤੁਸੀਂ ਪਹਿਲੇ ਸੁਣਿਆ ਹੋਣਾ ਹੁਣ ਆਪਾਂ ਉਹਦੀ ਇੱਕ ਛੋਟੀ ਜਿਹੀ ਬ੍ਰਾਂਚ ਮੈਂ ਕੱਟ ਕੇ ਤੁਹਾਡੇ ਸਾਹਮਣੇ ਮੇਰੇ ਸਾਹਮਣੇ ਦੋ ਬਹੁਤ ਹੀ ਜ਼ਿਆਦਾ ਐਕਸਪਰਟ ਲੋਕ ਬੈਠੇ ਹੋਏ ਨੇ
1: ਯਾਰ ਅਸੀਂ ਆਪਣਾ ਨਹੀਂ ਕੁਝ ਕਰ ਸਕਦੇ
2: ਲੋਕਾਂ ਕਾ ਕੀ ਕਰਾਂਗੇ ਭਾਈ ਮੈਂ ਤਾਂ ਆਪਣਾ ਮੇਰਾ ਕੋਈ ਨਹੀਂ
0: ਸੋ
2: ਯਾਰ ਵੀਰ ਇੱਕ ਮਿੰਟ ਬਦਲ ਨਹੀਂ ਸਕਦਾ ਸਿਸਟਮ ਭਾਈ ਸਾਹਿਬ ਮੈਂ ਨਹੀਂ ਬਦਲਦਾ ਇਹੋ ਰੇ ਕਦਮ ਜਿੰਨਾ ਮਰਜ਼ੀ ਜ਼ੋਰ ਲਗਾਈ ਲਈਏ ਐਡਜਸਟ ਕਰਨਾ ਪੈਣਾ
0: ਹਾਂਜੀ ਸੋ ਆਪਣੇ ਆਡੀਓ ਸਬਟਾਈਟਲ ਔਨ ਰੱਖਿਓ ਤੇ ਅੱਜ ਦੀ ਗੱਲਬਾਤ ਹੋਣ ਲੱਗੀ ਆ ਕਿਸ਼ਤਾਂ ਬਹੁਤ ਨੇ ਯਾਰ ਇਟਸ ਟੂ ਹਾਰਡ ਟੂ ਮੇਕ ਮਨੀ ਕੀ ਕੀਤਾ ਜਾਏ ਇਸ ਕਰਕੇ ਅਸੀਂ ਤੂਰ ਸਾਹਿਬ ਨੂੰ ਨਾਲ ਲੈ ਕੇ ਆਏ ਕਿਉਂਕਿ ਸਾਨੂੰ ਸੁਣਿਆ ਜਾਏ ਤੂਰ ਸਾਹਿਬ ਦੀ ਮਾਲੀ ਹਾਲਤ ਸਾਡੇ ਨਾਲ ਤਾਂ ਐਟਲੀਸਟ ਬੈਟਰ ਸਾਨੂੰ
1: ਲੋਨ ਕਰਾਉਂਦੇ
2: ਸਾਨੂੰ ਮਾਰੋ ਕਹਿੰਦਾ ਕਿਸ਼ਤਾਂ ਬਹੁਤ ਆ ਤੇਰੇ ਤੋਂ ਹੋ ਗਈ ਪਤਾ ਕਿ ਕੌਣ ਸੀ ਬਾਤ ਕਰ ਰਿਹਾ ਇੱਕ ਬੰਦਾ ਦੂਸਰੇ ਤੇ ਕਹਿ ਰਿਹਾ ਤਾ ਉਹਨੂੰ ਕਹਿੰਦਾ ਪਤਾ ਹੈ ਮਾਰੇ ਪੂਰਵਜ ਬੰਦਰ ਤੇ ਉਹਨੂੰ ਕਹਿੰਦਾ ਬਾਈ ਤੇਰੇ ਪਰਿਵਾਰ ਕਾ ਮਸਲਾ ਮੇਰਾ ਨਹੀਂ ਹੈ ਮਾਲੀ ਹਾਲ ਤਿਆਰੀ ਖਰਾਬ ਹੋ ਸਕਾ ਭਾਈ ਆਪਣੀ ਠੀਕ ਚੱਲ ਰਹੀ
0: हर वार दा गाइस इक तां मैं मॉनिटर बन जाना पता नहीं शो दे उपर क्यों गल बात एह अज दी कि दसो तूर साहब कि किश्तां दा भार इन्ना ज्यादा कि असी अपनी जिहड़ी इच्छावां ने ओह पूरियां नहीं कर पा रहे वी आर नॉट एबल टू लिव आवर लाइफ टू द फुलेस्ट क्या विचार है तुम्हारे
2: अरे इच्छावां ना भी किस्त में पूरी कर लियो किसने कहा भी सारी इच्छावां जी पूरी कर हां किस्त में कर सके
1: थोड़ी कर ले
2: मैं तो न्यू सोच रहा हूं थम दोनों ने प्रोग्राम कराया था हमने कराया और रणजीत भाजी ने दोनों ने कराया ना लिसन जितने हमारे सुनने वाले ना एकदम जब प्रोग्राम खत्म होएगा ना बड़े आराम से बैठे के शो कर यार भाई किस्त वाला प्रोग्राम खत्म हो यार टेंशन दे रहे थे फिर शुरू कर लिया भाई ये भी किस्त में बात याद आ गई लोगों भाई किस्त पर रड़ी पड़ी भाई
0: ਸਾਡੇ ਮਨ ਦੇ ਗੁਬਾਰ ਅਸੀਂ ਕੱਢਣ ਆ ਗਏ ਗਾਇਸ ਸਾਨੂੰ ਮੈਸੇਜ ਆਉਣੇ ਸ਼ੁਰੂ ਹੋ ਗਿਆ ਸਾਨੂੰ ਮੈਸੇਜ ਭੇਜ ਦੋ ਪਰਮ ਜੀ ਵੱਲੋਂ ਸਾਨੂੰ ਸਤਿ ਸ਼੍ਰੀ ਅਕਾਲ ਆ ਗਈ ਹੈ ਜੀ ਤੇ ਜੱਸੀ ਚੌਧਰੀ ਜੀ ਵੱਲੋਂ ਰਾਮ ਰਾਮ ਭਾਈਓ ਨਾਈਸ ਸ਼ੋ ਫੁੱਲ ਇੰਜੋਏ ਵੀ
1: ਆ ਮੈਂ ਸ਼ਾਇਦ ਤੁਹਾਨੂੰ ਕਿਸ਼ਤ ਜੀ ਸਭਾ ਤੱਕ ਗਏ ਨੇ
2: ਚੌਧਰੀ ਸਾਹਿਬ ਕਿਸ਼ਤ ਤੋਂ
0: ਹਰੀ ਰਾਮ ਨੂੰ ਕਬੂਲ ਅੱਜ ਤੇ ਨਾਲ ਨਾਲ ਤੁਸੀਂ ਆਪਣੇ ਫੇਵਰੇਟ ਗਾਣੇ ਦੀ ਸਾਂਝ ਵੀ ਪਾਣੀ ਹੈ ਸਾਡੇ ਨਾਲ ਕਿ ਕੋਈ ਗਾਣਾ ਸੁਣਨਾ ਚਾਹੁੰਦੇ ਹੋ ਸਾਨੂੰ ਦੱਸਿਓ ਜੇ ਸਾਡੀ ਤੇ ਤੁਹਾਡੀ ਸੋਚ ਮਿਲੇਗੀ ਤਾਂ ਫਿਰ ਆਪਾਂ ਤੂਰ ਸਾਹਿਬ ਤੋਂ ਐਕਸੈਪਟੈਂਸ ਲਵਾਂਗੇ
1: ਓਏ
2: ਮਾਰੀ ਪਰਮਿਸ਼ਨ ਲਿਓ
1: ਤੂਰ ਸਾਹਿਬ ਤੋਂ ਆਪਾਂ ਪੁੱਛਣਾ ਵੀ ਹੈ ਕਿਉਂਕਿ ਇਹ ਥੋੜੇ ਹੁਣ ਓਲਡ ਤੇ ਨਹੀਂ ਕਹਾਂਗੇ ਆਪਾਂ, ਐਕਸਪੀਰੀਅੰਸ ਹੋ ਗਏ ਨੇ,
0: ਬਿਗ ਬੋਏ ਨੇ ਨਾ, ਬੋਇਜ਼ ਮੀਟਅਪ ਤੇ ਇਹ ਬਿਗ ਬੋਏ ਨੇ,
2: ਕਿਸ ਬਾਤ ਦਾ।
1: ਪਹਿਲਾਂ ਵੀ ਤੂਰ ਸਾਹਿਬ ਇੰਨੀਆਂ ਕਿਸ਼ਤਾਂ ਹੁੰਦੀਆਂ ਸੀ ਕਿ ਹੁਣ ਜ਼ਿਆਦਾ ਹੋ ਗਈਆਂ,
2: ਇਹ ਵੀ ਜ਼ਿਆਦਾ ਹੋ ਗਈ,
1: ਅਬ ਜ਼ਿਆਦਾ ਹੋ ਗਈ ਨਾ,
2: ਜ਼ਿਆਦਾ ਹੋ ਗਈ।
1: ਓ ਮਾਈ ਗੋਡ, ਹਮ ਯਹੀ ਸੋਨੇ ਕੇ ਲੀਏ ਬੈਠੇ,
2: ਕਰਨੇ ਆ ਨਾ ਭਾਈ, ਹਮ ਆਪਣਾ ਆਸ ਪਾਸ ਦੇਖ ਰਹੇ ਹਾਂ, ਲੋਕ ਤਰੱਕੀ ਕਰ ਰਹੇ ਆ, ਉਹ ਕਿਸ ਤਰ੍ਹਾਂ ਤਰੱਕੀ ਕਰ ਰਹੇ ਆ ਉਸ ਪਰ ਨਹੀਂ ਜਾ ਰਹੇ ਹਮ। ਮੈਨੂੰ ਲੱਗ ਰਿਹਾ ਯਾਰ ਮੇਰੇ ਕੋਲ ਵੀ ਵੱਡੀ ਗਾੜੀ ਹੋ, ਮੇਰਾ ਵੀ ਘਰੋ, ਕੁਛ ਲੋਕ ਇਸ ਤਰ੍ਹਾਂ ਮੇਰੇ ਜੈਸਾ ਜ਼ਿਆਦਾ ਸਟ੍ਰੈਸ ਲੈ ਜਾ ਯਾਰ, ਇਤਨਾ ਟਾਈਮ ਹੋ ਗਿਆ ਯਹਾਂ ਆਸਟ੍ਰੇਲੀਆ ਆਏ ਨੂੰ, ਇਹ ਵੀ ਤਾਂ ਕੁਛ ਘਰ ਨਹੀਂ ਲਿਆ, ਇਹ ਵੀ ਤੱਕ ਯਾਹ ਨਹੀਂ ਕੀਆ, ਵਾਹ ਨਹੀਂ ਕੀਆ, ਯਾਹ ਵਾਹ ਕੇ ਚੱਕਰ ਮਨਾ। ਦੂਸਰਾ, ਕਿਸ਼ਤਾਂ ਦੇਣੇ ਵਾਲੇ ਵੀ ਬੜਾ ਆਸਾਨ ਕਰ ਦਿਆ ਕੰਮ, ਭਾਈ ਸਭ ਕੁਛ ਨਹੀਂ ਕਰਨਾ, ਆਪਣੇ ਦੋ ਚੀਜ਼ਾਂ ਦੇਣੀ, ਆਪਕਾ ਲੋਨ ਠਾ ਪੜਿਆ, ਲੈ ਜਾਓ।
0: ਇਹ ਬੜਾ ਯਾਰ
2: ਗਰਾਟਕਾ ਬੋਲ ਰਹੇ ਭਾਈ ਸਾਹਿਬ, ਲੈ ਲੈ ਪੈਸੇ, ਤੂੰ ਮਨਾ ਥੋੜੀ ਕਰੇਗਾ ਬੰਦਾ, ਤਾਂ ਲੈ ਲਈ ਆ, ਉਸ ਤੋਂ ਬਾਅਦ ਮੈਂ ਪਿੱਛਾ ਵੀ ਕਿਸ਼ਤਾਂ ਵੀ ਦੇ।
0: ਉਹ ਵੀ ਬਹੁਤ ਹੈ ਨਾ, ਆਫਟਰ ਪੇ ਵਗੈਰਾ, ਮਤਲਬ ਉਹ ਤਾਂ ਦੇ ਆਰ ਆਲਵੇਸ ਬਿਹਾਈਂਡ ਯੂ ਕਿ ਲੈ ਬਈ ਤੂੰ 500 ਤੋਂ ਲੈ, 1000 ਦੀ ਤੇਰੀ ਲਿਮਿਟ, 1000 ਤੋਂ ਨਾਲ ਹੀ 2000, 2 ਤੋਂ 4 ਬੜੀ ਸਪੀਡ ਖਿੱਚ ਲੈ।
1: ਨਹੀਂ ਇਹ ਤਾਂ ਗੱਲ ਹੈ,
2: ਇਹ ਆਪ ਤੋਂ ਭੁੱਖ ਲਗਵਾਈ ਦੀ,
1: ਲੋਨ ਨਹੀਂ ਵੀ ਹੋਣਾ, ਐਵੇਂ ਐਪਲੀਕੇਸ਼ਨ ਜੀ ਲਾ ਕੇ ਰੱਖ ਦਿੰਦੇ ਤੁਹਾਡੇ, ਐਵੇਂ ਮੀਟਿੰਗ ਚ ਪਾ ਛੱਡਦੇ, ਕੋਈ ਨਹੀਂ 2 ਮਹੀਨੇ ਹੋ ਜੂ।
2: ਕੋਈ ਲੋਨ ਉਤਾਰ ਵੀ ਦਿਓਗੇ ਨਾ ਜੀ, ਉਸਕੇ 1 ਮਹੀਨੇ ਬਾਅਦ ਆਪਕੇ ਪਾਸ ਇਤਨੇ ਆਪਸ਼ਨ ਆਏਗੇ ਵੀ ਆਪਕਾ ਦੂਸਰਾ ਲੋਨ ਵੀ ਤਿਆਰ ਪੜਾ ਜੀ, ਆਪਨੇ ਅਗਰ ਦੇਰ ਕਰ ਦੀ ਨਾ ਪਤਾ ਨਹੀਂ ਦੁਨੀਆ ਲੁੱਟ ਜਾਏਗੀ ਜੀ, ਲੈ ਲਓ ਫਟਾਫਟ।
1: ਬਾਇਸ ਮਾਰਕੀਟ
2: ਕੁਛ ਵੀ ਹੋ ਸਕਦਾ,
1: ਨੈਗੇਟਿਵ ਗੇਰਿੰਗ ਹੈ।
2: ਓ ਮਾਈ ਗੋਡ,
1: ਸੀ ਇੰਟੈਲੀਜੈਂਟ।
2: ਅਰੇ ਬਸ ਇਤਨੀ ਨਹੀਂ ਬਾਈ, ਇਤਨਾ ਜ਼ਿਆਦਾ ਨਹੀਂ ਸੋਚਦੇ ਹਾਂ ਬਾਈ, ਯੋ ਪੈਸੇ ਪੜੇ ਯੋ ਲੈ ਲਿਆ,
1: ਆਪਣੇ ਤਾਂ ਬਾਈ ਕੀ ਸੋਚਣਾ ਹੈ, ਆਪਕੋ ਤਾਂ ਮੈਂ ਕੀ ਬਤਾਉਂ।
2: ਅਰੇ ਇਤਨਾ ਨਹੀਂ ਬੋਲਿਆ ਕਰਦੇ, ਰੇਡੀਓ ਪੈ ਕਾ ਹੈ,
0: ਅਗਰ ਮੈਨੇ ਆਪਕਾ ਬਤਾ ਦਿਆ।
2: ਹਰ ਆਦਮੀ ਕਾ ਕਰਟਨ ਹੋਆ ਪਰਦਾ,
0: ਕਰਟਨ
2: ਹੋਆ ਬਾਈ,
0: ਕਰਟਨ ਬੋਇਸ,
1: ਕਰਟਨ ਤਾਂ ਹੁੰਦਾ ਹੀ ਹੈ ਬਈ,
0: ਕਰਟਨ ਰੱਖੋ ਬਈ, ਪਰਦੇਦਾਰੀ ਜ਼ਰੂਰੀ ਹੈ।
1: ਲੇਕਿਨ ਆਪਕਾ ਰੈੱਡ ਕਲਰ ਕਾ ਹੈ,
0: ਕਿਆ ਕਰਟਨ?
1: ਹਾਂਜੀ ਹਾਂਜੀ,
0: ਫੇਰ ਠੀਕ।
1: ਔਰ ਮੈਂ ਕੋਟ
2: ਤੋਂ ਸਾਂਸ ਤੋਂ ਪੈਰ ਰਹੀ ਨਾ ਬਾਈ, ਮਰ ਤੋਂ ਸਾਂਸ ਵੀ ਕਿਸ਼ਤਾਂ ਵਿੱਚ ਚੱਲਾ,
0: ਬਾਬਾ ਰਾਮਦੇਵ ਨੇ ਇਸ ਤਰ੍ਹਾਂ ਕਹਿਣਾ ਹੋਵੇ ਕਿ ਅਨੁਲੋਮ ਵਿਲੋਮ ਕਿਆ ਕਰੋ, ਆਪਕੀ ਨਾ ਅਸਥਮਾ ਕੀ ਪ੍ਰੋਬਲਮ ਚਲੇ ਜਾਏਗੀ, ਤੋ ਕੈਸੇ ਕਰੇਂਗੇ? ਮਤਲਬ ਅੱਖ, ਤੁਸੀਂ ਅੱਖ ਨੀ ਛੋਟੀ ਕਰਨੀ, ਤੁਸੀਂ ਤਾਂ ਗੱਲ
2: ਅਰਾ ਬਾਈ, ਲੋਮ ਵਿਲੋਮ ਕਰ ਲਿਆ ਕਰੋ, ਤਾਰੀ ਸਿਹਤ ਠੀਕ ਰਹਾ ਗਈ, ਇਸ ਮਾ ਕੌਣ ਸੀ ਬੜੀ ਬਾਤ ਹੈ,
1: ਇਹ ਤਾਂ ਸਟ੍ਰੇਟ ਫਾਰਵਰਡ ਬਾਬਾ ਲੱਗ ਰਿਹਾ ਹੈ, ਸੀਰੀਅਸ ਜੀ ਦਾ
2: ਬੀ, ਕਿਆ ਬਾਤ ਕਰ ਰਿਹਾ
0: ਬਾਬਾ ਜੀ, ਸਟ੍ਰੇਟ
1: ਬਾਬਾ ਜੀ, ਲੱਲੀ ਬਹੁਤ ਕਰਾਤੇ
0: ਬਾਬਾ ਜੀ, ਲੱਲੀ ਲੱਲੀ, ਹਾਂ, ਰਿਟਰਨ ਆਫ ਲੱਲੀ ਗਾਇਸ, ਜਿਨ੍ਹਾਂ ਨੂੰ ਨਹੀਂ ਪਤਾ ਸਾਨੂੰ ਮਤਲਬ ਦੱਸੋ, ਲੱਲੀ ਦਾ ਬੜੀ ਮਾਝੇ ਵਾਲੇ ਕਹਿੰਦੇ ਬਹੁਤ ਲੱਲੀ ਕਰਾਉਂਦੇ ਆ, ਹੁੰਦਾ ਕੀ ਹੈ ਸਾਨੂੰ ਨਹੀਂ ਪਤਾ ਬਈ, ਕੀ
1: ਆਪਣਾ ਤੂਰ ਬਾਈ ਨੂੰ ਪੁੱਛਦੇ, ਤੂਰ ਬਾਈ ਬਤਾਓ ਹਮੇ ਹਰਿਆਣਵੀ ਮੈਂ,
2: ਲੱਲੀ ਕਿਸ ਨੂੰ ਕਹਵੇ,
1: ਸੁਣਿਆ ਪਹਿਲੀ ਵਾਰ,
0: ਇਹ ਪਤਾ ਨੀ ਯਾਰ, ਬਸ ਸਾਡੇ ਦੁਆਬੇ ਵਾਲਿਆਂ ਚ ਹੀ ਹੈ ਕਿ ਸਿੱਧੀ ਸ਼ਬਦੀ ਜੀ ਬਸ ਪੰਜਾਬੀ ਬੋਲ ਲੈਂਦੇ ਆ ਆਪਾਂ, ਇੱਧਰ ਲੱਲੀ ਉੱਥੇ ਤਾਰਾ ਮਾਰਾ ਲੱਗਾ ਪਿਆ, ਸਮਝ ਨੀ ਆ ਰਿਹਾ ਹੋ ਕੀ
2: ਰਿਹਾ। ਬੜੀਆ ਬਾਤ ਹੈ ਭਾਈ ਸਾਹਿਬ,
0: ਹਾਂ,
1: ਲੱਲੇ ਪੈਰ ਬਿੰਦੀ ਲਾ ਬੋਲੇ, ਇਹ ਪਤਾ
2: ਮੰਨਾ, ਸਮਝ ਰਹੀ ਮੈਂ ਨਾ ਬੋਲੇ, ਬਸ ਆਮ ਤਾਂ ਨਹੀਂ ਕਰਾਂਗੇ ਬਾਈ,
0: ਸਿਆਣਾ
1: ਲੱਗ ਰਿਹਾ
2: ਸਭ, ਥਾਰੇ ਮਾਰੇ ਮੈਂ, ਥਾਰੇ ਲਿਸਨਰ ਬਹੁਤ ਹੈ ਐਸੇ,
0: ਥਾਰੇ ਲਈ ਸ਼ਬਦ। ਯਾਰ ਉਸ ਦਿਨ ਤੁਸੀਂ ਇੱਕ ਉਹ ਕੀਤਾ ਨਾ ਸ਼ੋ ਦਾ ਨਾ, ਪੰਜਾਬੀ ਵਰਡਸ ਬੋਲਦੇ ਸੀਗੇ ਤੁਸੀਂ, ਕਿਹੜੇ ਕਿਹੜੇ ਸੀਗੇ ਯਾਦ ਆ ਤੁਹਾਨੂੰ, ਕਿਹੜੇ ਕਿਹੜੇ ਵਰਡ ਬੋਲੇ ਤੁਸੀਂ?
2: ਮੰਗਲਵਾਰ ਕਰਕੇ ਗਏ,
0: ਹਾਂ ਹਾਂ ਹਾਂ,
2: ਉਸਮਾ ਇੱਕ ਵਰਡ ਤਾਂ ਚੇਡਾ,
0: ਉਹ ਨਾ ਸਾਰੇ ਇਸ ਤਰ੍ਹਾਂ ਲੱਗਦੇ ਸੀਗੇ ਵਰਡ ਜੀ ਨਾ, ਕਿਸੇ ਗੈਂਗ ਦੇ ਮੈਂਬਰਾਂ ਦੇ ਨਾਮ ਹੁੰਦੇ, ਮੈਨੂੰ ਸ਼ਾਹਰੁਖ ਖਾਨ ਦੀ ਫਿਲਮ ਯਾਦ ਹੈ, ਜੋਸ਼ ਹੋਣੀ ਸੀ, ਈਗਲ ਗੈਂਗ ਇਸ
2: ਤਰ੍ਹਾਂ,
0: ਚੇਡਾ, ਹੋਰ ਕੀ ਸੀਗਾ ਨਾਮ,
1: ਬੀੜਾ,
0: ਬੀੜਾ, ਬੀੜਾ ਆ ਗਿਆ,
1: ਜਿੱਦਾਂ ਮਰਾਣੇ ਨੀ ਹੋ ਗਏ ਹੁੰਦੇ ਗੈਂਗਸਟਰ, ਹੁਣ
0: ਟੰਮਣਾ, ਟੰਮਣੇ ਨੂੰ ਕਹਿ ਦੇ ਬੰਦੂਕਾਂ ਲੈ ਆਵੇ ਹੋਏ, ਕਿਸ਼ਤਾਂ ਦੇ ਨਾਲ ਨਾਲ ਆਪਣੀ ਸਿਹਤ ਦਾ ਵੀ ਧਿਆਨ ਰੱਖੋ ਗਾਇਸ, ਬਹੁਤ ਜ਼ਰੂਰੀ ਹੈ
1: ਯਾਰ, ਅੱਗੇ ਤੋਂ ਮਾਈਕ ਇੱਕ ਹੋਰ ਰੱਖਿਓ ਨਾਲ,
0: ਆਹੋ ਸਹੀ ਗੱਲ, ਉਹ ਹੋਰ ਤੁਹਾਨੂੰ ਖਾਂਸੀ ਨਾ ਦੇ ਪਿਆ, ਅਗਲਾ
2: ਇੱਕ ਸਿੱਖ ਇੱਕ ਸਿੱਖਨੈਸ, ਦੋ ਵਾਰ
1: ਉਹ ਮੈਨੂੰ ਇਹਨਾਂ ਦਾ ਟੈਟੂ ਵੇ ਵੇ ਕੇ ਹੋਰ ਤਰ੍ਹਾਂ ਹੋਣ ਡਿਆ
0: ਭਰਾ, ਕਿਆ ਕਿਆ ਟੈਟੂ ਬਣਾਇਆ,
2: ਕੀ ਦੇਖਿਆ ਟੈਟੂ? ਬਾਜੂ ਲਿਖਾ ਰੱਖਿਆ,
1: ਦਿਲ ਪੇ ਲਿਖਾਇਆ,
2: ਜਿਸ ਤਰ੍ਹਾਂ ਬੇਲਣਾ ਮਾਰ ਆ ਗਈ, ਅੱਗਾ ਕਰ ਦੇਗਾ ਬਾਜੂ, ਨਾਮ ਪੜ ਕੇ
0: ਅਮਰਿੰਦਰ ਗਿੱਲ ਦੀ ਗੱਲ ਹੋ ਗਈ ਨਾ, ਕਿ ਉਹ ਤੇਰਾ ਨਾਂ ਲਿਖਾਇਆ ਮੈਂ ਗੁੱਟ ਤੇ, ਇੱਦਾਂ ਗਾਣਾ ਨਾ ਅੱਖਰ ਦੇ ਅੰਦਰ ਆਉਂਦਾ ਨਾ, ਆਪਾਂ ਫਿਰ ਅੱਜ ਅੱਖਰ ਵੀ ਸੁਣਾਂਗੇ ਬਾਈ
2: ਓਏ ਹੋਏ ਹੋਏ
0: ਅੱਜ ਅੱਖਰ ਤੇ ਸੁਣਾਂਗੇ ਤੇ ਤੁਸੀਂ ਵੀ ਦੱਸੋ ਕੋਈ ਗਾਣਾ
3: ਸੁਣਾਓ ਬਾਈ
0: ਜਾਂ ਕੋਈ ਸੁਣਨਾ ਚਾਹੁੰਦੇ ਹੋ ਦੱਸੋ ਇੱਕ ਗਾਣੇ ਦੀ ਆ ਗਈ ਹੈ ਬਾਈ ਸਾਨੂੰ ਅੱਛਾ
3: ਕੀ ਆ ਗਈ
0: ਰਿਕੁਐਸਟ ਹੈ ਜੀ ਭਾਂਗ ਰਗੜ ਕੇ ਪੀਆ ਕਰੂੰ ਇਹ ਜੀ ਗਾਣਾ ਤੂੰ ਰਾਜਾ ਕੀ ਰਾਜ ਦੁਲਾਰੀ
3: ਅੱਛਾ ਮੈਨੂੰ ਲੱਗਾ ਸੁਲਤਾਨ
0: ਮੈਂ ਕੁੰਡੀ ਸੋਟੇ ਵਾਲਾ ਸੂ ਭਾਂਗ ਰਗੜ ਕੇ ਪੀਆ ਕਰੂੰ ਮੈਂ
2: ਸੁਣੋਗੇ
0: ਨਾ ਤੁਸੀਂ ਇਸ ਤਰ੍ਹਾਂ ਸੁਣਨਾ ਕਿ ਜਦੋਂ ਮਾਂ ਪਾਰਵਤੀ ਨਾ ਸ਼ਿਵ ਜੀ ਨੂੰ ਜਾ ਕਹਿੰਦੇ ਰਹਿੰਦੇ ਕਿ ਯਾਰ ਮੈਂ ਤੁਹਾਡੇ ਨਾਲ ਵਿਆਹ ਕਰਾ ਚਾਹੀਦਾ ਸ਼ਿਵ ਜੀ ਬੋਲੇ ਕਿ ਮੈਂ ਨੀ ਕਰਾਉਣਾ ਵੀ ਵਿਆਹ ਕਿ ਮੈਂ ਬੜੀ ਮੇਰੀ ਰਫ ਟਫ ਲਾਈਫ ਹੈ ਸੋ ਉਹ ਵਾਲੀ ਵਾਰਤਾਲਾਪ ਹੈ ਤੁਹਾਨੂੰ ਸੁਣਾ ਵੀ ਦਿੰਦੇ ਨਾਲੇ ਇੱਕ ਹਨਾ ਉਹ ਵੀ ਪੁੱਗ ਜਾਏਗਾ ਸਾਡਾ ਡਿਮਾਂਡ ਜਿਹੜੀ
3: ਹੁਣ ਪਹਿਲਾਂ ਕਿਹੜਾ ਸੁਣਾਉਣ ਲੱਗੇ ਹੋ
0: ਅੱਖਰ ਕੀ ਹੈ ਨਹੀਂ ਉਹੀ ਪਹਿਲੇ ਸੁਣਾਉਂਦੇ ਆ ਕਿ ਦੇਖੋ ਜੋ ਸਰੋਤਿਆਂ ਵੱਲੋਂ ਆਇਆ ਉਹੀ ਜੀ ਤੇ ਇਸੇ ਕਰਕੇ ਜੀ ਆਪਣਾ ਜੱਸੀ ਚੌਧਰੀ ਜੀ ਦਾ ਗਾਣਾ ਆ ਰਿਹਾ ਜੀ

0: tardi.
1: ਤੇ ਗਾਣਾ ਗਲਤੀ ਨਾਲ ਮੇਰੇ ਤੋਂ ਬੰਦ ਹੋ
2: ਗਿਆ ਕੀ ਭਰਾ ਤਰਨ ਮਾਰੇ
1: ਨਹੀਂ ਸੌਰੀ ਸੌਰੀ ਸੌਰੀ ਗਾਇਸ ਸੌਰੀ ਗਾਇਸ ਮੈਂ ਮਾਜ਼ਰਤ ਚਾਹਨਾ ਮੈਂ ਐਕਚੁਅਲੀ ਆਪਣੇ ਵੱਲੋਂ ਦੂਸਰੀ ਟੈਬ ਖੋਲ ਰਿਹਾ ਸੀਗਾ ਹੋ ਜਾਂਦੀ ਹੈ ਮੈਂ ਕਿਸ਼ਤਾਂ ਦੀਆਂ ਗੱਲਾਂ ਸੁਣ ਕੇ ਆਪ ਹੀ ਇੰਨਾ ਜ਼ਿਆਦਾ ਘਬਰਾ ਗਿਆ ਮੈਂ
2: ਦੱਸਾਂ ਹਮ ਤੋ ਗਾਣੇ ਵੀ ਕਿਸ਼ਤਾਂ ਵਿੱਚ ਸੁਣਾ ਰਹੇ ਭਾਈ ਸਾਹਿਬ ਸਿਕੰਦਰ ਲੱਪੇ ਬੰਦੇ ਦੇ
1: ਅਗਲਾ ਅੰਤਰਾ ਤੁਹਾਨੂੰ ਅਗਲੇ ਸ਼ੋਅ 'ਚ ਸੁਣਾਵਾਂਗੇ
2: ਉਹ ਇੰਨਾ ਸਟ੍ਰੈਸ ਨਹੀਂ ਲੈਂਦਾ
1: 3 ਮਿੰਟ ਦਾ ਜਿਹੜਾ ਗਾਣਾ ਨਾ ਤੁਹਾਨੂੰ ਅਗਲੇ 1 ਮਹੀਨੇ ਦੇ ਅੰਦਰ ਹੌਲੀ ਹੌਲੀ ਕਰਕੇ
2: ਸੁਣਾਵਾਂਗੇ ਕਿ ਵਾਰੀ ਆਈ ਔਰ ਬਾਰਾ ਕਾਕਾ ਚੁੱਪ ਹੋ ਗਿਆ
1: ਸੌਰੀ ਕਾਕਾ ਜੀ
2: ਇਹਨੂੰ ਤੇ ਅੱਜ ਤੱਕ ਇਹ ਕਿਸ਼ਤ ਦਾ ਚੇਤਾ ਆ ਗਿਆ ਹੁੰਦਾ
1: ਬਲਕੀਰਤ ਜੀ ਤੁਸੀਂ ਮੈਨੂੰ ਇੱਕ ਗੱਲ ਦੱਸੋ ਆਪਾਂ ਕਿਸ਼ਤੋ ਕਿਸ਼ਤੀ ਬਹੁਤ ਹੋਏ ਪਏ ਆ ਜੇ ਆਪਾਂ ਹੁਣ ਦੂਸਰੇ ਪਾਸੇ ਆ ਜਾਈਏ ਹਨਾ ਯੂ ਆਰ ਫੇਅਰਲੀ ਯੰਗ ਸਾਡੇ ਤਿੰਨਾਂ ਵਿੱਚ ਤੂੰ ਸਭ ਤੋਂ ਜ਼ਿਆਦਾ ਯੰਗ ਹੈ ਹਨਾ ਤੇ ਇਸ ਤਰ੍ਹਾਂ ਕਦੀ ਹੁੰਦਾ ਖੁਦ ਤੇਰੇ ਨਾਲ ਇਨ ਔਨ ਪਰਸਨਲ ਲੈਵਲ ਡੂ ਯੂ ਐਵਰ ਫੀਲ ਕਿ ਯਾਰ ਇਹ ਨੈਸੈਸਿਟੀ ਵੀ ਆ ਇਹ ਮਤਲਬ ਲੈਟ ਸਪੋਜ਼ ਕੋਈ ਕੌਨਸਰਟ ਆ ਮੈਂ ਇਹ ਨਹੀਂ ਕਹਿੰਦਾ ਤੁਹਾਨੂੰ ਪਸੰਦ ਆ ਹਨਾ ਪਰ ਸਮਝੋ ਇੱਕ ਇੱਦਾਂ ਦੀ ਚੀਜ਼ ਜਿਹੜੀ ਤੁਹਾਡੇ ਲਈ ਐਂਟਰਟੇਨਮੈਂਟ ਆ ਤੇ ਉਹਦੇ ਲਈ ਵੀ ਤੁਸੀਂ ਛੁੱਟੀ ਵੀ ਕਰੋ ਜਿਹੜਾ ਵੀ ਕੰਮ ਕਰਦੇ ਹੋ ਤੇ ਪਲੱਸ ਉਹ ਐਕਸਪੀਰੀਅੰਸ ਵੀ ਲੈਣ ਜਾਓ ਤੁਹਾਡੀ ਜੇਬ 'ਚ ਪੈਸਾ ਨਹੀਂ ਹੈ ਤੁਸੀਂ ਕਿਸੇ ਤਰੀਕੇ ਨਾਲ ਜ਼ਿਪ ਪੇ ਆਫਟਰ ਪੇ ਜਿਹੜੇ ਵੀ ਹੈਗੇ ਹਨਾ ਕ੍ਰੈਡਿਟ ਕਾਰਡ ਵਗੈਰਾ ਯੂਜ਼ ਕਰਕੇ ਉਹ ਚੀਜ਼ ਇੰਜੋਏ ਹੋ ਪਾਉਂਦੀ ਹੈ ਕਿ ਨਹੀਂ ਪੁਆਇੰਟ ਨੰਬਰ 1 ਤੇ ਪੁਆਇੰਟ ਨੰਬਰ 2 ਉਹ ਚੀਜ਼ ਨੂੰ ਕਰਨ ਤੋਂ ਬਾਅਦ ਦੁਬਾਰਾ ਕਰਦੇ ਹੋ
2: ਜੇ ਤੇ ਪਹਿਲੀ ਗੱਲ ਕਿ ਉਹ ਇੰਜੋਏ ਹੋ ਪਾਉਂਦੀ ਕਿ ਨਹੀਂ ਉਹ ਇੰਜੋਏ ਹੋ ਪਾਉਂਦੀ ਆ ਪਰ ਉਹ ਕਿਹੜੇ ਤਰੀਕੇ ਨਾਲ ਤੁਸੀਂ ਕੀਤੀ ਆ ਕਿਹੜੇ ਤਰੀਕੇ ਨਾਲ ਮੰਨ ਲਓ ਮੈਂ ਪੈਸੇ ਜਿਹੜੇ ਖਰਚੇ ਆ ਉਹ ਕਿੱਥੋਂ ਆਏ ਸੀ ਜਾਂ ਮੈਂ ਕਿਸੇ ਕੋਲ ਮੰਗੇ ਆ ਜਾਂ ਮੈਂ ਆਪਣੀ ਜੇਬ ਦੇ ਵਿੱਚੋਂ ਖਰਚੇ ਮੇਰੇ ਕੋਲ ਸੇਵਿੰਗ ਪਈ ਸੀ ਫਿਰ ਤਾਂ ਉਹ ਵੇਖੋ ਮੇਰੇ ਲਈ ਇੰਜੋਇਮੈਂਟ ਹੋਊਗੀ ਪਰ ਜੇ ਮੈਂ ਉਹ ਮੰਨ ਲਓ ਤੁਹਾਡੇ ਕੋਲ ਫੜੇ ਆ ਵੀ ਮੈਂ ਤੈਨੂੰ ਉਹ ਬਾਅਦ 'ਚ ਦੇ ਦੂੰਗਾ ਵੀ ਮੈਨੂੰ 400-500 ਜਿੰਨੇ ਕੁ ਵੀ ਲੱਗਦੇ ਆ ਕੰਸਰਟ ਅੱਜ ਕੱਲ੍ਹ ਮਹਿੰਗੇ ਹੋ ਗਏ ਜੇ ਆਪਾਂ ਕੰਸਰਟ ਦੀ ਗੱਲ ਹੀ ਕਰ ਲਈਏ ਤੇ ਉਹਦੇ 'ਤੇ ਜੇ ਮੈਂ ਦੇ ਕੇ ਜਾਊਂਗਾ ਤਾਂ ਉਹ ਮੈਨੂੰ ਉੱਥੇ ਵੀ ਮੇਰੇ 'ਤੇ ਨਾ ਥੋੜ੍ਹਾ ਜਿਹਾ ਰਹਿਣਾ ਵਾ ਹਾਂ ਜੇ ਮੈਂ ਜੇ ਮੇਰੇ 'ਚ ਥੋੜ੍ਹੀ ਚਿੰਤਾ ਆਉਣੀ ਹੈ ਤਾਂ ਹੋਊਗੀ ਵੀ ਮੈਂ ਵਾਪਸ ਕਰਨੇ ਆ ਅਤੇ ਮੈਨੂੰ ਹੋਊਗਾ ਕਿ ਯਾਰ ਲੈ ਪੈਸੇ ਮੈਂ ਹਾਲੇ 500 ਕ੍ਰਿਸ਼ਨ ਦਾ ਦੇਣਾ ਵਾ ਅਤੇ ਉਹ ਮੈਨੂੰ ਉੱਥੇ ਵੀ ਚੰਗੀ ਤਰ੍ਹਾਂ ਇੰਜੋਇਮੈਂਟ ਮੇਰੀ ਨਹੀਂ ਹੋਣੀ ਬਸ ਇਹ ਮੂੰਹ ਮਤੇ ਯਾਰ ਇੱਦਾਂ ਨਹੀਂ ਇਹ ਤਾਂ ਐਂ ਕਰਨ ਡਿਆ ਵੀ ਜਿੱਦਾਂ ਹੁਣ ਇਹ 500 ਦੇ ਕੇ ਉੱਟੀ ਤੋਂ ਦੁਬਾਰਾ ਕਰੂੰਗਾ ਕਿ ਨਹੀਂ ਜੇ ਮੈਨੂੰ ਉਹ ਚੀਜ਼ ਨੇ ਇੰਜੋਇਮੈਂਟ ਦਿੱਤੀ ਆ ਤੇ ਮੈਂ ਓਬਵੀਅਸਲੀ ਉਹ ਫੇਰ ਕਰੂੰਗਾ ਜੇ ਮੈਨੂੰ ਵਧੀਆ ਲੱਗਦੀ ਆ ਜੇ ਨਹੀਂ ਦਿੱਤੀ ਤੇ ਉਹ ਆਪੋ ਆਪਣਾ ਸੁਭਾਅ ਮੈਂ ਤੇ ਨਹੀਂ ਜਾਂਦਾ ਉੱਥੇ ਇੱਕ ਵਾਰੀ ਹੋਵੇ ਤੇ ਬਸ ਚਾਲ ਹੱਥ ਗਿਆ
1: ਇਹ ਮੈਂ ਤੁਹਾਡੇ ਤੋਂ ਗੱਲ ਸੁਣਨੀ ਸੀ ਹੁਣ ਮੈਂ ਤੁਹਾਡੇ ਤੋਂ ਇਹ ਜਾਣਨਾ ਚਾਹੁੰਦਾ ਕਿ ਯੂ ਵਨ ਥਿੰਗ ਦੈਟ ਯੂ ਰਿਗਰੈਟ ਬਾਇੰਗ ਤੂੰ ਖਰੀਦ ਤੂੰ ਯਾਰ ਗਲਤੀ ਕਰਤੀ ਬਹੁਤ ਵੱਡੀ
2: ਮੈਂ ਨਾ ਯਾਰ ਆਪਣਾ ਜੈਕਟ ਪਿੱਛੇ ਜਿਹੀ ਜੈਕਟ ਖਰੀਦ ਬੈਠਾ ਉਹ ਗਰਮੀਆਂ ਦੇ ਵਿੱਚ ਉਦੋਂ ਚੱਲਣ ਡੀ ਆਫ ਤੁਹਾਨੂੰ ਅਕਸਰ ਹੀ ਪਤਾ ਵੀ ਸੀਜ਼ਨ ਆਫ ਤੇ ਆਫ ਲੱਗਦੀ ਮੈਂ ਇੱਕ ਮਹਿੰਗੀ ਜੋ ਨਹੀਂ ਉਹ ਮਹਿੰਗੀ ਖਰੀਦ ਬੈਠਾ ਨਾ
1: ਮੈਂ ਖਰਚਾ ਜ਼ਿਆਦਾ ਹੋ ਗਿਆ
2: ਪਰ ਉਹ ਠੰਡ ਰੋਕਦੀ ਨਹੀਂ ਨਾ ਗੱਲ
1: ਅੱਛਾ ਇਹ ਜ਼ਰੂਰ ਆ ਜੈਕਟ ਜਿੰਨੀ ਮਹਿੰਗੀ ਹੋਊਗੀ ਉਹਨੇ ਠੰਡ ਨਹੀਂ ਰੋਕਣੀ ਉਹਦੇ ਵਾਸਤੇ ਹੋਰ ਜੈਕਟ ਦੀ ਲੋੜ
2: ਹੋਈ ਤੇ ਮਸਲਾ ਆ ਫਿਰ ਮਸਲਾ ਮੇਰਾ ਹੱਲ ਦੁਬਾਰਾ ਫੇਰ ਖਰੀਦ ਕੇ ਹੋਇਆ ਠੰਡ ਵਾਲੀ ਤੇ ਹੁਣ ਮੈਂ ਪਾਈ ਆ ਵੇਖੋ ਇਹ ਹੁਣ ਜਿਵੇਂ ਤੁਹਾਨੂੰ ਦੱਸਿਆ ਕਿੱਥੋਂ ਲਈ ਤੁਸੀਂ ਸ਼ੌਕ ਹੋ ਜਾਓਗੇ
3: ਭਾਈ ਸਾਹਿਬ ਸੋ ਬਾਤ ਦੀ ਬਾਤ 100 ਰੁਪਏ ਮੈਂ ਇੰਡੀਆ ਤੇ ਲਕਸ ਕੋਜ਼ੀ ਇਨਰਵੀਅਰ ਮੰਗਾ ਲਓ ਉਹ ਠੀਕ ਹੋਗੇ ਜੈਕਟ ਗਰੀਚਾ ਡਾਇਲ
2: ਉਹ ਗਰਮ ਹੁੰਦੇ ਆ
3: ਵਾ ਗਰਮ ਹੋ ਭਾਈ ਸਾਹਿਬ
2: ਬਰਾ ਗਰਮੀ ਨਹੀਂ ਕਰਾਉਣੀ
3: ਯਾਰ ਲਿਖਾਉਣ ਤੋਂ ਚੇਤਾ ਆਇਆ ਇੱਕ ਗੱਲ ਅੱਜ ਕੱਲ ਨਾ ਨਵਾਂ ਟ੍ਰੈਂਡ ਚੱਲਿਆ ਤੁਹਾਨੂੰ ਪਤਾ
1: ਕੀ
3: ਪਹਿਲਾਂ ਤੇ ਇੱਥੇ ਲਿਖਿਆ ਹੁੰਦਾ ਸੀ ਨਾ ਜੈਕਟਾਂ ਤੇ ਜਿੱਦਾਂ ਦਿਲ ਦੇ ਜਿੱਥੇ ਆਪਣਾ ਦਿਲ ਹੁੰਦਾ ਉਹਦੇ ਬਿਲਕੁਲ ਉੱਤੇ ਹਾਂ ਜਾਂ ਫਿਰ ਬੈਕ ਸਾਈਡ ਤੇ ਹੋਗੀ ਸ਼ਰਟ ਦੀ ਪਰ ਅੱਜ ਕੱਲ ਨਵਾਂ ਟ੍ਰੈਂਡ ਚੱਲਿਆ ਪਜਾਮੇ ਦੇ ਉੱਤੇ ਤੁਸੀਂ ਪਜਾਮੇ ਦੇ ਉੱਤੇ ਕਿੱਥੇ ਕਿੱਥੇ ਲਿਖਿਆ ਵੇਖਿਆ ਦੱਸੋ
1: ਮੈਂ ਕਹਿ ਲੈ ਲੈਫਟ ਪੱਟ ਤੇ ਸਟਾਰਟਿੰਗ ਤੇ ਹੋ ਗਿਆ ਜਾਂ ਫਿਰ ਕਈ ਵਾਰੀ ਬੈਕ ਹਿੱਪ ਤੇ ਵੀ ਲਿਖਿਆ ਹੁੰਦਾ ਛੋਟਾ ਮੋਟਾ
0: ਨੀਚਾ ਮੂਰੀ ਪਰ ਲਿਖਿਆ ਹੋਇਆ ਸਾਈਡ ਪਰ ਲਿਖਿਆ ਹੋ ਸਾਈਡ ਪਰ
1: ਹਾਂ
3: ਸਾਈਡ ਤੇ ਲੰਮੀ ਜੀ ਪੱਟੀ ਹੋ ਗਈ ਨਾ ਹੋਰ ਹੋਰ ਕਿੱਥੇ ਵੇਖਿਆ
1: ਉੱਪਰ ਤਾਂ ਨਹੀਂ ਬਸ ਆਹੀ ਹੈ ਮਤਲਬ ਜੈਨੂਅਨ ਤਾਂ ਆਹੀ ਹੋਣਾ ਚਾਹੀਦਾ
0: ਤੂੰ ਕਹਾਂ ਦੇਖ ਆਇਆ ਭਾਈ
1: ਤੂੰ ਆਪਣਾ ਦੱਸ ਭਰਾ
0: ਤੂੰ ਆਪਣਾ
1: ਪਜਾਮਾ ਤਾਂ ਪਸੰਦ
0: ਨਾ ਕਹਾਂ ਦੇਖ ਲਿਆ
1: ਚਾਰ ਕੀ ਚੀਜ਼ਾਂ ਹੁੰਦੀਆਂ ਪਜਾਮੇ ਸਾਰੀਆਂ ਕਵਰ ਕਰ ਲਈਆਂ
0: ਇਸ ਪਰ ਇਤਨਾ ਟਾਈਮ ਬੰਦੇ ਦਾ ਨੋਟ ਕਰ ਰਿਹਾ ਵੀ ਕਹਾਂ ਕਹਾਂ ਲਿਖਿਆ ਭਾਈ ਮਰ ਵਾ ਟਾਈਮ ਨਹੀਂ ਕਿਸ਼ਤਾਂ ਦੇ ਇਲਾਵਾ
1: ਇਹ ਕਿਸ਼ਤਾਂ 'ਚ ਦੱਸਦਾ ਪਜਾਮਾ ਕਿੱਦਾਂ
3: ਯਾਰ ਵੇਖੋ ਨਵਾਂ ਟ੍ਰੈਂਡ ਕਿਸੇ ਵੇਲੇ ਵੀ ਆ ਸਕਦਾ
0: ਬੋਲੋ
3: ਕਿਉਂਕਿ ਸਾਰੇ ਜਣੇ ਆਪਣਾ ਆਪਣਾ ਬ੍ਰਾਂਡ ਬਣਾਉਣ ਡੇ ਹੁਣ ਮੇਰੀ ਮਰਜ਼ੀ ਮੈਂ ਜਿੱਥੇ ਮਰਜ਼ੀ ਲਿਖਾਂ
1: ਸਰਚ
3: ਕੀਤਾ ਤੇ ਉਹ ਨਵਾਂ ਹੀ ਆਪਣਾ ਹੀ ਕਿਸੇ ਨੇ ਇੰਡੀਵਿਜੁਅਲ ਨੇ ਬ੍ਰਾਂਡ ਕੱਢਿਆ ਪਰ ਉਹ ਚੱਲ ਬੜਾ ਗਿਆ ਵਾ
1: ਯਾਰ ਪਤਾ ਨਹੀਂ
3: ਤੇ ਉਹ ਇੱਕ ਤੇ ਜੂਸੀ ਕੱਲਾ ਲਿਖਿਆ ਆ ਗਿਆ ਮੰਨ ਲਓ 5 ਅੱਖਰਾਂ ਦਾ ਉਹ ਹੈਗੀ ਵੀ ਐ 1-2-3 ਹਾਂ ਲੜੀ ਦੀ ਲੜੀ ਲਿਖੀ ਹੁੰਦੀ ਆ ਉਹ ਮਤਲਬ ਬਾਕੀ ਆਪਾਂ ਆਪਣਾ ਨਜ਼ਰੀਆ ਹਾਂ ਹਟ ਕੇ
0: ਤਵੀ ਤਾਂ ਵਿਕਾਂਗੇ
3: ਆਏ ਓਏ
1: ਕਿਆ ਕੈਮਿਸਟਰੀ
3: ਕਿਆ ਗੱਲ ਕਹਿਤੀ ਯਾਰ
1: ਵੈਰੀ ਗੁੱਡ ਮੈਂ ਨਿਸ਼ਬਦ ਹਾਂ ਸਪੀਚਲੈਸ ਗਾਇਸ ਅੱਛਾ ਨਹੀਂ ਇਹ ਨਾ ਵੈਸੇ ਇੱਕ ਇੱਦਾਂ ਦੀ ਬ੍ਰਾਂਡ ਤੋਂ ਯਾਦ ਹੈ ਇੱਦਾਂ ਦੀ ਇੱਕ ਚੀਜ਼ ਮੇਰੇ ਨਾਲ ਹੋਈ ਪਈ ਆ ਨਾਈਕੀ ਸੂਸ਼ ਵਾਲੀਆਂ ਸਿੰਪਲ ਬੇਸਿਕ ਮੈਂ ਵੈਰੀ ਗੁੱਡ
3: ਜਿੱਥੇ ਕੱਲੀ ਟਿੱਕ ਵੱਜੀ
1: ਹਾਂ ਸਿਰਫ ਕੱਲੀ ਟਿੱਕ ਵੱਜੀ ਆਰਡਰ ਵਗੈਰਾ ਕਰਤਾ ਇਹ ਯੂਜਲੀ ਨਾ ਆਰਡਰ ਜੂਨ ਜੁਲਾਈ ਚ ਜਾਂਦੇ ਤੇ ਆਉਂਦੇ ਤੁਹਾਡੇ ਕੋਲ ਅਕਤੂਬਰ ਦੇ ਲਾਗੇ ਛਾਗੇ ਹਨਾ ਕਾਰਟਨ ਆਇਆ ਖੋਲਿਆ ਮੈਂ ਕਹਿੰਦਾ ਅੱਜ ਤੱਕ ਇੰਨਾ ਤਗੜਾ ਕੋਲੈਬੋਰੇਸ਼ਨ ਇਹ ਸਾਰੀ ਕੰਪਨੀਆਂ ਨੇ ਨਹੀਂ ਕੀਤਾ ਹੋਣਾ ਜਿੰਨਾ ਉਸ ਬੰਦੇ ਨੇ ਕੀਤਾ ਉਹਨੇ ਨਾਈਕੀ ਦਾ ਟਿੱਕ ਲਗਾ ਤੀ ਛਾਤੀ ਤੇ ਠੀਕ ਹੈ ਸਾਈਡ ਤੇ ਨਾ ਜਿੱਥੇ ਡੋਲੇ ਹੁੰਦੇ ਆ ਉੱਥੇ ਪੈਚ ਲਾ ਤਾ ਟੌਮੀ ਦਾ ਜ਼ਿਪ ਲਮਕਦੀ ਪਈ ਐਡੀਡਾਸ ਦੀ ਮੈਂ ਕਿਹਾ ਤਿੰਨੋਂ ਭਰਾ ਬ੍ਰਾਂਡ ਆ ਕੇ ਵੱਖੋ ਵੱਖਰਾ ਥੱਪੜ ਮਾਰ ਕੇ ਜਾਣਗੇ ਵਾਪਸ ਲੈ ਕੇ ਜਾ ਇੱਦਾਂ ਦੀ ਵੀ ਚੀਜ਼ਾਂ ਹੁੰਦੀਆਂ
3: ਆਪਣੀ ਮਰਜ਼ੀ ਹੈ ਯਾਰ ਜਿੱਦਾਂ ਮਰਜ਼ੀ ਬਣਾਵੇ
1: ਅੱਛਾ ਉਹਨਾਂ ਦੇ ਕੁਛ ਇੱਕ ਪੀਸ ਸੀਗੇ ਜਿਸ ਉਹਨੇ ਆਪਣੇ ਵੱਲੋਂ ਭੇਜੇ ਡੈਮੋ ਦੇ ਤੌਰ ਤੇ ਉਹ ਹੁੰਦਾ ਨਾ ਸਮੋਡੇ ਤੇ ਬੈਕ ਸਾਈਡ ਤੇ ਹਨਾ ਤੀਰਿਆਂ ਤੇ ਉੱਥੇ ਸੁਪਰੀਮ ਲਿਖਿਆ ਹੋਇਆ ਕਹਿੰਦਾ ਭਾਈ ਦੱਸਣਾ ਵਧੀਆ ਜਾਂਦਾ ਆਰਟੀਕਲ ਕਿ ਨਹੀਂ ਜਾਂਦਾ ਮੈਂ ਕਿਹਾ ਭਰਾ ਲੈ ਜਾ ਸਾਰੇ
0: ਇਸਮੇ ਦਿੱਕਤ ਕਾਂ ਦੀ
1: ਕੋਲੈਬੋਰੇਸ਼ਨ ਤਗੜੀ ਹੋ ਗਈ
0: ਦਿੱਕਤ ਕਾਂ ਅਗਰ
3: ਦਿੱਕਤ ਪਤਾ ਕਿਆ
0: ਜੂਸ ਲੈਣੇ ਜਾਓ ਸਟ੍ਰਾਬੇਰੀ ਮਿਕਸ ਔਰੇਂਜ ਲੈਮਨ ਸਭ ਇਕੱਠੇ ਮਿਲ ਕੇ ਜੂਸ ਕਿਆ ਦਿੱਕਤ ਹੈ ਇਸਮੇ
1: ਦੂਰ ਸਾਹ ਤੁਸੀਂ ਪਹਿਲੇ ਨਹੀਂ ਮਿਲੇ ਨਾ ਯਾਰ
3: ਦੂਰ ਸਾਹ ਆਪ ਤੋਂ ਐਸੇ ਜਿਹੇ ਸਬਜ਼ੀ ਦੀ ਦੁਕਾਨ ਖੋਲ ਲੈਣੇ
0: ਸੋਚਦੇ ਆਪਣਾ ਫਿਲਮ ਬਦਮਾਸ਼ ਕੰਪਨੀ ਫਿਲਮ ਦੇਖੀ ਤੇ ਨਾ ਬਦਮਾਸ਼ ਕੰਪਨੀ ਉਹ ਸ਼ਾਇਦ ਉਹ ਕਰੇ ਤੇ ਸ਼ਰਟਾਂ ਸਾਰੀ ਵਿਕ ਜਾਗੀ ਵਿਕਾਂਗੇ ਨਹੀਂ ਬਈ ਇਸ ਵਾਰ ਰੰਗ ਛੋੜਾ ਪਰ ਉਸ ਐਕਸਪੈਰੀਮੈਂਟ ਕਰਿਆ ਬਾਈ ਇਹ ਪਹਿਲੇ ਦੁਲਾਈ ਮੈਂ ਉਸ ਕਾਰਨ ਥੋੜਾ ਜਾਵਾ ਫਿਰ ਦੂਸਰੀ ਮੈਂ ਤੀਸਰੀ ਮੈਂ
1: ਬੜੀ ਮਜ਼ੇਦਾਰ ਫਿਲਮ ਹੈ
0: ਹਨਾ
1: ਬਦਮਾਸ਼ ਕੰਪਨੀ ਦੇਖੀ ਆ
3: ਮੈਂ ਵੇਖੀ ਹਾਂ
1: ਵੀਰਦਾਸ ਹੈ ਸ਼ਾਹਿਦ ਕਪੂਰ ਹੈ ਤੇ ਹੋਰ ਕੌਣ ਹੈ
0: ਇਸ ਨੂੰ ਇੱਕ
1: ਅਨੁਸ਼ਕਾ ਭਾਬੀ
0: ਅਨੁਸ਼ਕਾ
3: ਭਾਬੀ ਦੇ ਹੈ ਜਿੱਦਾਂ ਵਾਹ
1: ਵਿਰਾਟ ਭਈਆ
3: ਜਿੱਦਾਂ ਵਿਰਾਟ ਨਾ ਕ੍ਰਿਕਟ ਖੇਡਦਾ ਰਿਹਾ ਹੁਣ
1: ਇੰਡੀਆ ਕ੍ਰਿਕਟ ਟੀਮ ਦਾ ਕੈਪਟਨ ਰਿਹਾ ਸਾਡਾ
3: ਜਿੱਦਾਂ ਵਿਰਾਟ ਨੂੰ ਪ੍ਰੈਕਟਿਸ ਨਹੀਂ ਕਰਾਉਂਦਾ ਰਿਹਾ
0: ਇਹ ਰੋਟੀ ਪਕੜਾਗਾ ਵਾ ਵਿਰਾਟ ਕੋਹਲੀ ਭਾਈ ਰੇ ਰੋਟੀ ਖਾ ਲੈ
1: ਚੀਕੂ ਭਈਆ ਯਾਰ ਆਪਣੇ ਚੀਕੂ ਭਾਜੀ ਨੇ ਆਪਣੇ ਵੱਡੇ ਭਾਜੀ ਨੇ
3: ਜਿੱਦਾਂ ਜਿੱਦਾਂ ਕੋਹਲੀ ਨੂੰ ਬ੍ਰੇਕ ਚ ਗੁੱਲੂ ਕੋਂਡੀ ਵੀ ਆਉਂਦਾ ਰਿਹਾ ਹੁੰਦਾ
1: ਕੋਹਲੀ ਦਾ ਕੋਹਲੀ ਕਰਤਾ ਕਿਆ ਬਾਤ ਹੈ ਖੈਰ ਖੈਰ ਖੈਰ ਅੱਛਾ ਉਸ ਫਿਲਮ ਦਾ ਇੱਕ ਟ੍ਰਿਵੀਆ ਬੜਾ ਮਜ਼ੇਦਾਰ ਹੈ ਕਿ ਉਹ ਫਿਲਮ ਬਣਾਈ ਸੀਗੀ ਪਰਮੀਤ ਸੇਠੀ ਨੇ ਹਨਾ ਅਰਚਨਾ ਪੂਰਨ ਸਿੰਘ ਦੇ ਜਿਹੜੇ ਹਸਬੈਂਡ ਨੇ ਉਹ ਇਹ ਕਹਿੰਦੇ ਕਿ ਉਹਨਾਂ ਨੇ ਉਹ ਜਿਹੜੀ ਸਕ੍ਰਿਪਟ ਆ ਨਾ ਇੱਕੋ ਰਾਤ ਚ ਲਿਖੀ ਆ
0: ਦਿੱਕਤ ਲਿਖਦੀ ਹੋਗੀ ਬਾਈ ਜਗ੍ਹਾ ਬਦਮਾਸ਼ ਕੰਪਨੀ ਹੈ
1: ਬਦਮਾਸ਼ ਕੰਪਨੀ ਤੋਂ ਜਾਂਦੇ ਹੋਏ ਆਪਾਂ ਆਪਣੇ ਸਰੋਤਿਆਂ ਦੀ ਕੰਪਨੀ ਵੱਲ ਜਾਂਦੇ ਹਾਂ ਤੇ ਜਗਮੀਤ ਸੇਖੋ ਸਾਹਿਬ ਕਹਿੰਦੇ ਸਤਿ ਸ਼੍ਰੀ ਅਕਾਲ ਬਾਈ ਜੀ ਘੈਂਟ ਗੱਲਬਾਤ ਚੱਲ ਰਹੀ ਹੈ ਪਲੀਜ਼ ਪਲੇ ਰੋਮੀ ਮਾਨ ਮਲਵਈ ਠੀਕ ਹੈ ਜੀ
3: ਲਾ ਦਿਓ ਜੀ ਰੋਮੀ ਮਾਨ ਦਾ ਲਾ ਦਿਓ
1: ਕੋਸ਼ਿਸ਼ ਇੱਥੇ ਜਸਵੰਤ ਜੀ ਦਾ ਮੈਸੇਜ ਆ ਗਿਆ SSA 3 ਆਫ ਭਾਜੀ ਨਾਈਸ ਪ੍ਰੋਗਰਾਮ ਥੈਂਕ ਯੂ ਜੀ ਥੈਂਕ ਯੂ ਤੇ ਫਿਰ ਕਿਹੜਾ ਗਾਣਾ ਸੁਣਨਾ ਬਾਈ ਅਮਰਿੰਦਰ ਗਿੱਲ ਹੋਰਾਂ ਤੋਂ ਫ੍ਰੀ ਹੋ ਜਾਈਏ, ਫੇਰ ਆਪਾਂ ਅਗਲਾ ਗਾਣਾ ਲਾਣਾ।
3: ਇਹਨਾਂ ਨਾਲ ਬੜਾ ਪਿਆਰ ਹੈ ਨਾ ਤੁਹਾਡਾ।

0: ਇਹ ਸਹੀ ਗੱਲ ਹੈ ਬਈ, ਏਦਾਂ ਦੀ ਗੱਲ ਹੋਈ ਆ
1: ਬੰਦੇ ਹੋ ਸਕਦਾ
0: ਸਹੀ ਗੱਲ
1: ਫੀਟ ਦੀ ਬੰਦੇ ਉਹਨੇ
0: ਹੋ ਸਕਦਾ ਹਾਂ ਐਨੀਥਿੰਗ ਕੈਨ ਹੈਪਨ
1: धन्यवाद कृष्णा भाई आपने
0: अच्छा गाने सुनाया
1: गाना लगाया
2: पर पहले वाला नहीं थोड़ा दूसरे वाला अच्छा लगा
0: दूसरे वाला तो फिर देखो सानू डिमांड से डिमांड चैनल पर पूरा किया
1: थोड़े से उसमें कहना शोक में
0: शोक में
1: शोक में थे
2: शोक कुलचे वाला
1: नहीं नहीं अरे भाई
0: ये किथे दा अमृतसर दा
2: हां हां भाई शोक कुलचे वाला
0: मशहूर है
2: हाँ सुना है ना आपने
0: मैं पहलवान ही सुना थोड़े उत्ते
2: आपके फिर पहलवानों से गलबात
1: ये तो फ्री की प्रमोशन कर रहे हो
2: जितनी महंगी ऑब्जेक्टिव मंगवाते हो पहलवान का ही सुना होगा आपने
1: भाई सब तीन तीन नहीं नहीं की जैकेट पे
0: तू सब कभी तुसी लोगों ने कभी इस तरह इंडिया से शॉपिंग कर दो इधर देखे नहीं कभी एडिडास
2: यार हम नहीं
0: नाइस
2: तू जाओ नहीं यार ऐसे बोलो हम नहीं
1: अरे इनकी दुकान पे मिला करते ये बात कर रहे हो
0: नहीं रखना सब भी पंदा भाई
1: एडिडास की तीन लाइन ना इनकी दो
2: एडिडास की ए नहीं थी इनकी
0: डेविडास डेविडास
1: तो और कुछ भी था इनका
2: नाइकी की जगह पे कुछ भी लिखते
0: नाइस नाइकी की जगह
2: नाइस बहुत कॉमन था वो कौन सा पता चल रहा है
0: कुछ एक गुच्ची वगैरह तक नहीं पहुंचे सके हुन मैं जानना ना हुन मैं देखना ते अमीरी नु बहुत तंग किया अमीरी ब्रांड
2: फेंडी
0: फेंडी ब्रांड नो बड़ा एक कैंजो बड़ा मशहूर होया
1: था थोड़ा बहुत भाई सब फर्क रख लिया कर रहे थे ना अब तो फर्क भी नहीं रखते
0: हां हुन नहीं पता लगा
1: तो स्पेलिंग सारी
0: हुन तो हां इट्स वेरी
2: हमारे लंडे में रखते हैं अभी भी फर्क
0: है फिर रखते हैं
1: लंडे बाजार की बात कर रहे हैं
0: ओते है हजे भी है
2: उधर तो भाई
0: ओते माहौल थोड़ा बेबी
1: यो आपके हिसाब से देख लेना बंदा कैसा फेंडी में क्या उड़ाना बता दे वो उड़ा देंगे
2: हां हां बाहर यार कईद करना ते पता की है कृष्णा जी तुही जाओगे बाहर जड़ी बेल्ट पई होनी ना ਤੁਸੀਂ ਕਹਿਣਾ ਵੀ ਨਹੀਂ ਨਹੀਂ ਇਹਦੇ ਕੋਲ ਨਹੀਂ ਹੈਗਾ ਕੁਛ ਅਗਲੀ ਤੇ ਚੱਲ ਪਰ ਉਹਨੇ ਕਹਿਣਾ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਭਾਜੀ ਇੱਧਰ ਆਓ ਇੱਕ ਮਿੰਟ ਅੰਦਰ ਆਓ ਦੁਕਾਨ ਦੇ ਅੰਦਰ ਜਾ ਕੇ ਫਿਰ ਉਹਨਾਂ ਨੇ ਅੰਦਰੋਂ ਥੱਲੇ ਇੱਕ ਡੱਬਾ ਕੱਢਣਾ ਭਰਾ ਉਹ ਡੱਬਾ ਕੱਢਣਾ ਉਹਨਾਂ ਨੇ ਜਮਾ ਹੀ ਰੀਜਨ ਰਹਿੰਦਾ ਕਹਿਣਾ ਆ ਆ ਚਾਹੁੰਦੇ ਜੇ ਤੁਸੀਂ
1: ਪਤਾ ਕਿਆ ਕਰਾਂ ਕੋਈ ਵੀ ਚੀਜ਼ ਲੈਣੀ ਹੈ ਨਾ ਅਗਰ ਆਪਕੋ ਅੱਛੀ ਦਿਖਾਣੀ ਹੈ ਵੀ ਭਾਈ ਸਾਹਿਬ ਇਹ ਬਹੁਤ ਬੜੀ ਚੀਜ਼ ਹੈ ਹੁਣ ਇੱਕ ਬਹੁਤ ਬੜਾ ਡੱਬਾ ਨਿਕਾਲਾਂਗੇ ਉਸਮੇ ਦੇਖੋ ਡੱਬਾ ਇਹ ਕੱਪੜੇ ਮਾਂ ਇੱਕ ਲਿਫਾਫੇ ਮਾਂ ਤਿੰਨ ਚਾਰ ਚੀਜ਼ਾਂ ਇੱਧਰ ਉੱਧਰ ਕਰਕੇ ਦਿਖਾਂਗੇ ਭਾਈ ਸਾਹਿਬ ਸਭ ਤੋਂ ਬੜੀਆ ਚੀਜ਼ ਆਈ ਰੱਬ ਕੋ ਲੱਗੇ ਵਾਹ ਯਾਰ
2: ਔਰ ਇਹ ਲਾਸਟ ਆਰਟੀਕਲ ਹੀ ਬਚਾ
0: ਅਖੀਰਲਾ ਹੀ ਆ ਅੱਛਾ ਇੱਕ ਸਾਡੇ ਉੱਥੇ ਬਾਜ਼ਾਰ ਚ ਬਹੁਤ ਮਸ਼ਹੂਰ ਸੀਗੇ ਦੋ ਬ੍ਰਦਰਸ ਸੀਗੇ ਉਹਨਾਂ ਦੀ ਦੁਕਾਨ
2: ਤੁਹਾਡੇ ਤੋਂ ਵੱਧ ਵੀ ਕੋਈ ਮਸ਼ਹੂਰ ਨਹੀਂ ਯਾਰ
0: ਨਹੀਂ ਨਹੀਂ ਪਰ ਉਹਨਾਂ ਨੇ ਉਹਨਾਂ ਨੇ ਪਤਾ ਕਿੱਦਾਂ ਦੀ ਗੱਲ ਕਰਨੀ
1: ਨਹੀਂ ਉਸ ਤੋਂ ਪਹਿਲਾਂ ਮਸ਼ਹੂਰ ਥਾ ਜਬ ਇਨਕੀ ਆ ਗਈ ਬ੍ਰਾਂਡ ਇਹ ਬਾਅਦ ਉਹ ਮਸ਼ਹੂਰ ਹੋਏ
2: ਬ੍ਰਾਂਡ ਨਹੀਂ ਜਦੋਂ ਜੈਕਟ ਆ ਗਈ
0: ਉਹਨਾਂ ਦਾ ਪਤਾ ਕੀ ਹੁੰਦਾ ਸੀਗਾ ਸਿਸਟਮ ਉਹਨੇ ਕਹਿਣਾ ਕਿ ਆਹੀ ਅਖੀਰਲਾ ਪੀਸ ਨੂੰ ਕਹਿਣਾ ਭਾਜੀ ਬੁਲਬੁਲ ਦਾ ਬੱਚਾ ਹੈ ਬੁਲਬੁਲ ਦਾ ਬੱਚਾ
2: थोड़ा
0: बंदे दा मिडल जा कद ना भाई तू तां जम्मा ही प्रेम ढलों लगी तू तां जम्मा ही तेरी जिस हिसाब जिस हिसाब दा ना सिंगर जा
2: फिट
1: शीशे सामने लगे
0: हाँ
1: बिल्कुल सामने अंदर बढ़ते ही ना बंदे ने लगा भी यार कम से कम भाई साहब आप तो छोड़ दो बात और उसके बाद आप जैसे दुकानदार बैठे हो
2: मैं ही
1: तीन तीन ब्रांड वाले
2: मैं ही बब्बू मान
1: नहीं नहीं भाई साहब ये पता क्या आज की
0: बब्बू मान साहब ने भी तो शुरू किया था अपना ब्रांड द बब्बू मान स्टोर
2: हाँ जी हाँ जी बड़े जने शुरू किया जी गैरी संधु ने शुरू ताडे उन्होंने ने भी किया ਜਿਨ੍ਹਾਂ ਨੂੰ ਤੁਸੀਂ ਭਾਬੀ ਜੀ ਕਹਿੰਦੇ
0: ਰੋਂਗ ਰੋਂਗ
1: ਅੱਛਾ
2: ਹਾਂਜੀ ਹਾਂਜੀ
1: ਉਹਨਾਂ ਨੇ ਮੇਰਾ ਭਾਈ ਇਸਕਾ
2: ਤੇ ਕੀ ਪਤਾ ਇਹਨਾਂ ਦੀ ਪਾਰਟਨਰਸ਼ਿਪ ਹੋਵੇ
1: ਤਬੀ ਭਾਬੀ ਜੀ ਬੋਲ ਰਹੇ ਤੇ ਆਪਕੇ ਪੈਸੇ ਮਰ ਗਏ ਤੇ ਕਿਆ
2: ਅੰਦਰ ਕਰਤੇ ਕੀ ਪਤਾ ਕੁਝ ਵੀ ਹੋ ਸਕਦਾ
1: ਪਤਾ ਕੀ ਚੱਕਰ ਹੈ ਇੰਡੀਆ ਮੈਂ ਫਸਟ ਕਾਪੀ ਕਾ ਇਤਨੀ ਭਾਰੀ ਡਿਮਾਂਡ ਹੈ ਔਰ ਉਸਕੇ ਉੱਪਰ ਗਰੰਟੀ ਦੇਵਾਂ ਭਾਈ ਸਾਹਿਬ ਮਹਾਰਾਜਾ ਸਾਹਿਬ ਪੀਸ ਮਾਰਕੀਟ ਮੈਂ ਕਹੀਂ ਨੀ ਮਿਲੇਗਾ ਨਾ ਇਸਕੇ ਉੱਪਰ ਬੁਰਾ ਵਾਗਾ ਠੀਕ ਹੈ ਜੀ ਕੋਈ ਰੰਗ ਛੋੜ ਦੇ ਵਾਪਸ ਕਰ ਜਾਓ ਜੀ ਇਤਨੀ ਬੜੀ ਗਰੰਟੀ ਬੰਦਾ ਮਾਲ 600 ਰੁਪਏ ਕੀ ਟੀ ਸ਼ਰਟ ਲੈ ਆਇਆ ਕੋਈ ਵੀ ਬ੍ਰਾਂਡ ਐਲ ਬੀ ਕੀ ਲਿਆ ਕਿਸੀ ਕੀ ਵੀ ਲੈ ਲੈਣਾ ਇਹ ਰੰਗ ਛੋੜ ਵੀ ਗਈ ਬੰਦਾ ਕਹਿੰਦਾ ਛੱਡ ਪਰ ਯਾਰ 600 ਰੁਪਏ ਮੈਂ ਕਹਾਂ ਜਾਵਾਂਗਾ ਛੋੜ ਪਰ ਕੀ ਦਿੱਕਤ ਆ ਉਹ ਚੀਜ਼ ਨਾ ਇਤਨਾ ਬੜੀਆ ਬਤਾਈ ਇਤਨੀ ਬੜੀ ਕੁਆਲਿਟੀ ਤਾਂ ਓਰੀਜਨਲ ਵਾਲੇ ਨਹੀਂ ਬਤਾਉਂਦੇ ਜੀ ਤੇਰੀ ਵਾਹ ਬਤਾਈ
0: ਸਹੀ ਗੱਲ ਨਹੀਂ ਅੱਛਾ ਓਰੀਜਨਲ ਸਟੋਰ ਜਾਓ ਤੇ ਯਾਰ ਸਗੋ ਜਿੰਨਾ ਉੱਚਾ ਸਟੋਰ ਆ ਓਨਾ ਹੀ ਮਤਲਬ ਕਹਿ ਲਓ ਇੱਕ ਉਹਨਾਂ ਦੇ ਕਸਟਮਰ ਸਰਵਿਸ ਅੰਦਰ ਇੱਕ ਹੰਕਾਰ ਜਿਹਾ ਹਨਾ ਮੈਂ ਇੱਥੇ ਜਦੋਂ ਐਲਵੀ ਸਟੋਰ ਗਿਆ ਇਟਸ ਵੈਰੀ ਵੇਅਰਡ ਟੂ ਸੀ ਕਿ ਪਹਿਲੇ ਤਾਂ ਤੁਹਾਨੂੰ ਕਹਿੰਦੇ ਕਿ ਇੱਕ ਮਿੰਟ ਰੁਕੋ ਹਨਾ ਕਿ ਸਾਡੇ ਕੋਲ ਅੰਦਰ ਲੋਕ ਜ਼ਿਆਦਾ ਨੇ ਜੇ ਤੁਸੀਂ ਬਾਏ ਅਪੁਆਇੰਟਮੈਂਟ ਨਹੀਂ
1: ਆਇਆ ਸਕਿਉਰਟੀ ਗਾਰਡ ਖੜਾ ਰੋਕੇਗਾ ਥੱਲੇ
0: ਹਾਂ ਫਿਰ ਬਾਅਦ ਚੋਂ ਜਦੋਂ ਤੁਸੀਂ ਅੰਦਰ ਆਉਂਦੇ ਹੋ
1: ਹਾਂ ਵਾਹ ਦੇਖ ਲਈ ਨਹੀਂ ਕਿ ਜੈਕਟ ਬੱਤੀ ਨੂੰ ਬ੍ਰਾਂਡ ਆਈ ਉਹ ਕਾਂ ਲੈ ਲੇਗਾ ਬਾਹਰ ਚਲ
0: ਅੱਛਾ ਫਿਰ ਜਦੋਂ ਬੰਦੇ ਨੂੰ ਅੰਦਰ ਵਾੜਦੇ ਆ ਫਿਰ ਅੰਦਰ ਵਾੜ ਕੇ ਉਹਨਾਂ ਨੇ ਪਹਿਲੇ ਸਿਰਾ ਕਹਿਣਾ ਕਿ ਅਸੀਂ ਨਾ ਇੱਕ ਤੁਹਾਡੇ ਕੋਲ ਐਗਜ਼ੈਕਟਿਵ ਭੇਜਦੇ ਆ ਜੀ
2: ਹਾਂਜੀ ਹਾਂਜੀ
0: ਹਾਂ ਕਿ
2: ਜਿਹੜਾ ਤੁਹਾਨੂੰ ਗਾਈਡ ਕਰੂਗਾ
0: ਗਾਈਡ ਕਰੇ ਕੀ ਲੈਣਾ ਨਹੀਂ ਡੂ ਯੂ ਵਾਂਟ ਸਪਾਰਕਲਿੰਗ ਵਾਟਰ ਵੁੱਡ ਯੂ ਲਾਈਕ ਸਮ ਸ਼ੈਂਪੇਨ ਵੁੱਡ ਯੂ ਲਾਈਕ ਸਟਿਲ ਵਾਟਰ ਕਿ ਮਤਲਬ ਮੈਲਬਨ ਦੇ ਅੰਦਰ ਜਿਹੜੀ ਇੱਕ ਵਾਚ ਸਟੋਰ ਵਾਲੀ ਦੁਕਾਨ ਆ ਯਾਰ ਕਿਹੜੀ ਸਟਰੀਟ ਆ ਮੇਨ ਵਾਚਿਸ ਆਫ ਸਵਿਟਜ਼ਰਲੈਂਡ
2: ਹਾਂਜੀ ਹਾਂਜੀ ਹੈਗੀ ਹੈਗੀ
0: ਉਹਨਾਂ ਕੋਲ ਉਦਾਂ ਹੀ ਚਲ ਜਾਓ
2: ਉਹਨਾਂ ਦੇ ਸਵਿਟਜ਼ਰਲੈਂਡ ਦੇ ਫਲੈਗ ਦਾ ਸਾਈਨ ਜਿਹਾ ਵਾ
0: ਯੈਸ ਤਾਂ ਉਹਨਾਂ ਉਹ ਰੋਲੈਕਸ ਵਗੈਰਾ ਸਭ ਵੇਚਦੇ ਆ ਉਹ ਮੇਨ ਪੁਆਇੰਟ ਨਹੀਂ ਹੈ ਮੇਨ ਪੁਆਇੰਟ ਹੈ ਜੇ ਉਹ ਤੁਹਾਨੂੰ ਕਹਿਣ ਕਿ ਡੂ ਯੂ ਵਾਂਟ ਕੌਫੀ ਡੂ ਸੇ ਯੈਸ ਟੂ ਇਟ ਕਿਉਂਕਿ ਉਹਨਾਂ ਕੋਲ ਮੈਲਬਨ ਦੀ ਸਭ ਤੋਂ ਪੁਰਾਣੀ ਕੌਫੀ ਮਸ਼ੀਨ ਆ ਸਭ ਤੋਂ ਤਗੜੀ ਬਹੁਤ ਵੱਡਾ ਲੱਗਾ ਪਿਆ ਉਹਨਾਂ ਕੋਲ ਸਿਸਟਮ ਜਿਹਾ
2: ਬ੍ਰਿਸਟਾ
0: ਉਸ ਕੌਫੀ ਦਾ ਇਟਸ ਦੇਖੋ ਮਤਲਬ ਕੁਛ ਨਵਾਂ ਜਿਹਾ ਟਰਾਈ ਹੋ ਗਿਆ ਹੋਰ ਤਾਂ ਕੁਛ ਨਹੀਂ
2: ਵਧੀਆ ਇਹੋ ਜਿਹੇ ਥਾਂ ਤੇ ਜਾ ਕੇ ਖਰੀਦਣਾ ਨਹੀਂ ਬੰਦਾ ਕੌਫੀ ਕੌਫੀ ਪੀ ਆਵੇ
0: ਬੰਦਾ ਦੇਖ ਆਂਦਾ
2: ਪਰ ਇੱਕ ਗੱਲ ਹੈਗੀ ਜੇ ਕੌਨਫੀਡੈਂਸ ਚਾਹੀਦਾ ਉਹਦਾ ਅੰਦਰ ਜਾਣ ਲਈ ਵੀ
0: ਨਹੀਂ ਕੌਨਫੀਡੈਂਸ ਦੀ ਗੱਲ ਇਹੀ ਹੈ ਨਾ ਆਪਾਂ ਗੱਲ ਕਿੱਥੋਂ ਤੋਰੀ ਸੀ ਕਿਸ਼ਤਾਂ
2: ਤਿੰਨ ਬ੍ਰਾਂਡਾਂ ਦਾ
0: ਸਾਨੂੰ ਥੋੜਾ ਨਾ ਲੋਕਾਂ ਦਾ ਪਤਾ ਕਿ ਜਿਹੜਾ ਬੰਦਾ
2: ਤੁਹਾਨੂੰ ਨਹੀਂ ਲੋਕਾਂ ਦਾ ਪਤਾ ਪਰ ਲੋਕਾਂ ਨੂੰ ਤੁਹਾਡਾ ਪਤਾ ਲੱਗ ਗਿਆ ਜੀ
3: ਤਿੰਨ ਬ੍ਰਾਂਡ ਤਿੰਨ ਬ੍ਰਾਂਡ
0: ਮੇਰਾ ਪੁਆਇੰਟ ਫਿਰ ਇਹੀ ਸੀਗਾ ਕਿ ਆਪਾਂ ਅਲਟੀਮੇਟਲੀ ਫਿਰ ਇਹੀ ਗੱਲ ਕਰਦੇ ਨਾ ਕਿ ਯਾਰ ਜੋ ਅਸੀਂ ਕਮਾਉਂਦੇ ਹਾਂ ਕਿ ਉਸ ਤੋਂ ਵੱਧ ਖਰਚਣ ਦੀ ਇੱਛਾ ਹੁੰਦੀ ਹੈ ਤਾਂ ਇਹੀ ਚੀਜ਼ਾਂ ਜਿਹੜੀਆਂ ਤੁਹਾਨੂੰ ਗਲੈਮਰ
2: ਝੋਕਦੀਆਂ
0: ਤੁਹਾਡੇ
2: ਮੈਂ ਦੱਸਾਂ ਕ੍ਰਿਸ਼ਨਾ ਜੀ ਵੈਸੇ ਤੇ ਚਲੋ ਸਾਡੀ ਏਡੀ ਉਮਰ ਨਹੀਂ ਆ ਨਾ ਹੀ ਅਸੀਂ ਐਵੇਂ ਤੁਹਾਨੂੰ ਕਹੀਏ ਵੀ ਬੜੀ ਸਟਰਗਲ ਬੜੀ ਮਿਹਨਤ ਕਰ ਲਈ ਹਾਲੇ ਤੇ ਚਲੋ ਕਰਾਂਗੇ ਗਾਣਾ
0: ਸ਼ੁਰੂਆਤ ਹੋਈ ਹੈ ਤੂਰ ਭਾਈ ਨੂੰ ਵੀ ਨਾਲ ਹੀ ਲੈ ਰਿਹਾ
2: ਤੂਰ ਭਾਈ ਨੂੰ ਵੀ ਮੈਂ ਨਾਲ ਲੈ ਰਿਹਾ ਹਾਲੇ ਨਹੀਂ ਨਹੀਂ ਨਹੀਂ ਤੂਰ ਭਾਈ ਨੇ
0: ਕਿਉਂਕਿ
2: ਦੋ ਚਾਰ ਚੀਜ਼ਾਂ ਲੈ ਲਈਆਂ ਨੇ ਕਿਸ਼ਤਾਂ ਤੇ ਵੱਡੀਆਂ ਵੱਡੀਆਂ ਇਹਨਾਂ ਨੂੰ ਮੈਂ ਹਾਲੇ ਪਾਸੇ
0: ਐਵੇਂ ਕ੍ਰੈਡਿਟ ਰਿਪੋਰਟ ਖਰਾਬ ਕਰੀ ਯਾਰ
2: ਤੂਰ ਭਾਈ ਨੂੰ ਆਪਾਂ ਨਾਲ ਹੀ ਨਾ ਲਾ ਸਕਦੇ
0: ਹਾਂ
2: ਤੂੰ ਬਾਅਦ ਦੱਸੂਗਾ ਕਿਉਂ
0: ਓਕੇ ਓਕੇ ਓਕੇ ਓਕੇ ਕੁਝ ਬਾਤੇ ਕੁਝ ਬਾਤੇ ਐਸੀ ਰਹਿਣੀ ਚਾਹੀਏ ਗਾਇਸ
1: ਇਸ ਕੀ ਬਾਤ ਮੈਂ ਬਾਅਦ ਮੈਂ ਅਮੀ
2: ਭਰੂੰਗਾ
1: ਬਾਤ ਪੂਰੀ ਕਰ
2: ਮੈਂ ਇਹ ਕਹਿਣਾ ਚਾਹੁੰਦਾ ਮੇਰਾ ਹੁਣ ਤੱਕ ਦਾ ਜੋ ਮੈਨੂੰ ਲੱਗਦਾ ਕਿ ਜੇ ਮੈਂ ਸਟੈਪ ਲੈ ਕੇ ਕੋਈ ਚੀਜ਼ ਨਾ ਕਰਾਂ ਤੇ ਮੈਂ ਉਸ ਕਾਬਿਲ ਹੋ ਨਹੀਂ ਸਕਦਾ ਜੇ ਮੈਂ ਅੱਜ ਕਿਸ਼ਤ ਚੁੱਕ ਕੇ ਘਰ ਨਾ ਲਵਾਂ ਤੇ ਮੈਂ ਬਸ ਇਹੋ ਹੀ ਸੋਚਦਾ ਰਹਿ ਜਾਊਂਗਾ ਵੀ ਮੈਂ ਕਰ ਲਵਾਂ ਮੈਂ ਕਰ ਲਵਾਂ ਮੈਂ ਲੈ ਨਹੀਂ ਸਕਦਾ ਜੇ ਮੈਂ ਅੱਜ ਉਹ ਸਟੈਪ ਚੁੱਕ ਲੈਂਦਾ ਵਾਂ ਹਾਂ ਪਰ ਪਲੈਨਿੰਗ ਉਹਦੇ ਵਿੱਚ ਜ਼ਰੂਰੀ ਆ ਠੀਕ ਆ ਤੁਹਾਡੇ ਪੱਲੇ ਥੋੜ੍ਹਾ ਜਿਹਾ ਕੁਛ ਜ਼ਰੂਰੀ ਟੂ ਸਟਾਰਟ ਵਿਦ ਜੇ ਤੁਹਾਡੇ ਕੋਲ ਟਿੱਕ ਹੁੰਦੀ ਆ ਉਹ ਗ੍ਰਾਫ ਤੇ ਤੁਸੀਂ ਉਹਦੇ ਸਟੈਪ ਲਓਗੇ ਤੇ ਫਿਰ ਤੁਹਾਡੇ ਨਾਲ ਹੀ ਉਹ ਮੈਨੇਜੇਬਲ ਹੋਊਗਾ ਜੇ ਨਹੀਂ ਲਓਗੇ ਤੇ ਸਾਰੀ ਉਮਰ ਸੋਚਦੇ ਰਹੋ ਹੁਣ
0: ਤੁਸੀਂ ਆਪਣੇ ਪਰਸਪੈਕਟਿਵ ਤੋਂ ਦੱਸੋ ਕਿ ਵੈਨ ਯੂ ਵਰ ਮੇਕਿੰਗ ਦੈਟ ਡਿਸੀਜਨ ਹਾਊ ਇਟ ਵੈਂਟ ਫਾਰ ਯੂ
1: ਹਾਰਡ ਵਰਕ ਬੰਦਾ ਕਰੇ ਨਾ ਕੋਈ ਸਭੀ ਆਪਣੀ ਕਮਾਈ ਆਪ ਕਰਾਂਗਾ ਕਮਾਈ ਕੀ ਤਰਫ ਧਿਆਨ ਦੇ ਮੇਰੀ ਕਮਾਈ ਜ਼ਿਆਦਾ ਬੜੀ ਹੋ ਤਾਂ ਬੜੀ ਚੀਜ਼ ਲੈਣੀ ਮੈਂ ਕੋਈ ਗੁਰੇਜ ਵੀ ਨਹੀਂ ਹੈ ਭਾਈ ਅਗਰ ਮੰਨ ਲਓ ਮੇਰੀ ਕਮਾਈ ਛੋਟੀ ਹੈ ਔਰ ਮੈਂ ਕਿਸ਼ਤ ਤੋਂ ਬਰਾਡੋ ਕੀ ਗੜੀ ਪਹਿਨ ਰੱਖੀ ਹੈ ਔਰ ਕਰ ਰਿਹਾ ਮੈਂ ਦਿਹਾੜੀ ਮੇਰੀ ਵਾਹ ਚੀਜ਼ ਮੇਰੀ ਪਰਸਨੈਲਿਟੀ 'ਤੇ ਮੈਚ ਹੀ ਨਹੀਂ ਕਰਦੀ ਕੁਛ ਚੀਜ਼ਾਂ ਮੈਂ ਆਪਣੀ ਪਰਸਨੈਲਿਟੀ 'ਤੇ ਮੈਚ ਕਰਤੀ ਵੀ ਬਾਏ ਕਰੇ ਮੇਰੇ ਕੋਲ ਚਾਹੀਏ ਵੈਸੇ ਬਾਏ ਕਰਕੇ ਹੋਏ ਵੀ ਮੰਨ ਲਓ ਮੈਂ ਯੌਚ ਲੈ ਲੂੰ ਬਾਈ ਕਹਾਂ ਖੜੀ ਕਰੂੰਗੇ ਔਰ ਉਸਕੀ ਕਿਸ਼ਤਾਂ ਮੈਂ 12-12 ਘੰਟੇ ਕੰਮ ਕਰ ਰਿਹਾ ਕੱਪੜੇ ਅੱਛੇ ਵਹਿ ਲਈ ਮੰਨ ਲਓ ਉਸਕੀ ਕਿਸ਼ਤਾਂ ਮੈਂ 12-12 ਘੰਟੇ ਕੰਮ ਕਰ
0: ਰਿਹਾ ਬਿਗ ਡੀਲ ਹੋ ਗਈ ਪਰ ਹਨਾ ਕੋਈ ਬਹੁਤ ਹੀ ਜ਼ਿਆਦਾ ਓਵਰ ਲਗਜ਼ਰੀ ਕਾਰ ਲੈ ਲਿੱਤੀ ਜਾਂ ਕੁਛ ਨਾ
1: ਕੁਛ ਵੀ ਲਗਾ ਲਿਆ ਮੰਨ ਲਓ ਕੁਛ ਵੀ ਮੰਨ ਲਓ ਮੇਰੇ ਕੋਲ ਮੰਨਣਾ ਮੇਰਾ ਵੀ ਮੇਰੀ ਕਮਾਈ ਕਿਤਨੀ ਹੈ ਠੀਕ ਹੈ ਨਾ ਉਸ ਕਮਾਈ ਕੇ ਅਗੇਂਸਟ ਮੈਂ ਕਿਤਨਾ ਬਚਾ ਸਕੂੰ ਔਰ ਕਿਤਨਾ ਉਸ ਮੈਂ ਲਗਾ ਸਕੂੰ ਅਗਰ ਮੈਨੂੰ ਇਸ ਬਾਤ ਕਾ ਮੇਰਾ ਹੈ ਤਾਂ ਮੈਂ ਆਪਣਾ ਸਹੀ ਢੰਗ ਸੇ ਕੰਮ ਕਰ ਲੂੰਗਾ ਔਰ ਇੱਕ ਬੋਲਾ ਆਪਾਤਕਾਲੀਨ ਸੇਵਿੰਗ ਉਹ ਆਪਕੀ ਐਮਰਜੈਂਸੀ ਮੈਂ ਆਪਕੋ ਕਮ ਆਤੀ
2: ਐਮਰਜੈਂਸੀ ਫੰਡ
1: ਫੰਡ ਉਹ ਵੀ ਜ਼ਰੂਰੀ ਹੈ ਆਪਕੇ ਭਾਈ ਸਾਹਿਬ ਜ਼ਰੂਰੀ ਨਹੀਂ ਅਗਰ ਆਪ
2: ਸੇਵਿੰਗ ਕੀ ਬਾਤ ਕਰ
0: ਰਹੇ ਮੈਂ ਸੁਣਿਆ ਹੈ ਮੈਂ ਸੁਣਿਆ ਹੈ ਕਿ ਕੁਝ ਲੋਕ ਕਹਿੰਦੇ ਕਿ ਯੂ ਸ਼ੁਡ ਹੈਵ ਜਿੰਨਾ ਤੁਹਾਡਾ ਖਰਚਾ ਉਹਨਾਂ ਮਹੀਨੇ ਦਾ ਉਹਨੂੰ ਗੁਣਾ ਕਰ ਲਓ 6 ਨਾਲ ਕਿ ਇੰਨਾ ਕੁ ਐਮਰਜੈਂਸੀ ਫੰਡ ਹੋਣਾ ਚਾਹੀਦਾ ਤੁਹਾਡੇ ਕੋਲ ਕਿ ਕੱਲ੍ਹ ਨੂੰ ਕੋਈ ਪ੍ਰੋਬਲਮ ਹੋ ਗਿਆ
1: ਔਰ ਬਤਾਓ ਕਿਸੇ ਨੇ ਬਤਾ ਦਿਓ ਕਿ ਮੰਗ ਕੇ ਲੈ ਜਾਏਗਾ ਬਾਈ ਦੀ ਇਧਰ
2: ਫਿਰ ਉਹ ਸੇਵਿੰਗ ਤੇ ਬਣ ਜਾਏਗੀ
0: ਮੈਂ ਸੁਣਿਆ ਸੀਗਾ ਉਸਦੇ ਤੁਹਾਡਾ ਟਿਊਜ਼ਡੇ ਵਾਲਾ ਸ਼ੋਅ ਲੋਕ ਤਾਂ ਬਹੁਤ ਨਾਰਾਜ਼ ਸੀ
1: ਜਿਸ ਤਰ੍ਹਾਂ ਆਪ ਕਹਿ ਰਹੇ ਤੇ ਨਾ ਵੀ ਆਪ
2: ਰੋਈ ਜਾਓ ਰੋਈ ਜਾਓ ਨਾ ਯਾਰ ਮਹਾਂ ਗੁਜ਼ਾਰਾ ਚੱਲਣ ਡਿਆ
0: ਕਈਆਂ ਨੂੰ ਆਦਤ ਹੀ ਹੁੰਦੀ ਆ
1: ਚਲ ਮੈਂ ਆਪਣੀ ਬਾਤ ਵਹੀ ਕਰ ਰਿਹਾ ਨਾ ਆਪ ਆਪਣੇ ਹਿਸਾਬ ਸੇ ਉਸਕੋ ਬਾਏ ਕਰੋ ਜਹਾਂ ਮੇਰੀ ਪਰਸਨੈਲਿਟੀ ਉਸਨੇ मैच कर रही है भाई सब ठीक है। मेरी अगर आप बंदा कर रहे हैं 1500 लोग यहाँ पे काम कर रहे हैं और दिखाने में भी काम बहुत बढ़िया चल रहा है, सब कुछ ठीक है, आप ठीक ठाक सी चीज़ आप ले सकते हो, कोई दिक्कत को नहीं इसमें भाई। पर अगर मेरी वैसी पर्सनैलिटी है नहीं और चीज़ें भी मैं दूसरों को देख के यार भाई यार इतनी बड़ी गाड़ी ले ली, और आज भी मैंने एक बात याद आ गई,
2: सोना बंदा लगता नहीं गड्डी
1: नहीं नहीं मैं
0: लगता मंग के लिए
1: मेरा ट्रांसपोर्ट का काम था ना, तो ड्राइवर रखने थे उन्हें, है ना, तो मेरे पास उस टाइम एक सेकंड गड्डी हुआ थी स्विफ्ट वो रखी थी अपने काम पर आने जाने का ना, तो एक ड्राइवर मैंने फोन आया बंदे ने कहा भाई साहब आपके पास काम है, मैं कहा है यार मैंने जॉब चाहिए, मैं कहा करिए आज ये भाई, कहा भाई मैं स्टूडेंट हूँ ये हूँ, मैं ठीक है भाई। बंदा आया ब्रांड न्यू मुस्टैंग पे, मैं अपनी स्विफ्ट देख रहा मैं क्या भाई साहब करा जी भाजी कम पंजाबी में था, भाजी मैंने कम चाहिए यार, मैं कम क्यों चाहिए, तो कहता भाजी की किस्त नहीं उतर रही
0: घोड़ा पाल लिया फिर है ना रोटी दिखवानी पैनी है
1: ठीक है ना, मैंने फिर लगे नहीं भाई साहब जितनी आपकी बात, फिर क्या भी सो हाथ में रस्सा सिरे में बोला गांठ है ना, कि भाई साहब आप अपनी चादर देख के हिसाब से चलो भी जितनी इनकम आ रही, इनकम बढ़ जाएगी तो आप भाई अपने शौक बढ़ा लो, क्या दिक्कत है उसमें।
2: सही चल यार वीर दी भी गलती नहीं है, एटलीस्ट
1: मैं वो नहीं
0: योलो वाला ही हो गया,
1: मतलब आप वो अपना जो एफर्ट आप किस्तों में लगा रहे हो वो एफर्ट आप कहीं और भी लगा सकते हो ना उसकी पूरी करने में,
0: बिल्कुल सही
1: सही जगह पे सही जगह एफर्ट लगाओगे भाई साहब।
2: चलो यार चले एफर्ट लगाते हैं साथ,
1: चलिए
0: सो सही थां ते एफर्ट लाओ, वधिया वधिया कमाओ,
1: जिस तरह आपके आपके
0: कोशिश करो
1: आपके सेल्समैन भाई साहब
0: कोई इंडियन ने तीन ब्रांड वाली जैकेट ना टका दे,
1: ना ना आपके सेल्समैन ने एफर्ट एक ही ब्रांड पे लगा दिया, एक ही जैकेट पे तीनों ब्रांड ठोक दिए,
2: नहीं चौथा पीछे था,
0: चौथा तैयार सी, चौथा तैयार सी,
2: वो इतना
0: चीजें तो भी बचो गए, वधिया वधिया खर्चे करो, ਵਧੀਆ ਵਧੀਆ ਇੰਜੋਏ ਕਰੋ ਤੇ ਦੁਬਾਰਾ ਮਿਲਾਂਗੇ ਜਦ ਤੱਕ ਮਿਲਾਂਗੇ ਜਦ ਤੱਕ ਸੁਣਦੇ ਰਹੋ ਸਾਡੇ ਨਾਲ ਬਣੇ ਰਹੋ ਰੇਡੀਓ
1: ਹਾਂਜੀ 1674
2: ਅਭੀ ਜਾ ਰਹੇ ਹੈ ਬਾਏ ਬਾਏ ਸੀ ਯੂ ਟਾਟਾ।

0: ਬਲਜੀਤ, ਵਿਆਹ ਵਾਸਤੇ ਜੁਲਰੀ ਵੇਖਣ ਧੁੰਨਾ ਜੁਲਰ ਚਲੀਏ?
1: ਯਾਰ ਉਹਨਾਂ ਦਾ ਡੈਂਡੀ ਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
0: ਓ ਹੁਣ ਟੈਂਸ਼ਨ ਨਹੀਂ, ਹੁਣ ਡੈਂਡੀ ਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁੰਨਾ ਜੁਲਰ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਧੁੰਨਾ ਜੁਲਰ, 99 Main Road ਵੈਸਟ, ਸੈਂਟ ਐਲਬਨਸ ਅਤੇ 341 Lonsdale Street, ਡੈਂਡੀ ਨੋਂਗ। ਫੋਰ ਮੋਰ ਇਨਫੋ ਕਾਲ 0499-2535-45 ਤੇ।
1: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
2: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
1: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
2: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
3: ਭੈਣ ਜੀ, ਕੀ ਹਾਲ ਹੈ ਪਿੱਠ ਦਰਦ ਦਾ?
4: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
0: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ, ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 0433-465-492।
5: ਰੈਡੀ ਸੈਟ ਗੋ ਚੈਟਸਟਨ ਫੋਰਡ, ਡੈਂਡੀਨੋਂਗ ਰੋਡ ਤੇ ਤੁਹਾਨੂੰ ਉਡੀਕ ਰਿਹਾ ਹੈ ਫੋਰਡ ਰੇਂਜਰ, ਰੇਂਜਰ ਸੁਪਰ ਡਿਊਟੀ, ਐਵਰੇਸਟ ਤੇ ਸਦਾਬਹਾਰ ਮਸਟੈਂਗ, ਬ੍ਰਾਂਡ ਨਿਊ ਡੈਮੋ ਤੇ ਕੁਆਲਿਟੀ ਪ੍ਰੀ-ਓਨਡ ਵਹੀਕਲਸ, ਟ੍ਰੇਡ ਇਨ ਅਤੇ ਫਾਈਨੈਂਸ ਆਪਸ਼ਨਸ ਵੀ ਅਵੇਲੇਬਲ। ਆਓ ਤੇ ਆਪਣੀ ਨਵੀਂ ਫੋਰਡ ਦਾ ਟੈਸਟ ਡਰਾਈਵ ਕਰੋ। ਬਿਜ਼ਨਸ ਫਲੀਟ ਲਈ ਗੱਲ ਕਰੋ ਵਹੀਕਲ ਐਕਸਪਰਟਸ ਟਿਮ ਫੋਰਬਸ ਜਾਂ ਕੋਰੀ ਨਾਲ। ਰੇਡੀਓ ਹਾਂਜੀ ਦੇ ਹਵਾਲੇ ਨਾਲ ਪਾਓ 3 ਸਾਲ ਦੀ ਫ੍ਰੀ ਸਰਵਿਸ। ਚੈਟਸਟਨ ਫੋਰਡ, ਰੈਡੀ ਸੈਟ ਫੋਰਡ।

ਵੱਡੇ ਭੈਣ ਜੀ। ਭੈਣ ਜੀ ਮੈਤੋਂ 6 ਸਾਲ ਵੱਡੇ ਸਨ, ਪਰ ਭੈਣ ਭਾਈਆਂ ਚ ਲੜਾਈ ਝਗੜੇ ਦਾ ਕਾਹਦਾ ਫਰਕ ਉਮਰ ਦਾ। ਮੈਨੂੰ ਭੈਣ ਜੀ ਕੋਲੋਂ ਉਹੀ ਪਿਆਰ ਮਿਲਦਾ ਰਿਹਾ ਜਿਹੜਾ ਭੈਣ ਭਾਈਆਂ ਚ ਹੁੰਦਾ, ਹਾਲਾਂਕਿ ਉਮਰ ਦਾ ਕਾਫੀ ਫਰਕ ਸੀ। ਕਈ ਵਾਰੀ ਲੜਨਾ ਤਾਂ ਜਿੱਤਣਾ ਹਮੇਸ਼ਾ ਮੈਂ ਹੀ, ਇਹ ਗੱਲ ਦਾ ਮੈਨੂੰ ਬਾਅਦ 'ਚੋਂ ਅਹਿਸਾਸ ਹੋਇਆ ਕਿ ਭੈਣ ਜੀ ਮੈਨੂੰ ਜਿੱਤਣ ਦਿੰਦੇ ਸੀ। ਕਦੀ ਤਾਂ ਬਹੁਤ ਲਾਡ ਡਟਾਉਣੀ ਤੇ ਕਦੀ ਸਾਰਾ ਸਾਰਾ ਦਿਨ ਮੂੰਹ ਬਣਾਈ ਰੱਖਣਾ। ਸਵੇਰੇ ਸਵੇਰੇ ਹਲੂਣਾ ਦੇ ਕੇ ਉਠਾਉਣਾ ਕਿ ਉੱਠ ਸਕੂਲ ਨਹੀਂ ਜਾਣਾ, ਲੇਟ ਹੋ ਜਾਏਗਾ। ਹਾਲਾਂਕਿ ਕਈ ਵਾਰ ਲੜੇ ਹੋਣਾ, ਪਰ ਤਾਂ ਵੀ ਪੁੱਛ ਲੈਣਾ, ਸਕੂਲ ਦਾ ਕੰਮ ਮੁਕਾ ਲਿਆ, ਹਿੰਦੀ ਦਾ ਹੋਮਵਰਕ ਕੀਤਾ, ਮੈਥ ਵਾਲੇ ਫਾਰਮੂਲੇ ਕੱਢੇ ਕਿ ਨਹੀਂ। ਕੋਈ ਜਵਾਬ ਨਾ ਦੇਣ ਤੇ ਆਪ ਹੀ ਸਾਰਾ ਕੰਮ ਮੁਕਾ ਦੇਣਾ ਤੇ ਕਾਪੀਆਂ ਫਿਰ ਬਸਤੇ 'ਚ ਪਾ ਦੇਣੀਆਂ। ਇੱਕ ਦਿਨ ਸਕੂਲੇ ਮੇਰੀ ਚੋਰੀ ਫੜੀ ਗਈ। ਮਾਸਟਰ ਜੀ ਨੇ ਲਿਖਾਈ ਪਛਾਣ ਲਈ ਕਿ ਮੇਰੀ ਨਹੀਂ ਹੈਗੀ। ਭੈਣ ਜੀ ਉਦੋਂ ਵੀ ਮਾਸਟਰ ਕੋਲ ਚਲੀ ਗਈ, ਆਖਣ ਲੱਗੀ ਜੀ ਇਹਦੀ ਕੋਈ ਗਲਤੀ ਨਹੀਂ, ਮੇਰੀ ਗਲਤੀ ਹੈ, ਇਹਨੂੰ ਕੁਝ ਨਾ ਕਿਹੋ, ਤੇ ਨਾ ਹੀ ਰਿਪੋਰਟ ਕਾਰਡ ਵਾਲੀ ਕਾਪੀ ਤੇ ਘਰੇ ਕੁਝ ਲਿਖ ਕੇ ਭੇਜਿਓ, ਨਹੀਂ ਤਾਂ ਸਾਰਾ ਟੱਬਲ ਇਹਦੇ ਦੁਆਲੇ ਹੋਜੂ, ਮੈਨੂੰ ਜਮਾਂ ਠੀਕ ਨਹੀਂ ਲੱਗਣਾ। ਇੱਦਾਂ ਹੀ ਭੈਣ ਜੀ ਨੇ ਕਈ ਵਾਰ ਕਾਫੀ ਕੁੱਟਾਂ ਤੋਂ ਬਚਾਇਆ। ਇੱਦਾਂ ਲੱਗਦਾ ਸੀਗਾ ਭੈਣ ਜੀ ਕੋ ਹਰ ਮਰਜ਼ ਦਾ ਇਲਾਜ ਹੈ, ਹਰੇਕ ਗੱਲ ਦਾ ਹੱਲ ਹੈ, ਮੇਰੀ ਹਰੇਕ ਟੈਨਸ਼ਨ ਹਰੇਕ ਦੁਵਿਧਾ ਦੀ ਸਮੱਸਿਆ ਉਹਨਾਂ ਕੋਲ ਪਈ ਹੈ ਜਿਵੇਂ। ਪਰ ਇੱਕ ਸਮਾਂ ਆਇਆ ਜਦੋਂ ਭੈਣ ਜੀ ਨੂੰ ਵਿਆਹ ਦਿੱਤਾ, ਬੜੀ ਦੂਰ ਆਉਣ ਜਾਣ ਨਹੀਂ ਸੀ ਹੋ ਸਕਦਾ, ਕਦੀ ਕਦਾਈ ਮਿਲਣਾ ਹੁੰਦਾ। ਉਦੋਂ ਤਾਂ ਮਹਿਸੂਸ ਨਹੀਂ ਹੋਇਆ, ਪਰ ਉਹਨਾਂ ਦੇ ਜਾਣ ਮਗਰੋਂ ਜਿੱਦਾਂ ਖਾਲੀ ਘਰ ਜਿਹਾ ਖਾਣ ਨੂੰ ਆਉਂਦਾ, ਉਹਨਾਂ ਨੂੰ ਚੇਤੇ ਕਰਦਾ ਕਿ ਲੜਦੇ ਸੀ ਹੱਸਦੇ ਸੀ, ਪਰ ਹੁਣ ਤਾਂ ਭੈਣ ਜੀ ਦੂਰ ਵਿਆਹੇ ਗਏ, ਹੁਣ ਤਾਂ ਮਿਲਣਾ ਵੀ ਕਦੀ ਕਦਾਈ ਹੋਊ। ਇੱਦਾਂ ਕਰਦਿਆਂ ਕਰਾਉਂਦਿਆਂ ਮੇਰੇ ਕਾਰਜਾਂ ਦਾ ਵੀ ਸਮਾਂ ਆ ਗਿਆ। ਮੈਨੂੰ ਚਾਅ ਸੀ ਹੁਣ ਭੈਣ ਜੀ ਆਉਣਗੇ, ਪਰ ਸਮੇਂ 'ਤੇ ਆ ਕੇ ਇੱਕ ਪਤਾ ਲੱਗਾ ਕਿ ਸ਼ਾਇਦ ਭੈਣ ਜੀ ਮੇਰੇ ਵਿਆਹ 'ਤੇ ਨਾ ਆ ਸਕਣ। ਇੱਕ ਤਾਂ ਦੂਰ, ਦੂਜਾ ਉਹਨਾਂ ਦੇ ਸਹੁਰਿਆਂ ਘਰੇ ਕੋਈ ਹੋਈ ਘਟਨਾ ਕਰਕੇ। ਜਿੱਦਣ ਵਿਆਹ ਦਾ ਦਿਨ ਸੀ ਉੱਦਣ ਵੀ ਮੈਂ ਉਡੀਕਦਾ ਰਿਹਾ, ਘੋੜੀ ਚਾੜਨ ਵਾਲੇ ਵਾਂਗ ਉੱਦਣ ਵਾਲੇ ਤਾਂ ਮੈਂ ਬਹੁਤ ਰੋਇਆ ਕਿ ਭੈਣ ਜੀ ਇੱਥੇ ਹੁੰਦੇ, ਪਰ ਤਾਂ ਵੀ ਤਾਂਘ ਸੀ, ਤਾਂਘ ਜਿਹੜੀ ਦਿਲਾਂ ਨੂੰ ਦਿਲਾਂ ਦੀ ਹੁੰਦੀ, ਖਿੱਚ ਜਿਹੜੀ ਦਿਲਾਂ ਨੂੰ ਦਿਲਾਂ ਦੀ ਹੁੰਦੀ। ਨਾਸ਼ਤੇ ਸਮੇਂ ਕੁਝ ਖਾਂਦਿਆਂ ਅਜਿਹਾ ਉੱਥੋਂ ਲੱਗਾ ਕਿ ਮੈਂ ਖੰਘੀ ਜਾ ਰਿਹਾ ਸੀ, ਖੰਘਦਿਆਂ ਖੰਘਦਿਆਂ ਵੀ ਸਿਰਾ ਪਾਸੇ ਕਰਕੇ ਮੈਂ ਕਿੰਨੀ ਵਾਰ ਦਰਵਾਜ਼ੇ ਵੱਲ ਦੇਖਿਆ ਹੋਣਾ ਕਿ ਸ਼ਾਇਦ ਭੈਣ ਜੀ ਆ ਹੀ ਜਾਣ। ਖੰਘ ਖੰਘ ਕੇ ਥੋੜ੍ਹਾ ਬੁਰਾ ਹਾਲ ਹੋ ਗਿਆ, ਪਰ ਕੁਝ ਸਮੇਂ ਦੌਰਾਨ ਮੋਢੇ 'ਤੇ ਕਿਸੇ ਨੇ ਹੱਥ ਰੱਖਿਆ, ਪਿੱਛੇ ਮੁੜੇ ਵੇਖਿਆ ਆਈ ਮੈਂ ਕਹਿ ਦਿੱਤਾ ਕਿ ਭੈਣ ਜੀ ਹੀ ਨੇ।
ਜਦ ਪਛਾਣ ਨੂੰ ਨਜ਼ਰ ਦੜਾਈ ਤਾਂ ਭੈਣ ਜੀ ਹੱਥ 'ਚ ਗਲਾਸ ਲਈ ਖੜੇ ਸਨ। ਕਹਿੰਦੇ ਬਾਕੀ ਗੱਲਾਂ ਬਾਅਦ 'ਚ, ਪਹਿਲੋਂ ਆ ਮਲੱਠੀ ਵਾਲਾ ਗਰਮ ਗਰਮ ਪਾਣੀ ਪੀ ਲਾ, ਤੇਰੀ ਖੰਘ ਠੀਕ ਹੋ ਜੂ। ਮੇਰੀਆਂ ਅੱਖਾਂ 'ਚ ਹੰਝੂ ਸਨ ਅਤੇ ਭੈਣ ਜੀ ਦੀਆਂ ਅੱਖਾਂ 'ਚ ਵੀ ਹੰਝੂ ਸਨ, ਜਿਹੜੀ ਮੈਂ ਅੰਦਰੇ ਅੰਦਰ ਕੁਝ ਚਿਰ ਪਹਿਲਾਂ ਆਪਣੇ ਆਪ ਨਾਲ ਕਸਮ ਪਾਈ ਸੀ ਕਿ ਭੈਣ ਜੀ ਆ ਕੇ ਮੈਂ ਬੁਲਾਉਣਾ ਹੀ ਨਹੀਂ। ਉਹ ਪਤਾ ਨਹੀਂ ਕਿੱਧਰੇ ਉੱਡ ਪੁੱਡ ਗਈ ਸੀ। ਪਰ ਉਹ ਘਟਨਾ ਨੂੰ ਜੇ ਹੁਣ ਸੋਚਾਂ ਤੇ ਉਹੀ ਮੈਸੇਜਿਸ ਵਟਸਐਪ, ਫੇਸਬੁੱਕ ਜਾਂ ਬਾਕੀ ਸੋਸ਼ਲ ਸਾਈਟਸ ਵਾਸਤੇ ਰਹਿ ਗਏ। ਉਹ ਰਿਸ਼ਤੇ ਤਾਂ ਨਹੀਂ ਪਰ ਉਹ ਮੈਮਰੀਜ਼ ਹਾਲੇ ਵੀ ਕੋਲ ਨੇ, ਹਰ ਇੱਕ ਕੋਲ ਨੇ। ਉਹਨਾਂ ਨੂੰ ਬਹਿ ਕੇ ਕਦੀ ਦਿਲਾਂ ਨਾਲ ਦਿਲਾਂ ਦੀ ਤਾਰ ਜੋੜਨ ਦੀ ਕੋਸ਼ਿਸ਼ ਕਰਿਓ। ਉਹ ਸੁੱਖ ਤੇ ਅਹਿਸਾਸ ਸਿਰਫ ਤੁਹਾਨੂੰ ਨਹੀਂ, ਉਸ ਇਨਸਾਨ ਨੂੰ, ਉਸ ਸੱਜਣ ਨੂੰ ਵੀ ਹੋਣਾ ਜਿਹਦੇ ਬਾਰੇ ਬਹਿ ਕੇ ਤੁਸੀਂ ਸੋਹਣਾ ਸਮਾਂ ਸੋਚਿਆ, ਸੋਹਣੀਆਂ ਮੈਮਰੀ ਸੋਚੀਆਂ। ਇਹ ਜਿਹੜੀ ਦਿਲਾਂ ਨੂੰ ਦਿਲਾਂ ਦੀ ਖਿੱਚ ਹੈ, ਇਹ ਤਾਂ ਹੋਈ ਹੈ ਜੇ ਦਿਲੋਂ ਕਿਸੇ ਦਾ ਸੋਚੀਏ, ਕਿਸੇ ਦਾ ਕਰੀਏ। ਸੋ ਆਪਣਿਆਂ ਨੂੰ ਸਮਾਂ ਜ਼ਰੂਰ ਦਿਓ, ਦਿਲੋਂ ਸਮਾਂ ਦਿਓ, ਬਹਿ ਕੇ ਉਹਨਾਂ ਬਾਰੇ ਸੋਚੋ, ਉਹਨਾਂ ਨਾਲ ਸੋਹਣੀਆਂ ਮੈਮਰੀਜ਼, ਸਾਰੇ ਸੋਹਣੇ ਕਾਰਜ ਜਿਹੜੇ ਹੋਏ ਹੰਢਾਏ ਉਹਨਾਂ ਬਾਰੇ ਸੋਚੋ। ਉਹ ਸਮਾਂ ਤਾਂ ਨਹੀਂ ਪਰ ਉਹ ਸੋਹਣੇ ਸ਼ੁੱਧ ਰਿਸ਼ਤੇ, ਉਹ ਸੋਹਣੀਆਂ ਮੈਮਰੀਜ਼ ਤੁਹਾਡੇ ਕੋਲ ਹੀ ਨੇ। ਇਹ ਕਹਾਣੀ ਲਿਖੀ ਸੀ ਹਰਪ੍ਰੀਤ ਸਿੰਘ ਜਵੰਦਾ ਨੇ, ਆਸ ਕਰਦੇ ਹਾਂ ਤੁਹਾਨੂੰ ਪਸੰਦ ਆਈ ਹੋਏਗੀ।

0: यार तू इतने इनी चेती आके पक्का भी हो गया, की जुगाड़ लाया है?
1: जुगाड़ नहीं, ये है 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, ਏਟੀ ਅਪੀਲਸ, ਸਕਿਲਡ ਵੀਜ਼ਾ, ਪੀਆਰ, ਯੂਐਸ ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ।
0: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
1: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
2: ਹਾਂਜੀ ਹਾਂਜੀ ਓਏ।

ਵਾਪਸ ਜੇਕਰ ਫਿਰ ਤੋਂ ਸਵਾਗਤ ਕਰਦੇ ਹਾਂ ਰੇਡੀਓ ਹਾਂਜੀ 1674 AM ਦੀਆਂ ਤਰੰਗਾਂ ਦੇ ਉੱਤੇ ਤੁਸੀਂ ਸੁਣਦੇ ਹੋ ਪ੍ਰੋਗਰਾਮ ਸਪੋਰਟਸ ਨੇਸ਼ਨ ਔਰ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਬਿਨਾਂ ਸ਼ੱਕ ਅਸੀਂ ਜਿੱਥੇ ਫੁੱਟਬਾਲ ਦੀ ਵੀ ਗੱਲ ਕਰਾਂਗੇ ਉੱਥੇ ਨਾਲ ਦੀ ਨਾਲ IPL ਦੇ ਉੱਤੇ ਵੀ ਜਿਹੜੀ ਝਾਤ ਆ ਜੋ ਸਟੈਟਸ ਨੇ ਉਹ ਤੁਹਾਡੇ ਨਾਲ ਆਪਾਂ ਜ਼ਰੂਰ ਸ਼ੇਅਰ ਕਰਾਂਗੇ। ਬਿਨਾਂ ਸ਼ੱਕ ਜਿਹੜੋ IPL ਦੇ ਵਿੱਚ ਸਾਨੂੰ ਦੇਖਣ ਨੂੰ ਮਿਲਿਆ ਰੋਇਲ ਚੈਲੰਜਰਸ ਬੰਗਲੌਰ ਦੀ ਜਿਸ ਤਰ੍ਹਾਂ ਦੀ ਪਰਫਾਰਮੈਂਸ ਰਹੀ ਹੈ ਫਾਈਨਲ, ਹਾਲਾਂਕਿ ਉਸ ਤਰ੍ਹਾਂ ਦਾ ਜ਼ਰੂਰ ਨਹੀਂ ਹੋ ਸਕਿਆ ਜਿਸ ਤਰ੍ਹਾਂ ਦੀ ਉਮੀਦ ਸੀ, 61 ਜਿਹਾ ਮੁਕਾਬਲਾ ਹੈ ਜਿਹੜਾ ਉਹ ਸਾਨੂੰ ਦੇਖਣ ਨੂੰ ਮਿਲਿਆ। ਪਰ ਬੈਕ ਟੂ ਬੈਕ ਚੈਂਪੀਅਨ ਬਣੀਆਂ RCB, ਪਿਛਲੇ ਸਾਲ ਇਹ ਗੱਲਾਂ ਕਰਦੇ ਸੀ ਅਸੀਂ ਸਾਰੇ ਕਿ ਰੋਇਲ ਚੈਲੰਜਰ ਬੰਗਲੌਰ ਦੇ ਕਰਕੇ ਨਹੀਂ ਪਰ ਕਿੰਗ ਕੋਹਲੀ ਕਰਕੇ RCB ਸੀ ਜਿਹੜੀ ਉਹ ਜ਼ਰੂਰ ਜਿੱਤਣੀ ਚਾਹੀਦੀ ਹੈ। ਹੁਣ ਜਿਸ ਤਰੀਕੇ ਦੇ ਮੁਕਾਬਲੇ RCB ਨੇ ਇਸ ਵਾਰੀ ਖੇਲਣੇ, ਬੜੀ ਸੰਤੁਲਿਤ ਜਿਹੀ ਟੀਮ ਹੈ ਜਿਹੜੀ ਉਹ ਸ਼ੁਰੂ ਤੋਂ ਹੀ ਲੱਗੀ ਹੈ, ਹਾਲਾਂਕਿ ਕੁੱਲ ਮੈਚ 5 ਜਾਂ 6 ਮੈਚ ਹਾਰੇ ਵੀ ਨੇ। ਬੜੇ ਜਿਸ ਤਰੀਕੇ ਦਾ ਮੁਕਾਬਲਾ ਫਾਈਨਲ ਦੇ ਵਿੱਚ ਸਾਨੂੰ ਦੇਖਣ ਨੂੰ ਮਿਲਿਆ ਉਹ ਵੀ ਲਾਜਵਾਬ ਹੈ, ਅਸੀਂ ਕਹਿ ਸਕਦੇ ਹਾਂ ਕਿ ਜ਼ਰੂਰ ਹੈ। ਇਸ ਟੂਰਨਾਮੈਂਟ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜਾ ਕਹਿ ਸਕਦੇ ਹਾਂ ਕਿ ਨਾਮ ਨਾ ਘਟਿਆ ਉਹ ਹੈ ਵੈਭਵ ਸੂਰਿਆਵੰਸ਼ੀ ਨੇ। ਬਾਕਮਾਲ ਅਸੀਂ ਕਹਿ ਸਕਦੇ ਹਾਂ ਕਿ ਉਸ ਪਲੇਅਰ ਨੇ ਆਪਣੀ ਪਰਫੋਰਮੈਂਸ ਦਿਖਾਈ ਹੈ। ਗਰੁੱਪ ਸਟੇਜਿਸ ਦੇ ਵਿੱਚ ਜਿਸ ਤਰੀਕੇ ਦੇ ਹਾਲਾਤ ਸੀ ਉਹ ਵੀ ਤੁਹਾਡੇ ਨਾਲ ਸਾਂਝੇ ਜ਼ਰੂਰ ਕਰਦੇ ਹਾਂ, ਜਿਸ ਦੇ ਵਿੱਚ ਬੋਟਮ ਆਫ ਦਾ ਟੇਬਲ ਲਖਨਊ ਦੀ ਟੀਮ ਰਹੀ ਸੀ ਜਿਸ 'ਤੇ 14 ਮੈਚਾਂ ਦੇ ਵਿੱਚ 8 ਅੰਕ ਸੀ। ਨੰਬਰ 9 ਦੇ ਉੱਤੇ ਮੁੰਬਈ ਇੰਡੀਅਨ ਸੀ। ਅਗਲੇ ਸਾਲ ਬਹੁਤ ਕੁਝ ਸੋਚਣਾ ਪਊਗਾ ਰੋਹਿਤ ਸ਼ਰਮਾ ਦੀ, ਹਾਰਦਿਕ ਪਾਂਡਿਆਂ ਦੀ ਰਿਲਾਇਬਿਲਟੀ ਦੇ, ਸੂਰਿਆ ਕੁਮਾਰ ਯਾਦਵ ਦੇ ਫੇਲੀਅਰ 'ਤੇ, ਇਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਮੁੰਬਈ ਇੰਡੀਅਨਸ ਨੂੰ ਸੋਚਣੀਆਂ ਪੈਣਗੀਆਂ। 14 ਮੈਚਾਂ ਦੇ ਵਿੱਚ ਸਿਰਫ 8 ਅੰਕ ਹਾਸਲ ਕੀਤੇ ਨੇ ਅਤੇ ਨੰਬਰ 9 ਦੇ ਉੱਤੇ ਇਹਨਾਂ ਨੇ ਸੀਜ਼ਨ ਹੈ ਜਿਹੜਾ ਉਹ ਫਿਨਿਸ਼ ਕੀਤਾ। ਚੇਨਈ ਸੁਪਰ ਕਿੰਗਸ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਤਾਂ 14 ਮੈਚਾਂ ਦੇ ਵਿੱਚ 12 ਅੰਕ ਇਸ ਟੀਮ ਨੇ ਹਾਸਲ ਕੀਤੇ ਨੇ, ਜਦਕਿ ਕੋਲਕਾਤਾ ਨਾਈਟ ਰਾਈਡਰਸ, ਜਿਨ੍ਹਾਂ ਦੇ ਬਹੁਤ ਵਧੀਆ ਚਾਂਸਿਸ ਸੀ ਕਿ ਉਹ ਕੁਆਲੀਫਾਈ ਕਰ ਸਕਦੇ ਨੇ, ਜਿਸ ਨੂੰ ਰਾਜਸਥਾਨ ਰੋਇਲਸ ਨੇ ਜਿਹੜਾ ਉਹ ਬਾਹਰ ਕੀਤਾ, ਇਨਕਲੂਡਿੰਗ ਪੰਜਾਬ ਕਿੰਗਸ। ਪਰ ਕੋਲਕਾਤਾ ਨਾਈਟ ਰਾਈਡਰਸ ਨੇ ਆਪਣਾ ਲਾਸਟ ਮੈਚ ਗਵਾਇਆ ਵੀ, 14 ਮੈਚਾਂ ਦੇ ਵਿੱਚ ਸਿਰਫ 13 ਅੰਕਾਂ ਦੇ ਨਾਲ ਇਸ ਉਹਨਾਂ ਨੇ ਜਿਹੜਾ ਹੈ ਨੰਬਰ 7 ਦੇ ਉੱਤੇ ਫਿਨਿਸ਼ ਕੀਤਾ। ਦਿੱਲੀ ਕੈਪੀਟਲਸ ਨੇ 14 ਮੈਚਾਂ ਦੇ ਵਿੱਚ 14 ਅੰਕ ਹਾਸਲ ਕੀਤੇ ਨੇ, ਨੰਬਰ 6 ਦੇ ਉੱਤੇ ਫਿਨਿਸ਼ ਕੀਤਾ। 7 ਮੈਚ ਇਸ ਦੇ ਵਿੱਚ ਜਿੱਤੇ ਨੇ, 6 ਦੇ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ। ਰਾਜਸਥਾਨ ਰਾਇਲ ਦੀ ਟੀਮ ਨੇ 14 ਮੈਚਾਂ ਦੇ ਵਿੱਚ 16 ਅੰਕ ਹਾਸਲ ਕੀਤੇ ਨੇ ਪੰਜਾਬ ਅਤੇ ਦਿੱਲੀ ਕੈਪੀਟਲਸ ਦੀ ਟੀਮ ਨੂੰ, ਅਤੇ ਨਾਲ ਕੋਲਕਾਤਾ ਨਾਈਟ ਰਾਈਡਰਸ ਦੀ ਟੀਮ ਨੂੰ ਜਿਹੜੀ ਉਹਨਾਂ ਨੇ ਕੁਆਲੀਫਾਇਰ ਜਿਹੜੀ ਦੌਰ ਦੇ ਵਿੱਚੋਂ ਮਾਤ ਦਿੱਤੀ ਹੈ ਅਤੇ ਅਗਲੇ ਦੌਰ ਦੇ ਵਿੱਚ ਗਏ ਸਨ। ਸਨਰਾਈਜ਼ਰ ਹੈਦਰਾਬਾਦ ਦੀ ਟੀਮ ਨੇ 3rd ਪੋਜੀਸ਼ਨ ਦੇ ਉੱਤੇ ਫਿਨਿਸ਼ ਕੀਤਾ। ਨੰਬਰ 2 ਦੇ ਉੱਤੇ ਗੁਜਰਾਤ ਟਾਈਟਨ ਰਹੀ ਹੈ, ਜਿਨ੍ਹਾਂ ਨੇ ਫਾਈਨਲ ਦੇ ਵਿੱਚ ਇਹਨੂੰ ਹਾਰ ਦਾ ਸਾਹਮਣਾ ਕਰਨਾ ਪਿਆ। RCB ਹੈ ਜਿਹੜੀ ਉਹ ਜੇਤੂ ਰਹੀ ਹੈ ਇਸ ਮੁਕਾਬਲੇ ਦੇ ਵਿੱਚ, ਔਰ ਬਾਕਮਾਲ ਪਰਫੋਰਮੈਂਸ ਹੈ ਜਿਹੜੀ ਉਹ ਸਾਨੂੰ ਜ਼ਰੂਰ ਦੇਖਣ ਨੂੰ ਮਿਲੀ ਹੈ, ਖਾਸ ਕਰਕੇ ਜਦੋਂ ਅਸੀਂ ਰੋਇਲ ਚੈਲੰਜਰਸ ਬੰਗਲੌਰ ਦੀ ਟੀਮ ਦੀ ਗੱਲ ਕਰਦੇ ਹਾਂ। ਔਰੇਂਜ ਕੈਪ ਦੇ ਵਿਨਰ ਵੈਭਵ ਸੂਰਿਆਵੰਸ਼ੀ ਦੀ ਵੀ ਗੱਲ ਜ਼ਰੂਰ ਕਰ ਲਈਏ। ਵੈਭਵ ਸੂਰਿਆਵੰਸ਼ੀ ਨੇ ਇਸ ਸੀਜ਼ਨ ਦੇ ਵਿੱਚ ਨੇ ਜਿਹੜੇ ਉਹ 16 ਮੈਚ ਖੇਡੇ ਨੇ, 48.50 ਦੀ ਐਵਰੇਜ ਦੇ ਨਾਲ ਉਹਨਾਂ ਨੇ ਇਨਿੰਗਸ ਪਲੇਅ ਕੀਤੀਆਂ ਨੇ, ਇਸ ਦੇ ਵਿੱਚ 50 50s ਅਤੇ 100 ਇਸ ਦੇ ਵਿੱਚ, 1 ਸੈਂਚਰੀ ਇਸ ਦੇ ਵਿੱਚ ਸ਼ਾਮਲ ਹੈ, 103 ਦਾ ਹਾਈਐਸਟ ਸਕੋਰ ਰਿਹਾ। ਹਾਲਾਂਕਿ ਜਿੰਨੀਆਂ ਸੈਂਚਰੀਜ਼ ਉਹਨਾਂ ਦੀਆਂ ਮਿਸ ਹੋਈਆਂ ਨੇ ਉਹ ਵੀ ਜੇ ਐਡ ਕਰ ਲਈਏ ਤਾਂ ਮੇਰੇ ਖਿਆਲ 'ਚ ਬਾਕਮਾਲ ਪਰਫੋਰਮੈਂਸ ਹੋਰ ਵੀ ਦਿਖਾਈ ਦਿੰਦੀ। ਸਟ੍ਰਾਈਕ ਰੇਟ ਬਾਕਮਾਲ ਹੈ 237.31 ਦਾ ਸਟ੍ਰਾਈਕ ਰੇਟ ਹੈ ਜਿਹੜਾ ਉਹ ਦੇਖਿਆ ਗਿਆ ਉਹਨਾਂ ਦਾ, ਪਰ ਸਭ ਤੋਂ ਜ਼ਿਆਦਾ ਯਾਦਗਾਰ ਪਾਰੀ ਹੈ ਜਿੱਥੇ ਬਿਨਾਂ ਸ਼ੱਕ ਉਹਨਾਂ ਦਾ ਹਾਈਐਸਟ ਸਕੋਰ 103 ਰਿਹਾ, ਬਟ 28 ਗੇਂਦਾਂ ਦੇ ਵਿੱਚ 97 ਦੌੜਾਂ ਜੋ ਬਣਾਈਆਂ ਸਨ ਉਹ ਉਹਨਾਂ ਦੀ ਇਨਿੰਗ ਦੀ ਬੈਸਟ, ਉਹ ਇਸ IPL ਸੀਜ਼ਨ ਦੀ ਬੈਸਟ ਇਨਿੰਗ ਹੈ ਜਿਹੜੀ ਉਹਨਾਂ ਦੀ ਜ਼ਰੂਰ ਕਹੀ ਜਾ ਸਕਦੀ ਹੈ। 776 ਦੌੜਾਂ ਦੇ ਨਾਲ ਔਰੇਂਜ ਕੈਪ ਉਹਨਾਂ ਨੂੰ ਇਸ ਸੀਜ਼ਨ ਦੀ ਮਿਲੀ ਹੈ। ਨੰਬਰ 2 ਦੇ ਉੱਤੇ ਸ਼ੁਭਮਨ ਗਿੱਲ ਹੈ ਜਿਸ ਨੇ 732 ਦੌੜਾਂ ਬਣੀਆਂ ਨੇ, ਗੁਜਰਾਤ ਟਾਈਟਨਸ ਦੇ ਵੱਲੋਂ ਇਹ ਖੇਡਦੇ ਨੇ। ਸਿਮਿਲਰ ਸਾਈ ਸੁਦਰਸ਼ਨ ਨੰਬਰ 3 ਦੇ ਉੱਤੇ ਨੇ 722 ਦੌੜਾਂ ਦੇ ਨਾਲ, ਵਿਰਾਟ ਕੋਹਲੀ ਨੰਬਰ 4 ਦੇ ਉੱਤੇ ਨੇ 675 ਦੌੜਾਂ ਦੇ ਨਾਲ। ਔਰ ਕਿਆ ਕੰਸਿਸਟੈਂਸੀ ਹੈ ਥਰੂ ਆਊਟ ਦਾ ਹੋਲ IPL, ਜੇਕਰ ਆਪਾਂ ਦੇਖੀਏ ਤਾਂ ਬਾਕਮਾਲ ਇਨਿੰਗਸ ਨੇ ਇਸ ਖਿਡਾਰੀ ਨੇ ਖੇਡੀਆਂ ਨੇ ਔਰ ਅਜੇ ਵੀ ਲਗਾਤਾਰ ਪਰਫੋਰਮ ਹੈ ਜਿਹੜਾ ਕਰ ਰਹੇ ਨੇ, ਜਿੱਥੇ ਦੂਸਰੇ ਪਾਸੇ ਜਿਹੜੇ ਪੁਰਾਣੇ ਬੋਲਰ ਵੀ ਨੇ ਇਹਨਾਂ ਦੇ ਦੌਰ ਦੇ ਡੈਬਿਊ ਵਾਲੇ, ਜਾਂ ਅਸੀਂ ਕਹਿ ਲਈਏ ਇਸ ਦੇ ਇਲਾਵਾ ਪੁਰਾਣੇ ਬੋਲਰਸ ਦੇ ਨਾਲ ਨਾਲ ਜੋ ਇਹਨਾਂ ਦੇ ਸਾਥੀ ਬੈਟਸਮੈਨ ਵੀ ਨੇ, ਉਹਨਾਂ ਨੇ ਵੀ ਸਟਰਗਲ ਕੀਤਾ ਇਸ IPL ਦੇ ਵਿੱਚ, ਇਸ ਦੇ ਵਿੱਚ ਕੋਈ ਦੋ ਰਾਏ ਨਹੀਂ ਹੈ, ਬਟ ਵਿਰਾਟ ਕੋਹਲੀ ਹੀ ਹੈ ਉਸ ਪੂਰੇ ਦੌਰ ਦੇ ਵਿੱਚੋਂ ਜਿਨ੍ਹਾਂ ਨੇ ਆਪਣੀ ਕੰਸਿਸਟੈਂਸੀ ਨੂੰ ਬਰਕਰਾਰ ਰੱਖਿਆ। 675 ਦੌੜਾਂ ਦੇ ਨਾਲ ਉਹਨਾਂ ਨੇ ਟੌਪ 5 ਬੈਟਸਮੈਨ ਦੇ ਵਿੱਚ ਜਗ੍ਹਾ ਬਣਾਈ, ਨੰਬਰ 4 ਦੇ ਉੱਤੇ ਰਹੇ ਨੇ।
ਹੈਨਰੀ ਕਲਾਸਨ ਨੇ 624 ਦੌੜਾਂ ਬਣਾਈਆਂ ਨੇ, ਨੰਬਰ 5 ਦੇ ਉੱਤੇ ਰਹੇ ਨੇ ਈਸ਼ਾਨ ਕਿਸ਼ਨ, ਨੰਬਰ 602 ਦੌੜਾਂ ਦੇ ਨਾਲ, ਨੰਬਰ 7 ਦੇ ਉੱਤੇ KL ਰਾਹੁਲ ਹੈ 593 ਦੌੜਾਂ ਦੇ ਨਾਲ, ਅਭਿਸ਼ੇਕ ਸ਼ਰਮਾ ਨੰਬਰ 8 ਦੇ ਉੱਤੇ ਹੈ 563 ਦੌੜ ਬਣਾ ਕੇ, ਮਿਚਲ ਮਾਰਸ਼ 563 ਆਸਟ੍ਰੇਲੀਅਨ ਖਿਡਾਰੀ ਨੰਬਰ 9 ਦੇ ਉੱਤੇ ਇਹਨਾਂ ਨੇ ਫਿਨਿਸ਼ ਕੀਤਾ, ਜਦਕਿ ਜੋਸ ਬਟਲਰ ਨੇ 526 ਦੌੜਾਂ ਬਣਾ ਕੇ ਦਸਵਾਂ ਪਾਏਦਾਨ ਹੈ ਜਿਹੜਾ ਉਹ ਹਾਸਲ ਕੀਤਾ। ਬੈਟਿੰਗ ਦੇ ਨਾਲ ਸੰਬੰਧਿਤ ਜਿਹੜੀਆਂ ਇਹ ਖਬਰਾਂ ਨੇ ਉਹ ਤੁਹਾਡੇ ਨਾਲ ਅਸੀਂ ਜਿਹੜੇ ਸਟੈਟਸ ਨੇ ਮਾਫ਼ ਕਰਨਾ ਉਹ ਤੁਹਾਡੇ ਨਾਲ ਸਾਂਝੇ ਕੀਤੇ ਆ, ਔਰ ਇਸ ਦੇ ਨਾਲ ਨਾਲ ਜੇਕਰ ਆਪਾਂ ਦੇਖ ਲਈਏ ਤਾਂ ਇਹ ਜਿਹੜੇ ਹੋਰ ਵੀ ਸਟੈਟਸ ਨੇ ਉਹ ਵੀ ਤੁਹਾਡੇ ਨਾਲ ਜ਼ਰੂਰ ਸਾਂਝੇ ਕਰਾਂਗੇ। ਇੱਕ ਗੱਲ ਹੋਰ, ਅਕਸਰ ਵੀ ਜਿਹੜੀ ਕਹੀ ਜਾਂਦੀ ਕਿ ਵੈਭਵ ਸੂਰਿਆਵੰਸ਼ੀ ਨੂੰ ਭਾਰਤੀ ਟੀਮ ਦੇ ਵਿੱਚ ਕਿਉਂ ਨਹੀਂ ਖਿਡਾਇਆ ਜਾਂਦਾ, ਇਹ ਅਕਸਰ ਸਾਨੂੰ ਗੱਲ ਹੈ ਜਿਹੜੀ ਉਹ ਸੁਣਨ ਨੂੰ ਮਿਲ ਜਾਂਦੀ ਹੈ। ਹਾਲਾਂਕਿ ਉਸ ਦੇ ਵਿੱਚ BCCI ਦਾ ਭਾਵੇਂ ਦਿਲ ਕਰਦਾ ਵੀ ਹੋਵੇ, ਬਟ BCCI ਦੇ ਵੱਲੋਂ ਜਿਸ ਤਰੀਕੇ ਦੇ ਨਾਲ ਜੋ ਗਾਈਡਲਾਈਨਸ ਨੇ ਖਾਸ ਕਰਕੇ ICC ਦੀਆਂ, ਜਿਸ ਦੇ ਵਿੱਚ ਯੰਗ ਪਲੇਅਰਸ ਦੇ ਮੈਂਟਲ ਵੈਲਵਿੰਗ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਰੂਲਿੰਗ ਹੈ, 15 ਸਾਲ ਤੋਂ ਪਹਿਲਾਂ ਕਿਸੇ ਨੂੰ ਵੀ ਸੀਨੀਅਰ ਨੈਸ਼ਨਲ ਟੀਮ ਦੇ ਵਿੱਚ ਹੈ ਜਿਹੜਾ ICC ਦੇ ਰੂਲਿੰਗ ਦੇ ਮੁਤਾਬਕ ਉਹ ਨਹੀਂ ਟੀਮ ਦੇ ਵਿੱਚ ਖਿਡਾਇਆ ਜਾ ਸਕਦਾ, ਜਿਸ ਦੇ ਕਾਰਨ ਅਸੀਂ ਕਹਿ ਸਕਦੇ ਹਾਂ ਕਿ ਇਹ ਫੈਸਲੇ ਨੇ ਜਿਹੜੇ ਉਹ ਲਏ ਗਏ ਨੇ। ਔਰ ਹਾਲ ਹੀ ਦੇ ਵਿੱਚ ਹਾਲਾਂਕਿ ਨਿਊਜ਼ੀਲੈਂਡ, ਮਾਫ਼ ਕਰਨਾ, ਇੰਡੀਆ ਏ ਟੀਮ ਦੇ ਵਿੱਚ ਉਹਨਾਂ ਨੂੰ ਜਗ੍ਹਾ ਵੀ ਹੈ ਜਿਹੜੀ ਉਹ ਦੇ ਦਿੱਤੀ ਗਈ ਹੈ। ਸੋ ਜ਼ਰੂਰ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੀ ਪਰਫੋਰਮੈਂਸ ਕਿਸ ਤਰ੍ਹਾਂ ਦੀ ਰਹਿੰਦੀ ਹੈ ਉਸ 'ਤੇ ਨਜ਼ਰ ਜ਼ਰੂਰ ਬਣਾ ਕੇ ਰੱਖਾਂਗੇ, ਬਟ ਇਸ ਗੱਲ ਦੇ ਪਿੱਛੇ ਕਿ ਵੈਭਵ ਸੂਰਿਆਵੰਸ਼ੀ ਨੂੰ ਸੀਨੀਅਰ ਟੀਮ ਦੇ ਵਿੱਚ ਕਿਉਂ ਨਹੀਂ ਖਿਡਾਇਆ ਜਾ ਰਿਹਾ, ਉਸਦਾ ਇੱਕ ਵੱਡਾ ਕਾਰਨ ਹੈ ICC ਦੀ ਰੂਲਿੰਗ, ਜੋ ਕਿ ਖੈਰ ਹਾਲਾਂਕਿ ਉਸ ਤੋਂ ਉਹ ਹੁਣ ਛੁੱਟੀ ਪਾ ਚੁੱਕੇ ਨੇ, 15 ਸਾਲਾਂ ਦੇ ਹੋ ਚੁੱਕੇ ਨੇ। ਦੂਸਰਾ ਹੈ ਕਿ ਜਿਹੜਾ ਅਮਰਜਿੰਗ ਟੈਲੈਂਟ ਆਇਆ ਹੈ ਜੋ ਸਾਡੇ ਕੋਲ ਇਸ ਵੇਲੇ ਹੈ, ਤਾਂ ਉਸ ਦੇ ਵਿੱਚ ਪਹਿਲਾਂ ਹੀ ਇਹ ਸਵਾਲ ਬਣਿਆ ਕਿ ਕਿਹਨੂੰ ਬਾਹਰ ਬਿਠਾ ਕੇ ਕਿਹਨੂੰ ਖਿਡਾਇਆ ਜਾਵੇ। ਈਸ਼ਾਨ ਕਿਸ਼ਨ ਵਰਗਿਆਂ ਨੂੰ ਵਾਪਸੀ ਕਰਨੀ ਪੈ ਰਹੀ ਹੈ, ਸੋ ਤੁਸੀਂ ਇਮੈਜਿਨ ਕਰ ਸਕਦੇ ਹੋ ਕਿ ਕਿੰਨਾ ਕੁ ਪ੍ਰੈਸ਼ਰ ਹੈ ਜਿਹੜਾ ਉਹ BCCI ਦੀ ਸਿਲੈਕਸ਼ਨ ਕਮੇਟੀ ਦੇ ਉੱਤੇ ਵੀ ਦੇਖਣ ਨੂੰ ਹੈ, ਜਿਹੜਾ ਉਹ ਉਹਨਾਂ ਦੇ ਵਾਸਤੇ ਵੀ ਮਹਿਸੂਸ ਕੀਤਾ ਜਾਵੇ, ਕਿਉਂਕਿ ਇਹ ਆਪਣੇ ਆਪ ਦੇ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਇੱਕ ਜੱਗੋ ਤੇਰਵੀਂ ਜੀ ਜ਼ਰੂਰ ਗੱਲ ਹੈ, ਜਿਸ ਦੇ ਵਿੱਚ ਇੱਕ ਪਲੇਅਰ ਦੇ ਕੋਲ ਇੰਨਾ ਟੈਲੈਂਟ ਹੋਵੇ ਪਰ ਉਸਨੂੰ ਖਿਡਾਇਆ ਨਾ ਜਾਵੇ, ਪਰ ਉਸ ਦੇ ਪਿੱਛੇ ਜਿਹੜੀ ਵਜ੍ਹਾ ਹੈ ਉਹ ਤੁਹਾਡੇ ਨਾਲ ਆਪਾਂ ਸਾਂਝੀ ਕੀਤੀ ਆ। ਆਸ ਉਮੀਦ ਇਹੀ ਕਰਦੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਜ਼ਰੂਰ ਉਹ ਖੇਡਣ ਵੀ, ਅਤੇ ਭਾਰਤੀ ਟੀਮ ਦੇ ਵੱਲੋਂ ਚੰਗੇ ਚੰਗੇ ਨੇ ਜਿਹੜੇ ਉਹ ਨਾਲ ਦੀ ਨਾਲ ਸਕੋਰ ਵੀ ਕਰਨ, ਅਤੇ ਭਾਰਤੀ ਟੀਮ ਨੂੰ ਜਿੱਤੀਆਂ ਬਰੂਹਾਂ ਤੱਕ ਵੀ ਹੈ ਜਿਹੜਾ ਉਹ ਲੈ ਕੇ ਜਾਣ। ਇਸ ਨਾਲ ਨਾਲ ਜਿਹੜੇ ਹੋਰ ਰਿਕਾਰਡਸ ਨੇ ਉਹਨਾਂ ਦੇ ਉੱਤੇ ਵੀ ਨਜ਼ਰ ਹੈ ਜਿਹੜੀ ਉਹ ਜ਼ਰੂਰ ਫਿਰ ਮਾਰਦੇ ਹਾਂ ਤੁਹਾਡੇ ਨਾਲ, ਉਹ ਵੀ ਗੱਲਬਾਤ ਜ਼ਰੂਰ ਸਾਂਝੀ ਕਰਦੇ ਹਾਂ। ਖਾਸ ਕਰਕੇ ਜਦੋਂ ਅਸੀਂ ਔਰੇਂਜ ਕੈਪ ਦੀ ਹੀ ਗੱਲ ਕਰਦੇ ਹਾਂ ਤਾਂ ਆਲ ਟਾਈਮ ਫੇਵਰੇਟ ਦੇ ਪੱਖੋਂ ਜੇਕਰ ਦੇਖੀਏ ਤਾਂ ਅਜੇ ਵੀ ਵਿਰਾਟ ਕੋਹਲੀ ਇਸ ਦੇ ਵਿੱਚ ਲੀਡ ਕਰ ਰਹੇ ਨੇ। ਇਸ IPL ਦੇ ਵਿੱਚ ਵੀ ਉਹ ਨੰਬਰ 4 ਦੇ ਉੱਤੇ ਉਹਨਾਂ ਨੇ ਆਪਣੇ ਆਪ ਨੂੰ ਬੈਟਿੰਗ ਦੇ ਸਕੋਰ ਦੇ ਪੱਖੋਂ ਜਿਹੜਾ ਸਭ ਤੋਂ ਵੱਧ ਰਨ ਬਣਾਉਣ ਦੇ ਸਕੋ ਚੱਕਰ ਦੇ ਵਿੱਚ ਨੰਬਰ 4 ਦੇ ਉੱਤੇ ਉਹਨਾਂ ਨੂੰ ਦੇਖਿਆ ਜਾ ਸਕਦਾ। ਟੋਟਲ IPL ਦੇ ਵਿੱਚ 283 ਮੈਚ ਖੇਡ ਚੁੱਕੇ ਆ ਵਿਰਾਟ ਕੋਹਲੀ, 9336 ਦੌੜਾਂ ਬਣੀਆਂ ਨੇ, 113 ਦਾ ਹਾਈਐਸਟ ਸਕੋਰ ਰਿਹਾ, 68 ਇਸ ਦੇ ਵਿੱਚ 50s ਨੇ ਅਤੇ 9 ਇਸ ਦੇ ਵਿੱਚ 100 ਸ਼ਾਮਲ ਹੈ। 134 ਦਾ ਬੜਾ ਹੀ ਸੁਲਝਿਆ ਜਿਹਾ ਇੱਕ ਸਟ੍ਰਾਈਕ ਰੇਟ ਇਹਨਾਂ ਦਾ ਸਾਨੂੰ ਦੇਖਣ ਨੂੰ ਮਿਲਿਆ। ਔਰ ਇਸ ਤੋਂ ਬਾਅਦ ਫਿਰ ਰੋਹਿਤ ਸ਼ਰਮਾ, ਸ਼ਿਖਰ ਧਵਨ ਅਤੇ ਡੈਵਿਡ ਵਾਰਨਰ ਵਰਗੇ ਪਲੇਅਰ ਨੇ ਜਿਹੜੇ ਉਹ ਆਲ ਟਾਈਮ ਫੇਵਰੇਟ ਦੇ ਵਿੱਚ ਅਸੀਂ ਜ਼ਰੂਰ ਦੇਖ ਸਕਦੇ ਹਾਂ। IPL ਦੇ ਵਿੱਚ ਖਾਸ ਕਰਕੇ ਜਿਸ ਤਰੀਕੇ ਦੇ ਨਾਲ ਜਦੋਂ ਅਸੀਂ ਅਵਾਰਡਸ ਦੀ ਵੀ ਗੱਲ ਕਰਦੇ ਹਾਂ ਤਾਂ ਔਰੇਂਜ ਕੈਪ ਤੋਂ ਇਲਾਵਾ ਵੀ ਬੈਸਟ ਅਮਰਜਿੰਗ ਪਲੇਅਰ ਦਾ ਅਵਾਰਡ ਵੀ ਹੈ ਜਿਹੜਾ ਉਹ ਵੀ ਅਸੀਂ ਕਹਿ ਸਕਦੇ ਹਾਂ ਕਿ ਵੈਭਵ ਸੂਰਿਆਵੰਸ਼ੀ ਨੂੰ ਮਿਲਿਆ, ਔਰ ਬਾਕਮਾਲ ਪਰਫੋਰਮੈਂਸ ਹੈ ਜਿਹੜੀ ਉਹਨਾਂ ਦੀ ਇਸ ਪੂਰੀ ਜਿਹੜੀ IPL ਦੇ ਸੀਜ਼ਨ ਦੇ ਵਿੱਚ ਅਸੀਂ ਦੇਖੀ ਹੈ। ਇਸ ਦੇ ਇਲਾਵਾ ਜਿਹੜੀ ਪਰਪਲ ਕੈਪ ਹੈ, ਬਿਨਾਂ ਸ਼ੱਕ ਤੁਸੀਂ ਜੇਕਰ ਭੁਵਨੇਸ਼ਵਰ ਕੁਮਾਰ ਦੇ ਫੈਨ ਹੋ ਤਾਂ ਪਰਪਲ ਕੈਪ ਦੀ ਵੀ ਗੱਲ ਆਪਾਂ ਜ਼ਰੂਰ ਕਰਦੇ ਹਾਂ, ਪਰ ਜਿਸ ਤਰੀਕੇ ਦੇ ਨਾਲ ਭੁਵਨੇਸ਼ਵਰ ਕੁਮਾਰ ਦੀ ਕਹਿ ਸਕਦੇ ਹਾਂ ਕਿ ਬੋਲਿੰਗ ਸੀ, ਉਹ ਵੀ ਬਾਕਮਾਲ ਬੋਲਿੰਗ ਹੈ ਜਿਹੜੀ ਉਹ ਸਾਨੂੰ ਇਸ ਖਾਸ ਕਰਕੇ ਪਲੇਅ ਆਫਸ ਦੇ ਵਿੱਚ ਜਿਸ ਤਰੀਕੇ ਦੇ ਨਾਲ ਭੁਵਨੇਸ਼ਵਰ ਕੁਮਾਰ ਨੇ ਬੋਲਿੰਗ ਕੀਤੀ ਹੈ। ਔਰ ਇੱਕ ਫੈਕਟ ਜਿਹੜਾ ਹੋਰ ਨਾਲ ਦੀ ਨਾਲ ਕਮੈਂਟੇਟਰ ਵੀ ਸ਼ੇਅਰ ਕਰਦੇ ਸੀ ਕਿ ਜੋਸ਼ ਹੇਜ਼ਲਵੁੱਡ ਦਾ ਫਾਈਨਲਸ ਦੇ ਵਿੱਚ ਕਿੰਨਾ ਜ਼ਿਆਦਾ ਇੰਪੈਕਟ ਹੈ, ਉਹ ਵੀ ਆਪਣੇ ਆਪ ਦੇ ਵਿੱਚ ਇੱਕ ਵੱਡਾ ਕਾਰਨ ਜ਼ਰੂਰ ਰਿਹਾ, ਕਿਉਂਕਿ ਜੋਸ਼ ਹੇਜ਼ਲਵੁੱਡ ਨੇ ਪਿਛਲੇ ਲੰਬੇ ਸਮੇਂ ਤੋਂ ਜਿੰਨੇ ਫਾਈਨਲ ਖੇਡੇ ਨੇ ਜਿਹੜੀ ਜਿਹੜੀ ਵੀ ਟੀਮ ਦਾ ਹਿੱਸਾ ਰਹੇ ਨੇ ਉਸ ਦੇ ਵਿੱਚ ਉਹਨਾਂ ਨੇ ਜਿੱਤਾਂ ਨੇ ਜਿਹੜੀਆਂ ਉਹ ਹਾਸਲ ਕੀਤੀਆਂ ਨੇ। ਹੁਣ ਇਸ ਤੋਂ ਇਲਾਵਾ ਜੇਕਰ ਅਸੀਂ
ਪਰਪਲ ਕੈਪ ਦੀ ਜੇਕਰ ਗੱਲ ਕਰੀਏ ਤਾਂ ਕਗੀਸੋ ਰਬਾੜਾ ਨੂੰ ਉਸਦਾ ਸਿਰਾ ਜਾਂਦਾ, 29 ਵਿਕਟਾਂ ਲਈਆਂ ਨੇ, ਹਾਲਾਂਕਿ 1 ਵਿਕਟ ਦੂਰ ਜ਼ਰੂਰ ਰਹੇ ਨੇ। ਭੁਵਨੇਸ਼ਵਰ ਕੁਮਾਰ ਉਹਨਾਂ ਨੇ 28 ਵਿਕਟ ਸੇ ਇਸ ਆਈ ਪੀ ਐਲ ਸੀਜ਼ਨ ਦੇ ਵਿੱਚ ਕੱਢੀਆਂ ਨੇ। ਜੌਫਰਾ ਆਰਚਰ ਨੰਬਰ 3 ਦੇ ਉੱਤੇ ਨੇ 25 ਵਿਕਟਸ ਦੇ ਨਾਲ, ਨੰਬਰ 4 ਦੇ ਉੱਤੇ ਰਸ਼ੀਦ ਖਾਨ ਹੈ 21 ਵਿਕਟਸ ਦੇ ਨਾਲ, ਅੰਸ਼ੁਲ ਕੰਬੋਜ 21 ਵਿਕਟਸ ਦੇ ਨਾਲ ਨੰਬਰ 5 ਦੇ ਉੱਤੇ ਆ, ਅਹਿਸਾਨ ਮਲਿੰਗਾ 20 ਵਿਕਟਸ ਦੇ ਨਾਲ ਨੰਬਰ 6 ਦੇ ਉੱਤੇ, ਮੁਹੰਮਦ ਸਿਰਾਜ ਨੇ ਚੰਗੀ ਗੇਂਦਬਾਜ਼ੀ ਕੀਤੀ ਹੈ 19 ਵਿਕਟਸ ਦੇ ਨਾਲ, ਨੰਬਰ 7 ਦੇ ਉੱਤੇ ਉਹਨਾਂ ਨੇ ਫਿਨਿਸ਼ ਕੀਤਾ ਹੈ। ਰਸ਼ੀਕਦਾਰ 19 ਵਿਕਟਸ ਦੇ ਨਾਲ ਨੰਬਰ 8 ਦੇ ਉੱਤੇ, ਕਾਰਤਿਕ ਤਿਆਗੀ 18 ਵਿਕਟਸ ਦੇ ਨਾਲ ਨੰਬਰ 9 ਅਤੇ ਨੰਬਰ 10 ਦੇ ਉੱਤੇ ਜੇਸਨ ਹੋਲਡਰ ਨੂੰ ਹੈ ਜਿਹੜਾ ਉਹ ਦੇਖਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਸਭ ਤੋਂ ਜ਼ਿਆਦਾ ਜਿਹੜੀਆਂ ਕਹਿ ਸਕਦੇ ਹਾਂ ਕਿ ਡੋਟ ਬਾਲਸ ਨੇ ਜਿਹੜੀਆਂ ਉਹਨਾਂ ਦੀ ਜੇਕਰ ਗੱਲ ਕਰੀਏ ਤਾਂ ਉਸ ਦੇ ਵਿੱਚ ਮੁਹੰਮਦ ਸਿਰਾਜ ਦਾ ਨਾਮ ਹੈ ਜਿਹੜਾ ਉਹ ਨੰਬਰ 1 ਦੇ ਉੱਤੇ ਆਉਂਦਾ। ਔਰ ਬਾਕਮਾਲ ਪਰਫੋਰਮੈਂਸ ਇਸ ਆਈ ਪੀ ਐਲ ਦੇ ਵਿੱਚ ਉਹਨਾਂ ਦੀ ਹੈ ਜਿਹੜੀ ਰਹੀ ਹੈ, 19 ਵਿਕਟਸ ਉਹਨਾਂ ਨੇ 17 ਮੈਚਾਂ ਦੇ ਵਿੱਚ ਹਾਸਲ ਕੀਤੇ ਨੇ। ਇਕੋਨਮੀ ਰੇਟ ਸਿਰਫ 9.6 ਦਾ ਰਿਹਾ, ਹਾਲਾਂਕਿ ਕਿਸੇ ਵੀ ਮੈਚ ਦੇ ਵਿੱਚ 4 ਜਾਂ ਉਸ ਤੋਂ ਵੱਧ ਵਿਕਟਾਂ ਲੈਣ ਦੇ ਵਿੱਚ ਕਾਮਯਾਬ ਨਹੀਂ ਹੋ ਸਕੇ। ਬੈਸਟ ਬੋਲਿੰਗ ਫਿਗਰਸ ਨੇ ਜਿਹੜੀਆਂ ਉਹ 26 ਰਨ ਦੇ ਕੇ 3 ਵਿਕਟਸ ਉਹਨਾਂ ਨੇ ਆਪਣੇ ਨਾਮ ਜੋ ਕੀਤੀਆਂ ਸਨ ਉਹਨਾਂ ਦਾ ਇਸ ਸਾਲ ਦਾ ਬੈਸਟ ਬੋਲਿੰਗ ਫਿਗਰ ਰਿਹਾ। 172 ਡੋਟ ਬਾਲਸ ਨੇ ਜਿਹੜੀਆਂ ਉਹ ਕਰਵਾਈਆਂ ਨੇ ਮੁਹੰਮਦ ਸਿਰਾਜ ਨੇ। ਸਿਮਿਲਰ ਨੰਬਰ ਆਫ ਡੋਟ ਬਾਲਸ ਨੇ ਜਿਹੜੀਆਂ ਉਹ ਕਗੀਸੋ ਰਬਾੜਾ ਦੇ ਵੱਲੋਂ ਕਰਾਈਆਂ ਗਈਆਂ ਨੇ। ਜੌਫਰਾ ਆਰਚਰ 158, ਭੁਵਨੇਸ਼ਵਰ ਕੁਮਾਰ ਦੇ ਵੱਲੋਂ 152 ਡੋਟ ਬਾਲਸ ਅਤੇ ਸੁਨੀਲ ਨਰੈਣ ਦੇ ਵੱਲੋਂ 137 ਡੋਟ ਬਾਲਸ ਨੇ ਜਿਹੜੀਆਂ ਉਹ ਕਰਵਾਈਆਂ ਗਈਆਂ ਨੇ। ਸੋ ਇਹ ਆਈ ਪੀ ਐਲ ਦਾ ਲੇਖਾ ਜੋਖਾ, ਆਈ ਪੀ ਐਲ ਦੇ ਰਿਕਾਰਡਸ ਵਿਨਰ ਦਾ ਤੁਸੀਂ ਸਾਡੇ ਨਾਲ ਡਿਸਕਸ ਆਪਾਂ ਕਰ ਚੁੱਕੇ ਹਾਂ, ਅਤੇ ਨਾਲ ਦੀ ਨਾਲ ਪਰਪਲ ਕੈਪ, ਔਰੇਂਜ ਕੈਪ ਤੋਂ ਇਲਾਵਾ ਕਿਸ ਟੀਮ ਨੇ ਇਸ ਵਾਰੀ ਆਈ ਪੀ ਐਲ ਦੇ ਵਿੱਚ ਕਿਸ ਤਰੀਕੇ ਨਾਲ ਫਿਨਿਸ਼ ਕੀਤਾ ਉਹ ਜਾਣਕਾਰੀ ਵੀ ਹੈ ਜਿਹੜੀ ਤੁਹਾਡੇ ਨਾਲ ਸਾਂਝੀ ਕੀਤੀ ਹੈ। ਇਸੇ ਤਰ੍ਹਾਂ ਸਾਡੇ ਨਾਲ ਜ਼ਰੂਰ ਜੁੜੇ ਰਹਿਣਾ।

0: ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ
2: ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ।
0: ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ, ਵਰਕ ਐਂਡ ਪੇਂਟ ਫ੍ਰੀ, ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383858748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੈਵਨ ਹਾਲ।
3: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲਿਊਸ਼ਨ .com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।

ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਏਗਾ। ਚੜ੍ਹਦੀ ਕਲਾ 'ਚ ਹੋਵੋਗੇ, ਚਿਹਰੇ 'ਤੇ ਹੋਏਗੀ ਮੁਸਕਰਾਹਟ। ਜੇਕਰ ਨਹੀਂ ਤਾਂ ਆਓ, ਸਭ ਕੁਛ ਹੋਇਆ ਬੀਤਿਆ ਇੱਕ ਪਾਸੇ ਰੱਖ ਕੇ ਸ਼ੁਕਰਾਨਾ ਕਰੀਏ ਉਸ ਰੱਬ ਦਾ ਅੱਜ ਦਾ ਦਿਨ ਮਿਲਿਆ। ਜਿਹੜੀ ਘੜੀ 'ਚ ਉਸ ਘੜੀ ਦਾ ਸ਼ੁਕਰਾਨਾ ਕਰੀਏ, ਇਹਨਾਂ ਚੱਲਦੇ ਸਵਾਸਾਂ ਦਾ ਸ਼ੁਕਰਾਨਾ ਕਰੀਏ। ਅਤੇ ਬਿਲਕੁਲ ਇਸੇ ਤਰ੍ਹਾਂ ਦੇ ਨਾਲ ਇਸ ਮੁਸਕਰਾਹਟ ਨੂੰ ਆਪਣੇ ਚਿਹਰੇ 'ਤੇ ਸਜਾ ਕੇ ਰੱਖਿਓ। ਸਮਾਂ ਚੁੱਕਾ ਅੱਜ ਦੀ ਕਹਾਣੀ ਦਾ। ਉਸਨੇ ਇੱਕ ਗੱਲ ਸਾਫ ਸਾਫ ਆਖ ਦਿੱਤੀ, ਜੇ ਮੋਟਰਸਾਈਕਲ ਨਾ ਲੈ ਕੇ ਦਿੱਤਾ ਤਾਂ ਕੋਲੋਂ ਲੰਘਦੀ ਰੇਲ ਗੱਡੀ ਦੇ ਥੱਲੇ ਆ ਜਾਊਂਗਾ, ਫਿਰ ਰੋਂਦੇ ਰਹੋ। ਇੰਨੀ ਵੱਡੀ ਧਮਕੀ, ਇੰਨੀ ਵੱਡੀ ਧਮਕੀ ਸੁਣ ਕੇ ਨਿੱਕੀ ਦੀਆਂ ਜਿੱਦਾਂ ਭੁੱਬਾਂ ਨਿਕਲ ਗਈਆਂ। ਮਾਂ ਨੂੰ ਤਾਂ ਜਿੱਦਾਂ ਦਸੰਬਰ ਮਹੀਨੇ ਦੇ ਵਿੱਚ ਤਰੇਲੀਆਂ ਆ ਗਈਆਂ ਹੁਣ। ਉਸਨੇ ਆਪਣੀ ਚੁੰਨੀ ਲਾ ਕੇ ਹੱਥ ਦੇ ਵਿੱਚ ਫੜ ਲਈ ਤਰੇਲੀਆਂ ਪੂੰਜੀਆਂ, ਕਦੀ ਚੁੰਨੀ ਮੱਥੇ 'ਤੇ ਮਾਰੇ, ਕਦੀ ਆਪਣਾ ਗਲਾ ਪੂੰਜੇ, ਬਸ ਉੱਥੇ ਦੀ ਉੱਥੇ ਹੀ ਬਹਿ ਗਈ ਜਿੱਥੇ ਖੜੀ ਸੀ। ਭੈਣ ਦਾ ਰੋਣ ਧੋਣ, ਮਾਂ ਦੀਆਂ ਤਰੇਲੀਆਂ, ਉਹਨੂੰ ਤਾਂ ਨਿਰਾ ਪੂਰਾ ਪਖੰਡ ਹੀ ਲੱਗਦਾ ਸੀ। ਅੱਜ ਆਥਣ ਵੇਲੇ ਜਦੋਂ ਪਿਓ ਸ਼ਹਿਰੋਂ ਮੁੜਿਆ ਤਾਂ ਘਰੋਂ ਇੱਕ ਸੋਗਮਈ ਜਿਹਾ ਮਾਹੌਲ ਮਹਿਸੂਸ ਹੋਇਆ। ਅੱਜ ਸਾਰੇ ਜੀਆਂ ਦੇ ਚਿਹਰੇ ਵੇਖਣ ਵਾਲੇ ਸੀ। ਕੋਈ ਵੀ ਇੱਕ ਦੂਸਰੇ ਦੇ ਨਾਲ ਗੱਲ ਜੀ ਨਾ ਕਰੇ, ਸਾਰੇ ਗੁੰਮ ਸਮਝੇ ਤੁਰੇ ਫਿਰਨ। ਬਿਨਾਂ ਕੋਈ ਜਵਾਬ ਦਿੱਤਿਆਂ ਇਸੇ ਤਰ੍ਹਾਂ ਦੇ ਨਾਲ ਉਹ ਵੀ ਘਰੋਂ ਨਿਕਲ ਗਿਆ। ਮਾਂ ਵੀ ਮਗਰੇ ਮਗਰੇ ਆ ਗਈ। ਉਹਨੂੰ ਲੱਗਦਾ ਸੀ ਸ਼ਾਇਦ ਕੁਛ ਗਲਤ ਨਾ ਕਰ ਲਵੇ, ਮੁੰਡੇ ਨੇ ਤਾਂ ਧਿਆਨ ਨਹੀਂ ਦਿੱਤਾ, ਪਰ ਮਾਂ ਨੂੰ ਤਾਂ ਚੇਤਾ ਆ 7:30 ਹੋਣ ਵਾਲੇ ਨੇ, 1:30 ਦੇ ਨਾਲ ਰੇਲ ਗੱਡੀ ਆਉਂਦੀ ਹੈ, ਕਿਤੇ ਉੱਧਰ ਹੀ ਨਾ ਚੱਲਿਆ ਹੋਵੇ। ਜਿੱਧਰ ਜਿੱਧਰ ਨੂੰ ਜਾਵੇ ਉੱਧਰ ਉੱਧਰ ਨੂੰ ਮਾਂ ਮਗਰ ਤੁਰੀ ਫਿਰੇ, ਅੰਦਰ ਜਾਵੇ ਤਾਂ ਅੰਦਰ, ਬਾਹਰ ਜਾਵੇ ਤਾਂ ਬਾਹਰ। ਇੱਕ ਅਜੀਬ ਜੀ ਦਹਿਸ਼ਤ ਮਨ ਦੇ ਵਿੱਚ, ਖਰੇ ਮਾਂ ਦੇ ਮਨ 'ਚ ਕੀ ਚੱਲੀ ਜਾਂਦਾ ਸੀ। ਇਹ ਕੁਛ ਕਰਨਾ ਲਵੇ, ਸਾਰੇ ਘਰ ਦੇ ਕੰਮ ਕਾਰ ਛੱਡ ਕੇ ਪੁੱਤ ਦੇ ਮਗਰ ਮਗਰ ਤੁਰੀ ਫਿਰੇ। ਅਖੀਰ ਡੈਡੀ ਤੱਕ ਸਾਰੀਆਂ ਕੰਸੋਵਾਂ ਪਹੁੰਚੀਆਂ, ਸ਼ਾਇਦ ਭੈਣ ਨੇ ਦੱਸ ਦਿੱਤਾ ਹੋਵੇ। ਹੱਸਦਾ ਹੋਇਆ ਆਖਣ ਲੱਗਾ, ਉਹ ਇਹ ਕਿੱਡੀ ਕੁ ਗੱਲ ਹੋ ਗਈ ਪੁੱਤਰਾ, ਐਵੇਂ ਇੰਨਾ ਤਮਾਸ਼ਾ ਲਾਇਆ, ਮੋਟਰਸਾਈਕਲ ਦੀ ਗੱਲ ਆ ਨਾ, ਉਹ ਪਰਸੋਂ ਆਜੂ ਤੇਰਾ ਮੋਟਰਸਾਈਕਲ। ਪਿਓ ਨੇ ਤਾਂ ਜਿੱਦਾਂ ਪਲਾਂ 'ਚ ਜ਼ਿੰਦਗੀ ਜਿੱਤ ਲਈ ਹੋਵੇ, ਉਹਦੇ ਲਈ ਤਾਂ ਜਿੱਦਾਂ ਇਹ ਵੱਡੀ ਗੱਲ ਹੀ ਨਹੀਂ ਸੀ। ਪੁੱਤ ਨੇ ਤਾਂ ਉਹਨੂੰ ਰਾਈ ਦਾ ਪਹਾੜ ਬਣਾ ਕੇ ਰੱਖਿਆ ਸੀ, ਉਹਦੇ ਲਈ ਤਾਂ ਮਰਨ ਜੰਮਣ ਹੋਇਆ ਪਿਆ ਸੀ। ਇਹ ਤਾਂ ਪਤਾ ਹੀ ਨਹੀਂ ਸੀ, ਇੰਨੀ ਨਿੱਕੀ ਜਿਹੀ ਗੱਲ ਆ। ਇੱਦਾਂ ਲੱਗ ਰਿਹਾ ਸੀ ਜਿਵੇਂ ਸਿਕੰਦਰ ਨੇ ਦੁਨੀਆ ਜਿੱਤ ਲਈ ਹੋਵੇ, ਜਿਵੇਂ ਦੁਨੀਆ ਮੁੱਠੀ ਦੇ ਵਿੱਚ ਕਰ ਲਈ ਹੋਵੇ। ਮੁੱਠੀ ਮੀਟ ਤਾਂ ਉਹਨੂੰ ਕੀਤੀ, ਘਰੇ ਆ ਕੇ ਰੱਜ ਕੇ ਰੋਟੀ ਖਾਧੀ, ਅਤੇ ਅੱਜ ਨੀਂਦ ਵੀ ਬੜੀ ਗੂੜੀ ਆਈ। ਸਾਰੀ ਰਾਤ ਮੋਟਰਸਾਈਕਲ ਦੇ ਸੁਪਨੇ, ਮੋਟਰਸਾਈਕਲ ਚੰਗੀ ਤਰ੍ਹਾਂ ਐਂ ਲਿਸ਼ਕਿਆ ਪੁਸ਼ਕਿਆ, ਪਿੱਛੇ ਇੱਕ ਸੋਹਣੀ ਜੀ ਕੁੜੀ, ਉਹ ਜਿਹਦੇ ਸੁਪਨੇ ਵੇਖੇ। ਉਹ ਦੁਨੀਆ ਹੀ ਕੁਛ ਹੋਰ ਸੀ, ਪਰ ਬਾਪੂ ਨੇ ਭਾਈ ਆਪਣਾ ਵਾਅਦਾ ਪੂਰਾ ਕਰ ਦਿੱਤਾ। ਵਾਰੇ ਵਾਰੇ ਬਾਪੂ ਤੀਸਰੇ ਦਿਨ ਵਿਹੜੇ ਦੇ ਵਿੱਚ ਮੋਟਰਸਾਈਕਲ ਖੜਿਆ ਸੀ, ਬਿਲਕੁਲ ਉਸੇ ਤਰ੍ਹਾਂ ਦਾ ਜਿੱਦਾਂ ਦਾ ਪੁੱਤ ਨੇ ਮੰਗਿਆ। ਕਾਲੇ ਸ਼ਾਹ ਰੰਗ ਦੀ ਤੇਲ ਦੀ ਟੈਂਕੀ ਐਨ ਪੂਰੀ ਫੁੱਲ ਕਰਾ ਕੇ ਲਿਆਇਆ। ਅਗਲੇ ਦਿਨ ਸ਼ਹਿਜ਼ਾਦਿਆਂ ਵਾਂਗ ਤਿਆਰ ਹੋਇਆ, ਪ੍ਰੈੱਸ ਕੀਤੀ ਪੈਂਟ ਪਾਈ, ਕਮੀਜ਼ ਦੀਆਂ ਐਂ ਕਰੀਚਾਂ ਕੱਢੀਆਂ। ਮੁੱਛਾਂ ਤਿੱਖੀਆਂ ਕੀਤੀਆਂ, ਬੋਧਿਆਂ ਨੂੰ ਤੇਲ ਛੇਲ ਲਾਇਆ, ਐਂ ਹਵਾ ਨੂੰ ਚੀਰਦਾ ਜਾਵੇ ਮੋਟਰਸਾਈਕਲ। ਦੁਨੀਆਂ ਦੇ ਉੱਤੇ ਸਭ ਤੋਂ ਬਿਹਤਰ ਜਿੱਦਾਂ ਅੱਜ ਸ਼ੈ ਮੇਰੇ ਥੱਲੇ ਹੋਵੇ,
ਅੱਜ ਤਾਂ ਜਿੱਦਾਂ ਸਾਰਾ ਕਾਲਜ ਮੁੰਡੇ ਵੱਲ ਹੀ ਵੇਖਦਾ ਹੈ, ਨਵਾਂ ਨਵਾਂ ਜਿਹਾ ਮੁਸਕਰਾਈ ਜਾਵੇ, ਇੱਦਾਂ ਲੱਗਦਾ ਜਿਵੇਂ ਅੱਜ ਦੀ ਦਿਹਾੜੀ ਲੇਖੇ ਲੱਗ ਗਈ ਹੋਵੇ, ਇੱਦਾਂ ਲੱਗਦਾ ਜਿੱਦਾਂ ਦੁਨੀਆਂ 'ਤੇ ਹੀ ਬੰਦਾ ਹੁਣ ਆਇਆ ਹੋਵੇ, ਇੱਦਾਂ ਲੱਗਦਾ ਜਿਵੇਂ ਬਾਕੀ ਸਭ ਥੱਲੇ ਅਤੇ ਇਕੱਲਾ ਅਸਮਾਨ ਦੇ ਵਿੱਚ, ਮੋਟਰਸਾਈਕਲ ਕੋਈ ਧਰਤੀ 'ਤੇ ਥੋੜ੍ਹੀ ਚੱਲ ਰਿਹਾ ਹੈ। ਪਰ ਪਤਾ ਨਹੀਂ ਕਿਉਂ ਮਹਿਸੂਸ ਕੀਤਾ ਕਿ ਉਸ ਤੋਂ ਬਾਅਦ ਡੈਡੀ ਘਰ ਥੋੜ੍ਹਾ ਜਿਹਾ ਕਵੇਲੇ ਆਉਣਾ ਸ਼ੁਰੂ ਹੋ ਗਿਆ। ਕਿਸੇ ਨੇ ਇੱਧਰੋਂ ਉੱਧਰੋਂ ਦੱਸਿਆ ਕਿ ਹੁਣ ਤੇਰਾ ਪਿਓ ਓਵਰ ਟਾਈਮ ਲਾਉਣ ਲੱਗ ਪਿਆ, ਸਾਰਾ ਦਿਨ ਮੋਟਰਸਾਈਕਲ 'ਤੇ ਘੁੰਮਣਾ, ਅਤੇ ਉਸ ਤੋਂ ਬਾਅਦ ਪੱਠੇ ਵੱਢਣ ਨੂੰ ਤਾਂ ਜੀ ਨਾ ਕਰੇ। ਮਨ ਦੇ ਵਿੱਚ ਐਵੇਂ ਅਜੀਬ ਜਿਹੇ ਖਿਆਲ, ਕੋਈ ਵੇਖ ਲੂ ਤਾਂ ਕੀ ਆਖੂ, ਦਿਨੇ ਮੋਟਰਸਾਈਕਲ 'ਤੇ ਤੁਰਿਆ ਫਿਰਦਾ ਸੀ, ਹੁਣ ਹੱਥ ਦੇ ਵਿੱਚ ਦਾਤਰੀ ਕੱਛੇ ਪੱਲੀ ਮਾਰੀ ਹੈ, ਸ਼ਰਮ ਜੀ ਆਉਂਦੀ ਹੈ ਹੁਣ, ਨਾਲੇ ਮੋਟਰਸਾਈਕਲਾਂ ਦੇ ਉੱਤੇ ਘੁੰਮਣ ਵਾਲੇ ਪੱਠੇ ਥੋੜ੍ਹੀ ਵੱਢਦੇ ਨੇ। ਇੱਕ ਦੋ ਵਾਰ ਤਾਂ ਯਾਰਾਂ ਦੋਸਤਾਂ ਨੇ ਇਸ ਚੀਜ਼ ਦੇ ਉੱਤੇ ਟਿੱਚਰਾਂ ਵੀ ਕਰ ਦਿੱਤੀਆਂ, ਹੁਣ ਤਾਂ ਸੁਦਾ ਹੀ ਦਿਲ ਨਹੀਂ ਕਰਦਾ। ਕਈ ਵਾਰ ਤਾਂ ਇਸੇ ਚੱਕਰ ਦੇ ਵਿੱਚ ਡੰਗਰ ਵੀ ਭੁੱਖੇ ਰਹੇ ਨੇ। ਜਿਉਂਦੀ ਰਵੇ ਨਿੱਕੀ ਭੈਣ ਜਿਹਨੇ ਮਾਲ ਡੰਗਰ ਨੂੰ ਮਾੜੇ ਮੋਟੇ ਪੱਠੇ ਕਦੀ ਪਾ ਛੱਡੇ। ਮੁੰਡੇ ਨੂੰ ਤਾਂ ਹੁਣ ਸ਼ਰਮ ਆਉਣੀ ਸ਼ੁਰੂ ਹੋ ਚੁੱਕੀ ਸੀ, ਉਹਨੂੰ ਸ਼ਰਮ ਆਉਂਦੀ ਸੀ ਤੂੜੀ ਦੇ ਵਿੱਚ ਹੱਥ ਮਾਰਦਿਆਂ, ਉਹਨੂੰ ਸ਼ਰਮ ਆਉਂਦੀ ਸੀ ਬਾਹਰ ਪੱਠੇ ਚੁੱਕ ਕੇ ਲੈ ਕੇ ਆਉਂਦਿਆਂ ਮੱਝ ਦਾ ਸੰਗਲ ਫੜਿਆ। ਕਈ ਕਈ ਵਾਰ ਤਾਂ ਮਨ ਦੇ ਵਿੱਚ ਇਹ ਵੀ ਆਉਂਦਾ ਕਿ ਭੈਣ ਵੀ ਨਾ ਕਰੇ, ਕੀ ਸੋਚਣਗੇ ਆਸ ਪਾਸ ਵਾਲੇ, ਇਹ ਕੁੜੀ ਮਾਲ ਡੰਗਰ ਨੂੰ ਪੱਠੇ ਪਾਉਂਦੀ ਫਿਰਦੀ ਹੈ। ਪਰ ਨਸ਼ਾ ਸੀ ਅਤੇ ਮੋਟਰਸਾਈਕਲ ਦਾ ਨਸ਼ਾ ਸੀ ਅਤੇ ਜਵਾਨੀ ਦਾ। ਇੱਕ ਦਿਨ ਡੈਡੀ ਜਦੋਂ ਸ਼ਹਿਰੋਂ ਮੁੜਿਆ, ਕਿਸੇ ਨੇ ਸੁਨੇਹਾ ਦਿੱਤਾ, ਤੇਰਾ ਪਿਓ ਹਸਪਤਾਲ ਪਿਆ ਹੋਏ। ਮੱਥਾ ਟਣਕਿਆ ਅਤੇ ਉਸੇ ਵੇਲੇ ਸਾਰੇ ਭੱਜ ਕੇ ਸ਼ਹਿਰ ਪਹੁੰਚ ਗਏ। ਬਾਪੂ ਵਾਕਈ ਹਸਪਤਾਲ ਪਿਆ ਸੀ, ਮੰਜੇ ਦੇ ਉੱਤੇ ਪਿਆ, ਨਿਮਾਂ ਨਿਮਾਂ ਮੁਸਕਰਾਈ ਜਾਵੇ। ਪਤਾ ਲੱਗਾ ਉਹ ਓਵਰ ਟਾਈਮ ਨਹੀਂ ਸੀ ਲਾਉਂਦਾ, ਉਹਨੇ ਤਾਂ ਕਿਸੇ ਕੋਲੋਂ ਪੈਸੇ ਉਧਾਰੇ ਫੜੇ ਸੀ, ਉਹ ਫੈਕਟਰੀ ਦੇ ਵਿੱਚ ਨੌਕਰੀ ਕਰਨ ਲੱਗ ਪਿਆ ਸੀ, ਵੱਧ ਪੈਸੇ ਲੈ ਕੇ ਉਹਨਾਂ ਦੇ ਬਦਲੇ ਦੇ ਵਿੱਚ ਪਤਾ ਨਹੀਂ ਕਿੰਨਾ ਚਿਰ ਕੰਮ ਕਰਦਾ ਰਹਿੰਦਾ। ਕੰਮ ਵੀ ਉਹ ਕਰਦਾ ਸੀ ਜਿਹਨੂੰ ਹੋਰ ਕੋਈ ਹੱਥ ਨਹੀਂ ਸੀ ਪਾਉਂਦਾ। ਪਤਾ ਲੱਗਾ ਉਹ ਦੇਗੀ ਲੋਹਾ ਢਾਲਦਾ, ਇਸੇ ਵਜ੍ਹਾ ਕਰਕੇ ਇੱਕ ਦਿਨ ਗੈਸ ਸਿਰ ਨੂੰ ਚੜ੍ਹੀ, ਬਾਅਦ 'ਚ ਮੁੜ ਕਦੀ ਠੀਕ ਹੀ ਨਹੀਂ ਹੋ ਪਾਇਆ। ਬਸ ਜਿਹਨੂੰ ਕਹਿੰਦੇ ਨਹੀਂ ਹੱਥਾਂ 'ਚ ਮੁੱਕ ਜਾਣਾ, ਇੱਦਾਂ ਹੀ ਹੋਇਆ। ਏਜੰਸੀ ਵਾਲੇ ਆਏ ਮੋਟਰਸਾਈਕਲ ਲੈ ਗਏ। ਅਸਲ ਦੇ ਵਿੱਚ ਪਤਾ ਹੋਣ ਲੱਗਾ ਮਜ਼ਾਕ ਹੁੰਦਾ ਕੀ ਹੈ। ਖੈਰ ਲੋਕ ਭਾਵੇਂ ਨਹੀਂ ਮਜ਼ਾਕ ਉਡਾਉਂਦੇ, ਪਰ ਜੋ ਮਨ ਦੇ ਵਿੱਚ ਮਹਿਸੂਸ ਹੁੰਦਾ, ਹਰ ਕੋਈ ਤੁਹਾਡੇ ਵੱਲ ਵੇਂਦਾ, ਤੁਹਾਨੂੰ ਸਤਿਕ ਸਤ ਕਰਦਾ, ਇੱਦਾਂ ਲੱਗਦਾ ਜਿੱਦਾਂ ਟੀਚਰ ਕਰ ਰਿਹਾ ਹੋਵੇ। ਜਿਹੜੇ ਮੋਟਰਸਾਈਕਲ 'ਤੇ ਕਰਕੇ ਇੰਨਾ ਕਜ਼ੀਆ ਕੀਤਾ, ਹੁਣ ਉਹ ਵੀ ਕੋਲ ਨਹੀਂ ਰਿਹਾ, ਅਤੇ ਉਹ ਤੋਂ ਮਗਰੋਂ ਜ਼ਿੰਦਗੀ ਦੀ ਇਸ ਅਸਲੀਅਤ ਨੇ ਆਣ ਦਰਵਾਜ਼ੇ 'ਤੇ ਦਸਤਕ ਦਿੱਤੀ। ਪ੍ਰੈੱਸ ਕੀਤੀ ਪੈਂਟ ਦੀ ਕਰੀਜ਼, ਨਿਮਾਂ ਨਿਮਾਂ ਹੱਸਦੀ ਉਹ ਕੁੜੀ, ਹੁਣ ਕੁਛ ਵੀ ਚੰਗਾ ਨਹੀਂ ਲੱਗਦਾ। ਖੈਰ ਸਮਾਂ ਬੀਤਿਆ, ਉਸੇ ਤਰ੍ਹਾਂ ਦੇ ਹਾਲਾਤ, ਉਸੇ ਤਰ੍ਹਾਂ ਦੀ ਦਹਿਲੀਜ਼ ਦੇ ਉੱਤੇ ਕੁਦਰਤ ਨੇ ਮੁੰਡੇ ਨੂੰ ਵੀ ਲਿਆਣ ਖਿਲਾਰਿਆ। ਜਵਾਨੀ ਦੇ ਠੀਕ ਉਸੇ ਦੌਰ ਦੇ ਵਿੱਚ ਹੁਣ ਉਹਦਾ ਪੁੱਤ ਵੀ ਲੰਘ ਰਿਹਾ, ਉਹਦੇ ਕੋਲ ਵੀ ਸਧਾਰਨ ਜੀ ਕਾਰ, ਪਰ ਮੁੰਡਾ ਤੇ ਰੇਂਜ ਰੋਵਰ ਮੰਗਦਾ, ਆਖਦਾ ਸਾਰਿਆਂ ਕੋਲ ਹੈਗੀ ਆ, ਤੂੰ ਮੈਨੂੰ ਨਹੀਂ ਲੈ ਕੇ ਦੇ ਸਕਦਾ, ਕਿਹੜੀ ਚੀਜ਼ ਦੀ ਘਾਟ ਆ ਮੇਰੇ ਕੋਈ। ਬਸ ਇੱਥੇ ਕਿਤੇ ਰੁਕ ਜਾਂਦਾ। ਕਈ ਵਾਰ ਤਾਂ ਉਹ ਸਾਹਮਣੇ ਕਹਿ ਦਿੰਦਾ
ਰੱਬਾ ਮੈਨੂੰ ਗਰੀਬਾਂ ਦੇ ਘਰ ਕਿਉਂ ਜਮਾਉਣਾ ਸੀ, ਇਹੋ ਜਿਹੇ ਕੰਗਾਲਾਂ ਦੇ ਅੱਲ ਮੈਨੂੰ ਕਿਉਂ ਜਮਾਉਣਾ ਸੀ। ਕਦੀ ਉਹਨੂੰ ਮੈਂ ਕੰਜੂਸ ਲੱਗਦਾ, ਕਦੀ ਉਹਨੂੰ ਮੈਂ ਕੰਗਾਲ ਲੱਗਦਾ, ਕਦੀ ਮੈਂ ਗਰੀਬ ਲੱਗਦਾ। ਅੱਜ ਤਾਂ ਉਹਨੇ ਸ਼ਰੇਆਮ ਕਹਿ ਦਿੱਤਾ, ਆਹ ਗਰੀਬ ਹੋਣ ਦੇ ਡਰਾਮੇ ਡਰੂਮੇ ਨਾ ਕਰਿਆ ਕਰੋ, ਕੋਈ ਜੇਬ 'ਚੋਂ ਚਾਰ ਪੈਸੇ ਕੱਢ ਵੀ ਲਈਦੇ ਹੁੰਦੇ ਆ। ਆਖਿਰਕਾਰ ਕਮਾਈ ਲੋਕ ਔਲਾਦ ਦੇ ਲਈ ਕਰਦੇ ਆ, ਉੱਤੇ ਪਾ ਕੇ ਲੈ ਜਾਓ ਜਦੋਂ ਮੈਂ ਚਲੇਗਾ। ਉਹਨੂੰ ਕੀ ਦੱਸਾਂ, ਮੇਰੇ ਅੰਦਰ ਵੀ ਇੱਦਾਂ ਦੀਆਂ ਗੱਲਾਂ ਚੱਲਦੀਆਂ ਰਹੀਆਂ। ਮਾੜਾ ਮੋਟਾ ਕਦੀ ਅੱਗੋਂ ਆ ਕੁਛ ਆਖ ਦੇਣਾ ਅਤੇ ਦੋ ਦੋ ਤਾਰ ਚਾਰ ਦਿਨ ਅੰਦਰੋਂ ਕਮਰੇ 'ਚੋਂ ਹੀ ਨਹੀਂ ਨਿਕਲਦਾ ਅਤੇ ਜਾਂ ਫਿਰ ਬਾਹਰੋਂ ਹੀ ਨਹੀਂ ਮੁੜਦਾ। ਹੁਣ ਤਾਂ ਉਹਨੂੰ ਇੰਨੀ ਵੀ ਸ਼ਰਮ ਨਹੀਂ, ਸ਼ਰਾਬ ਪੀ ਕੇ ਘਰ ਆਉਣ ਲੱਗ ਪਿਆ। ਘਰ ਮੁੜਦਿਆਂ ਹੀ ਆਖਦਾ, ਜੇ ਨਾ ਨਾ ਮੈਨੂੰ ਲੈ ਕੇ ਦਿੱਤੀ ਗੱਡੀ ਤਾਂ ਮੈਂ ਗੈਂਗ ਦੇ ਨਾਲ ਰਲ ਜਾਣਾ, ਗੱਡੀ ਤਾਂ ਮੈਂ ਲੈ ਕੇ ਛੱਡੂ, ਮੈਨੂੰ ਪਤਾ ਕਿੱਦਾਂ ਲੈਣੀ ਆ ਕਾਰ, ਮੈਂ ਆਪੇ ਮਿਹਨਤ ਕਰ ਲੂੰ। ਬਸ ਇੰਨੀ ਗੱਲ ਸੁਣ ਕੇ ਪਿੰਡ ਦੇ ਕੋਲੋਂ ਲੰਘਦੀ ਉਹ ਰੇਲ ਗੱਡੀ ਯਾਦ ਆ ਗਈ। ਪਿਓ ਹੁਣ ਆਪਣਾ ਵੇਲਾ ਚੇਤੇ ਕਰਦਾ ਜਦੋਂ ਉਹ ਰੇਲ ਗੱਡੀ ਦੇ ਥੱਲੇ ਆਉਣ ਦੀਆਂ ਧਮਕੀਆਂ ਦਿਆ ਕਰਦਾ ਸੀ। ਮਜਬੂਰ ਬਾਪ ਦਾ ਚਿਹਰਾ, ਝੂਠੇ ਹਾਸੇ ਹੱਸਦੀ ਮਾਂ, ਅੰਦਰ ਵੜ ਕੇ ਇੱਕ ਦੂਸਰੀ ਦੀਆਂ ਅੱਖਾਂ ਪੂੰਝਦੀਆਂ ਮਾਵਾਂ ਧੀਆਂ, ਚੱਤੇ ਪੈਰ ਮਨ ਦੇ ਵਿੱਚ ਇੱਕ ਝੋਰਾ, ਸਭ ਕੁਛ ਯਾਦ ਆਈ ਜਾਂਦਾ। ਯਾਦ ਕਾਹਦਾ ਆਈ ਜਾਂਦਾ, ਇੱਕ ਆਂਦਰਾਂ ਨੂੰ ਬੁਰਕ ਜਿਹਾ ਭਰਿਆ ਜਾਂਦਾ। ਆਪਣੀ ਜਵਾਨੀ ਜਿੱਦਾਂ ਜਿੱਦਾਂ ਅੱਖਾਂ ਅੱਗੇ ਘੁੰਮਦੀ ਹੈ, ਐਨ ਮੋਤੀ ਵਾਂਗੂ ਚੁੱਭਦੀ ਹੈ। ਆਪਣੀਆਂ ਗਲਤੀਆਂ ਦਾ ਅਹਿਸਾਸ ਅਸਲ ਦੇ ਵਿੱਚ ਹੁਣ ਹੋਣ ਲੱਗਾ, ਜਦੋਂ ਆਪ ਆਪਣਾ ਪੁੱਤ ਗਲ ਚ ਅੰਗੂਠ ਦੇ ਕੇ ਗਾਰ ਮੰਗਦਾ, ਬੱਲੇ ਬਾਪੂ ਤੂੰ ਤਾਂ ਹੱਸ ਕੇ ਮੋਟਰਸਾਈਕਲ ਲੈ ਦਿੱਤਾ ਸੀ, ਮੇਰੀ ਤਾਂ ਹੁਣ ਇੰਨੀ ਔਕਾਤ ਨਹੀਂ ਪੈਂਦੀ ਕਿ ਕਿਸੇ ਤਰ੍ਹਾਂ ਦੇ ਨਾਲ ਆਪਣੇ ਪੁੱਤ ਨੂੰ ਗੱਡੀ ਲੈ ਦਿਆਂ। ਕਿੰਨੇ ਮਜ਼ਬੂਰ ਹੁੰਦੇ ਆ ਜੰਮਣ ਵਾਲੇ, ਅੱਜ ਪਤਾ ਲੱਗਾ। ਇਹ ਸਰਫੇ ਦੀਆਂ ਔਲਾਦਾਂ ਫੋਕੇ ਦਬਕਿਆਂ ਤੋਂ ਹਮੇਸ਼ਾ ਡਰਨਾ ਪੈਂਦਾ। ਪਿਛਲੀ ਪੀੜ੍ਹੀ ਹਰ ਵੇਲੇ ਅਗਲੀ ਪੀੜ੍ਹੀ ਦਾ ਕੁਛ ਤਾਂ ਖਿਆਲ ਰੱਖਦੀ ਸੀ, ਉਹਦੀ ਉਮਰ ਦਾ, ਉਹਦੇ ਰਿਸ਼ਤੇ ਦਾ। ਹਮੇਸ਼ਾ ਚਿੱਟੀ ਤਾੜੀ ਅੱਖਾਂ ਅੱਗੇ ਘੁੰਮਦੀ ਰਹਿੰਦੀ ਸੀ। ਪਿਓ ਦੇ ਅੱਗੇ ਬੋਲਣ ਲੱਗਿਆਂ ਜ਼ਬਾਨ ਕੰਬਦੀ ਸੀ। ਪਰ ਖੈਰ, ਸਦੀਆਂ ਤੋਂ ਪੀੜ੍ਹੀ ਦਰ ਪੀੜ੍ਹੀ ਇਹ ਵਰਤਾਰਾ ਸ਼ਾਇਦ ਚੱਲਦਾ ਆਇਆ। ਮੁੱਕਦੀ ਗੱਲ ਇਹ ਕਿ ਇਹ ਇੱਕ ਅੰਨੀ ਦੌੜ ਹੈ, ਸਭ ਕਿਸੇ ਨੇ ਇਸ ਦੌੜ ਦੇ ਵਿੱਚ ਦੌੜਨਾ। ਕੋਈ ਅੱਜ ਦੌੜੀ ਜਾਂਦਾ, ਕਿਸੇ ਨੇ ਕੱਲ੍ਹ ਦੌੜਨਾ। ਬਸ ਸੁਖੀ ਇੱਥੇ ਉਹ ਆ ਜਿਹਦੀ ਔਲਾਦ ਨੂੰ ਉਹਦੀਆਂ ਮਜਬੂਰੀਆਂ ਸਮਝ ਆ ਜਾਣ, ਨਹੀਂ ਤਾਂ ਫਿਰ ਲੱਖਾਂ ਤੋਂ ਕਈ ਕੱਖ ਹੁੰਦੇ ਵੀ ਆਸ ਪਾਸ ਵੇਖੀਦੇ ਨੇ, ਬਸ ਘੜੀ ਨਹੀਂ ਲੱਗਦੀ, ਹੋ ਗਏ ਤੇ ਹੋ ਗਏ। ਕਹਾਣੀ ਲਿਖੀ ਸੀ ਹਰਪ੍ਰੀਤ ਸਿੰਘ ਜਵੰਦਾ ਹੋਰਾਂ ਨੇ ਅਤੇ ਸਾਡੇ ਤੱਕ ਪਹੁੰਚਾਈ ਸੀ ਨਰਿੰਦਰ ਸਿੰਘ ਸੈਮੀ ਹੋਰਾਂ ਨੇ। ਆਸ ਕਰਦੇ ਹਾਂ ਕਿ ਤੁਹਾਡੀ ਪਸੰਦ ਆਈ ਹੋਏਗੀ। ਆਪਣਾ ਆਪ ਤੁਸੀਂ ਇਸ ਕਹਾਣੀ ਦੇ ਵਿੱਚੋਂ ਸ਼ਾਇਦ ਵੇਖ ਪਾ ਰਹੇ ਹੋ। ਗੱਲ ਫੇਰ ਸਿਰਫ ਇੰਨੀ, ਉਹੀ ਸੁਖੀ ਆ ਜਿਹਦੀ ਔਲਾਦ ਉਹਦੇ ਕਹਿਣੇ ਦੇ ਵਿੱਚ, ਜਿਹਦੀ ਔਲਾਦ ਨੂੰ ਘਰ ਦੀਆਂ ਮਜਬੂਰੀਆਂ ਸਮਝ ਆਉਂਦੀਆਂ। ਉਹੀ ਸੌਖਾ ਜਿਹਨੇ ਆਪਣੇ ਮਾਂ ਪਿਓ ਨੂੰ ਸੌਖਾ ਰੱਖਿਆ, ਜਿਹਨੇ ਆਪਣੇ ਮਾਂ ਪਿਓ ਨੂੰ ਤਾਇਆ, ਉਹਦੀ ਔਲਾਦ ਨੇ ਉਹਨੂੰ ਕੱਲ੍ਹ ਨੂੰ ਤੋਣਾ, ਅਤੇ ਉਸ ਵੇਲੇ ਉਹਨੂੰ ਯਾਦ ਆਊ ਕਿ ਉਹਨੇ ਕੀ ਗਲਤੀਆਂ ਕੀਤੀਆਂ ਸੀ। ਸੋ ਜਦੋਂ ਜਿੱਥੇ ਜਿਵੇਂ ਅਹਿਸਾਸ ਹੋ ਜਾਵੇ, ਉਦੋਂ ਹੀ ਕਹਿੰਦੇ ਨੇ ਆਪਣੇ ਆਪ ਨੂੰ ਠੀਕ ਕਰ ਲੈਣਾ ਚਾਹੀਦਾ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਹਾਨੂੰ ਪਸੰਦ ਆਈ ਹੋਏਗੀ। ਧੰਨਵਾਦ।

0: ਬਲਜੀਤ, ਵਿਆਹ ਵਾਸਤੇ ਜੁਲਰੀ ਵੇਖਣ ਧੁਨਾ ਜੁਲਰਸ ਚਲੀਏ?
1: ਯਾਰ ਉਹਨਾਂ ਦਾ ਡੈਂਡੀ ਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
0: ਓ ਹੁਣ ਟੈਨਸ਼ਨ ਨਹੀਂ, ਹੁਣ ਡੈਂਡੀ ਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁਨਾ ਜੁਲਰਸ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਧੁਨਾ ਜੁਲਰਸ, 99 ਮੇਨ ਰੋਡ ਵੈਸਟ, ਸੈਂਟ ਐਲਬਨਸ ਅਤੇ 341 ਲੌਨਸਡੇਲ ਸਟਰੀਟ, ਡੈਂਡੀ ਨੋਂਗ। ਫੋਰ ਮੋਰ ਇਨਫੋ ਕਾਲ 0499 2535 45 ਤੇ।

0: ਤਾਂ ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋ ਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ
2: ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ, ਵਰਕ ਐਂਡ ਪੇਂਟ ਫ੍ਰੀ, ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਅਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383858748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
3: ਹਾਂਜੀ ਹਾਂਜੀ ਓਏ, ਹਾਂਜੀ ਹਾਂਜੀ ਹਾਂਜੀ, ਰੇਡੀਓ

ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ 0433-280-252 ਤੇ।

ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਸੋਚੈ ਸੋਚ ਨ ਹੋਵੀ ਜੇ ਸੋਚੀ ਲਹਵਾਰ ਚੁੱਪੈ ਚੁੱਪ ਨ ਹੋਵੀ ਜੇ ਲਾਇ ਰਹਾਂ ਲਿਵਤਾਰ। ਭੁੱਖਿਆ ਭੁੱਖ ਨ ਉਤਰੀ ਜੇ ਬੰਨਾ ਪੁਰੀਆਂ ਭਾਰ। ਸਹਿ ਸਿਆਣ ਪਾਲਾ ਖੋਏ ਤਾਂ ਇੱਕ ਨਾ ਚੱਲੇ ਨਾਲ। ਕਿਵ ਸਚਿਆਰਾ ਹੋਈਐ ਕਿਵ ਕੂੜੈ ਟੁੱਟੈ ਪਾਲ। ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਹੁਕਮੀ ਹੋਵਨ ਆਕਾਰ ਹੁਕਮ ਨ ਕਿਹਾ ਜਾਈ। ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ। ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ। ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਪੁਆਈਐ। ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ। ਨਾਨਕ ਹੁਕਮੈ ਜੇ ਬੁਝੈ ਤਾਂ ਹੋਮੈ ਕਹਿ ਨਾ ਕੋਏ।

ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੁਖ ਦੁਆਰ ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਏ ਮਨ ਰੱਖੀਏ ਪਾਓ ਦੁੱਖ ਪਰ ਹਾਸੋ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਆ ਸਮਾਈ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹਉ ਜਾਣਾ ਆਖਾ ਨਾਈ ਕਹਿਣਾ ਕਥਨ ਨ ਜਾਈ ਗੁਰਾ ਇਕ ਦੇ ਬੁਝਾਈ ਸਭਨਾ ਜੀਆਂ ਕਾ ਇਕ ਦਾਤਾ ਸੋ ਮੈਂ ਵਿਸਰ ਨ ਜਾਈ ਤੀਰਥ ਨਾਵਾ ਜੇ ਤਿਸ ਪਾਵਾ ਵਿਨ ਪਾਣੇ ਕੇ ਨਾਇ ਕਰੀ ਜੇਤੀ ਸਿਰਿਸ਼ਟ ਉਫਾਈ ਵੇਖਾਂ ਵਿਨ ਕਰਮਾਂ ਕੇ ਮਿਲੇ ਲਈ ਮਤ ਵਿੱਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨ ਜਾਈ ਜੇ ਜੁਗ ਚਾਰੇ ਆਰਜਾ ਹੋਰ ਦਸੂਨੀ ਹੋਏ ਨਵਾਂ ਖਨਾਂ ਵਿੱਚ ਜਾਣੀਏ ਨਾਲ ਚਲੈ ਸਭ ਕੋਏ ਚੰਗਾ ਨਾਉ ਰਖਾਏ ਕੈ ਜਸ ਕੀਰਤ ਜਗ ਲੇ ਜੇ ਤਿਸ ਨਦਰ ਨਾ ਆਵੇ ਤਾਂ ਬਾਤ ਨਾ ਪੁੱਛੈ ਕਿ ਕੀਟਾਂ ਅੰਦਰ ਕੀਟ ਕਰ ਦੋਸੀ ਦੋਸਤ ਰਹਿ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ ਤੇ ਹਾ ਕੋਈ ਨਾ ਸੁਝੇ ਜੇ ਤਿਸ ਗੁਣ ਕੋਈ ਕਰੇ ਸੁਣੈ ਸਿੱਧ ਪੀਰ ਸੁਰਨਾਥ ਸੁਣੈ ਤਰਤਵਲ ਆਕਾਸ ਸੁਣੈ ਦੀਪ ਲੋਪ ਪਾਤਾਲ ਸੁਣੈ ਪੋ ਨ ਸਕੈ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ ਸੁਣੈ ਈਸਰ ਬਰਮਾ ਇੰਦ ਸੁਣੈ ਮੁਖ ਸਲਾਹਨ ਮੰਦ ਸੁਣੈ ਜੋਗ ਜੁਗਤ ਤਨ ਭੇਦ ਸੁਣੈ ਸਾਸਤ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ ਸੁਣੈ ਸਤ ਸੰਤੋਖ ਗਿਆਨ ਸੁਣੈ ਅੱਠ ਸੱਠ ਕਾ

ਸੁਣੈ ਸੇਖ ਪੀਰ ਪਾਤਸ਼ਾਹ, ਸੁਣੈ ਅੰਧੇ ਪਾਵੇ ਰਾਹ, ਸੁਣੈ ਹਾਥ ਹੋਵੇ ਅਸਗਾਹ, ਨਾਨਕ ਭਗਤਾਂ ਸਦਾ ਵਿਗਾ, ਸੁਣੈ ਦੁਖ ਪਾਪ ਕਾ ਨਾਸ, ਮੰਨੇ ਕੀ ਗਤ ਕਈ ਨਾ ਜਾਏ, ਜੇ ਕੋ ਕਹਿ ਪਿਛੇ ਪਛਤਾ, ਕਾਗਤ

ਜਾਣੇ ਮਨ ਕੋਏ, ਮੰਨੈ ਸੁਰਤ ਹੋਵੇ ਮਨ ਬੁੱਧ, ਮੰਨੈ ਸਗਲ ਭਵਨ ਕੀ ਸੁੱਧ, ਮੰਨੈ ਮੋਹ ਝੋਟਾ ਨਹੀਂ ਖਾਇ, ਮੰਨੈ ਜਮ ਕੈ ਸਾਥ ਨਾ ਜਾਇ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਕੋਏ, ਮੰਨੈ

ਮੰਨੈ ਨਾਨਕ ਪਵੇ ਨਾ ਪਿੱਖ, ਐਸਾ ਨਾਮ ਨਿਰੰਜਨ ਹੋਏ। ਜੇ ਕੋ ਮਨ ਜਾਣੈ ਮਨ ਕੋਏ, ਪੰਚ ਪਰਵਾਨ ਪੰਚ ਪ੍ਰਧਾਨ, ਪੰਚੇ ਭਾਵੇਂ ਦਰਗੇ ਮਾਨ।

ਕੁਵਾਰ ਜੋ ਤੁਦ ਭਾਵੈ ਸਾਈ ਭਲੀਕਾ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹਿ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਮੋਹ ਪੱਖ ਸਾਰ ਅਸੰਖ ਮੋਹਨ ਲਿਵਲਾਏ ਤਾਰ ਕੁਦਰਤ ਕੌਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਪਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਏ ਜੋਰ ਅਸੰਖ ਗਲ ਵੱਟ ਹੱਤਿਆ ਕੁਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੁੜਿਆਰ ਕੂੜੇ ਫਿਰਾਏ ਅਸੰਖ ਮਲੇਛ ਮਲ ਪੱਖ ਖਾਏ।

ਜੋ ਤੁਧ ਭਾਵੈ ਸਾਈ ਭਲੀਕਾ, ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਨਾਵ ਅਸੰਖ ਥਾਵ, ਅਗਮ ਅਗਮ ਅਸੰਖ ਲੋ, ਅਸੰਖ ਕੈ ਸਿਰ ਪਾਰ ਹੋਏ, ਅਖਰੀ ਨਾਮ ਅਖਰੀ ਸਾਲਾਹ।

ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਭਰੀਐ ਹੱਥ ਪੈਰ ਤਨ ਦੇ ਪਾਣੀ ਤੋਤੈ ਉਤਰਸ ਖੇ, ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈਐ ਉਹ ਤੋਏ, ਭਰੀਐ ਮਤ ਪਾਪਾਂ ਕੈ ਸੰਗ ਉਹ ਤੋਪੈ ਨਾਵੈ ਕੇ ਰੰਗ, ਪੁੰਨੀ ਪਾਪੀ ਆਖਣ ਨਾਏ, ਕਰ ਕਰ ਕਰਨਾ ਲਿਖ ਲੈ ਜਾਓ, ਆਪੇ ਬੀਜ ਆਪੇ ਹੀ ਖਾਓ, ਨਾਨਕ ਹੁਕਮੀ ਆਵੋ ਜਾਓ। ਤੀਰਥ ਤਪ ਦਿਆ ਦਤ ਦਾਨ, ਜੇ ਕੋ ਪਾਵੈ ਤਿਲਕਾ ਮਾਨ, ਸੁਣਿਆ ਮੰਨਿਆ ਮਨ ਕੀਤਾ ਭਾਓ, ਅੰਤਰ ਗਤ ਤੀਰਥ ਮਲ ਨਾਓ, ਸਭ ਗੁਣ ਤੇਰੈ ਮੈਂ ਨਾ ਹੀ ਕੋਏ, ਵਿਨ ਗੁਣ ਕੀਤੇ ਭਗਤ ਨਾ ਹੋਏ। ਸਵਸਥ ਆਤ ਬਾਣੀ ਪਰਮਾਓ, ਸਤ ਸੁਹਾਨ ਸਦਾ ਮਨ ਚਾਓ, ਕਵਨ ਸੁਵੇਲਾ ਵਕਤ ਕਵਨ, ਕਵਨ ਥਿਤ ਕਵਨ ਵਾਰ, ਕਵਨ ਸਿਰ ਉੱਤੀ ਮਾਂ ਕਵਨ, ਜਿਤ ਹੋਆ ਆਕਾਰ, ਵੇਲ ਨਾ ਪਾਇਆ ਪੰਡਤੀ ਜੇ ਹੋਵੇ ਲੇਖ ਪੁਰਾਣ, ਵਕਤ ਨਾ ਪਾਇਆ ਕਾਦੀਆ ਜੇ ਲਿਖਣ ਲੇਖ ਪੁਰਾਣ, ਹਿਤ ਵਾਰ ਨਾ ਜੋਗੀ ਜਾਣੈ, ਰੁੱਤ ਮਹਾਂ ਨਾ ਕੋਈ ਜਾਂ ਕਰਤਾ, ਸਿਰ ਠੀਕ ਹੋ ਸਾਜੇ ਆਪੇ ਜਾਣੈ ਸੋਈ, ਕਿਵ ਕਰ ਆਖਾ ਕਿਵ ਸਲਾਹੀ, ਕਿਉਂ ਵਰਨੀ ਕਿਵ ਜਾਣਾ, ਨਾਨਕ ਆਖਣ ਸਭ ਕੋ ਆਖੈ, ਇੱਕ ਦੂ ਇੱਕ ਸਿਆਣਾ। ਵੱਡਾ ਸਾਹਿਬ ਵੱਡੀ ਨਾਈ, ਕੀਤਾ ਜਾਂ ਕਾ ਹੋਵੈ, ਨਾਨਕ ਦੇ ਕੋ ਆਪੋ ਜਾਣੈ, ਅੱਗੇ ਗਿਆ ਨਾ ਸੋਹੈ, ਪਾਤਾਲਾਂ ਪਾਤਾਲ ਲੱਖ ਆਕਾਸਾਂ ਆਗਾਸ, ਓੜਕ ਓੜਕ ਪਾਲ ਥਕੇ, ਵੇਦ ਕਹਿਣ ਇੱਕ ਵਾਤ, ਸੈਂਸ ਅਠਾਰਾਂ ਕਹਿਣ ਕਿਤੇਬਾਂ, ਅਸਲੂ ਇੱਕ ਤਾਤ, ਲੇਖਾ ਹੋਏ ਤਾਂ ਲਿਖੀਐ, ਲੇਖੈ ਹੋਏ ਵਿਨਾਸ, ਨਾਨਕ ਵੱਡਾ ਆਖੀਐ, ਆਪੇ ਜਾਣੈ ਆਪ, ਸਾਲਾ ਹੀ ਸਾਲਾ, ਏਤੀ ਸੁਰਤ ਨ ਪਾਈਆ, ਨਦੀਆਂ ਅਤੇ ਵਾਹ।

ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਪਾਰ, ਅਮੁੱਲ ਵਪਾਰੀਏ ਅਮੁੱਲ ਭੰਡਾਰ, ਅਮੁੱਲ ਆਵੈ ਅਮੁੱਲ ਲੈ ਜਾਏ, ਅਮੁੱਲ ਪਾਏ ਅਮੁੱਲਾ ਸਮਾਏ, ਅਮੁੱਲ ਧਰਮ ਅਮੁੱਲ ਦੀਵਾਨ, ਅਮੁੱਲ ਤੁਲ ਅਮੁੱਲ ਪ੍ਰਵਾਨ, ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ, ਅਮੁੱਲ ਕਰਮ ਅਮੁੱਲ ਫਰਮਾਨ, ਅਮੁੱਲੋ ਅਮੁੱਲ ਆਖਿਆ ਨਾ ਜਾਏ, ਆਖ ਆਖ ਰਹੇ ਲਿਵਲਾਏ, ਆਖੇ ਵੇਦ ਪਾਠ ਪੁਰਾਨ, ਆਖੇ ਪੜੇ ਕਰੇ ਵਖਿਆਨ, ਆਖੇ ਬ੍ਰਹਮੇ ਆਖੇ ਇੰਦ, ਆਖੇ ਗੋਪੀ ਤੈ ਗੋਬਿੰਦ, ਆਖੇ ਈਸ਼ਰ ਆਖੇ ਸਿੱਧ, ਆਖੇ ਕੇਤੇ ਕੀਤੇ ਬੁੱਧ, ਆਖੇ ਦਾਨਵ ਆਖੇ ਦੇਵ, ਆਖੇ ਸੁਰ ਨਰ ਮੁਨ ਜਨ ਸੇਵ, ਕੇਤੇ ਆਖੇ ਆਖਣ ਪਾਏ, ਕੇਤੇ ਕਹਿ ਕਹਿ ਉੱਠ ਉੱਠ ਜਾਏ, ਏਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੇ ਕੇਈ ਕੇ, ਜੇ ਵਡ ਭਾਵੈ ਤੇ ਵਡ ਹੋਏ, ਨਾਨਕ ਜਾਣੈ ਸਾਚਾ ਸੋਏ, ਜੇ ਕੋ ਆਖੈ ਬੋਲ ਵਿਗਾਨ, ਤਾਂ ਲਿਖੀਐ ਸਿਰ ਗਵਾਰਾ ਗਵਾਰ, ਸੋ ਦਰ ਕਿਹਾ ਸੋ ਕਰ ਕਿਹਾ, ਜਿਤਵੈ ਸਰਬ ਸੰਭਾਲੇ, ਵਾਜੇ ਨਾਦ ਅਨੇਕ ਅਸੰਖਾ, ਕੇਤੇ ਵਾਮਨ ਹਾਰੇ, ਕੇਤੇ ਰਾਗ ਪੁਰੀ ਸਿਉ ਕਹੀਨ, ਕੇਤੇ ਗਾਵਨ ਹਾਰੇ, ਗਾਵੈ ਤੁਨੂ ਪੌਣ ਪਾਣੀ ਬੈਸੰਤਰ, ਗਾਵੈ ਰਾਜਾ ਧਰਮ ਦੁਆਰੇ, ਗਾਵੈ ਚਿਤ ਗੁਪਤ ਲਿਖ ਜਾਣੇ, ਲਿਖ ਲਿਖ ਧਰਮ ਵਿਚਾਰੇ, ਗਾਵੈ ਈਸ਼ਰ ਬ੍ਰਹਮਾ ਦੇਵੀ ਸੋਨ ਸਦਾ ਸਵਾਰੇ, ਗਾਵੈ ਇੰਦ ਇੰਦਾਸਨ ਬੈਠੇ ਦੇਵਤੇ ਅੰਦਰ ਨਾਲੇ, ਗਾਵੈ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ, ਗਾਵਨ ਜਤੀ ਸਤੀ ਸੰਤੋਖੀ, ਗਾਵੈ ਵੀਰ ਕਰਾਰੇ, ਗਾਵਨ ਪੰਡਿਤ ਪੜਨ ਈਸ਼ਰ ਜੁਗ ਜੁਗ ਵੇਦਾ ਨਾਲੇ, ਗਾਵੈ ਮੋਹਨੀਆ ਮਨ ਮੋਹਨ ਸੁਰਗਾ ਮੱਛ ਪਿਆਲੇ, ਗਾਵਨ ਰਤਨ ਉਪਾਏ ਤੇਰੇ ਅੱਠ ਸੱਠ ਤੀਰਥ ਨਾਲੇ, ਗਾਵੈ ਜੋਧ ਮਹਾ ਮਲਸੂਰਾ, ਗਾਵੈ ਖਾਣੀ ਚਾਰੇ, ਗਾਵੈ ਖੰਡ ਮੰਡਲ ਵਰ ਪੰਡਾ, ਕਰ ਕਰ ਰੱਖੇ ਧਾਰੇ ਸੇਈ ਤੁਨਰੂ, ਗਾਵੈ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ, ਹੋਰ ਕੇਤੇ ਗਾਵਨ ਸੇ ਮੈਂ ਚਿਤ ਨਾ ਆਵਨ, ਨਾਨਕ ਕਿਆ ਵਿਚਾਰੇ, ਸੋਈ ਸੋਈ ਸਦਾ ਸਚ ਸਾਹਿਬ, ਸਾਚਾ ਸਾਚੀ ਨਾਈ, ਹੈਪੀ ਹੋਸੀ ਜਾਏ ਨਾ ਜਾਸੀ, ਰਚਨਾ ਜਿਨ ਰਚਾਈ, ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ, ਜਿਨ ਉਪਾਈ ਕਰ ਕਰ ਵੇਖੈ ਕੀਤਾ ਆਪਣਾ, ਜਿਵ ਤਿਸ ਦੀ ਵਡਿਆਈ, ਜੋ ਤਿਸ ਪਾਵੈ ਸੋਈ ਕਰਸੀ, ਹੁਕਮ ਨਾ ਕਰਨਾ ਜਾਈ, ਸੋ ਪਾਤਸ਼ਾਹ ਸਹਾ ਪਤ ਸਾਹਿਬ, ਨਾਨਕ ਰਹਿਣ ਰਜਾਈ, ਮੁੰਦਾ ਸੰਤੋਖ ਸਰਮ ਪਤ ਚੋਲੀ, ਧਿਆਨ ਕੀ ਕਰੋ ਬਭੂਤ, ਖਿੰਤਾ ਕਾਲ ਕੁਆਰੀ ਕਾਇਆ, ਜੁਗਤ ਡੰਡਾ ਪ੍ਰਤੀਤ, ਆਈ ਪੰਥੀ ਸਗਲ ਜਮਾਤੀ, ਮਨ ਜੀਤੈ ਜਗ ਜੀਤ, ਆਦੇਸ਼ ਤਿਸੈ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ, ਭੂਤ ਗਿਆਨ ਦਿਆ ਭੰਡਾਰਨ, ਘਟ ਘਟ ਵਾਜੇ ਨਾਦ, ਆਪ ਨਾਥ ਨਾਥੀ ਸਭ ਜਾਂ ਕੀ, ਰਿੱਧ ਸਿੱਧ ਅਵਰਾ ਸਾਦ, ਸੰਜੋਗ ਵੰਜੋਗ ਦੋਏ ਕਾਰ ਚਲਾਵੈ, ਲੇਖੇ ਆਵੇ ਭਾਗ, ਆਦੇਸ਼ ਤਿਸੇ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ, ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ ਇੱਕ ਭੰਡਾਰੀ, ਇੱਕ ਲਾਏ ਦੀਵਾਨ, ਜਿਵ ਤਿਸ ਭਾਵੈ

ਉਹ ਮਰੈ ਨਾ ਠਾਗੇ ਜਾਏ, ਜਿਨ ਕਹਿ ਰਾਮ ਵਸੈ ਮਨ ਮਾਹੇ, ਤਿੱਥੈ ਭਗਤ ਵਸੇ ਕੇ ਲੋਏ, ਕਰੇ ਆਨੰਦ ਸੱਚਾ ਮਨ ਸੋਏ, ਸੱਚ ਖੰਡ ਵਸੇ ਨੰਕਾਰ, ਕਰ ਕਰ ਵੇਖੈ ਨਦਰ ਨਿਹਾਲ, ਤਿੱਥੈ ਖੰਡ ਮੰਡਲ ਵਰ ਭੰਡ, ਜੇ ਕੋ ਕਥੈ

ਸੋਹਣਿਆ ਨੰਗੀਆ ਨਾਤੇ ਨਰਸੰਗੀ ਪਰਮਾਤੇ ਨਮੋ ਪਾਨ ਬਾਨੇ ਨਮੋ ਮਨ ਮਾਨੇ ਨਮੋ ਚੰਦ ਚੰਦਰੇ ਨਮੋ ਪਾਨ ਬਾਨੇ ਨਮੋ ਗੀਤ ਗੀਤੇ ਨਮੋ ਤਨ ਤਾਨੇ ਨਮੋ ਨਿਰਤ ਨਿਰਿਤੇ ਨਮੋ ਨਾਦ ਨਾਦੇ ਨਮੋ ਪਾਨ ਪਾਨੇ ਨਮੋ ਬਾਦ ਬਾਦੇ ਅਨੰਗੀ ਅਨਾਮੇ ਸਮਸਤੀ ਸਰੂਪੇ ਪ੍ਰਭੰਗੀ ਪਰਮਾਤੇ ਸਮਸਤੀ ਪ੍ਰਭੂਤੇ ਕਲੰਕ ਬਿਨਾਨੇ ਕਲੰਕੀ ਸਰੂਪੇ ਨਮੋ ਰਾਜ ਰਾਜੇ ਸਵਰੰਗ ਪਰਮ ਰੂਪੇ ਨਮੋ ਜੋਗ ਜੋਗੇ ਸਵਰੰਗ ਪਰਮ ਸਿੱਧੇ ਨਮੋ ਰਾਜ ਰਾਜੇ ਸਵਰੰਗ ਪਰਮ ਬਿਰਦੇ ਨਮੋ ਸ਼ਸਤ੍ਰ ਪਾਨੇ ਨਮੋ ਅਸਤ੍ਰਵਾਨੇ ਨਮੋ ਬ੍ਰਹਮ ਗਿਆਤਾ ਨਮੋ ਲੋਕ ਮਾਤਾ ਵੇਖੀ ਅਵਰਮੀ ਅਭੋਗੀ ਅਭੁਗਤੇ ਨਮੋ ਜੋਗ ਜੋਗੇ ਸਵਰੰਗ ਪਰਮ ਜੁਗਤੇ ਨਮੋ ਨਿਤ ਨਾਰਾਇਣ ਗੁਗੁਰ ਕਰਮੇ ਨਮੋ ਪ੍ਰੇਤ ਅਪ੍ਰੇਤ ਦੇਵੇ ਸੁਤਰਮੇ ਨਮੋ ਰੋਗ ਹਰਤਾ ਨਮੋ ਰਾਗ ਰੂਪੇ ਨਮੋ ਸਾਹੰਗ ਨਮੋ ਭੂਪ ਭੂਪੇ ਨਮੋ ਦਾਨ ਦਾਨੇ ਨਮੋ ਮਾਨ ਮਾਨੰਗ ਨਮੋ ਰੋਗ ਰੋਗੇ ਨਮਸਤੰ ਇਸ਼ਨਾਨ ਨਮੋ ਮੰਤ੍ਰ ਮੰਤ੍ਰੰਗ ਨਮੋ ਜੰਤ੍ਰ ਜੰਤ੍ਰੰਗ ਨਮੋ ਇਸ਼ਟ ਇਸ਼ਟੇ ਨਮੋ ਤੰਤ੍ਰ ਤੰਤ੍ਰੰਗ ਸਦਾ ਸੱਚ ਦਾਨੰਦ ਸਰਮ ਪ੍ਰਨਾਸੀ ਅਨੂਪੇ ਅਰੂਪੇ ਸੁਮਸਤਲ ਨਿਵਾਸੀ ਸਦਾ ਸਿੱਧ ਦਾ ਬੁੱਧ ਦਾ ਬਿਰਧ ਕਰਦਾ ਅਧੋ ਉਰਧ ਅਰਧੰ ਅਗਾ ਉਗ ਹਰਤਾ

ਤੂੰ ਸਦਾ ਸਰਬਦਾ ਸਤ ਦਾਤਾ ਦਿਆਰ ਅਛੇ ਦੀ ਅਪੇ ਦੀ ਨਾਮ ਅਕਾਮ ਸਮਸਤੋ ਪਰਾਜੀ ਸਮਸਤ ਸਤਾਮ ਤੇਰਾ ਜੋਰ ਚਾਤੁਰੀ ਛੰਦ ਜਲੈ ਹੈ ਥਲੈ ਹੈ ਅਭੀਤ ਹੈ ਅਭੈ ਹੈ ਪ੍ਰਭੂ ਹੈ ਅਜੂ ਹੈ ਅਦੇਸ ਹੈ ਅਵੇਸ ਹੈ ਪ੍ਰਿਯੰਕੁਰਾ ਛੰਦ ਗਾਦੇ ਅਬਾਦੇ ਆਨੰਦੀ ਸਰੂਪੇ ਨਮੋ ਸਭ ਮਾਨੇ ਸਮਸਤੀ ਨਿਦਾਨੇ ਨਮਸਤੰਗ ਨਿਨਾਥੇ ਨਮਸਤੰਗ ਪਰਮਾਥੇ ਨਮਸਤੰਗ ਅਗੰਜੇ ਨਮਸਤੰਗ ਅਭੰਜੇ ਨਮਸਤੰਗ ਅਕਾਲੇ ਨਮਸਤੰਗ ਅਪਾਲੇ ਨਮੋ ਸਰਵਦੇਸੇ ਨਮੋ ਸਰਵਪੇਸੇ ਨਮੋ ਰਾਜ ਰਾਜੇ ਨਮੋ ਸਾਜ ਸਾਜੇ ਨਮੋ ਸਾਹ ਸਾਹੇ ਨਮੋ ਮਾਇ ਮਾਇ ਨਮੋ ਗੀਤ ਗੀਤੇ ਨਮੋ ਪ੍ਰੀਤ ਪ੍ਰੀਤੇ ਨਮੋ ਰੋਗ ਰੋਗੇ ਨਮੋ ਸੋਖ ਸੋਖੇ ਨਮੋ ਸਰਵ ਰੋਗੇ ਨਮੋ ਸਰਵ ਭੋਗੇ ਨਮੋ ਸਰਵ ਜੀਤੰ ਨਮੋ ਸਰਵ ਪੀਤੰ ਨਮੋ ਸਰਵ ਗਿਆਨੰ ਨਮੋ ਸਰਵ ਤਾਨੰ ਨਮੋ ਸਰਵ ਮੰਤਰੰ ਨਮੋ ਸਰਵ ਮੰਜੰਤਰੰ ਨਮੋ ਸਰਵਦਿਸੰ ਨਮੋ ਸਰਵਤਕ੍ਰਿਸੰ ਨਮੋ ਸਰਵਰੰਗੇ ਤ੍ਰਭੰਗੀ ਅਨੰਗੇ ਨਮੋ ਜੀਵ ਜੀਵੰ ਨਮੋ ਬੀਜ ਬੀਜੇ ਅਖਜੇ ਅਭਜੇ ਸਮਸਤੰ ਪ੍ਰਸਜੇ ਕਿਰਪਾਲੰ ਸਰੂਪੇ ਕੁਕਰਮੰ ਪਨਾਸੀ ਸਦਾ ਸਰਵਦਾਰਿਦ ਸਿੱਧੰ ਨਿਵਾਸੀ ਚਾਰ ਪੁਰਛਾਨ ਤੋ ਪ੍ਰਸਾਦ ਅੰਮ੍ਰਿਤ ਕਰਮੇ ਅੰਮ੍ਰਿਤ ਧਰਮੇ ਆਲਖ ਜੋਗੇ ਅਚਲ ਭੋਗੇ ਅਚਲ ਰਾਜੇ ਅਟਲ ਸਾਜੇ ਅਖਲ ਧਰਮੰ ਅਲਖ ਕਰਮੰ ਸਰਬੰਗ ਦਾਤਾ ਸਰਬੰਗ ਗਿਆਤਾ ਸਰਬੰਗ ਪਾਨੇ ਸਰਬੰਗ ਮਾਨੇ ਸਰਬੰਗ ਪ੍ਰਾਣੰ ਸਰਬੰਗ ਤ੍ਰਾਣੰ ਸਰਬੰਗ ਭੁਗਤਾ ਸਰਬੰਗ ਜੁਗਤਾ ਸਰਬੰਗ ਦੇਵੰ ਸਰਬੰਗ ਪੇਵੰ ਸਰਬੰਗ ਕਾਲੇ ਸਰਬੰਗ ਪਾਲੇ ਰੁਹਾਲ ਛੰਦ ਤੋ ਪ੍ਰਸਾਦ ਆਦ ਰੂਪ ਅਨਾਦ ਮੂਰਤ ਅਜੋਨ ਪੁਰਖ ਅਪਾਰ ਸਰਵ ਮਾਨ ਤ੍ਰਮਾਨ ਦੇਵ ਅਭੇਦ ਆਦ ਉਦਾਰ ਸਰਵ ਪਾਲਕ ਸਰਵ ਕਾਲਕ ਸਰਵ ਕੋ ਪੁਨਕਾਲ ਜਤ ਤਤ੍ਰ ਬਿਰਾਜ ਹੀ ਅਵਧੂਤ ਰੂਪ ਰਸਾਲ ਨਾਮ ਠਾਮ ਨਾ ਜਾਤ ਜਾਂਕਰ ਰੂਪ ਰੰਗ ਨਾ ਰੇਖ ਆਦ ਪੁਰਖ ਉਦਾਰ ਮੂਰਤ ਅਜੋਨ ਆਦ ਸੇਖ ਦੇਸ ਅਰ ਨਾ ਪੇਸ ਜਾਂਕਰ ਰੂਪ ਰੇਖ ਨਰਾਗ ਜਾਤਰ ਤਾਤਰ ਦਿਸਾ ਵਿਸਾ ਹੋਏ ਫੈਲਿਓ ਨਰਾਗ ਨਾਮ ਕਾਮ ਬਹੀਨ ਪੇਖ ਤਾਮ ਹੋ ਨ ਜਾਏ ਸਰਵ ਮਾਨ ਸਰਵਤਰ ਮਾਨ ਸਹਿਦੇਵ ਮਾਨ ਤਾਏ ਏਕ ਮੂਰਤ ਅਨੇਕ ਦਰਸ਼ਨ ਕੀਨ ਰੂਪ ਅਨੇਕ ਖੇਲ ਖੇਲ ਅਖੇਲ ਖੇਲਨ ਅੰਤ ਕੋ ਫਿਰ ਏਕ ਦੇਵ ਪੇਵ ਨ ਜਾਣੀ ਜੈ ਬੇਦ ਹਰਕ ਤੇਵ ਰੂਪ ਰੰਗ ਨ ਜਾਤ ਪਾਸੋ ਜਾਣੀ ਕਹਿ ਜੇਵ ਤਾਤ ਮਾਤ ਨ ਜਾਤ ਜਾ ਕਰ ਜਨਮ ਮਰ ਮਹੀਨ ਚੱਕਰ ਬਕਰ ਫਿਰੇ ਚਤੁਰ ਚੱਕ ਮਾਨ ਹੀ ਪੁਰਤੀ ਲੋਕ ਚੌਦਾਂ ਕੇ ਵਿਖੇ ਜਗ ਜਾਪ ਹੀ ਜੈ ਜਾਪ ਆਦਿ ਦੇਵ ਅਨਾਦ ਮੂਰਤ ਥਾਪਿਓ ਸਭੈ ਜੈ ਥਾਪ ਪਰਮ ਰੂਪ ਪੁਨੀਤ ਮੂਰਤ ਪੂਰਨ ਪੁਰਖ ਅਪਾਰ ਸਰਵ ਵਿਸ਼ਵ ਰਸਤਿਓ ਸੁਜੰਭਵ ਗਣ ਪੰਜਨ ਹਾਰ ਕਾਲਹੀਨ ਕਲਾ ਸੰਯੁਕਤ ਅਕਾਲ ਪੁਰਖ ਅਦੇਸ ਧਰਮ ਤਾਮ ਸੋ ਪਰਮ ਰਹਿਤ ਅਭੂਤ ਅਲਖ ਅਪੇਖ ਅੰਗ ਰਾਗ ਨਾ ਰੰਗ ਜਾਂ ਕੇ ਜਾਤ ਪਾਤ ਨਾ ਨਾਮ ਗਰਭ ਗੰਜਨ ਦੁਸ਼ਟ ਪੰਜਨ ਮੁਕਦਾ ਏਕਾਮ ਆਵ ਰੂਪ ਅਮੀਕ ਅਨੁਸਤਤ ਏਕ ਪੁਰਖ ਅਵਧੂਤ ਗਰਭ ਗੰਜਨ ਸਰਵ ਪੰਜਨ ਆਦ ਰੂਪ ਅਸੂਤ ਅੰਗਹੀਨ ਅਭੰਗ ਅਨਾਤਮ ਏਕ ਪੁਰਖ ਅਪਾਰ ਸਰਵ ਲਾਇਕ ਸਰਵ ਕਾਇਕ ਸਰਵ ਕੋ ਪ੍ਰਤਪਾਲ ਸਰਵਗੰਤਾ ਸਰਵ ਹੰਤਾ ਸਰਵ ਤੇ ਅਨਪੇ ਸਰਵ ਸ਼ਾਸਤ੍ਰ ਜਾਣੀ ਜੈ ਰੂਪ ਰੰਗ ਰੇਖ ਪਰਮ ਵੇਦ ਪੁਰਾਣ ਜਾਂ ਕੇ ਨੇਤ ਭਾਗਤ ਨੇਤ ਕੋਟ ਸਿਮਰਤ ਪੁਰਾਣ ਸ਼ਾਸਤ੍ਰ ਨਾ ਆਵੇ ਵੋ ਚਿੱਤ ਮਦਭਾਰ ਛੰਦ ਤੋ ਪ੍ਰਸਾਦ ਗੁਣ ਗਾਨੁਦਾਰ ਮਹਿਮਾ ਅਪਾਰ ਆਸਾਨ ਅਭੰਗ ਉਪਮਾ ਅਨੰਗ ਅਨੁਭਵ ਪ੍ਰਕਾਸ਼ ਨਿਸਦਿਨ ਅਨੰਗ।

ਸਰਾਵ ਸਤ ਸਮੂਹ ਸਿਧਾਨ ਕੇ ਦੇਖ ਫਿਰਿਓ ਕਰਜੋਗ ਜਤੀ ਕੇ ਸੂਰ ਸੁਰਾਰ ਦਨ ਸੁਧ ਸੁਧਾਇਕ ਸੰਤ ਸਮੂਹ ਅਵਨਿਗਤੀ ਕੇ ਸਾਰੀ ਦੇਸ ਕੋ ਦੇਖ ਰਿਹੋ ਮਤ ਕੋ ਨ ਦੇਖਤ ਪ੍ਰਾਨ ਪਤੀ ਕੇ ਸ੍ਰੀ ਭਗਵਾਨ ਕੀ ਪਾਏ ਕਿਰਪਾ ਹੂੰ ਤੇ ਏਕ ਰਤੀ ਬਿਨ ਏਕ ਰਤੀ ਕੇ ਮਾਤੇ ਮੈਂ ਤੰਗ ਜਰੇ ਜਰ ਸੰਗ ਅਨੂਪ ਉਤੰਗ ਸੁਰੰਗ ਸੁਆਰੇ ਕੋਰ ਤੁਰੰਗ ਕੁਰੰਗ ਸਿਖੂਦ ਪਹੁੰਚ ਕੇ ਗੋਨ ਕੁਜਾਤ ਨਿਵਾਰੇ ਪਾਰੀ ਪਜਾਨ ਕਪੂਰ ਬਲੀ ਬਰਨਿਆਵ ਸੀਤ ਨੰਦ ਜਾਤ ਵਿਚਾਰੇ ਇਤੇ ਪੈ ਤੋ ਕਾਂਬੇ ਬੁਬ ਅੰਤ ਕੋ ਨਾਂਗੇ ਪਾਏ ਬਿਦਾਰੇ ਜੀਤ ਬਿਰੇ ਸਭ ਦੇ ਦਿਸਾਨ ਕੋ ਬਾਰ ਜਿਤ ਟੋਲ ਮਿਦੰਗ ਨਿਗਾਰੇ ਗੁਜਤ ਗੁਣ ਗਜਾਨ ਕੇ ਸੁੰਦਰ ਹੰਸਤ ਹੈ ਰਾਜ ਹਜ਼ਾਰੇ ਪੂਤ ਭਵਿੱਖ ਭਵਾਨ ਕੇ ਪੂਤ ਕੌਣ ਗਣੇ ਨੀ ਜਾਤ ਵਿਚਾਰੇ ਸ੍ਰੀ ਪਤ ਸ੍ਰੀ ਭਗਵਾਨ ਪਜੇ ਬਿਨ ਅੰਤ ਕੋ ਅੰਤ ਕੇ ਤਾਮ ਸਿਧਾਰੇ ਤੀਰਥ ਨਾਮ ਦਿਆ ਦਮ ਦਾਨ ਸੋ ਸੰਜਮ ਨੇਮ ਅਨੇਕ ਵਸਿਖ ਹੈ ਵੇਦ ਪੁਰਾਣ ਕਤੇਬ ਕੁਰਾਨ ਜ਼ਮੀਨ ਸਮਾਨ ਸਮਾਨ ਕੋ ਪਿਖ ਹੈ ਪੌਨ ਹਾਰ ਜਤੀ ਜਦ ਧਾਰ ਸਵੈ ਸੁ ਵਿਚਾਰ ਹਜ਼ਾਰ ਕੋ ਦੇਖੈ ਸ੍ਰੀ ਭਗਵਾਨ ਪਜੇ ਬਿਨ ਭੂਪਤ ਏਕ ਰਤੀ ਬਿਨ ਏਕ ਨ ਲਿਖੈ ਸੁਧ ਸੁਭਾ ਦੁਰੰਦ ਦੁਬਾ ਸੁ ਸਾਜ ਸਨਹ ਦੁਰਜਾਨ ਦਲਿੰਗ।

ਸਮਾਓ, ਸਭ ਸੇਤੀ ਮਨ ਮਿਲਿਆ, ਸੱਚੇ ਲਾਇਆ ਭਾਓ, ਆਪੇ ਹੀਰਾ ਰਤਨ ਆਪੇ ਜਿਸਨੂੰ ਦੇ ਬੁਝਾ, ਕਹਿ ਨਾਨਕ ਸਬਦ ਰਤਨ ਹੈ।

ਹਰ ਜੋਤ ਰੱਖੀ ਤੁਧ ਵਿੱਚ ਤਾ ਤੂੰ ਜਗ ਮੈਂ ਆਇਆ ਹਰ ਆਪੇ ਮਾਤਾ ਆਪੇ ਪਿਤਾ ਜਿਨ ਜਿਉ ਉਪਾਏ ਜਗਤ ਦਿਖਾਇਆ ਗੁਰ ਪ੍ਰਸਾਦੀ ਬੁੱਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ ਕਹਿ ਨਾਨਕ ਸਿਸ਼ਟ ਕਾ।

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਸਤਿਗੁਰੂ ਪਾਤਸ਼ਾਹ ਦੇ ਸਾਜੇ ਸਵਾਰੇ ਸਤਸੰਗ ਜਿਓ ਉਸ ਪਾਤਸ਼ਾਹ ਦੀ ਅਪਰਪਾਰ ਮਿਹਰ ਹੋਈ ਹੈ। ਇਹ ਪਾਵਣ ਧਰਤੀ ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ ਅੰਮ੍ਰਿਤਸਰ ਸਤਿਗੁਰ ਸਤ ਵਾਦੇ ਜਿਤ ਨਾਤੈ ਕਉਆ ਹੰਸ ਹੋਏ। ਇੱਥੇ ਕਾਂ ਵਰਗੇ ਮਨ ਹੰਸ ਬਣ ਜਾਂਦੇ ਨੇ। ਸਤਿਗੁਰੂ ਦਾ ਉਪਦੇਸ਼ ਗੁਰੂ ਦੀ ਬਾਣੀ ਨਾਲ ਜੋ ਜੁੜ ਗਿਆ ਉਸਦਾ ਜੀਵਨ ਸਫਲ ਹੋ ਜਾਂਦਾ। ਪਾਤਸ਼ਾਹ ਨੇ ਅੱਜ ਉਹ ਹੁਕਮ ਬਖਸ਼ਿਸ਼ ਕੀਤਾ ਹੈ, ਇਸ ਤੇ ਵਿਚਾਰ ਕਰਨੀ ਹੈ। ਅੰਮ੍ਰਿਤ ਵੇਲੇ ਸੱਚਖੰਡ ਹਰਿਮੰਦਰ ਸਾਹਿਬ ਵਿਖੇ ਜੋ ਹੁਕਮ ਬਖਸ਼ਿਸ਼ ਅੱਜ ਹੋਇਆ ਅੰਕ 621 ਤੇ ਸੋਠ ਰਾਗ ਵਿੱਚ ਸਹਿਬ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਸ਼ਬਦ ਹੈ। ਹੁਕਮ ਦੀ ਵਿਚਾਰ ਕਰਨੀ ਹੈ, ਲੜੀਵਾਰ ਸ਼ਬਦ ਦੀ ਵਿਚਾਰ ਕਰਨੀ ਹੈ ਤੇ ਅੱਜ ਬੜਾ ਮਹਾਨ ਖੁਸ਼ੀਆਂ ਨਾਲ ਭਰਪੂਰ ਪੁਰਬ ਹੈ। ਸਹਿਬ ਗੁਰੂ ਹਰਗੋਬਿੰਦ ਸਾਹਿਬ ਮੇਰੀ ਪੀਰੀ ਦੇ ਮਾਲਕ ਅੱਜ ਦੇ ਦਿਨ ਗੁਰਿਆਈ ਗੱਦੀ ਤੇ ਬਿਰਾਜਮਾਨ ਹੋਏ ਸਨ। ਵਿਚਾਰ ਵੀ ਅਸੀਂ ਕਰਨੇ ਹੈ। ਇਸ ਸ਼ਬਦ ਵਿੱਚ ਮੁੱਖ ਭਾਵ ਹੈ ਪਾਰ ਬੰਮ ਪੂਰਾ ਮੇਰਾ ਨਾਲ। ਬੰਦੇ ਨੂੰ ਜਦੋਂ ਕੋਈ ਲੋੜ ਜਾਪਦੀ ਹੈ, ਇਹ ਲੋੜ ਕਿਵੇਂ ਪੂਰੀ ਕਰਾਂ। ਲੋੜਾਂ ਛੋਟੀਆਂ ਵੀ ਹਨ, ਵੱਡੀਆਂ ਵੀ ਹਨ, ਕੋਈ ਮੁਸ਼ਕਿਲ ਆ ਬਣੇ, ਫੌਰਨ ਧਿਆਨ ਜਾਂਦਾ ਪਹਿਲੋਂ ਕਿ ਮੇਰੇ ਕੋਲ ਪੈਸੇ ਕਿੰਨੇ ਕੁ ਨੇ। ਇਹ ਪੈਸਿਆਂ ਨਾਲ ਮਸਲਾ ਹੱਲ ਹੋ ਜਾਏਗਾ, ਮਾਇਆ ਨਾਲ ਕਿਹੜਾ ਮਸਲਾ ਨਹੀਂ ਹੱਲ ਹੁੰਦਾ। ਧਨ ਵੱਲ ਧਨ ਦਾ ਆਸਰਾ ਲੈਂਦਾ, ਧਨ ਦੀ ਟੇਕ ਹੈ। ਜੇ ਧਨ ਨਾਲ ਨਾ ਹੁੰਦਾ ਹੋਵੇ ਤੇ ਫਿਰ ਵੇਖਦਾ ਮੇਰੇ ਭੈਣ ਭਰਾ ਕਿੰਨੇ ਕੁ ਨੇ, ਬਾਹਾਂ ਕਿੰਨੀਆਂ ਕੁ ਨੇ, ਜਾਂ ਵੇਖਦਾ ਕੋਈ ਵੱਡਾ ਬੰਦਾ ਇਹ ਮੇਰੀ ਇਮਦਾਦ ਕਰੇਗਾ। ਹਰ ਬੰਦੇ ਦੇ ਮਨ ਵਿੱਚ ਕੋਈ ਨਾ ਕੋਈ ਟੇਕ ਹੈ। ਜਿਹੜੀ ਪਰਮਾਤਮਾ ਦੀ ਟੇਕ ਹੈ ਨਾ, ਇਹ ਤੇ ਅਖੀਰ ਤੇ ਆ ਕੇ ਆਉਂਦੀ ਏ। ਜਦੋਂ ਸਾਰੇ ਪਾਸੇ ਰਹਿ ਜਾਣ ਫੇਰ ਬੰਦਾ ਕਹਿੰਦਾ ਪਰਮਾਤਮਾ ਹੁਣ ਤੇ ਤੇਰਾ ਹੀ ਆਸਰਾ। ਜਿਸ ਨੂੰ ਅਸੀਂ ਗੁਰਸਿੱਖ ਕਹਿੰਦੇ ਹਾਂ, ਭਗਤ ਕਹਿੰਦੇ ਹਾਂ, ਸੰਤ ਕਹਿੰਦੇ ਹਾਂ, ਉਹ ਸਭ ਤੋਂ ਪਹਿਲੇ ਟੇਕ ਲੈਂਦਾ ਪਰਮਾਤਮਾ ਦੀ। ਕਹਿੰਦਾ ਬਾਕੀ ਟੇਕਾਂ ਕੱਚੀਆਂ। ਟੇਕ ਹੈ ਤੇ ਇੱਕ ਹੈ ਪਾਰ ਬੰਮ ਪੂਰਾ ਮੇਰਾ ਨਾਲ। ਵੇਖੋ ਭੈਣ ਭਰਾ ਵੀ ਸਦਾ ਨਾਲ ਨਹੀਂ ਰਹਿ ਸਕਦੇ। ਕੋਈ ਕਿਤੇ ਚਲਾ ਜਾਂਦਾ, ਕੋਈ ਆਪਣਾ ਕਿਤੇ ਕੰਮ ਕਰਦਾ। ਨਾਲ ਸਦਾ ਰਹਿਣ ਵਾਸਤੇ ਜੇ ਕੋਈ ਹੈ ਤੇ ਉਹ ਤੇ ਪਾਰ ਬੰਮ ਹੈ। ਜਿੱਥੇ ਹਰ ਅਰਾਧੀ ਹੈ ਤਿੱਥੇ ਹਰ ਮਿੱਤ ਸਹਾਈ। ਗੁਰ ਕਿਰਪਾ ਤੇ ਹਰ ਮਨ ਵਸੈ ਹੋਰ ਤਬਿਦ ਲੈ ਆਉਣਾ ਜਾਈ। ਧੰਨ ਗੁਰੂ ਅਰਜਨ ਦੇਵ ਜੀ ਨੇ ਸਾਨੂੰ ਇਹ ਪ੍ਰੇਰਣਾ ਦਿੱਤੀ ਹੈ। ਉਹ ਆਪ ਕਹਿੰਦੇ ਨੇ ਮੈਂ ਆਪਣੀ ਗੱਲ ਕਰਾਂ, ਮੇਰੇ ਨਾਲ ਸਦਾ ਵਾਸਤੇ ਕੌਣ। ਬਾਣੀ ਦਾ ਇੱਕ ਸ਼ਬਦ ਹੈ ਵੈਦੋ ਨਾ ਵਾਈ। ਵੈਦ ਹੁੰਦਾ ਇਲਾਜ ਕਰਨ ਵਾਲਾ, ਵਾਈ ਦਵਾਈ। ਵੈਦੋ ਨਾ ਵਾਈ ਭੈਣੋ ਨਾ ਭਾਈ, ਇੱਕੋ ਸਹਾਈ ਰਾਹ ਹੈ। ਕੀਤਾ ਜਿਸ ਹੋਵੇ ਪਾਪਾ ਮਲਤ ਹੋਵੇ, ਸੋ ਸਿਮਰੋ ਪ੍ਰਧਾਨ ਹੈ। ਉਹ ਪਰਮਾਤਮਾ ਸਦਾ ਮੇਰੇ ਅੰਗ ਸੰਗ ਹੈ। ਕੋਈ ਭਾਗਾਂ ਵਾਲਾ ਇਸ ਗੱਲ ਨੂੰ ਸਮਝਦਾ, ਕੋਈ ਜਾਣਾ ਕਮਣੀ ਹਾਂ ਜਗ ਮੇਤ, ਜਿਸ ਹੋਏ ਕਿਰਪਾਲ ਸੋਈ ਬਿਦਭੁਜ, ਤਾਂ ਕਿ ਨਿਰਮਲ ਰੇਤ। ਟੇਕ ਪਰਮਾਤਮਾ ਦੀ ਹੋਵੇ ਤੇ ਜੀਵਨ ਦਾ ਢੰਗ, ਜੀਵਨ ਦੀ ਮਰਿਆਦਾ, ਜੀਵਨ ਦੀ ਰੇਤ ਇਹ ਪਵਿੱਤਰ ਹੋ ਜਾਂਦੀ, ਇਸ ਵਿੱਚ ਕੋਈ ਮੈਲ ਨਹੀਂ ਰਹਿੰਦੀ। ਉਪਨਿਸ਼ਦਾਂ ਵਿੱਚ ਬ੍ਰਹਮ ਦੇ ਬਾਰੇ ਕਿਹਾ, ਬ੍ਰਹਮ ਉਹ ਹੈ ਜੋ ਦਿਨ ਬਾ ਦਿਨ ਵੱਧ ਰਿਹਾ। ਹੁਣ ਜੇ ਤੇ ਪਰਮਾਤਮਾ ਸਰਵ ਵਿਆਪਕ ਹੈ, ਫਿਰ ਤੇ ਵਧਣ ਘਟਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਹਰ ਥਾਂ ਇਹਦੇ ਵਧੇਗਾ ਤੇ ਕਿੱਥੋਂ ਵਧੇਗਾ, ਘਟੇਗਾ ਤੇ ਉਹ ਕਿਵੇਂ ਘਟੇਗਾ, ਥਾਂ ਤੇ ਕੋਈ ਬਚਦੀ ਨਹੀਂ। ਹਾਂ, ਸਰਗੁਣ ਸਰੂਪ ਜਿੱਥੇ ਹੈ, ਜੀਵ ਜੰਤ ਨਿਤ ਵਧ ਰਹੇ ਨੇ। ਇਹ ਸੰਸਾਰ ਜਿਹੜਾ ਹੈ ਨਿਤ ਵਧ ਰਿਹਾ, ਸਰਗੁਣ ਹੋ ਕੇ ਉਹ ਫੈਲ ਰਿਹਾ। ਜਿਹੜਾ ਕਹਿ ਨਾ ਦਿਨ ਦਿਨ ਚੜ੍ਹੇ ਸਵਾਇਆ, ਨਾਨਕ ਹੋਤ ਨਾ ਘਾਟ। ਉਹ ਪਾਰ ਬ੍ਰਹਮ ਮੇਰੇ ਨਾਲ ਹੈ, ਮੇਰੇ ਅੰਗ ਸੰਗ ਹੈ, ਜਿੱਥੇ ਮੈਂ ਜਾਣਾ ਉੱਥੇ ਹੀ ਮੇਰੇ ਨਾਲ ਹੈ। ਪਾਰ ਬ੍ਰਹਮ ਪੂਰਾ, ਬੰਦਾ ਤੇ ਹਰ ਪਾਸੇ ਅਧੂਰਾ, ਪਰ ਰੱਬ ਪੂਰਾ। ਜਿਹੜੇ ਪੂਰੇ ਨਾਲ ਜੁੜ ਗਏ ਉਹ ਵੀ ਪੂਰੇ ਹੋ ਗਏ। ਪੂਰਾ ਪ੍ਰਭ ਅਰਾਧਿਆ, ਪੂਰਾ ਜਾਂਕਾ ਨਾਉ, ਨਾਨਕ ਪੂਰਾ ਪਾਇਆ, ਪੂਰੇ ਕੇ ਗੁਣ ਗਾਓ। ਇਹ ਹੋਵੇਗਾ ਕਿਵੇਂ? ਪੂਰੇ ਗੁਰ ਕਾ ਸੁਣੇ ਉਪਦੇਸ਼, ਪਾਰ ਬ੍ਰਹਮ ਨਿਕਟ ਕਰ ਪੇਖ, ਗੁਰੂ ਦਾ ਉਪਦੇਸ਼ ਸੁਣ, ਰੱਬ ਨੂੰ ਨੇੜੇ ਵੇਖ ਲੈ, ਉਹ ਤੇਰੇ ਅੰਗ ਸੰਗ ਹੈ। ਧੰਨ ਗੁਰੂ ਅਰਜਨ ਦੇਵ ਜੀ ਸਾਨੂੰ ਦ੍ਰਿੜ ਕਰਵਾਉਂਦੇ ਹੋਏ ਕਹਿੰਦੇ ਨੇ, ਤੁਹਾਨੂੰ ਦੱਸਾਂ ਮੈਂ ਜਿਹਨੂੰ ਪ੍ਰਮਾਤਮਾ ਕਹਿਣਾ, ਮੇਰਾ ਉਹਦਾ ਕੀ ਸੰਬੰਧ ਹੈ? ਸਾਜਨੜਾ ਮੇਰਾ ਸਾਜਨੜਾ, ਨਿਕਟ ਖਲੋਇੜਾ ਮੇਰਾ ਸਾਜਨੜਾ, ਮੇਰੇ ਨਾਲ ਨੇੜੇ ਖਲੋਤਾ। ਜਾਨੀ ਅੜਾ ਹਰ ਜਾਨੀ ਅੜਾ, ਨੈਣਿਆ ਲੋੜਾ ਜਾਨੀ ਅੜਾ, ਮੈਂ ਵੇਖਿਓ ਰੀ ਉੱਚਾ ਮੋਹਣ ਸਭ ਤੇ ਉੱਚਾ, ਵੇਖਿਆ ਸਾਰਿਆਂ ਤੋਂ ਉੱਚਾ। ਔਰ ਮੇਰੇ ਅੰਗ ਸੰਗ ਗੁਰ ਪੂਰੇ ਪੂਰੀ ਸਭ ਰੱਖੇ, ਪੂਰੇ ਗੁਰੂ ਨੇ ਮੇਰੀ ਪੂਰੀ ਇੱਜ਼ਤ ਰੱਖ ਲਈ, ਮੇਰੀ ਪੱਤ ਰੱਖ ਲਈ। ਯਾਦ ਰੱਖਣਾ, ਬੰਦਾ ਬੰਦੇ ਦੀ ਇੱਜ਼ਤ ਕਰਦਾ ਜੇ ਗਰਜ ਹੋਵੇ। ਵੈਸੇ ਇਹ ਚਾਹੁੰਦਾ ਹੈ ਕਿ ਮੇਰੇ ਨਾਲੋਂ ਜ਼ਿਆਦਾ ਇੱਜ਼ਤ ਵਾਲਾ ਕੋਈ ਨਾ ਹੋਵੇ, ਜਿਸ ਦੇ ਕੋਲ ਮੈਂ ਛੋਟਾ ਪੈ ਜਾਵਾਂ। ਨਹੀਂ, ਇਹ ਸਮਝਦਾ ਹੈ ਸੁਪਰੀਮ ਤੇ ਮੈਂ ਹਾਂ, ਵੱਡਾ ਤੇ ਮੈਂ ਹਾਂ। ਹੋਵੇ ਕੋਈ ਮਿੱਤਰ ਵੀ ਉਹ ਬਣਾਵਾਂ ਜੋ ਮੇਰੀ ਚਰਨ ਸ਼ਰਨ ਵਿੱਚ ਰਹੇ। ਜਿਹੜੇ ਰੱਬ ਦੇ ਪਿਆਰੇ ਨੇ

0: ਅਗ ਵਿੱਚ ਗੁਰੂ ਅਰਜਨ ਦੇਵ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਉਹਨਾਂ ਦਾ ਉਚਾਰਨ ਕੀਤਾ ਹੋਇਆ ਇਹ ਸ਼ਬਦ ਹੈ ਜੀ।
1: ਜੀ ਅਡੰਤਰ ਸਭ ਤਿਸ ਕੇ ਕੀਏ,
0: ਜਿੰਨੇ ਜੀਵ ਜੰਤ ਨੇ ਸਾਰੇ ਪ੍ਰਮਾਤਮਾ ਦੇ ਸਿਰਜੇ ਹੋਏ ਨੇ। ਕੀਏ ਦਾ ਅਰਥ ਹੈ ਕੀਤੇ, ਸਾਰੇ ਜੀਵ ਜੰਤ ਉਸ ਦੇ ਸਿਰਜੇ ਹੋਏ ਨੇ, ਉਸ ਦੇ ਕੀਤੇ ਹੋਏ ਹਨ।
1: ਸੋਈ ਸੰਤ ਸਹਾਈ,
0: ਸੰਤਾਂ ਦਾ ਸਹਾਈ ਵੀ ਉਹ ਹੈ। ਸੰਤਾਂ ਨੂੰ ਪੁੱਛੋ ਤੁਹਾਡਾ ਸਹਾਈ ਕੌਣ ਹੈ, ਤਾਂ ਗੁਰੂ ਅਰਜਨ ਦੇਵ ਵਿਆਖਿਆ ਕਰਦੇ ਨੇ, ਮੇਰੇ ਰਾਮ ਰਾਏ ਤੂੰ ਸੰਤਾਂ ਕਾ ਸੰਤ ਤੇਰੇ, ਤੇਰੇ ਸੇਵਕ ਕੋ ਭਾਉ ਕੁਛ ਨਾਹੀ ਜਮ ਨਹੀਂ ਆਵੈ ਨੇਰੈ। ਇਹਨਾਂ ਜੀਵਾਂ ਦਾ ਸਹਾਈ ਕੌਣ ਹੈ? ਸਤਿਗੁਰੂ। ਗੁਰੂ ਮੇਰੇ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤੇ ਸਦਾ ਸੰਭਾਲੇ। ਗੁਰੂ ਜਿਹੜਾ ਹੈ ਉਹ ਅੰਗ ਸੰਗ ਹੈ, ਤੇ ਉਸ ਨੇ ਜਿਨ੍ਹਾਂ ਸਾਰੇ ਜੀਵਾਂ ਨੂੰ ਪਰਮਾਤਮਾ ਨੇ ਪੈਦਾ ਕੀਤਾ ਹੈ, ਸਿਰਜਿਆ, ਉਹੀ ਸੰਤਾਂ ਦਾ ਸਹਾਈ ਹੈ। ਹਾਂਜੀ,
1: ਆਪਣੇ ਸੇਵਕ ਕੀ ਆਪੇ ਰਾਖੈ ਪੂਰਨ ਭਈ ਬਡਾਈ।
0: ਆਪਣੇ ਸੇਵਕ ਦੀ ਇੱਜ਼ਤ ਉਹ ਆਪ ਹੀ ਰੱਖਦਾ, ਉਸ ਦੀ ਵਡਿਆਈ, ਉਸ ਦੀ ਸ਼ੋਭਾ ਪੂਰੀ ਹੋ ਗਈ। ਰੱਬ ਦੇ ਪਿਆਰੇ ਨੂੰ ਹੁਣ ਇਸ ਤੋਂ ਵੱਡੀ ਤੇ ਸ਼ੋਭਾ ਹੋਰ ਕੋਈ ਨਹੀਂ। ਕੋਈ ਕਹਿ ਦੇ ਰੱਬ ਵਿੱਚ ਤੇ ਰੱਬ ਦੇ ਪਿਆਰੇ ਵਿੱਚ ਕੋਈ ਫਰਕ ਨਹੀਂ, ਪਰਮਾਤਮਾ ਤੇ ਸੰਤ, ਸੰਤ ਤੁਜੀ ਤਨ ਸੰਗਤ ਪ੍ਰਾਣ, ਪਰਮਾਤਮਾ ਸੰਤ ਤੇਰਾ ਤਨ ਨੇ, ਇਹ ਸਾਧ ਸੰਗਤ ਤੇਰੀ ਜਿੰਦ ਜਾਨ ਹੈ, ਪ੍ਰਾਣ ਨੇ। ਸੰਤ ਵਿੱਚ ਹਰ ਜਾਣੇ ਐਸਾ ਚਾਹੀਏ ਜੈਸਾ ਹਰ ਹੀ ਹੋ। ਰੱਬ ਦਾ ਸੇਵਕ ਤੇ ਪ੍ਰਮਾਤਮਾ ਵਿੱਚ ਕੋਈ ਫਰਕ ਨਹੀਂ। ਸਤਿਗੁਰੂ ਇੱਥੇ ਫਰਮਾ ਰਹੇ ਨੇ, ਆਪਣੇ ਸੇਵਕ ਕੀ ਆਪੇ ਰਾਖੈ ਪੂਰਨ ਭਾਈ ਵਡਾਈ। ਹੋਰ ਕਿਹਾ, ਆਪਣੇ ਸੇਵਕ ਕੀ ਆਪੇ ਰਾਖੇ ਆਪੇ ਨਾਮ ਜਪਾਵੈ। ਜਹ ਜਹ ਕਾਜ ਕਿਰਤ ਸੇਵਕ ਕੀ ਤਹਾਂ ਤਹਾਂ ਉੱਠ ਧਾਵੈ। ਧਾਵੇ ਦਾ ਅਰਥ ਹੈ ਦੌੜ ਪੈਂਦਾ, ਫੌਰਨ ਆ ਜਾਂਦਾ ਇੱਜ਼ਤ ਰੱਖਣ ਵਾਸਤੇ, ਉਹ ਪਾਰ ਬ੍ਰਹਮ ਪੂਰਾ ਉਹ ਮੇਰੇ ਨਾਲ ਹੈ। ਹਾਂਜੀ,
1: ਪਾਰ ਬ੍ਰਹਮ ਪੂਰਾ ਮੇਰੇ ਨਾਲ,
0: ਪਾਰ ਬ੍ਰਹਮ ਜੋ ਪਰਾਂ ਤੋਂ ਪਰੇ ਦਿਨ ਦਾਤ ਫੈਲ ਰਿਹਾ ਹੈ, ਉਹ ਘਟਦਾ ਨਹੀਂ, ਉਹ ਪੂਰਾ ਮੇਰੇ ਨਾਲ ਹੈ।
1: ਗੁਰ ਪੂਰਾ ਪੂਰੀ ਸਭ ਰਾਖੀ,
0: ਸਤਿਗੁਰੂ ਪੂਰਾ ਪੂਰਨ ਤੌਰ ਤੇ ਮੇਰੀ ਇੱਜ਼ਤ ਪਤ ਉਸਨੇ ਰੱਖ ਲਈ।
1: ਹੋਏ ਸਰਬ ਦਿਆਲ,
0: ਕੋਈ ਜੀਵ ਐਸਾ ਨਹੀਂ ਜੋ ਮੇਰਾ ਬੁਰਾ ਮੰਗਦਾ ਹੋਵੇ, ਕਿਉਂਕਿ ਮੈਂ ਉਸ ਨਾਲ ਜੁੜ ਗਿਆ ਜੋ ਸਰਬੱਤ ਦਾ ਭਲਾ ਚਾਹੁੰਦਾ, ਸਰਬੱਤ ਦਾ ਭਲਾ ਕਰਦਾ। ਉਹ ਪ੍ਰਮਾਤਮਾ ਮੇਰੇ ਨਾਲ ਹੈ ਤੇ ਸਾਰੇ ਹੀ ਮੇਰੇ ਨਾਲ ਨੇ, ਸਭ ਦਿਆਲ ਹੋਵੇ। ਪ੍ਰਮਾਤਮਾ ਦਿਆਲ ਜਿਸ ਤੇ ਹੋ ਜਾਏ, ਸਾਰੇ ਜੀਵ ਜੰਤ ਵੀ ਉਸ ਤੇ ਦਿਆਲ ਹੋ ਜਾਂਦੇ ਨੇ, ਪ੍ਰਕਿਰਤੀ ਵੀ ਉਸ ਦੀ ਸੇਵਾ ਵਿੱਚ ਆ ਜਾਂਦੀ ਹੈ। ਰੁੱਖਾਂ ਦੀ ਛਾਂ ਵੀ ਅਟਕ ਜਾਂਦੀ ਹੈ ਕਿ ਕਿਤੇ ਧੁੱਪ ਨਾ ਆ ਜਾਏ। ਪਾਰ ਬ੍ਰਹਮ ਜੇ ਨਾਲ ਹੈ ਤੇ ਸਭ ਕੋਈ ਨਾਲ ਹੈ, ਹਰ ਇੱਕ ਨਾਲ ਹੈ, ਸਾਰਿਆਂ ਵੱਲੋਂ ਦਇਆ ਮਿਲਦੀ ਹੈ। ਹਾਂਜੀ,
1: ਰਹਾਉ ਅਨ ਦਿਨ ਨਾਨਕ ਨਾਮ ਧਿਆਏ।
0: ਅਨ ਦਿਨ ਦਾ ਅਰਥ ਹੁੰਦਾ ਹਰ ਰੋਜ਼, ਹਰ ਰੋਜ਼। ਸਾਹਿਬ ਜੀ ਕਹਿੰਦੇ ਨੇ ਉਸ ਪ੍ਰਮਾਤਮਾ ਦਾ ਜੋ ਨਾਮ ਧਿਆਉਂਦਾ, ਧਿਆਉਣਾ ਹੈ ਧਿਆਨ ਕਰਕੇ। ਅਸੀਂ ਮੂੰਹ ਤੋਂ ਕੁਛ ਆਖੀ ਜਾਈਏ ਤੇ ਧਿਆਨ ਜੇ ਨਾਨਾ ਵਿੱਚ ਹੋਵੇ, ਸਤਿਗੁਰ ਕਹਿੰਦੇ ਨੇ ਪ੍ਰਵਾਨ ਨਹੀਂ, ਧਿਆਨ ਜ਼ਰੂਰੀ ਹੈ। ਇਹ ਸੱਚ ਹੈ, ਜਿਨ੍ਹਾਂ ਵੱਲ ਅਸੀਂ ਧਿਆਨ ਦਿੱਤਾ ਉਹ ਸਾਡੇ ਮਿੱਤਰ ਨੇ, ਜਿਨ੍ਹਾਂ ਵੱਲ ਧਿਆਨ ਨਹੀਂ ਦਿੱਤਾ ਉਹ ਸਾਡੇ ਦੁਸ਼ਮਣ ਬਣ ਗਏ। ਕਿਸੇ ਬੰਦੇ ਦੇ ਵੀ ਤੁਸੀਂ ਘਰ ਜਾਂਦੇ ਹੋ, ਕਿੰਨਾ ਮਿੱਤਰ ਆ, ਉਹ ਦੋ ਚਾਰ ਦਿਨ ਐਸਾ ਕਰੇ ਨਾ ਤੁਹਾਨੂੰ ਜਾਂਦਿਆਂ ਨੂੰ ਬੁਲਾਏ ਨਾ, ਬੈਠਣ ਵਾਸਤੇ ਆਖੇ ਨਾ, ਆਖੋਗੇ ਹੰਕਾਰੀ ਹੋ ਗਿਆ, ਇਹਦੇ ਕੋਲ ਕੋਈ ਨਹੀਂ ਜਾਣਾ। ਕਾਹਦਾ ਮਿੱਤਰ ਆ, ਮੈਨੂੰ ਜੀ ਆਇਆ ਨੀ, ਮੇਰੇ ਵੱਲ ਧਿਆਨ ਹੀ ਨਹੀਂ ਦਿੱਤਾ, ਤੁਸੀਂ ਬੱਚੇ ਵੱਲ ਨਾ ਧਿਆਨ ਦਿਓ। ਸੋਚੇਗਾ ਗੜਬੜ ਹੈ, ਕੋਈ ਮਾਂ ਨਹੀਂ ਧਿਆਨ ਦੇ ਰਹੀ, ਬਾਪ ਨਹੀਂ ਮੇਰੇ ਵੱਲ ਧਿਆਨ ਦੇ ਰਿਹਾ। ਧਿਆਨ ਜਿਹੜਾ ਇਹੀ ਨਾਤਾ ਜੋੜਦਾ ਪਰਮਾਤਮਾ ਦੇ ਨਾਲ, ਰਿਸ਼ਤਾ ਕਿੰਨਾ ਦਾ ਜੁੜਿਆ ਜਿਨ੍ਹਾਂ ਨੇ ਉਸ ਪਾਸੇ ਹਰ ਰੋਜ਼ ਅਣ ਦਿਨ ਨਾਨਕ ਨਾਮ ਤੇ ਆਏ। ਜਿਹੜਾ ਪਰਮਾਤਮਾ ਦਾ ਨਾਮ ਤੇ ਆਉਂਦਾ ਹੈ ਔਰ ਹਰ ਰੋਜ਼ ਹਰ ਵੇਲੇ ਤੇ ਆਉਂਦਾ ਹੈ। ਹਾਂਜੀ
1: ਜੀ, ਪ੍ਰਾਨ ਕਾ ਦਾਤਾ।
0: ਵੇਖੋ ਜਿਹੜਾ ਜਿੰਦ ਦਾ ਦਾਤਾ, ਜਿਹੜਾ ਪ੍ਰਾਣਾਂ ਦਾ ਸਵਾਸਾਂ ਦਾ ਦਾਤਾ, ਜਿਹਨੇ ਜਿੰਦ ਦਿੱਤੇ, ਜਿਸ ਨੇ ਪ੍ਰਾਣ ਦਿੱਤੇ, ਉਹ ਪਰਮਾਤਮਾ ਉਹਤੇ ਭੁੱਲਣਾ ਨਹੀਂ ਚਾਹੀਦਾ, ਉਹ ਵਿਸਰਨਾ ਨਹੀਂ ਚਾਹੀਦਾ। ਤੇਰੀ ਜਾਨ ਹੀ ਉਸੇ ਕਰਕੇ ਹੈ, ਤੇਰੇ ਸਵਾਸ ਹੀ ਉਸੇ ਕਰਕੇ ਨੇ, ਉਸ ਪਰਮਾਤਮਾ ਨੇ, ਮੁੱਲ ਤੇਰੇ ਕੋਲੋਂ ਕੋਈ ਨਹੀਂ ਲਿਆ। ਜੋ ਵੀ ਤੈਨੂੰ ਦਿੱਤਾ ਸਾਰਾ ਫ੍ਰੀ, ਬੰਦੇ ਨੂੰ ਉਸਨੇ ਫ੍ਰੀ ਦਿੱਤਾ, ਬੰਦਾ ਮੁੱਲ ਨਾਲ ਵੇਚਦਾ ਹਰ ਚੀਜ਼, ਸੋਚਦਾ ਨਹੀਂ ਮੈਨੂੰ ਤੇ ਦਾਨ ਵਿੱਚ ਸਭ ਕੁਛ ਮਿਲਿਆ, ਇਹ ਪਰਮਾਤਮਾ ਨੇ ਕਿਰਪਾ ਕੀਤੀ, ਇਹ ਸਵਾਸ ਵੀ ਮੈਨੂੰ ਦਾਨ ਵਿੱਚ ਮਿਲੇ। ਜੀ ਦਾ ਦਾਤਾ ਪ੍ਰਾਣਾਂ ਦਾ ਦਾਤਾ ਹੈ।

0: ਸੇਵਕ ਨੂੰ ਗੱਲ ਨਾਲ ਲਾ ਕੇ ਰੱਖਦਾ, ਕੰਠ ਦਾ ਅਰਥ ਹੁੰਦਾ ਗੱਲ, ਕਿਵੇਂ ਗੱਲ ਨਾਲ ਲਾਉਂਦਾ? ਪ੍ਰਮਾਣ ਦਿੱਤਾ, ਜਿਵੇਂ ਬੱਚੇ ਨੂੰ, ਛੋਟਾ ਜਿਹਾ ਬੱਚਾ ਹੈ ਤੇ ਮਾਤਾ ਉਸ ਨੂੰ ਗੱਲ ਨਾਲ ਲਗਾਉਂਦੀ ਹੈ, ਪਿਤਾ ਉਸ ਨੂੰ ਗੱਲ ਨਾਲ ਲਗਾ ਕੇ ਰੱਖਦਾ, ਉਸ ਨਾਲ ਇੰਨਾ ਪਿਆਰ ਕਰਦੇ ਨੇ ਕਿ ਜੋ ਹੈ ਪਿਆਰ ਸਾਰਾ ਉਸ ਤੇ ਉਲਟ ਦਿੰਦੇ ਨੇ, ਕੁਛ ਵੀ ਨਹੀਂ ਬਚਾਉਂਦੇ। ਜਿੰਨਾ ਮਾਤਾ ਪਿਤਾ ਪਿਆਰ ਕਰਦੇ ਨੇ, ਕਹਿੰਦੇ ਨੇ ਅਕਾਲ ਪੁਰਖ ਇੰਜ ਹੀ ਪਿਆਰ ਕਰਦਾ, ਉਹ ਵੀ ਗੱਲ ਨਾਲ ਲਾ ਕੇ ਰੱਖਦਾ। ਹਰ ਜੀ ਮਾਤਾ, ਹਰ ਜੀ ਪਿਤਾ, ਹਰ ਜੀ ਪਤ ਪਾਲਕ, ਹਰ ਜੀ ਮੇਰੀ ਸਾਰ ਕਰੇ ਹਮ ਹਰ ਕੇ ਬਾਲਕ, ਸਹਿਜੇ ਸਹਿਜ ਖਲਾਂਦਾ ਨਹੀਂ ਕਰਦਾ ਆਲਕ। ਪਰਮਾਤਮਾ ਮੈਨੂੰ ਗੱਲ ਨਾਲ ਲਾ ਕੇ ਰੱਖਦਾ ਹੈ, ਜਿਵੇਂ ਮਾਤਾ ਰੱਖਦੀ ਹੈ, ਜਿਵੇਂ ਪਿਤਾ ਰੱਖਦਾ ਹੈ। ਹਾਂਜੀ,
1: ਸਲੋਕ ਮਹੱਲਾ ਦੂਜਾ।
0: ਸਾਹਿਬ ਗੁਰੂ ਅੰਗਦ ਦੇਵ ਜੀ ਦਾ ਉਚਾਰਨ ਕੀਤਾ ਹੋਇਆ ਸਲੋਕ ਹੈ ਜੀ।

0: ਆਪ ਹੀ ਜਾਣਦਾ। ਅਸੀਂ ਵੈਸੇ ਸਮਝਨੇ ਆ ਕਿ ਬੰਦੇ ਨੂੰ ਨੀ ਪਤਾ ਲੱਗਦਾ ਮੇਰੇ ਮਨ ਵਿਚ ਕੀ ਹੈ, ਤੇ ਰੱਬ ਨੂੰ ਕਿਵੇਂ ਲੱਗ ਜਾਏਗਾ। ਬੰਦੇ ਪਰਮਾਤਮਾ ਸਭ ਦਿਲਾਂ ਦੀ ਜਾਣਦਾ, ਆਪ ਜਾਣਦਾ, ਆਪੇ ਜਾਣੇ ਕਰੇ ਆਪ ਕਰੇ ਦਾ ਅਰਥ ਹੈ ਕੀਤੇ ਨੇ ਜੀਵ ਜਿੰਨੇ ਸਭ ਬਣਾਏ, ਆਪ ਹੀ ਜੀਵਾਂ ਨੂੰ ਕਰਦਾ, ਆਪ ਹੀ ਜੀਵਾਂ ਦਾ ਸਿਰਜਣਹਾਰ ਹੈ। ਹਾਂਜੀ,
1: ਤਿਸੈ ਅਗੈ ਨਾਨਕ ਖਲੇ ਕੀਚੈ ਅਰਦਾਸ।
0: ਆਪ ਹੀ ਸਭ ਦੇ ਦਿਲ ਜੀ ਜਾਣਦਾ, ਆਪ ਹੀ ਕਰਦਾ, ਆਪੇ ਜਾਣੇ ਕਰੇ ਆਪੇ, ਆਪੇ ਆਣੇ ਰਾਸ, ਆਣੇ ਦਾ ਅਰਥ ਹੈ ਲਿਆਉਂਦਾ, ਰਾਸ ਦਾ ਅਰਥ ਕੀ ਹੈ ਕਾਰਜ ਪੂਰਾ ਕਰ ਦੇਣਾ। ਕਾਰਜ ਨੂੰ ਵੀ ਉਹ ਆਪ ਰਾਸ ਕਰਦਾ, ਸੇਵਕਾਂ ਦੇ ਕਾਰਜ ਆਪ ਸਵਾਰਥਿਰ ਕਰ ਬੈਸੋ ਹਰਜਨ ਪਿਆਰੇ ਸਤਿਗੁਰ ਤੁਮਰੇ ਕਾਜ ਸਵਾਰੇ। ਸੇਵਕਾਂ ਦੇ ਕਾਰਜ ਵੀ ਉਹ ਆਪ ਕਰਦਾ, ਬੜੀ ਬਖਸ਼ਿਸ਼ ਕਰਦਾ, ਆਪ ਹੀ ਉਹ ਜੀਵਾਂ ਨੂੰ ਕਰਨ ਵਾਲਾ, ਆਪੇ ਜਾਣੇ ਕਰੇ ਆਪੇ, ਆਪੇ ਆਣੇ ਰਾਸ। ਤਿਸੈ ਅਗੈ ਨਾਨਕਾ ਖਲੇ ਕੀਚੈ ਅਰਦਾਸ। ਮਰਿਆਦਾ ਸਾਡੇ ਸਾਹਮਣੇ ਆ ਗਈ ਕਿ ਕਦੋਂ ਅਰਦਾਸ ਕਰਨੀ ਹੈ, ਕਿਵੇਂ ਕਰਨੀ ਹੈ। ਸਤਿਗੁਰ ਬਾਣੀ ਵਿੱਚ ਲਿਖ ਦਿੱਤਾ ਖਲੇ ਦਾ ਅਰਥ ਹੈ ਖਲੋ ਕੇ ਕਰਨੀ। ਅਰਦਾਸ ਇੱਕ ਤੇ ਖਲੋ ਕੇ ਕਰਨੀ ਹੈ, ਇੱਕ ਹੱਥ ਜੋੜ ਕੇ ਕਰਨੀ। ਕਿੰਨਾ ਸੁੰਦਰ ਬਚਨ ਹੈ ਔਰ ਸਪਸ਼ਟ ਹੈ। ਦੋਵੇਂ ਕਰ ਦਾ ਅਰਥ ਹੁੰਦਾ ਹੱਥ, ਦੋਵੇਂ ਹੱਥ ਜੁੜੇ ਹੋਣ ਤੇ ਬੰਦਾ ਖਲੋ ਕੇ ਉਸ ਦੇ ਅੱਗੇ ਬੇਨਤੀ ਕਰੇ। ਇਹੀ ਮਰਿਆਦਾ ਹੈ ਸਾਡੀ। ਐਸੇ ਇੱਕ ਬਚਨ ਤੁਹਾਡੇ ਨਾਲ ਹੋਰ ਸਾਂਝਾ ਕਰਾਂ। ਹੁਣ ਜਦੋਂ ਦੁਨੀਆਂ ਤੇ ਆ ਗਏ ਅਸੀਂ ਖਲੋ ਕੇ ਅਰਦਾਸ ਕਰਨੀ ਹੈ, ਹੱਥ ਜੋੜ ਕੇ ਕਰਨੀ ਹੈ। ਪਰ ਪਹਿਲੀ ਅਰਦਾਸ ਜੀਵ ਨੇ ਜਦੋਂ ਕੀਤੀ ਉਹ ਕਿਵੇਂ ਕੀਤੀ ਹੈ? ਉਹ ਪੁੱਠੇ ਲਟਕ ਕੇ ਕੀਤੀ ਹੈ ਔਰ ਮਾਂ ਦੇ ਗਰਭ ਵਿੱਚ ਕੀਤੀ ਹੈ। ਹੁਣ ਤੁਹਾਨੂੰ ਕੋਈ ਪ੍ਰਮਾਣ ਚਾਹੀਦਾ, ਸਬੂਤ ਚਾਹੀਦਾ? ਪਹਿਲੇ ਪਹਿਰੇ ਰਹਿਣ ਕੇ ਵਣਜਾਰਿਆ ਮਿੱਤਰਾ ਹੁਕਮ ਪਾਇਆ ਗਰਭਾਸ। ਉੜਦ ਤਪ ਅੰਤਰ ਕਰੇ ਵਣਜਾਰਿਆ ਮਿੱਤਰਾ ਖਸਮ ਸੇਤੀ ਅਰਦਾਸ। ਖਸਮ ਸੇਤੀ ਅਰਦਾਸ ਵਖਾਣਾ ਉੜਦ ਧਿਆਨ ਦੇ ਲਾਗਾ। ਨਾ ਮਰਜਾਦ ਆਇਆ ਕਲ ਭੀਤਰ ਬਹੁਣ ਜਾਸੀ ਨਾਂਗਾ। ਪੁੱਠਾ ਲਟਕਿਆ ਸੀ, ਅਰਦਾਸਾਂ ਕਰਦਾ ਸੀ, ਦਾਤੇ ਕਿਰਪਾ ਕਰ ਬਖਸ਼ਿਸ਼ ਕਰ, ਪਰ ਜੁੜਿਆ ਸੀ, ਸਰੀਰ ਪੁੱਠਾ ਸੀ, ਧਿਆਨ ਬਿਲਕੁਲ ਸਿੱਧਾ ਸੀ। ਹੁਣ ਸਰੀਰ ਜਿਹੜੇ ਨੇ ਉਹ ਸਿੱਧੇ ਹੋ ਗਏ ਤੇ ਧਿਆਨ ਪੁੱਠੇ ਹੋ ਗਏ, ਧਿਆਨ ਹੋਰ ਪਾਸੇ ਚੱਲੇਗਾ। ਉਹ ਪ੍ਰਮਾਤਮਾ ਜਿਹੜਾ ਸਾਡਾ ਰਖਵਾਲਾ ਹੈ, ਮਾਤ ਗਰਭ ਮੈਂ ਹਾਥ ਦੇ ਰੱਖ ਹੈ, ਜਿਨ੍ਹਾਂ ਨੇ ਮਾਂ ਦੇ ਗਰਭ ਵਿੱਚ ਮ੍ਰਿਤਕ ਕੋ ਪਾਇਆ ਤਨ ਸਾਸਾ ਬਿਛੜ ਤੇ ਆਣ ਮਲਾਇਆ। ਪਸ਼ੂ ਪ੍ਰੇਤ ਮੁਗਧ ਭੈ ਸਰੋਤੇ ਹਰ ਨਾਮਾ ਮੁਕਿਆਇਆ। ਪੂਰੇ ਗੁਰ ਕੀ ਦੇਖ ਵਡਾਈ, ਵੇਖ ਵਡਿਆਈ ਗੁਰੂ ਤੈਨੂੰ ਕੀ ਸਮਝਾ ਰਹੇ ਨੇ, ਕੀ ਦੱਸ ਰਹੇ ਨੇ। ਕਹਿੰਦੇ ਨੇ ਆਪੇ ਜਾਣੇ ਕਰੇ ਆਪ, ਆਪੇ ਆਣੇ ਰਾਸ, ਤਿਸੈ ਅਗੈ ਨਾਨਕ ਖਲੇ ਕੀਚੈ ਅਰਦਾਸ। ਹੋਰ ਥਾਂ ਥਾਂ ਦੇ ਐਵੇਂ ਜੋਦੜੀਆਂ ਨਾ ਕਰਦਾ। ਫਿਰ ਬੰਦਾ ਜਿੱਥੇ ਕੋਈ ਆਖੇ ਨਾ, ਜਿਵੇਂ ਕੋਈ ਆਖੇ ਉਹੋ ਹੀ ਕੰਮ ਕਰਨ ਲੱਗ ਪੈਂਦਾ। ਪਿੱਛੇ ਕੁਛ ਦਿਨ ਹੀ ਹੋਏ ਨੇ, ਬੜੀ ਉੱਚ ਪਦਵੀ ਹੈ ਸਿੱਖ ਪੰਥ ਵਿੱਚ, ਦਰਬਾਰ ਸਾਹਿਬ ਦੇ ਹੈਡ ਗ੍ਰੰਥੀ ਸਾਹਿਬ ਦੀ। ਸਿੰਘ ਸਾਹਿਬ ਯਾਨੀ ਅਮਰਜੀਤ ਸਿੰਘ ਜੀ, ਉਹਨਾਂ ਨੇ ਇੱਕ ਸੰਗਤ ਨੂੰ ਸੰਦੇਸ਼ਾ ਦਿੱਤਾ ਸੀ ਵੀ ਆ ਜਿਹੜੇ ਜਹਾਜ਼ ਲੈ ਕੇ ਆਉਂਦੇ ਉਹਨੂੰ ਚੜਾਉਣ ਵਾਸਤੇ ਭਾਈ ਇਹ ਬੰਦ ਕਰ ਦਿਓ। ਕਬੀਰ ਸਾਹਿਬ ਦਾ ਇੱਕ ਬਚਨ ਮੈਨੂੰ ਯਾਦ ਆਇਆ, ਉਹ ਕਹਿੰਦੇ ਨੇ ਮਾਥੇ ਤਿਲਕ ਹੱਥ ਮਾਲਾ ਬਾਣਾ, ਲੋਗਣ ਰਾਮ ਖਲਾਉਣਾ ਜਾਣਾ। ਰੱਬ ਨੂੰ ਖੁਡਾਉਣਾ ਸਮਝ ਲੇ। ਹੁਣ ਕੀ ਇਹ ਜਹਾਜ਼ ਜਿਹੜਾ ਚੜਾਨੇ ਆ ਇਹਦੇ ਤੇ ਚੜ ਕੇ ਗੁਰੂ ਰਾਮਦਾਸ ਅਮਰੀਕਾ ਪਹੁੰਚ ਜਾਣਗੇ? ਭਲੇ ਲੋਕਾ ਕੀ ਤਮਾਸ਼ਾ ਬਣਾਇਆ। ਇਹ ਪਤਾ ਹੋਇਆ ਕਿ ਜਿਹੜੇ ਧਾਗੇ ਤਵੀਜ ਕਰਨ ਵਾਲੇ ਨੇ ਨਾ, ਇਹ ਦੁਕਾਨਦਾਰ ਉਹਨਾਂ ਨੂੰ ਕੁਝ ਪੈਸੇ ਦੇ ਦਿੰਦੇ ਨੇ, ਉਹਨਾਂ ਦੀ ਕਾਢ ਹੈ ਵੀ ਜਹਾਜ਼ ਚੜਾ ਦਿਓ ਤੇ ਜਹਾਜ਼ ਤੇ ਚੜ ਕੇ ਅਮਰੀਕਾ ਪਹੁੰਚ ਜਾਓ। ਕੇ ਹੱਦ ਹੋ ਗਈ, ਰਾਹ ਚ ਅਨੇਕਾਂ ਮਰਗ ਹੈ। ਜੇ ਕੋਈ ਪਹੁੰਚ ਵੀ ਗਿਆ ਇਸ ਢੰਗ ਨਾਲ ਤੇ ਕੀ ਹਾਲ ਕੀ ਹੁੰਦਾ ਪਿਆ। ਖਲੌਣਿਆਂ ਨਾਲ ਗੱਲ ਨਹੀਂ ਬਣਦੀ। ਜਿਹੜਾ ਕਾਰਜ ਤੇਰਾ ਅਰਦਾਸ ਨਾਲ ਨਹੀਂ ਰਾਸ ਹੋਇਆ ਉਹ ਖਡੌਣੇ ਚੜਾਇਆ ਕਿਵੇਂ ਹੋ ਜਾਵੇਗਾ। ਜੇ ਐਸਾ ਹੀ ਕਰਦੇ ਰਹਿਣਾ ਨਾ ਵਹਿਮ ਭਰਮ ਇੰਨੇ ਫੈਲ ਜਾਣਗੇ ਜ਼ਿਆਦਾ, ਉਹ ਜਿਹੜੀ ਸਿੱਖੀ ਦਾ ਤੱਤ ਸਾਰ ਹੈ ਨਾ ਉਹ ਤੇ ਸਾਡੇ ਕੋਲੋਂ ਛੁਪਿਆ ਹੀ ਰਹਿ ਜਾਣਾ। ਸਤਿਗੁਰਾਂ ਕਿਹਾ ਕਾਰਜ ਰਾਸ ਹੋਵੇ, ਕਿਤੇ ਨਹੀਂ ਉਹਨਾਂ ਲਿਖਿਆ ਬਾਣੀ ਵਿੱਚ ਇੱਕ ਪੰਕਤੀ ਹੁੰਦੀ ਪਰ ਸਿੱਖਾ ਕੋ ਖਡਾਉਣਾ ਭੇਟ ਨ ਕਰ ਤੇ ਤੇਰਾ ਭਲਾ ਹੋ ਜਾਵੇਗਾ, ਤੇਰਾ ਕਾਰਜ ਰਾਸ ਹੋ ਜਾਏਗਾ। ਕਾਰਜ ਤੇ ਬੜੇ ਨੇ ਉਹਦੇ ਨਾਲ ਜੁੜਦਾ, ਕੋਈ ਖਲੌਣਾ ਭੇਟ ਕਰਦੇ। ਉਹਨਾਂ ਕਿਹਾ ਅਰਦਾਸ ਕਰ। ਹੁਣੇ ਤੁਸੀਂ ਸੁਣਿਆ ਅਰਦਾਸ ਕਰ, ਅਰਦਾਸ ਨਾਲ ਕਾਰਜ ਰਾਸ ਹੋਣੇ ਨੇ। ਬਿਰਥੀ ਕਦੇ ਨਾ ਹੋਈ ਜਨ ਕੀ ਅਰਦਾਸ, ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣਤਾਸ। ਪਾਤਸ਼ਾਹ ਜੀ ਕਹਿੰਦੇ ਨੇ ਉਸ ਅੱਗੇ ਅਰਦਾਸ ਕਰ ਜਿਸ ਨੇ ਜੇ ਜਨਮ ਵੇਲੇ ਤੇਰੀ ਰੱਖਿਆ ਕੀਤੀ, ਮਾਂ ਦੇ ਗਰਭ ਵਿੱਚ ਰੱਖਿਆ ਕੀਤੀ, ਬਾਹਰ ਆਇਆ ਫਿਰ ਜਿਉ ਪਾਏ ਪਿੰਡ ਜਨ ਸਾਜਿਆ ਦਿੱਤਾ ਪਹਿਨਣ ਖਾਣ, ਆਪਣੇ ਦਾਸ ਕੀ ਆਪ ਪੈਜ ਰਾਖੇ ਨਾਨਕ ਸਤ ਕੁਰਬਾਨ। ਹਾਂਜੀ
1: ਮਹੱਲਾ ਪਹਿਲਾ ਜਿਨ ਕੀਆ ਤਿੰਨ ਦੇਖਿਆ।
0: ਜਿਸ ਨੇ ਕੀਤਾ ਸੰਸਾਰ ਸਿਰਜਿਆ ਵੇਖ ਭਾਲ ਇਹਦੀ ਸੰਭਾਲ, ਜਿਵੇਂ ਕਿਹਾ ਕਿ ਸਾਰੇ ਪੱਤੇ ਪੱਤੇ ਦੀ ਉਹ ਦੇਖਭਾਲ ਕਰਦਾ। ਸਿੰਚਨ ਹਾਰੇ ਕੇ ਮਾਲੀ ਖਬਰ ਕਰਦਾ ਹੈ ਪਾਤ ਪੱਤ ਡਾਲੀ, ਚਿੱਤੇ ਅੰਦਰ ਸਭ ਕੋ ਉਹਦੇ ਚੇਤੇ ਵਿੱਚ ਹਰ ਕੋਈ ਵੇਖ ਨਦਰੀ ਹੇਠ ਚਲਾਇੰਦਾ, ਆਪੇ ਦੇ ਵਡਿਆਈਆਂ ਆਪੇ ਹੀ ਕਰਮ ਕਰਾਇੰਦਾ। ਉਹ ਸਾਡੀ ਵੇਖਭਾਲ ਕਰਨ ਵਾਲਾ ਜਿਸ ਨੇ ਕੀਤਾ ਉਸੇ ਨੇ ਵੇਖਿਆ ਹੈ। ਹਾਂਜੀ
1: ਆਪੇ ਜਾਣਾ ਸੋਏ,
0: ਆਪ ਹੀ ਦਿਲਾਂ ਦੀਆਂ ਜਾਣਦਾ ਹਰ ਇੱਕ ਦੀ ਅਰਜੋਈ ਨੂੰ, ਬਲਕਿ ਇੱਥੇ ਤੱਕ ਜੇ ਵਿਣ ਬੋਲਿਆ ਸਭ ਕੁਛ ਜਾਣਦਾ ਕਿਸੇ ਅੱਗੇ ਕੀਚੇ ਅਰਦਾਸ। ਉਹ ਤੇਰੀ ਸੁਣਦਾ ਬਿਨਾ ਬੋਲਿਆ ਵੀ, ਜਿਨ੍ਹਾਂ ਨੂੰ ਬੋਲਣਾ ਹੀ ਨਹੀਂ ਆਉਂਦਾ ਉਹਨਾਂ ਦੀ ਵੀ ਅਰਦਾਸ ਸੁਣਦਾ ਹੈ।
1: ਕਿਸ ਨੂੰ ਕਹੀਏ ਨਾਨਕਾ ਜਾਂ ਕਰ ਵਰਤੈ ਸਭ ਕੋਏ।
0: ਕਹਿੰਦੇ ਨੇ ਹੋਰ ਕਿਸ ਅੱਗੇ ਜੋਦੜੀ ਕਰੀਏ, ਜਦੋਂ ਹਿਰਦੇ ਘਰ ਵਿੱਚ ਉਹ ਤੇਰੇ ਆਪ ਹੀ ਬੈਠਾ, ਨੇੜੇ ਤੋਂ ਨੇੜੇ ਬੈਠਾ, ਤੇਰੇ ਹਿਰਦੇ ਚ ਵਸਦਾ, ਹੋਰ ਕਿਸ ਅੱਗੇ ਜੋਦੜੀ ਕਹੀਏ। ਉਸੇ ਨਾਲ ਹੀ ਨਾਤਾ ਬਣਾ, ਉਸੇ ਅੱਗੇ ਹੀ ਜੋਦੜੀ ਕਰ। ਹਾਂਜੀ
1: ਪੌੜੀ ਸਭੇ ਥੋਕ ਵਿਸਾਰ ਇੱਕੋ ਮਿੱਥ ਕਰ।
0: ਬੰਦਾ ਤੇ ਚਾਹੁੰਦਾ ਘਰ ਪਦਾਰਥਾਂ ਨਾਲ ਭਰਿਆ ਹੋ। ਕਈ ਸੱਜਣ ਮੈਂ ਵੇਖੇ ਨੇ ਹੈਰਾਨ ਹੋਇਆ, ਇੰਨੀਆਂ ਚੀਜ਼ਾਂ ਇਕੱਠੀਆਂ ਹੋ ਗਈਆਂ ਕਿ ਬਹਿਣ ਲਈ ਵੀ ਘਰ ਚ ਥਾਂ ਆਣਾ ਹੀ। ਵਿਦੇਸ਼ਾਂ ਚ ਗਏ, ਇਹ ਜਪਾਨ ਤੋਂ ਆ ਗਈ ਚੀਜ਼, ਇਹ ਅਮਰੀਕਾ ਤੋਂ ਲਿਆਂਦੀ ਹੈ, ਇਹ ਇਸ ਦੇਸ਼ ਤੋਂ ਲਿਆਂਦੀ ਹੈ। ਸਤਿਗੁਰੂ ਕਹਿੰਦੇ ਨੇ ਇਹਨਾਂ ਦੀ ਗੱਲ ਛੱਡ, ਸਾਰੇ ਥੋਕ ਵਸਾਰ ਕੇ ਇੱਕ ਪਰਮਾਤਮਾ ਨੂੰ ਮਿੱਤਰ ਬਣਾ, ਉਸ ਨਿਰੰਕਾਰ ਨਾਲ ਨਾਤਾ ਬਣਾ। ਸਭੇ ਥੋਕ ਪ੍ਰਾਪਤ ਜੇ ਆਵੇ ਇੱਕ ਹੱਥ ਵਿੱਚ ਆ ਜਾਏ, ਇੱਕ ਹੀਰਾ ਹੀ ਮਿਲ ਜਾਏ ਤੇ ਸਭ ਕੁਝ ਆ ਜਾਏਗਾ। ਹੀਰਾ ਵੇਚ ਕੇ ਭਾਵੇਂ ਕਿੱਡੀ ਵੱਡੀ ਕੋਠੀ ਬਣਾ ਲਓ, ਫਰਨੀਚਰ ਲੈ ਆਓ, ਗੱਡੀ ਲੈ ਲਓ, ਇੱਕ ਹੀ ਹੀਰਾ, ਹੀਰਾ ਹੈ ਨਾਮ ਦਾ, ਉਹ ਮਿਲ ਜਾਏ ਤੇ ਸਭ ਕੁਝ ਹੀ ਮਿਲ ਜਾਏਗਾ। ਹਾਂਜੀ
1: ਮਨ ਤਨ ਹੋਏ ਨਿਹਾਲ ਪਾਪਾਂ ਦਾ ਹੈ ਹਰ।
0: ਤੇਰਾ ਮਨ ਤਨ ਨਿਹਾਲ ਹੋ ਜਾਏਗਾ, ਪ੍ਰਸੰਨ ਹੋ ਜਾਏਗਾ। ਨਿਹਾਲ ਦਾ ਅਰਥ ਹੁੰਦਾ ਖਿੜਾਓ, ਖਿੜਾਓ ਵਿੱਚ ਆ ਜਾਏਗਾ। ਹਾਂਜੀ
1: ਪਾਵਣ ਜਾਣਾ ਚੁੱਕੇ ਜਨਮ ਨਾ ਡਾਹੇ ਮਰ।
0: ਆਉਣਾ ਜਾਣਾ ਮੁੱਕ ਜਾਏਗਾ, ਜਨਮ ਮਰਨ ਦਾ ਗੇੜ ਮੁੱਕ ਜਾਏਗਾ।
1: ਸੱਚ ਨਾਮ ਆਧਾਰ ਸੋਗ ਨਾ ਮੋਹੇ ਜਰ।
0: ਸੱਚੇ ਨਾਮ ਦਾ ਆਸਰਾ ਜਿਨ੍ਹਾਂ ਨੂੰ ਹੈ ਉੱਥੇ ਸੋਗ ਕੋਈ ਨਹੀਂ। ਸੋਗ ਦਾ ਅਰਥ ਹੁੰਦਾ ਚਿੰਤਾ, ਨਾ ਉੱਥੇ ਸੋਗ ਹੈ ਨਾ ਉੱਥੇ ਮੋਹ ਵਿੱਚ ਬੰਦਾ ਸੜਦਾ। ਮੋਹ ਨੂੰ ਅੱਗ ਕਿਹਾ ਸਤਿਗੁਰਾਂ, ਇੱਥੇ ਮੋਹ ਵਿੱਚ ਨਹੀਂ ਉਹ ਸੜਦਾ, ਉਹ ਨਿਹਾਲ ਹੋ ਜਾਂਦਾ। ਉਸ ਨੂੰ ਜੀਵਨ ਚ ਕੋਈ ਘਾਟਾ ਨਹੀਂ ਰਹਿੰਦਾ। ਹਾਂਜੀ,
1: ਨਾਨਕ ਨਾਮ ਨਿਧਾਨ ਮਨ ਮਹਿ ਸਾਂਝ ਧਾਰ।
0: ਸਾਹਿਬ ਕਹਿੰਦੇ ਨੇ ਪਰਮਾਤਮਾ ਦਾ ਨਾਮ ਹੈ ਨਿਧਾਨ, ਤੈਨੂੰ ਵਸਤੂਆਂ ਇਕੱਠੀਆਂ ਕਰਨ ਦਾ ਤੇ ਸ਼ੌਕ ਹੈ, ਚਾਹ ਬੰਦੇ ਦੀ ਬਿਰਤੀ ਹੈ। ਵੈਸੇ ਨੇ ਪਸ਼ੂ ਪੰਖੀ ਵੀ ਵੇਖੇ ਆ, ਬਚਪਨ ਚ ਵੇਖੇ ਆ, ਕਿਸਾਨ ਖੁੱਡਾਂ ਪੁੱਟਦੇ ਸਨ ਭੈ ਚੂਹੇ ਦੀਆਂ, ਉੱਥੇ ਥੱਲੇ ਵੇਖੇ ਆ ਉਹਨਾਂ ਮੂੰਜਰਾਂ ਮੂੰਜੀ ਦੀਆਂ ਇਕੱਠੀਆਂ ਕਰਕੇ ਕਿੰਨੀਆਂ ਰੱਖੀਆਂ। ਇਹਦਾ ਭਾਵ ਪਸ਼ੂ ਪੰਖੀ ਵੀ ਇਕੱਠਾ ਕਰਦੇ ਨੇ, ਰੱਖਦੇ ਨੇ, ਕੀੜੀਆਂ ਦਾਣੇ ਲੈ ਜਾਂਦੀਆਂ ਨੇ, ਇਕੱਠੇ ਕਰਕੇ ਰੱਖਦੀਆਂ ਨੇ। ਬੰਦੇ ਨੂੰ ਸੰਚਨ ਦੀ ਵਾਦੀ ਤੇ ਹੈ। ਸਾਹਿਬ ਕਹਿੰਦੇ ਨੇ ਸੰਚਨ ਕਰੋ ਨਾਮ ਤਾਂ ਨਿਰਮਲ ਥਾਤੀ ਅਗਮੇ ਅਪਾਰ। ਸੰਚਨ ਕਰਨਾ ਤੇ ਪਰਮਾਤਮਾ ਦਾ ਨਾਮ ਨਿਧਾਨ, ਇਹ ਸੰਚਨ ਕਰ ਮਨ ਵਿੱਚ। ਸੰਚ ਦਾ ਅਰਥ ਹੁੰਦਾ ਇਕੱਠਾ ਕਰਨਾ, ਸੰਚਨਾ ਮਨ ਵਿੱਚ ਟਿਕਾਇਆ ਔਰ ਸਾਂਚੇ ਪਰਮਾਤਮਾ ਦਾ ਨਾਮ ਸਾਂਚਿਆ। ਆਓ ਕੁਛ ਵਿਚਾਰਾਂ ਅੱਜ ਦੇ ਦਿਨ ਸੰਬੰਧੀ ਅਸੀਂ ਰਲ ਕੇ ਕਰੀਏ। ਅੱਜ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਮੇਰੀ ਪੀਰੀ ਦੇ ਮਾਲਕ ਪਾਤਸ਼ਾਹ ਗੁਰਿਆਈ ਗੱਦੀ ਤੇ ਬਿਰਾਜਮਾਨ ਹੋਏ ਸਨ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਮੇਰੇ ਪਾਤਸ਼ਾਹ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕਦੀ ਧਿਆਨ ਕੀਤਾ ਕਿੰਨੇ ਕੁ ਸ਼ਬਦ ਨੇ? 2312 ਸ਼ਬਦ ਗੁਰੂ ਅਰਜਨ ਦੇਵ ਜੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸੁਖਮਨੀ ਸਾਹਿਬ ਵਰਗੀਆਂ ਲੰਬੇਰੀਆਂ ਬਾਣੀਆਂ, ਬਾਣੀ ਦੇ ਭੰਡਾਰ, ਜਿਨ੍ਹਾਂ ਨੂੰ ਬਾਣੀ ਨਾਲ ਪਿਆਰ ਹੈ। ਹਮਾਰੀ ਪਿਆਰੀ ਅੰਮ੍ਰਿਤ ਧਾਰੀ ਗੁਰ ਨਿਮਖਣਾ ਮਨ ਤੇ ਟਾਰੀ ਰੇ। ਸਤਿਗੁਰਾਂ ਨੂੰ ਸ਼ਹੀਦ ਕਰ ਦਿੱਤਾ ਗਿਆ, ਲਾਹੌਰ ਵਿੱਚ ਸ਼ਹੀਦੀ ਹੋਈ, 5 ਦਿਨ ਤਸੀਹੇ ਦਿੱਤੇ ਗਏ, ਸ਼ਹੀਦ ਕਰ ਦਿੱਤਾ ਗਿਆ। ਉਸ ਵਕਤ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਅਕਾਲ ਪੁਰਖ ਦਾ ਤੇ ਗੁਰਬਾਣੀ ਦਾ ਅਸਰ ਹਲਿਆ। ਪਹਿਲਾ ਸਹਿਜ ਪਾਠ ਜਿਹੜਾ ਹੋਇਆ ਨਾ, ਉਹ ਪਤਾ ਕਿੱਥੇ ਹੋਇਆ ਤੇ ਕਿਸ ਨੇ ਕੀਤਾ? ਬਾਬਾ ਬੁੱਢਾ ਸਾਹਿਬ ਜੀ ਨੇ ਪਾਠ ਕੀਤਾ ਤੇ ਅੰਮ੍ਰਿਤਸਰ ਸਾਹਿਬ ਹੀ ਹੋਇਆ। ਜਿਹੜਾ ਸਨਮਾਨ ਬਾਬਾ ਬੁੱਢਾ ਸਾਹਿਬ ਦਾ ਕੀਤਾ ਸਤਿਗੁਰੂ ਪਾਤਸ਼ਾਹ ਨੇ, ਉਹ ਬੜਾ ਵਿਸਤਾਰ ਕੀਤਾ ਭਾਈ ਸੰਤੋਖ ਸਿੰਘ ਜੀ ਨੇ ਤੇ ਸਤਿਗੁਰਾਂ ਸਤਿਕਾਰ ਕੀਤਾ। ਸਤਿਗੁਰਾਂ ਨੂੰ ਗੁਰਿਆਈ ਗੱਦੀ ਤੇ ਬਿਠਾਇਆ। ਪਹਿਲਾਂ ਅਕਾਲ ਤਖ਼ਤ ਦੀ ਸਿਰਜਣਾ ਹੋਈ। ਅਕਾਲ ਦਾ ਤਖ਼ਤ ਮਹਾਨ ਕੋਸ਼ ਵਿੱਚ ਇਸ ਦੀ ਐਂਟਰੀ ਹੈ। ਉਹਨਾਂ ਨੇ ਲਿਖਿਆ ਅਕਾਲ ਬੁੰਗਾ ਵੀ ਇਹੋ ਹੀ ਹੈ, ਪਹਿਲਾਂ ਨਾਂ ਸੀ, ਅਕਾਲ ਤਖ਼ਤ ਵੀ ਇਹੋ ਹੈ। ਉਹ ਜੋ ਮਾਪ ਲਿਖਿਆ ਨਾ, ਮੈਂ ਇੱਕ ਥਾਂ ਤੇ ਪੜ੍ਹਿਆ ਕਿ 7 ਫੁੱਟ ਉੱਚਾ, 14 ਫੁੱਟ ਲੰਬਾ ਤੇ 8 ਫੁੱਟ ਚੌੜਾ ਇਹ ਚਬੂਤਰਾ ਬਣਾਇਆ ਗਿਆ। ਉੱਤੇ ਸਿੰਘਾਸਨ ਸਜਾਇਆ ਗਿਆ ਤੇ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਬਾਬਾ ਬੁੱਢਾ ਸਾਹਿਬ ਜੀ ਨੇ ਉੱਥੇ ਬਿਠਾਇਆ। ਜਦੋਂ ਸਤਿਗੁਰੂ ਪਾਤਸ਼ਾਹ ਬੈਠੇ ਫਿਰ ਭੇਟਾਂ ਜਿਹੜੀਆਂ ਸਨ ਇਹ ਸ਼ੁਰੂ ਹੋਈਆਂ। ਬਾਬਾ ਬੁੱਢਾ ਸਾਹਿਬ ਜੀ ਨੇ ਸਭ ਤੋਂ ਪਹਿਲੇ ਗੁਰਿਆਈ ਦਾ ਤਿਲਕ, ਗੁਰਿਆਈ ਦੀ ਮਰਿਆਦਾ ਜਿਵੇਂ ਭਾਈ ਲਹਿਣੇ ਨੂੰ ਕੀਤਾ ਸੀ, ਜਿਵੇਂ ਗੁਰੂ ਅਮਰਦਾਸ ਨੂੰ, ਜਿਵੇਂ ਗੁਰੂ ਰਾਮਦਾਸ ਨੂੰ, ਜਿਵੇਂ ਗੁਰੂ ਅਰਜਨ ਦੇਵ ਜੀ ਨੂੰ, ਇਹ ਮਰਿਆਦਾ ਬਾਬਾ ਬੁੱਢਾ ਸਾਹਿਬ ਵੀ ਨਿਭਾ ਰਹੇ ਸਨ। ਵੇਖੋ ਕਿੰਨੀ ਮਹਾਨ ਹਸਤੀ ਹੈ, ਇਹਨਾਂ ਨੇ ਉਹ ਮਰਿਆਦਾ ਨਿਭਾਈ। ਸਤਿਗੁਰਾਂ ਦੇ ਸਾਹਮਣੇ ਸਹਿਲੀ ਟੋਪੀ ਤੇ ਇੱਕ ਮੰਜੀ ਵੀ ਦਿੰਦੇ ਸਨ, ਉਹ ਰੱਖੀ। ਪਵਾਰੀ ਗੁਰੂ ਖਾਲਸਾ ਦਾ ਕਰਤਾ ਗਿਆਨੀ ਗਿਆਨ ਸਿੰਘ, ਵੈਸੇ ਇਹਨੇ ਲਗਭਗ ਮੈਂ ਸਮਝਦਾ ਗੁਰ ਪ੍ਰਤਾਪ ਸੂਰਜ ਗ੍ਰੰਥ ਨੂੰ ਵਾਰਤਕ ਵਿੱਚ ਕੀਤਾ ਵਾ, ਉਹੋ ਹੀ ਸਾਖੀਆਂ ਜਿਹੜੀਆਂ ਨੇ ਵਾਰਤਕ ਵਿੱਚ ਲਿਖੀਆਂ ਨੇ। ਗਿਆਨੀ ਗਿਆਨ ਸਿੰਘ ਜੀ ਇੱਕ ਗੱਲ ਲਿਖਦੇ ਨੇ ਕਿ ਸਤਿਗੁਰਾਂ ਨੇ ਉਸ ਵੇਲੇ ਕਿਹਾ ਇਹ ਮੰਜੀ ਜਿਹੜੀ ਹੈ ਨਾ, ਮੰਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਦੇ ਦੀ, ਮੰਜੀ ਗੁਰੂ ਗ੍ਰੰਥ ਸਾਹਿਬ ਦੀ, ਤੇ ਸਹਿਲੀ ਜਿਹੜੀ ਹੈ ਇਹ ਬੇਦੀਆਂ ਨੂੰ ਦੇ ਦਿਓ। ਤੇ ਟੋਪੀ ਜਿਹੜੀ ਹੈ ਸਾਧਾ ਨੂੰ ਦੇ ਦਿਓ। ਅਵਦਾਸੀ ਸਾਧਾ ਨੂੰ ਇਹ ਛੇਲੀ ਟੋਪੀ ਸਾਰਾ ਇੰਜ ਤਕਸੀਮ ਕੀਤਾ। ਦੋ ਸ੍ਰੀ ਸਾਹਿਬਾਂ ਦੋ ਖੜਗਾਂ ਸਤਿਗੁਰਾਂ ਨੂੰ ਪਹਿਨਾਈਆਂ ਬਾਬਾ ਬੁੱਢਾ ਸਾਹਿਬ ਜੀ ਨੇ। ਉਹ ਜਦੋਂ ਦੋ ਖੜਗਾਂ ਪਹਿਨੀਆਂ ਚੱਲ ਕੇ ਦੋ ਢਾਡੀ ਆਏ ਸਨ ਸੁਰ ਸਿੰਘ ਪਿੰਡ ਤੋਂ ਲੈ ਕੇ ਆਏ ਸਨ ਬਾਬਾ ਬੇਦੀ ਚੰਦ ਦੇ ਨਾਂ ਨੂੰ। ਉਹਨਾਂ ਨੇ ਉਸ ਵੇਲੇ ਗੁਰਿਆਈ ਗੱਦੀ ਦੀ ਵਾਰ ਲਿਖੀ ਹੈ, ਮੈਂ ਇੱਕ ਪੌੜੀ ਤੁਹਾਨੂੰ ਸੁਣਾ ਦਿਆਂ। ਦੋ ਤਲਵਾਰਾਂ ਬੱਧੀਆਂ ਮੀਰੀ ਦੀ ਇੱਕ ਪੀਰ ਦੇ, ਦੋ ਤਲਵਾਰਾਂ ਬੱਧੀਆਂ ਮੀਰੀ ਦੀ ਇੱਕ ਪੀਰ ਦੀ, ਇੱਕ ਅਜ਼ਮਤ ਦੀ, ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰ ਦੀ। ਹਿੰਮਤ ਬਾਹਾਂ ਕੋਟ ਗੜ ਦਰਵਾਜ਼ਾ ਬਲਖ ਵਖੇਰ ਜੇ, ਨਾਲ ਸਿਪਾਹੀ ਨੀਲ ਨਲ, ਤੁਹਾਡੇ ਨਾਲ ਤੁਹਾਡੇ ਸਿੱਖ ਜਿਹੜੀਆਂ ਫੌਜਾਂ ਨੇ ਨੀਲ ਨਲ, ਨੀਲ ਨਲ ਕੌਣ ਸਨ? ਰਾਮ ਚੰਦਰ ਦੀ ਤੇ ਰਾਵਣ ਦੀ ਜਦੋਂ ਲੜਾਈ ਹੋਈ ਹੈ, ਸਮੁੰਦਰ ਤੇ ਪੁਲ ਬੰਨ ਕੇ ਲੰਕਾ ਨੂੰ ਗਏ, ਉਸ ਪੁਲ ਨੂੰ ਬੰਨਣ ਵਿਚ ਦੋ ਕਾਰੀਗਰਾਂ ਨੇ ਕੰਮ ਕੀਤਾ, ਇੱਕ ਦਾ ਨਾਂ ਸੀ ਨਲ, ਇੱਕ ਦਾ ਨਾਂ ਸੀ ਨੀਲ। ਕਹਿੰਦੇ ਤੁਹਾਡਾ ਹਰ ਸਿੱਖ ਹੀ ਨਲ ਨੀਲ ਹੈ। ਨਾਲ ਸਿਪਾਹੀ ਨੀਲ ਨਲ ਮਾਰ ਦੁਸ਼ਟਾਂ ਕਰੇ ਤਗੀਰ ਜੀ, ਤਗੀਰ ਸ਼ਬਦ ਹੈ ਇਹਦਾ ਅਰਥ ਹੁੰਦਾ ਤਬਾਹੀ, ਦੁਸ਼ਟਾਂ ਦੀ ਤਬਾਹੀ ਕਰਨ ਵਾਲੇ ਨੇ ਤੁਹਾਡੇ ਸਿੱਖ ਸੂਰਮੇ, ਪੱਗ ਤੇਰੀ ਕੀ ਜਹਾਂਗੀਰ ਦੀ। ਇਸ ਬਚਨ ਨੂੰ ਸਮਝਦਾ, ਜਹਾਂਗੀਰ ਉਸ ਵੇਲੇ ਹਿੰਦੁਸਤਾਨ ਦਾ ਰਾਜਾ ਸੀ ਤੇ ਉਹ ਢਾਡੀ ਕਹਿ ਰਹੇ ਨੇ ਦਸਤਾਰ ਜੋ ਸਤਿਗੁਰੂ ਤੁਹਾਡੀ ਹੈ, ਜੋ ਤੁਹਾਡੀ ਦਸਤਾਰ ਦੀ ਇੱਜ਼ਤ, ਇਹਦੇ ਅੱਗੇ ਜਹਾਂਗੀਰ ਦੀ ਪੱਗ ਕੀ ਹੈ? ਕੁਛ ਵੀ ਨਹੀਂ। ਸਤਿਗੁਰਾਂ ਨੂੰ ਸਿੱਖਾਂ ਨੇ ਸੱਚਾ ਪਾਤਸ਼ਾਹ ਕਹਿਣਾ ਸ਼ੁਰੂ ਕਰ ਦਿੱਤਾ। ਸਤਿਗੁਰ ਸੱਚਾ ਪਾਤਸ਼ਾਹ, ਕੂੜੇ ਪਾਤਸ਼ਾਹ ਦੁਨੀ ਆਵੇ। ਦਸਤਗੀਰ ਹੋਏ ਪੰਜ ਪੀਰ, ਹਰ ਗੋਰ ਹਰ ਗੋਬਿੰਦ ਅਤੋਲਾ, ਦੀਨ ਦੁਨੀ ਦਾ ਪਾਤਸ਼ਾਹ, ਪਾਤਸ਼ਾਹਾਂ ਪਾਤਸ਼ਾਹ ਅਡੋਲਾ। ਇੱਥੇ ਅਕਾਲ ਤਖ਼ਤ ਤੇ ਕਮਾਲ ਗੱਲ ਕਿ ਫੈਸਲੇ ਹੋਣ ਲੱਗ ਪਏ। ਲੋਕੀ ਆਉਂਦੇ ਸਨ ਝਗੜੇ ਲੈ ਕੇ, ਸਤਿਗੁਰਾਂ ਨੇ ਕਿਹਾ ਕਚਹਿਰੀਆਂ ਚ ਜਾਂਦੇ ਹੋ ਕਿ ਘਰ ਫੂਕਦੇ ਹੋ, ਜਾ ਕੇ ਤੁਸੀਂ ਕੀ ਲੈ ਕੇ ਆਉਂਦੇ ਹੋ, ਇੱਥੇ ਆਓ ਤੁਹਾਡੇ ਫੈਸਲੇ ਹੋਣਗੇ। ਫੈਸਲੇ ਕੀਤੇ ਔਰ ਹਰ ਇੱਕ ਨਾਲ ਇਨਸਾਫ ਹੋਇਆ। ਇੱਕ ਵਿਦਵਾਨ ਨੇ ਕਿਹਾ ਸੀ, ਉਹ ਕਹਿੰਦਾ ਮੈਂ ਦੁਨੀਆਂ ਦੇ ਰਾਜਿਆਂ ਨੂੰ ਵੇਖਿਆ ਇਨਸਾਫ ਕਰਦਿਆਂ, ਇਨਸਾਫ ਜਾਂ ਤੇ ਖਰੀਦਿਆ ਜਾਂਦਾ ਤੇ ਜਾਂ ਖੋਇਆ ਜਾਂਦਾ। ਜਾਂ ਤੇ ਜਿਨ੍ਹਾਂ ਕੋਲ ਤਾਕਤ ਹੈ ਨਾ, ਉਹ ਤਾਕਤ ਨਾਲ ਇਨਸਾਫ ਖੋ ਲੈਂਦੇ ਨੇ ਤੇ ਜਾਂ ਪੈਸੇ ਦੇ ਕੇ ਖਰੀਦਿਆ ਜਾਂਦਾ। ਉਹ ਕਹਿੰਦਾ ਇਨਸਾਫ ਕਿੱਥੇ? ਪਰ ਰੱਬ ਦੇ ਘਰ ਵਿੱਚ ਇਨਸਾਫ ਹੈ। ਪਤਾ ਕਿਹੜਾ? ਵੱਡੀ ਵਡਿਆਈ ਜਾਂ ਵੱਡਾ ਨਾ ਹੋ, ਵੱਡੀ ਵਡਿਆਈ ਜਾਂ ਸੱਚ ਨੇ ਹੋ, ਸੱਚਾ ਨਿਆ। ਮੈਨੂੰ ਇੱਕ ਗੱਲ ਯਾਦ ਆਈ, ਇੱਕ ਵਾਰੀ ਐਸਾ ਹੋਇਆ, ਈਰਾਨ ਦਾ ਬਾਦਸ਼ਾਹ ਨਸ਼ੇਰਵਾਂ ਪੜ੍ਹਦਾ ਸੀ ਤੇ ਜਿਹੜਾ ਉਲਮਾ ਪੜ੍ਹਾਉਂਦਾ ਸੀ ਨਾ, ਜਦੋਂ ਤਲੀਮ ਪੂਰੀ ਹੋਈ ਵਿਦਿਆ ਕਰਨ ਲੱਗਾ, ਵਿਦਿਆਰਥੀ ਨੂੰ ਵਿਦਿਆ ਕਰਨ ਲੱਗਾ ਕਿ ਤਲੀਮ ਪੂਰੀ ਹੋਈ, ਇਹਨਾਂ ਕਹਿ ਬੇਟਾ ਕੋਲ ਆ, ਕੋਲ ਆਇਆ ਤੇ ਦੋ ਥੱਪੜ ਉਹਦੇ ਮੂੰਹ ਤੇ ਜੜ ਦਿੱਤੇ। ਉਹ ਹੈਰਾਨ ਹੋਇਆ, ਕਹਿਣ ਲੱਗਾ ਚੰਗੀ ਵਧਾਈ ਮੈਨੂੰ ਦਿੱਤੀ ਹੈ, ਮੇਰੇ ਮੂੰਹ ਦੇ ਥੱਪੜ ਮਾਰ ਦਿੱਤੇ ਨੇ ਜ਼ੋਰ ਨਾਲ। ਆ ਗਿਆ ਜਦੋਂ ਗੱਦੀ ਤੇ ਬੈਠਾ, ਸਿੰਘਾਸਨ ਤੇ ਬੈਠਾ, ਕਹਿਣ ਲੱਗੇ ਉਹ ਕਾਜੀ ਸਾਹਿਬ ਨੂੰ ਲਿਆਓ ਜਿਹੜਾ ਮੈਨੂੰ ਪੜ੍ਹਾਉਂਦਾ ਰਿਹਾ। ਖੜਾ ਕਰ ਦਿੱਤਾ, ਕਹਿਣ ਲੱਗਾ ਮੈਨੂੰ ਦੱਸੋ, ਜਦੋਂ ਮੈਂ ਵਿਦਿਆ ਹੋਇਆ ਤੁਸੀਂ ਮੈਨੂੰ ਦੋ ਥੱਪੜ ਕਿਉਂ ਮਾਰੇ? ਕਹਿਣ ਲੱਗੇ ਬੇਟਾ ਤੈਨੂੰ ਤੇ ਥੱਪੜ ਮੈਂ ਹਜ਼ਾਰਾਂ ਮਾਰੇ, ਪੁਰਾਣੇ ਉਸਤਾਦ ਬੜਾ ਮਾਰਦੇ ਸਨ, ਕੁੱਟਦੇ ਸਨ, ਮੈਂ ਥੱਪੜ ਤੇ ਹਜ਼ਾਰਾਂ ਮਾਰੇ, ਦੋ ਕਿਉਂ ਯਾਦ ਰਹੇ? ਕਹਿਣ ਲੱਗਾ ਜੀ ਦੋ ਇਸ ਲਈ ਯਾਦ ਰਹੇ ਨੇ, ਉਸ ਦਿਨ ਮੇਰਾ ਦੋਸ਼ ਕੋਈ ਨਹੀਂ ਸੀ, ਗੁਨਾਹ ਕੋਈ ਨਹੀਂ ਸੀ, ਪਹਿਲਾਂ ਮਾਰਦੇ ਰਹੇ, ਮੇਰੀ ਗਲਤੀਆਂ ਸਨ, ਪਰ ਉਦੋਂ ਗਲਤੀ ਨਹੀਂ। ਕਹਿਣ ਲੱਗਾ ਬਸ ਇਹ ਹੀ ਤੈਨੂੰ ਸਮਝਾਉਣਾ ਸੀ, ਕਿਸੇ ਬਦੋਸ਼ੇ ਨੂੰ ਨਾ ਮਾਰੀ, ਤੂੰ ਇਨਸਾਫ ਕਰਨਾ, ਤੂੰ ਰਾਜਾ ਬਣ ਗਿਆ, ਬਦੋਸ਼ੇ ਨੂੰ ਮਾਰੇਗਾ ਤੇ ਉਹ ਕਦੀ ਵੀ ਤੈਨੂੰ ਚੰਗੀ ਦੁਆ ਨਹੀਂ ਦੇਣ ਲੱਗਾ, ਬਦ ਦੁਆਵਾਂ ਦੇਵੇਗਾ, ਔਰ ਉਹਦੀਆਂ ਬਦ ਦੁਆਵਾਂ ਤੈਨੂੰ ਤਬਾਹ ਕਰ ਦੇਣਗੀਆਂ। ਇਸ ਵਾਸਤੇ ਇਨਸਾਫ ਕਰਨਾ ਨਸ਼ੇਰਵਾਂ ਦਾ ਨਾਂ ਪ੍ਰਸਿੱਧ ਹੈ। ਸਤਿਗੁਰਾਂ ਨੇ ਇਨਸਾਫ ਦਿੱਤਾ, ਹਰ ਇੱਕ ਨੂੰ ਇਨਸਾਫ ਦਿੱਤਾ। ਉਹਨਾਂ ਨੇ ਕਿਹਾ ਇਹ ਅਕਾਲ ਤਖ਼ਤ ਆ, ਅਕਾਲ ਪੁਰਖ, ਜਿੱਥੇ ਅਕਾਲ ਦਾ ਤਖ਼ਤ ਹੈ ਉੱਥੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ, ਪੋਥੀ ਪਰਮੇਸ਼ਰ ਕਾ ਥਾਨ, ਸਾਧ ਸੰਗ ਗਾਹਮੈ ਗੁਣ ਗੋਬਿੰਦ, ਪੂਰਨ ਬ੍ਰਹਮ ਗਿਆਨ। ਬਾਣੀ ਕੀ ਹੈ? ਵਾਹ ਵਾਹ ਬਾਣੀ ਨਿਰੰਕਾਰ ਹੈ ਜਿਸ ਜਿਵੜੇ ਉਹਨਾਂ ਕੋਲ ਸੱਚ ਤੇ ਹੈ। ਜਿੱਥੇ ਅਕਾਲ ਪੁਰਖ ਦਾ ਕਾਨੂੰਨ ਚੱਲਦਾ ਹੋਵੇ ਨਾ, ਉੱਥੇ ਹੋਰ ਕਿਸੇ ਬੰਦੇ ਦਾ ਕਾਨੂੰਨ ਚੱਲ ਨਹੀਂ ਸਕਦਾ, ਕੋਈ ਕਾਨੂੰਨ ਇਸ ਤੋਂ ਅੱਗੇ ਨਹੀਂ। ਕਾਨੂੰਨ ਜਿਹੜਾ ਹੈ ਅਕਾਲ ਪੁਰਖ ਦਾ, ਨਿਰੰਕਾਰ ਦਾ, ਇਹ ਤੇ ਅਕਾਲ ਤਖ਼ਤ ਹੈ। ਸਿੱਖ ਪੰਥ ਨੇ ਇੱਕ ਇਤਰਾਜ਼ ਜਿਹੜੇ ਕੀਤੇ ਨੇ, ਭਾਈ ਸਰਕਾਰ ਨੂੰ ਆਗਾਹ ਕੀਤਾ, ਵੇਖੋ ਤਿੰਨ ਕਾਨੂੰਨ ਪ੍ਰਧਾਨ ਮੰਤਰੀ ਨੇ ਉਹ ਬਣਾਏ ਸਨ ਤੇ ਕਿਸਾਨਾਂ ਨਹੀਂ ਮੰਨੇ, ਤਿੰਨ ਦੇ ਤਿੰਨ ਹੀ ਉਹ ਜਿਹੜੇ ਸਨ ਕੈਂਸਲ ਕਰਨੇ ਪਏ। ਉਹਨਾਂ ਆਖਿਆ ਤਿੰਨ ਰੱਦ ਕਰ ਦਿੱਤੇ। ਇਹ ਕੋਈ ਰੱਬੀ ਕਾਨੂੰਨ ਨਹੀਂ ਜਿਹੜਾ ਠੀਕ ਨਹੀਂ ਹੋ ਸਕਦਾ, ਇਹ ਕਾਨੂੰਨ ਨੇ ਬੰਦਿਆਂ ਦੇ ਬਣਾਏ। ਜਿਹੜਾ ਜਿਹੜਾ ਇਤਰਾਜ਼ ਹੈ, ਸਿੱਖ ਪੰਥ ਇਤਰਾਜ਼ ਕਰਦਾ ਪਿਆ, ਉਸ ਨੂੰ ਸਿੱਧਾ ਕਰ ਦਿਓ, ਉਹ ਇਤਰਾਜ਼ ਜਿਹੜੇ ਨੇ ਮੁਕਾ ਦਿਓ। ਖੈਰ ਮੈਂ ਬੇਨਤੀ ਕਰ ਰਿਹਾ ਸਾਂ, ਸਤਿਗੁਰਾਂ ਨੇ ਇੱਥੇ ਬੈਠ ਕੇ ਇਨਸਾਫ ਕੀਤਾ, ਲੇਕਿਨ ਮੁਸ਼ਕਲਾਂ ਜਿਹੜੀਆਂ ਸਾਹਮਣੇ ਆਈਆਂ ਉਹ ਤੁਹਾਡੇ ਸਾਹਮਣੇ। ਸਤਿਗੁਰਾਂ ਨੇ ਕਿਹਾ ਸੀ ਚੰਗੇ ਘੋੜੇ ਲੈ ਕੇ ਆਓ, ਚੰਗੇ ਸ਼ਸਤਰ ਲੈ ਕੇ ਆਓ, ਮੇਰੀ ਖੁਸ਼ੀ ਮਿਲੇਗੀ। ਸਤਿਗੁਰਾਂ ਨੇ ਜਦੋਂ ਹੁਕਮ ਕੀਤਾ, ਨੌਜਵਾਨ ਆਉਣ ਲੱਗੇ। ਉਹਨਾਂ ਨੇ ਕਿਹਾ ਪਾਤਸ਼ਾਹ 6 ਮਹੀਨੇ ਬਾਅਦ ਇੱਕ ਕੁੜਤਾ ਚਾਹੀਦਾ, ਆ ਸਿਰ ਵੀ ਤੁਹਾਡੀ ਭੇਟਾ, ਜਾਨ ਵੀ ਤੁਹਾਡੀ ਭੇਟਾ। 4 ਜੰਗਾਂ ਮੇਰੇ ਪਾਤਸ਼ਾਹ ਨੇ ਲੜੀਆਂ ਔਰ ਚਮਾਂ ਦੇ ਵਿੱਚ ਮੁਗਲੀਆ ਫੌਜ ਹਾਰ ਕੇ ਜਾਂਦੀ ਰਹੀ। ਕਿੱਡੀ ਵੱਡੀ ਦੇਣ ਹੈ ਪਾਤਸ਼ਾਹ ਦੀ। ਇਹ ਕਿਸ ਦੇ ਸਹਾਰੇ ਸਨ? ਅਕਾਲ ਪੁਰਖ ਦੇ ਸਹਾਰੇ, ਨਿਰੰਕਾਰ ਦੇ ਸਹਾਰੇ। ਉਹ ਆਸਰਾ ਜੰਗਾਂ ਹੋਈਆਂ, ਅੰਮ੍ਰਿਤਸਰ ਜੰਗ ਹੋਈ, ਹਰਗੋਬਿੰਦਪੁਰੀ ਜੰਗ ਹੋਈ, ਗੁਰੂਸਰ ਮਹਾਰਾਜ ਜੰਗ ਹੋਈ, ਔਰ ਚੌਥੀ ਜਿਹੜੀ ਸੀ ਪੈਂਦੇ ਖਾਨ ਨਾਲ ਹੋਈ। ਇਹ ਜੰਗਾਂ ਚਾਰੇ ਦੇ ਚਾਰੇ ਜਿੱਤੀਆਂ। ਇੱਕ ਜੰਗ ਹੋਰ ਵੀ ਹੋਈ ਕੀਰਤਪੁਰ ਸਾਹਿਬ, ਜਦੋਂ ਸਾਹਿਬ ਜੀ ਚਲੇ ਗਏ ਉਸ ਵੇਲੇ ਹੰਡੂਰ ਦਾ ਰਾਜਾ ਜਿਹੜਾ ਸੀ ਇਹਦੇ ਉੱਤੇ ਹਮਲਾ ਕਰ ਦਿੱਤਾ ਨਾਸਰ ਅਲੀ ਨੇ। ਇਹ ਰੋਪੜ ਦਾ ਹਾਕਮ ਸੀ, ਉਹਨੇ ਬੇਨਤੀ ਕੀਤੀ ਪਾਤਸ਼ਾਹ ਮੇਰੀ ਅਮਦਾਦ ਕਰੋ। ਬਾਬਾ ਗੁਰਦਿੱਤਾ ਜੀ ਨੂੰ 100 ਸਿੱਖ ਦੇ ਕੇ ਭੇਜਿਆ ਔਰ ਨਵਾਬ ਜਿਹੜਾ ਸੀ ਉਹਦੀਆਂ ਫੌਜਾਂ ਹਾਰ ਕੇ ਦੌੜ ਗਈਆਂ। ਸਤਿਗੁਰੂ ਪਾਤਸ਼ਾਹ ਨੇ ਕਿਹਾ ਜਿਹੜਾ ਵੀ ਅਮਦਾਦ ਮੰਗੇਗਾ, ਨੀਅਤ ਠੀਕ ਹੋਵੇਗੀ, ਅਸੀਂ ਉਸ ਦੀ ਅਮਦਾਦ ਵਾਸਤੇ ਤਿਆਰ ਹਾਂ, ਉਸ ਨੂੰ ਇਨਸਾਫ ਮਿਲੇਗਾ। ਭਾਈ ਗੁਰਦਾਸ ਜੀ ਨੇ ਬੜਾ ਸੁੰਦਰ ਬਚਨ ਲਿਖਿਆ ਕਿ 5 ਪਿਆਲੇ 5 ਪੀਰ ਛੱਟਮ ਪੀਰ ਬੈਠਾ ਗੁਰ ਪਾਰ। ਪਿਆਲੇ ਕਿਹੜੇ ਸਨ? ਇਹ ਪਿਆਲੇ ਸਨ ਬਖਸ਼ਿਸ਼ ਦੇ, 5 ਗੁਰੂਆਂ ਦਾ ਅੰਨ ਪਾਰ, ਉਹਨਾਂ ਦੀ ਮਿਹਰ। ਉਹ 5 ਪਿਆਲੇ ਮਿਲ ਗਏ ਤੇ ਗੁਰੂ ਜਿਹੜਾ 6ਵਾਂ ਸੀ ਉਹ ਭਾਰੀ ਪੀਰ ਹੋ ਗਿਆ। ਗੁਰੂ ਨਾਨਕ ਦੇਵ ਦੀ ਕਿਰਪਾ ਨਾਲ ਆ ਗਈ, ਗੁਰੂ ਅੰਗਦ ਦੇਵ ਦੀ ਕਿਰਪਾ ਆ ਗਈ, ਗੁਰੂ ਅਮਰਦਾਸ ਦੀ, ਗੁਰੂ ਰਾਮਦਾਸ ਦੀ, ਗੁਰੂ ਅਰਜਨ ਦੇਵ ਜੀ ਦੀ। 5 ਪਿਆਲੇ 5 ਪੀਰ ਛੱਟਮ ਪੀਰ ਬੈਠਾ ਗੁਰ ਭਾਰੀ, ਅਰਜਨ ਕਾਇਆ ਪਲਟ ਕੈ ਮੂਰਤ ਹਰ ਗੋਬਿੰਦ ਸਵਾਰੀ, ਚੱਲੇ ਪੀੜੀ ਸੋਢੀਆਂ ਰੂਪ ਦਿਖਾਵਣ ਵਾਰੋ ਵਾਰੀ, ਦਲ ਪੰਜਨ ਗੁਰ ਸੂਰਮਾ। ਦਲ ਸੈਨਾਵਾਂ ਦਾ ਨਾਸ ਕਰਨ ਵਾਲੇ, ਦਲ ਪੰਜਨ, ਇੱਕ ਗੁਰੂ ਇੱਕ ਸੂਰਮਾ, ਬੜ ਜੋਦਾ ਪੜੇ ਪਾਰੇ, ਪੁੱਛਣ ਸਿੱਖ ਅਰਦਾਸ ਕਰ 6 ਮਹਿਲਾਂ ਤੱਕ ਦਰਸ਼ਨ ਹਾਰੀ। ਸਿੱਖਾਂ ਨੇ ਅਰਦਾਸ ਕੀਤੀ, ਕਹਿਣ ਲੱਗੇ ਮੇਰੀ ਪੀਰੀ ਦੇ ਮਾਲਕ ਪਾਤਸ਼ਾਹ, ਇੱਕ ਬੇਨਤੀ ਕਰੀਏ ਕਿ 6 ਸਤਿਗੁਰਾਂ ਦੇ ਦਰਸ਼ਨ ਤੇ ਹੋ ਗਏ ਗੁਰੂ ਨਾਨਕ ਦੇਵ ਤੋਂ ਲੈ ਕੇ, ਇਹ ਅੱਗੋਂ ਗੁਰੂ ਕਿੰਨੇ ਕੋ ਹੋਣਗੇ? ਸਾਨੂੰ ਅੱਗੋਂ ਵੀ ਕੋ ਆਉਣ ਵਾਲੀ ਗੱਲ ਦੱਸੋ। ਸਤਿਗੁਰੂ ਬੋਲੇ ਅਗਮ ਗੋਚਰ, ਸਤਿਗੁਰੂ ਬੋਲੇ ਮੁਖ ਤੇ ਸੁਣੋ ਸੰਸਾਰੇ, ਕਲਯੁਗ ਪੀੜੀ ਸੋਡੀਆਂ ਨੇਚਲ ਨੀਵੇਂ ਉਸਾਰ ਖਿਲਾਰੀ ਜੁਗ ਜੁਗ ਸਤਿਗੁਰ ਧਰੇ ਅਵਤਾਰ। ਵਿਦਵਾਨਾ ਇੱਥੇ ਜੁਗ ਦਾ ਅਰਥ ਕੀਤਾ ਦੋ, ਜੁਗਮ ਦੋ ਤੇ ਦੋ ਚਾਰ ਸਤਿਗੁਰੂ ਹੋਰ ਹੋਣਗੇ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਿਹਾ। ਉਸ ਤੋਂ ਬਾਅਦ ਸ਼ਬਦ ਗੁਰੂ ਹੈ, ਪਾਤਸ਼ਾਹ ਨੇ ਇਨਸਾਫ ਦਿੱਤਾ ਬੇਸ਼ੱਕ, ਹਕੂਮਤ ਨੇ ਨਜ਼ਰਬੰਦ ਵੀ ਕਰ ਦਿੱਤਾ ਗਵਾਲੀਅਰ ਦੇ ਕਿਲੇ ਚ, ਪਰ ਉਥੋਂ ਬੰਦੀ ਸ਼ੋਰ ਸਤਿਗੁਰੂ ਜਿੰਨੇ ਕੈਦੀ ਰਾਜੇ ਸਨ ਉਹਨਾਂ ਨੂੰ ਰਿਹਾ ਕਰਾ ਕੇ ਲੈ ਆਏ, ਉਹ ਜੰਗ ਹੀ ਰਿਹਾ ਆ। ਮਾਤਾ ਗੰਗਾ ਜੀ ਦੇ ਚਰਨਾਂ ਨੂੰ ਫੜ ਕੇ ਕਹਿਣ ਲੱਗਾ, ਮਾਤਾ ਮੈਨੂੰ ਮਾਫ ਕਰ ਦੇ। ਕਹਿਣ ਲੱਗੇ, ਬੇਟਾ ਤੂੰ ਮਾਤਾ ਆਖਿਆ ਤੇ ਮਾਂ ਦਾ ਦਿਲ ਤੇ ਮਾਂ ਦਾ ਦਿਲ ਹੀ ਹੈ, ਪਰ ਜੋ ਤੁਸੀਂ ਕੀਤਾ ਹੈ ਲੇਖਾ ਤੇ ਦਰਗਾਹ ਵਿੱਚ ਹੀ ਹੋਣਾ ਰੱਬ ਦੇ। ਮਾਤਾ ਨੇ ਉਹਦੀਆਂ ਰਾਣੀਆਂ ਨੂੰ ਵੀ, ਨੂਰ ਜਹਾਂ ਬੇਗਮ ਆਈ ਨਾਲ, ਇਹਨਾਂ ਸਾਰਿਆਂ ਆ ਕੇ ਕਿਹਾ ਸਾਨੂੰ ਮੁਆਫ ਕਰ ਦਿਓ, ਕਿਰਪਾ ਕਰ ਦਿਓ। ਸਤਿਗੁਰੂ ਪਾਤਸ਼ਾਹ ਜੀ ਨੇ ਬਹੁਤ ਕਿਰਪਾ ਕੀਤੀ। ਗੁਰੂ ਸਰ ਮਹਾਰਾਜ ਉਹ ਜਿਹੜੇ ਘਰੋਂ ਬਿਕਾਰ ਹੋ ਕੇ ਫਿਰਦੇ ਸਨ ਉਹਨਾਂ ਦੀ ਸਹਾਇਤਾ ਕੀਤੀ, ਉਹਨਾਂ ਦਾ ਨਗਰ ਜਿਹੜਾ ਸੀ ਉਹ ਵਸਾਇਆ, ਵਸੇਬਾ ਬਣਾਇਆ। ਪਾਤਸ਼ਾਹ ਜੀ ਰੂਹਾਨੀਅਤ ਦੇ ਕਿੰਨੇ ਭੰਡਾਰ ਸਨ। ਸਮਾਂ ਹੋਣ ਵਾਲਾ, ਉਸ ਤੋਂ ਅੱਗੇ ਨਹੀਂ ਜਾਣਾ ਜੋ ਬਖਸ਼ਿਸ਼ ਹੋਇਆ। ਇੱਕ ਬੇਨਤੀ ਸੁਣੋ ਤੇ ਸਮਾਪਤੀ ਕਰਾਂ। ਜਿੱਥੇ ਦਲ ਪੰਜਨ ਗੁਰ ਸੂਰਮਾਨ ਖੰਡਾ ਚ ਜੇ ਚੱਲਦਾ ਤੇ ਵੈਰੀਆਂ ਦੇ ਟੁਕੜੇ ਟੁਕੜੇ ਹੋ ਜਾਂਦੇ ਨੇ, ਵੱਡੇ ਵੱਡੇ ਯੋਧੇ ਜਿਹੜੇ ਸਾਨੂੰ ਅੱਗੇ ਨਾ ਟੇਕ ਸਕੇ। ਰੂਹਾਨੀਅਤ ਦੇ ਭੰਡਾਰ ਕਿੰਨੇ ਨੇ। ਆਗਰੇ ਦੀ ਕਥਾ ਇੱਕੋ ਸਰਵਣ ਕਰੋ, ਸਮਾਪਤੀ ਕਰੀਏ। ਸਤਿਗੁਰੂ ਆਗਰੇ ਸਨ, ਜਹਾਂਗੀਰ ਦਾ ਕੰਪ ਵੀ ਸੀ। ਇੱਕ ਘਾਹ ਖੋਦ ਕੇ ਵੇਚਣ ਵਾਲਾ ਪਿਆਰਾ ਸਿੱਖ ਉਹ ਆਇਆ, ਹਰਿਆ ਹਰਿਆ ਘਾਹ ਖੋਦਿਆ, ਕਹਿਣ ਲੱਗਾ ਇਹ ਸਤਿਗੁਰੂਆਂ ਦਾ ਘੋੜਾ, ਉਹਦੀ ਭੇਟਾ ਕਰੇਗਾ, ਉਹ ਖਾਏਗਾ। ਇੱਕ ਟਕਾ ਉਸ ਗਰੀਬ ਕੋਲ, ਤੂੰ ਟਕਾ ਲੈ ਕੇ ਨਾ ਆ ਕੇ ਪੁੱਛਣ ਲੱਗਾ ਸੱਚੇ ਪਾਤਸ਼ਾਹ ਕਿੱਥੇ ਨੇ। ਇੱਕ ਸਿਪਾਹੀ ਨੇ ਸੋਚਿਆ ਜਹਾਂਗੀਰ ਨੂੰ ਮਿਲਣਾ, ਕਹਿਣ ਲੱਗਾ ਚਲੇ ਜਾ ਇੱਧਰ। ਆਇਆ ਤੇ ਜਹਾਂਗੀਰ ਨੂੰ ਵੇਖਿਆ, ਉਹਨੇ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਨਹੀਂ ਸਨ ਪਹਿਲੇ ਕੀਤੇ, ਪਿਆਰ ਸੇ ਸਿੱਖੇ ਸੇ ਉਹਨੇ ਟਕਾ ਰੱਖਿਆ ਤੇ ਡੰਡੌਤ ਕੀਤੀ ਲੰਬੇ ਪੈ ਕੇ ਤੇ ਘਾਹ ਰੱਖਿਆ। ਕਹਿਣ ਲੱਗਾ ਮਹਾਰਾਜ ਆ ਘਾਹ ਤੁਹਾਡੇ ਘੋੜੇ ਵਾਸਤੇ ਤੇ ਆ ਟਕਾ ਮੇਰੀ ਭੇਟਾ। ਕਹਿਣ ਲੱਗੇ ਬਾਬਾ ਚਾਹੁੰਦਾ ਕੀ ਹੈ, ਮੰਗ ਜੋ ਮੰਗਣਾ। ਕਹਿਣ ਲੱਗਾ ਜੀ ਮੁਕਤ ਕਰ ਦਿਓ। ਉਹ ਕਹਿਣ ਲੱਗਾ ਮੇਰੇ ਕੋਲ ਮੁਕਤੀ ਕਿੱਥੇ, ਤੂੰ ਕਿਤੇ ਗੁਰੂ ਹਰਗੋਬਿੰਦ ਸਾਹਿਬ ਕੋਲ ਤੇ ਨਹੀਂ ਸੀ ਜਾਣਾ। ਕਹਿਣ ਲੱਗਾ ਤੂੰ ਗੁਰੂ ਨਹੀਂ। ਕਹਿਣ ਲੱਗਾ ਨਹੀਂ, ਮੈਂ ਤੇ ਰਾਜਾ ਜਹਾਂਗੀਰ ਹਾਂ। ਇੰਨੀ ਜ਼ੁਰਤ ਦਲੇਰੀ ਹੁੰਦੀ ਹੈ ਸੇਵਕ ਦੇ ਕੋਲ, ਉਹਨਾਂ ਟਕਾ ਵੀ ਚੁੱਕ ਲਿਆ ਆਪਣਾ ਤੇ ਉਹ ਘਾਹ ਵੀ ਚੁੱਕ ਲਿਆ ਤੇ ਤੁਰ ਪਾਇਆ। ਉਹ ਕਹਿਣ ਲੱਗਾ ਠਹਿਰ ਜਾ, ਰਾਜਿਆਂ ਕੇ ਨਜ਼ਰਾਨਾ ਰੱਖ ਕੇ ਚੁੱਕੇ ਦਾ ਨਹੀਂ, ਐਸਾ ਕਰ ਮੇਰੇ ਕੋਲ ਸੋਨੇ ਦੀਆਂ ਮੋਹਰਾਂ ਲੈ ਜਾ ਤੇ ਉੱਥੇ ਜਾ ਕੇ ਭੇਟਾ ਕਰੇ ਤੇ ਘਾਹ ਵੀ ਰਹਿਣ ਦੇ। ਕਹਿਣ ਲੱਗਾ ਨਾ, ਤੂੰ ਮੁਰਾਦ ਪੂਰੀ ਕਰ ਦੇ ਤੇ ਨਜ਼ਰਾਨਾ ਲੈ ਲੈ। ਮੁਰਾਦ ਨਹੀਂ ਪੂਰੀ ਕਰਦਾ ਤੇ ਨਜ਼ਰਾਨਾ ਫਿਰ ਜਿਨ੍ਹਾਂ ਦਾ ਉਹਨਾਂ ਕੋਲ ਜਾਏਗਾ। ਤੇਰੀਆਂ ਸੋਨੇ ਦੀਆਂ ਮੋਹਰਾਂ ਨਹੀਂ ਚੱਲਣੀਆਂ, ਉੱਥੇ ਪਾਵਣੀ ਦਾ ਟਕਾ ਚੱਲਣਾ। ਇਹ ਹੀ ਸਤਿਗੁਰਾਂ ਨੂੰ ਪ੍ਰਵਾਨ ਹੋਏਗਾ। ਆਇਆ ਸਤਿਗੁਰੂ ਅੱਗੋਂ ਆ ਗਏ, ਉਹਦਾ ਘਾਹ ਵੀ ਫੜ ਲਿਆ, ਉਹ ਟਕਾ ਵੀ ਲੈ ਲਿਆ ਤੇ ਗੱਲ ਨਾਲ ਲਾ ਕੇ ਕਹਿਣ ਲੱਗੇ ਜੀ ਆਇਆਂ ਨੂੰ ਮੇਰਾ ਘਰ ਤੇਰਾ ਘਰ ਆ। ਆ ਰੂਹਾਨੀਅਤ ਦੇ ਭੰਡਾਰ ਸਿਰ ਤੇ ਹੱਥ ਰੱਖਿਆ। ਕਹਿਣ ਲੱਗੇ ਮਰ ਕੇ ਹੀ ਮੁਕਤੀ ਨਹੀਂ, ਜੀਵਨ ਮੁਕਤ। ਤੂੰ ਜਿੰਨੇ ਸਵਾਸ ਲਏਗਾ ਤੂੰ ਮੁਕਤ, ਦਿਲਾਂ ਦੀਆਂ ਜਾਣਨ ਵਾਲੇ। ਜੇਕਰ ਇੱਕ ਮਾਈ ਅਰਦਾਸ ਕਰਦੀ ਹੈ ਦਾਤਾ ਬਸਤਰ ਬਣਾਇਆ ਇਹ ਭੇਟਾ ਕਰਨੀ ਹੈ, ਤੁਸੀਂ ਜੇ ਆਓ ਕਸ਼ਮੀਰ ਚਲੇ ਗਏ। ਧੰਨ ਹੈ ਪਾਤਸ਼ਾਹ ਮੇਰੀ ਪੀਰੀ ਦੇ ਮਾਲਕ, ਇੱਕ ਵੰਤ ਮਿਲਤੇ ਜਿਹੜੇ ਮੀਰੀ ਦੇ ਗੁਲਾਮ ਨੇ ਨਾ। ਮਾਲਕ ਕਿਉਂ ਆਖਿਆ, ਜਿਹੜੇ ਮੀਰੀ ਦੇ ਗੁਲਾਮ ਨੇ ਉਹ ਰਾਜ ਵਾਸਤੇ ਬੜੇ ਜ਼ੁਲਮ ਕਰਦੇ ਨੇ, ਭਰਾਵਾਂ ਨੂੰ ਵੀ ਮਾਰ ਦਿੰਦੇ ਨੇ ਜਿਵੇਂ ਔਰੰਗਜ਼ੇਬ ਨੇ ਕੀਤਾ, ਬਾਪ ਨੂੰ ਮਾਰ ਦਿੱਤਾ ਕੈਦ ਕੀਤਾ, ਬਾਪ ਵਿਚਾਰੇ ਪਾਣੀ ਤੋਂ ਪਿਆਸਾ ਮਰਿਆ। ਜਿਹੜੇ ਮੀਰੀ ਦੇ ਗੁਲਾਮ ਨੇ ਉਹ ਜ਼ੁਲਮ ਕਰਦੇ ਨੇ, ਜਿਹੜੇ ਪੀਰੀ ਦੇ ਗੁਲਾਮ ਨੇ ਉਹ ਪਖੰਡ ਕਰਦੇ। ਹੁੰਦੇ ਸਾਧੂ ਨੇ ਪਰ ਪਖੰਡੇ। ਸਤਿਗੁਰੂ ਮਾਲਕ ਨੇ, ਨਾ ਕੋਈ ਜੀਵਨ ਵਿਚ ਪਖੰਡ ਹੈ ਤੇ ਨਾ ਜੀਵਨ ਵਿਚ ਕੋਈ ਬੇਨਿਆਈ ਹੈ ਕਿਸੇ ਦੇ ਨਾਲ। ਸੱਚਾ ਨਿਆਂ ਮੇਰੇ ਪਾਤਸ਼ਾਹ ਨੇ ਕੀਤਾ, ਸਿੱਖਾਂ ਵਿਚ ਜੁਰਤ ਤੇ ਦਲੇਰੀ ਭਰ ਦਿੱਤੀ। ਕਿਹਾ ਸਿੱਖ ਸੰਤ ਵੀ ਹੋਵੇਗਾ, ਸਿੱਖ ਸਿਪਾਹੀ ਵੀ ਹੋਵੇਗਾ। ਅੱਜ ਉਹਨਾਂ ਦਾ ਗੁਰਪੁਰਬ ਹੈ, ਸਤਿਗੁਰੂ ਅਕਾਲ ਤਖ਼ਤ ਇਸਤੇ ਆਸਣ ਤੇ ਬੈਠੇ ਔਰ ਇਥੋਂ ਉਪਦੇਸ਼ ਜਿਹੜਾ ਦਿੱਤਾ ਸਿੱਖਾਂ ਨੂੰ, ਸਵਾ ਲੱਖੀ ਬਣਾ ਦਿੱਤਾ, ਸਿੱਖਾਂ ਨੂੰ ਮਹਾਨ ਯੋਧੇ ਬਣਾ ਦਿੱਤਾ, ਉਸ ਪਾਤਸ਼ਾਹ ਦਾ ਗੁਰਗੱਦੀ ਪੁਰਬ। ਸਰਬੱਤ ਸੰਗਤਾਂ ਨੂੰ ਬਹੁਤ ਬਹੁਤ ਮੁਬਾਰਕਾਂ, ਬਹੁਤ ਬਹੁਤ ਵਧਾਈਆਂ ਹੋਣ, ਭੁੱਲਾਂ ਦੀ ਖਿਮਾ ਜੀ, ਸਰਬੱਤ ਦਾ ਧੰਨਵਾਦ। ਆਓ ਆਖਰੀ ਪੰਕਤੀਆਂ ਸਰਵਣ ਕਰੋ ਜੀ। ਹਾਂਜੀ।

0: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
1: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ। ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 04334654922।
2: ਆਪ ਸੁਣ ਰਹੇ ਹੈ ਪੁਨਿਆ ਦਰਸ਼ਨ।

ਬ੍ਰੋਕਰਸ ਆਪਣੇ ਇੰਸ਼ੋਰੈਂਸ ਦੀ ਹਰ ਲੋੜ ਲਈ ਯਾਦ ਰੱਖੋ ਬਸ ਅਮਰਿੰਦਰ ਗਿੱਦਾ ਕਾਲ 0491-999-555 ਗਿੱਦਾ ਇੰਸ਼ੋਰੈਂਸ ਸ਼ਰਤਾਂ ਲਾਗੂ

0: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲਿਊਸ਼ਨਸ .com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।
1: ਆਪ ਸੁਣ ਰਹੇ ਹੈ ਪੁਨਿਆ ਦਰਸ਼ਨ।

ਰੇਡੀਓ ਹਾਂਜੀ ਸੁਣ ਰਹੇ ਸਾਰੇ ਸਰੋਤਿਆਂ ਨੂੰ ਰਣਜੋਤ ਸਿੰਘ ਵੱਲੋਂ ਸਤਿ ਸ੍ਰੀ ਅਕਾਲ, ਆਦਾਬ, ਸਲਾਮ, ਨਮਸਤੇ, ਗੁੱਡ ਮੋਰਨਿੰਗ। ਆਸ ਕਰਦੇ ਹਾਂ ਸਾਰਿਆਂ ਦਾ ਦਿਨ ਬਹੁਤ ਹੀ ਸੋਹਣਾ ਚੜਿਆ ਹੋਏਗਾ। ਇੱਕ ਵਾਰੀ ਫਿਰ ਤੋਂ ਹੱਸਦੇ ਮੁਸਕਰਾਉਂਦੇ ਢੇਰ ਸਾਰੀਆਂ ਆਸਾਂ ਉਮੀਦਾਂ ਅੱਜ ਦੇ ਦਿਨ ਤੋਂ ਲਾ ਕੇ ਨਿਕਲ ਤੁਰੇ ਹੋ ਗਏ ਘਰਾਂ ਤੋਂ, ਅਤੇ ਜਾਂ ਫਿਰ ਚੱਲ ਰਹੀਆਂ ਹੋਣਗੀਆਂ ਤਿਆਰੀਆਂ। ਜਿੱਥੇ ਵੀ ਕਿਤੇ ਉਹ ਆਸ ਕਰਦੇ ਹਾਂ ਰਾਜੀ ਖੁਸ਼ੀ ਹੋ ਗਏ, ਚੜ੍ਹਦੀ ਕਲਾ 'ਚ ਹੋ ਗਏ, ਉਸ ਰੱਬ ਦਾ ਸ਼ੁਕਰਾਨਾ ਕਰ ਰਹੇ ਹੋ ਗਏ ਜਿਹਨੇ ਅੱਜ ਦੇ ਦਿਨ ਇਹ ਸਵਾਸ ਚੱਲਦੇ ਰੱਖੇ ਨੇ, ਅੱਜ ਦਾ ਇਹ ਦਿਨ ਦਿੱਤਾ, ਤੰਦਰੁਸਤੀ ਦਿੱਤੀ। ਤੁਸੀਂ ਉਹਨਾਂ ਕਰਮਾਂ ਵਾਲੇ ਜੀਆਂ ਦੇ ਵਿੱਚੋਂ ਜਿਹੜੇ ਇਸ ਤੰਦਰੁਸਤੀ ਨੂੰ ਮਾਣ ਰਹੇ ਨੇ, ਜਿਹੜੇ ਸਵਾਸਾਂ ਨੂੰ ਮਾਣ ਰਹੇ ਨੇ। ਯਾਦ ਰਵੇ ਕਿ ਬਹੁਤ ਸਾਰੇ ਲੋਕ ਜਿਹੜੇ ਸ਼ਾਇਦ ਅੱਜ ਦੇ ਦਿਨ ਤੁਹਾਡੇ ਵਰਗੇ ਨਹੀਂ ਹੋਣਗੇ, ਤੁਹਾਡੇ ਵਰਗੇ ਖੁਸ਼ਕਿਸਮਤ ਨਹੀਂ ਹੋਣਗੇ। ਸੋ ਇਸ ਕਰਕੇ ਆਪਣੀ ਖੁਸ਼ਕਿਸਮਤੀ ਦੇ ਉੱਤੇ ਆਓ, ਸ਼ੁਕਰਾਨਾ ਕਰੀਏ ਉਸ ਰੱਬ ਦਾ, ਅਤੇ ਖਿੜੇ ਮੱਥੇ ਅੱਜ ਦੇ ਦਿਨ ਨੂੰ ਜੀਆਂ ਆਖੀਏ। ਕੱਲ੍ਹ ਦੇ ਦਿਨ ਦੀਆਂ ਪਿਛਲੀਆਂ ਹੋਈਆਂ ਬੀਤੀਆਂ ਪਰੇਸ਼ਾਨੀਆਂ, ਦੁੱਖ, ਜੋ ਵੀ ਮਨ ਦੇ ਉੱਤੇ ਬੋਝ ਹੈ, ਉਹ ਸਾਰਾ ਕੁਛ ਇੱਕ ਪਾਸੇ ਰੱਖ ਕੇ ਨਵੇਂ ਸਿਰੇ ਤੋਂ ਨਵੀਂ ਸ਼ੁਰੂਆਤ ਕਰੀਏ। ਇੱਕ ਦੂਸਰੇ ਦਾ ਸਾਥ ਬਣ ਕੇ ਅੱਗੇ ਵੱਧਦੇ ਹਾਂ। ਆਓ ਪ੍ਰੋਗਰਾਮ ਹਾਂਜੀ ਮੈਲਬਨ ਦੇ ਵਿੱਚ ਤੁਹਾਡਾ ਸਵਾਗਤ ਹੈ। ਸਰਬੱਤ ਦੇ ਭਲੇ ਦੀ ਅਰਦਾਸ ਕਰਦਿਆਂ ਅੱਗੇ ਵੱਧਦੇ ਹਾਂ, ਅਰਦਾਸ ਕਰਦਿਆਂ ਅੱਗੇ ਵੱਧਦੇ ਹਾਂ ਕਿ ਇੱਕ ਦੂਸਰੇ ਦੇ ਕੰਮ ਆਸਾਨ ਜਿਹੇ ਤਰੀਕੇ ਦੇ ਨਾਲ ਨੇਪਰੇ ਚੜ੍ਹਨ, ਇੱਕ ਦੂਸਰੇ ਦਾ ਸਾਥ ਬਣਿਆ ਰਹੇ, ਸੋਹਣੀਆਂ ਅਤੇ ਨੇਕ ਕਮਾਈਆਂ ਕਰਕੇ ਘਰਾਂ ਨੂੰ ਵਾਪਸੀ ਹੋਵੇ। ਇਹ ਨੇਕ ਕਮਾਈਆਂ ਘਰਾਂ ਦੇ ਵਿੱਚ ਤੰਦਰੁਸਤੀ ਲੈ ਕੇ ਆਉਣ, ਚੜ੍ਹਦੀ ਕਲਾ ਲੈ ਕੇ ਆਉਣ, ਚਿਹਰੇ 'ਤੇ ਪਰਿਵਾਰਾਂ ਦੇ ਵਿੱਚ ਖੁਸ਼ੀਆਂ ਲੈ ਕੇ ਆਉਣ। ਸਾਰੇ ਪਰਿਵਾਰ ਨੂੰ ਅੱਜ ਦੇ ਸਵੇਰ ਦੀਆਂ ਬਹੁਤ ਬਹੁਤ ਮੁਬਾਰਕਾਂ। ਅੱਜ 9 ਤਰੀਕ ਹੋ ਚੁੱਕੀ ਹੈ, ਜੂਨ ਦਾ ਮਹੀਨਾ, ਅਤੇ ਪ੍ਰੋਗਰਾਮ ਹਾਂਜੀ ਮੈਲਬਨ ਦੇ ਵਿੱਚ ਸ਼ਬਦ ਕੀਰਤਨ ਦਾ ਸਰਵਣ ਕਰਦੇ ਹਾਂ। ਰੇਡੀਓ ਹਾਂਜੀ 1674।

ਰੇਡੀਓ ਹਾਂਜੀ 1674 ਪ੍ਰੋਗਰਾਮ ਹਾਂਜੀ ਮੈਲਬਨ ਅੱਜ ਦਿਨ ਮੰਗਲਵਾਰ ਦਾ ਤੁਹਾਡਾ ਮੰਗਲਮਈ ਰਹੇ 9 ਤਰੀਕ ਜੂਨ ਦਾ ਮਹੀਨਾ ਆਸ ਕਰਦੇ ਹਾਂ ਕਿ ਤੁਸੀਂ ਸਭ ਰਾਜੀ ਖੁਸ਼ੀ ਹੋ ਗਏ ਚੜ੍ਹਦੀ ਕਲਾ 'ਚ ਹੋ ਗਏ ਉਸ ਰੱਬ ਦਾ ਸ਼ੁਕਰਾਨਾ ਕਰ ਰਹੇ ਹੋ ਗਏ ਪ੍ਰੋਗਰਾਮ ਦੇ ਇਸ ਹਿੱਸੇ ਦੇ ਵਿੱਚ ਆਪਾਂ ਤੁਹਾਡੇ ਨਾਲ ਮੌਸਮ 'ਤੇ ਝਾਤੀ ਮਾਰਾਂਗੇ ਟ੍ਰੈਫਿਕ 'ਤੇ ਝਾਤੀ ਮਾਰਾਂਗੇ ਆਏ ਹੋਏ ਤੁਹਾਡੇ ਸੁੱਖ ਸੁਨੇਹਾਂ ਦੇ ਉੱਤੇ ਇੱਕ ਝਾਤ ਮਾਰਾਂਗੇ ਸਭ ਤੋਂ ਪਹਿਲਾਂ ਮੌਸਮ ਵੱਲੋਂ ਹੋ ਉਤਰੀਏ ਸਿਡਨੀ ਦੇ ਵਿੱਚ ਅੱਜ 21 ਤਾਪਮਾਨ ਜਾ ਸਕਦਾ ਜ਼ਿਆਦਾ ਤੋਂ ਜ਼ਿਆਦਾ ਸੋ ਅੱਜ ਦੇ ਦਿਨ ਸੜਕਾਂ ਦੇ ਉੱਤੇ ਥੋੜ੍ਹੀ ਕਈ ਥਾਵਾਂ ਦੇ ਉੱਤੇ ਚੇਤਾਵਨੀ ਦਿੱਤੀ ਗਈ ਆ ਸੋ ਅਲਰਟ ਜਿਹੜੇ ਨੇ ਉਹ ਵਿਜ਼ੀਬਿਲਟੀ ਦੇ ਕਰਕੇ ਸਵੇਰੇ ਸਵੇਰੇ ਦੇ ਸਮੇਂ ਈਸਟ ਵਾਲੇ ਸਬਬ ਜਿੱਥੇ ਕਿ ਧੁੰਦ ਅਤੇ ਨਾਲ ਦੀ ਨਾਲ ਵੈਸਟ ਵਾਲੇ ਵੀ ਕਈ ਸਬਬ ਸ਼ਾਮਲ ਨੇ ਜਿੱਥੇ ਕਿ ਸਵੇਰੇ ਸਵੇਰੇ ਦੇ ਸਮੇਂ ਸੜਕਾਂ ਦੇ ਉੱਤੇ ਵਿਜ਼ੀਬਿਲਟੀ ਦੀ ਸਮੱਸਿਆ ਆ ਸਕਦੀ ਹੈ ਅਤੇ ਅੱਗੇ ਚੱਲ ਕੇ ਵੈਸੇ ਸੋਹਣੀ ਧੁੱਪ ਲੱਗ ਜੂਗੀ ਅਤੇ ਮੈਲਬਨ ਵੱਲ ਆਈਏ ਅਤੇ ਮੈਲਬਨ 'ਚ ਵੀ ਅੱਜ ਬੜੀ ਸੋਹਣੀ ਧੁੱਪ ਲੱਗਣੀ ਹੈ ਤਾਪਮਾਨ 19 ਜਾ ਸਕਦਾ ਜ਼ਿਆਦਾ ਤੋਂ ਜ਼ਿਆਦਾ ਸੋ ਨਾਲ ਦੀ ਨਾਲ ਧੁੱਪ ਸੋਹਣੀ ਅੱਜ ਮੈਲਬਨ ਦੇ ਵਿੱਚ ਅਤੇ ਬ੍ਰਿਸਬੇਨ ਦੇ ਵਿੱਚ ਅੱਜ ਮੀਂਹ ਦੇ ਚਾਂਸ ਨੇ 90% ਚਾਂਸ 1 ਤੋਂ 5 ਮਿਲੀਮੀਟਰ ਤੱਕ ਮੀਂਹ ਪੈਣ ਦੇ ਤਾਪਮਾਨ 22 ਤੱਕ ਚਲੇ ਜਾਊਗਾ ਅਤੇ ਪਰਥ ਸਵੇਰੇ ਸਵੇਰੇ ਦਾ ਸਮਾਂ ਤਾਪਮਾਨ 15 ਦੇ ਆਸ ਪਾਸ ਹੈ ਜ਼ਿਆਦਾ ਤੋਂ ਜ਼ਿਆਦਾ ਅੱਜ 17 ਤੱਕ ਜਾ ਸਕਦਾ ਸੋ ਅੱਜ ਧੁੱਪ ਦਾ ਰੰਗ ਫਿਲਹਾਲ ਹਾਵੀ ਰਹੂਗਾ ਨਾਲ ਦੀ ਨਾਲ ਕਈ ਇਲਾਕਿਆਂ ਦੇ ਵਿੱਚ ਹਨੇਰੀਆਂ ਅਤੇ ਕਈ ਇਲਾਕਿਆਂ ਦੇ ਵਿੱਚ ਤੇਜ਼ ਹਵਾਵਾਂ ਜ਼ਰੂਰ ਦਿਖਾਈ ਦੇ ਰਹੀ ਨੇ ਐਡੀਲੇਡ ਦੇ ਵਿੱਚ ਵੀ ਅੱਜ ਬੜਾ ਸੋਹਣਾ ਪਿਆਰਾ ਦਿਨ ਸੋਹਣੀ ਤਿੱਖੀ ਧੁੱਪ ਅਤੇ ਤਾਪਮਾਨ 20 ਤੱਕ ਸਿਮਟਦਾ ਨਜ਼ਰ ਆ ਰਿਹਾ

0: 90% ਚਾਂਸ 1 ਤੋਂ 5 ਮਿਲੀਮੀਟਰ ਤੱਕ ਮੀਂਹ ਪੈਣ ਦੇ, ਰਾਤ ਦੇ ਸਮੇਂ ਦਿਨ ਬੜਾ ਸੋਹਣਾ ਲੱਗ ਜਾਣਾ। ਅਤੇ ਹੋਬਾਰਟ ਦੇ ਵਿੱਚ ਵੀ 17 ਤਾਪਮਾਨ ਆ ਜ਼ਿਆਦਾ ਤੋਂ ਜ਼ਿਆਦਾ, ਅਤੇ ਬੜੀ ਸੋਹਣੀ ਧੁੱਪ ਇੱਥੇ ਵੀ ਲੱਗਣ ਜਾ ਰਹੀ ਹੈ। ਅਤੇ ਇਸ ਸਭ ਕੁਛ ਦੇ ਦਰਮਿਆਨ ਆਪਾਂ ਕੈਨਬਰਾ ਵੱਲ ਨੂੰ ਵੱਧਦੇ ਹਾਂ। ਕੈਨਬਰਾ ਸਵੇਰੇ ਸਵੇਰੇ ਦੇ ਸਮੇਂ ਠੰਡ ਕਾਫੀ ਜ਼ਿਆਦਾ ਹੈ, ਅਤੇ ਅੱਗੇ ਵੀ ਠੰਡ ਰਹਿਣ ਦੇ ਚਾਂਸ ਨੇ। ਅੱਜ ਧੁੱਪ ਦੇ ਚਾਂਸ ਕੁਛ ਘੱਟ ਨੇ ਕਿਉਂਕਿ ਅੱਜ ਚਾਂਸ ਨੇ ਮੀਂਹ ਪੈਣ ਦੇ। ਸੋ ਖਾਸ ਤੌਰ ਦੇ ਉੱਤੇ ਅਰਲੀ ਅਰਲੀ ਮੋਰਨਿੰਗ ਸਵੇਰੇ ਸਵੇਰੇ ਦੇ ਸਮੇਂ ਕੋਰੇ ਦੇ ਵੀ ਚਾਂਸ ਹੈ, ਅਤੇ ਧੁੰਦ ਦੇ ਵੀ ਵਿਜੀਬਿਲਿਟੀ ਦੀ ਵੀ ਸਮੱਸਿਆ, ਅਤੇ ਉਹ ਇਸ ਕਰਕੇ ਤੁਸੀਂ ਖਿਆਲ ਰੱਖਿਓ ਆਪਣਾ। ਸਵੇਰੇ ਸਵੇਰ ਖਤਮ ਹੋਣ 'ਤੇ ਦੁਪਹਿਰ ਦੇ ਸਮੇਂ, ਯਾਨੀ ਕਿ ਦੁਪਹਿਰਾਂ ਤੋਂ ਸ਼ੁਰੂ ਹੋਊਗਾ ਮੀਂਹ ਅਤੇ ਹਲਕੀ ਗਤੀ 'ਚ ਹਵਾਵਾਂ, ਠੰਡ ਹੋਰ ਵੀ ਵਧਾ ਸਕਦੀਆਂ ਨੇ। ਇਸ ਟਾਈਮ 0 ਤਾਪਮਾਨ ਸ਼ੋ ਹੋ ਰਿਹਾ, 15 ਜ਼ਿਆਦਾ ਤੋਂ ਜ਼ਿਆਦਾ ਜਾ ਸਕਦਾ। ਅਤੇ ਜੇ ਤੁਸੀਂ ਗਰਮੀ ਵੇਖਣੀ ਤਾਂ ਫਿਰ ਡਾਰਵਿਨ ਦਾ ਮੌਸਮ ਦੱਸ ਦਿੰਦੇ, 31 ਤਾਪਮਾਨ ਜ਼ਿਆਦਾ ਤੋਂ ਜ਼ਿਆਦਾ ਜਾਣ ਦੇ ਚਾਂਸ ਨੇ। ਅਤੇ ਫਿਲਹਾਲ ਆਪਾਂ ਆਲ ਟੂਗੈਦਰ ਕਹਿ ਸਕਦੇ ਹਾਂ ਕਿ ਆਸਟ੍ਰੇਲੀਆ ਦੇ ਵਿੱਚ ਅੱਜ ਦਾ ਦਿਨ ਬੜਾ ਸੋਹਣਾ, ਬਹੁਤੀਆਂ ਥਾਵਾਂ ਦੇ ਉੱਤੇ ਬੜੀ ਸੋਹਣੀ ਪਿਆਰੀ ਧੁੱਪ ਵਾਲਾ ਲੱਗਣ ਜਾ ਰਿਹਾ। ਅਤੇ ਇੱਧਰ ਟ੍ਰੈਫਿਕ ਵਾਲੇ ਪਾਸੇ ਜੇ ਤੁਹਾਡੇ ਕੋਲ ਕੋਈ ਜਾਣਕਾਰੀ ਤਾਂ ਜ਼ਰੂਰ ਦੱਸਿਓ। ਅੱਜ ਹੁਣ ਜਦੋਂ ਵਾਪਸੀ ਹੋ ਰਹੀ ਹੈ ਸਾਰਿਆਂ ਦੀ ਕੰਮਾਂਕਾਰਾਂ ਦੇ ਉੱਤੇ, ਵੈਸੇ ਇਹ ਵਾਪਸੀ ਹਲੇ ਉੱਦਾਂ ਦੀ ਵਾਪਸੀ ਨਹੀਂ ਲੱਗ ਰਹੀ ਸੜਕਾਂ ਦੇ ਉੱਤੇ, ਉਹਨਾਂ ਭੀੜ ਭੜਕਾ ਨਹੀਂ ਜਿੰਨਾ ਕਹਿ ਲਓ ਕਿ ਕੱਲ੍ਹ ਦੇ ਦਿਨ ਹੋ ਜਾਣਾ, ਪਰ ਫਿਰ ਵੀ ਵਾਪਸੀ ਹੋ ਚੁੱਕੀ ਹੈ, ਬੱਚਿਆਂ ਦੀ ਸਕੂਲ ਵਾਪਸੀ ਹੋ ਚੁੱਕੀ ਹੈ। ਅਤੇ ਯਾਦ ਰਹੇ ਕਿ 40 ਦਾ ਜ਼ੋਨ ਤਾਂ ਆਪਾਂ ਰੱਖਣਾ ਜਦੋਂ ਸਕੂਲ ਦੇ ਟਾਈਮ ਸਕੂਲ ਜ਼ੋਨ ਦੇ ਵਿੱਚੋਂ ਲੰਘਣਾ। ਅਤੇ ਵੈਸੇ ਵੀ ਸੜਕਾਂ ਦੇ ਉੱਤੇ ਵਿਚਰਦਿਆਂ ਆਪਾਂ ਖਿਆਲ ਕਰਨਾ ਕਿ ਸਾਡੀਆਂ ਮੋਬਾਈਲ ਦੇ ਉੱਤੇ ਉਂਗਲਾਂ ਨਾ ਹੀ ਜਾਣ, ਮਹਿੰਗੀਆਂ ਪੈ ਸਕਦੀਆਂ। ਸੋ ਇੱਕ ਮੋਟੀ ਜਿਹੀ ਝਾਤ ਮੈਲਬਨ ਵਾਲੇ ਪਾਸੇ ਮਾਰ ਰਹੀ, ਅਤੇ ਗ੍ਰੀਨਜ਼ਬੋਰੋ ਦੇ ਵਿੱਚ MET ਰਿੰਗ ਰੋਡ ਦੇ ਉੱਤੇ ਇੱਕ ਐਕਸੀਡੈਂਟ ਹੋਇਆ ਵਾ। ਇਹ 10 ਮਿੰਟ ਪਹਿਲਾਂ ਦੀ ਅਪਡੇਟ ਹੈ, ਵੈਸੇ ਹੁਣ ਇਹ ਕਹਿ ਰਹੇ ਨੇ ਕਿ ਸਾਰੀਆਂ ਲੇਨਾਂ ਖੋਲ੍ਹ ਦਿੱਤੀਆਂ ਗਈਆਂ ਨੇ। ਗ੍ਰੀਨਜ਼ਬੋਰੋ ਬਾਉਂਡ MET ਰਿੰਗ ਰੋਡ ਗ੍ਰੀਨਜ਼ਬੋਰੋ ਬਾਈਪਾਸ ਦੇ ਉੱਤੇ ਐਕਸੀਡੈਂਟ ਹੋਇਆ ਵਾ। ਸੋ ਡਿਲੇ ਹਾਲੇ ਵੀ ਵੈਸੇ ਚੱਲ ਰਹੇ ਨੇ, ਇਸ ਚੀਜ਼ ਦਾ ਜ਼ਰੂਰ ਖਿਆਲ ਰੱਖਿਓ ਤੁਸੀਂ। ਸੋ 5 ਮਿੰਟ ਦਾ ਡਿਲੇ ਜਿਹੜਾ ਉਹ ਐਪਿੰਗ ਰੋਡ ਦੇ ਉੱਤੇ ਵੀ ਆ, ਬੋਲਟ ਅਤੇ ਬ੍ਰਿਜਨ ਰੋਡ ਅਤੇ ਕ੍ਰੇਗੀਬਨ ਰੋਡ ਈਸਟ। ਸੋ ਇੱਧਰਲੇ ਪਾਸੇ ਵੀ ਤੁਹਾਨੂੰ ਥੋੜ੍ਹੀ ਦੇਰੀ ਲੱਗ ਰਹੀ ਆ, ਆਮ ਦੇ ਨਾਲੋਂ ਥੋੜ੍ਹੀ ਜਿਹੀ ਵਧੇਰੇ ਆ। ਸੋ ਫਿਲਹਾਲ ਜੀ, ਸੋ ਇਹ ਇੱਕ ਅਦੁੱਕਾ ਅਪਡੇਟਸ ਨੇ, ਬਾਕੀ ਸਭ ਠੀਕ ਠਾਕ ਹੈ, ਕੋਈ ਡਾ ਖਾਸ ਕੋਈ ਮਾਹੌਲ ਚੱਲ ਨਹੀਂ ਹੈ, ਕੋਈ ਚਿੰਤਾ ਵਾਲਾ। ਹਾਂ, ਟ੍ਰੈਫਿਕ ਜ਼ਰੂਰ ਵਾਪਸ ਵਧੀ ਆ, ਅਤੇ ਇਸ ਚੀਜ਼ ਦਾ ਜ਼ਰੂਰ ਤੁਸੀਂ ਖਿਆਲ ਰੱਖਿਓ। ਸਿਡਨੀ ਦੇ ਵਿੱਚ ਵੀ ਟ੍ਰੈਫਿਕ ਨਜ਼ਰ ਆ ਰਹੀ ਹੈ, ਅਤੇ ਬਹੁਤੀਆਂ ਥਾਵਾਂ ਦੇ ਉੱਤੇ ਅੱਜ ਕੰਮਕਾਰ ਵੀ ਜਿਹੜੇ ਨੇ ਉਹ ਵਾਪਸ ਸੜਕਾਂ ਵਾਲੇ ਸ਼ੁਰੂ ਹੋਣ ਜਾ ਰਹੇ ਨੇ। ਸੋ ਇਸ ਚੀਜ਼ ਦਾ ਜ਼ਰੂਰ ਤੁਸੀਂ ਖਿਆਲ ਕਰ ਲਿਓ। ਬਾਕੀ ਸਭ ਠੀਕ ਠਾਕ ਜੀ, ਬਾਕੀ ਸਭ ਓਕੇ ਰਿਪੋਰਟ ਹੈ। ਅਤੇ ਰਿਸ਼ਪਾਲ ਸਿੰਘ ਡਾਰੀ ਜੀ, ਕਮਲਜੀਤ ਕੌਰ ਡਾਰੀ ਜੀ, ਸਤਿ ਸ਼੍ਰੀ ਅਕਾਲ ਭੇਜਦੇ ਨੇ, ਕਹਿੰਦੇ ਨੇ ਕਿ ਰੱਬ ਸਾਰਿਆਂ ਦੇ ਉੱਤੇ ਮਿਹਰ ਭਰਿਆ ਹੱਥ ਰੱਖੇ। ਅੰਮ੍ਰਿਤ ਭੈਣ ਜੀ, ਸਤਿ ਸ਼੍ਰੀ ਅਕਾਲ ਭੇਜਦੇ ਨੇ, ਮਨ ਸਾਹਿਬ ਐਡੀਲੇਟ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ, ਸਮਾਈਲ ਦੇ ਨਾਲ ਸਾਰੇ ਸਰੋਤਿਆਂ ਦੇ ਲਈ। ਕਰਮ ਜੀ, ਸਤਿ ਸ਼੍ਰੀ ਅਕਾਲ ਭੇਜਦੇ ਨੇ, ਕਹਿੰਦੇ ਨੇ ਕਿ ਕੱਲ੍ਹ ਦਾ ਡਿਨਰ ਸਾਡਾ ਆਲੂ ਨਿਊਟਰੀ ਵਿਦ ਆਟਾ ਮਿਕਸ ਮੱਕੀ ਦੀ ਰੋਟੀ। ਵਾਹ, ਸਿਆਲ ਦਾ ਖਾਸ ਤੋਹਫਾ ਮੱਕੀ ਦੀ ਰੋਟੀ, ਬਾਜਰੇ ਦੀ ਰੋਟੀ। ਧੰਨਵਾਦ ਤੁਹਾਡਾ ਇਹ ਆਈਡੀਆਜ਼ ਦੇਣ ਦੇ ਲਈ। ਅਤੇ ਰੁਪਿੰਦਰ ਸਿੰਘ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ, ਸਭ ਦੇ ਭਲੇ ਦੀ ਅਰਦਾਸ ਕਰਦੇ ਹਾਂ, ਸਭ ਖੁਸ਼ ਰਹਿਣ, ਤੰਦਰੁਸਤ ਰਹਿਣ, ਚੜ੍ਹਦੀ ਕਲਾ 'ਚ ਰਹਿਣ। ਗੁਰਨਿਸ਼ਾਨ ਜੀ, ਸਤਿ ਸ਼੍ਰੀ ਅਕਾਲ ਭੇਜਦੇ ਨੇ, ਕਹਿੰਦੇ ਨੇ ਕਿ ਬਹੁਤ ਹੀ ਸੋਹਣਾ ਅੱਜ ਦਾ ਸ਼ਬਦ ਕੀਰਤਨ। ਅਤੇ ਗੁਰਵੀਨ ਪਰਿਵਾਰ ਵੱਲੋਂ ਵੀ ਸਤਿ ਸ਼੍ਰੀ ਅਕਾਲ ਆ ਚੁੱਕੇ ਜੀ। ਪ੍ਰਿਆ ਜੀ, ਅਮਿਤ ਜੀ, ਸ਼ਾਇਨ ਜੀ, ਕੁਲਦੀਪ ਸਿੰਘ ਜੀ, ਸਤਿ ਸ਼੍ਰੀ ਅਕਾਲ ਭੇਜਦੇ ਨੇ, ਕਹਿੰਦੇ ਨੇ ਕਿ ਆਪ ਸਭ ਦਾ ਦਿਨ ਵਧੀਆ ਵਧੀਆ ਰਹੇ। ਹਰਚਨ ਢਿੱਲੋਂ ਜੀ, ਰਿਆਸਤ ਦੇ ਬੈਰਿਕ ਦੇ ਪਾਣੀਆਂ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ, ਕਹਿੰਦੇ ਕਿ ਆਪ ਸਭ ਦੇ ਉੱਤੇ ਪਰਮਾਤਮਾ ਮਿਹਰ ਭਰਿਆ ਹੱਥ ਬਣਾਈ ਰੱਖਣ। ਅੰਮ੍ਰਿਤ ਜੀ ਕਹਿੰਦੇ ਕਿ ਮਿਹਨਤ ਕਰਨਾ ਰੱਖ ਜਾਰੀ, ਰੁੱਤ ਦੂਰ ਨਹੀਂ ਬਹਾਰਾਂ ਦੀ। ਸਤਿ ਸ਼੍ਰੀ ਅਕਾਲ ਸਾਰੇ ਰੇਡੀਓ ਹਾਂਜੀ ਸੁਣਨ ਵਾਲਿਆਂ ਦੇ ਲਈ, ਅਤੇ ਵਾਹਿਗੁਰੂ ਜੀ ਸਭਨਾਂ ਦੇ ਉੱਤੇ ਮਿਹਰ ਭਰਿਆ ਹੱਥ ਰੱਖਣ, ਸਭ ਦੀਆਂ ਮਨੋਕਾਮਨਾਵਾਂ ਪੂਰੀਆਂ ਕਰਨ, ਸਭਨਾਂ ਦੇ ਦੁੱਖ ਦੂਰ ਕਰਨ, ਅਰਦਾਸਾਂ ਮਨਜ਼ੂਰ ਕਰਨ, ਸਭਨਾਂ ਦੀਆਂ ਮਿਹਨਤਾਂ ਨੂੰ ਫੁੱਲ ਲਾਉਣ, ਅਤੇ ਸਭਨਾਂ ਦੇ ਦਿਨ ਸੁੱਖ ਸੁੱਖਾਂ ਦੇ ਨਾਲ ਚੜ੍ਹਾਉਣ। ਸੁਭ ਸਵੇਰੇ ਦੀ ਅਰਦਾਸ ਅੰਮ੍ਰਿਤ ਜੀ ਕਰਦੇ ਨੇ। ਜਸਵਾਲ ਸਾਹਿਬ ਕਹਿੰਦੇ ਕਿ ਦੁਨੀਆਂ ਵਿੱਚ ਸਭ ਤੋਂ ਵੱਧ ਆਨੰਦਿਤ ਵਿਅਕਤੀ ਉਹ ਹੁੰਦਾ ਹੈ ਜੋ ਭੀੜ ਦੇ ਵਿੱਚ ਵੀ ਇਕੱਲੇ ਰਹਿਣ ਦੀ ਕਲਾ ਸਿੱਖ ਲੈਂਦਾ। ਸ਼ੁਭ ਸਵੇਰਾ ਜੀ, ਬਹੁਤ ਧੰਨਵਾਦ ਤੁਹਾਡਾ ਪਿਆਰੇ ਪਿਆਰੇ ਜੇ ਮੈਸੇਜ ਭੇਜਣ ਦੇ ਲਈ। ਅਤੇ ਵਿਕਰਮ ਜੀ, ਤੁਸੀਂ ਕੁਛ ਭੇਜਿਆ ਵਾ ਪਰ ਮੈਂ ਵੀਡੀਓ ਵਗੈਰਾ ਨਹੀਂ ਵੇਖ ਸਕਦਾ ਇਸ ਚੈਨਲ ਤੋਂ। ਸੋ ਤੁਸੀਂ ਜੇ ਕੁਛ ਇੰਪੋਰਟੈਂਟ ਹੈ ਤਾਂ ਪਲੀਜ਼ ਤੁਸੀਂ ਕੋਈ 2 ਲਾਈਨਾਂ ਲਿਖ ਕੇ ਭੇਜ ਦਿਓ, ਅਤੇ ਫਿਰ ਮੈਂ ਜ਼ਰੂਰ ਪੜ੍ਹ ਦੇਣਾ। ਅਤੇ ਮਾਨ ਸਾਹਿਬ, ਸਤਿ ਸ਼੍ਰੀ ਅਕਾਲ ਭੇਜਦੇ ਨੇ, ਕਹਿੰਦੇ ਨੇ ਕਿ ਪਿਆਰ ਭਰੀ ਸਤਿ ਸ਼੍ਰੀ ਅਕਾਲ, ਸ਼ਾਨਦਾਰ ਸੁੰਦਰ ਸਵੇਰ ਦੀ ਕਾਮਨਾ ਕਰਦੇ ਹਾਂ। ਸਾਰੇ ਸਰੋਤਿਆਂ ਦਾ ਦਿਲ ਖੁਸ਼ਹਾਲ ਬਣਾਉਣ ਦੇ ਲਈ ਧੰਨਵਾਦ। ਹੈਪੀ ਵਾਲਾ ਮੰਗਲਵਾਰ ਅਤੇ 9 ਤਰੀਕ ਜੂਨ ਦਾ ਮਹੀਨਾ ਅਤੇ ਨਾਲ ਭੇਜਦੇ ਨੇ ਚਾਹ ਕੌਫੀ ਅਤੇ ਸੁਖਦੀਪ ਸਿੰਘ ਘੁੰਮਣ ਜੀ ਕਹਿੰਦੇ ਨੇ ਕਿ ਜਦੋਂ ਤੱਕ ਤੁਹਾਡਾ ਸੁੱਖ ਦੂਸਰਿਆਂ 'ਤੇ ਨਿਰਭਰ ਰਹੇਗਾ ਉਦੋਂ ਤੱਕ ਤੁਸੀਂ ਸੁਖੀ ਵੀ ਕਿੱਦਾਂ ਹੋ ਸਕਦੇ ਹੋ। ਸ਼ੁਭ ਸਵੇਰਾ ਸਤਿ ਸ਼੍ਰੀ ਅਕਾਲ ਭੇਜਦੇ ਨੇ, ਬਹੁਤ ਮਿਹਰਬਾਨੀ ਤੁਹਾਡੀ। ਸੰਦੀਪ ਸਿੰਘ ਰੱਖੜਾ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਕਹਿੰਦੇ ਨੇ ਕਿ ਚੜ੍ਹਦੀ ਕਲਾ ਦੇ ਵਿੱਚ ਰਹੋ, ਲਵਲੀ ਜਿਹਾ ਤੁਹਾਡਾ ਦਿਨ ਰਹੇ ਅਤੇ ਡਰਾਈਵ ਧਿਆਨ ਦੇ ਨਾਲ ਕਰਿਓ। ਹਰਜਿੰਦਰ ਬਾਵਾ ਜੀ ਮੰਗਲਵਾਰ ਦੇ ਦਿਨ ਦੀਆਂ ਸ਼ੁਭਕਾਮਨਾਵਾਂ ਭੇਜਦੇ ਨੇ ਅਤੇ ਕਹਿੰਦੇ ਨੇ ਕਿ ਸਭ ਖੁਸ਼ ਤੰਦਰੁਸਤ ਅਤੇ ਚੜ੍ਹਦੀ ਕਲਾ ਦੀ ਜ਼ਿੰਦਗੀ ਜੂਣ। ਸਤਿ ਸ਼੍ਰੀ ਅਕਾਲ ਜੀ ਸਾਡੇ ਵੱਲੋਂ ਵੀ। ਗੁਰਜੰਟ ਸਿੰਘ ਸਿੱਧੂ ਜੀ ਵੀ ਗੁੱਡ ਮੋਰਨਿੰਗ ਦੀ ਸਾਂਝ ਪਾਉਂਦੇ ਨੇ ਅਤੇ ਰਕੇਸ਼ ਕੁਮਾਰ ਜੀ ਵੀ ਸਤਿ ਸ਼੍ਰੀ ਅਕਾਲ ਦੀ ਸਾਂਝ ਪਾਉਂਦੇ ਨੇ, ਕਹਿੰਦੇ ਸਰਬੱਤ ਦੇ ਭਲੇ ਦੀ ਅਰਦਾਸ ਤੁਹਾਨੂੰ ਅਤੇ ਤੁਹਾਡੇ ਸਾਰੇ ਸਰੋਤਿਆਂ ਨੂੰ। ਚੰਗੀ ਸਿਹਤ ਤੰਦਰੁਸਤੀ ਅਤੇ ਚੜ੍ਹਦੀ ਕਲਾ ਦੇਵੇ ਰੱਬ, ਹੱਸਦੇ ਵੱਸਦੇ ਰਹੋ, ਮੁਹੱਬਤਾਂ ਦਾ ਹਰ ਪਾਸੇ ਵਾਸ ਹੋਵੇ, ਮਨੋਕਾਮਨਾਵਾਂ ਸਭ ਦੀਆਂ ਸੰਪੂਰਨ ਹੋਣ। ਅਤੇ ਇਸ ਟਾਈਮ ਇਹ ਪੰਜਾਬ ਹੁਸ਼ਿਆਰਪੁਰ ਬੈਠੇ ਮੈਸੇਜ ਕਰ ਰਹੇ ਨੇ, ਬਹੁਤ ਮਿਹਰਬਾਨੀ। ਲਵਜੋਤ ਧੁਨਾ ਜੀ ਧੁਨਾ ਜਲੁਰ ਮੋਗੇ ਵਾਲੇ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਨੇ। ਐਡੀਲੇਡ ਬੈਠੇ ਇਕਬਾਲ ਸੈਣੀ ਜੀ ਵੀ ਸਾਰਿਆਂ ਦੀਆਂ ਖੁਸ਼ੀਆਂ ਲੋਚਦੇ ਨੇ ਅੱਜ ਦੇ ਦਿਨ, ਕਹਿੰਦੇ ਕਿ ਸਭ ਦਾ ਦਿਨ ਵਧੀਆ ਵਧੀਆ ਰਹੇ। ਸਤਿ ਸ਼੍ਰੀ ਅਕਾਲ ਸਾਡੇ ਵੱਲੋਂ ਵੀ। ਪਰਮਜੋਤ ਸਿੰਘ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਅਤੇ ਜਤਿੰਦਰ ਕੌਰ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਅਤੇ ਨਾਲ ਭੇਜਦੇ ਨੇ ਚਾਹ। ਅਤੇ ਜਸਪ੍ਰੀਤ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਐਡੀਲੇਡ ਤੋਂ, ਹੈਵ ਏ ਗ੍ਰੇਟ ਡੇ ਟੂ ਆਲ। ਬਹੁਤ ਮਿਹਰਬਾਨੀ ਜੀ ਇਹਨਾਂ ਸ਼ੁਭ ਇਸ਼ਾਵਾਂ ਦੇ ਲਈ, ਸਵੇਰੇ ਸਵੇਰੇ ਦੇ ਸਮੇਂ ਸਤਿ ਸ਼੍ਰੀ ਅਕਾਲ ਦੇ ਲਈ, ਨਮਸਤੇ ਦੇ ਲਈ, ਗੁੱਡ ਮੋਰਨਿੰਗ ਦੇ ਲਈ ਬਹੁਤ ਬਹੁਤ ਧੰਨਵਾਦ ਤੁਹਾਡਾ। ਗੁਰਜੋਤ ਜੀ ਵੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਕਹਿੰਦੇ ਨੇ ਕਿ ਆਪ ਸਭ ਦਾ ਦਿਨ ਵਧੀਆ ਵਧੀਆ ਰਹੇ, ਚੜ੍ਹਦੀ ਕਲਾ ਦੇ ਵਿੱਚ ਰਹੋ। ਅਤੇ ਇਸੇ ਚੜ੍ਹਦੀ ਕਲਾ ਦੇ ਵਿੱਚ ਆਪਾਂ ਇੱਕ ਬ੍ਰੇਕ ਲੈ ਕੇ ਆਉਂਦੇ ਹਾਂ, ਉਸ ਰੱਬ ਦਾ ਸ਼ੁਕਰਾਨਾ ਜਿਹਨੇ ਅੱਜ ਕਰੀ ਫਿਰ ਤੋਂ ਸੋਹਣੀਆਂ ਸਾਂਝਾਂ ਪਾਈਆਂ ਨੇ। ਅਤੇ ਆਓ ਆਪਾਂ ਇੱਕ ਬ੍ਰੇਕ ਲੈ ਕੇ ਅਤੇ ਫਿਰ ਕਹਾਣੀ ਵੱਲ ਨੂੰ ਵੱਧਦੇ ਹਾਂ। ਰੇਡੀਓ ਹਾਂਜੀ 1674 AM
1: ਓਰਬਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ 0433-280-252 ਤੇ। ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ, ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490-054-596, ਗਰੇਵਾਲ ਵੀਜ਼ਾ ਸੋਲੂਸ਼ਨ .com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ। ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 0390-8-6655 ਔਰ ਵਿਜ਼ਿਟ tireforce.com.au। ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 0390-8-6655 ਔਰ ਵਿਜ਼ਿਟ tireforce.com.au।
2: ਕੀ ਹਾਲ ਹੈ ਪਿੱਠ ਦਰਦ ਦਾ?
3: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ।
1: थैंक यू ਇਹਦੇ ਬਾਰੇ ਦੱਸਣ ਲਈ।
2: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ, ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 0433465492।
3: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
4: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, ਏਟੀ ਅਪੀਲਸ, ਸਕਿਲਡ ਵੀਜ਼ਾ, ਪੀਆਰ, ਯੂਐਸ ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ।
3: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
4: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au।
5: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
6: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ ਚ ਨਹੀਂ ਬਲਕਿ ਗਲਾਸ ਕੰਟੇਨਰ ਚ ਪੈਕ ਹੁੰਦਾ ਹੈ।
7: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।

ਰੇਡੀਓ ਹਾਂਜੀ 1674 ਮਾਸ ਕਰਦੇ ਹਾਂ ਕਿ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ, ਚੜ੍ਹਦੀ ਕਲਾ 'ਚ ਹੋਵੋਗੇ ਅਤੇ ਖਾਸ ਤੌਰ ਦੇ ਉੱਤੇ ਰੱਬ ਦਾ ਸ਼ੁਕਰਾਨਾ ਕਰ ਰਹੇ ਹੋਵੋਗੇ ਅੱਜ ਦੇ ਦਿਨ ਦੇ ਲਈ। ਚਿਹਰੇ 'ਤੇ ਹੋਵੇਗੀ ਮੁਸਕਰਾਹਟ, ਜੇਕਰ ਨਹੀਂ ਤਾਂ ਆਓ ਸਭ ਤੋਂ ਪਹਿਲਾਂ ਚਿਹਰੇ 'ਤੇ ਖੁਸ਼ੀ ਲੈ ਕੇ ਆਈਏ। ਬਿਲਕੁਲ ਇਸੇ ਤਰ੍ਹਾਂ ਦੇ ਨਾਲ ਇਸ ਖੁਸ਼ੀ ਨੂੰ ਆਪਣੇ ਚਿਹਰੇ 'ਤੇ ਸਜਾ ਕੇ ਰੱਖਿਓ। ਇਹ ਸਾਰਾ ਦਿਨ ਤੁਹਾਨੂੰ ਕੁਛ ਵਧੀਆ ਅਹਿਸਾਸ ਕਰਾਉਂਦੀ ਰਹੋ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ, ਅੱਜ ਦੇ ਵਿਚਾਰ ਦਾ। ਅੱਜ ਦੀ ਕਹਾਣੀ ਦੀ ਮਾਡਲ ਮਿਲੀਨੇਅਰ, ਇਹ ਕਹਾਣੀ ਲਿਖੀ ਹੈ ਓਸਕਰ ਵਾਇਲਡ ਨੇ। ਓਸਕਰ ਵਾਇਲਡ ਕਾਫੀ ਮਸ਼ਹੂਰ ਕਹਾਣੀਆਂ ਲਿਖ ਚੁੱਕੇ ਨੇ, ਕਈ ਇਹਨਾਂ ਦੀਆਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਵਿੱਚ ਵੀ ਕਹਾਣੀਆਂ ਪੜ੍ਹਾਈਆਂ ਜਾਂਦੀਆਂ ਨੇ। ਸੋ ਉਹਨਾਂ ਦੇ ਵਿੱਚੋਂ ਹੀ ਅੱਜ ਇੱਕ ਕਹਾਣੀ ਦੇ ਉੱਤੇ ਚਾਤ ਮਾਰਦੇ ਹਾਂ।

ਇਸ ਕਹਾਣੀ ਦਾ ਇੱਕ ਪਾਤਰ ਆ ਹਿਊਗੀ ਅਰਸਕਾਇਨ, ਜਿਹੜਾ ਕਿ ਬੜਾ ਸੋਹਣਾ ਨੌਜਵਾਨ ਆ, ਉੱਚਾ ਲੰਮਾ ਜਵਾਨ, ਪਰ ਕੋਈ ਕੰਮ ਕਾਰ ਇਹਦੇ ਕੋਲ ਕੋਈ ਖਾਸ ਨਹੀਂ। ਆਪਾਂ ਕਹਿ ਲਈਏ ਕਿ ਇੱਕ ਬੇਰੁਜ਼ਗਾਰ ਜਿਹਾ ਨੌਜਵਾਨ ਹੈ ਜਿਹੜਾ ਇੱਕ ਕੁੜੀ ਨੂੰ ਪਿਆਰ ਕਰਦਾ, ਪਰ ਗਰੀਬ ਹੋਣ ਦੇ ਕਰਕੇ ਉਸ ਕੁੜੀ ਦੇ ਪਿਓ ਨੇ ਇੱਕ ਸ਼ਰਤ ਰੱਖੀ ਆ ਕਿ ਜਿੰਨਾ ਚਿਰ ਤੱਕ ਤੂੰ 10,000 ਪਾਉਂਡ ਨਹੀਂ ਕਮਾ ਲੈਂਦਾ ਉਦੋਂ ਤੱਕ ਤੇਰਾ ਵਿਆਹ ਨਹੀਂ ਹੋ ਸਕਦਾ। ਜਿਹੜੇ ਸਮੇਂ ਦੇ ਵਿੱਚ ਕਹਾਣੀ ਲਿਖੀ ਆ ਉਹ ਸਮੇਂ ਦੇ ਹਿਸਾਬ ਦੇ ਨਾਲ ਇਹਦੀ ਔਕਾਤ ਤੋਂ 10,000 ਪਾਉਂਡ ਬੜੀ ਦੂਰ ਨੇ। ਖੈਰ, ਇੱਦਾਂ ਦੀਆਂ ਚਿੰਤਾਵਾਂ ਚੱਲਦੀਆਂ ਰਹਿੰਦੀਆਂ ਨੇ, ਸੋਚ ਵਿਚਾਰ ਚੱਲਦੇ ਰਹਿੰਦੇ ਨੇ। ਆਮ ਇਸ ਤਰੀਕੇ ਦੀਆਂ ਫਿਲਮਾਂ ਦੇ ਵਿੱਚ ਆਪਾਂ ਕਹਾਣੀਆਂ ਵੇਖਦੇ ਹਾਂ, ਆਮ ਇਸ ਤਰੀਕੇ ਦੇ ਟਵਿਸਟ ਆਪਾਂ ਲਵ ਸਟੋਰੀ ਦੇ ਵਿੱਚ ਵੇਖਦੇ ਹਾਂ, ਗਰੀਬ ਕੁੜੀ, ਅਮੀਰ ਮੁੰਡਾ, ਗਰੀਬ ਕੁੜੀ, ਪਿਓ ਨਹੀਂ ਮੰਨਿਆ, ਮਾਂ ਨਹੀਂ ਮੰਨੀ। ਪਰ ਖੈਰ, ਇਹ ਸਭ ਕੁਛ ਤੋਂ ਹਟ ਕੇ ਇਹ ਮੁੰਡਾ ਦਿਲ ਦਾ ਬੜਾ ਅਮੀਰ ਹੈ, ਚਾਹੇ ਪੈਸੇ ਪੱਖੋਂ ਨਹੀਂ ਪਰ ਦਿਲ ਦੀ ਅਮੀਰੀ ਦੇ ਕਰਕੇ ਜਾਣਿਆ ਜਾਂਦਾ। ਇੱਕ ਦਿਨ ਉਹ ਆਪਣੇ ਦੋਸਤ ਦੇ ਕੋਲ ਜਾਂਦਾ ਜਿਹੜਾ ਕਿ ਬੜਾ ਮਸ਼ਹੂਰ ਪੇਂਟਰ ਆ, ਉਹ ਲੋਕਾਂ ਦੀਆਂ ਤਸਵੀਰਾਂ ਬਹੁਤ ਸੋਹਣੀਆਂ ਬਣਾਉਂਦਾ, ਕਾਫੀ ਲੋਕ ਉਹਦੇ ਕੋਲ ਆਪਣੀਆਂ ਤਸਵੀਰਾਂ ਬਣਾਉਣ ਆਉਂਦੇ ਨੇ। ਨੌਜਵਾਨ ਅਕਸਰ ਹੀ ਇਹਦੇ ਨਾਲ ਆਪਣਾ ਦਿਲ ਦਾ ਦੁੱਖੜਾ ਕੋਈ ਸੁੱਖ ਦੁੱਖ ਸਾਂਝਾ ਕਰਨ ਦੇ ਲਈ ਆ ਜਾਂਦਾ। ਅੱਜ ਜਦੋਂ ਇਸ ਚਿੱਤਰਕਾਰ ਦੇ ਕਮਰੇ ਦੇ ਵਿੱਚ ਦਾਖਲ ਹੋਇਆ ਤਾਂ ਕੀ ਵੇਖਦਾ ਕਿ ਉਹ ਇੱਕ ਭਿਖਾਰੀ ਦੀ ਪੇਂਟਰ ਬਣਾ ਰਿਹਾ, ਇੱਕ ਮੰਗਤੇ ਦੀ ਪੇਂਟਿੰਗ, ਕਿਉਂਕਿ ਕੀ ਵੇਖਦਾ ਕਿ ਉਹ ਭਿਖਾਰੀ, ਉਹ ਮੰਗਤਾ ਕਾਫੀ ਬੁਰੇ ਹਾਲਾਤਾਂ ਦੇ ਵਿੱਚ। ਇੱਕ ਤਾਂ ਉਹ ਪੇਂਟਿੰਗ ਵੇਖ ਕੇ ਕਾਫੀ ਜ਼ਿਆਦਾ ਪ੍ਰਭਾਵਿਤ ਹੋਇਆ ਅਤੇ ਜਦੋਂ ਉਹਨੇ ਸਾਹਮਣੇ ਧਿਆਨ ਮਾਰਿਆ ਅਤੇ ਹੂ ਬਹੂ ਅਸਲ ਦੇ ਵਿੱਚ ਇੱਕ ਕਰੈਕਟਰ ਉਹਦੇ ਸਾਹਮਣੇ ਖੜ੍ਹਾ ਜਿਹਨੂੰ ਵੇਖ ਵੇਖ ਕੇ ਉਹ ਪੇਂਟਰ ਪੇਂਟਿੰਗ ਬਣਾ ਰਿਹਾ। ਉਹ ਇੱਦਾਂ ਦਾ ਵਿਅਕਤੀ ਹੈ ਜਿਹਨੂੰ ਵੇਖ ਕੇ ਹੀ ਤਰਸ ਆ ਜਾਏ, ਸਿਰ ਦੇ ਉੱਤੇ ਫੱਟੀ ਪੁਰਾਣੀ ਜਿਹੀ ਟੋਪੀ, ਥਾਂ ਥਾਂ ਤੋਂ ਪਾਟਿਆ ਕੋਟ, ਪੈਂਟ ਉਹਦੀ ਲੀਰਾਂ ਲੀਰਾਂ, ਬੂਟ ਟੁੱਟੇ, ਸ਼ਾਇਦ ਵਾਹਵਾ ਚਿਰ ਚੱਲ ਕੇ ਪਾਣੀ ਭਰ ਭਰ ਕੇ ਸਾਰੇ ਫੁੱਲੇ ਪਏ ਨੇ, ਅਤੇ ਇਹੋ ਜਿਹੇ ਬੂਟਾਂ ਦੇ ਵਿੱਚ ਸ਼ਾਇਦ ਪੈਰ ਅਕਸਰ ਹੀ ਗਲੇ ਹੋਣ ਜਾਂ ਫਿਰ ਗਲੇ ਪ੍ਰਤੀਤ ਹੁੰਦੇ ਨੇ। ਇੰਨੀ ਜ਼ਿਆਦਾ ਤਰਸਯੋਗ ਹਾਲਤ ਕਿ ਉਹਦੇ ਸਰੀਰ ਦੇ ਉੱਤੇ ਚਾਰ ਕਣ ਵੀ ਨਾ, ਉਹਦੇ ਮੂੰਹ ਵੱਲ ਵੇਖ ਕੇ ਇੱਦਾਂ ਪ੍ਰਤੀਤ ਹੁੰਦਾ ਪਤਾ ਨਹੀਂ ਕਿੰਨੇ ਦਿਨ ਹੋ ਗਏ ਹੋਣਗੇ ਇਹਨੇ ਰੋਟੀ ਖਾਧੀ ਨੂੰ। ਉਮਰ ਤੋਂ ਪਹਿਲਾਂ ਹੀ ਉਹਦੀ ਮੂੰਹ ਦੇ ਉੱਤੇ ਇੱਦਾਂ ਦੀਆਂ ਝੁਰੜੀਆਂ ਦਿਖਾਈ ਦੇ ਰਹੀਆਂ ਸੀ ਜਿੱਦਾਂ ਕਿ ਰੋਟੀ ਦੇ ਲਈ ਤਰਸ ਰਿਹਾ ਹੋਵੇ। ਨੌਜਵਾਨ ਦੇ ਮਨ ਦੇ ਵਿੱਚ ਆਇਆ ਕਿ ਖਰੇ ਕਿੰਨੀ ਕੁ ਜ਼ਿਆਦਾ ਗਰੀਬੀ ਦੀ ਹਾਲਾਤ ਦੇ ਵਿੱਚ ਅਤੇ ਮੇਰਾ ਦੋਸਤ ਨੂੰ ਐਜ਼ ਏ ਮਾਡਲ ਵਰਤ ਲਿਆ ਉਹਦੀ ਪੇਂਟਿੰਗ ਬਣਾਉਣ ਦੇ ਲਈ। ਉਹਨੇ ਹਲਕੀ ਜਿਹੀ ਕੋਸ਼ਿਸ਼ ਕੀਤੀ ਗੱਲ ਕਰਨ ਦੀ ਆਪਣੇ ਦੋਸਤ ਦੇ ਨਾਲ ਕਿ ਇਹਨੂੰ ਇਹਦੀ ਕਿਉਂ ਨਾ ਮਦਦ ਕੀਤੀ ਜਾਵੇ, ਇਹ ਤਾਂ ਬਹੁਤ ਗਰੀਬ ਲੱਗਦਾ, ਇਹਦੀ ਹਾਲਤ ਤਾਂ ਬੜੀ ਤਰਸਯੋਗ ਹੈ। ਪਰ ਦੋਸਤ ਨੇ ਕੁਛ ਖਾਸ ਅੱਗੋਂ ਹੁੰਗਾਰਾ ਨਹੀਂ ਭਰਿਆ, ਜਾਂ ਇੱਦਾਂ ਕਹਿ ਲਓ ਕਿ ਉਹਦੀ ਗੱਲ ਨੂੰ ਉਹਨੇ ਕੋਈ ਖਾਸ ਤਵੱਜੋ ਨਹੀਂ ਦਿੱਤੀ ਅਤੇ ਅਣਸੁਣੀ ਜੀ ਕਰਕੇ ਉਹ ਕੁਛ ਲੈਣ ਦੇ ਲਈ ਕਮਰੇ ਦੇ ਵਿੱਚੋਂ ਬਾਹਰ ਨਿਕਲ ਗਿਆ। ਨੌਜਵਾਨ ਮਨ ਦੇ ਵਿੱਚ ਸੋਚਦਾ ਕਿ ਸ਼ਾਇਦ ਇਹ ਇਸ ਮੰਗਤੇ ਨੂੰ ਕੁਛ ਦੇਣਾ ਨਹੀਂ ਚਾਹੁੰਦਾ ਜਾਂ ਸਸਤੇ ਦੇ ਵਿੱਚ ਸਾਰਨਾ ਚਾਹੁੰਦਾ, ਜਾਂ ਫਿਰ ਜਿੰਨੇ ਕੁ ਵੀ ਪੈਸੇ ਦਿੱਤੇ ਆ ਸ਼ਾਇਦ ਉਹਨੇ ਕਾਫੀ ਨਹੀਂ ਆ ਇਹਦੀ ਗਰੀਬੀ ਦੂਰ ਕਰਨ ਦੇ ਲਈ। ਕੈਨਵਸ ਤੋਂ ਹੁੰਦਾ ਹੋਇਆ ਜਦੋਂ ਨੌਜਵਾਨ ਅੱਗੇ ਉਸ ਮਾਡਲ ਭਿਖਾਰੀ ਵੱਲ ਨੂੰ ਵਧਿਆ ਤਾਂ ਥੋੜ੍ਹਾ ਚਿਰ ਸ਼ਾਇਦ ਸਾਹ ਲੈਣ ਦੇ ਲਈ ਉਹ ਵੀ ਲਾਗੇ ਪਏ ਸੋਫੇ ਦੇ ਉੱਤੇ ਬਹਿ ਗਿਆ। ਨੌਜਵਾਨ ਨੇ ਅੱਗੇ ਹੋ ਕੇ ਪੁੱਛਿਆ ਕਿ ਮੈਂ ਤੇਰੀ ਕੋਈ ਮਦਦ ਕਰ ਸਕਦਾ, ਅਤੇ ਨਾਲ ਦੀ ਨਾਲ ਆਪਣੀ ਜੇਬ ਦੇ ਵਿੱਚ ਹੱਥ ਮਾਰਿਆ। ਉਹਨੇ ਅਹਿਸਾਸ ਕੀਤਾ ਕਿ ਉਹਦੀ ਜੇਬ ਦੇ ਵਿੱਚ ਇੱਕ ਸੋਨੇ ਦਾ ਸਿੱਕਾ ਪਿਆ।
ਉਹਨੂੰ ਆਪਣੀ ਮੁੱਠੀ ਦੇ ਵਿੱਚ ਘੋਟਦਿਆਂ ਮਨ ਹੀ ਮਨ ਯਾਦ ਕਰਦਾ ਕਿ ਇਸ ਤੋਂ ਇਲਾਵਾ ਤਾਂ ਅੱਜ ਉਹਦੇ ਕੋਲ ਹੈ ਵੀ ਹੋਰ ਕੁਛ ਨਹੀਂ। ਜੇ ਵੀ ਇਹਨੇ ਇਹਨੂੰ ਦੇ ਦਿੱਤਾ ਤਾਂ ਸ਼ਾਇਦ ਹੋ ਸਕਦਾ ਅੱਜ ਉਹਨੂੰ ਵੀ ਰੋਟੀ ਕਿਤੇ ਉਹ ਮੰਗ ਤੰਗ ਕੇ ਖਾਣੀ ਪਵੇ। ਹਾਲਾਤ ਅਸਲ ਦੇ ਵਿੱਚ ਇਹਦੇ ਆਪਣੇ ਵੀ ਕੁਛ ਬਹੁਤੇ ਵਧੀਆ ਨਹੀਂ ਗੇ। ਇਸ ਵਜ੍ਹਾ ਦੇ ਕਰਕੇ ਕੁਛ ਪਲਾਂ ਦੇ ਲਈ ਉਹ ਸੋਚ ਵਿਚਾਰ 'ਚ ਜ਼ਰੂਰ ਪੈ ਗਿਆ, ਪਰ ਨਾਲ ਦੀ ਨਾਲ ਉਸ ਮੰਗਤੇ ਦੇ ਨਾਲ ਗੱਲ ਵੀ ਕਰ ਰਿਹਾ। ਮੈਂ ਵੇਖ ਰਿਹਾ ਤੈਨੂੰ ਪੈਸਿਆਂ ਦੀ ਕਾਫ਼ੀ ਲੋੜ ਲੱਗਦੀ ਹੈ, ਮੈਂ ਵੇਖ ਰਿਹਾ ਤੇਰੀ ਹਾਲਤ ਕਾਫ਼ੀ ਤਰਸਯੋਗ ਹੈ। ਮੰਗਤਾ ਕੁਛ ਖਾਸ ਨਹੀਂ ਬੋਲਦਾ, ਬਸ ਉਸ ਨੌਜਵਾਨ ਵੱਲ ਵੇਖਦਾ ਰਹਿੰਦਾ, ਜਾਂ ਫਿਰ ਸ਼ਾਇਦ ਉਹਨੂੰ ਇਸ ਚੀਜ਼ ਦਾ ਅਹਿਸਾਸ ਹੋ ਰਿਹਾ ਕਿ ਇਹ ਕਿੰਨਾ ਚੰਗਾ ਇਨਸਾਨ ਆ, ਇਹ ਕਿੰਨਾ ਵਧੀਆ ਬੰਦਾ, ਇਹ ਮੇਰੇ ਵਰਗੇ ਗਰੀਬ ਦੇ ਨਾਲ ਗੱਲ ਕਰਨੀ ਜ਼ਰੂਰੀ ਸਮਝ ਰਿਹਾ, ਇਹ ਮੇਰੇ ਵਰਗੇ ਗਰੀਬ ਦੇ ਹਾਲਾਤਾਂ ਦੇ ਉੱਤੇ ਤਰਸ ਖਾ ਰਿਹਾ। ਦੋ ਚਾਰ ਗੱਲਾਂ ਕਰਨ ਤੋਂ ਬਾਅਦ ਫਿਰ ਦੁਬਾਰਾ ਤੋਂ ਜੇਬ ਦੇ ਵਿੱਚ ਪਿਆ ਉਹ ਸੋਨੇ ਦਾ ਸਿੱਕਾ ਮੁੱਠੀ ਦੇ ਵਿੱਚ ਘੁੱਟਿਆ ਅਤੇ ਆਖਿਰਕਾਰ ਫੈਸਲਾ ਕੀਤਾ ਕਿ ਨਹੀਂ, ਮੇਰੇ ਨਾਲੋਂ ਵਧੇਰੇ ਇਸ ਮੰਗਤੇ ਨੂੰ ਜ਼ਰੂਰਤ ਹੈ ਇਸ ਟਾਈਮ, ਅਤੇ ਉਹ ਸਿੱਕਾ ਕੱਢ ਕੇ ਉਸ ਮੰਗਤੇ ਦੇ ਹੱਥ ਦੇ ਉੱਤੇ ਧਰ ਦਿੱਤਾ, ਜਾਂ ਫਿਰ ਉਸ ਟੋਪੀ ਦੇ ਵਿੱਚ ਜਿਹੜੀ ਮੰਗਤੇ ਨੇ ਪੇਂਟਿੰਗ ਬਣਾਉਣ ਦੇ ਲਈ ਇੱਕ ਪੋਜ਼ ਦੇ ਵਜੋਂ ਵਰਤੀ ਸੀ, ਬਿਲਕੁਲ ਅੱਗੇ ਨੂੰ ਉਲਾਰ ਕੇ ਜਿੱਦਾਂ ਟੋਪੀ ਦੇ ਵਿੱਚ ਕਿਸੇ ਨੂੰ ਉਹ ਪੈਸੇ ਪਾਉਣ ਦੇ ਲਈ ਕਹਿ ਰਿਹਾ ਹੋਵੇ। ਉਹ ਮੰਗਤਾ ਬਹੁਤ ਖੁਸ਼ ਹੋਇਆ, ਉਹਨੇ ਟੋਪੀ ਥੋੜ੍ਹੀ ਜਿਹੀ ਉਰੇ ਕਰਕੇ ਧਿਆਨ ਮਾਰਿਆ, ਇਹ ਤਾਂ ਵਾਕਈ ਸੋਨੇ ਦਾ ਸਿੱਕਾ, ਇੰਨੀ ਉਹਦੀ ਔਕਾਤ ਨਹੀਂ ਜਿੰਨੇ ਜ਼ਿਆਦਾ ਉਹ ਪੈਸੇ ਦੇ ਚੱਲਿਆ। ਮੰਗਤੇ ਨੇ ਕੁਛ ਕਹਿਣ ਦੀ ਕੋਸ਼ਿਸ਼ ਕੀਤੀ, ਪਰ ਉਹਨੇ ਚਿਰ ਨੂੰ ਉਹ ਨੌਜਵਾਨ ਆਪਣੀ ਪਰਉਪਕਾਰੀ ਕਰਕੇ ਪਿੱਠ ਘੁਮਾਉ ਤੋਂ ਦੂਰ ਹੋ ਚੁੱਕਾ ਸੀ। ਉਹ ਨਹੀਂ ਸੀ ਚਾਹੁੰਦਾ ਕਿ ਆਪਣੇ ਦੋਸਤ ਨੂੰ ਜ਼ਿਆਦਾ ਦੇਰ ਤੱਕ ਡਿਸਟਰਬ ਕਰੇ, ਕਿਉਂਕਿ ਉਹ ਬੜੀ ਤਨਦੇਹੀ ਦੇ ਨਾਲ ਉਹ ਚਿੱਤਰਕਾਰੀ ਕਰ ਰਿਹਾ ਸੀ। ਉਹ ਨਹੀਂ ਸੀ ਚਾਹੁੰਦਾ ਕਿ ਮੰਗਤੇ ਦਾ ਵੀ ਸਮਾਂ ਖਰਾਬ ਕਰੇ, ਪਰ ਖੈਰ ਉਹਨੇ ਜੋ ਕਾਰਜ ਕਰਨਾ ਸੀ ਉਹ ਕਰ ਦਿੱਤਾ, ਅਤੇ ਹੁਣ ਉਹ ਉਸ ਕਮਰੇ ਦੇ ਵਿੱਚੋਂ ਚਲਾ ਗਿਆ। ਕੁਛ ਦਿਨ ਬਾਅਦ ਜਦੋਂ ਨੌਜਵਾਨ ਦੀ ਫਿਰ ਦੁਬਾਰਾ ਆਪਣੇ ਮਿੱਤਰ ਦੇ ਨਾਲ ਮੁਲਾਕਾਤ ਹੋਈ ਤਾਂ ਉਹ ਚਿੱਤਰਕਾਰ ਕਹਿਣ ਲੱਗਾ, ਤੈਨੂੰ ਪਤਾ ਉਸ ਦਿਨ ਉਹ ਮੰਗਤਾ ਕੌਣ ਸੀ? ਮੈਨੂੰ ਕੀ ਪਤਾ, ਤੈਨੂੰ ਕੀ ਲੱਗਦਾ ਮੈਂ ਸ਼ਹਿਰ ਦੇ ਸਾਰੇ ਮੰਗਤਿਆਂ ਦਾ ਲਿਖਾ ਚੋਖਾ ਰੱਖਦਾ? ਹਾਂ, ਪਰ ਮੈਨੂੰ ਪਤਾ ਲੱਗਾ ਤੂੰ ਉਹਦੀ ਖਾਸ ਮਦਦ ਕਰਕੇ ਆਇਆ, ਤੂੰ ਉਹਨੂੰ ਇੱਕ ਸੋਨੇ ਦਾ ਸਿੱਕਾ ਦਿੱਤਾ। ਸੱਚ ਦੱਸਾਂ ਤਾਂ ਉਹ ਤੇਰੇ ਤੋਂ ਬੜਾ ਪ੍ਰਭਾਵਿਤ ਹੋਇਆ, ਤੇਰੇ ਜਾਣ ਤੋਂ ਬਾਅਦ ਉਹ ਸਿਰਫ ਤੇਰੀਆਂ ਹੀ ਗੱਲਾਂ ਕਰ ਰਿਹਾ ਸੀ, ਤੇਰੀ ਉਦਾਰਤਾ ਦੀਆਂ ਗੱਲਾਂ ਕਰ ਰਿਹਾ ਸੀ, ਕਹਿ ਰਿਹਾ ਸੀ ਤੂੰ ਬੜਾ ਦਿਆਲੂ ਹੈ, ਕਹਿ ਰਿਹਾ ਸੀ ਤੇਰੇ ਵਰਗੇ ਨੌਜਵਾਨ ਅੱਜ ਕੱਲ੍ਹ ਦੁਨੀਆ ਦੇ ਉੱਤੇ ਘੱਟ ਹੀ ਲੱਭਦੇ ਨੇ, ਕਹਿ ਰਿਹਾ ਸੀ ਇੱਦਾਂ ਦੇ ਲੋਕ ਦੁਨੀਆ ਦੇ ਉੱਤੇ ਹੋਰ ਹੋਣ ਤਾਂ ਦੁਨੀਆ ਕਿੰਨੀ ਖੂਬਸੂਰਤ ਹੋਵੇ। ਮੁੱਕਦੀ ਗੱਲ, ਤੇਰੇ ਤੋਂ ਉਹ ਕਾਫ਼ੀ ਪ੍ਰਭਾਵਿਤ ਹੋਇਆ, ਕਾਫ਼ੀ ਲੰਮਾ ਸਮਾਂ ਤੇਰੇ ਬਾਰੇ ਗੱਲਾਂ ਕਰਦਾ ਰਿਹਾ। ਨੌਜਵਾਨ ਨੇ ਮੁਸਕਰਾ ਕੇ ਕਿਹਾ, ਚੰਗੀ ਗੱਲ, ਮੈਂ ਤਾਂ ਆਪ ਚਾਹੁੰਦਾ ਕਿ ਦੁਨੀਆ ਦੇ ਉੱਤੇ ਇੱਕ ਦੂਸਰੇ ਦੀ ਮਦਦ ਹਰ ਕਿਸੇ ਨੂੰ ਕਰਨੀ ਚਾਹੀਦੀ ਹੈ, ਸ਼ਾਇਦ ਇਸੇ ਕਰਕੇ ਇਨਸਾਨ ਨੂੰ ਪੈਦਾ ਕੀਤਾ ਉਸ ਰੱਬ ਨੇ। ਖੈਰ, ਮੇਰੇ ਸਵਾਲ ਦਾ ਤੂੰ ਜਵਾਬ ਨਹੀਂ ਦਿੱਤਾ, ਤੈਨੂੰ ਪਤਾ ਸੀ ਉਹ ਮੰਗਤਾ ਕੌਣ ਹੈ? ਨੌਜਵਾਨ ਨੇ ਨਾਂ ਦੇ ਵਿੱਚ ਸਿਰ ਹਿਲਾਇਆ ਅਤੇ ਆਪਣੇ ਕੰਮ ਦੇ ਵਿੱਚ ਮਸਰੂਫ ਹੋ ਗਿਆ। ਚਿੱਤਰਕਾਰ ਨੇ ਫਿਰ ਆਪਣੀ ਗੱਲ ਅੱਗੇ ਤੋਰੀ ਤਾਂ ਕਹਿਣ ਲੱਗਾ, ਉਹ ਇਸ ਸ਼ਹਿਰ ਦਾ ਸਭ ਤੋਂ ਅਮੀਰ ਆਦਮੀਆਂ ਦੇ ਵਿੱਚੋਂ ਇੱਕ ਹੈ, ਸ਼ਾਇਦ ਤੂੰ ਇਹ ਨਾਂ ਕਦੀ ਸੁਣਿਆ ਹੋਵੇ, ਬੈਰਨ ਹੌਸਬਰਗ ਬਾਰੇ ਸੁਣਿਆ? ਤਾਂ ਨੌਜਵਾਨ ਦੇ ਇੱਕਦਮ ਜਿੱਦਾਂ ਕੰਨ ਖੜ੍ਹੇ ਹੋ ਗਏ। ਉਹ ਸਿਰਫ ਇਸ ਸ਼ਹਿਰ ਦੇ ਨਹੀਂ, ਯੂਰਪ ਦੇ ਸਭ ਤੋਂ ਅਮੀਰ ਵਿਅਕਤੀਆਂ ਦੇ ਵਿੱਚੋਂ ਇੱਕ ਆ। ਹਾਂ, ਇਹ ਨਾਂ ਕੌਣ ਨਹੀਂ ਜਾਣਦਾ, ਉਹ ਤਾਂ ਇੱਕ ਕਰੋੜਪਤੀ ਬੰਦਾ,
ਪਰ ਉਹ ਤੇਰਾ ਮਾਡਲ ਭਿਖਾਰੀ ਬਣ ਕੇ ਕਿਉਂ ਖੜਾ ਸੀ? ਪਤਾ ਨਹੀਂ ਯਾਰ, ਅਮੀਰਾਂ ਦੀਆਂ ਗੱਲਾਂ ਅਮੀਰ ਜਾਣਨ। ਉਹ ਕਾਫੀ ਦੇਰ ਤੋਂ ਇੱਕ ਇੱਛਾ ਜ਼ਾਹਰ ਕਰ ਰਿਹਾ ਸੀ ਕਿ ਮੈਂ ਆਪਣੀ ਇੱਕ ਚਿੱਤਰਕਾਰੀ ਬਣਵਾਉਣੀ ਆ, ਉਹ ਵੀ ਮੰਗਤੇ ਦੇ ਭੇਸ ਦੇ ਵਿੱਚ। ਬਸ ਉਸੇ ਨੂੰ ਹੀ ਐਸੇ ਮਾਡਲ ਲੈ ਕੇ ਮੈਂ ਉਹਦੀ ਚਿੱਤਰਕਾਰੀ ਕਰ ਰਿਹਾ ਸੀ। ਅਤੇ ਨਾਲੇ ਤੇਰੇ ਲਈ ਇੱਕ ਖੁਸ਼ੀ ਦੀ ਗੱਲ ਹੈ, ਆਹ ਤੇਰੇ ਲਈ ਉਹਨੇ ਇੱਕ ਤੋਹਫ਼ਾ ਭੇਜਿਆ, ਸ਼ਾਇਦ ਉਹ ਤੈਨੂੰ ਮਿਲਣਾ ਵੀ ਚਾਹੁੰਦਾ। ਅਤੇ ਨਾਲ ਉਹਨੇ ਇਹ ਤੋਹਫ਼ਾ ਗੁਜ਼ਾਰਿਸ਼ ਵੀ ਕੀਤੀ ਆ ਕਿ ਤੂੰ ਜ਼ਰੂਰ ਕਬੂਲ ਕਰੇ। ਨੌਜਵਾਨ ਨੇ ਜਦੋਂ ਤੋਹਫ਼ੇ ਵਾਲਾ ਪੈਕਟ ਖੋਲ੍ਹਿਆ ਤਾਂ ਉਹਦੇ ਵਿੱਚ 10,000 ਪੌਂਡ ਸੀ। ਸ਼ਾਇਦ ਚਿੱਤਰਕਾਰ ਨੇ ਉਹਨੂੰ ਦੱਸ ਦਿੱਤਾ ਹੋਵੇ ਕਿ ਇਸ ਟਾਈਮ ਉਹ ਨੌਜਵਾਨ ਪਾਈ ਪਾਈ ਜੋੜ ਕੇ 10,000 ਪੌਂਡ ਇਕੱਠਾ ਕਰਨ ਦੀ ਕੋਸ਼ਿਸ਼ ਕਰ ਰਿਹਾ, ਕਿਉਂਕਿ ਉਹਨੇ ਆਪਣੀ ਪ੍ਰੇਮਿਕਾ ਲੌਰਾ ਦੇ ਨਾਲ ਵਿਆਹ ਕਰਾਉਣਾ। ਪਰ ਉਹਦਾ ਪਿਓ ਮਨ ਨਹੀਂ ਸੀ ਰਿਹਾ ਕਿਉਂਕਿ ਉਹ ਗਰੀਬ ਆ, ਉਹਦੇ ਕੋਲ 10,000 ਪੌਂਡ ਨਹੀਂ ਆ। ਉਹਦੇ ਪਿਓ ਨੂੰ ਇਹ ਲੱਗਦਾ ਕਿ ਜੇ ਇਹਦੇ ਕੋਲ 10,000 ਪੌਂਡ ਹੋਣ ਤਾਂ ਫਿਰ ਉਹ ਮੇਰੀ ਕੁੜੀ ਨੂੰ ਸਾਰੀ ਉਮਰ ਸੋਹਣੀ ਰੋਟੀ ਖਵਾ ਸਕਦਾ, ਸ਼ਾਇਦ ਇਸ ਕਰਕੇ। ਪਰ ਸੱਚ ਜਾਣੀ, ਉਹਦੇ ਲਈ ਇਹ 10,000 ਪੌਂਡ ਕੁਛ ਵੀ ਨਹੀਂ। ਜਿੰਨਾ ਉਹ ਅਮੀਰ ਹੈ ਨਾ, ਉਹਦੇ ਲਈ ਇਹ ਤੋਹਫ਼ਾ ਕੁਛ ਵੀ ਨਹੀਂ। ਪਰ ਤੇਰੇ ਲਈ ਉਹ ਸਿੱਕਾ ਕਿੰਨਾ ਭਾਰਾ ਸੀ ਉਹ ਵੀ ਮੈਂ ਜਾਣਦਾ। ਅਤੇ ਇਹਨਾਂ ਕਹਿ ਕੇ ਉਹ ਚਿੱਤਰਕਾਰ ਹਲਕਾ ਜਿਹਾ ਹਾਸਿਆ। ਨੌਜਵਾਨ ਨੇ ਉਹ 10,000 ਪੌਂਡ ਕੁੜੀ ਦੇ ਪਿਓ ਨੂੰ ਵਿਖਾਇਆ ਅਤੇ ਕਹਾਣੀ ਦੇ ਮੁਤਾਬਕ ਉਹਨਾਂ ਦੋਵਾਂ ਦਾ ਵਿਆਹ ਹੋ ਗਿਆ। ਪਰ ਸ਼ਾਇਦ ਇਸ ਕਰਕੇ ਕਿਉਂਕਿ ਉਹ ਬੰਦਾ ਦਿਆਲੂ ਸੀ, ਉਹ ਨੌਜਵਾਨ ਦੇ ਵਿੱਚ ਉਦਾਰਤਾ ਸੀ, ਉਸ ਨੌਜਵਾਨ ਦੇ ਵਿੱਚ ਇਮਾਨਦਾਰੀ ਸੀ, ਉਸ ਨੌਜਵਾਨ ਦੇ ਵਿੱਚ ਦਰਿਆ ਦਿਲੀ ਸੀ। ਜਦੋਂ ਆਪਾਂ ਆਪਣੀ ਔਕਾਤ ਤੋਂ ਵੱਧ ਕੇ ਕੁਛ ਕਰਦੇ ਫਿਰ ਹੀ ਉਹ ਰਜਿਸਟਰ ਹੋ ਪਾਉਂਦਾ, ਸ਼ਾਇਦ ਫਿਰ ਹੀ ਉਹ ਮੰਨਿਆ ਜਾਊਗਾ ਕਿ ਤੁਸੀਂ ਕੁਛ ਕੀਤਾ। ਜੇ ਤੁਸੀਂ ਲੱਖਾਂ ਦੀ ਸਾਮੀ ਹੋ ਅਤੇ ਲੱਖਾਂ ਦੇ ਵਿੱਚੋਂ ਕੱਢ ਕੇ ਕੋਈ ਰੁਪਈਆ ਧੇਲੀ ਦੇ ਵੀ ਦਿੱਤਾ, ਉਹਦੇ ਨਾਲ ਕੋਈ ਖਾਸ ਫਰਕ ਨਹੀਂ ਪੈਂਦਾ। ਫਰਕ ਉਦੋਂ ਪੈਂਦਾ ਜਦੋਂ ਤੁਸੀਂ ਆਪਣੀ ਜੇਬ ਹੀ ਖਾਲੀ ਕਰ ਦਿਓ, ਫਿਰ ਉਹ ਜੇਬ 'ਚ ਵਿੱਚ ਭਾਵੇਂ 10 ਰੁਪਈਏ ਹੋਣ ਅਤੇ ਚਾਹੇ 10 ਲੱਖ। ਜਦੋਂ ਬੰਦਾ ਆਪਣੀ ਜੇਬ ਹੀ ਕਿਸੇ ਦੇ ਲਈ ਖਾਲੀ ਕਰ ਦਿੰਦਾ ਫਿਰ ਇਨਸਾਨ ਨਹੀਂ, ਫਿਰ ਇਨਸਾਨ ਦੇ ਵਿੱਚ ਵੱਸਦਾ ਰੱਬ ਉਹਦੀ ਮਦਦ ਕਰਦਾ। ਇਹ ਕਹਾਣੀ ਜਿਹਦੇ ਵਿੱਚ ਆਪਾਂ ਇਹ ਮਹਿਸੂਸ ਕਰਦੇ ਹਾਂ ਕਿ ਇਨਸਾਨ ਦੀ ਦਿਆਲਤਾ ਦੀ, ਉਹਦੀ ਦਰਿਆ ਦਿਲੀ ਦੀ ਕਿੰਨੀ ਵਕਤ ਪੈਂਦੀ ਹੈ, ਕਿੱਦਾਂ ਅਤੇ ਕਿਹੜੇ ਤਰੀਕੇ ਦੇ ਨਾਲ ਕਿਸਮਤ ਜਾਂ ਫਿਰ ਤੁਹਾਡਾ ਚੰਗਾਪਨ ਪਲਟ ਕੇ ਤੁਹਾਡੀ ਮਦਦ ਕਰਦਾ, ਸ਼ਾਇਦ ਤੁਸੀਂ ਸੋਚਿਆ ਵੀ ਨਹੀਂ ਹੋਵੇਗਾ। ਇਹ ਕਹਾਣੀ ਕਿਸੇ ਚਮਤਕਾਰ ਤੋਂ ਘੱਟ ਨਹੀਂ, ਇਹ ਕਹਾਣੀ ਕਿਸੇ ਫਿਲਮ ਤੋਂ ਘੱਟ ਨਹੀਂ। ਕਹਾਣੀ ਆਖਰ ਕਹਾਣੀ ਹੁੰਦੀ ਹੈ, ਪਰ ਇੱਦਾਂ ਦੀਆਂ ਛੋਟੀਆਂ ਛੋਟੀਆਂ ਸਾਡੇ ਆਸ ਪਾਸ, ਸਾਡੇ ਨਾਲ, ਸਾਡੇ ਯਾਰਾਂ ਦੋਸਤਾਂ ਦੇ ਨਾਲ, ਪਰਿਵਾਰ ਦੇ ਨਾਲ ਅਕਸਰ ਹੀ ਵਾਪਰਦੀਆਂ ਰਹਿੰਦੀਆਂ। ਕਈ ਤਾਂ ਇੱਥੋਂ ਤੱਕ ਵੀ ਕਹਿੰਦੇ ਨੇ ਕਿ ਆਪਣੀ ਜ਼ਿੰਦਗੀ ਦੇ ਵਿੱਚ ਹਰ ਕੋਈ ਬੰਦਾ ਇੱਕ ਨਾ ਇੱਕ ਸਮੇਂ ਦਿਆਲੂ ਜ਼ਰੂਰ ਹੁੰਦਾ, ਅਤੇ ਜੇ ਉਹ ਇਹ ਆਪਣੀ ਦਿਆਲਤਾ ਕਾਇਮ ਰੱਖੇ ਤਾਂ ਫਿਰ ਉਹ ਅੱਗੇ ਵੀ ਇਹ ਦਰਿਆ ਦਿਲੀ ਉਹਦੀ ਚੱਲਦੀ ਰਹਿੰਦੀ ਹੈ। ਪਰ ਇਹ ਵੀ ਸੱਚ ਹੈ ਕਿ ਜੇ ਇਹਨਾਂ ਚੀਜ਼ਾਂ ਨੂੰ ਜ਼ਿੰਦਗੀ ਦੇ ਵਿੱਚ ਕਿਤੇ ਉਹ ਹਲਕਿਆਂ ਕਰ ਲੈਂਦਾ, ਘੱਟ ਵਰਤਦਾ, ਆਪਣੀ ਜ਼ਿੰਦਗੀ ਦੇ ਵਿੱਚ ਲਾਗੂ ਨਹੀਂ ਰੱਖਦਾ, ਤਾਂ ਫਿਰ ਹੌਲੀ ਹੌਲੀ ਉਹਦੀ ਜ਼ਿੰਦਗੀ ਦੇ ਵਿੱਚੋਂ ਇਹ ਉਦਾਰਤਾ ਗਾਇਬ ਵੀ ਹੋ ਜਾਂਦੀ ਹੈ। ਅਤੇ ਜਦੋਂ ਗਾਇਬ ਹੋ ਜਾਂਦੀ ਹੈ ਫਿਰ ਉਹਦੇ ਦਿਮਾਗ ਦਾ ਸਕੂਨ ਖੁੱਸਦਾ, ਫਿਰ ਇਨਸਾਨ ਪਤਾ ਨਹੀਂ ਕਿਉਂ ਉਦਾਸ ਜਿਹਾ ਮਹਿਸੂਸ ਕਰਦਾ, ਉਹਨੂੰ ਸਮਝ ਨਹੀਂ ਆਉਂਦੀ ਉਹਦੇ ਨਾਲ ਹੋਇਆ ਕੀ ਮਾੜਾ ਹੋਇਆ। ਸਭ ਕੁਛ ਹੁੰਦਿਆਂ ਸੁਣਦਿਆਂ ਵੀ ਉਹ ਬੰਦਾ ਬੋਝ ਮਹਿਸੂਸ ਕਰਦਾ, ਸ਼ਾਇਦ ਇਸ ਕਰਕੇ ਕਿਉਂਕਿ ਇਨਸਾਨ ਬਣਿਆ ਹੀ ਇਨਸਾਨ ਦੀ ਮਦਦ ਕਰਨ ਦੇ ਲਈ ਹੈ। ਸੋ ਜਿੱਥੇ ਵੀ ਕਿਤੇ ਤੁਹਾਨੂੰ ਲੱਗੇ ਉੱਥੇ ਹੀ ਆਪਣੇ ਅੰਦਰ ਦੇ ਰੱਬ ਨੂੰ ਜਗਾ ਕੇ ਕਿਸੇ ਦੀ ਮਦਦ ਜ਼ਰੂਰ ਕਰਨ ਦੀ ਕੋਸ਼ਿਸ਼ ਕਰਿਆ ਕਰੋ।
ਕਿਉਂਕਿ ਜਦੋਂ ਆਪਾਂ ਕਿਸੇ ਦੀ ਮਦਦ ਕਰਦੇ ਹਾਂ ਤਾਂ ਫਿਰ ਉਹ ਰੱਬ ਆਪ ਤੁਹਾਡੀ ਮਦਦ ਕਰਦਾ। ਅਤੇ ਇਹ ਵੀ ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ, ਦੀ ਮਾਡਲ ਮਿਲੀਨੇਅਰ। ਹੋ ਸਕਦਾ ਤੁਸੀਂ ਪਹਿਲਾਂ ਵੀ ਇਹ ਕਹਾਣੀ ਪੜ੍ਹੀ ਹੋਵੇ, ਆਸਕਰ ਵਾਈਲਡ ਦੀ ਇਹ ਕਹਾਣੀ, ਇਹਦਾ ਅਨੁਵਾਦ ਕਰਦੇ ਹਾਂ ਤੁਹਾਡੇ ਤੱਕ ਪਹੁੰਚਾਉਂਦੇ ਹਾਂ। ਕਈ ਚੀਜ਼ਾਂ ਉੱਤੇ ਥੱਲੇ ਕਰਨੀਆਂ ਪੈਂਦੀਆਂ ਨੇ ਤੁਹਾਡੇ ਤੱਕ ਉਹ ਆਪਣੀ ਭਾਸ਼ਾ ਦੇ ਵਿੱਚ ਪਹੁੰਚਾਉਣ ਦੇ ਲਈ, ਜਾਂ ਫਿਰ ਕਈ ਵਾਰੀ ਹੂ ਬਹੂ ਜੇ ਆਪਾਂ ਇਹ ਕਹਾਣੀਆਂ ਅਨੁਵਾਦ ਕਰਕੇ ਤੁਹਾਡੇ ਤੱਕ ਸਾਂਝੀਆਂ ਕਰੀਏ ਤਾਂ ਸ਼ਾਇਦ ਉਹਦੇ ਵਿੱਚ ਕਈ ਤਰ੍ਹਾਂ ਦੇ ਰਸ ਮਿਸ ਹੋ ਜਾਂਦੇ ਨੇ। ਸੋ ਆਪਾਂ ਇਸ ਵਜ੍ਹਾ ਕਰਕੇ ਹਰ ਵਾਰ ਇਹਨਾਂ ਕਹਾਣੀਆਂ ਨੂੰ ਸੁਣਾਉਣ ਤੋਂ ਬਾਅਦ ਤੁਹਾਡੇ ਕੋਲ ਮਾਫ਼ੀ ਵੀ ਮੰਗ ਲਈ ਦੀ ਆ। ਕੋਈ ਹੁਣ ਤਾਈ ਰਹਿ ਗਈ ਹੋਵੇ ਤਾਂ ਦੋਵੇਂ ਹੱਥ ਜੋੜ ਕੇ ਮਾਫ਼ੀ, ਅਤੇ ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ। ਅਤੇ ਇਸੇ ਤਰ੍ਹਾਂ ਦੀ ਉਦਾਰਤਾ, ਇਸੇ ਤਰ੍ਹਾਂ ਦਾ ਦਿਆਲੂਪਨ, ਆਪਣੇ ਸੁਭਾਅ ਦੇ ਵਿੱਚ ਇਹ ਇਮਾਨਦਾਰੀ ਤੁਸੀਂ ਕਾਇਮ ਰੱਖੋਗੇ। ਵਧੇਰੇ ਕਹਾਣੀਆਂ ਇੱਦਾਂ ਦੀਆਂ ਸੁਣਨੀਆਂ ਤਾਂ ਤੁਸੀਂ ਸਾਡੀ ਐਪਲੀਕੇਸ਼ਨ ਡਾਊਨਲੋਡ ਕਰ ਸਕਦੇ ਹੋ, ਸਾਡੀ ਪੋਡਕਾਸਟ ਦੇ ਉੱਤੇ ਜਾ ਕੇ ਪਿਛਲੀਆਂ ਕਹਾਣੀਆਂ ਵੀ ਸੁਣ ਸਕਦੇ ਹੋ। ਧੰਨਵਾਦ।

0: ਹੈਲੋ ਹੈਲੋ ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਆਦਾਬ, ਮੈਂ ਹਾਂ ਕ੍ਰਿਸ਼ਨਾ, ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ 1674। ਅਤੇ ਅੱਜ ਲਾਫਟਰ ਥੈਰੇਪੀ ਲਈ ਮੈਂ ਕਿਹਾ ਜੀ ਬਈ ਮੈਂ ਆਊਂਗਾ, ਮੈਂ ਹੱਸਣਾ, ਹਾ ਹਾ ਹਾ ਹਾ ਹਾ ਹਾ ਕਰਨੀ ਆ, ਅਤੇ ਮੇਰੇ ਨਾਲ ਹਾ ਹਾ ਹਾ ਕਰਨ ਲਈ ਹਰਮੀਤ ਤੂਰ ਸਾਹਿਬ ਜੀ ਜੁੜ ਗਏ ਨੇ। ਕਿਵੇਂ ਭਾਅ ਜੀ, ਠੀਕ ਠਾਕ?
1: ਰਾਮ ਰਾਮ ਸਾਰੇ ਭਾਈਆਂ ਨੇ ਉਨਕੀ ਲਗਾਈਆਂ ਨੇ, ਛੋਟੇ ਦੇ ਪਿਆਰ ਬੜਾ ਕਾਸ਼ਵਤ ਲੈ ਕੇ ਹਾਜ਼ਰ ਹੋ ਗਿਆ ਜੀ। ਥਾਪਟਰ ਲਹਿਰ ਪੀ ਲੈ ਗਏ,
0: ਬੱਲੇ ਬੱਲੇ, ਕੀ ਬਾਤ ਹੈ, ਵਾਹ ਭਾਈ, ਜਗਾ ਤਾਂ ਤੁਸੀਂ ਮੈਨੂੰ, ਵੈਲ ਡਨ। ਪਰ ਮੈਨੂੰ ਲੱਗਦਾ ਬੱਚੇ ਜਿਹੜੇ ਆ ਨਾ ਉਹ ਜਾਗੇ ਪਏ ਕਾਫੀ ਟਾਈਮ
1: ਦੇ, ਗੁੱਸੇ ਗਿਲੇ ਸ਼ਿਕਵੇ ਕਰੋ, ਦੂਰ ਤੇ ਆ ਗਿਆ ਤੁਹਾਡਾ ਤੂਰ,
0: ਤੂਰ ਸਾਹਿਬ ਵੀ ਆ ਗਏ ਨੇ ਤੇ ਬੱਚੇ ਵੀ ਸਾਡੇ ਕੋਲ ਆ ਗਏ ਹੋਏ ਨੇ ਕਾਲ ਤੇ, ਤੇ ਆਪਾਂ ਹੌਲੀ ਹੌਲੀ ਫਿਰ ਕਾਲਾਂ ਲੈਣੀਆਂ ਸ਼ੁਰੂ ਕਰੀਏ ਫਿਰ।
1: ਕਰੋ ਕਰੋ ਕਰੋ ਕਰੋ ਬੱਚੇ,
0: ਠੀਕ ਹੈ ਜੀ। ਸੋ ਪਹਿਲੇ ਕਾਲਰ ਨੇ ਸਾਡੇ ਜੀ ਤੇਗ,
1: ਤੇਗ ਸਤਿ ਸ਼੍ਰੀ ਅਕਾਲ, ਤੇਗ
2: ਸਤਿ ਸ਼੍ਰੀ ਅਕਾਲ ਅੰਕਲ ਜੀ, ਰਾਮ ਰਾਮ
1: ਸਕੂਲ ਸ਼ੁਰੂ ਹੋ ਗਏ ਦੁਬਾਰਾ,
0: ਸ਼ੁਰੂ ਹੋ ਗਏ
2: ਵੀਕਐਂਡ ਤੇ ਮੈਂ ਖਟਪਟ ਸਾਹਿਬ ਤੇ ਗਈ ਸੀ।
0: ਵਾਓ, ਵੈਰੀ ਗੁੱਡ, ਵੈਰੀ ਗੁੱਡ।
1: ਕਿਉਂ ਤਾਂ ਬੜਾ ਕੁਝ ਖਾਇਆ ਹੋਣਾ ਵਹਾਂ ਜਾ ਕੇ?
2: ਹਾਂਜੀ, ਪਕੌੜੇ ਖਾਏ ਸੀ, ਰੋਟੀ ਖਾਏ ਸੀ, ਗੁਲਾਬ ਜਾਮਨ ਖਾਏ ਸੀ, ਰਸਗੁੱਲੇ ਖਾਏ ਸੀ। ਓਏ ਹੋਏ ਹੋਏ,
0: ਹਾਏ ਓਏ,
1: ਉਹ ਸਾਨੂੰ ਵੀ ਲੈ ਜਾਣਾ ਸੀ,
0: ਮਾੜੀ ਗੱਲ ਆ।
2: ਇਹਦੀਆਂ ਵੀ ਖਾਏ ਸੀ, ਬੱਚਦੀ ਵੀ ਖਾਏ ਸੀ, ਚਾਹ ਪੀਤੀ ਸੀ,
0: ਚਾਹ ਪੀਤੀ ਸੀ। ਆ ਠੀਕ ਹੈ, ਸਾਨੂੰ ਚਾਹ ਹੀ ਟੱਕਰੀ ਹਜੇ ਤੱਕ, ਬਾਕੀ ਚੀਜ਼ਾਂ ਮਾਈਨਸ ਚੱਲ ਰਹੀਆਂ ਬਈ। ਹੈ ਤੇ ਤਿਆਰੀ ਫਿਰ ਸਕੂਲ ਵਾਸਤੇ?
2: ਹਾਂਜੀ,
0: ਚਲੋ ਵਧੀਆ ਵਧੀਆ ਵਧੀਆ। ਫਿਰ ਕੀ ਸੁਣਾਉਂਗੇ ਅੱਜ?
2: ਅੱਜ ਸੁਣਾਉਗੀ ਇੱਕ ਬੋਲੀ।
0: ਹਾਂਜੀ ਆਓ ਜੀ।
2: ਅੱਕੜ ਬੱਕੜ ਬੰਬੇ ਬੋ, ਅੱਸੀ ਨੱਬੇ ਪੂਰੇ ਸੋ, ਸੋ ਕਲਰ ਤੋਂ ਟਿੱਟਰ ਬੋ, ਬੋਤਲ ਛਾਲ ਮਡਾਰੀ, ਪੈਸਾ ਕੁੱਤਾ।
0: ਚੋਰ ਨਿਕਲ ਕੇ ਭਾਗਾ, ਸਾਡੀ ਜਨਰੇਸ਼ਨ ਦੇ ਬੱਚੇ ਬਸ ਚੋਰ ਹੀ ਭੱਜ ਕੇ ਜਾਂਦੇ ਸੀ। ਆਹ ਨਵਾਂ ਸੁਣਿਆ ਮੈਂ, ਨਿਊ ਵਰਜਨ। ਥੈਂਕ ਯੂ, ਥੈਂਕ ਯੂ ਸੋ ਮਚ,
1: ਥੈਂਕ ਯੂ,
2: ਥੈਂਕ
0: ਯੂ। ਹਾਂਜੀ, ਅੱਕੜ ਬੱਕੜ ਬੰਬੇ ਬੋ ਹੋ ਗਈ ਹੈ ਤੂਰ ਸਾਹਿਬ। ਹੈ
1: ਅਗਲਾ
0: ਅਗਲਾ ਕਾਲਰ ਜੀ, ਅਸੀਂ ਸਾਡੇ ਨਾਲ ਨੇ, ਹਾਂਜੀ ਮੇਰੇ ਫੇਵਰੇਟ ਜੀ ਇਹਨਾਂ ਦਾ, ਅੱਜ ਦੇਖਦਾ ਕੌਣ ਪਗਾਟਾ ਜਿੱਤਦਾ।
1: ਹਾਏ
0: ਹਾਂ, ਤਾਜਵੀਰ ਹੋਰੀ ਤੁਸੀਂ ਲਾਈਨ 'ਤੇ ਹੋ, ਅੱਜ ਪਹਿਲੇ ਵਾਰੀ ਦੇਤੀ ਦੇਖ ਲਓ ਮੈਂ, ਹੈ ਨਾ ਅੰਕਲ ਲੇਟ ਕਰਦੇ ਆ, ਮੇਰੇ ਨੰਬਰ ਵੱਧ ਗਏ।
1: ਤਾਜਵੀਰ,
0: ਹੈਲੋ, ਤਵਨੀਤ,
1: ਤਵਨੀਤ, ਤਾਜਵੀਰ, ਤਵਨੀਤ,
0: ਤਵਨੀਤ, ਐਸ਼ਲੀਨ, ਤਾਜਵੀਰ, ਕੋਈ ਤਾਂ ਹੈਲੋ ਕਰੋ ਬਈ।
2: ਸਤਿ ਸ਼੍ਰੀ ਅਕਾਲ

0: जी
1: गुड।
2: ओ कृष्णा अंकल तो बॉस लोग है।
1: स्लो हो गए हैं।
0: हाँ जी
1: ये बोलता कौन पे है? छोटी दीदी बड़ी दीदी? ताजवीर ला भाई, आज वारी पहला आ गई भाई। क्या
2: आज पे कौन जीतया बगाटा?
1: क्या साडे साडे राज च देखो
0: मैं जीते
2: ले, असी जित के ते असी आ गए।
1: बहुत अच्छा कीता तुसी जीते।
0: जीते मैं।
2: चलो फिर अज पहला की सुनाओगे? अज साडे को बच्चे बड़े लाइन च लगे।
0: रे लश गुलिया केरी गुल फोलिया, जी तन मैं ठल खा जुगा, तिद विच पा जुगा।
1: बले बले शाबाश शाबाश।
2: रसगुल्ला जिंदाबाद जिंदाबाद।
1: गुलाब जामुन रसगुल्ला हुई पई हर पासे है।
2: उधर खंडपर सब जाके खा के आए इधर सवेरे सवेरे
1: सवेरे सवेरे काम है। चलो फिर दो दीदी नु दो। केड़ी वाली दीदी बारी है हुन?
0: वड्डी दीदी।
1: सही है भाई, वड्डी
0: दीदी
1: ने क्या होना
2: है? छोटी दीदी है।
1: छोटे दीदी है के?
2: राम राम दीदी। दीदी खुश होगी भाई।
1: एक ही कर दे अंकल है।
2: अंकल राम राम बोल रहे
1: हैं। राम राम है। राम राम सारे भाई आने हैं।
2: भाई
1: ये तो फिर निकली दीदी है। दादा
2: की क्या बोलू?
0: दादा टोरंटो गए नायग्रा फॉल्स।
1: अच्छा
0: नायग्रा फॉल्स।
1: नायग्रा फॉल्स गए?
2: वाह
1: भाई वाह,
2: इतनी ठंड में
1: बल्ले। एक कितनी की दूर है?
2: तुसी नहीं गए?
0: कनाडा से टोरंटो गए।
1: कनाडा
2: टोरंटो गए?
1: नाल ही तो हैगा है। हां
2: तुसी गए
1: कार च? गए कार च? गए
0: प्लेन च?
1: प्लेन च। अच्छा इतना दूर हैगा?
2: हैगा हैगा।
1: अच्छा
2: ऊपर टाइम से निकल के तो पानी सोख के जाना सी उदा।
0: हां
2: चल की सुनाएगा पुत्तू?
1: की सुनाऊंगा फिर?
0: एक बोली एक शराब पोना एक नीला पोना, मेरे बाप दा जवानी बड़ा सोना, मेरे बाप दा जवानी बड़ा सोना।
1: बले बले बले बले बले शवा शवा सोना सोना सोना सोना। वेरी गुड वेरी गुड।
2: नीला पोना ते काला पोना।
1: वेरी गुड वेरी गुड।
2: चल दीदी दूजी बारी आई ना।
1: हाँ हुन दूजी दीदी दी बारी आ गई हुन। पहले तो पूछो भाई, बंदा बच्चा स्कूल ली तैयार श्यार हो गया नहीं? हो गया हो गया
0: हो गया। मैं तैयार
2: तैयार है भाई।
1: आज आज वारी भी लास्ट है ना, फिर आराम नाल फिर तैयार तैयार होई होनी बुड्ढी है। इदां ही है।
0: हां जी
1: की सुनाओगे फिर अंकल जी ने सुनना?
0: एक बुजारत।
1: ओ यार ये तो जब खाना पे गया ना।
2: पूछो पूछो पूछो
1: पूछो। चलो
0: एक न जाए बारा पाई
1: है दोबारा आई
2: बड़ी गरीब फैमिली।
0: एक न जाए बारा पाई।
1: एक रजाई बारा पाई।
2: ये पहला भी तू पाई सी?
1: फिर थानू पता होना।
0: विजय ने पाई सी।
2: विजय ने पाई सी ना? तो फिर मैं भी पाई सी विजय नू।
1: अच्छा तुसी दसो की है?
2: एक रजाई तो हजारा पाई।
1: हुने ओदे की है?
2: ये हो गया, ये बार्टर सिस्टम हो गया, गिव एंड टेक। तुसी मेनू बाजार देती, मैं थानू बाजार। ओके पहला दी बज लिया की रजाई ते बारा पाई। वाटरमेलन?
0: नहीं।
1: एक किदा वाटरमेलन दा की तुक्को हैगा?
2: लग गया पता मेनू, लग गया पता। किसना अंकल आ बताओ।
1: ओला मैं क्या पता नहीं दसन लग गया, ये तो धक्का करता मेरे नाल। एक बेटा मेरे वालों तो हार ही है।
2: कृष्णा अंकल ने तो
1: हार ढाल हार मान ली है।
2: कृष्णा अंकल को बोलो इसके बोलते हैं संतरा
1: संतरा ओ बल्ले क्या बात है, कितना कुछ सीखने मिल रहा है लाइफ के अंदर। वाह।
2: और कृष्णा अंकल पूछने हैं एक रजाई और हजारा भाई सैकड़े भाई कह सकते हैं
1: सैकड़े भाई सात आठ संतरे हो गए थे।
2: नहीं एक रजाई तो नहीं बनी भाजी फिर रजाइया बद गया
1: यार ज्यादा ले आए आप चिकड़ी चक्कर वाली गल है सही कि नहीं इतना ही है।
2: इसने बोला है पोमीग्रेनेट।
1: अच्छा
2: अनार
1: अनार ठीक है भाई ठीक है
2: वधिया सी ना भी
1: आई लाइक इट वेरी नाइस टूर साहब वेरी नाइस थैंक यू एश्लीन थैंक यू सो मच।
2: हां ना कुछ हां जी
0: बच्चों तवनीत है के
1: तवनीत सॉरी सॉरी तवनीत सॉरी सॉरी सॉरी कृष्णा अंकल जो उठे नहीं हैगे चंगे तरीके ना ना
2: नहीं ये
0: तुसी आज गाना क्यों नहीं लाया
1: मेनू लभ्या नहीं बेटा रणजोत अंकल चल गए बर्थडे मनाने लिए फिर तो किंग दा ते मेनू फड़ा गया सिस्टम जा मैं गाना बहुत लभ्या
0: नहीं बर्थडे और ही चल गया
1: ओ पता नहीं ओ ए भूल गए ना उन्हें विश करना हुन ओदा कॉल आ गया कि वो नाराज हो गया कहंदा मेनू तुसी बर्थडे विश नहीं कीती ते हुन ओदे नाल फोन ते गल करी जांदे
0: नहीं रणजोत अंकल जी ने करे प्रो ने आई ता नहीं आए
1: हां किंग ही ते आया आप आया नाराज होके पिनिया खान आया ना
0: किंग नहीं आया
2: नहीं, अच्छा? किंग ने केक भेजा
1: किंग ने केक भेजा
0: किंग मोए मोए कर दिया
1: मोए मोए मोए मोए मोए
2: वाह मोए मोए ओके
1: चला मोए मोए
2: नहीं नहीं अपन सॉन्ग लावांगे
1: सॉन्ग हुन वापसी जदों हुन अपन एंड करांगे ना फिर मैं पक्का लाऊंगा
2: अंकल सॉन्ग लगा देना
1: प्रॉमिस रे नेक्स्ट टाइम तो पक्का लाया करांगा ठीक हो गया जी
0: ओके
1: मेरे नाल अगले कॉलर जुड़े हुए ने जी श्रेया हेलो श्रेया तुसी ऑन हो ओए सासिकाल
2: मानो बिल्ली तेरा की हाल है
1: ठीक हो की करी जाने
2: ता पी के आए
1: हां ता पी ली आप
2: तुसी पी ली
1: पिन्नी
2: खाई चलो मानो बिल्ली की सुनाएगी
1: आज की सुनाऊंगे
0: बुजारत
1: वही ला पिछली दा ट्रॉमा नहीं गया तुसी खोर लियो
2: नहीं नहीं नहीं तू पाओ बेटा
1: करो
2: लिया
0: आओ ऊपर क्या चीज ऊपर टेले आंदी नहीं ऊपर जांदी टेले दे
1: पहले ऊपर आंदी टेले दे फिर थल्ले जांदी टेले दे
2: नहीं नहीं नहीं दोबारा कोई
0: क्या चीज ऊपर टेले आंदी
1: बड़ी लॉजिस्टिक्स दी प्रॉब्लम है तू साहब की लगदा थानू
2: मन लगा लिफ्ट खराब हो गई
1: लिफ्ट लिफ्ट आया जी जवाब मेरे एक्सपर्ट्स
2: वहां भी देखो कुछ
1: हां मैं वही देखता मैं अपने कंप्यूटर जी ना गल करना टैन
2: थल्ले आंदी ऊपर नहीं जांदी यार
0: हां जी
2: थल्ले आंदी ऊपर नहीं जांदी
1: ये तो भाई नहीं प्लेन तो भी कोई फायदा या नहीं होया भाई
2: प्लेन
1: प्लेन
2: रॉकेट
1: रॉकेट रॉकेट तो जेन्युइन है यार
2: रॉकेट तो ऊपर जांदा
1: रॉकेट
0: ऊपर
1: जित गए
2: बाय बाय मारो बिल्ली
3: ਹਾਂਜੀ ਹਾਂਜੀ ਕਰਾਓ ਕਰਾਓ ਕਰਾਓ।
0: ਸਤਿ ਸ਼੍ਰੀ ਅਕਾਲ ਦੋਨੋ ਅੰਕਲ।
2: ਸਤਿ ਸ਼੍ਰੀ ਅਕਾਲ।
0: ਕੀ ਹਾਲ ਹੋ?
3: ਬਸ ਵਧੀਆ ਵਧੀਆ, ਤੁਸੀਂ ਸੁਣਾਓ ਠੀਕ ਹੋ? ਤਿਆਰੀ ਸ਼ਿਆਰੀ ਸਕੂਲ ਦੀ?
0: ਹਾਂਜੀ। ਕੀ ਕਰਦੇ ਪਏ ਹੋ?
3: ਅਸੀਂ ਤੁਹਾਡੇ ਨਾਲ ਗੱਲ ਕਰੀ ਜਾਂਦੇ ਹਾਂ।
0: ਚਾਚੂ?
2: ਹਾਂ ਚਾਚੂ ਪੀ ਲਈ ਹੈ, ਪਿੰਨੀਆਂ ਖਾ ਲਈਆਂ ਨੇ।
3: ਤੂੰ ਰੰਗ ਕਲਰ ਚਾਹ ਬਣਾ ਕੇ ਲੈ ਕੇ ਆਇਆ ਸੀ ਮੈਨੂੰ।
2: ਥੈਂਕ ਯੂ ਵੈਰੀ ਮੱਚ।
3: ਥੈਂਕ ਯੂ ਸੋ ਮੱਚ
2: ਸਰ। ਪਿੰਨੀਆਂ ਖਾ ਲਿਆ, ਅਪਰੀਸ਼ੀਏਟ ਕਰ ਰਹੇ ਹੋ।
3: ਸਹੀ ਗੱਲ ਹੈ, ਲਾਈਫ ਚਾਹ ਹੀ ਰਹਿ ਗਿਆ ਸੀ। ਵੈਰੀ ਗੁੱਡ,
2: ਵਾਹ।
3: ਕੀ ਲਿਆਏ ਹੋ ਫਿਰ ਸਾਡੇ ਲਈ ਅੱਜ?
2: ਲੈ ਪਿੰਨੀਆਂ ਖਾ ਕੇ ਅਡੋਰ ਕੀ ਖਾਣਾ ਜੇ, ਇਹਦੇ ਕੀ ਲੈ ਕੇ ਆਏ?
3: ਕੀ ਸੁਣਾਓਗੇ?
2: ਕੀ ਸੁਣਾਓਗੇ?
3: ਕੀ ਸੁਣਾਓਗੇ?
2: ਕੀ ਸੁਣਾਓਗੇ? ਰੋਟੀ ਬਣਾਉਣੀ ਹੈ, ਜੁੱਠੋ ਜੀ ਰੋਟੀ ਬਣਾਉਣੀ ਹੈ, ਮੈਂ ਕਿਹੜਾ ਤਵੇ ਤੇ ਬੈਠਾ।
3: ਇਹ ਵੀ ਗੱਲ ਸਹੀ ਹੈ
0: ਭਾਈ।
3: ਹਾਂਜੀ ਬਹਿ ਗਏ, ਫੇਰ ਤਾਂ ਕੰਮ ਖਰਾਬ ਹੋ ਜਾਣਾ।
2: ਬੱਲੇ ਤਵਾ ਗਰਮ,
3: ਤਵਾ ਗਰਮ ਹੈ। ਬਾਏ ਬਾਏ, ਹੈਵ ਅ ਗੁੱਡ ਡੇ, ਹੈਵ ਅ ਨਾਈਸ ਡੇ। ਵਧੀਆ ਵਧੀਆ ਪੜ੍ਹੋ ਬਾਈ ਸਕੂਲ ਜਾ ਕੇ।
2: YouTube ਪੜ੍ਹੋ।
3: ਹਾਂਜੀ ਮੈਂ ਵੀ ਪੜ੍ਹੂੰਗਾ ਜੀ, ਕੋਸ਼ਿਸ਼ ਪੂਰੀ ਰਹੇਗੀ ਕਿ ਮੈਂ ਪੜ੍ਹਦਾ ਰਹਾਂ। ਤੇ ਹੁਣ ਅਗਲੇ ਕਾਲਰ ਸਾਡੇ ਨਾਲ ਮੰਨਤ ਤੇ ਫਤਿਹ ਜੁੜ ਗਏ ਨੇ ਜੀ।
2: ਹੈਲੋ ਮੰਨਤ।
0: ਸਤਿ ਸ੍ਰੀ ਅਕਾਲ ਵੀਰੇ ਜੀ, ਨਾਲ ਵੀਰੇ ਜੀ।
2: ਸਤਿ ਸ੍ਰੀ ਅਕਾਲ ਮੰਨਤ, ਕੀ ਹਾਲ ਹੈ ਤੇਰਾ?
0: ਮੈਂ ਠੀਕ ਹਾਂ, ਤੁਸੀਂ ਠੀਕ ਹੋ?
3: ਬਸ ਬੈਸਟ ਯਾਰ, ਤੁਸੀਂ ਦੱਸੋ ਕੀ ਚੱਲੀ ਜਾਂਦਾ? ਹਾਊ ਆਰ ਯੂ?
0: ਜ਼ਹਿਰ
3: ਲੱਗਦਾ ਛੁੱਟੀਆਂ ਤੋਂ ਬਾਅਦ ਸਕੂਲ ਜਾਣਾ ਨਾ। ਵੈਸੇ
0: ਪੂਰੀ ਕਲਾਸ ਦੇ ਵਿਚ ਹਜੇ ਇਕੱਲੀ ਹੋਈ ਆ, ਪਹਿਲੀ ਤੇ ਇਕੱਲੀ ਜਿਹਨੇ ਪਬਲਿਸ਼ ਕਰ ਵੀ ਦਿੱਤੀ ਤੇ ਪ੍ਰਿੰਟ ਆਊਟ ਕਰਨ ਲਈ ਰੈਡੀ ਆ।
3: ਆਟੋਬਾਇਓਗ੍ਰਾਫੀ ਲਿਖ ਲਈ ਹੈ ਇਸ ਉਮਰੇ? ਵਾਹ ਬਈ ਵਾਹ। ਕਿੰਨੀ ਕੁ ਲੰਮੀ ਲਿਖੀ ਗਈ ਹੈ ਮੈਨੂੰ ਇਹ ਦੱਸੋ, ਕਿੰਨੇ ਕਿੰਨੇ ਕੁ ਪੇਜ ਨੇ?
0: ਪੇਜ ਤਾਂ ਮੈਨੂੰ ਪਤਾ ਨਹੀਂ, ਪਰ ਇੱਕ ਪੇਜ ਉੱਤੇ ਫਿੱਟ ਕਰ ਲਿਆ, ਪਰ ਲਾਈਕ
3: ਹਾਂ
0: 5-6 ਪੈਰਾਗ੍ਰਾਫ ਸੀਗੇ।
3: ਓ ਵਾਓ, ਤੇ ਇਹ ਕੋਈ ਸਕੂਲ ਦਾ ਪ੍ਰੋਜੈਕਟ ਸੀ ਕਿ ਆਪ ਹੀ ਮਨ ਚ ਆਇਆ ਕਿ ਬਈ ਦੁਨੀਆ ਨੂੰ ਮੇਰੇ ਬਾਰੇ ਜਾਣਨਾ ਬਹੁਤ ਜ਼ਰੂਰੀ ਹੈ, ਮੈਂ ਆਟੋਬਾਇਓਗ੍ਰਾਫੀ ਹੁਣੇ ਹੀ ਲਿਖ ਲਵਾਂ?
0: ਇਹ ਤਾਂ ਸਕੂਲ ਵਾਲਿਆਂ ਨੇ ਕਿਹਾ ਸੀਗਾ ਕਿਉਂਕਿ ਅਸੀਂ ਸਕ੍ਰੈਪ ਬੁਕਿੰਗ ਕਰਨੀ ਆ ਗ੍ਰੈਜੂਏਸ਼ਨ ਦੇ ਲਈ, ਤਾਂ ਕਰਕੇ ਫਿਰ ਅਸੀਂ ਪਹਿਲਾਂ ਪ੍ਰੀਪੇਅਰ ਕਰਨਾ ਸ਼ੁਰੂ ਕਰ ਦਿੱਤਾ।
3: ਜੀ
2: ਬਹੁਤ
3: ਸਿਆਣੀ ਆ,
2: ਵਧੀਆ ਇਸ ਉਮਰ 'ਚ ਲਿਖਣਾ।
3: ਹਾਂ ਮੁਸ਼ਕਿਲ ਆ। ਕੀ ਲਿਖਿਆ ਤੁਸੀਂ ਫਿਰ, ਮਾੜਾ ਇੱਕ ਛੋਟਾ ਮੋਟਾ ਆਈਡੀਆ ਦਿਓ ਮੈਨੂੰ, ਕੀ ਪੁਆਇੰਟਰ ਸੀਗੇ ਤੁਹਾਡੀ ਹੁਣ ਤੱਕ ਦੀ ਲਾਈਫ ਦੇ, ਬੜੇ ਮੇਜਰ ਮੇਜਰ ਜਿਹੜੇ ਲੋਕਾਂ ਨੂੰ ਪੜ੍ਹਨ ਨੂੰ ਮਿਲਣਗੇ, ਅਸੀਂ ਸਿੱਖਾਂਗੇ ਉਸ ਤੋਂ ਕੁਝ।
0: ਜਦੋਂ ਫਤਿਹ ਦੀ ਜਨਮ ਹੋਈ ਸੀਗੀ ਉਦੋਂ ਮੈਨੂੰ ਬਹੁਤ ਖੁਸ਼ੀ ਹੋਈ ਸੀ, ਪਰ ਬਾਅਦ ਚ ਬਹੁਤ ਦੁਖੀ ਹੋਈ।
3: ਓ ਬੱਲੇ
2: ਵਾਹ,
3: ਅੱਛਾ ਇਦਾਂ ਵੀ ਹੈ।
0: ਪਰ ਫਤਿਹ ਨੀ ਇਕੱਲਾ ਹੈਗਾ ਜਿਹੜਾ ਤੰਗ ਕਰਦਾ, ਕਿ ਮੇਰੀ ਸਹੇਲੀ ਨੇ ਮੈਨੂੰ ਦੱਸਿਆ ਸੀਗਾ ਕਿ ਸਾਰੇ ਜਿਹੜੇ ਛੋਟੇ ਭਰਾ ਹੁੰਦੇ ਉਹੀ ਹਮੇਸ਼ਾ ਤੰਗ ਕਰਦੇ।
2: ਸਹੇਲੀਆਂ ਪਹਿਲਾਂ ਖੁਸ਼ ਸੀਗੇ ਫਿਰ ਦੁਖੀ ਹੋ
3: ਗਿਆ। ਸਾਰੇ ਛੋਟੇ ਵੀਰੇ ਨਾ ਮੇਰੇ ਵਰਗੇ, ਇਹ ਤੰਗ ਕਰਦੇ ਆਪਣੀ ਵੱਡੀਆਂ ਵੱਡੀਆਂ ਦੀਦੀਆਂ ਨੂੰ। ਇਹ ਗੱਲ ਤੇ ਸਹੀ ਹੈ, ਇਹ ਸਹੀ ਹੈ, ਇਹ ਸਾਰੀ ਉਮਰ ਹੀ ਲੱਗੇ ਰਹਿਣਾ। ਤੁਸੀਂ ਨਾ ਸਗੋਂ ਕੋਈ ਵਧੀਆ ਜਿਹਾ ਡਿਫੈਂਸ ਮਕੈਨਿਜ਼ਮ ਲੱਭੋ ਜਿਹਦੇ ਨਾਲ ਅੱਗੋਂ ਤੰਗ ਨਾ ਕਰਿਆ ਕਰੇ, ਤੁਸੀਂ ਆਰਾਮ ਨਾਲ ਸ਼ਾਂਤ ਰਿਹਾ ਸਕੋ। ਸੋਚਿਆ ਇਸ ਬਾਰੇ ਵੀ ਕੁਛ ਕਿ ਨਹੀਂ?
0: ਨਹੀਂ, ਪਰ ਮੈਂ ਇਹਨੂੰ ਕਈ ਵਾਰ ਥੱਪੜ ਮਾਰ ਕੇ
3: ਕੀਤਾ। ਇਹ ਟੈਕਨੀਕ ਵੀ ਵਧੀਆ ਵੈਸੇ।
2: ਇਹ ਤੂੰ ਲਿਖਿਆ ਉਹਦੇ ਵਿੱਚ?
3: ਇਹ ਮਸ਼ਹੂਰ ਟੈਕਨੀਕ
2: ਹੈ, ਮੈਂ ਉਹਨੂੰ ਥੱਪੜ ਮਾਰਿਆ।
0: ਨਹੀਂ
2: ਨਹੀਂ ਨਹੀਂ
3: ਨਹੀਂ। ਵੈਰੀ ਗੁੱਡ, ਤਾਂ ਕੀ ਸੁਣਾਉਂਗੇ ਕੀ ਅੱਜ?
0: ਅੱਜ ਮੈਂ ਸੁਣਾਉਂਗੀ ਇੱਕ ਚੁਟਕਲਾ
2: ਜੀ।
0: ਇੱਕ ਵਾਰ ਪੱਪੂ ਨੇ ਢਾਬਾ ਖੋਲਿਆ ਤੇ ਫੇਰ ਇੱਕ ਕਸਟਮਰ ਉਹਦੇ ਕੋਲ ਆ ਕੇ ਕਹਿੰਦਾ ਕਿ ਮੇਰੀ ਮੇਰੀ ਚਾਹ ਦੇ ਵਿੱਚ ਇੱਕ ਮੱਖੀ ਵੜ ਕੇ ਡੁੱਬ ਕੇ ਮਰ ਗਈ। ਤੇ ਫਿਰ ਪੱਪੂ ਕਹਿੰਦਾ ਫਿਰ ਮੈਂ ਇਹਦੇ ਬਾਰੇ ਕੀ ਕਰਾਂ, ਮੈਂ ਢਾਬਾ ਸਵਾਲਾ ਕਿ ਉਹਨੂੰ ਤੈਰਨਾ ਸਿਖਾਵਾਂ।
3: ਗੱਲ ਤੇ ਜੈਨੂਅਨ ਹੈ ਯਾਰ, ਅਗਲਾ ਕੀ ਕਰੇ ਬੇਚਾਰਾ, ਨਿਮਾਣੀ ਜਾਣ ਪੱਪੂ ਕੁਛ ਨਾ ਕੁਛ ਕਰਾਉਂਦੇ ਹੀ ਰਹਿੰਦੇ ਸਾਰੇ।
2: ਮੈਂ ਤਾਂ ਸਿਰਫ ਚਾਹ ਦੇ ਪੈਸੇ ਲਏ, ਮੱਖੀ ਉਹਦੇ ਲਏ ਨਹੀਂ।
3: ਸਵਿਮਿੰਗ ਲੈਸਨ ਥੋੜਨਾ ਕਹੇ ਸੀਗੇ ਬਈ, ਇਹ ਤੇ ਹੈ ਗੱਲ ਸਹੀ ਹੈ, ਸਿਆਣੀ ਗੱਲ ਕੀਤੀ ਹੈ।
0: ਫਤਿਹ ਫਤਿਹ ਫੇਰ ਵੀ ਬਹੁਤ ਪਿਆਰ ਕਰਦਾ, ਤੰਗ ਵੀ ਨਾ
3: ਕਰਦੇ। ਇਹਦੇ ਤੇ ਛੋਟੇ ਵੀਰ ਇਦਾਂ ਦੇ ਹੀ ਤਾਂ ਹੁੰਦੇ,
2: ਹੁਣ ਫਤਿਹ ਪਿਆਰ ਕਰਦਾ।
0: ਮੈਚਿੰਗ
3: ਬੜੀ ਕਿਸ ਤਰੀਕੇ ਨਾਲ ਕੀਤੀ ਇਹ ਸੋਚਣ ਚ ਮੇਰਾ ਅੱਜ ਬਾਕੀ ਦਾ ਸ਼ੋਅ ਮੇਰਾ ਇਹੀ ਸੋਚ ਨਿਕਲੇਗਾ। ਵੈਰੀ ਗੁੱਡ। ਤੇ ਪਹਿਲਾਂ ਕਿੰਨੇ ਵਿਸ਼ ਕਰਨੀ ਹੈ ਇਹ ਦੱਸ ਦੋ, ਆਪਾਂ ਉਹਨਾਂ ਨੂੰ ਕਰ ਦਿੰਦੇ ਹਾਂ ਪਹਿਲੇ ਵਿੱਚ।

0: ਵੈਰੀ ਗੁੱਡ ਹੁਣ ਵੀਰੇ ਨਾਲ ਗੱਲ ਕਰਾਉਂਗੇ
1: ਪਤੇ ਨਾਲ ਵੀ ਗੱਲ ਕਰ ਲਓ
0: ਕਰਾਓ ਜੀ

0: ਓਕੇ ਰਿਪੋਰਟ
1: ਫਤਿਹ ਦੀਦੀ ਕਹਿੰਦੀ ਵੀ ਫਤਿਹ ਤੰਗ ਕਰਦਾ ਫਿਰ ਥੱਪੜ ਮਾਰ ਕੇ ਚੁੱਪ ਕਰਾ ਜਾਂਦਾ
0: ਠਾ ਠਾ ਕਰਨੀ ਪੈਂਦੀ ਫਿਰ ਹੈ
2: ਆਟੋਬਾਇਓਗ੍ਰਾਫੀ
0: ਲਿਖਣੀ ਸ਼ੁਰੂ ਕਰ ਦੇ ਮੈਂ ਕਹਿੰਦਾ ਸਾਈਡ ਤੇ
2: ਪਾਣੀ
1: ਤੋਂ ਪੈਦਾ ਹੁੰਦੀ ਹੈ ਸਾਡੇ ਘਰੇ ਆਉਂਦੀ ਅਸੀਂ ਇੱਕ ਵਾਰੀ ਯੂਜ ਕਰ ਸਕਦੇ ਹਾਂ ਫਰੂਟੀ
0: ਕੋਕ ਸਭ ਕੁਛ ਪਾਣੀ ਦਾ ਬੰਦਾ ਬਾਈ
1: ਇੱਕ ਵਾਰ ਬੋਤਲ ਪੀ ਕੇ ਖਤਮ
0: ਹਾਂ ਫ੍ਰੀ ਬਾਏ ਬਾਏ ਟਾਟਾ ਟੇਕ ਕੇਅਰ ਇਹ ਤੇ ਯਾਰ ਈਜ਼ੀ ਸੀ ਕੰਮ
1: ਚਾਹ ਵਾਹ
0: ਚਾਹ ਹਾਂ
1: ਪੀ ਕੇ ਖਤਮ
2: ਨਹੀਂ ਉਹ ਪਾਣੀ ਚ ਨਹੀਂ ਹੁੰਦੀ
0: ਲੈ ਚਾਹ ਪਾਣੀ ਪਾਣੀ ਨਹੀਂ ਪੈਂਦਾ ਤੁਰਸ ਚਾਹ ਦੇ ਅੰਦਰ ਮੈਂ ਪਈ ਜਾਂਦਾ ਪੈਂਦਾ ਟਾਈਮ ਦਾ ਯਾਰ ਇੱਕ ਤਾਂ ਪਤਾ ਨਹੀਂ ਮੈਨੂੰ ਕਦੋਂ ਅਕਲ ਆਉਣੀ
1: ਅੱਛਾ ਚਾਹ ਪਾਣੀ ਤੋਂ ਨਹੀਂ ਬਣਦੀ ਇਹਨਾਂ ਦੀ ਚਾਹ ਭਾਈ ਇਹਨਾਂ ਦੀ ਨੀ ਬਣ ਸਕਦੀ
0: ਚਾਹ ਪਾਣੀ
2: ਇਹ ਤਾਂ ਕੱਲੀ ਸਮਾਰਟ ਬੰਦੇ ਆ ਤੇ ਹੀ ਬੁੱਝ ਸਕਦੇ
0: ਵੇਖਿਆ ਇਹ ਗੱਲ ਸੀ ਫਿਰ ਅੱਜ ਦੇਖੋ ਨਾ ਅੱਜ ਤਾਂ ਸੋਨੇ ਦਾ ਸੁਹਾਗਾ ਬੈਠਾ ਪਿਆ ਬੇਟਾ ਅੱਜ ਤੇ ਨਹੀਂ ਇਹ ਗੱਲ ਬੰਨੀ ਅੱਜ ਸਮਾਰਟ ਪੀਪਲ ਹੈਗੇ ਨਹੀਂ ਬਸ ਇਹਦੇ ਤਾਂ ਸਪੈਲਿੰਗ ਨਹੀਂ ਆਇਆ ਸਾਨੂੰ ਹਜੇ ਤੱਕ
1: ਪੜ੍ਹਿਆ ਲਿਖਿਆ ਬੰਦਾ ਚਲਾ ਗਿਆ ਭਾਈ
0: ਪੜ੍ਹਿਆ ਲਿਖਿਆ ਬੰਦਾ ਤਾਂ ਕਿੰਗ ਨੂੰ ਮਿਲਣ ਗਿਆ ਏਦਾਂ ਹੀ ਆ ਅਸੀਂ ਫਿਰ ਸਿੱਖਾਂਗੇ ਹੌਲੀ ਹੌਲੀ ਸਿੱਖਾਂਗੇ ਦੇਖੋ ਤਰੱਕੀਆਂ ਕਰਾਂਗੇ ਹੌਲੀ ਹੌਲੀ ਐਸੀ ਗੱਲ ਨਹੀਂ ਫਿਰ ਕੀ ਹੋ ਸਕਦਾ ਅੱਛਾ ਚਾਹ ਪਾਣੀ ਤੋਂ ਨਹੀਂ ਬਣਦੀ ਪਰ ਪਾਣੀ ਚਾਹ ਤੋਂ ਬਣ ਸਕਦੀ ਹੈ ਨਹੀਂ ਇਹ ਵੀ ਨਹੀਂ
1: ਪਾਣੀ ਵਾਲੀ ਚੀਜ਼ ਹੈ
0: ਹੁਣ ਤਾਂ ਈਗੋ ਤੇ ਆ ਗਈ ਤੂਰ ਸਾਹਿਬ ਹੁਣ ਜਵਾਬ ਚਾਹੀਦਾ ਮੈਨੂੰ
1: ਮੈਂ ਤਾਂ ਪੜ੍ਹੇ ਲਿਖਿਆ
0: ਦੱਸੋ ਬਾਈ ਅਸੀਂ ਹਾਰ ਗਏ ਅਨਪੜ੍ਹ ਲੋਕ ਤੁਸੀਂ ਦੱਸੋ ਬਾਈ ਕੀ ਹੈ ਜਵਾਬ
2: ਆਨਸਰ ਹੈਗਾ ਸਾਲਟ ਕਿਉਂਕਿ ਪਾਣੀ ਓਸ਼ਨ ਚ ਸਾਲਟ ਵਾਲਾ ਹੁੰਦਾ ਤੇ ਫਿਰ ਉਹ ਤੋਂ ਬਣਦਾ ਵਾ
0: ਸਾਲਟ ਵਾਹ ਬਾਈ
1: ਪਾਣੀ ਤੋਂ ਬਣਦੀ ਹੋ
0: ਗਾਂਧੀ ਜੀ ਯਾਦ ਕਰਾਤੇ ਵੈਰੀ ਗੁੱਡ ਵੈਰੀ ਗੁੱਡ ਪੜ੍ਹੇ ਲਿਖੇ ਬੰਦੇ ਦੀ ਫਿਰ ਪੜ੍ਹੇ ਲਿਖੇ ਗੁਜ਼ਾਰਾ ਤੇ ਹੁੰਦੀ ਹੈ ਚਲੋ
2: ਮੈਂ ਪਾਪਾ ਨੂੰ ਵਿਸ਼ ਕਰਾਂ
0: ਹਾਂਜੀ ਹਾਂਜੀ ਹਾਂ ਕਰੋ ਕਰੋ
2: ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਪਾਪਾ ਹੈਪੀ ਬਰਥਡੇ ਟੂ ਯੂ ਹਿਪ
0: ਹਿਪ ਹੁਰੇ ਹੁਰੇ ਹਿਪ ਹਿਪ ਹੁਰੇ ਵੈਰੀ ਗੁੱਡ
1: ਹਾਂਜੀ
2: ਹਾਂਜੀ
0: ਵੈਰੀ ਗੁੱਡ ਵੈਰੀ ਗੁੱਡ ਹੈਪੀ ਬਰਥਡੇ ਮੰਨਤ ਐਂਡ ਫਤਿਹ ਕੇ ਪਾਪਾ ਜੀ ਹਮਾਰੀ ਤਰਫ ਸੇ ਵੀ ਅਨਪੜ੍ਹ ਗਵਾਰ ਲੋਕੋ ਕੀ ਤਰਫ ਸੇ
1: ਮੁਬਾਰਕ
0: ਜਨਮਦਿਨ ਬਹੁਤ ਬਹੁਤ ਮੁਬਾਰਕਾਂ ਤੇ ਯੂ ਗਾਇਸ ਹੈਵ ਅ ਗ੍ਰੇਟ ਡੇ ਹਾਏ ਬਸ ਦਿਨ ਬਣੀ ਗਿਆ
1: ਅਖੀਰਲੀ ਗੱਲ ਪਹਿਲਾਂ ਕਰਿਆ ਕਰ
0: ਹੁਣ ਮੈਂ ਵੀ ਕਿੰਗ ਨੂੰ ਮਿਲਣ ਜਾ ਰਿਹਾ ਹੁਣ ਸਿਰਫ ਤੂਰ ਅੰਕਲ ਕਰਨਗੇ ਸ਼ੋ ਅੱਜ
2: ਜਿਹੜਾ ਸ਼ਿੱਲੂ ਆ ਉਹ ਵੀ ਹਰਿਆਣੇ ਤੋਂ
0: ਆ ਈ ਹਾਂ
1: ਕਰਾ ਸ਼ਿੱਲੂ ਹਰਿਆਣੇ
0: ਵਾਲਾ ਹੈ
2: ਉਹਨਾਂ ਦਾ ਬਰਥਡੇ ਵੀ ਸੀਗਾ ਤੇ ਹੁਣ ਉਹ 24 ਇਅਰਸ ਓਲਡ ਹੋ ਗਏ ਤੇ ਉਹ 13 ਸਾਲ ਹੀ ਵੱਡੇ ਆ ਮਨ ਦੀਦੀ ਤੋਂ
1: ਵਧੀਆ ਵਧੀਆ ਚਲ ਸਿੱਲੂ ਨੂੰ ਬਰਥਡੇ ਵਿਸ਼ ਕਰਤਾ ਸੀ ਹਾਂ
0: ਵਾਹ ਓਕੇ ਵੈਰੀ ਗੁੱਡ
1: ਵੈਰੀ ਗੁੱਡ ਸਿੱਲੂ ਆ ਗਿਆ ਵੈਰੀ ਨਾਈਸ
2: ਸਿੱਲੂ ਜਿਹੜਾ ਬੈਸਟ ਜਾਫੀ ਸੀਗਾ ਤੇ ਜਿਹੜਾ ਬੋਲਟ ਸੀਗਾ ਉਹ ਬੈਸਟ ਰੇਡਰ ਸੀਗਾ
0: ਫਾਈਨਲ ਓਕੇ
1: ਚਲ ਵੈਰੀ ਨਾਈਸ
0: ਵੈਰੀ ਗੁੱਡ ਥੈਂਕ ਯੂ ਸਾਨੂੰ ਗ੍ਰਿਫਿਥ ਗੇਮਾਂ ਦੀ ਅਪਡੇਟਾਂ ਦੇਣ ਲਈ ਸਾਡੇ ਪ੍ਰੈਜ਼ੈਂਟਰ ਛੋਟੇ ਛੋਟੇ ਪ੍ਰੈਜ਼ੈਂਟਰ ਫਤਿਹ ਸਾਹਿਬ ਥੈਂਕ ਯੂ ਹੈਵ ਅ ਨਾਈਸ ਡੇ ਟੇਕ ਕੇਅਰ ਬਾਏ ਐਂਡ ਅਗਲੇ ਕਾਲਰ ਸਾਡੇ ਨਾਲ ਜੁੜਨ ਜਾ ਰਹੇ ਨੇ ਜਿਹੜੇ ਉਹ ਨੇ ਅਸੀਸ
1: ਹੈਲੋ ਅਸੀਸ
0: ਸਤਿ ਸ਼੍ਰੀ ਅਕਾਲ ਕਿਵੇਂ ਹੋ ਠੀਕ ਠਾਕ
1: ਰਾਮ ਰਾਮ ਕੈਸੀ ਹੈ ਅਸੀਸ
2: ਮੈਂ ਠੀਕ ਹੈ
0: ਮੈਂ ਵੀ ਠੀਕ ਹੈ
1: ਅੱਜ ਤਾਂ ਅਸੀਸ ਦੀ ਵਾਰੀ ਪਹਿਲਾਂ ਆ ਗਈ ਨਾ

0: ਜੀ, ਕਿਉਂਕਿ ਮੈਨੂੰ ਲੱਗਦਾ ਵੀ ਮੰਮਾ ਨੇ ਉਸਨੂੰ ਮੈਸੇਜ ਭੇਜਤਾ।
1: ਸਾਨੂੰ ਕਿੰਗ ਦਾ ਮੈਸੇਜ ਆਇਆ ਸੀਗਾ, ਕਦੇ ਕੱਲ ਨੂੰ ਇਸ ਚੀਜ਼ ਦੀ ਵਾਰੀ ਪਹਿਲਾਂ ਲੈ ਲਿਓ।
2: ਹਾਂ, ਸਿੱਧੀ ਗੱਲਬਾਤ ਹੀ, ਹੁਣ ਆਪਾਂ ਸਾਰੀ ਪ੍ਰੋਗਰਾਮਿੰਗ ਕਿੰਗ ਤੋਂ ਕਰਾਈ ਦੀ ਆ।
0: ਓਕੇ,
2: ਸਹੀ ਕਿ ਨਹੀਂ?
1: ਕਹਿੰਦੀ ਓਕੇ,
2: ਠੀਕ ਹੈ ਨਾ, ਆਈਡੀਆ ਸਹੀ ਹੈ ਕਿ ਨਹੀਂ?
0: ਹਾਂ,
2: ਰਣਜੋਤ ਅੰਕਲ ਨੇ ਕਿੰਗ ਨੂੰ ਕਿਹਾ, ਕਹਿੰਦਾ ਯਾਰ ਤੂੰ ਵਿਹਲਾ ਬੈਠਾ ਰਹਿੰਦਾ ਆਪਣੇ ਘਰੇ, ਤੂੰ ਸਾਡੀ ਹੈਲਪ ਕਰਿਆ ਕਰ ਪ੍ਰੋਗਰਾਮਿੰਗ ਨੇ, ਕਿ ਆਫਟਰ ਥੈਰੇਪੀ 'ਚ ਕਿਹੜੇ ਬੱਚਿਆਂ ਨੂੰ ਪਹਿਲੇ ਲੈਣਾ, ਕਿਹਨਾਂ ਨੂੰ ਬਾਅਦ 'ਚੋਂ, ਫਿਰ ਕਿੰਗ ਹੁਣ ਨਾ ਅੱਜ ਪ੍ਰੋਪਰ ਸੈਟਅਪ ਕਰਦਾ ਪਿਆ।
0: ਅਤੇ ਅਸੀਂ ਇੱਕ ਪਾਰਟੀ ਲਵਾਂਗੇ ਅਤੇ ਅਸੀਂ ਕੁਛ ਰੌਕ ਪੇਪਰ ਸੀਜ਼ ਕਰਾਂਗੇ, ਅਸੀਂ ਦੇਖਦੇ ਵੀ ਕੌਣ ਜਿਹੜਾ ਜਿੱਤੂਗਾ ਨਾ ਉਹਨੂੰ ਰੇਡੀਓ, ਹਾਂਜੀ, ਅਤੇ ਐਵਰੀ ਡੇ ਨਾ ਪਹਿਲਾ ਉਹਦੀ ਵਾਰੀ।
2: ਰੌਕ ਪੇਪਰ ਸੀਜ਼ਨ ਤੋਂ ਹੀ ਹੈ,
1: ਸਾਰੇ ਬੱਚੇ ਕਰਿਆ ਕਰਨਗੇ।
2: ਵਾਹ ਬਈ ਵਾਹ,
1: ਚਲੋ ਠੀਕ ਆ। ਹੋਰ ਕੁਛ, ਹੋਰ ਫਰਮਾਇਸ਼ ਤੇਰੀ ਕੁੜੀ ਹੈ,
2: ਕੀ ਸੁਣਾਉਂਗੇ ਅੱਜ?
0: ਮੈਂ ਸੁਣਾਉਂਗੀ, ਮੈਂ ਸੁਣਦਾ ਪੁਰਾਣੇ ਗਾਣਾ ਸੁਣਾਉ।
1: ਅੱਛਾ,
2: ਪੁਰਾਣਾ ਗਾਣਾ ਸੁਣਾਓ।
0: ਮੈਂ ਸੁਣੂ ਸੇਮ, ਹੁਣ ਅਸੀਂ ਨਾਨਾ ਨਾਰੇ ਵਾਲਾ ਮੈਂ ਗਾਣਾ ਹੀ ਸੁਣਾਉਣਾ, ਨਾਨਾ ਨਾਰੇ ਵਾਲਾ ਪਿੱਛੇ ਕਰਨਾ ਹੀ ਨਹੀਂ।
1: ਅੱਛਾ, ਨਹੀਂ ਕਰਨਾ ਹੁਣ, ਚਲ ਬੰਦ ਹੈ ਬਸ,
2: ਡਨ ਹੋ ਗਿਆ,
0: ਕਿਉਂਕਿ ਅਸੀਂ ਗਾਣਾ ਹੀ ਸੁਣਾਉਣਾ ਨਾਨਾ ਨਾਰੇ।
1: ਅੱਛਾ, ਗਾਣਾ ਹੀ ਸੁਣਾਉਣਾ, ਓਕੇ ਓਕੇ ਓਕੇ, ਚਲ ਸੁਣਾ।
2: ਆਓ ਜੀ,
0: ਸਾਡੇ ਨਾਲ ਰਹੋਗੇ ਤਾਂ ਐਸ਼ ਕਰੋਗੇ ਜ਼ਿੰਦਗੀ ਦੇ ਸਾਰੇ ਮਜ਼ੇ,
2: ਕੈਸ਼ ਕਰੋਗੇ ਸਾਡੇ ਨਾਲ ਰਹੋਗੇ ਤਾਂ ਐਸ਼ ਕਰੋਗੇ ਜ਼ਿੰਦਗੀ ਦੇ ਸਾਰੇ ਮਜ਼ੇ, ਕੈਸ਼ ਕਰੋਗੇ ਸਾਡੇ ਨਾਲ,
0: ਸਾਡੇ ਨਾਲ
2: ਬਰਾ ਨਨ ਨਨ ਨਾਰੇ ਨਾਰੇ ਨਾਰੇ ਨਨ ਨਨ ਨਾਰੇ ਨਾਰੇ ਨਾ ਨਾਰੇ ਨਾਰੇ ਨਾਰੇ
0: ਨਨ ਨਨ।
2: ਓਏ ਸ਼ਾਬਾ ਸ਼ਾਬਾ, ਚੱਕ ਦੋ ਚੱਕ ਦੋ, ਨਾ ਨਾ ਨਾ ਨਾ ਨਾ ਰੇ ਨਾ ਰੇ ਨਾ
1: ਨਾ
0: ਨਾ
2: ਰੇ ਨਾ ਰੇ ਨਾ ਰੇ ਨਾ ਨਾ ਨਾ ਨਾ ਨਾ ਨਾ ਨਾ ਭਾਈ ਕੁੜੀਏ ਨਾ ਬਸ।
0: ਹੁਣ ਮੈਂ ਸੁਣੂ ਆਪਦੇ ਪੁਰਾਣੇ ਗਾਣੇ ਦਾ ਬੋਲਿਆ ਹੀ ਸੁਣਾਓ। ਮੈਂ ਜੇ ਇੱਕ ਦਿਨ ਜਦੋਂ ਮੈਂ ਫ੍ਰੀ ਹੋਈ ਫੇਰੀ ਮੈਂ ਨਵੀਂ ਬੋਲੀ ਆ।
2: ਹਾਂ ਨਹੀਂ ਆ, ਠੀਕ ਹੈ ਭਈ, ਬਿਜ਼ੀ ਲਾਈਫ ਹੈ, ਆਈ ਅੰਡਰਸਟੈਂਡ, ਆਈ ਅੰਡਰਸਟੈਂਡ,
1: ਇੰਨਾ ਬੋਝ ਨਹੀਂ ਪਾਣਾ।
2: ਨਹੀਂ ਨਹੀਂ ਠੀਕ, ਆਈ ਅੰਡਰਸਟੈਂਡ, ਆਈ
0: ਅੰਡਰਸਟੈਂਡ। ਤੁਹਾਨੂੰ ਪਤਾ ਕੱਲ ਨੂੰ ਅਸੀਂ ਕਿੰਨੇ ਬਿਜ਼ੀ ਸੀ?
2: ਕਿੰਨੇ ਬਿਜ਼ੀ ਸੀ?
0: ਬਹੁਤ, ਮੇਰੇ ਪਾਪਾ, ਮੇਰੇ ਮੈਂ ਪਾਪਾ ਦੀ ਹੈਲਪ ਕਰ ਰਹੀ ਸੀ।
2: ਅੱਛਾ,
0: ਕੱਲ ਕੀ ਕੀ ਜੌਬ ਤੇ ਸੀ?
2: ਇਹ ਕਿੱਦਾਂ ਦੀ ਹੈਲਪ, ਹੈਲਪ ਕੀ ਕਰ ਰਹੇ ਸੀਗੇ ਪਹਿਲੇ ਇਹ ਦੱਸੋ, ਫੇਰ ਪਤਾ ਲੱਗਿਆ ਨਾ ਹੈਲਪ ਕਰ ਰਹੇ ਸੀ ਕਿ ਕੰਮ ਵਧਾ ਰਹੇ ਸੀ।
0: ਮੈਂ ਹੈਲਪ ਤਾਂ ਨਹੀਂ ਕਰੀ ਸੀ, ਮੈਂ ਉਹ ਪਾਪਾ, ਮੈਂ ਕਹੇ ਪਾਪਾ ਨੂੰ ਭਈ ਤੁਸੀਂ ਮੈਨੂੰ ਉਹੀ ਸਾਰੇ ਕਿਤੇ ਲੈ ਕੇ, ਤੁਸੀਂ ਮੈਨੂੰ ਲੈ ਕੇ ਗਏ ਆ ਕਿਤੇ ਤੇ ਤੁਸੀਂ ਮੈਨੂੰ ਕੰਮ ਕੋਈ ਲਾਇਆ ਨਹੀਂ।
1: ਫੇਰ ਪਾਪਾ ਨੇ ਕੰਮ ਲਾਇਆ?
0: ਕੰਮ ਤਾਂ ਦਿੱਤਾ ਹੀ ਨਹੀਂ।
1: ਪਾਪਾ ਨੇ ਕੰਮ ਲਾਇਆ? ਪਾਪਾ ਨੂੰ ਕਹਿ ਦਿੰਦੇ
2: ਇਹਨੂੰ ਪਤਾ ਲੱਗ ਗਿਆ, ਪਤਾ ਲੱਗ ਗਿਆ ਕਿ ਨਾ ਲਗਾਏ ਤੇ ਹੀ ਫਾਇਦਾ ਹੈ ਮੇਰੇ ਹਿਸਾਬ ਨਾਲ।
1: ਨਹੀਂ, ਪਾਪਾ ਨੇ ਕੰਮ ਲਾਇਆ ਸੀ, ਅੱਗੋ ਇਹਨੇ ਕਹਿਤਾ ਨਾ ਨਾ ਨਾ ਨਾ
2: ਨਾ ਰੇ ਨਾ ਰੇ ਨਾ ਰੇ। ਇੱਦਾਂ ਹੀ ਹੋਇਆ ਨਾ, ਠੀਕ ਹੈ ਬਾਈ, ਠੀਕ ਹੈ, ਚਲੋ, ਥੈਂਕ ਯੂ ਫੋਰ ਯੋਰ ਕਾਲ ਟੂਡੇ,
0: ਥੈਂਕ ਯੂ, ਬਾਏ
2: ਬਾਏ
1: ਬਾਏ ਬਾਏ,
0: ਹੈਵ ਅ ਨਾਈਸ ਡੇ,
2: ਹੈਵ ਅ ਨਾਈਸ ਡੇ, ਸੀ ਯੂ ਟੁਮਾਰੋ ਜੀ, ਸੀ ਯੂ ਟੁਮਾਰੋ, ਸੀ ਯੂ ਟੁਮਾਰੋ। ਕੀ ਬਾਤ ਹੈ ਬਈ, ਬੱਚੇ ਪੂਰਾ ਯੈਸ ਕਰਾ ਦਿੰਦੇ ਆ। ਹਾਂਜੀ, ਜੇ ਜੋ ਪਹਿਲਾਂ ਕਾਲ ਕਰਨ ਦੀ ਕੋਸ਼ਿਸ਼ ਕਰ ਰਹੇ ਸੀਗੇ, ਮਾਜ਼ਰਤ ਹੈ, ਮਾਫੀ ਹੈ, ਮੇਰੇ ਤੋਂ ਕੱਟ ਹੋ ਗਈਆਂ, ਤੁਸੀਂ ਦੁਬਾਰਾ ਕਾਲ ਕਰ ਸਕਦੇ ਹੋ ਅਤੇ ਆਪਾਂ ਜੁੜ ਜਾਂਦੇ ਹਾਂ ਦੁਬਾਰਾ। ਤੁਸੀਂ ਤਦ ਤੱਕ ਕੋਈ ਬੁਝਾਰਤ ਪਾ ਦਿਓ ਮੈਨੂੰ ਬਈ, ਪਾਉਣਾ ਚਾਹੁੰਦੇ ਹੋ
1: ਜੀ?
2: ਮੈਨੂੰ ਕਿਹੜਾ ਜਵਾਬ ਆਉਣਾ ਬਈ, ਜਵਾਬ ਤਾਂ ਆਉਣਾ ਨਹੀਂ,
1: ਪੱਕੀ ਗੱਲ ਹੈ।
2: ਹਾਂ, ਪੱਕੀ ਗੱਲ ਹੈ।
1: ਚਲੋ, ਤੁਹਾਨੂੰ ਬੁਝਾਰਤ ਪਾਉਂਦੇ ਹਾਂ, ਬੁਝਾਰਤ ਨਹੀਂ ਪਾਉਂਦੇ, ਤੁਹਾਨੂੰ ਇੱਕ ਗੱਲ ਸੁਣਾਉਂਦੇ ਹਾਂ ਨਾ। ਕਦੇ ਸੈਮੀ ਸਾਹਿਬ ਬੜੇ ਨਾ ਉਦਾਸ ਬੈਠੇ, ਫੋਨ ਤੇ ਕਿਸੇ ਨੂੰ ਨਾ ਗਾਲਾਂ ਕੱਢੀ ਜਾਣ, ਤੇ ਲਾਲ ਜੀ ਨੇ ਪੁੱਛਿਆ ਨਾਲ ਬੈਠੇ ਵੀ ਸੈਮੀ ਸਾਹਿਬ ਗਾਲਾਂ ਕਿਉਂ ਕੱਢ ਰਹੇ ਜੇ? ਕਹਿੰਦਾ ਯਾਰ ਵੀ ਕੱਲ੍ਹ ਮੈਂ ਨਾ ਮਾਰਕੀਟ ਗਿਆ ਅਤੇ ਮੈਨੂੰ ਇੱਕ ਕੁੜੀ ਮਿਲੀ ਤਾਂ ਮੈਂ ਉਹਨੂੰ 10 ਦੇ ਨੋਟ 'ਤੇ ਆਪਣਾ ਨੰਬਰ ਲਿਖ ਕੇ ਦੇ ਤਾ।
2: ਓਕੇ,
1: ਉਹ ਜਾਂਦੀ ਜਾਂਦੀ ਗੋਲਗੱਪੇ ਖਾ ਗਈ। ਹੁਣ ਕੱਲ੍ਹ ਦਾ ਗੋਲਗੱਪੇ ਵਾਲਾ ਮੈਨੂੰ ਫੋਨ ਕਰਕੇ ਪੁੱਛਿਆ ਵੀ ਗੋਲਗੱਪੇ ਕਿਹੋ ਜਿਹੇ ਲੱਗੇ,
2: ਇਹ ਤਾਂ ਧੱਕਾ ਕੀਤਾ ਬਈ।
1: ਮੈਂ ਉਹਨੂੰ ਕਹਿਣ ਡਿਆ ਮੈਂ ਉਹ ਨਹੀਂ,
2: ਵੈਰੀ ਗੁੱਡ ਵੈਰੀ ਗੁੱਡ।
1: ਉਹ ਬਾਹਰੋਂ ਪੁੱਛੀ ਤਾਂ ਗੋਲਗੱਪੇ ਕਿਹੋ ਜਿਹੇ ਲੱਗੇ?
2: ਗੋਲਗੱਪੇ ਵਾਲੇ ਲਈ ਬਹੁਤ ਜ਼ਿਆਦਾ ਮਤਲਬ ਵਧੀਆ ਦਿਨ ਆ ਗਏ, ਕਿਹਦੇ ਕਿੱਦਾਂ ਦੀ ਕਾਲਾਂ ਕਰਨੀਆਂ ਪੈਣੀਆਂ। ਪਰ ਸਾਡੇ ਨਾਲ ਕਾਲ ਜੁੜ ਗਈ ਜੀ, 786 ਤੁਸੀਂ ਸਾਡੇ ਨਾਲ ਜੁੜੇ ਹੋਏ ਹੋ। ਹੈਲੋ,
1: ਸਤਿ ਸ਼੍ਰੀ ਅਕਾਲ।
2: ਸਤਿ ਸ਼੍ਰੀ ਅਕਾਲ। ਹੈਲੋ, ਸਾਡਾ ਹਾਲ
1: ਠੀਕ ਹੈ, ਤੁਸੀਂ ਕੌਣ ਬੋਲ ਰਹੇ ਹੋ?
2: ਨਾਂ ਤੇ ਦੱਸ ਦੋ।
0: ਸੁਖਨਦੀਪ।
2: ਸੁਖਨਦੀਪ ਹੈ
1: ਜੀ।
2: ਸੁਣਾਓ ਸੁਣਾਓ ਸੁਣਾਓ।
0: ਨਿੱਕਾ ਜਿਹਾ ਸਿਪਾਹੀ ਉਹਦੀ ਕਿਚਕੇ ਤੰਬੀ ਲਾਈ।
1: ਤੰਬੀ ਲਾਈ,
2: ਤੰਬੀ ਲਾਈ ਸਿਪਾਹੀ ਨਾਲ ਇੱਦਾਂ ਕਰਨ ਦੀ ਗੱਲ ਕੀ ਸੀ ਯਾਰ, ਮਾੜੀ ਗੱਲ ਹੈ। ਅੱਛਾ,
1: ਸਾਡੇ ਟਾਈਮ ਤੇ ਹੋਰ ਹੁੰਦੀ ਸੀ ਨਾ।
2: ਮੇਰੇ
1: ਹਿਸਾਬ ਦੇ ਨਾਲ ਇਹ ਹੋਣਾ ਜੀ,
2: ਮੇਰਾ ਤਾਂ ਪੱਕਾ ਆਈਡੀਆ, ਮੈਂ ਤਾਂ ਪਿੰਨ ਕਹਿ ਦਿੰਦਾ ਹਰ ਚੀਜ਼ ਨੂੰ।
1: ਐਪਲ।
2: ਐਪਲ ਕੀ ਆਨਸਰ? ਐਪਲ ਆਨਸਰ
0: ਨਹੀਂ,
2: ਲੱਗ ਗਏ ਸੀਗੇ। ਚਲੋ ਫਰੂਟ ਤੱਕ ਤਾਂ ਪਹੁੰਚੇ,
1: ਫਰੂਟ ਤੱਕ
2: ਹੌਲੀ ਹੌਲੀ ਤਰੱਕੀਆਂ
1: ਹੋਣਗੀਆਂ। ਵਾਹ,
2: ਵੈਰੀ ਗੁੱਡ ਵੈਰੀ ਗੁੱਡ, ਤੁਸੀਂ ਤਾਂ ਬਹੁਤ ਸਮਾਰਟ ਹੋ ਯਾਰ, ਬੜੀ ਵਧੀਆ ਵਿਚਾਰਤ ਪਾਈ ਹੈ।
1: ਇਨੋਵੇਸ਼ਨ ਕੀਤੀ ਨਾ, ਖਿੱਚ ਕੇ ਤੰਬੀ ਲਾਈ ਅਸੀਂ,
2: ਖਿੱਚ ਕੇ ਤੰਬੀ ਲਾਈ। ਜਦੋਂ ਵੀ ਅੱਗੋਂ ਕੇਲਾ ਖਾਊਂਗਾ ਮੈਂ, ਇਹ ਯਾਦ ਰੱਖੂਂਗਾ। ਥੈਂਕਸ ਟੂ ਯੂ।
1: ਹੈ ਅਭੀ ਜੀ,
0: ਦਾਦੀ ਨੇ ਖਾਇਆ ਕੇਲਾ ਵਾਲਾ।
2: ਅੱਛਾ, ਇਹ ਦਾਦੀਆਂ ਨਾਨੀਆਂ ਦਾਦੀਆਂ ਹੁੰਦੀਆਂ। ਹੈ
1: ਅੱਜ ਵੀਰ ਜੀ ਹੈਗੇ ਆ ਵੱਡੇ ਜਵਾਲ ਸਾਹਿਬ,
2: ਸਕੂਲ ਚਲ ਗਏ। ਚਲੋ ਫਿਰ ਬਾਈ, ਹੋਰ ਸਾਡੇ ਕੋਲ ਕਾਲਾਂ ਨੇ। ਥੈਂਕ ਯੂ ਸੋ ਮਚ,
1: ਥੈਂਕ ਯੂ ਜਵਾਲ ਸਾਹਿਬ,
2: ਟੇਕ ਕੇਅਰ, ਬਾਏ ਬਾਏ। ਹਾਂ ਬਾਈ, ਕਿਆ ਬਾਤ ਆ, ਵੈਰੀ ਗੁੱਡ ਹੈ, ਖਿੱਚ ਕੇ ਤੰਬੀ ਲਾਈ। ਹਾਂਜੀ, 493 ਤੁਸੀਂ ਔਨ ਏਅਰ ਹੋ। ਹੈਲੋ,
1: 493
2: ਹੈਲੋ।
1: ਚਲੋ ਜੀ, ਮੈਨੂੰ ਲੱਗਦਾ ਉਹ ਸਾਇਲੈਂਸ ਚੁਟਕਾ ਸੁਣਾ ਗਿਆ।
2: ਸਾਇਲੈਂਸ ਚੁਟ, ਉਹ ਆ ਗਈ, ਆ ਗਈ ਆਵਾਜ਼, ਆ ਗਈ। ਹੈਲੋ,
1: ਪਰ ਤੁਹਾਡੀ ਆਵਾਜ਼ ਨਹੀਂ ਸਹੀ ਆ ਰਹੀ, ਰੁਕ ਰੁਕ ਕੇ ਆ ਰਹੀ
0: ਜੀ।
1: ਦੁਬਾਰਾ ਬੋਲੋ, ਤੁਹਾਡੀ ਆਵਾਜ਼ ਰੁਕ ਕੇ ਆ ਰਹੀ ਬੇਟੇ।
2: ਸੋਰੀ ਜੀ, ਆਵਾਜ਼ ਲੇਟ ਆ ਰਹੀ ਸੀ ਜੀ। ਮੈਂ ਫਿਰ ਸਕਰੀਨ ਬਹੁਤ ਵੇਖਦਾ ਨਾ, ਬਹੁਤ ਜਿਆਦਾ ਦੇਖਦਾ ਮੈਂ ਟੀਵੀ, ਸ਼ੀਵੀ, ਆਈਪੈਡ, ਫੋਨ, ਪੁੱਛੋ ਨਾ ਬਸ। ਫਿਰ
1: ਇਹ ਨਵੀ ਜੀ, ਕਿਸ਼ਨਾ ਵੀ ਜੀ ਦੇ ਕੰਨ ਬੜੇ ਵੱਡੇ ਸੀ, ਟੰਗਣ ਨੂੰ ਕੁਛ ਹੈ ਨੀ।
2: ਦੇਖ ਲੋ, ਹੈ ਇਹ ਵੀ ਜ਼ਰੂਰੀ ਹੈ। ਐਲੀਫੈਂਟ ਵਾਲੇ ਈਅਰਸ ਆ ਮੇਰੇ, ਐਲੀਫੈਂਟ ਵਾਲੇ। ਵੇਖੇ ਤੁਸੀਂ ਕਦੇ ਕਿਸੇ ਬੰਦੇ ਦੇ ਐਲੀਫੈਂਟ ਵਾਲੇ ਈਅਰ?
0: ਨਹੀਂ, ਮੈਂ ਐਲੀਫੈਂਟ ਦੀ ਦੇਖਿਆ ਨਹੀਂ ਐਦਾ, ਮੈਨੂੰ ਐਲੀਫੈਂਟ ਪਤਾ ਐਦਾ ਹੁੰਦੇ ਪਰ ਮੈਂ ਕਦੀ ਦੇਖਿਆ ਨਹੀਂ।
2: ਲੈ ਫਿਰ ਹੋ ਕੇ ਆਓ ਪਾਰਕ ਵਿੱਚ, ਜ਼ੂ ਵੇਖ ਕੇ ਆਓ, ਕਿੰਨੇ ਸਾਰੇ ਨੇ ਹਨਾ। ਵੈਰੀ ਵੀ ਹੋਣਗੇ, ਵੈਰੀ ਵੀ ਮੈਂ ਗਿਆ ਨੀ, ਪਰ ਹਾਥੀ ਤਾਂ ਹੋਣਗੇ ਹੀ ਉਹਨਾਂ ਕੋਲ। ਇਸ ਵੀਕਐਂਡ ਕਹੋ ਮੰਮੀ ਪਾਪਾ ਨੂੰ ਬਈ ਐਲੀਫੈਂਟ ਵੇਖਣਾ, ਕੱਲ ਨੂੰ ਜੇ ਮੈਂ ਤੁਹਾਨੂੰ ਮਿਲਿਆ ਤੁਸੀਂ ਫਿਰ ਔੜਨਾ ਫੀਲ ਕਰਿਓ ਨਾ, ਪਹਿਲੇ ਐਲੀਫੈਂਟ ਵੇਖ ਆਓ, ਨਹੀਂ ਤਾਂ ਮੈਨੂੰ ਵੇਖ ਕੇ ਘਬਰਾ ਜਾਓਗੇ। ਇਹ ਕਿੱਦਾਂ ਦੇ ਈਅਰ ਲਈ ਫਿਰਦਾ ਹੈ?
1: ਚਲੋ
2: ਕੀ ਸੁਣਾਓਗੇ?
0: ਸੁਣਾਓ
2: ਜੀ, ਗਾਂਧੀ ਸਾਡੀ ਮਜਬੂਰੀਆਂ ਨੂੰ ਵੇਖ ਕੇ ਹੱਸਦਾ ਬੱਚੇ ਕਿ ਬਸ ਇੰਨੇ ਕੀ ਨੇ ਇਹਨਾਂ ਕੋਲ।
0: ਹੈ ਦੱਸਦਾ ਕਿਉਂ ਰਹਿੰਦਾ ਨੋਟ ਟੁੱਟੇ ਜਾਂਦੇ
1: ਕਿ ਦੱਸਦਾ ਕਿਉਂ ਰਹਿੰਦਾ
2: ਕੀ ਕੀ ਲੱਗਦਾ ਕੀ ਕਾਰਨ ਹੋ ਸਕਦਾ
1: ਉਹਨੂੰ ਕੋਈ ਕੁਤਕਤਾਰੀਆਂ ਕੱਢਦਾ ਹੁਣ
2: ਹਾਂ ਇਹ ਕਾਰਨ ਹੈ
0: ਨਹੀਂ
2: ਫੇਰ
0: ਸਾਡੇ
1: ਨਹੀਂ ਨਹੀਂ ਨਹੀਂ ਨਹੀਂ ਉਹ ਪਤਾ ਕੀ ਕਰਦਾ ਹੋਣਾ
2: ਸੋਚੋ ਸੋਚੋ
1: ਉਹ ਬੜੀ ਸੋਹਣੀ ਪੇਸਟ ਕਰਦਾ ਨਾ
2: ਅੱਛਾ
1: ਰਾਜੂ ਤੁਹਾਰੇ ਦਾਦ ਮੋਤੀ ਜੈਸੇ ਚਮਕ ਰਹੇ ਡਾਬਰ ਦਾ
2: ਮੈਂ ਲੱਗਦਾ ਗਾਂਧੀ ਜੀ ਕੇ ਟੂਥ ਪੇਸਟ ਮੈਂ ਨਮਕ ਹੈ ਇਹ ਹੋ ਸਕਦਾ
1: ਆਪ ਤੂੰ ਕਿਉਂ ਹੱਸਦੇ ਆ ਦੱਸ ਹੁਣ ਕਿਉਂ ਹੱਸਦੇ ਆ
2: ਕਿੰਨੀ ਕੁਰਬਾਨੀ ਦੇਣੀ ਪੈ ਰਹੀ ਹੈ ਦੇਖੋ ਅੱਜ ਤੱਕ ਗਾਂਧੀ ਜੀ ਨੂੰ ਸਾਡੇ ਕਰਕੇ ਕਿੰਨੀਆਂ ਚੀਜ਼ਾਂ ਹੁੰਦੀਆਂ ਹੋਣਗੀਆਂ ਰੋਣ ਦਾ ਮਨ ਕਰਦਾ ਹੈਗਾ ਪਰ ਨਹੀਂ
1: ਵਾਹ
2: ਨੋਟ ਨੀ ਵੈਰੀ ਗੁੱਡ ਬਾਈ ਬੜੇ ਸਮਾਰਟ ਹੋ ਯਾਰ ਤੁਸੀਂ ਤੇ
1: ਬਹੁਤ ਵਧੀਆ
2: ਵੈਰੀ ਗੁੱਡ ਥੈਂਕ ਯੂ ਥੈਂਕ ਯੂ ਸੋ ਮਚ ਥੈਂਕ ਯੂ ਭਾਈ ਕਿਆ ਬਾਤ ਹੈ ਵੈਰੀ ਗੁੱਡ ਗਾਂਧੀ ਜੀ ਰੋਣਗੇ ਕਿਸ ਤਰ੍ਹਾਂ ਹੈ ਕਿੱਥੋਂ ਆਉਂਦੀਆਂ ਯਾਰ ਗੱਲਾਂ ਮੈਨੂੰ ਤਾਂ ਇਸ ਉਮਰੇ ਇਸ ਤਰ੍ਹਾਂ ਦੀ ਚੀਜ਼ਾਂ ਹੀ ਨਹੀਂ ਆਉਂਦੀਆਂ ਸੀਗੀਆਂ ਕੂਡੋਸ ਯਾਰ ਸੋ ਸਮਾਰਟ
1: ਤੁਸੀਂ ਹੁਣ ਵਿਆਹ ਗਏ
2: ਜਨਾ ਉਹਨੇ ਪਰ ਉਸ ਉਮਰੇ ਥੋੜਾ ਨਾ ਵਿਆਹ ਗਿਆ ਸੀਗਾ ਜੇ ਕੈਸੀ ਬਾਤ ਕਰਦੀ ਤੂੰ ਸਾਹਿਬ
1: ਨਾ ਸਾਨੂੰ ਉਦੋਂ ਗਾਂਧੀ ਜੀ ਮਿਲੇ ਸੀ ਨਾ ਹੁਣ ਮਿਲਦੇ
2: ਸਹੀ ਹੈ
1: ਹੁਣ ਸਾਡੇ ਗਾਂਧੀ ਜੀ ਬਦਲ ਕੇ ਡਾਲ ਰਹਾ
2: ਸੋ ਮੈਂ ਤਾਂ ਕਹੂੰਗਾ ਹਾਲਾਤ ਵੇਖ ਕੇ ਹੁਣ ਵੱਖਰੇ ਵੱਖਰੇ ਇੱਥੇ ਗਾਂਧੀ ਲੱਗੇ ਹੋਏ ਆ ਉਹ ਵੀ ਹੱਸਦੇ ਹੈ ਪਹਿਲੇ ਤਾਂ ਗਾਂਧੀ ਇਕੱਲਾ ਹੱਸਦਾ ਸੀ ਜੋ ਹੈ ਸੋ ਹੈ ਜੀ ਬਾਕੀ ਅਸੀਂ ਥੋੜੇ ਮੈਸੇਜ ਲੈ ਲਈਏ ਫਿਰ ਆਪਾਂ ਹਨਾ ਅਗਲੇ ਸੈਗਮੈਂਟ ਵੱਲ ਵੀ ਜਾਣਾ ਮੈਸੇਜ ਜੀ ਰੇਨ ਆਇਆ ਹੋਇਆ ਅਰਵਿੰਦਰ ਸਿੰਘ ਅੱਛਾ ਜੀ ਹਾਂ ਰਿਚਰਡ ਜੀ ਨੇ ਵੀ ਰੇਨ ਉਹ ਸਾਨੂੰ ਨਹੀਂ ਪਤਾ ਲੱਗਾ ਉਹਦਾ ਜਵਾਬ ਮੀਂਹ ਸੀਗਾ ਜੀ ਦਾ ਅਸੀਂ ਮਿਸ ਕਰ ਗਏ ਅਤੇ ਰੁਪਿੰਦਰ ਸਿੰਘ ਜੀ ਕਹਿੰਦੇ ਆਈ ਲਵ ਮੰਨਤ ਸੋ ਸਵੀਟ ਵਾਕਈ ਜੀ ਅਤੇ ਜੱਸੋਵਾਲ ਸਾਹਿਬ ਨੇ ਭੇਜਿਆ ਬਬਲ ਇਹ ਜਵਾਬ ਕਿਸੇ ਚੀਜ਼ ਦਾ ਸੀਗਾ ਨਹੀਂ ਵੈਸੇ ਸੋ ਰੀਅਲੀ ਸੋਰੀ ਜੇ ਸੀਗਾ ਬਾਕੀ ਗੁੱਡ ਟਰਾਈ ਸਹੀ ਕਿ ਨਹੀਂ ਅੱਛਾ ਸਾਨੂੰ ਇੱਕ ਜੋਕ ਵੀ ਆਇਆ ਜੀ ਸੁਖਵਿੰਦਰ ਜੀ ਤੋਂ ਕਿ ਪੱਪੂ ਆਪਣੇ ਚੀਨੀ ਦੋਸਤ ਕੋ ਹੋਸਪਿਟਲ ਦੇਖਣੇ ਗਿਆ ਹੈ ਦੋਸਤ ਬੋਲਾ ਚੀ ਚੌ ਚੌ ਚਾਂ ਔਰ ਇਤਨਾ ਬੋਲ ਕਰ ਮਰ ਗਿਆ ਹੈ ਗੌਰ ਕਰਨਾ ਦੁਬਾਰਾ ਹੈ ਚੀ ਚੌ ਚੌ ਚਾਂ ਹੈ ਪੱਪੂ ਇਸਕਾ ਅਰਥ ਜਾਣਨੇ ਚੀਨ ਕੀ ਲਾਇਬ੍ਰੇਰੀ ਗਿਆ ਔਰ ਉਸਕਾ ਅਰਥ ਥਾ ਡੋਗੀ ਆਕਸੀਜਨ ਕੀ ਪਾਈਪ ਸੇ ਪੈਰ ਹਟਾ ਲਓ ਜੀ ਡੋਗੀ ਕਹਿਣਾ ਪੈ ਗਿਆ ਅਤੇ ਕਈ ਵਾਰੀ ਹੋ ਜਾਂਦਾ ਨਾ ਪੋਲੀਟੀਕਲ ਇਨਕਰੈਕਟ ਹੋ ਜਾਂਦੀਆਂ ਚੀਜ਼ਾਂ ਥੈਂਕ ਯੂ ਜੀ ਥੈਂਕ ਯੂ ਸੋ ਮਚ ਹਰਮਨ ਸਿੰਘ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਵਾਹਿਗੁਰੂ ਜੀ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖਣ ਅਤੇ ਤੰਦਰੁਸਤੀ ਬਖਸ਼ੇ ਹਾਂਜੀ ਥੈਂਕ ਯੂ ਥੈਂਕ ਯੂ ਅਤੇ ਇੱਧਰੋਂ ਘੁੰਮਣ ਸਾਹਿਬ ਦਾ ਵੀ ਆ ਗਿਆ ਜੀ ਕਿ ਕਹਿੰਦੇ ਲੌਂਗ ਵੀਕਐਂਡ ਤੋਂ ਬਾਅਦ ਤਾਰੀਖ ਆਈ ਅੱਜ 9 ਕਹਿੰਦੇ ਲੌਂਗ ਵੀਕਐਂਡ ਤੋਂ ਬਾਅਦ ਤਾਰੀਖ ਅੱਜ ਆਈ 9 ਮੈਲਬਨ ਸ਼ਹਿਰ ਵਿੱਚ ਪੂਰੀ ਠੰਡ ਪਰ ਅੱਜ ਦਿਨ ਖੁਸ਼ਗਵਾਰ ਅਤੇ ਕਰਦਾ ਰਹਿਣਾ ਸਨਸ਼ਾਈਨ ਇੱਧਰ ਲਾਫਟਰ ਥੈਰੇਪੀ ਦੇ ਦੌਰਾਨ ਬਿਜ਼ੀ ਰਹਿੰਦੀ ਹੈ ਰੇਡੀਓ ਹਾਂਜੀ ਦੀ ਫੋਨ ਲਾਈਨ ਬਚ ਕੇ ਰਹਿਣਾ ਐਨ ਐਚ ਵੀ ਆਰ ਅਤੇ ਫਤਿਹ ਤੋਂ ਜਿਹੜੇ ਧੱਕੇ ਨਾਲ ਹੀ ਕਰ ਜਾਂਦੇ ਮੋਟੇ ਮੋਟੇ ਫਾਈਨ ਗੱਲ ਤਾਂ ਸਹੀ ਹੈ ਬਈ ਹੈ ਲੰਮੀ ਡਰਾਈਵਿੰਗ ਤੋਂ ਬਾਅਦ ਸਟ੍ਰੈਚ ਕਰਨਾ ਨਾ ਭੁੱਲਿਓ ਮੋਢੇ ਅਤੇ ਸਪਾਈਨ ਹਾਊ ਆਰ ਯੂ ਕ੍ਰਿਸ਼ਨਾ ਐਂਡ ਤੂਰ ਸਾਹਿਬ ਘੁੰਮਣ ਇਜ਼ ਵੈਰੀ ਵੈਲ ਐਂਡ ਫਾਈਨ ਤਰੀਕ ਹੈ ਅੱਜ ਜੂਨ ਦੀ 9 ਕਿਆ ਬਾਤ ਹੈ ਵੈਰੀ
1: ਮੈਂ ਕਿਹਾ ਘੁੰਮ ਘੁੰਮ ਆ ਕੇ ਵਾਈਨ ਤੇ ਜ਼ਰੂਰ
2: ਘੁੰਮਣ ਸਾਹਿਬ ਯੂ ਆਲਵੇਜ਼ ਸਟੀਲ ਹਾਰਟ ਆਫ ਮਾਈਨ ਯੂ ਹੈਵ ਅ ਵੈਰੀ ਹੈਪੀ ਜੂਨ ਆਫ 9 ਸਹੀ ਹੈ ਕਿ ਨਹੀਂ
1: ਸਾਡੇ ਵੱਲ ਸ਼ਾਮ ਨੂੰ ਜਾ ਕੇ ਪੀਓ ਇੱਕ ਗਲਾਸ ਵਾਈਨ
2: ਜ਼ਰੂਰ ਪੀਓ ਗਲਾਸ ਵਾਈਨ ਔਰ ਫਿਰ ਆਪਕੀ ਸਕਿਨ ਕਰੇਗੀ ਸ਼ਾਈਨ ਸਹੀ ਹੋ ਗਿਆ ਕਿ ਨਹੀਂ ਸਹੀ ਹੈ ਬਈ ਫਿਰ ਕਿੱਦਾਂ ਕਰੀਏ ਆਪਾਂ ਹਾਂਜੀ ਇੱਕ ਹੋਰ ਜੀ ਮੈਸੇਜ ਆਇਆ ਸਮਝਾਉਂਦੇ ਕਿ ਥੈਂਕਸ ਗਾਂਧੀ ਜੀ 439 ਜੀ ਕਹਿੰਦੇ ਥੈਂਕਸ ਗਾਂਧੀ ਜੀ ਆਲਵੇਜ਼ ਗੁੱਡ ਸ਼ੋ ਹਾਂਜੀ ਗਾਂਧੀ ਜੀ ਦਾ ਵੀ ਧੰਨਵਾਦ ਇਸ ਗੱਲੋਂ ਜੀ ਥੈਂਕ ਯੂ ਜੀ ਅਤੇ ਡੈਲੀ ਜੁਵੈਲਰਸ ਤੋਂ ਸਾਨੂੰ ਆ ਗਿਆ ਜੀ ਅੱਜ ਦਾ ਰੇਟ
1: ਜੀ
2: ਸਤਿ ਸ਼੍ਰੀ ਅਕਾਲ ਭੇਜਦੇ ਨੇ ਅਤੇ ਕਹਿੰਦੇ ਨੇ ਕਿ ਜੀ 22 ਕੈਰੇਟ ਗੋਲਡ ਦਾ ਰੇਟ 188 ਪਰ ਗ੍ਰਾਮ 188 ਪਰ ਗ੍ਰਾਮ ਬਾਈ ਇਹ ਤੂੰ ਗਿਰਦਾ ਹੀ ਜਾ ਰਿਹਾ ਮੀਂਹ ਕੀ
1: ਤਰ੍ਹਾਂ
2: ਇਹਨੇ ਵੀ ਬੁਝਾਰਤ ਸੁਣ ਲਈ ਪਹਿਲਾਂ ਹੀ ਇਹ ਡਿੱਗਦਾ ਹੀ ਜਾ ਰਿਹਾ ਹੈ
1: ਅੱਜ ਠੀਕ ਹੈ
2: ਵੈਰੀ ਗੁੱਡ ਹੋ ਗਿਆ ਬਾਈ
1: ਅੱਜ ਠੀਕ ਹੈ
2: ਰੇਡੀਓ ਹਾਂਜੀ
1: 1674 AM
3: ਇੰਸ਼ੋਰੈਂਸ ਵਾਲਿਆਂ ਨੂੰ ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
4: ਤੇਰੇ ਵਾਂਗ ਕਿੰਨੇ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ
5: ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਅਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383858748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
6: ਕੀ ਤੁਸੀਂ ਜਾਣਦੇ ਹੋ ਕਿ ਬੱਚੇ ਦਾ ਲਗਭਗ 90% ਦਿਮਾਗ ਉਹਨਾਂ ਦੇ 5 ਸਾਲ ਦੇ ਹੋਣ ਤੋਂ ਪਹਿਲਾਂ ਹੀ ਵਿਕਸਿਤ ਹੋ ਜਾਂਦਾ ਹੈ? ਮੁਫਤ ਕਿੰਡਰ 3 ਅਤੇ 4 ਸਾਲ ਦੇ ਬੱਚਿਆਂ ਨੂੰ ਪ੍ਰਾਇਮਰੀ ਸਕੂਲ ਸ਼ੁਰੂ ਕਰਨ ਤੋਂ ਪਹਿਲਾਂ 2 ਸਾਲ ਲਈ ਗੁਣਵੱਤਾ ਵਾਲੀ ਸਿੱਖਿਆ ਪ੍ਰਦਾਨ ਕਰਦਾ ਹੈ ਅਤੇ ਪਰਿਵਾਰਾਂ ਲਈ ਪੈਸਿਆਂ ਦੀ ਬਚਤ ਕਰਦਾ ਹੈ। ਕਿੰਡਰ ਵਿੱਚ ਬੱਚੇ ਖੇਡ ਰਾਹੀਂ ਸਿੱਖਦੇ ਹਨ, ਜਿਸ ਨਾਲ ਉਹ ਮਹੱਤਵਪੂਰਨ ਸਮਾਜਿਕ, ਭਾਵਾਤਮਕ ਅਤੇ ਬੌਧਿਕ ਹੁਨਰ ਵਿਕਸਿਤ ਕਰਦੇ ਹਨ ਅਤੇ ਨਵੇਂ ਦੋਸਤ ਵੀ ਬਣਾਉਂਦੇ ਹਨ। ਵਧੇਰੇ ਜਾਣਕਾਰੀ ਲਈ wic.gov.au/kinder ਤੇ ਜਾਓ।
7: ਕੀ ਹੋਇਆ, ਇੰਨੀ ਟੈਨਸ਼ਨ ਕਿਉਂ ਲੈਤੀ ਹੋਈ ਹੈ?
8: ਯਾਰ ਕੀ ਦੱਸਾਂ, ਮੌਰਗੇਜ ਦਾ ਕੰਮ ਅੱਜ ਵੀ ਨਹੀਂ ਬਣਿਆ।
7: ਅੱਜ ਸਿੰਮੀ ਭੈਣ ਜੀ ਆਏ ਸੀ, ਉਹਨਾਂ ਨੇ ਆਪਣਾ ਮੌਰਗੇਜ UV ਫਾਈਨੈਂਸ਼ੀਅਲ ਸਰਵਿਸਿਜ਼ ਤੋਂ ਥੋੜੇ ਟਾਈਮ ਵਿੱਚ ਹੀ ਕਰਵਾ ਲਿੱਤਾ।
8: ਅੱਛਾ, ਅਸੀਂ ਵੀ ਉਹਨਾਂ ਨੂੰ ਕੰਟੈਕਟ ਕਰਦੇ ਹਾਂ ਫਿਰ ਤਾਂ।
7: ਜੇਕਰ ਤੁਹਾਨੂੰ ਵੀ ਲੋੜ ਹੈ ਹੋਮ ਲੋਨ, ਰੀਫਾਈਨੈਂਸ, ਕਾਰ ਲੋਨ ਜਾਂ ਫਿਰ ਐਨੀ ਅਦਰ ਲੋਨ ਦੀ, ਤਾਂ ਅੱਜ ਹੀ ਕੰਟੈਕਟ ਕਰੋ ਹਰਪ੍ਰੀਤ ਸਿੰਘ ਫਰੋਮ UV ਫਾਈਨੈਂਸ਼ੀਅਲ ਸਰਵਿਸਿਜ਼ ਐਟ 0430-8383-11 ਔਰ ਵਿਜ਼ਿਟ uvfinancial.com.au।
9: ਆ ਰਹੀ ਹੈ ਪੰਜਾਬ ਦੀ ਇੱਕ ਸੱਚੀ ਕਹਾਣੀ ਤੇ ਆਧਾਰਿਤ ਫਿਲਮ ਚੜ੍ਹਦੀ ਕਲਾ। ਦਿਲ ਨੂੰ ਛੂ ਜਾਣ ਵਾਲੀ ਅਤੇ ਰੂਹ ਨੂੰ ਹਿਲਾ ਦੇਣ ਵਾਲੀ ਫਿਲਮ ਹੈ ਚੜ੍ਹਦੀ ਕਲਾ।
10: ਦੇਖੋ ਸੱਚ ਬਤਾ ਦੋ।
11: ਮੈਂ ਝੂਠ ਨਹੀਂ ਬੋਲ ਰਹੀ, ਮੈਨੂੰ ਸੱਚੀ ਕੁਛ ਨਹੀਂ ਪਤਾ।
9: ਸਟਾਰਿੰਗ ਐਮੀ ਵਿਰਕ, ਰੂਪੀ ਗਿੱਲ ਅਤੇ ਹਿੰਮਤ ਸੰਧੂ। ਪੰਜਾਬੀ ਫਿਲਮ ਚੜ੍ਹਦੀ ਕਲਾ ਰਿਲੀਜ਼ ਹੋਵੇਗੀ 29 ਮਈ ਨੂੰ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ।
12: ਜਵਾਬ ਹਮੇਸ਼ਾ ਚੜ੍ਹਦੀ ਕਲਾ ਚ ਦਿੱਤਾ।

0: ਰੇਡੀਓ ਹਾਂਜੀ 1674 'ਤੇ ਤੁਹਾਡਾ ਸਵਾਗਤ ਆ। ਮੈਂ ਹਾਂ ਕ੍ਰਿਸ਼ਨਾ ਅਤੇ ਉਮੀਦ ਕਰਦਾ ਤੁਹਾਡਾ ਅੱਜ ਦਾ ਦਿਨ ਵਧੀਆ ਵਧੀਆ ਜਾ ਰਿਹਾ ਹੋਵੇਗਾ। ਅੱਜ ਦਾ ਦਿਨ ਹੈ ਜੀ ਟਿਊਜ਼ਡੇ ਮੰਗਲਵਾਰ 9 ਜੂਨ। ਸਮਾਂ ਹੋਣ ਜਾ ਰਿਹਾ ਛੇਤੀ ਛੇਤੀ ਖਬਰਾਂ ਵੱਲ ਝਾਤ ਮਾਰਨ ਦਾ। ਅੱਜ ਦੀਆਂ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰਨਗੇ ਗੌਤਮ ਕਪਿਲ ਜੀ, ਅਤੇ ਅਗਲੀ ਆਵਾਜ਼ ਤੁਹਾਡੇ ਨਾਲ ਗੌਤਮ ਕਪਿਲ ਸਾਹਿਬ ਦੀ ਹੋਏਗੀ ਜੀ। ਗੌਤਮ ਜੀ ਤੁਸੀਂ ਆਉਂਦੇ ਰਹੋ
1: ਰੇਡੀਓ। ਹਾਂਜੀ 1674 AM ਦੇ ਉੱਤੇ ਮੈਂ ਗੌਤਮ ਕਪਿਲ, ਅੱਜ 9 ਜੂਨ 2026 ਅਤੇ ਮੰਗਲਵਾਰ ਦੇ ਦਿਨ ਭਾਰਤ, ਆਸਟ੍ਰੇਲੀਆ, ਦੁਨੀਆ ਜਹਾਨ ਦੀਆਂ ਖਬਰਾਂ ਲੈ ਕੇ ਆਏ ਹਾਂ। ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ ਸ਼ੁਰੂਆਤ ਕਰਦੇ ਹਾਂ, ਜਿੱਥੇ ਬਹੁਤ ਕੁਝ ਦੁਨੀਆ ਭਰ ਦੇ ਵਿੱਚ ਵਾਪਰ ਰਿਹਾ ਹੈ। ਸਭ ਤੋਂ ਪਹਿਲਾਂ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੀ ਇੱਕ ਇੰਟਰਵਿਊ, ਜਿਸ ਨੂੰ ਉਹਨਾਂ ਨੇ ਗੁੱਸੇ ਦੇ ਵਿੱਚ ਹੀ ਛੱਡ ਦਿੱਤਾ, ਕੈਮਰੇ ਦੇ ਸਾਹਮਣੇ ਉੱਠ ਕੇ ਚਲੇ ਗਏ। NBC ਦੇ ਇੱਕ ਪ੍ਰੋਗਰਾਮ ਦੇ ਵਿੱਚ ਉਹਨਾਂ ਨੇ ਇਰਾਨ ਜੰਗ, ਦੰਗਈਆਂ ਦੇ ਲਈ ਸਪੈਸ਼ਲ ਫੰਡ ਅਤੇ ਸਾਲ 2020 ਦੀ ਚੋਣਾਂ ਦੇ ਵਿੱਚ ਹੋਈ ਧੋਖਾਧੜੀ ਵਰਗੇ ਮੁੱਦਿਆਂ ਦੇ ਉੱਤੇ ਪੁੱਛੇ ਜਾ ਰਹੇ ਗੰਭੀਰ ਸਵਾਲਾਂ ਦੇ ਜਵਾਬ ਦਿੱਤੇ। ਸ਼ੁਰੂਆਤ 'ਚ ਤਾਂ ਉਹਨਾਂ ਨੇ ਸ਼ਾਂਤ ਹੋ ਕੇ ਜਵਾਬ ਦਿੱਤੇ, ਪਰ ਚੋਣਾਂ ਦੇ ਵਿੱਚ ਧਾਂਦਲੀ ਦੇ ਨਾਲ ਜੁੜੇ ਹੋਏ ਜਦੋਂ ਮਾਮਲੇ ਦੇ ਵਿੱਚ ਉਹਨਾਂ ਤੋਂ ਸਬੂਤ ਮੰਗੇ ਗਏ ਤਾਂ ਮਾਹੌਲ ਬਦਲ ਗਿਆ। ਟਰੰਪ ਗੁੱਸੇ ਦੇ ਵਿੱਚ ਆ ਗਏ ਅਤੇ ਇੰਟਰਵਿਊ ਵਿਚਾਲੇ ਛੱਡ ਕੇ ਤੁਰ ਪਏ ਅਤੇ ਇਸ TV ਚੈਨਲ ਨੈੱਟਵਰਕ ਨੂੰ ਭ੍ਰਿਸ਼ਟ ਦੱਸ ਦਿੱਤਾ। NBC ਦੇ ਇਸ ਸ਼ੋਅ, ਜਿਸਦਾ ਨਾਮ ਮੀਟ ਦੀ ਪ੍ਰੈਸ ਹੈ, ਜਿਸ ਦੀ ਹੋਸਟ ਕ੍ਰਿਸਟਨ ਵਿਲਕਰ ਨੇ ਟਰੰਪ ਦਾ ਇੰਟਰਵਿਊ ਲਿਆ ਸੀ, ਔਰ ਇਸ ਦਰਮਿਆਨ ਹਾਲਾਂਕਿ ਇੰਟਰਵਿਊ ਇੱਕ ਐਸੀ ਲਾਈਵ ਲੋਕੇਸ਼ਨ ਦੇ ਉੱਤੇ ਸੀ ਜਿੱਥੇ ਵਾਰ ਵਾਰ ਮੀਂਹ ਪੈਣ ਦੇ ਚੱਲਦਿਆਂ ਇੰਟਰਵਿਊ ਪ੍ਰਭਾਵਿਤ ਹੋਈ, ਪਰ ਇਸ ਦਰਮਿਆਨ ਇਰਾਨ ਜੰਗ, ਪਰਮਾਣੂ ਹਥਿਆਰ ਅਤੇ ਅਮਰੀਕਾ ਨੂੰ ਵਿਦੇਸ਼ੀ ਜੰਗਾਂ ਤੋਂ ਦੂਰ ਰੱਖਣ ਦੇ ਵਾਅਦਿਆਂ ਦੇ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ 'ਚ ਟਰੰਪ ਨੇ ਕਿਹਾ ਕਿ ਸਭ ਤੋਂ ਪਹਿਲਾਂ ਤਾਂ ਮੈਂ ਕਦੇ ਨਹੀਂ ਕਿਹਾ ਕਿ ਕੋਈ ਜੰਗ ਹੋਵੇਗੀ ਨਹੀਂ, ਜੇਕਰ ਅਜਿਹਾ ਹੁੰਦਾ ਤਾਂ ਮੈਂ ਦੁਨੀਆ ਦੀ ਸਭ ਤੋਂ ਮਜ਼ਬੂਤ ਫੌਜ ਕਿਉਂ ਬਣਾਈ ਹੁੰਦੀ। ਹਾਲਾਂਕਿ ਉਹਨਾਂ ਨੇ ਵਿਚਕਾਰ ਵੇਲਕਰ ਦੀ ਤਾਰੀਫ ਵੀ ਕੀਤੀ ਅਤੇ ਉਹਨਾਂ ਨੂੰ ਕਿਹਾ ਕਿ ਤੁਸੀਂ ਬੜੇ ਲਿਬਰਲ ਹੋ, ਬੜੇ ਪ੍ਰੋਗਰੈਸਿਵ ਹੋ। ਵੇਲਕਰ ਨੇ ਜਵਾਬ ਦਿੱਤਾ ਕਿ ਨਹੀਂ, ਮੈਂ ਤਾਂ ਸਿਰਫ ਇੱਕ ਜਰਨਲਿਸਟ ਹਾਂ। ਟਰੰਪ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਲਗਾਤਾਰ ਚੱਲਣ ਵਾਲੀ ਜੰਗ ਕਿਸੇ ਨੂੰ ਪਸੰਦ ਨਹੀਂ ਹੁੰਦੇ, ਮੈਨੂੰ ਵੀ ਨਹੀਂ ਹੁੰਦੇ। ਪਰ ਫਿਰ ਗੱਲਬਾਤ ਤਿੱਖੀ ਹੋ ਗਈ, ਜਿਸ ਦੇ ਵਿੱਚ ਟਰੰਪ ਦੀ ਉਸ ਯੋਜਨਾ ਦੇ ਬਾਰੇ ਵੀ ਪੁੱਛਿਆ ਗਿਆ ਜਿਸ ਦੇ ਵਿੱਚ ਟੈਕਸਪੇਅਰ ਦੇ ਪੈਸਿਆਂ ਦੇ ਨਾਲ ਉਹਨਾਂ ਲੋਕਾਂ ਨੂੰ ਮੁਆਵਜ਼ਾ ਦੇਣਾ ਚਾਹੁੰਦੇ ਨੇ ਜਿਨ੍ਹਾਂ ਨੂੰ ਕਿ ਮੰਨਿਆ ਜਾ ਰਿਹਾ ਕਿ ਬਾਈਡਨ ਸਰਕਾਰ ਦੇ ਦਰਮਿਆਨ ਅਲੱਗ ਅਲੱਗ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ। ਹਾਲਾਂਕਿ ਆਲੋਚਕ ਇਹ ਮੰਨਦੇ ਨੇ ਕਿ ਉਹ ਟਰੰਪ ਦੇ ਹਮਾਇਤੀ ਨੇ। ਇਸ ਫੰਡ ਦੇ ਨਾਲ ਟਰੰਪ ਨੇ 2021 ਦੇ ਕੈਪੀਟਲ ਹਿਲਸ ਦੇ ਦੰਗਈਆਂ ਨੂੰ ਮੁਆਵਜ਼ਾ ਦੇਣ ਦੀ ਵੀ ਕੋਸ਼ਿਸ਼ ਕੀਤੀ ਸੀ। ਉੱਧਰ ਦੂਸਰੀ ਕੌਮਾਂਤਰੀ ਖਬਰ ਦੇ ਵੱਲ ਜਾਈਏ, ਫਿਲੀਪੀਨਸ ਤੋਂ, ਜਿੱਥੇ ਨਾਗਰਿਕ ਸੁਰੱਖਿਆ ਦਫ਼ਤਰ ਦੀ ਤਰਫ ਤੋਂ ਦੱਸਿਆ ਗਿਆ ਕਿ ਫਿਲੀਪੀਨਸ ਦੇ ਵਿੱਚ ਆਏ 7.8 ਦੀ ਤੀਬਰਤਾ ਵਾਲੇ ਤੇਜ਼ ਭੂਚਾਲ ਦੇ ਚੱਲਦਿਆਂ ਮ੍ਰਿਤਕਾਂ ਦੀ ਗਿਣਤੀ ਵੱਧ ਕੇ ਹੁਣ 15 ਹੋ ਗਈ ਹੈ। ਮਹਿਕਮੇ ਦੀ ਤਰਫ ਤੋਂ ਇਹ ਵੀ ਦੱਸਿਆ ਗਿਆ ਹੈ ਕਿ 15 ਮੌਤਾਂ ਦੇ ਵਿੱਚੋਂ 12 ਤਾਂ ਸੌਕਸੌਰਜਨ ਖੇਤਰ ਦੇ ਵਿੱਚ ਹੋਈਆਂ ਨੇ। ਇਹ ਖੇਤਰ 4 ਸੂਬਿਆਂ ਅਤੇ 1 ਸ਼ਹਿਰ ਦੇ ਵਿੱਚ ਵੰਡਿਆ ਹੋਇਆ, ਜਿਸ 'ਚ ਸਾਊਥ ਕੋਟਾਬਾਟੋ, ਸੁਲਤਾਨ ਕੁਦਾਰਤ, ਸਾਰੰਗਨੀ ਅਤੇ ਜਨਰਲ ਸੈਂਟੋਸ ਸਿਟੀ ਸ਼ਾਮਲ ਨੇ। ਦੱਸਿਆ ਗਿਆ ਕਿ ਘੱਟੋ ਘੱਟ 130 ਲੋਕ ਹੋਰ ਜ਼ਖਮੀ ਹੋਏ ਨੇ। ਫਿਲੀਪੀਨਸ ਦੇ ਵਿੱਚ ਆਏ ਇਸ ਤੇਜ਼ ਭੂਚਾਲ ਦੇ ਚੱਲਦਿਆਂ 138 ਝਟਕੇ ਹੁਣ ਤੱਕ ਦਰਜ ਕੀਤੇ ਜਾ ਚੁੱਕੇ ਨੇ। ਉੱਥੇ ਇਰਾਨ ਦੇ ਸਰਕਾਰੀ ਮੀਡੀਆ ਦੇ ਮੁਤਾਬਕ ਇਰਾਨ ਦੀ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰ ਨੇ ਦਾਅਵਾ ਕੀਤਾ ਹੈ ਕਿ ਉਹਨਾਂ ਨੇ ਇਜ਼ਰਾਈਲ ਦੇ ਨੇਵਾਤਿਮ ਅਤੇ ਤੇਲਨੋਫ ਹਵਾਈ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ। ਸਰਕਾਰੀ ਖਬਰ ਏਜੰਸੀ IRNA ਦੇ ਮੁਤਾਬਕ IRGC ਦੀ, ਯਾਨੀ ਇਰਾਨ ਦੀ ਸਰਕਾਰੀ ਫੌਜ ਦੀ, ਇਸ ਕਾਰਵਾਈ ਦੇ ਵਿੱਚ 3 ਅਲੱਗ ਅਲੱਗ ਥਾਵਾਂ ਦੇ ਉੱਤੇ ਰਡਾਰ ਟਿਕਾਣਿਆਂ ਦੇ ਉੱਤੇ ਇਜ਼ਰਾਈਲ ਦੇ ਹਮਲੇ ਕੀਤੇ ਗਏ। ਅਤੇ ਇਸ ਦਰਮਿਆਨ ਇਰਾਨ ਦੇ ਸਰਕਾਰੀ TV ਚੈਨਲ ਦੇ ਉੱਤੇ ਦੱਸਿਆ ਗਿਆ ਕਿ ਤਹਿਰਾਨ, ਤਬਰੀਜ਼ ਅਤੇ ਇਸਫਾਨ ਸ਼ਹਿਰ ਦੇ ਵਿੱਚ ਵੀ ਧਮਾਕੇ ਹੋਏ ਨੇ। ਉੱਥੇ ਇਜ਼ਰਾਈਲੀ ਫੌਜ ਨੇ ਬਿਆਨ ਜਾਰੀ ਕਰਕੇ ਹੈ ਕਿ ਉਹਨਾਂ ਦੀ ਹਵਾਈ ਫੌਜ ਨੇ ਇਰਾਨ ਦੇ ਫੌਜੀ ਟਿਕਾਣਿਆਂ ਦੇ ਉੱਤੇ ਹਮਲੇ ਕੀਤੇ ਨੇ। ਅਜਿਹੇ ਦੇ ਵਿੱਚ ਇਰਾਨ ਅਤੇ ਇਜ਼ਰਾਈਲ ਦੇ ਦਰਮਿਆਨ ਹੋਈ ਇਸ ਤਾਜ਼ਾ ਝੜਪ ਨੂੰ ਲੈ ਕੇ ਜਿਹੜੇ ਅਮਰੀਕਾ ਦੀ ਤਰਫ ਤੋਂ ਵੀ ਚਿੰਤਾ ਜਤਾਈ ਜਾ ਰਹੀ ਹੈ। ਹਾਲਾਂਕਿ ਦੁਨੀਆ ਭਰ ਦੇ ਵਿੱਚ ਇਸ ਜੰਗਬੰਦੀ ਦੀਆਂ ਕੋਸ਼ਿਸ਼ਾਂ ਦੇ ਲਈ ਅਲੱਗ ਅਲੱਗ ਦੇਸ਼ਾਂ ਨੇ ਅਪੀਲ ਕੀਤੀ ਸੀ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਹੈ ਕਿ ਇਰਾਨ ਅਤੇ ਇਜ਼ਰਾਈਲ ਤੁਰੰਤ ਪ੍ਰਭਾਵ ਦੇ ਨਾਲ ਜੰਗਬੰਦੀ ਦੀ ਕੋਸ਼ਿਸ਼ ਕਰਨ। ਹਾਲਾਂਕਿ ਟਰੰਪ ਨੇ ਇਹ ਵੀ ਉਮੀਦ ਜ਼ਾਹਰ ਕੀਤੀ ਹੈ ਕਿ ਕਿਸੇ ਕਿਸਮ ਦੀ ਲਾਪਰਵਾਹੀ ਦੇ ਨਾਲ ਗੱਲਬਾਤ ਵਿਚਕਾਰ ਰੁਕ ਸਕਦੀ ਹੈ। ਉੱਥੇ ਹੀ ਇਸ ਤਾਜ਼ਾ ਸ਼ੁਰੂ ਹੋਈ ਜੰਗ ਦੇ ਉੱਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਬਾਜ਼ ਸ਼ਰੀਫ ਨੇ ਮੱਧ ਪੂਰਬ ਦੇ ਵਿੱਚ ਸ਼ਾਂਤੀ ਬਰਤਨ, ਸੰਜਮ ਬਣਾਈ ਰੱਖਣ ਦੀ ਅਪੀਲ ਕੀਤੀ ਹੈ। ਉਹਨਾਂ ਨੇ ਦਾਅਵਾ ਕੀਤਾ ਕਿ ਹੁਣ ਆਖਰੀ ਮਕਸਦ ਲਗਭਗ ਪੂਰਾ ਹੀ ਹੋਣ ਵਾਲਾ ਹੈ, ਇਸ ਕਰਕੇ ਦੋਹਾਂ ਧਿਰਾਂ ਨੂੰ ਸੰਜਮ ਵਰਤਣਾ ਚਾਹੀਦਾ ਹੈ। ਸ਼ਹਬਾਜ਼ ਸ਼ਰੀਫ ਨੇ ਐਕਸ ਦੇ ਉੱਤੇ ਲਿਖਿਆ ਹੈ ਕਿ ਮੱਧ ਪੂਰਬ ਦੇ ਵਿੱਚ ਹਾਲੀਆ ਹਿੰਸਾ ਇਹ ਯਾਦ ਦਿਵਾਉਂਦੀ ਹੈ ਕਿ ਕਮਜ਼ੋਰ ਜੰਗਬੰਦੀ ਦੇ ਨਤੀਜੇ ਕਿੰਨੇ ਖਤਰਨਾਕ ਹੋ ਸਕਦੇ ਨੇ। ਉਹਨਾਂ ਕਿਹਾ ਕਿ ਅਸੀਂ ਸਾਰਿਆਂ ਨੂੰ ਆਪਸੀ ਸਾਂਝੇਦਾਰੀ ਦੇ ਨਾਲ ਰਲ ਕੇ ਇਸ ਦਾ ਮਕਸਦ ਪੂਰਾ ਕਰਨ ਦੀ ਅਪੀਲ ਕਰਦੇ ਹਾਂ। ਜ਼ਿਕਰਯੋਗ ਹੈ ਕਿ ਈਰਾਨ ਦੇ ਐਤਵਾਰ ਦੇ ਦਿਨ ਇਜ਼ਰਾਈਲ ਦੇ ਉੱਤੇ ਕਿਤੇ ਹਮਲਿਆਂ ਦੇ ਵਿੱਚ ਕਈ ਮਿਜ਼ਾਈਲਾਂ ਦਾਗੀਆਂ ਗਈਆਂ ਨੇ, ਇਸ ਕਿਸਮ ਦਾ ਦਾਅਵਾ ਕੀਤਾ ਗਿਆ ਹੈ। ਉਧਰ ਇਸ ਦਰਮਿਆਨ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਨੇ ਸੋਮਵਾਰ ਦੇ ਦਿਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਨਾਲ ਗੱਲਬਾਤ ਵੀ ਕੀਤੀ। ਦੱਸ ਦਈਏ ਕਿ ਫੋਨ ਦੇ ਉੱਤੇ ਹੋਈ ਇਸ ਗੱਲਬਾਤ ਦੇ ਬਾਰੇ ਇਜ਼ਰਾਈਲ ਦੇ ਚੈਨਲ 12 ਨਿਊਜ਼ ਨੇ ਰਿਪੋਰਟ ਕੀਤਾ ਹੈ ਅਤੇ ਕਿਹਾ ਹੈ ਕਿ ਇਜ਼ਰਾਈਲ ਈਰਾਨ ਦੇ ਉੱਤੇ ਹਮਲੇ ਰੋਕ ਦੇਵੇਗਾ। ਇੱਕ ਸੀਨੀਅਰ ਇਜ਼ਰਾਈਲੀ ਅਧਿਕਾਰੀ ਦੇ ਮੁਤਾਬਕ ਟਰੰਪ ਦੀ ਮੰਗ ਦੇ ਉੱਤੇ ਹਮਲੇ ਰੋਕਣ ਦਾ ਫੈਸਲਾ ਹੋਇਆ, ਹਾਲਾਂਕਿ ਇਸ ਦੀ ਅਧਿਕਾਰਕ ਜਿਹੜਾ ਐਲਾਨ ਹੈ ਉਹ ਲਾਈਵ ਖਬਰਾਂ ਪੜ੍ਹੇ ਜਾਣ ਵੇਲੇ ਤੱਕ ਨਹੀਂ ਕੀਤਾ ਗਿਆ ਸੀ। ਉੱਥੇ ਹੀ ਮੱਧ ਪੂਰਬ ਦੇ ਵਿੱਚ ਵੱਧ ਰਹੇ ਤਣਾਅ ਦੇ ਦਰਮਿਆਨ ਇੱਕ ਜਹਾਜ਼ ਦੇ ਉੱਤੇ ਹਮਲੇ ਦਾ ਸ਼ਿਕਾਰ ਹੋਇਆ ਦੱਸਿਆ ਗਿਆ, ਜਿਸ ਦੇ ਵਿੱਚ 24 ਭਾਰਤੀ ਜਿਹੜੇ ਸਵਾਰ ਦੱਸੇ ਗਏ ਸੀ। ਹਾਲਾਂਕਿ ਬਾਅਦ ਦੇ ਵਿੱਚ ਇਹਨਾਂ ਨੂੰ ਸੁਰੱਖਿਅਤ ਬਚਾ ਵੀ ਲਿਆ ਗਿਆ। ਓਮਾਨ ਸਥਿਤ ਭਾਰਤ ਦੇ ਸਫਾਰਤਖਾਨੇ ਦੀ ਤਰਫ ਤੋਂ ਇਹ ਜਾਣਕਾਰੀ ਦਿੱਤੀ ਗਈ ਹੈ। ਦੱਸ ਦਈਏ ਕਿ ਓਮਾਨ ਸਥਿਤ ਭਾਰਤੀ ਸਫਾਰਤਖਾਨੇ ਨੇ ਦੱਸਿਆ ਕਿ ਕੌਂਸੁਲੇਟ ਆਫਿਸ ਨੂੰ ਇਸ ਘਟਨਾ ਦੀ ਜਾਣਕਾਰੀ ਹੈਗੀ ਹੈ, ਜਿਸ ਦੇ ਵਿੱਚ ਇਹ ਭਾਰਤੀ ਸਾਰੇ ਦੇ ਸਾਰੇ ਲੋਕ ਸ਼ਾਮਲ ਸੀ। ਹਾਲਾਂਕਿ ਸਾਰੇ ਕਰੂ ਮੈਂਬਰਾਂ ਨੂੰ ਸੁਰੱਖਿਅਤ ਬਚਾ ਲਿਆ ਗਿਆ ਹੈ। ਉੱਧਰ ਸੰਯੁਕਤ ਅਰਬ ਅਮੀਰਾਤ ਯਾਨੀ UAE ਦੇ ਵਿੱਚ ਦੁਬਈ ਦੇ ਅੰਦਰ ਸੋਮਵਾਰ ਦੇ ਦਿਨ ਇੱਕ ਮਿੰਨੀ ਬੱਸ ਸੜਕ ਦੇ ਖੜ੍ਹੇ ਕਿਨਾਰੇ ਖੜ੍ਹੇ ਟਰੱਕ ਦੇ ਨਾਲ ਟਕਰਾ ਗਏ, ਜਿਸ ਦੇ ਵਿੱਚ ਕਈ ਭਾਰਤੀ ਕਾਮਿਆਂ ਦੀ ਮੌਤ ਦੀ ਸ਼ੰਕਾ ਜ਼ਾਹਰ ਕੀਤੀ ਗਈ ਹੈ। ਦੁਬਈ 'ਚ ਹੋਏ ਇਸ ਸੜਕੀ ਹਾਦਸੇ ਦੇ ਉੱਤੇ ਭਾਰਤੀ ਸਫਾਰਤਖਾਨੇ ਨੇ ਐਕਸ ਦੇ ਉੱਤੇ ਪੋਸਟ ਕਰਕੇ ਹੈ ਕਿ ਉਹਨਾਂ ਨੂੰ ਗਹਿਰਾ ਦੁੱਖ ਹੋਇਆ। ਉਹਨਾਂ ਕਿਹਾ ਹੈ ਕਿ ਸਾਡੇ ਅਧਿਕਾਰੀ ਹਸਪਤਾਲ ਗਏ ਨੇ, ਭਾਰਤੀਆਂ ਦੇ ਨਾਲ ਮਿਲੇ ਨੇ। ਦੁਬਈ ਪੁਲਿਸ ਨੇ ਟ੍ਰੈਫਿਕ ਵਿਭਾਗ ਦੇ ਨਾਲ ਰਲ ਕੇ ਇਸ ਮਾਮਲੇ ਦੀ ਸ਼ੁਰੂਆਤੀ ਜਾਂਚ ਕਰ ਦਿੱਤੀ ਹੈ। ਪਤਾ ਚੱਲਿਆ ਹੈ ਕਿ ਟਰੱਕ ਤਕਨੀਕੀ ਖਰਾਬੀ ਦੇ ਕਾਰਨ ਅਚਾਨਕ ਸੜਕ ਦੇ ਵਿਚਕਾਰ ਆ ਕੇ ਰੁਕ ਗਿਆ ਸੀ। ਬੱਸ ਚਾਲਕ ਨੇ ਧਿਆਨ ਨਹੀਂ ਦਿੱਤਾ, ਸੁਰੱਖਿਅਤ ਦੂਰੀ ਨਹੀਂ ਰੱਖੀ, ਜਿਸ ਤੋਂ ਬਾਅਦ ਬੱਸ ਟਰੱਕ ਦੇ ਨਾਲ ਪਿੱਛੋਂ ਆ ਕੇ ਟਕਰਾ ਗਈ। ਭਾਰਤ ਦੀਆਂ ਖਬਰਾਂ ਦੀ ਸਾਂਝ ਪਾਈਏ ਅਤੇ ਸਭ ਤੋਂ ਪਹਿਲਾਂ ਖਬਰ ਨਵੀਂ ਦਿੱਲੀ ਦੇ ਵਿੱਚ ਸੋਮਵਾਰ ਦੇ ਦਿਨ ਹੋਈ ਇੰਡੀਆ ਗੱਠਜੋੜ ਦੀ ਬੈਠਕ, ਜਿਸ ਦੇ ਵਿੱਚ ਵਿਰੋਧੀ ਧਿਰਾਂ ਦੇ ਸਾਰੇ ਨੇਤਾਵਾਂ ਨੇ ਗੱਠਜੋੜ ਦੀ ਏਕਤਾ ਦੇ ਉੱਤੇ ਜ਼ੋਰ ਦਿੱਤਾ ਅਤੇ ਕਿਹਾ ਕਿ ਗੱਠਜੋੜ ਦੇਸ਼ ਦੇ ਵਿੱਚ ਲੋਕਤੰਤਰੀ ਮੁੱਲ ਦੀ ਰੱਖਿਆ ਕਰੇਗਾ ਅਤੇ ਕਦਰਾਂ ਕੀਮਤਾਂ ਨੂੰ ਬਚਾਏਗਾ ਔਰ ਰੁਜ਼ਗਾਰ ਦੇ ਨਾਲ ਜੁੜੇ ਮੁੱਦੇ ਜ਼ੋਰ ਸ਼ੋਰ ਦੇ ਨਾਲ ਉਠਾਏਗਾ। ਇੰਡੀਆ ਗੱਠਜੋੜ ਦੀ ਬੈਠਕ ਦੇ ਉੱਤੇ ਭਾਜਪਾ ਦੀ ਵੀ ਨਿਗਾਹ ਸੀ। ਭਾਜਪਾ ਨੇ ਇੰਡੀਆ ਗੱਠਜੋੜ ਦੇ ਉੱਤੇ ਤੰਜ ਕੱਸਦਿਆਂ ਇਹ ਕਿਹਾ ਕਿ ਵੋਟ ਚੋਰੀ ਨਹੀਂ ਹੋਈ ਬਲਕਿ ਵਿਰੋਧੀ ਧਿਰਾਂ ਦੀ ਵਜੂਦ ਚੋਰੀ ਹੋਈ ਹੈ। ਇੰਡੀਆ ਗੱਠਜੋੜ ਦੀ ਬੈਠਕ ਅਜਿਹੇ ਸਮੇਂ 'ਚ ਹੋ ਰਹੀ ਹੈ ਜਦੋਂ ਕੁਝ ਧਿਰਾਂ ਦੇ ਦਰਮਿਆਨ ਆਪਸੀ ਮਤਭੇਦ ਖੁੱਲ੍ਹ ਕੇ ਸਾਹਮਣੇ ਆ ਰਹੇ ਨੇ। ਬੈਠਕ 'ਚ ਵਿਰੋਧੀ ਧਿਰਾਂ ਦੀ ਤਰਫ ਤੋਂ ਆਮ ਆਦਮੀ ਪਾਰਟੀ ਅਤੇ DMK ਸ਼ਾਮਲ ਨਹੀਂ ਹੋਏ। DMK ਕਿਉਂਕਿ ਤਾਜ਼ਾ ਹੋਈਆਂ ਚੋਣਾਂ ਦੇ ਵਿੱਚ ਜਿਹੜੀ ਕਰਨਾਟਕ ਦੇ ਅੰਦਰ ਉਹ ਵੱਖ ਹੋ ਚੁੱਕੀ ਹੈ ਕਾਂਗਰਸ ਦੇ ਨਾਲੋਂ। ਇਸ ਤੋਂ ਇਲਾਵਾ ਹੀ ਇੱਕ ਪ੍ਰਮੁੱਖ ਪਾਰਟੀ ਤ੍ਰਿਣਮੂਲ ਕਾਂਗਰਸ ਜੋ ਕਿ ਵੱਡੇ ਸਿਆਸੀ ਸੰਕਟ ਦੇ ਵਿੱਚੋਂ ਜੂਝ ਰਹੀ ਹੈ ਉਹ ਵੀ ਇਸ ਬੈਠਕ ਦੇ ਵਿੱਚ ਸ਼ਾਮਲ ਨਹੀਂ ਹੋਈ। ਜਿੱਥੋਂ ਤੱਕ ਇਸ ਬੈਠਕ ਦੀ ਤਿਆਰੀ ਦੀ ਗੱਲ ਰਹੀ ਉੱਥੇ ਪਾਰਟੀ ਦੇ ਰਾਜ ਸਭਾ ਮੈਂਬਰ ਸੁਖੇਂਦੂ ਰੇ ਨੇ ਆਪਣੀ ਰਾਜ ਸਭਾ ਅਤੇ ਪਾਰਟੀ ਦੀ ਤਰਜੀਹ ਨੂੰ ਦੇਖਦਿਆਂ ਹੋਇਆਂ ਅਸਤੀਫਾ ਦੇ ਦਿੱਤਾ। ਇਹ ਵੀ ਸ਼ੰਕਾ ਜਤਾਈ ਜਾ ਰਹੀ ਹੈ ਕਿ ਪੱਛਮ ਬੰਗਾਲ ਚੋਣਾਂ ਦੇ ਵਿੱਚ ਹਾਰ ਤੋਂ ਬਾਅਦ ਵੱਡੀ ਤਾਦਾਦ ਦੇ ਵਿੱਚ ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰ ਅਸਤੀਫਾ ਦੇ ਰਹੇ ਨੇ। ਉੱਧਰ ਕਾਂਗਰਸ ਦੇ ਪ੍ਰਮੁੱਖ ਮਲਿਕਾਰਜਨ ਖੜਗੇ ਨੇ ਦੱਸਿਆ ਕਿ ਇੰਡੀਆ ਗੱਠਜੋੜ ਦੀ ਬੈਠਕ 'ਚ 25 ਪਾਰਟੀਆਂ ਨੇ ਹਿੱਸਾ ਲਿਆ। ਖੜਗੇ ਨੇ ਪ੍ਰੈਸ ਕਾਨਫਰੰਸ ਦੇ ਦਰਮਿਆਨ ਦੱਸਿਆ ਕਿ ਕਈ ਅਹਿਮ ਫੈਸਲੇ ਲਏ ਗਏ ਨੇ। 5 ਮੁੱਦਿਆਂ ਦੇ ਉੱਤੇ ਮੁੱਖ ਸਹਿਮਤੀ ਬਣੀ ਹੈ। SIR ਵੋਟਰ ਲਿਸਟ ਦੇ ਵਿੱਚ ਹੇਰਫੇਰ, ਚੋਣਾਂ ਦੀ ਜਿਹੜੀ ਨਿਰਪੱਖਤਾ ਉਸ ਨੂੰ ਲੈ ਕੇ ਗੰਭੀਰ ਸਵਾਲ ਉੱਠੇ ਨੇ। ਇਸ ਦੇ ਨਾਲ ਹੀ ਸਿੱਖਿਆ ਮੰਤਰੀ ਦੇ ਤੁਰੰਤ ਅਸਤੀਫੇ ਦੀ ਮੰਗ ਵੀ ਕੀਤੀ ਜਾਏਗੀ ਕਿਉਂਕਿ ਨੀਟ ਅਤੇ CBSE ਦੀ ਪ੍ਰੀਖਿਆ ਦੇਣ ਵਾਲੇ ਲੱਖਾਂ ਨੌਜਵਾਨਾਂ ਦੇ ਨਾਲ ਵਿਸ਼ਵਾਸਘਾਤ ਹੋਇਆ। ਖੜਗੇ ਨੇ ਇਹ ਵੀ ਕਿਹਾ ਕਿ ਇੰਡੀਆ ਗੱਠਜੋੜ ਦੇਸ਼ ਦੀ ਖਰਾਬ ਹੋ ਰਹੀ ਆਰਥਿਕ ਸਥਿਤੀ, ਵੱਧ ਰਹੀ ਬੇਰੁਜ਼ਗਾਰੀ, ਮਹਿੰਗਾਈ, ਕਿਸਾਨਾਂ ਦੇ ਮੁੱਦਿਆਂ ਨੂੰ ਲੈ ਕੇ ਵੀ ਕੇਂਦਰ ਸਰਕਾਰ ਤੋਂ ਸਾਰੀਆਂ ਪਾਰਟੀਆਂ ਦੀ ਇੱਕ ਬੈਠਕ ਦੀ ਮੰਗ ਕਰੇਗਾ। ਨਾਲ ਹੀ ਆਮ ਲੋਕਾਂ ਦੇ ਮੁੱਦੇ ਪਾਰਲੀਮੈਂਟ ਤੋਂ ਲੈ ਕੇ ਸੜਕ ਤੱਕ ਚੁੱਕਦਾ ਰਹੇਗਾ। ਬੈਠਕ ਦੇ ਵਿੱਚ ਕਾਂਗਰਸ ਦੀ ਸੋਨੀਆ ਗਾਂਧੀ, ਰਾਹੁਲ ਗਾਂਧੀ, ਮਲਿਕਾਰਜਨ ਖੜਗੇ, ਤ੍ਰਿਣਮੂਲ ਕਾਂਗਰਸ ਦੀ ਮਮਤਾ ਬੈਨਰਜੀ, ਸਮਾਜਵਾਦੀ ਪਾਰਟੀ ਦੇ ਅਖਿਲੇਸ਼ ਯਾਦਵ, ਰਾਸ਼ਟਰੀ ਜਨਤਾ ਦਲ ਦੇ ਤੇਜਸਵੀ ਯਾਦਵ, ਨੈਸ਼ਨਲ ਕਾਨਫਰੰਸ ਦੇ ਉਮਰ ਅਬਦੁੱਲਾ, ਪੀਪਲਜ਼ ਡੈਮੋਕਰੇਟਿਕ ਪਾਰਟੀ PDP ਦੀ ਮਹਿਬੂਬਾ ਮੁਫਤੀ ਤੇ ਖੱਬੇ ਪੱਖੀ ਦਲਾਂ ਦੇ ਕਈ ਨੇਤਾ ਸ਼ਾਮਲ ਹੋਏ। ਇਸ ਤੋਂ ਇਲਾਵਾ ਰਾਸ਼ਟਰਵਾਦੀ ਕਾਂਗਰਸ ਪਾਰਟੀ ਸ਼ਰਦ ਪਵਾਰ ਗੁੱਟ ਦੀ ਸੁਪ੍ਰਿਆ ਸੁਲੇ, CPM ਦੇ ਜੌਨ ਬ੍ਰਿਟਾਸ, CPIM ਦੇ ਡੀ ਰਾਜਾ ਤੇ ਕੁਝ ਹੋਰ ਛੋਟੀਆਂ ਪਾਰਟੀਆਂ ਦੇ ਮੈਂਬਰ ਵੀ ਸ਼ਾਮਲ ਹੋਏ। ਉੱਥੇ ਹੀ ਅਗਲੀ ਖਬਰ ਦੀ ਸਾਂਝ ਪਾਈਏ ਤੇ ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪਟਨਮ ਦੇ ਵਿੱਚ ਕੌਮੀ ਇਸਪਾਤ ਨਿਗਮ ਲਿਮਿਟਡ ਵਾਈਜ਼ੈਕ ਸਟੀਲ ਪਲਾਂਟ ਦੇ ਵਿੱਚ ਕਥਿਤ ਤੌਰ 'ਤੇ ਪਿਘਲੇ ਹੋਏ ਧਾਤੂ ਦੇ ਡਿੱਗਣ ਦੇ ਚੱਲਦਿਆਂ 7 ਮਜ਼ਦੂਰਾਂ ਦੀ ਮੌਤ ਹੋ ਗਈ। ਆਂਧਰਾ ਪ੍ਰਦੇਸ਼ ਦੀ ਗ੍ਰਹਿ ਮੰਤਰੀ ਵੰਗਲਪੁੜੀ ਅਨੀਤਾ ਨੇ ਦੱਸਿਆ ਹੈ ਕਿ ਅਧਿਕਾਰੀਆਂ ਤੋਂ ਜਾਣਕਾਰੀ ਹਾਸਲ ਕੀਤੀ ਗਈ ਹੈ। ਇਹਨਾਂ 7 ਲੋਕਾਂ ਦੀ ਪਛਾਣ ਕਰ ਲਈ ਗਈ ਹੈ। ਹਾਲਾਂਕਿ ਕਰੇਨ ਦੀ ਮਦਦ ਦੇ ਨਾਲ ਬਕੇਟ ਦੇ ਵਿੱਚ ਪਿਘਲਿਆ ਹੋਇਆ ਧਾਤੂ ਲਿਜਾਇਆ ਜਾ ਰਿਹਾ ਸੀ ਜਦੋਂ ਇਹ ਮਜ਼ਦੂਰਾਂ 'ਤੇ ਡਿੱਗ ਪਿਆ। ਮੰਨਿਆ ਜਾ ਰਿਹਾ ਹੈ ਕਿ ਧਾਤੂ ਦਾ ਟੈਂਪਰੇਚਰ ਪਾਰਾ ਕਰੀਬ 1600 ਡਿਗਰੀ ਸੈਲਸੀਅਸ ਸੀ। ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਨੇ ਇਸ ਹਾਦਸੇ ਦੇ ਉੱਤੇ ਗਹਿਰੇ ਸੋਗ ਦਾ ਇਜ਼ਹਾਰ ਕੀਤਾ ਹੈ। ਉੱਥੇ ਹੀ ਜੈਪੁਰ ਦੇ ਜਗਤਪੁਰਾ ਇਲਾਕੇ ਦੇ ਵਿੱਚ ਸੋਮਵਾਰ ਦੇ ਦਿਨ ਜੈਪੁਰ ਜਿਹੜਾ ਵਿਕਾਸ ਨਿਗਮ ਹੈ ਉਹਨਾਂ ਨੇ ਸੜਕ ਤੋਂ 80 ਫੁੱਟ ਚੌੜਾ ਕਰਨ ਦੇ ਲਈ ਕਾਰਵਾਈ ਕੀਤੀ ਹੈ। ਇਸ ਕਾਰਵਾਈ ਦੇ ਦੌਰਾਨ ਮੰਦਰ, ਮਸਜਿਦ, ਮਜ਼ਾਰ ਸਣੇ 5 ਧਾਰਮਿਕ ਸਥਾਨਾਂ ਨੂੰ ਤੋੜਿਆ ਗਿਆ। ਸੜਕ ਚੌੜੀ ਕਰਨ ਦੀ ਕਾਰਵਾਈ ਦੇ ਦਰਮਿਆਨ ਪਹਿਲਾਂ ਤੋਂ ਹੀ ਕਰੀਬ 100 ਦੇ ਕਰੀਬ ਇਮਾਰਤਾਂ ਨੂੰ ਢਾਇਆ ਗਿਆ ਹੈ। ਉੱਧਰ ਆਸਟ੍ਰੇਲੀਆਈ ਖਬਰਾਂ ਦੀ ਸਾਂਝ ਪਾਈਏ ਤੇ ਆਸਟ੍ਰੇਲੀਆ ਦਾ ਡਾਲਰ ਅਮਰੀਕੀ ਡਾਲਰ ਦੇ ਮੁਕਾਬਲੇ ਕਮਜ਼ੋਰ ਹੋਇਆ ਹੈ। 70 ਸੈਂਟ ਨੂੰ, 70 ਆਸਟ੍ਰੇਲੀਅਨ ਸੈਂਟ ਨੂੰ ਇਹ ਡਾਲਰ ਜਿਹੜਾ ਜਾ ਲੱਗਿਆ। ਦੱਸ ਦਈਏ ਕਿ ਇਸ ਤੋਂ ਪਹਿਲਾਂ ਲੋਕਲ ਕਰੰਸੀ ਪਹਿਲਾਂ ਵੀ $70.18 ਦੇ ਆਸ ਪਾਸ ਗਈ ਸੀ। 8 ਅਪ੍ਰੈਲ ਨੂੰ $69.46 ਤੱਕ ਗਈ ਸੀ। ਹਾਲਾਂਕਿ ਇਸ ਦਰਮਿਆਨ $70.67 ਨੂੰ ਵੀ ਆਸਟ੍ਰੇਲੀਅਨ ਕਰੰਸੀ ਛੋਹ ਚੁੱਕੀ ਹੈ, ਉਦੋਂ ਜਦੋਂ ਅਮਰੀਕਾ ਅਤੇ ਈਰਾਨ ਦੀ ਜੰਗ ਛਿੜੀ ਸੀ। ਜੇਕਰ ਪਾਕਿਸਤਾਨ ਵਿੱਚ ਉਲਗੀ ਨਾ ਕਰਦਾ ਤਾਂ ਆਸਟ੍ਰੇਲੀਅਨ ਡਾਲਰ ਦੀ ਕੀਮਤ ਹੋਰ ਵੀ ਜ਼ਿਆਦਾ ਥੱਲੇ ਡਿੱਗਣੀ ਸੀ। ਹਾਲਾਂਕਿ ਹੁਣ ਇਹ ਖਬਰ ਜਿਹੜੀ ਹੈ ਇਸ ਦੇ ਵਿੱਚ ਦੋ ਪੱਖ ਨੇ। ਪਹਿਲਾ ਇਹ ਕਿ ਇੱਕ ਚੰਗੀ ਖਬਰ ਇਹ ਹੈ ਕਿ ਵਧੇਰੇ ਨੌਕਰੀਆਂ ਆਸਟ੍ਰੇਲੀਅਨ ਬਾਜ਼ਾਰ 'ਚ ਪੈਦਾ ਹੋ ਰਹੀਆਂ ਨੇ, ਪਰ ਦੂਜੀ ਮਾੜੀ ਖਬਰ ਇਹ ਹੈ ਕਿ ਆਸਟ੍ਰੇਲੀਅਨ ਸਟਾਕ ਦੇ ਉੱਤੇ ਨੈਗੇਟਿਵ ਅਸਰ ਪੈ ਰਿਹਾ। ਜ਼ਾਹਰ ਜੀ ਗੱਲ ਹੈ ਕਿ ਕਾਰਪੋਰੇਟ ਬੋਰਿੰਗ ਕੋਸਟ ਜਿਹੜੀ ਉਹ ਵਧੀ ਹੈ, ਔਰ ਅਮਰੀਕੀ ਸ਼ੇਅਰ ਬਾਜ਼ਾਰ ਨੈਸਟੈਕ ਦੇ ਉੱਤੇ ਵੀ ਅਸਰ ਪਏ ਨੇ ਤਾਜ਼ਾ ਇਜ਼ਰਾਈਲ ਅਤੇ ਈਰਾਨ ਦੇ ਹਮਲਿਆਂ ਤੋਂ ਬਾਅਦ। ਇਸ ਦੇ ਅਸਰ ਆਸਟ੍ਰੇਲੀਅਨ ਬਾਜ਼ਾਰ ਦੇ ਉੱਤੇ ਕੁਝ ਇਸ ਤਰੀਕੇ ਦੇ ਨਾਲ ਪੈਣਗੇ ਕਿ ਜਿਹੜਾ RBI ਹੈ ਉਹਨਾਂ ਦੀ ਤਰਫ ਤੋਂ ਜੂਨ ਮਹੀਨੇ ਦੀ ਜਿਹੜੀ ਬੈਠਕ ਹੋਈ ਹੈ ਉਸ ਤੋਂ ਬਾਅਦ ਹੁਣ ਅਗਲੀਆਂ ਬੈਠਕਾਂ ਦੇ ਵਿੱਚ ਇਹ ਫੈਸਲਾ ਲਿਆ ਜਾਣਾ ਕਿ ਵਿਆਜ ਦਰਾਂ ਦੇ ਵਿੱਚ ਸਥਿਰਤਾ ਬਣਾ ਕੇ ਰੱਖੀ ਜਾਵੇ ਜਾਂ ਵਾਧਾ ਕੀਤਾ ਜਾਵੇ। ਉੱਥੇ ਆਸਟ੍ਰੇਲੀਅਨ ਟੈਕਸੇਸ਼ਨ ਆਫਿਸ ਆਪਣਾ ਰੰਬਾ ਤਿੱਖਾ ਕਰਕੇ ਬੈਠਾ ਹੈ, ਸੋ ਧਿਆਨ ਦਿਓ ਜ਼ਰਾ ਇਸ ਖਬਰ ਦੇ ਵੱਲ, ਕਿਉਂਕਿ ਆਸਟ੍ਰੇਲੀਅਨ ਟੈਕਸੇਸ਼ਨ ਆਫਿਸ $4.5 billion ਦੀਆਂ ਪੈਨਲਟੀਜ਼ ਤੁਹਾਡੇ 'ਤੇ ਲਗਾ ਸਕਦਾ ਇਸ ਫਾਈਨੈਂਸ਼ੀਅਲ ਈਅਰ ਦੇ ਵਿੱਚ। ATO ਦੀ ਤਰਫ ਤੋਂ ਪਿਛਲੇ ਸਾਲ ਵੀ ਨੋਟਿਸ ਜਾਰੀ ਕੀਤੇ ਗਏ ਸੀ ABN ਹੋਲਡਰਸ ਨੂੰ। ਦੱਸ ਦਈਏ ਕਿ ATO ਦੀ ਤਰਫ ਤੋਂ ਸਾਲ 2022 ਦੇ ਵਿੱਚ $1 billion ਦੇ ਜੁਰਮਾਨੇ ਲਗਾਏ ਗਏ ਸਨ। ਉੱਥੇ ਹੀ ਆਸਟ੍ਰੇਲੀਆ ਦੀ ਸਿਆਸਤ ਦੇ ਵਿੱਚ ਵੱਡੀ ਖਬਰ, ਜਿੱਥੇ ਹੁਣ ਲੇਬਰ ਪਾਰਟੀ ਦੀ ਤਰਫ ਤੋਂ ਵਨ ਨੇਸ਼ਨ ਦਾ ਮੁਕਾਬਲਾ ਕਰਨ ਦੇ ਲਈ ਆਪਣੇ ਹਮਾਇਤੀਆਂ ਤੋਂ $27 ਦੀ ਜਿਹੜੀ ਇਮਦਾਦ ਮੰਗੀ ਗਈ ਹੈ। ਦੱਸ ਦਈਏ ਕਿ ਲੇਬਰ ਪਾਰਟੀ ਨੇ ਇੱਕ ਸੋਸ਼ਲ ਮੀਡੀਆ ਦੇ ਉੱਤੇ ਪੋਸਟ ਦੇ ਵਿੱਚ ਇਹ ਗੱਲ ਕਹੀ ਗਈ ਹੈ ਕਿ ਉਹ ਆਪਣੇ ਹਮਾਇਤੀਆਂ ਤੋਂ $27 ਮੰਗ ਰਹੇ ਨੇ ਜੇਕਰ ਵਨ ਨੇਸ਼ਨ ਪਾਰਟੀ ਦਾ ਇਸ ਦੇਸ਼ ਦੇ ਵਿੱਚ ਮੁਕਾਬਲਾ ਕਰਨਾ ਹੈ ਤਾਂ। ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਫਿਲਹਾਲ ਇੰਨਾ ਹੀ। ਦਿਓ ਇਜਾਜ਼ਤ, ਧੰਨਵਾਦ।
0: ਜੀ, ਇਹ ਸਨ ਅੱਜ ਦੀਆਂ ਕੁਛ ਮੁੱਖ ਖਬਰਾਂ ਅਤੇ ਤੁਹਾਡੇ ਨਾਲ ਛੇਤੀ ਛੇਤੀ ਆਉਂਦੇ ਹਾਂ ਨਵਾਂ ਅਤੇ ਅਗਲਾ ਸੈਗਮੈਂਟ ਲੈ ਕੇ। ਅੱਜ ਯੂਜੁਅਲ ਟਾਈਮ ਨਾਲੋਂ ਥੋੜ੍ਹਾ ਪਹਿਲੇ ਲੈ ਕੇ ਆਵਾਂਗੇ। ਤੁਸੀਂ ਸੁਣਦੇ ਰਹੋ, ਬਣੇ ਰਹੋ ਰੇਡੀਓ ਹਾਂਜੀ 1674 AM 'ਤੇ।

ਜਦੋਂ ਘਰੇਲੂ ਬਿਜਲੀ ਦੇ ਕੰਮ ਦੀ ਗੱਲ ਆਉਂਦੀ ਹੈ ਤਾਂ ਇਸ ਨੂੰ ਖੁਦ ਨਾ ਕਰੋ। DDIY ਡੋਂਟ ਡੂ ਇਟ ਯੋਰਸੈਲਫ। ਭਾਵੇਂ ਤੁਸੀਂ ਇਸ ਨੂੰ ਸਿੱਖਣ ਲਈ YouTube ਹੀ ਕਿਉਂ ਨਾ ਦੇਖੀ ਹੋਵੇ, ਭਾਵੇਂ ਤੁਸੀਂ ਇਹ ਕੰਮ ਕਈ ਵਾਰ ਹੁੰਦਿਆਂ ਦੇਖਿਆ ਹੋਵੇ, ਭਾਵੇਂ ਤੁਹਾਡੇ ਇਲੈਕਟ੍ਰੀਸ਼ੀਅਨ ਦੋਸਤ ਨੇ ਤੁਹਾਨੂੰ ਹਿਦਾਇਤਾਂ ਹੀ ਕਿਉਂ ਨਾ ਦਿੱਤੀਆਂ ਹੋਣ, ਭਾਵੇਂ ਤੁਸੀਂ ਕਿੰਨੇ ਵੀ ਹੁਨਰਮੰਦ, ਚਲਾਕ ਜਾਂ ਆਤਮ ਵਿਸ਼ਵਾਸੀ ਕਿਉਂ ਨਾ ਹੋਵੋ, ਇਹ ਖਤਰਨਾਕ ਹੈ ਅਤੇ ਗੈਰ ਕਾਨੂੰਨੀ ਵੀ। ਇੱਥੇ ਕੋਈ ਗੁੰਜਾਇਸ਼ ਨਹੀਂ ਹੈ। ਬਿਜਲੀ ਦਾ ਕੰਮ DDIY ਡੋਂਟ ਡੂ ਇਟ ਯੋਰਸੈਲਫ। ਹਮੇਸ਼ਾ ਕਿਸੇ ਲਾਇਸੈਂਸ ਸ਼ੁਦਾ ਇਲੈਕਟ੍ਰੀਸ਼ੀਅਨ ਨੂੰ ਫੋਨ ਕਰੋ। energysafe.wic.gov.au ਤੇ ਜਾਓ। ਵਿਕਟੋਰੀਆ ਸਰਕਾਰ ਮੈਲਬੋਰਨ ਦੁਆਰਾ ਜਾਰੀ।

ਸੋ ਜ਼ਿੰਦਗੀ 'ਚ ਜਿੰਨੀਆਂ ਤੁਹਾਨੂੰ ਅਖਿਆਈਆਂ ਮਿਲਦੀਆਂ, ਦੁੱਖ ਮਿਲਦੇ ਆ, ਉਹ ਸਬਕ ਨੇ ਤਾਂ ਕਿ ਤੁਸੀਂ ਪੋਲਿਸ਼ ਹੋ ਸਕੋ, ਹੋਰ ਫਾਈਨ ਹੋ ਸਕੋ, ਜ਼ਿੰਦਗੀ ਨੂੰ ਹੋਰ ਬਰੀਕੀ ਦੇ ਨਾਲ ਸਮਝ ਸਕੋ ਅਤੇ ਅਗਲੇ ਜਿਹੜੇ ਤੁਹਾਡੇ ਕਦਮ ਨੇ ਉਹ ਡਗਮਗਾਉਣ ਨਾਲ ਸਟੇਬਲ ਰਹਿਣ।

ਉਦਾਸੀ ਚੋਂ ਵੀ ਮਿਲ ਜਾਂਦਾ ਸਕੂਨ, ਦਿਲ ਦੀਆਂ ਵੀਰਾਨੀਆਂ ਵੀ ਖੂਬ ਨੇ। ਜਾਂ ਇਹ ਉਦਾਸ ਦਿਸੇ, ਇਹ ਜੋ ਗਮਜ਼ਦਾ ਏ, ਇਹ ਜੋ ਦਿਲ ਫਿਗਾਰੀਆਂ 'ਚ ਚੂਰ ਦਿਸਦਾ, ਇਹਨੂੰ ਪੁੱਛੋ ਕਿ ਖੱਟਿਆ ਦਿਲਬਰੀ 'ਚੋਂ, ਅੱਗੋਂ ਆਖੂ ਹੁਣ ਦਿਲਬਰ 'ਚੋਂ ਹਜ਼ੂਰ ਦਿਸਦਾ।

ਇਹਨੂੰ ਮੈਂ ਥੋੜ੍ਹਾ ਦੱਸ ਦਿੰਦਾ। ਬੰਦੇ ਨੂੰ ਲੱਗਦਾ ਕਿ ਯਾਰ ਮੈਂ ਤਾਂ ਇੰਨਾ ਵਧੀਆ ਬੰਦਾ, ਇਹ ਪਤਾ ਨਹੀਂ ਕਹਿੰਦਾ ਮੈਂ ਤਾਂ ਟੇਢੇ ਰਹਿੰਦੇ, ਕੀ ਚੱਕਰ ਹੈ। ਜਨਰਲੀ ਕੀ ਹੁੰਦਾ, ਤੁਸੀਂ ਆਪਣੇ ਆਪ ਨੂੰ ਦੂਰੋਂ ਖੜ ਕੇ ਨਹੀਂ ਦੇਖਦੇ ਆਪਣਾ ਬਿਹੇਵੀਅਰ, ਉਹ ਤੁਹਾਨੂੰ ਲੱਗਦਾ ਕਿ ਠੀਕ ਹੁੰਦਾ, ਜਨਰਲੀ ਕਈ ਵਾਰੀ ਠੀਕ ਨਹੀਂ ਹੁੰਦਾ। ਇਸ ਕਰਕੇ ਐਮਪਥੀ ਐਂਡ ਕੰਪੈਸ਼ਨ ਦਾ ਜਿਹੜਾ ਸਫ਼ਰ ਆ ਉਹ ਹਿਊਮੈਨਿਟੀ ਦੀ ਸਭ ਤੋਂ ਬਿਊਟੀਫੁਲ ਚੀਜ਼ ਆ।